0: ਦੇ ਬਾਦਲਾਂ ਵਿੱਚ ਵੀ ਮੈਂ ਤੱਥਾਂ ਤੇ ਤਿਹਾਇਆ ਸਾਂ, ਵਪਾਰੀ ਸੰਗਣੀ ਲਈ ਵੀ ਜਿਵੇਂ ਮੈਂ ਕੋਈ ਪਰਾਇਆ ਸਾਂ। ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ, ਤੂੰ ਲਿਖਣਾ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ ਤੇ ਕੋਕਾ ਫਾਂ ਦੇ ਉੱਤੇ ਵੀ ਕਈ ਡੈਣਾ ਦੀ ਕੋਕਾ ਫਾਂ ਦੇ ਉੱਤੇ ਵੀ ਇਹਨਾਂ ਡੈਣਾ ਕੋਕਾ ਫਾਂ ਦੇ ਉੱਤੇ ਵੀ ਡੈਣਾ ਦੀ ਹਕੂਮਤ ਸੀ, ਤੂੰ ਲਿਖਣੇ ਮਾਖਿਓ ਉੱਤੇ ਸਪੈਣਾ ਹਕੂਮਤ ਸੀ। ਮੇਰੀ ਜੀਵਨ ਕਹਾਣੀ ਦੇ ਤੂੰ ਸਾਰੇ ਬਾਬ ਲਿਖਣੇ ਨੇ, ਤੂੰ ਲਿਖਣੇ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ ਤੇ ਕੋਹੇ ਕਾਫ ਦੇ ਉੱਤੇ, ਤੂੰ ਲਿਖਣੇ ਮਾਖਿਓ ਉੱਤੇ ਸਪੈਣਾ ਦੀ ਹਕੂਮਤ ਸੀ ਤੇ ਕੋਹੇ ਕਾਫ ਦੇ ਉੱਤੇ ਵੀ ਡੈਣਾ ਦੀ ਹਕੂਮਤ ਸੀ, ਡੈਣਾ ਦੀ ਹਕੂਮਤ। ਜੀ ਜੀ ਸ਼ੁਕਰੀਆ, ਸ਼ੁਕਰੀਆ
1: ਜੀ। ਟਾਈਮ ਵੀ ਥੋੜਾ ਰਹਿ ਗਿਆ, ਮੈਂ ਤੁਹਾਡੇ ਨਾਲ ਦੋ ਤਿੰਨ ਸ਼ੇਰ ਤੁਹਾਡੇ ਨਾਲ।
0: ਜੀ ਜੀ ਚਲੋ ਜੀ ਚਲੋ।
1: ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ, ਲੈ ਗਿਆ ਜਿਸਮ ਚੋਂ ਰੂਹ ਉਡਾ ਮੇਰੇ। ਕਿਉਂ ਮੇਰੇ ਦਿਲ ਦੇ ਅਰਮਾਨਾਂ ਤੇ ਡਾਕਾ ਮਾਰਿਆ ਈ, ਲੈ ਗਿਆ ਜਿਸਮ ਚੋਂ ਰੂਹ ਉਡਾ ਮੇਰੀ। ਔਰ ਜਾਣ ਵਾਲਿਆ ਤੇਰੀ ਖੈਰ ਹੋਵੇ, ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ। ਜਾਣ ਵਾਲਿਆ ਤੇਰੀ ਖੈਰ ਹੋਵੇ, ਪਰ ਆਪਣੀਆਂ ਯਾਦਾਂ ਤੋਂ ਜਾਨ ਛਡਾ ਮੇਰੀ। ਦੂਜਾ ਜੀ ਕਿ ਤੂੰ ਹਮੇਸ਼ਾ ਪਿਆਰ ਦੇ ਸਿਰ ਵਿੱਚ ਡਾਂਗ ਮਾਰੇ, ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀ। ਤੂੰ ਹਮੇਸ਼ਾ ਪਿਆਰ ਦੇ ਸਿਰ ਵਿੱਚ ਡਾਂਗ ਮਾਰੇ, ਨਫ਼ਰਤ ਕੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ। ਦੁਨੀਆਂ ਦੇ ਖਜ਼ਾਨੇ ਤੇ ਇੱਜ਼ਤਾਂ ਤੂੰ ਲੁੱਟੀਆਂ ਨੇ, ਔਰ ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ
0: ਮੰਨੀਏ।
1: ਦਿਲ ਲੁੱਟ ਕੇ ਵਿਖਾਵੇ ਤੈਨੂੰ ਤਾਂ ਮੰਨੀਏ। ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ।
0: ਜੀ ਵਾਹ।
1: ਦੋਸਤੋ ਆਓ ਇਨਸਾਨਾਂ ਨੂੰ ਸਜਦੇ ਕਰੀਏ, ਨੇਕ ਜਿਨ੍ਹਾਂ ਦੇ ਧੰਦੇ ਨੇ।
0: ਵਾਹ।
1: ਆਓ ਇਨਸਾਨਾਂ ਨੂੰ ਸਜਦੇ ਕਰੀਏ, ਨੇਕ ਜਿਨ੍ਹਾਂ ਦੇ ਧੰਦੇ ਨੇ। ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ, ਉਹ ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ। ਮੁੱਲਾਂ ਪੰਡਤਾਂ ਭਾਈਆਂ ਨੂੰ ਦਫ਼ਾ ਕਰੀਏ, ਇਹ ਕਿਹੜੇ ਬੰਦਿਆਂ ਵਿੱਚੋਂ ਬੰਦੇ ਨੇ। ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ,
0: ਸ਼ੁਕਰੀਆ ਸ਼ੁਕਰੀਆ ਸ਼ੁਕਰੀਆ।
1: ਲਾ ਦਿੰਦੇ ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਦਾ, ਤੇ ਅੱਲਾ ਦੀਆਂ ਤੁਹਾਨੂੰ ਆਪਣੇ ਆਪਣੇ ਸ਼ਾਇਦ।
0: ਓਕੇ ਜੀ, ਰੱਬ ਰੱਖਾ ਜੀ, ਰੱਬ ਰੱਖਾ,
1: ਰੱਬ ਰੱਖਾ। ਸੋ ਇਹ ਸਨ ਜੀ ਇਟਲੀ ਤੋਂ ਸਾਡੇ ਬਹੁਤ ਹੀ ਪਿਆਰੇ ਸ਼ਾਹ ਜੀ, ਵੰਡਰਫੁਲ ਮੈਨ। ਹਾਂਜੀ ਤੇ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਾਂ, ਛੋਟੀ ਜਿਹੀ ਗੱਲ। ਬੱਚਿਆਂ ਦਾ ਕੀ ਰੋਲ ਹੁੰਦਾ, ਨਿੱਕੇ ਨਿੱਕੇ ਮਾਸੂਮ ਬੱਚਿਆਂ ਦਾ। ਹਾਂਜੀ ਛੋਟੇ ਛੋਟੇ ਬੱਚੇ ਜੀ ਹੁੰਦੇ ਇਹ ਕਿੱਥੇ ਸਭ ਤੋਂ ਮਹਾਂ ਬੱਚੇ ਸਾਡੇ, ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ, ਸਭ ਤੋਂ ਅੱਛੇ ਤੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ। ਸਭ ਤੋਂ ਅੱਛੇ ਮਨ ਦੇ ਸੱਚੇ ਸਾਡੇ ਨੰਨੇ ਮੁੰਨੇ ਬਾਲ। ਬਾਲ ਖਿਡੌਣਿਆਂ ਦੇ ਨਾਲ ਖੇਡਣ, ਅਸੀਂ ਖੇਡੀਏ ਬਾਲਾਂ ਨਾਲ। ਬਾਲ ਖਿਡੌਣਿਆਂ ਦੇ ਨਾਲ ਖੇਡਣ, ਅਸੀਂ ਖੇਡੀਏ ਬਾਲਾਂ ਨਾਲ। ਲਓ ਜੀ ਤੁਹਾਨੂੰ ਇੱਕ ਬਾਲਾਂ ਬਾਰੇ ਇੱਕ ਨਾ ਛੋਟੀ ਜਿਹੀ ਗੱਲਬਾਤ ਤੇ ਮੈਂ ਸੁਣੀ ਸੀ ਤੇ ਮੈਂ ਤੁਹਾਨੂੰ ਸੁਣਾਉਣ ਲੱਗਾ। ਸੱਜਣੋ, ਜੇ ਸਾਡੇ ਪੈਰਾਂ ਵਿੱਚ ਨੰਨਿਆਂ ਮੁੰਨਿਆਂ ਨੰਨਿਆਂ ਨੰਨਿਆਂ ਛੋਟੇ ਛੋਟੇ ਸ਼ਿਸ਼ੂ ਜਿਹੜੇ ਨੇ ਬੱਚਿਆਂ ਦੀਆਂ ਬੇੜੀਆਂ ਨਾ ਹੋਣ, ਤੇ ਅੱਜ ਬਹੁਤ ਸਾਰੇ ਰਿਸ਼ਤੇ ਖਾਕ ਬਣ ਕੇ ਕਦੇ ਦੇ ਹਵਾ ਚ ਉੱਡ ਗਏ ਹੁੰਦੇ। ਜੇ ਬੱਚਿਆਂ ਦੀਆਂ ਜੰਜੀਰਾਂ ਸਾਡੇ ਪੈਰਾਂ ਚ ਨਾ ਹੋਣ, ਤੇ ਅਸੀਂ ਬਹੁਤ ਰਿਸ਼ਤੇ ਅੱਜ ਤੱਕ ਟੁੱਟ ਗਏ ਹੁੰਦੇ, ਖਾਸ ਕਰਕੇ ਹਸਬੈਂਡ ਵਾਈਫ। ਇਹ ਸਾਡੇ ਸੋਹਣੇ ਸੋਹਣੇ ਛੋਟੇ ਬੱਚੇ, ਛੋਟੇ ਛੋਟੇ ਬੱਚੇ ਹੀ ਨੇ, ਇਹ ਛੋਟੇ ਸਾਡੇ ਧੀਆਂ ਪੁੱਤਰ ਹੀ ਨੇ ਜੋ ਸਾਡੇ ਟੁੱਟੇ ਹੋਏ ਦਿਲਾਂ ਵਿੱਚ ਪੋਲ ਬਣ ਕੇ ਖੜੇ ਨੇ, ਪੋਲ ਦਾ ਕੰਮ ਕਰ ਰਹੇ। ਲਓ ਜੀ ਪਹਿਲਾਂ ਕਾਲ ਲੈ ਲੈਂਦੇ ਹਾਂ, ਫਿਰ ਗੱਲਬਾਤ ਕਰਾਂਗੇ ਜੀ। ਜੀ ਪ੍ਰਭਾਤ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਹੈਲੋ ਜੀ, ਬਾਜਵਾ ਸਾਹਿਬ ਜੀ, ਮੈਂ ਜਰਮਨ ਤੋਂ ਬੋਲਦਾ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ, ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ।
2: ਧੰਨਵਾਦ ਜੀ, ਆ ਤਾਂ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ।
1: ਤੇ ਅਸੀਂ ਬਹੁਤ ਰਿਸ਼ਤੇ ਅੱਜ ਤੱਕ ਟੁੱਟ ਗਏ ਹੁੰਦੇ, ਖਾਸ ਕਰਕੇ ਹਸਬੈਂਡ ਵਾਈਫ। ਇਹ ਸਾਡੇ ਸੋਹਣੇ ਸੋਹਣੇ ਛੋਟੇ ਬੱਚੇ, ਛੋਟੇ ਛੋਟੇ ਬੱਚੇ ਹੀ ਨੇ, ਇਹ ਛੋਟੇ ਸਾਡੇ ਧੀਆਂ ਪੁੱਤਰ ਹੀ ਨੇ ਜੋ ਸਾਡੇ ਟੁੱਟੇ ਹੋਏ ਦਿਲਾਂ ਵਿੱਚ ਪੋਲ ਬਣ ਕੇ ਖੜੇ ਨੇ, ਪੋਲ ਦਾ ਕੰਮ ਕਰ ਰਹੇ। ਲਓ ਜੀ ਪਹਿਲਾਂ ਕਾਲ ਲੈ ਲੈਂਦੇ ਹਾਂ, ਫਿਰ ਗੱਲਬਾਤ ਕਰਾਂਗੇ ਜੀ। ਜੀ ਪ੍ਰਭਾਤ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਹੈਲੋ ਜੀ, ਬਾਜਵਾ ਸਾਹਿਬ ਜੀ, ਮੈਂ ਜਰਮਨ ਤੋਂ ਬੋਲਦਾ।
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ, ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ।
2: ਧੰਨਵਾਦ ਜੀ, ਆ ਤਾਂ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ। ਇੱਕ ਵਾਰੀ ਚਿੱਦੀ ਦਾ ਲਾਇਆ ਸੀ ਆਪਣੇ

0: ਦਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਹੈਲੋ ਜੀ, ਬਾਜਵਾ ਸਾਹਿਬ ਜੀ, ਮੈਂ ਜਰਮਨ ਤੋਂ ਬੋਲਦਾ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ, ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ, ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ।
1: ਧੰਨਵਾਦ ਜੀ। ਆਹ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ, ਇੱਕ ਵਾਰੀ ਚਿੱਦੀ ਦਾ ਲਾਇਆ ਸੀ ਆਪਣੇ ਪੰਜਾਬ ਚ। ਯਾਦ ਹੋਣਾ ਤੁਹਾਨੂੰ? ਹਾਂਜੀ, ਉਹ ਛੱਡੀਆਂ ਨੂੰ ਮਤਲਬ ਉਹ ਏਦਾਂ ਸੀ ਉਸ ਵੇਲੇ, ਟਿੰਡਾ ਜੋ ਵੀ ਹੱਥ ਕਿਸੇ ਦੇ ਆਇਆ ਫੜਕਾਉਣਾ ਸੀ।
0: ਸਾਡੀ ਇੱਕੋ ਜਿਹੀ ਉਮਰ ਹੈ, ਉਹਦਾ ਮੈਨੂੰ ਵੀ ਪਤਾ।
1: ਹਾਂਜੀ ਹਾਂਜੀ ਹਾਂਜੀ,
0: ਉਹ ਮਿੰਟਾਂ ਸਕਿੰਟਾਂ ਵਿੱਚ ਹੀ ਕਿੱਲਿਆਂ ਦੇ ਕਿੱਲੇ ਰੁੰਡ ਮਰੁੰਡ ਫਸਲ ਦੇ ਕਰ ਜਾਂਦੇ।
1: ਬਿਲਕੁਲ ਜੀ, ਜਿੱਦਾਂ ਏਦਾਂ ਹੋ ਗਿਆ ਸੀ ਵੀ ਬੱਦਲ ਚਣੀ ਨਹੀਂ ਕੋਈ ਨੀ, ਸੂਰਜ ਦੀ ਹਨੇਰਾ ਹੀ ਕਰ ਦਿੱਤਾ ਸੀ।
0: ਹੁਣ ਨਹੀਂ, ਬਾਅਦ ਦੇ ਵਿੱਚ ਹੁਣ ਮੁਹਾਟੀ ਗਏ ਜਾਂ ਜੋ ਵੀ ਉਹਨਾਂ ਦਾ ਇਲਾਜ ਹੋ ਗਿਆ ਹੋਏਗਾ ਜਾਂ ਕਈ ਤਰ੍ਹਾਂ ਦੀਆਂ ਸਪਰੇਹਾਂ ਜੇ ਉਹ।
1: ਹਾਂਜੀ ਹਾਂਜੀ ਹਾਂਜੀ,
0: ਟਿੱਡੀ ਦਲ ਪੁਰਾਣੇ ਜ਼ਮਾਨੇ ਦੇ ਵਿੱਚ ਇਹੋ ਹੀ ਦਲ ਜਿਹੜੇ ਹੁੰਦੇ ਸਨ, ਇਹ ਕੀ ਉਹਨੂੰ ਕਹਿੰਦੇ ਨੇ, ਜਦੋਂ ਖਾਣ ਪੀਣ ਨੂੰ ਕੁਛ ਨਾ ਹੋਵੇ, ਕਾਲ ਪਾਉਣ ਦਾ ਇਹ ਵੀ ਇੱਕ ਕਾਰਨ ਹੁੰਦੇ ਸਨ।
1: ਹਾਂਜੀ ਹਾਂਜੀ ਹਾਂਜੀ,
0: ਦਾਲ ਕਿੱਡਾ ਕਿਸ ਤਰ੍ਹਾਂ ਦਾ ਲਹਿਜਾ, ਜਿਸ ਤਰ੍ਹਾਂ ਵੇਖੋ ਨਾ, ਟਿੱਡੀ ਦਲ, ਅਕਾਲੀ ਦਲ, ਵਾਹ
1: ਜੀ ਵਾਹ। ਇਹ ਵੀ ਫਿਰ ਜਦ ਕਿਤੇ ਇਹ ਵੀ ਕਿਤੇ ਜਦ ਪੈ ਜਾਂਦੇ ਤੇ ਹਨੇਰੇ ਕਰ ਦਿੰਦੇ ਆ, ਇਹ ਨੀ ਪਤਾ ਹਨੇਰਾ ਕਿੱਥੇ ਕਰ ਦਿੰਦੇ ਆ, ਸਾਰੇ ਮਾਮਲੇ
0: ਕਰ ਦਿੰਦੇ ਨੇ ਜਿੱਥੇ ਇਕੱਠੇ ਹੋ ਜਾਂਦੇ ਸਾਰੇ। ਹਾਂਜੀ, ਤੁਸੀਂ ਕਰੋ ਗੱਲਬਾਤ।
1: ਹਾਂਜੀ, ਬਹੁਤ ਵਧੀਆ ਹੋਰ ਲੱਗਾ ਜੀ ਸਾਰਿਆਂ ਨੂੰ ਅੱਜ ਮਿਲ ਕੇ, ਤੇ ਆਪਣੇ ਸ਼ਾਹ ਜੀ ਹੁਣੀ ਇਟਲੀ ਤੋਂ ਜਿਨ੍ਹਾਂ ਨੇ ਕਵਿਤਾ ਕਿਆ ਵਾਰਤਾ ਪੜ੍ਹਦੀ ਜਿਹੜੀ ਆ, ਆ ਹੁਣ ਤੁਸੀਂ ਬੋਲ ਕੇ ਹਟੇ ਆ, ਕਿਆ ਬਾਤ, ਅਸੀਂ ਤਾਂ ਕੋਈ ਜਵਾਬ ਹੀ ਕੋਈ
0: ਨਹੀਂ। ਤੁਸੀਂ ਮੇਰੀ ਗੱਲ ਕਰ ਰਹੇ ਹੋ?
1: ਹਾਂਜੀ, ਇੱਕ ਤੁਹਾਡਾ ਤੇ ਇੱਕ ਪਹਿਲਾਂ ਜਿਹੜੇ ਆਪਣੇ ਇਟਲੀ ਤੋਂ ਬੋਲ ਕੇ ਗਏ ਆਪਾਂ ਸ਼ਾਹ ਜੀ ਆ।
0: ਸ਼ਾਹ ਜੀ, ਤੁਸੀਂ ਸਟਾਰਜ ਪ੍ਰੋਗਰਾਮ ਨਹੀਂ ਸੁਣਿਆ? ਇੱਕ ਸੱਜਣ ਮਹਿਮੂਦ ਅਖਤਰ ਜੀ ਹੁਣੀ ਪਾਕਿਸਤਾਨ ਤੋਂ ਆਏ ਸੀ।
1: ਅੱਛਾ,
0: ਮੈਂ ਤੁਹਾਨੂੰ ਇਹਦੀ ਨਾ ਕਾਪੀ ਭੇਜ ਦਿਆਂ।
1: ਠੀਕ ਹੈ,
0: ਵੰਡਰਫੁਲ ਆਦਮੀ, ਬੜੇ ਵਿਦਵਾਨ ਆਦਮੀ ਨੇ, ਬਹੁਤ ਬਹੁਤ।
1: ਮੈਂ ਤਾਂ ਥੱਲੇ ਗਿਆ ਸੀਗਾ, ਗੱਡੀ ਗੁੱਡੀ ਦਾ ਜੋ ਬਣ ਜਾ, ਮੈਂ ਕਿਹਾ ਮੈਨੂੰ ਆਇਆ ਹਾਂ ਤੇ ਇੱਧਰ ਉੱਧਰ ਜਾਣਾ ਪੈਂਦਾ, ਇਸ ਮਾੜਾ ਜਿਹਾ ਕੰਮ ਜਿਹਾ ਕਰਨ ਵਾਲਾ ਸੀ, ਮੈਂ ਥੱਲੇ ਗਿਆ ਜੀ। ਕੰਮ ਹੁਣ ਆ ਕੇ ਫਿਰ ਮੈਂ ਕਿਹਾ ਮੈਂ ਲਾ ਕੇ ਵੇਚਦਾ ਆਪਣੇ ਆਪ।
0: ਮਿਹਰਬਾਨੀ, ਥੈਂਕ ਯੂ, ਤੁਸੀਂ ਸਾਨੂੰ।
1: ਹਾਂਜੀ ਹਾਂਜੀ, ਬਹੁਤ ਬਹੁਤ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਭਾਤ ਰੇਡੀਓ ਦੇਖਣ ਵਾਲਿਆਂ ਨੂੰ ਬਹੁਤ ਨਿੱਘਾ ਪਿਆਰ ਤੇ ਸਤਿ ਸ੍ਰੀ ਅਕਾਲ
0: ਸਾਰਿਆਂ ਵੱਲੋਂ ਤੁਹਾਨੂੰ।
1: ਦੇਰ ਹੋ ਗਈ ਜੀ ਬਹੁਤ ਹੈ।
0: ਕੀ ਸੁਣਾਓਗੇ
1: ਅੱਜ? ਮੈਂ ਤੁਹਾਨੂੰ ਸੁਣਾਊਂਗਾ ਜੀ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ ਚੀਜ਼ ਹੈ, ਸ਼ੱਕ ਦੇ ਪਹਿਰੇ।
0: ਸ਼ੱਕ ਦੇ
1: ਪਹਿਰੇ, ਸ਼ੱਕ ਦੇ ਪਹਿਰੇ, ਮਤਲਬ ਜਿੱਦਾਂ ਵੀ ਕਿਸੇ ਨੂੰ ਸ਼ੱਕ ਹੋ ਜਾਂਦੀ ਹੈ ਵੀ ਉਹ ਕੀ ਬੰਦਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ।

کتھے جانے کتھوں

ਦੂਜੇ ਘਰੀ ਚੱਲੇ ਦਾ ਕੀ ਰੱਖਦੇ ਨਜ਼ਰ ਬਈ ਆਪਣੇ ਘਰਾਂ ਦੀ ਇੰਨੀ ਹੁੰਦੀ ਨਹੀਂ ਖਬਰ ਬਈ ਦੂਜੇ ਘਰੀ ਚੱਲਦਾ ਕੀ

0: ਦੂੜਿਆਂ ਦੇ ਖੁਸ਼ੀਏ ਦੂੜਿਆਂ ਦੇ ਖੁਸ਼ੀਏ ਤਾਂ ਲਾਲਤਾ ਦੇ ਸ਼ੱਕ ਦੇ
1: ਵਾਹ ਵਾਹ ਪਾਣੀ ਪਿਆ ਕਿਤੇ ਥੋੜਾ ਬਹੁਤਾ ਤੇ ਪਾਣੀ
0: ਕੋਈ
1: ਗੱਲ ਨੀ ਤੁਸੀਂ ਰਿਲੈਕਸ ਹੋ ਕੇ ਪਾਣੀ ਦਾ ਘੁੱਟ ਭਰੋ ਮੈਂ ਓਨੀ ਦੇਰ ਗੱਲਬਾਤ ਠੀਕ ਆ ਜੀ ਸਾਡੇ ਮੱਲ ਜੀ ਹੁਣੀ ਇੱਕ ਸਾਲ ਰਹਿ ਕੇ ਆਏ ਨੇ ਇੰਡੀਆ ਦੇ ਠੀਕ ਆ ਜੀ ਤੇ ਉੱਥੇ ਕਾਫੀ ਇੰਜੋਏ ਕੀਤਾ ਇਹਨਾਂ ਨੇ ਤੇ ਆਪਣਾ ਇਹੋ ਜਿਹੇ ਕਲਚਰ ਜਿਹੜੀਆਂ ਰੁਚੀਆਂ ਨੇ ਉਹਨਾਂ ਦੇ ਵਿੱਚ ਹੀ ਇੱਧਰ ਉੱਧਰ ਸਮਾਗਮਾਂ ਦੇ ਵਿੱਚ ਤੇ ਇਹਨਾਂ ਦੀ ਆਵਾਜ਼ ਅੱਗੇ ਨਾਲੋਂ ਵੀ ਕਲੀਅਰ ਹੋ ਗਈ ਹੈ ਜ਼ਿਆਦਾ ਜਿਸ ਤਰ੍ਹਾਂ ਮੈਨੂੰ ਐਵੇਂ ਲੱਗਦਾ ਕਿ ਇਹਨਾਂ ਨੇ ਕਾਫੀ ਗਾਉਣ ਦੀ ਪ੍ਰੈਕਟਿਸ ਕੀਤੀ ਹੈ ਉੱਥੇ ਰਿਆਜ਼ ਹੁੰਦਾ ਰਿਹਾ ਇਹਨਾਂ ਦਾ ਤੇ ਮੈਂ ਜਦੋਂ ਵੀ ਇਹਨਾਂ ਨੂੰ ਕਹਿ ਸ਼ੌਂਕ ਨੇ ਨਾ ਆਪੋ ਆਪਣੇ ਜਿਸ ਤਰ੍ਹਾਂ ਸਾਡੇ ਖਹਿਰਾ ਸਾਹਿਬ ਹੁਣੀ ਗੱਲ ਕਰਕੇ ਗਏ ਸੀ ਹਾਂਜੀ ਕਿ ਰਿਟਾਇਰਮੈਂਟ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਹੋਬੀਜ਼ ਨੇ ਸ਼ੌਂਕ ਨੇ ਉਹ ਕਦੀ ਵੀ ਬੋਰ ਨਹੀਂ ਹੁੰਦੇ ਕੱਲੇ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਬਿਜ਼ੀ ਰਹਿੰਦੇ ਤੇ ਜਿਨ੍ਹਾਂ ਦਾ ਕੋਈ ਹੋਬੀ ਨਹੀਂ ਕੋਈ ਸ਼ੌਂਕ ਨਹੀਂ ਉਹ ਮੰਜੀ ਨਾਲ ਜੁੜ ਜਾਂਦੇ ਨੇ ਤੇ ਕੜਪਦੇ ਰਹਿੰਦੇ ਨੇ ਆਹ ਕੀ ਹੋਣ ਡਿਆ ਆਪ ਤਾਂ ਕੁਛ ਕਰਨਾ ਨਹੀਂ ਤੇ ਘਰ ਵਾਲਿਆਂ ਦੇ ਦੁਆਲੇ ਤੁਸੀਂ ਹੋਏ ਰਹਿੰਦੇ ਹੋ ਆਪਣੇ ਸ਼ੌਂਕ ਵੀ ਪਾਲੋ ਤੇ ਘਰ ਦੇ ਓਨੇ ਕੁ ਕੰਮ ਜ਼ਰੂਰ ਕਰੋ ਜਿੰਨੇ ਕੁ ਤੁਹਾਡੇ ਕੋਲੋਂ ਹੋ ਸਕਦੇ ਨੇ ਫਿਰ ਕੋਪਰੇਸ਼ਨ ਕੋਪਰੇਸ਼ਨ ਇਹਨਾਂ ਦੇ ਨਾਲ ਘਰਦਿਆਂ ਦੇ ਸਹਿਯੋਗ ਤੁਸੀਂ ਕਰ ਰਹੇ ਹੋ ਤੇ ਘਰ ਵਾਲੇ ਤੁਹਾਡਾ ਸਹਿਯੋਗ ਕਰ ਰਹੇ ਆ ਤੇ ਸਾਰਾ ਕੁਛ ਵਧੀਆ ਚੱਲੀ ਜਾਂਦਾ ਉਹ ਅਗਰ ਉਹ ਕੰਮ ਕਰਨ ਡੇ ਤੁਸੀਂ ਮੰਜੀ ਤੇ ਬੈਠੇ ਕਹੀ ਜਾਂਦੇ ਹੋ ਮੈਨੂੰ ਪਸੰਦ ਨਹੀਂ ਆ ਉਹ ਨਹੀਂ ਜਿਉਂ ਨਹੀਂ ਤਿਉਂ ਨਹੀਂ ਮੇਰੀ ਇੱਜ਼ਤ ਨਹੀਂ ਕਰਦੇ ਘਰਦੇ ਮੇਰੀ ਗੱਲ ਨਹੀਂ ਸੁਣਦੇ ਯਾਰ ਉਹ ਵਿਚਾਰੇ ਹੁਣ ਤੁਹਾਡੇ ਅੱਗੇ ਕੋਈ ਹੁਣ ਸ਼ੈਣੇ ਢੋਲਕੀਏ ਤੇ ਨਹੀਂ ਨਾ ਸਾਰੀ ਦਿਹਾੜੀ ਖੜਕਾ ਸਕਦੇ ਤੁਸੀਂ ਵੀ ਸਮਝੋ ਉਹਨਾਂ ਨੇ ਆਪਣੇ ਕੰਮਾਂ ਧੰਦਿਆਂ ਤੇ ਆਉਣਾ ਜਾਣਾ ਕਈ ਕੁਛ ਕਰਨਾ ਹੈਗਾ ਹਾਂਜੀ ਤੇ ਤੁਹਾਨੂੰ ਤੇ ਕੋਈ ਰੋਟੀ ਦੇਣ ਲੱਗਾ ਵੀ ਲੇਟ ਹੋ ਜਾਏ ਤੇ ਤੁਸੀਂ ਗੁੱਸਾ ਕਰਦੇ ਹੋ ਪਾਣੀ ਦੇਣ ਲੱਗਾ ਲੇਟ ਹੋ ਜਾਏ ਤੁਸੀਂ ਗੁੱਸਾ ਕਰਦੇ ਹੋ ਹੈ ਤੁਰਦੇ ਤੁਸੀਂ ਕਿਹੜੇ ਬਿਮਾਰ ਹੋ ਇੰਨੇ ਕੇ ਮੰਜੇ ਤੇ ਪਏ ਉੱਠ ਕੇ ਆਪ ਤੁਹਾਡੀਆਂ ਲੱਤਾਂ ਪੈਰਾਂ ਚੱਲਣ ਜਦੋਂ ਦੋਸਤੋ ਤੁਹਾਨੂੰ ਕੁਛ ਜੋੜਾਂ ਚ ਦਰਦ ਹੁੰਦਾ ਤੇ ਤੁਹਾਡੀ ਜਿਹੜੀ ਸਿਹਤ ਆ ਥੋੜੀ ਜਿਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਮੰਜੀ ਮੰਨ ਲੈਂਦੇ ਹੋ ਜਾਂ ਸੋਫਾ ਮੰਨ ਲੈਂਦੇ ਹੋ ਇਹ ਨਾਲ ਬਿਮਾਰੀ ਹੋਰ ਵੱਧਦੀ ਆ ਤੁਹਾਡੇ ਮਸਲ ਹੋਰ ਆਕੜਦੇ ਸਟਾਪ ਹੁੰਦੇ ਜਾਂਦੇ ਨੇ ਇਹਨਾਂ ਨੂੰ ਮੂਵਮੈਂਟ ਚ ਰੱਖੋ ਜਿੰਨੀ ਵੀ ਰੱਖ ਸਕਦੇ ਹੋ ਜਿੰਨਾ ਕੁ ਤੁਸੀਂ ਆ ਜਾ ਸਕਦੇ ਹੋ ਉਹਨਾਂ ਦਾ ਆਇਆ ਜਾਇਆ ਜ਼ਰੂਰ ਕਰੋ ਬਿਲਕੁਲ ਵਿਹਲੇ ਹੋ ਕੇ ਵਿਹਲੇ ਬਹਿ ਕੇ ਤੇ ਆਪਣੇ ਆਪ ਨੂੰ ਨਕਾਰਾ ਨਹੀਂ ਬਣਾਉਣਾ ਮਾਲ ਜੀ ਤੁਸੀਂ ਪੀ ਲਿਆ
0: ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ
1: ਆ ਜਾਓ
0: ਸੌਰੀ ਜੀ ਪਹਿਲਾਂ ਮੈਂ ਸਾਰੇ ਸੋਚਿਆ ਤਾਂ ਕਈ ਵਾਰੀ ਸਰੀਰ ਜਿਹਾ ਫੇਈ ਹੋ ਜਾਂਦਾ
1: ਕੋਈ ਗੱਲ ਨਹੀਂ ਮੈਂ ਵੀ ਲੱਗ ਰੱਖੀ ਹੁੰਦੀ

0: ਬਾਲਾ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਸ਼ਾਇਦ ਕਿਹਾ ਸੀ, ਤੁਸੀਂ ਵਾਹਵਾ ਰਿਆਜ਼ ਕਰਕੇ ਆਏ ਹੋ, ਪਹਿਲਾਂ ਨਾਲੋਂ ਤੁਹਾਡੀ ਆਵਾਜ਼ ਹੋਰ ਪਰਫੈਕਟ ਹੋਈ ਹੈ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਹਾਡੇ ਕੰਨ ਬੜੇ ਸਰੋਤ ਸੁਣਨ ਵਾਲਿਆਂ ਦੇ ਬਹੁਤ ਹੀ ਮਿੱਠੇ ਆ ਔਰ ਸੁਣਦੇ ਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਮੈਨੂੰ ਇੰਨਾ ਹੌਸਲਾ ਦਿੰਦੇ ਆ। ਤੁਹਾਡੇ ਹੌਸਲੇ ਨਾਲ ਹੀ ਫਿਰ ਬੰਦਾ ਹੋਰ ਅੱਗੇ ਉਡਾਰੀ ਮਾਰਨ ਦੀ ਕੋਸ਼ਿਸ਼ ਕਰਦਾ, ਜਿੱਦਾਂ ਪ੍ਰਵਾਸ ਨਾ ਹੀ ਰੇਡੀਓ ਦਾ ਆਇਆ ਤੇ ਇਹ ਤਾਂ ਬਾਹਲਾ ਹੀ ਇਸ ਗੱਲ ਦਾ ਮੇਰੇ ਲਈ ਇੱਕ ਕੀ ਕਹਿੰਦੇ ਆ ਨਿਸ਼ਾਨਾ ਆ, ਮੇਰੇ ਲਈ ਇੱਕ ਬਹੁਤ ਵਧੀਆ ਔਰ ਮੈਨੂੰ ਸੇਧ ਦੇਣ ਵਾਲਾ ਸਾਰਿਆਂ ਤੋਂ ਵਧੀਆ ਰੇਡੀਓ ਦਾ। ਅਗਰ ਮੈਂ ਸੁਣਦਾ ਬਹੁਤ ਧਿਆਨ ਦਾ ਰੇਡੀਓ, ਜਾਣਾ ਵੀ ਕਈਆਂ ਤੇ ਕਈ ਵਾਰੀ, ਪਰ ਜੋ ਕੁਛ ਤੁਹਾਡਾ ਸੁਨੇਹਾ ਆ ਜਨਤਾ ਨੂੰ ਜਾਂਦਾ ਉਹ ਮੈਂ ਕਦੇ ਆਮ ਦੂਜੇ ਤੋਂ ਨਹੀਂ ਦੇਖਿਆ। ਬਹੁਤ ਵਧੀਆ ਸਾਰੇ ਪ੍ਰੋਗਰਾਮ ਕਰਦੇ ਆ, ਕਿਸੇ ਦੀ ਮੈਂ ਦੂਜਾ ਨਹੀਂ ਕਰਦਾ, ਪਰ ਤੁਹਾਡੀ ਸਿਫਤ ਜਿਹੜੀ ਬਣਦੀ ਆ ਉਹ ਮੇਰਾ ਦਿਲ ਰੁਕਦਾ ਨਹੀਂ, ਗੱਲ ਜਵਾਨ ਆਉਂਦੀ ਆ ਉਹ ਕਹਿਣੀ ਮੇਰਾ ਫਰਜ਼ ਵੀ ਬਣਦਾ ਔਰ ਮੈਂ ਕਹਿੰਦਾ ਵੀ ਆ। ਬਹੁਤ ਵਧੀਆ, ਬਹੁਤ ਵਧੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਉਂਦੇ ਆ ਤੇ ਜਿੰਨੇ ਵੀ ਸਰੋਤ ਆ, ਤੇ ਸੋਰੀ ਮੈਂ ਕਿੰਨੇ ਚਿਰ ਤੋਂ ਨਹੀਂ ਅਟੈਂਡ ਕਰ ਸਕਿਆ।
0: ਕੋਈ ਨੀ, ਹੁਣ ਤੁਸੀਂ ਕੋਲ ਆ ਗਏ ਹੋ ਸਾਡੇ, ਹਾਂਜੀ ਹੁਣ ਰੌਣਕਾਂ ਲਾਇਆ ਕਰਾਂਗੇ ਹਰ ਵੀਕ ਤੇ।
1: ਠੀਕ ਹੈ ਜੀ, ਹਾਂਜੀ, ਮੇਰੇ ਵੱਲੋਂ ਫੇਰ ਸਾਰਿਆਂ ਨੂੰ ਬਹੁਤ ਬਹੁਤ
0: ਥੈਂਕ ਯੂ। ਮੈਂ ਨਾ ਤੁਹਾਡੇ ਨਾਲ ਦੋ ਚਾਰ ਲਾਈਨਾਂ ਕਰਾਂਗਾ। ਕਿ ਹਨੇਰਾ ਹੋਏ ਜਮਾਨੇ ਵਿੱਚ ਹਨੇਰ ਪੈ ਜਾਏ, ਪਰ ਰਾਤ ਦੀ ਰਾਣੀ ਦੇ ਹਨੇਰੇ ਵਿੱਚ ਫੁੱਲ ਖਿਲਦੇ। ਰਾਤ ਦੀ ਰਾਣੀ ਦੇ ਹਨੇਰੇ ਵਿੱਚ ਫੁੱਲ ਖਿਲਦੇ, ਪਿਆਰ ਵਿਹੂਣਿਆਂ ਲਈ ਚੜ੍ਹਦੇ ਦਿਨ ਜਾਂਦਾ ਤੇ ਵਿੱਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ। ਪਿਆਰ ਵਿਹੋਣਿਆਂ ਲਈ ਚੜ੍ਹਦੇ ਦਿਨ ਜਾਂਦਾ ਤੇ ਵਿੱਚ ਹਨੇਰੇ ਦੇ ਯਾਰਾਂ ਨੂੰ ਯਾਰ ਮਿਲਦੇ। ਚੋਰਾਂ ਯਾਰਾਂ ਲਈ ਆਪ ਬਹਾਰ ਜਾਂਦੀ ਤੇ ਡਿਸਕੋ ਪੱਬਾਂ ਵਿੱਚ ਦਿਲਾਂ ਨੂੰ ਦਿਲ ਮਿਲਦੇ।
1: ਵਾਹ ਕਿਆ ਬਾਤ ਹੈ।
0: ਯਾਰ ਦੀ ਸ਼ੋ ਬਦਨ ਦੀ ਖੁਸ਼ਬੋ ਰੂਹ ਵਿੱਚ ਲੋ, ਬਾਈ ਹਨੇਰਿਆ ਤੇਰਾ ਕਿਆ ਕਹਿਣਾ, ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਐਸਾ ਦਿਨ ਦੇ ਚਾਨਣ ਤੋਂ ਕੀ ਲੈਣਾ।
1: ਵਾਹ ਜੀ ਵਾਹ ਕਿਆ ਬਾਤ,
0: ਸਾਨੂੰ ਹਨੇਰੇ ਚੋਂ ਸਵਰਗ ਦਾ ਰਾਹ ਦਿਸਦਾ, ਐਸਾ ਦਿਨ ਦੇ ਚਾਨਣ ਤੋਂ ਕੀ ਮਿਹਰਬਾਨੀ। ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ, ਤੁਹਾਡੇ ਪਰਿਵਾਰ ਨਾਲ, ਸਾਰੇ ਨਾਲ।
1: ਬਹੁਤ ਬਹੁਤ ਧੰਨਵਾਦ ਜੀ, ਮੇਰੇ ਵੱਲੋਂ ਸਾਰਿਆਂ ਨੇ
0: ਹਿੱਸਾ ਲਿਆ, ਸੋਹਣੀ ਗੱਲਬਾਤ ਸਾਨੂੰ ਆਪਣਾ ਗਾਣਾ ਸੁਣਾਇਆ ਤੇ ਸਾਡੀਆਂ ਸ਼ੁਭ ਇਛਾਵਾਂ ਇੱਕ ਵਾਰੀ ਫੇਰ ਤੁਹਾਡੇ ਨਾਲ ਤੇ ਇਹੋ ਹੀ ਮੁਲਾਕਾਤ ਹੁੰਦੀ ਰਿਹਾ ਕਰੇਗੀ ਸਾਡੀ।
1: ਓਕੇ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅੰਕਿਤ ਚੰਦ ਜੀ ਜਰਮਨ ਦੀ ਭਾਸ਼ਾ ਜੀ।
0: ਓਕੇ ਬਾਏ
1: ਬਾਏ
0: ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਅੱਜ ਮੇਰੀ ਕੋਈ ਸਿਹਤ ਵੀ ਠੀਕ ਨਹੀਂ ਸੀ ਇੰਨੀ, ਪਰ ਮੈਂ ਜ਼ੋਰ ਲਾ ਕੇ ਹੀ ਆਪਣਾ ਪ੍ਰੋਗਰਾਮ ਕਰ ਰਿਹਾ। ਮੈਨੂੰ ਚੱਕਰ ਆ ਰਹੇ ਨੇ, ਦੋ ਦੋ ਘੜੀਆਂ ਨਜ਼ਰ ਆ ਰਹੀਆਂ ਸੀ ਸਾਹਮਣੇ, ਟਾਈਮ ਦੇ ਸਾਹਮਣੇ, ਤੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਖੱਬੀ ਘੜੀ ਤੋਂ ਟਾਈਮ ਵੇਖਾਂ ਕਿ ਸੱਜੀ ਤੋਂ ਵੇਖਾਂ। ਸਰ ਐਨੀ ਹੋ, ਤੁਹਾਡੇ ਪਿਆਰ ਦੇ ਨਾਲ ਹੌਸਲਾ ਮਿਲਿਆ, ਗੱਲਾਂ ਚੋਂ ਗੱਲਾਂ ਲੱਭਦਿਆਂ ਹੋਇਆ ਟਾਈਮ ਨਿਕਲਦੇ ਦਾ ਦੋ ਘੰਟੇ ਦਾ ਪਤਾ ਨਹੀਂ ਲੱਗਾ, ਤੇ ਅਗਲੇ ਵੀਕਐਂਡ ਤੇ ਫਿਰ ਛਾਲ ਮਾਰ ਕੇ ਹਾਜ਼ਰ ਹੋਵਾਂਗੇ ਜੀ ਸੱਚ ਅੱਡੇ ਸੰਦੇ। ਤੁਹਾਡਾ ਸਾਥ ਇੱਦਾਂ ਹੀ ਚੱਲਦੇ ਚੱਲੇਗਾ ਤੇ ਮੌਜਾਂ ਹੀ ਲੱਗੀਆਂ ਰਹਿਣਗੀਆਂ ਤੇ ਅਸੀਂ ਵੀ ਸਿਹਤਮੰਦ ਮਹਿਸੂਸ ਕਰਦੇ ਰਹਾਂਗੇ। ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ, ਮੇਰੇ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਲ ਸਲਾਮ ਅਲੈਕਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ, ਫਰੈਂਕਫੁਰਟ, ਜਰਮਨੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ। ਆਪਾਂ ਸਾਰਿਆਂ ਨੇ ਇਸ ਪ੍ਰੋਗਰਾਮ ਵਿਚ ਸ਼ੋਹਰਤ ਕਰਨੀ ਹੈ, ਔਰ ਇਸ ਪ੍ਰੋਗਰਾਮ ਨੂੰ ਆਪਾਂ ਕੁਛ ਜਿਸ ਤਰੀਕੇ ਨਾਲ ਗੀਤਾਂ ਦੇ ਨਾਲ ਸਟਾਰਟ ਕਰਦੇ ਹਾਂ, ਤੇ 15-20 ਮਿੰਟ ਆਪਾਂ ਗੀਤ ਤੇ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ, ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਉਣਗੇ। 2 ਘੰਟੇ ਦਾ ਪ੍ਰੋਗਰਾਮ ਤੁਹਾਡੀ ਸੇਵਾ ਵਿਚ ਹਾਜ਼ਰ ਹੈ ਜੀ। ਆਹ ਕੁਛ ਗੀਤ ਸੁਣਦੇ ਹਾਂ। ਸਭ ਤੋਂ ਪਹਿਲਾਂ ਗੀਤ ਆਪਾਂ ਸੁਣਦੇ ਹਾਂ ਜੀ ਬਲਵੀਰ ਬੋਪਾ ਰਾਏ ਦਾ, ਬਹੁਤ ਫੇਮਸ ਸੌਂਗ, ਬਹੁਤ ਡੀਜੇ ਦੇ ਵਿਚ ਵੱਜਿਆ ਅੱਜ ਵੀ ਵੱਜਦਾ।

0: ਲੋ ਸਾਥੀਓ ਦੋਸਤੋ ਮਿੱਤਰੋ ਭੈਣੋ ਤੇ ਭਰਾਵੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸੋ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਫਰਿਜ ਨੂੰ ਕੈਲੀਫੋਰਨੀਆ ਤੋਂ ਤੇ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਕੁਝ ਖਬਰਾਂ ਵੱਲ ਝਾਤ ਮਾਰਦੇ ਹਾਂ ਉਨ੍ਹਾਂ ਕੋਲੋਂ ਪੁੱਛਦੇ ਜੀ ਕੀ ਹੋ ਰਿਹਾ ਦੁਨੀਆਂ ਦੇ ਵਿਚ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਐਨ
1: ਜੀ ਮੇਰੇ ਵੱਲੋਂ ਤੁਹਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਦੋਸਤੋ ਅੱਜ ਦੀਆਂ ਜਿਹੜੀਆਂ ਖਬਰਾਂ ਸਾਰਾ ਹੈ ਉਹ ਕਾਫੀ ਜਿਹਨੂੰ ਕਹਿੰਦੇ ਆ ਧੜੱਲੇਦਾਰ ਆ ਪੰਜਾਬੀ ਦੀ ਆਪਾਂ ਖੇਤ ਦੇ ਵਿਚ ਕਹੀਏ ਤਾਂ ਜਿਨ੍ਹਾਂ ਦੇ ਵਿਚ ਖੱਟ ਸਾਹਿਬ ਜੀ ਹਾਲਾਤ ਆ ਜਿਹੜੇ ਦੁਨੀਆਂ ਦੇ ਉਹ ਬਹੁਤੇ ਵਧੀਆ ਨਹੀਂ ਹੈਗੇ
0: ਬਿਲਕੁਲ ਲੱਗ ਰਿਹਾ ਜੀ
1: ਤੇ ਉਹਦੇ ਨਾਲ ਖੱਟ ਸਾਹਿਬ ਜੀ ਆਪਾਂ ਉਹ ਕੁਛ ਜਿਨ੍ਹਾਂ ਦੇ ਸੁਨੇਹ ਵੀ ਪੜ੍ਹਨੇ ਆ ਉਹਨਾਂ ਨੂੰ ਬਾਅਦ ਚ ਪੜ੍ਹ ਲੈਂਦੇ ਆ ਜੇ ਟਾਈਮ ਵੱਧ ਗਿਆ ਤਾਂ ਆਪਾਂ ਉਹ ਪੜ੍ਹ ਲਵਾਂਗੇ ਪਰ ਖਬਰਾਂ ਮੈਨੂੰ ਅੱਜ ਜ਼ਿਆਦਾ ਜ਼ਰੂਰੀ ਲੱਗਦੀਆਂ
0: ਜੀ ਜੀ
1: ਤੇ ਇਹਨਾਂ ਦੇ ਵਿਚ ਖੱਟ ਸਾਹਿਬ ਜੀ ਹੁਣ ਜਿਹੜਾ ਆ ਇੱਕ ਤਾਂ ਜਿਹੜਾ ਮਿਨੀਸੋਟਾ ਸੂਬਾ ਹੈ ਨਾ ਅਮਰੀਕਾ ਦਾ
0: ਜੀ
1: ਉਹਦੇ ਵਿਚ ਜਿਹੜੇ ਕਲਰਜੀ ਜਿਨ੍ਹਾਂ ਨੂੰ ਕਹਿੰਦੇ ਆ ਕਲਰਜੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ ਜੋ ਸੇਂਟ ਪੌਲ ਸ਼ਹਿਰ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੇ ਜਿਹੜਾ ਉਹ ਲੱਗੇ ਹੋਏ ਸੀ
0: ਕੌਣ ਸੀ ਉਹ ਜਿਹੜੇ ਕਲਰਜੀ ਕੀ ਸੀ ਉਹ ਕੌਣ ਬੰਦੇ
1: ਕਲਰਜੀ ਖੱਕ ਸਾਹਿਬ ਜੀ ਜੇ ਨਾ ਆਪਾਂ ਕਹਿਣਾ ਹੋਵੇ ਪਈ ਜਿੱਦਾਂ ਸਿੱਖਾਂ ਦੇ ਗੁਰਦੁਆਰੇ ਦੇ ਜਿਹੜੇ ਆਗੂ ਆ ਉਹਨਾਂ ਨੂੰ ਵੀ ਮੁਸਲਮਾਨਾਂ ਦੇ ਨੂੰ ਵੀ ਕ੍ਰਿਸਚੀਅਨ ਦੇ ਨੂੰ ਵੀ ਸਾਰਿਆਂ ਨੂੰ ਜਾਣੀ ਵਿਚ ਰਲਾਉਣਾ ਹੋਵੇ ਤਾਂ ਉਹਨੂੰ ਕਲਰਜੀ ਕਹਿ ਦਿੰਦੇ ਆ
0: ਰਿਲੀਜੀਅਸ ਬੰਦੇ ਜਿਹੜੇ ਆ ਜੀ
1: ਹਾਂਜੀ ਰਾਜਨੀਤਿਕ ਸੋਰੀ ਧਾਰਮਿਕ ਜਿਹੜੇ ਸੰਸਥਾਵਾਂ ਦੇ ਆਗੂ ਹੁੰਦੇ ਆ ਉਹ ਜੇ ਸਾਰਿਆਂ ਦਾ ਨਾਂ ਲੈਣਾ ਹੋਵੇ ਤਾਂ ਕੱਲੇ ਕੱਲੇ ਦਾ ਨਾਂ ਲੈਣ ਦੀ ਬਜਾਏ ਉਹਨਾਂ ਨੂੰ ਕਲਰਜੀ ਕਹਿ ਦਿੰਦੇ ਆ
0: ਠੀਕ ਹੈ ਜੀ
1: ਤੇ ਇਹ ਜਿਹੜੇ ਲੋਕ ਸੀਗੇ ਖੱਕ ਸਾਹਿਬ ਜੀ ਇਹ ਜਿਹੜਾ ਸੇਂਟ ਪੌਲ ਸ਼ਹਿਰ ਦਾ ਮਿਨੀਸੋਟਾ ਦੇ ਦਾ ਇੰਟਰਨੈਸ਼ਨਲ ਏਅਰਪੋਰਟ ਆ ਨਾ ਉਹਨੂੰ ਜਾਣ ਵਾਲੀ ਜਿਹੜੀ ਸੜਕ ਆ ਉਹਦੇ ਉੱਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਦੇ ਵਿਚ ਜਿਹੜੀ ਆਵਾਜ਼ ਬੁਲੰਦ ਕਰ ਰਹੇ ਸੀ ਤੇ ਉਹਨਾਂ ਨੇ ਖੱਕ ਸਾਹਿਬ ਜੀ ਉਹ ਜਿੱਦਾਂ ਨੈਲਟ ਕਹਿੰਦੇ ਆ ਉਹ ਅੰਗਰੇਜ਼ੀ ਦੇ ਵਿਚ ਜਿਹਨੂੰ ਆਪਾਂ ਨਾ ਇੱਕ ਗੋਡਾ ਥੱਲੇ ਲਾ ਕੇ ਤੇ ਇੱਕ ਪੈਰ ਥੱਲੇ ਲਾ ਕੇ ਨੀ
0: ਉਹ
1: ਬੈਠ ਕੇ ਉਸ ਤਰ੍ਹਾਂ ਜਿਹਨੂੰ ਉਹਨੂੰ ਨੈਲਟ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਉਹ ਕਰ ਰਹੇ ਸੀਗੇ ਉਹ ਤੇ ਉਹਨਾਂ ਨੇ ਉੱਥੇ ਜਿੱਦਾਂ ਹੁਣ ਪੰਜਾਬੀ ਤਾਂ ਆਪਾਂ ਸ਼ਬਦ ਹੀ ਕਵਾਂਗੇ ਅੰਗਰੇਜ਼ੀ ਦੇ ਵਿਚ ਹਿੰਦ ਕਹਿੰਦੇ ਆ ਆਪਣੇ ਆਪਣੇ ਧਰਮਾਂ ਦੀਆਂ ਜਿਹੜੀਆਂ ਹੁੰਦੀਆਂ ਉਹ ਸ਼ਬਦ ਵੀ ਜਿਹੜੇ ਉਹ ਪੜ੍ਹ ਰਹੇ ਸੀਗੇ ਤੇ ਜਦੋਂ ਫਿਰ ਮੌਸਮ ਥੋੜਾ ਜਿਆਦਾ ਸਰਦ ਹੋ ਗਿਆ ਤੇ ਪਰਜਾ ਤੋਂ ਬੇਇਨਸਾਫ ਵੀ ਜਿਹੜੀ ਆਵਾਜ਼ ਬੁਲੰਦ ਕਰਨ ਪਰਜਾ ਤੇ ਜਿਹੜੀ ਉਹਨਾਂ ਤੋਂ ਨਾ ਜਿਹੜੇ ਹੈਗੇ ਆਪਣੇ ਆਇਸ ਦੇ ਉਹਨਾਂ ਤੋਂ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਸੀ
0: ਜੀ
1: ਤੇ ਉਹਦੇ ਖਿਲਾਫ਼ ਇਹ ਆਵਾਜ਼ ਬੁਲੰਦ ਕਰ ਰਹੇ ਸੀਗੇ ਤੇ ਹਿਰਾਸਤ ਵਿਚ ਲਏ ਗਏ ਕਲਰਜੀ ਆ ਜਿਹੜੇ ਉਹਨਾਂ ਦੀ ਗਿਣਤੀ ਕਈ ਦਰਜਨਾਂ ਵਿਚ ਦੱਸੀ ਆ ਅੱਗੇ ਜਾ ਕੇ ਥੋੜਾ ਜਿਹਾ ਇਸੇ ਖ਼ਬਰ ਦੇ ਵਿਚ ਉਹਨਾਂ ਦੀ ਗਿਣਤੀ 100 ਵੀ ਦੱਸੀ ਆ
0: ਅੱਛਾ ਜੀ
1: ਤੇ ਦੱਸੀ ਗਈ ਆ ਅਤੇ ਕਾਫ਼ੀ ਹੋਰ ਜਿਹੜੇ ਲੋਕ ਸੀਗੇ ਉਥੋਂ ਦੇ ਖੱਕ ਸਾਹਿਬ ਜੀ ਉਹ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਬਿਜਨਸ ਸੀਗੇ ਉਹ ਬੰਦ ਕਰਕੇ ਜਿਹਨੂੰ ਕਹਿੰਦੇ ਆ ਵਾਕ ਆਊਟ ਕਰ ਦਿੱਤਾ
0: ਜੀ ਬਿਲਕੁਲ
1: ਤੇ ਅਤੇ ਆਇਸ ਦੇ ਅਫਸਰਾਂ ਦੀਆਂ ਜਿਹੜੀਆਂ ਹਜ਼ਾਰਾਂ ਵਿਚ ਦੱਸੀਆਂ ਗਈਆਂ ਗਿਣਤੀ ਹੈਗੀ ਆ ਕਿ ਉਹ ਹਜ਼ਾਰਾਂ ਦੇ ਵਿਚ ਉੱਥੇ ਗਏ ਆ ਤੇ ਦੇਖੋ ਇੱਕ ਦੋ ਸ਼ਹਿਰਾਂ ਦੇ ਵਿਚ ਇਸ ਤਰ੍ਹਾਂ ਵੀ ਦੱਸਿਆ ਕਿ ਜਿਹੜੀ ਉਹਨਾਂ ਦੀ ਪੁਲਿਸ ਫੋਰਸ ਹੈ ਨਾ ਉਹ ਸਿਰਫ 600 ਆ ਸਾਰੀ ਤੇ ਜਿਹੜੇ ਉਹ ਮਿਲਟਰੀ ਵਿਚ ਮਿਲਟਰੀ ਰਲਾ ਕੇ ਤੇ ਵਿਚੇ ਉਹਨਾਂ ਦੇ ਉਹ ਰਲਾ ਕੇ ਆਪਣੇ ਜਿਹੜੇ ਆਇਸ ਦੇ ਏਜੰਟ ਆ ਉਹਨਾਂ ਦੀ ਗਿਣਤੀ 3-4 ਹਜ਼ਾਰ ਤੋਂ ਵੀ ਉੱਪਰ ਦੱਸੀ ਜਾਂਦੀ ਹੈ
0: ਅੱਛਾ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਇਕੱਠੇ ਹੋਣਾ ਤੇ ਅਸੀਂ ਇਹਨਾਂ ਨੂੰ ਰੋਕਣਾ ਹੈ ਇਹ ਮਤਲਬ ਉਹਨਾਂ ਨੂੰ ਪਤਾ ਸੀ ਤਾਂ ਹੀ ਇਹਨੇ
1: ਹਾਂਜੀ ਹਾਂਜੀ ਉਹ ਬਿਲਕੁਲ ਆਪਣੀ ਫੁੱਲ ਤਿਆਰੀ ਕਰਕੇ ਆਏ ਸੀਗੇ ਤੇ ਇਹਦੇ ਵਿਚ ਵਿਰੋਧ ਕਰ ਰਹੇ ਲੋਕਾਂ ਨੂੰ ਇੱਕ ਨਾਰਾ ਵੀ ਜਿਹੜਾ ਉਹਨਾਂ ਨੇ ਲਾਇਆ ਜਿਹਨੂੰ ਉਹਨਾਂ ਨੇ ਕਿਹਾ ਆਇਸ ਆਊਟ ਕਹਿਣ ਦਾ ਮਤਲਬ ਜਿਹੜੀ ਉਹ ਏਜੰਸੀ ਆ ਜਿਹੜੀ ਕੰਟਰੋਲ ਕਰਦੀ ਇਮੀਗ੍ਰੇਸ਼ਨ ਤੇ ਜਿਹੜੀ ਹੈਗੀ ਆ
0: ਇਥੋਂ ਬਾਹਰ ਜਾਵੇ
1: ਹਾਂਜੀ ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜਾ ਪੂਰਾ ਫੁੱਲ ਨਾਂ ਆ ਆਇਸ ਦਾ ਤੇ ਉਹਨੂੰ ਕਿਹਾ ਵੀ ਇਥੋਂ ਬਾਹਰ ਨਿਕਲੋ ਜਿਹਨੂੰ ਕਹਿੰਦੇ ਆਇਸ ਆਊਟ ਵੱਡੀ ਗਿਣਤੀ ਦੇ ਜਿਹੜੇ ਵਪਾਰਾਂ ਨੂੰ ਆ ਪਰਜਾ ਨੇ ਬੰਦ ਕਰ ਦਿੱਤਾ ਜਿਸ ਕਰਕੇ ਵੱਡੀ ਗਿਣਤੀ ਦੇ ਲੋਕ ਆ ਜਿਹੜੇ ਆਇਸ ਦਾ ਵਿਰੋਧ ਕਰਨ ਵਾਸਤੇ ਸੜਕਾਂ ਤੇ ਉਤਰੇ ਅਤੇ ਇਸ ਵਾਕਆਊਟ ਨੂੰ ਜਨਰਲ ਸਟ੍ਰਾਈਕ ਆ ਜਿਹੜੀ ਉਹਦਾ ਨਾਂ ਖੱਕ ਸਾਹਿਬ ਜੀ ਦੇ ਦਿੱਤਾ ਗਿਆ ਆਇਸ ਅਫਸਰਾਂ ਦੀ ਗਿਣਤੀ ਆ ਜਿਹੜੀ ਉਹ ਹਜ਼ਾਰਾਂ ਵਿਚ ਦੱਸੀ ਗਈ ਆ ਪਰ ਜਿਹੜੀ ਹੈਗੀ ਆ ਪਰਦਿਆਂ ਦੀਆਂ ਮੰਗਾਂ ਜਿਹੜੀਆਂ ਆ ਇਹਨਾਂ ਵਿੱਚੋਂ ਇੱਕ ਜਿਹੜੀ ਖਾਸ ਮੰਗ ਹੈਗੀ ਆ ਖਾਕ ਸਾਹਿਬ ਦੀ ਉਹ ਇਹ ਸੀ ਕਿ ਆਇਸ ਦੇ ਅਫਸਰਾਂ ਵਿੱਚੋਂ ਜ਼ਿਆਦਤੀ ਵੱਲੋਂ ਜ਼ਿਆਦਤੀ ਕਰਨ ਵਾਲਿਆਂ ਉੱਪਰ ਸੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸੋ ਉਹ ਕਹਿੰਦੇ ਵੀ ਜਿਹੜਾ ਕਿਸੇ ਨੇ ਜ਼ਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ ਤੇ ਪਰ ਹੁਣ ਉਹ ਜਿਹੜੀ ਆਇਸ ਆ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਉਹਦੇ ਵਿੱਚ ਖੱਤ ਸਾਹਿਬ ਦੀ ਆਫਸਰਾਂ ਵਿਚੋਂ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ ਜਿਹਦੇ ਵਿਚ ਉਥੋਂ ਦੇ ਜੱਜਾਂ ਨੇ ਖੱਤ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ ਕਰਕੇ ਵੱਡੀ ਗਿਣਤੀ ਦੇ ਲੋਕ ਆ ਜਿਹੜੇ ਆਇਸ ਦਾ ਵਿਰੋਧ ਕਰਨ ਵਾਸਤੇ ਸੜਕਾਂ ਤੇ ਉਤਰੇ ਅਤੇ ਇਸ ਵਾਕਾਟ ਨੂੰ ਜਨਰਲ ਸਟਰਾਈਕ ਆ ਜਿਹੜੀ ਉਹਦਾ ਨਾਂ ਖੱਕ ਸਾਹਿਬ ਜੀ ਦੇ ਦਿੱਤਾ ਗਿਆ। ਆਇਸ ਅਫਸਰਾਂ ਦੀ ਗਿਣਤੀ ਆ ਜਿਹੜੀ ਉਹ ਹਜ਼ਾਰਾਂ ਵਿਚ ਦੱਸੀ ਗਈ ਆ ਪਰ ਜਿਹੜੀ ਹੈਗੀ ਆ ਪਰਦਿਆਂ ਦੀਆਂ ਮੰਗਾਂ ਜਿਹੜੀਆਂ ਆ ਇਹਨਾਂ ਵਿਚੋਂ ਇਕ ਜਿਹੜੀ ਖਾਸ ਮੰਗ ਹੈਗੀ ਆ ਖੱਕ ਸਾਹਿਬ ਦੀ ਉਹ ਇਹ ਸੀ ਕਿ ਆਇਸ ਦੇ ਅਫਸਰਾਂ ਵਿਚੋਂ ਜ਼ਿਆਦਤੀ ਵੱਲੋਂ ਜ਼ਿਆਦਤੀ ਕਰਨ ਵਾਲਿਆਂ ਉਪਰ ਸੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸੋ ਉਹ ਕਹਿੰਦੇ ਵੀ ਜਿਹੜਾ ਕਿਸੇ ਨੇ ਜ਼ਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ ਤੇ ਪਰ ਹੁਣ ਉਹ ਜਿਹੜੀ ਆਇਸ ਆ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਉਹਦੇ ਵਿਚ ਖੱਤ ਸਾਹਿਬ ਦੀ ਅਫਸਰਾਂ ਵਿਚੋਂ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ ਜਿਹਦੇ ਵਿਚ ਉਥੋਂ ਦੇ ਜੱਜਾਂ ਨੇ ਖੱਤ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ ਜਿਵੇਂ ਕਿ ਅਫਸਰਾਂ ਨੇ ਉਹ ਰਹਿਣੇ ਗੋਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ

0: ਕਹਿੰਦੇ ਵੀ ਜਿਹੜਾ ਕਿਸੇ ਨੇ ਜਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ ਤੇ ਪਰ ਹੁਣ ਉਹ ਜਿਹੜੀ ਆਈ ਸੀ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਤੇ ਉਹਦੇ ਵਿੱਚ ਖੱਟ ਸਾਹਿਬ ਦੀ ਆਫਤਰਾਂ ਵਿਚੋਂ ਜਿਹੜੀ ਜਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸ਼ੁਰੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਉੱਥੋਂ ਦੇ ਜੱਜਾਂ ਨੇ ਖੱਟ ਸਾਹਿਬ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ ਜਿਵੇਂ ਕਿ ਅਫਸਰਾਂ ਨੇ ਉਹ ਰੈਨੇ ਗੋਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ ਤੇ ਉਹ US ਸਿਟੀਜ਼ਨ ਵੀ ਸੀਗੀ ਤੇ ਫਰਾਡ ਦੇ ਜਿਹੜੇ ਦੋਸ਼ ਆ ਕੱਖ ਸਾਹਿਬ ਜੀ ਉਹ ਪ੍ਰੋਟੈਸਟ ਕਰਨੇ ਕਾਲੇ ਦੱਸਿਆ ਗਿਆ ਕਿ 100 ਕਲਰਜੀ ਆ ਜਿਹੜੇ ਉਹਨਾਂ ਨੂੰ ਆਪਾਂ ਜਿਹੜੀ ਪਹਿਲਾਂ ਕਹਿ ਗਏ ਗਾਰੰਟੀ ਆਪਾਂ ਦੇ ਦਿੱਤੀ ਪਿੱਛੇ ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਉਹਨਾਂ ਦੇ ਤੁਹਾਨੂੰ ਪਤਾ ਪਈ ਹੱਕ ਦੇ ਵਿੱਚ ਆ ਹੁਣ ਉਹਨਾਂ ਕੀ ਅੱਗੇ ਜਾ ਕੇ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ ਪਰ ਹਾਲਤ ਜਿਹੜੀ ਆ ਖੱਟ ਸਾਹਿਬ ਦੀ ਉਹ ਬਹੁਤ ਗੰਭੀਰ ਆ ਇਹ ਇਕੱਲੀ ਅਮਰੀਕਾ ਦੇ ਵਿੱਚ ਨੀ ਇਮੀਗ੍ਰੇਸ਼ਨ ਦਾ ਮਸਲਾ ਨੀ ਸਾਰੀ ਦੁਨੀਆਂ ਆ ਖੱਟ ਸਾਹਿਬ ਜੀ ਜਿਹੜੇ ਆ ਬੋਟਮ ਲਾਈਨ ਜਿਹਨੂੰ ਕਹਿੰਦੇ ਆ ਉਹ ਇਹ ਆ ਕਿ ਸਾਰੀ ਦੁਨੀਆਂ ਦੇ ਵਿੱਚ ਖੱਟ ਸਾਹਿਬ ਜੀ ਜਿਹੜੇ ਉਥੋਂ ਦੇ ਨਾਗਰਿਕ ਆ ਵਾਸੀ ਸਧਾਰਨ ਲੋਕ ਆ ਕੱਲੇ ਕੱਲੇ ਦੇਖੋ ਇਹਨਾਂ ਨੇ ਜਿਹੜੇ ਪਾਗਾ ਆ ਉਹਨੂੰ ਤਿੰਨ ਵੱਖਰੇ ਵੱਖਰੇ ਵਰਗਾਂ ਦੇ ਵਿੱਚ ਵੰਡਿਆ ਹੋਇਆ ਇੱਕ ਜਿਹੜੀ ਆ ਲੋਅਰ ਕਲਾਸ ਇੱਕ ਜਿਹੜੀ ਆ ਮਿਡਲ ਕਲਾਸ ਤੇ ਇੱਕ ਜਿਹੜੀ ਆ ਉਪਰਲੀ ਕਲਾਸ ਹੁਣ ਉਪਰਲੀ ਕਲਾਸ ਆ ਜਿਹੜੀ ਉਹਨੂੰ ਕੋਈ ਪਰਵਾਹ ਨਹੀਂ ਜਿੰਨੀ ਮਰਜ਼ੀ ਮੰਗਿਆਈ ਕਿਉਂਕਿ ਉਹਨਾਂ ਨੂੰ ਜੇ ਇਧਰੋਂ ਚੀਜ਼ ਮਹਿੰਗੀ ਮਿਲੀ ਉਹਨੇ ਜਿਹੜੀ ਆਪਣੀ ਚੀਜ਼ ਵੇਚਦੇ ਆ ਜਾਂ ਜਿਹੜੀ ਉਹ ਨੌਕਰੀ ਕਰਦੇ ਉਹਨਾਂ ਦੇ ਆਪਣੇ ਹੱਥ ਵਾਸ ਹੁੰਦਾ ਉਹਨੀ ਤਨਖਾਹ ਵਧਾ ਲੈਣੀਆਂ ਆਉਂਦੀਆਂ ਉਹਨਾਂ ਨੇ ਉਦੋਂ ਦੁੱਗਣੀਆਂ ਵਧਾ ਲੈਣੀਆਂ ਤਨਖਾਹ ਪਰ ਹੁਣ ਜਿਹੜਾ ਮਿਡਲ ਕਲਾਸ ਆ ਖੱਕ ਸਾਹਿਬ ਜੀ ਉਹਨਾਂ ਨੂੰ ਕੀ ਆ ਕਿ ਉਹ ਹੁਣ ਸਮਝ ਲਓ ਇੱਥੇ ਮਿਡਲ ਕਲਾਸ ਆ ਜਿਹੜੀ ਉਹ ਇੱਕ ਕਿਸਮ ਦੀ ਖਾਤਮ ਹੋ ਗਈ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਿਡਲ ਕਲਾਸ ਹੀ ਆਪਣਾ ਜਿਹੜਾ ਰੁਜ਼ਗਾਰ ਆ ਉਹਨਾਂ ਨੂੰ ਤਿੰਨ ਡੰਗ ਦਾ ਜਿਹੜਾ ਖਾਣਾ ਆ ਉਹ ਨਸੀਬ ਹੋਣ ਵਿੱਚ ਆ ਜਿਹੜੀ ਕਾਫੀ ਹੱਦ ਤੱਕ ਮੁਸ਼ਕਿਲ ਪੈਦਾ ਹੋ ਗਈ ਆ ਖੱਕ ਸਾਹਿਬ ਜੀ ਸੋ ਇਸ ਕਰਕੇ ਜਿਹੜਾ ਆ ਇਹ ਇੱਥੇ ਮਸਲਾ ਜਿਹੜਾ ਉਹ ਦਿਨੋਂ ਦਿਨ ਵਿਗੜਦਾ ਜਾ ਰਿਹਾ ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖੱਕ ਸਾਹਿਬ ਜੀ ਉਸੇ ਮਿਨੀਸੋਟਾ ਸਟੇਟ ਦੇ ਵਿੱਚੋਂ ਜਿਹੜੇ ਜੱਜ ਆ ਉਥੋਂ ਦੇ ਉਹਨਾਂ ਨੇ ਆਈਸ ਏਜੰਟ ਵੱਲੋਂ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਉੱਥੇ ਉਹ ਮੁਜ਼ਾਹਰੇ ਕਰ ਰਹੇ ਆ ਉਹਨਾਂ ਖਿਲਾਫ਼ ਅਰੈਸਟ ਵਾਰੰਟ ਆ ਜਿਹੜੇ ਉਹ ਇਸ਼ੂ ਕਰਨ ਤੋਂ ਇਨਕਾਰ ਕਰ ਦਿੱਤਾ ਹਾਂਜੀ ਸੋ ਜੱਜਾਂ ਨੇ ਉਹ ਉਥੋਂ ਦਿਆਂ ਨੇ ਕਹਿ ਦਿੱਤਾ ਕਿ ਉਹ ਕਹਿੰਦਾ ਨਹੀਂ ਅਸੀਂ ਇਹਨਾਂ ਦੇ ਤੁਸੀਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ ਅਸੀਂ ਵਾਰੰਟ ਨਹੀਂ ਦੇਣਾ ਇਸ਼ੂ ਕਰਨਾ ਜੇ ਤੁਸੀਂ ਅਰੈਸਟ ਕਰਨਾ ਉਹ ਤੁਸੀਂ ਆਪ ਕਰੋ ਜੋ ਮਰਜ਼ੀ ਕਰੋ ਅਸੀਂ ਉਹਦੇ ਵਿੱਚ ਕੋਈ ਦਖਲਦਾਜ਼ੀ ਅਜੇ ਨਹੀਂ ਕਰਨੀ ਪਰ ਅਸੀਂ ਵਾਰੰਟ ਇਸ਼ੂ ਨਹੀਂ ਕਰਨੀ ਕਿਸੇ ਦੇ ਵੀ
1: ਠੀਕ ਹੈ
0: ਇਹ ਉਥੋਂ ਦੇ ਜੱਜਾਂ ਨੇ ਕਹਿ ਦਿੱਤਾ ਤੇ ਉਹਨਾਂ ਦੀ ਨਜ਼ਰ ਵਿੱਚ ਕਿਸੇ ਵੀ ਪਰਜਾ ਦੇ ਵਿਅਕਤੀ ਨੂੰ ਆਈਸ ਏਜੰਟ ਉੱਪਰ ਹੱਥ ਉਠਾਉਣ ਦਾ ਜਿਹੜਾ ਉਹ ਜਿਹੜਾ ਹੁਣ ਇਹ ਖੱਕ ਸਾਹਿਬ ਜੀ ਡਿਪਾਰਟਮੈਂਟਾਂ ਇਹ ਜਿੱਦਾਂ ਆਈਸੀਆ ਜਾਂ ਉਹ ਜਿਹੜੀ ਆਰਮੀ ਉਹਨਾਂ ਨੇ ਭੇਜੀ ਆ ਇਹ ਕੀ ਆ ਕਿ ਇਹ ਕੁੱਟਦੇ ਮਾਰਦੇ ਆ ਤੁਹਾਨੂੰ ਪਤਾ ਚੱਕ ਚੱਕ ਕੇ ਮਾਰਦੇ ਥੱਲੇ ਲੋਕਾਂ ਨੂੰ ਪਰ ਜੱਜਾਂ ਨੇ ਕਹਿ ਦਿੱਤਾ ਕਿ ਉਹਨਾਂ ਤੁਹਾਨੂੰ ਉਹਨਾਂ ਜਿਹੜੇ ਪਰਜਾ ਆ ਉਹਦੇ ਉੱਤੇ ਹੱਥ ਹਟਾਉਣ ਦਾ ਕੋਈ ਹੱਕ ਨਹੀਂ ਹੈ
1: ਬਿਲਕੁਲ
0: ਤੇ ਇਹ ਵੀ ਕਿਹਾ ਕਿ ਆਮ ਕਰਕੇ ਜੱਜ ਆ ਜਿਹੜੇ ਉਹ ਅਰੈਸਟ ਵਾਰੰਟ ਇਸ਼ੂ ਕਰ ਦਿੰਦੇ ਹੁੰਦੇ ਆ ਤਾਂ ਲੋਕਾਂ ਨੂੰ ਜੇਲਾਂ ਵਿੱਚ ਭੇਜਿਆ ਜਾ ਸਕੇ ਪਰ ਇਸ ਵਾਰੀ ਇਸ ਮਾਮਲੇ ਵਿੱਚ ਜੱਜ ਪਰਜਾ ਦੇ ਹੱਕ ਵਿੱਚ ਲੱਗ ਰਹੇ ਹਨ
1: ਜੀ ਜੀ ਬਿਲਕੁਲ
0: ਤੇ ਇਹ ਵੀ ਖੱਟ ਸਾਹਿਬ ਜੀ ਮਸਲਾ ਕਾਫੀ ਗੰਭੀਰ ਆ ਖਾਸ ਕਰਕੇ ਉਸ ਸਟੇਟ ਦੇ ਵਿੱਚ ਮੈਨੂੰ ਇਹ ਸਮਝ ਨਹੀਂ ਆਉਂਦੀ ਉਸੇ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਸਖਤੀ ਆ
1: ਉੱਥੇ ਚੀਮਾ ਸਾਹਿਬ ਜਦੋਂ ਹੋ ਗਿਆ ਨਾ ਚਲੋ ਪਹਿਲਾਂ ਤਾਂ ਹੋ ਗਿਆ ਜਿਹੜਾ ਕਤਲ ਹੋ ਗਿਆ ਇਹ ਤੋਂ ਬਾਅਦ ਫਿਰ ਸਾਰਾ ਕੁਛ ਹੀ ਭੜਕ ਉੱਠਿਆ ਜੀ
0: ਹਾਂਜੀ ਇੱਕ ਤਾਂ ਉੱਥੇ ਹੈਗਾ ਉਹ ਡੈਮੋਕ੍ਰੈਟਿਕ ਸਟੇਟ ਆ ਉੱਥੇ ਵੋਟਾਂ ਜਿਹੜੇ ਆ ਉਹ ਡੈਮੋਕ੍ਰੇਟਾਂ ਨੂੰ ਜਾਂਦੀਆਂ ਤੇ ਉੱਥੇ ਥੋੜੇ ਜਿਹੇ ਜਿਹੜੇ ਆ ਸੋਮਾਲੀਆ ਹੈਗਾ ਨਾ ਕੰਟਰੀ ਉੱਥੋਂ ਦੇ ਜਿਹੜੇ ਲੋਕਾਂ ਨੇ ਪੋਲੀਟੀਕਲ ਸੈਲ ਨੇ ਉਹਨਾਂ ਦੀ ਗਿਣਤੀ ਵੀ ਵੱਡੀ ਆ ਤੇ ਉੱਥੇ ਜਿਹੜੇ ਹਿਸਪੈਨਿਕ ਆ ਉਹਨਾਂ ਦੀ ਵੀ ਵੱਡੀ ਆ ਔਰ ਇੱਕ ਹੋਰ ਵੀ ਗੱਲ ਆ ਉਹਨਾਂ ਨੂੰ ਸੈਂਚੁਰੀ ਸਿਟੀ ਕਿਹਾ ਜਾਂਦਾ ਮੇਰਾ ਤਿੰਨ ਪੁਆਇੰਟਾਂ ਦਾ ਤਾਂ ਇਹਨਾਂ ਨੂੰ ਪਤਾ ਪਰ ਇੰਨੀ ਜਿਆਦਾ ਖੱਕ ਸਾਹਿਬ ਵੀ ਉੱਥੇ ਤਾਂ ਮਿਲਟਰੀ ਮਿਲਟਰੀ ਉਹਨਾਂ ਦੇ ਪੂਰੇ ਜਿਹੜੇ ਬਾਰਡਰ ਤੇ ਵੀ ਉਹਨੇ ਉਹਨਾਂ ਕੋਲ ਹਥਿਆਰ ਨਹੀਂ ਦੇਖੇ ਜਿਹਨਾਂ ਦੇ ਉਹਨਾਂ ਦੇ
1: ਪਾਏ ਇਹਦਾ ਅਸਰ ਜਿਹੜਾ ਹੁੰਦਾ ਨਾ ਇੱਕ ਸਟੇਟ ਦਾ ਉਹ ਪੂਰੇ ਅਮਰੀਕਾ ਦੇ ਵਿੱਚ ਪੈਂਦਾ ਪੂਰੀ ਦੁਨੀਆਂ ਚ ਪੈਣਾ ਇਹਦੇ ਲਈ ਮੈਨੂੰ ਨਹੀਂ ਸਮਝ ਆਉਂਦੀ ਕਿ ਰਿਪਬਲਿਕਨ ਜਿਹੜੇ ਸੈਨੇਟਰ ਆ ਜਾਂ ਕਾਂਗਰਸਮੈਨ ਆ ਉਹ ਕਿਉਂ ਨਹੀਂ ਬਹੁਤ ਜ਼ਿਆਦਾ ਹੱਲਾ ਗੁੱਲਾ ਕਰਦੇ ਜੀ ਇਹ ਤਰੀਕਾ ਗਲਤ ਆ
0: ਤਰੀਕਾ ਗਲਤ ਆ ਜੀ ਬਿਲਕੁਲ
1: ਇਹ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਰਿਹਾ ਨਾ ਗਾਂ ਰਿਪਬਲਿਕਨ ਦਾ ਨੁਕਸਾਨ ਹੋਏਗਾ ਨਾ ਅਗਲੀਆਂ ਇਲੈਕਸ਼ਨਾਂ ਜਾਂ ਜੋ ਇਲੈਕਸ਼ਨਾਂ ਵੀ ਗਾਂ ਆਉਣੀ ਅਗਲੇ ਸਾਲ ਆਉਣੀਆਂ ਜਿਹੜੀਆਂ
0: ਬਿਲਕੁਲ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਦੋ ਸਾਲ ਜੀ ਬਿਲਕੁਲ ਉਹਨਾਂ ਨੂੰ ਫਿਰ ਉਹ ਤਾਂ ਹੋਣਾ ਹੀ ਆ ਤੇ ਚਲੋ ਪਰ ਭੁੱਖ ਖੱਕ ਸਾਹਿਬ ਜੀ ਅਮਰੀਕਾ ਦੇ ਵਿੱਚ ਪੈ ਗਈ ਆ ਜਿਹੜੀ

0: ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM ਟੂ 8 PM ਇੰਡੀਅਨ ਟਾਈਮ 4:30 AM ਟੂ 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 856-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਟਾਈਮ ਐਕਚੁਅਲੀ 7:02 ਹੋ ਗਿਆ ਸ਼ਾਮ ਦੇ ਈਸਟਰਨ ਟਾਈਮ। ਸੋ ਅੱਜ ਦਾ ਪ੍ਰੋਗਰਾਮ ਆਪਾਂ ਗਜ਼ਲਾਂ ਤੇ ਰੱਖਾਂਗੇ ਜੀ। ਗਾਣੇ ਆਪਾਂ ਰੋਜ਼ ਸੁਣਦੇ ਹਾਂ, ਅੱਜ ਦੀਆਂ ਫੇਮਸ ਗਜ਼ਲਾਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਪੰਕਜ ਉਦਾਸ ਜੀ ਹੈ, ਜਗਜੀਤ ਸਿੰਘ ਹੋਣੀ ਹੈ, ਔਰ ਕਾਫੀ ਵਧੀਆ ਗਜ਼ਲਾਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਇਹ ਲਓ ਜੀ ਕੁਛ ਸਟਾਰਟਿੰਗ ਦੇ ਵਿੱਚ ਆਪਾਂ ਸੁਣਦੇ ਹਾਂ ਜੀ ਤੁਹਾਡੇ ਕੁਛ ਗਜ਼ਲਾਂ।

0: ਦੋਸਤੋ ਅੱਜ ਦਾ ਪ੍ਰੋਗਰਾਮ ਆਪਣਾ ਗਜ਼ਲਾਂ ਦਾ ਸੀ ਔਰ ਵਧੀਆ ਵਧੀਆ ਗਜ਼ਲਾਂ ਜਗਜੀਤ ਸਿੰਘ ਹੋਣੀ ਪੰਕਜ ਅਰਦਾਸ ਹੋਣੀ ਤੇ ਅਦਨਾਨ ਸਾਮੀ ਹੋਣਾ ਦੀ ਥੋੜੀ ਜਿਹੀ ਮੈਨੂੰ ਯਾਦ ਚੇਤੇ ਆ ਗਈ ਗੱਲ ਕਿ ਅਦਨਾਨ ਸਾਮੀ ਹੋਣਾ ਨੂੰ ਮੈਂ ਨਾ ਸ਼ੋਅ ਦੇ ਉੱਪਰ ਸਟ੍ਰੈਚ ਲਿਮੋ ਤੇ ਵੱਡੀ ਗੱਡੀ ਜਿਹੜੀ ਹੁੰਦੀ ਹੈ ਉਹ ਸੀ ਉਹਦੀ ਮਾਤਾ ਸੀ ਇੱਕ ਇਹਦਾ ਬ੍ਰਦਰ ਇੰਗਲੈਂਡ ਤੋਂ ਆਇਆ ਸੀ ਤਿੰਨ ਜਾਣੇ ਸੀ ਬਹੁਤ ਹੀ ਕੋਈ ਛੱਡਿਆ ਨੀ ਸੀ ਮਸਾਂ ਐਸਾ ਕੋਈ ਕਲਾਕਾਰ ਨੀ ਅਮਿਤਾਬ ਬੱਚਨ ਤੋਂ ਲੈ ਕੇ ਜਿਹੜੇ ਅਸੀਂ ਨਹੀਂ ਚੱਕੇ ਕੋਈ ਸਿੰਗਰ ਜਿੱਥੇ ਉਦੋਂ ਉਹ ਅੱਜ ਤੋਂ 8-9 ਸਾਲ ਪਹਿਲਾਂ ਪ੍ਰੋਗਰਾਮ ਹੁੰਦੇ ਬਹੁਤ ਸੀ ਜੀ ਇੱਥੇ ਕਰਾਉਂਦੇ ਹੁੰਦੇ ਸੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਤੇ ਇਹਦਾ ਭਾਰ ਬਹੁਤ ਜ਼ਿਆਦਾ ਸੀ ਉਦੋਂ ਅਦਨਾਨ ਸਾਮੀ ਦਾ ਇੰਨਾ ਜ਼ਿਆਦਾ ਸੀ ਕਿ ਇਹਦੇ ਕੋਲ ਗੱਡੀ ਚ ਵੀ ਨਹੀਂ ਸੀ ਬੈਠ ਹੁੰਦਾ ਔਰ ਇਹ ਦੋਨੇ ਭਰਾ ਇਹਨਾਂ ਦੀ ਮਾਤਾ ਪਿਛਲੀ ਸੀਟ ਦੇਖੋ 12 ਪੈਸੰਜਰ ਸਟ੍ਰੈਚ ਲਿਮੋ ਸੀ ਤੇ ਮੈਂ ਚਲਾ ਰਿਹਾ ਸੀ ਲੈ ਕੇ ਜਾ ਰਿਹਾ ਸੀ ਇਹਨਾਂ ਨੂੰ ਐਡੀਸਨ ਤੋਂ ਟ੍ਰੈਂਟਨ ਉੱਥੇ ਸ਼ੋਅ ਸੀ ਤੁਸੀਂ ਬਿਲੀਵ ਕਰੋ ਕਿ ਅਗਲੇ ਟਾਇਰ ਚੱਕ ਹੁੰਦੇ ਗੱਡੀ ਦੇ ਏਡੀ ਵੱਡੀ ਗੱਡੀ ਦੇ ਅਗਲੇ ਟਾਇਰ ਜਿਹੜੇ ਉਹ ਚੱਕ ਹੋ ਰਹੇ ਸੀ ਇੰਨਾ ਜ਼ਿਆਦਾ ਵਜ਼ਨ ਸੀ ਫੇਰ ਵੀ ਉੱਥੇ ਅਸੀਂ ਪਹੁੰਚੇ ਹਾਂ ਤੇ ਇਹਨਾਂ ਨੂੰ ਸਟੇਜ ਦੇ ਬੈਕ ਬਹੁਤ ਵੱਡੀ ਇੱਕ ਬੈਂਚ ਦੇ ਉੱਪਰ ਬਿਠਾਇਆ ਫਿਰ ਮੱਸੀ ਦੋ ਤਿੰਨ ਬੰਦਿਆਂ ਨੇ ਫੜ ਕੇ ਸਟੇਜ ਤੇ ਚਲਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਭਾਰ ਘਟਾ ਲਿਆ ਸੀ ਬਹੁਤ ਜ਼ਿਆਦਾ ਐਂ ਸਕਿਨੀ ਪਤਲੇ ਹੋ ਗਏ ਸੀ ਮਤਲਬ ਇਹੋ ਜਿਹੀਆਂ ਯਾਦਦਾਸ਼ਾਂ ਜੇ ਕੋਈ ਗਾਣੇ ਦਾ ਆਉਂਦਾ ਨਾ ਤਾਂ ਫਿਰ ਯਾਦ ਆ ਜਾਂਦਾ ਕੋਈ ਐਸਾ ਸਿੰਗਰ ਨਹੀਂ ਹੈ ਜਿਹੜਾ ਅਸੀਂ ਨਹੀਂ ਪਿਕਅਪ ਕੀਤਾ ਬਹਿ ਕੇ ਖਾਧਾ ਪੀਤਾ ਨਹੀਂ ਉਹਨਾਂ ਦੇ ਨਾਲ ਕਿਉਂਕਿ ਖੀਰ ਦੇ ਉੱਪਰ ਸ਼ੋਆਂ ਤੋਂ ਬਾਅਦ ਫਿਰ ਡਿਨਰ ਹੁੰਦਾ ਸੀ ਨਾ ਜਿਹੜਾ ਉਹਦੇ ਵਿੱਚ ਸਾਰੇ ਅਸੀਂ ਇਕੱਠੇ ਹੁੰਦੇ ਸੀ ਸਾਰੇ ਬਹਿ ਕੇ ਡਿਨਰ ਕਰਨਾ ਗੱਪਾਂ ਛੱਪਾਂ ਮਾਰਨੀਆਂ ਤੇ ਇਹ ਕੰਮ ਚੱਲਦਾ ਹੁੰਦਾ ਸੀ ਬਹੁਤ ਬਹੁਤ ਵੱਡੇ ਸਿੰਗਰਾਂ ਨੂੰ ਇੰਡੀਆ ਦਾ ਕੋਈ ਵੀ ਐਸਾ ਸਿੰਗਰ ਐਸਾ ਐਕਟਰ ਨਹੀਂ ਹੋਏਗਾ ਜਿਹੜਾ ਸਾਡੀਆਂ ਗੱਡੀਆਂ ਦੇ ਉੱਪਰ ਝੂਟੇ ਨਾ ਲਏ ਹੋਣ ਤੇ ਲਓ ਜੀ ਗੱਲ ਕਰੀਏ ਆਪਾਂ ਚੱਲੀਏ ਪ੍ਰੋਗਰਾਮ ਵੱਲ ਤੇ ਖਬਰਾਂ ਦੀ ਗੱਲਬਾਤ ਕਰਦੇ ਹਾਂ ਚੀਮਾ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਵਿੱਚ
1: ਬਿਲਕੁਲ
0: ਸਮਿਟ ਹੋ ਰਿਹਾ ਜਾਂ ਉਹਨਾਂ ਦੀ ਮਿਲਣੀ ਹੋ ਰਹੀ ਹੈ ਇਰਾਨ ਦੀ ਤੇ ਅਮਰੀਕਾ ਦੀ ਉਹਦੇ ਵਿੱਚ ਪਾਕਿਸਤਾਨ ਰੋਲ ਅਦਾ ਕਰ ਰਿਹਾ ਆਪਣਾ
1: ਬਿਲਕੁਲ
0: ਚੰਗੀ ਗੱਲ ਆ ਜੀ ਕੋਈ ਨਾ ਕੋਈ ਹੋਣਾ ਚਾਹੀਦਾ ਤੇ ਉਹਦਾ ਹੁਣ ਪਤਾ ਨੀ ਕਿੱਥੇ ਤੱਕ ਗੱਲ ਪਹੁੰਚੇਗੀ ਕੀ ਹੋਏਗਾ ਉਹਦੇ ਵਿੱਚ ਇਹ ਵੀ ਖਬਰ ਆਈ ਆ ਕਿ ਅਮਰੀਕਾ ਦਾ ਇੱਕ ਜਿਹੜਾ ਜਹਾਜ਼ ਸ਼ਿਪ ਹੈਗਾ ਉਹ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਇਦਾਂ ਦੀ ਵੀ ਗੱਲ ਆਈ ਆ
1: ਹਾਂਜੀ ਉਹਦੇ ਬਾਰੇ ਵੀ ਹੈਗਾ ਆ
0: ਜੀ
1: ਖਬਰਾਂ ਆਪਣੇ ਕੋਲ ਇਹਦੇ ਬਾਰੇ ਆਪਾਂ ਖਤ ਸਾਹਿਬ ਜੀ ਪਹਿਲੀ ਜਿਹੜੀ ਖਬਰ ਆ ਆਪਣੀ ਉਹ ਹੈਗੀ ਆ ਇਹ ਕਿ ਜਿਹੜਾ ਹੰਗਰੀ ਮੁਲਕ ਹੈ ਨਾ ਜਦੋਂ ਯੂਕਰੇਨ ਦੀ ਤੇ ਉਹਦੀ ਰੂਸ ਦੀ ਲੜਾਈ ਲੱਗੀ ਆ ਉਦੋਂ ਤੋਂ ਹੀ ਇਹ ਪਹਿਲੇ ਦਿਨਾਂ ਤੋਂ ਹੀ ਇਹ ਜਿਹੜਾ ਸਾਹ ਭਰਦਾ ਰਿਹਾ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉੱਥੇ ਦਾ ਆਪਣੇ ਓਰਬੈਨ ਉਹ ਰੂਸ ਵੱਲ ਮਤਲਬ ਜਿਹੜਾ ਨਾਰਾ ਉਹ ਲਾਉਂਦਾ ਰਿਹਾ ਥੋੜਾ ਬਹੁਤਾ ਤੇ ਹੁਣ ਇਸ ਤਰ੍ਹਾਂ ਆ ਕਿ ਹੰਗਰੀ ਜਿਹੜਾ ਆ ਇਹਦੇ ਜਿਹੜਾ ਦੇਸ਼ ਆਮ ਕਰਕੇ ਯੂਰਪ ਦਾ ਦੇਸ਼ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਆਮ ਕਰਕੇ ਰੂਸ ਅਤੇ ਯੂਕਰੇਨ ਦੀ ਲੜਾਈ ਵਿੱਚ ਰੂਸ ਵੱਲ ਦੀ ਇਹ ਝੁਕਾਅ ਥੋੜਾ ਜਿਹਾ ਹੁੰਦਾ ਆ ਤੇ ਇਹ ਹੁਣ ਖਤ ਸਾਹਿਬ ਜੀ ਡੋਨਲਡ ਟਰੰਪ ਵੀ ਬਹੁਤ ਰੂਸੀ ਪ੍ਰੈਜੀਡੈਂਟ ਪੁਟਿਨ ਦੀ ਹਾਂ ਚ ਹਾਂ ਜਿਹੜੀ ਆ ਉਹ ਮਨਾਉਂਦੇ ਰਹਿੰਦੇ ਇਹ ਵੀ ਆਪਾਂ ਨੂੰ ਪਤਾ ਆ ਕਿ ਟਰੰਪ ਸਾਹਿਬ ਪਹਿਲਾਂ ਤੋਂ ਹੀ ਉਹਦੇ ਨਾਲ ਸਾਂਝ ਰੱਖਦੇ ਆ ਪ੍ਰੈਜੀਡੈਂਟ ਪੁਟਿਨ ਦੇ ਨਾਲ ਤੇ ਆਪਣੇ ਆਪ ਨੂੰ ਜਿਹੜੇ ਇਹ ਓਰਬਨ ਹੈਗੇ ਨਾ ਆਪਣੇ ਉੱਥੋਂ ਦੇ ਹੰਗਰੀ ਦੇ ਪ੍ਰੈਜੀਡੈਂਟ ਇਸ ਵੇਲੇ ਉਹ ਜਿਹੜੇ ਆਪਣੇ ਆਪ ਨੂੰ ਦੱਸਦੇ ਆ ਜਿਹਨੂੰ ਕਹਿੰਦੇ ਆ ਡੈਮੋਕ੍ਰੈਟ ਜਾਣੀ ਕਿ ਉਹ ਹੈਗੇ ਆ ਪਰ ਉਹ ਪੂਰੇ ਡੈਮੋਕ੍ਰੈਟ ਨਹੀਂ ਹੈਗੇ ਲਹਿਰ ਡੈਮੋਕ੍ਰੈਟ ਉਹ ਆਪਣੇ ਆਪ ਨੂੰ ਦੱਸਦੇ ਆ ਤੇ ਉਹ ਇਸ ਗੱਲ ਦਾ ਦਾਅਵਾ ਕਰਦੇ ਰਹਿੰਦੇ ਆ ਫਿਰ ਟਰੰਪ ਨਾਲ ਵੀ ਮੂੰਹ ਮਿਲਾਇਆ ਉਹ ਰੱਖਦੇ ਆ ਤੇ ਜਿਸ ਕਾਰਨ ਪਿਛਲੇ 16 ਕੁ ਸਾਲਾਂ ਤੋਂ ਉਹ ਹੰਗਰੀ ਦੇ ਪ੍ਰੈਜੀਡੈਂਟ ਬਣਦੇ ਆਉਂਦੇ ਰਹੇ ਆ ਤੇ ਓਰਬਨ ਨੇ ਖੱਕ ਸਾਹਿਬ ਜੀ ਹੰਗਰੀ ਦੀਆਂ ਯੂਨੀਵਰਸਿਟੀਆਂ ਉਹਨਾਂ ਨੇ ਦੇਖੋ ਕੀਤਾ ਕੀ ਆ ਇੱਥੇ ਹੁਣ ਆਪਾਂ ਨੂੰ ਇਹ ਗੱਲ ਸਮਝਣੀ ਆ ਕਿ ਉਹ ਕਰ ਕੀ ਰਹੇ ਆ ਤੇ ਉਹ ਕਹਿ ਕੀ ਰਹੇ ਆ ਉਹਨਾਂ ਨੇ ਜਿਹੜਾ ਹੁਣ ਤੁਹਾਨੂੰ ਪਤਾ ਵੀ ਯੂਰਪ ਸਾਰਾ ਆ ਜਿਹੜਾ ਉਹ ਸੋਸ਼ਲਿਸਟ ਕੰਟਰੀ ਉਹ ਹੈਗੇ ਆ ਹੁਣ ਜਿਹੜੇ ਸੋਸ਼ਲਿਸਟ ਕੰਟਰੀ ਆ ਜਦੋਂ ਉਹਨਾਂ ਦੇ ਆਗੂ ਆ ਜਿਹੜੇ ਉਹ ਜਿਹੜੇ ਕੈਪੀਟਲਿਸਟ ਕੰਟਰੀਆਂ ਦੇ ਨਾਲ ਮਿਲਦੇ ਵਰਤਦੇ ਤਾਂ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਉਹ ਉਧਰ ਨੂੰ ਜਾਣ ਦਾ ਝੁਕਾਅ ਥੋੜਾ ਬਹੁਤਾ ਹੁੰਦਾ ਆ ਸੋ ਇਸੇ ਤਰ੍ਹਾਂ ਔਰਬਨ ਨੇ ਹੰਗਰੀ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਅਤੇ ਹੋਰ ਜਿਹੜੇ ਗੌਰਮੈਂਟ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੁੰਦੇ ਆ ਖਖ ਸਾਹਿਬ ਜੀ, ਉਹਨਾਂ ਨੂੰ ਵੀ ਜਿਹੜਾ ਆ ਉਹ ਆਪਣੇ ਕੰਟਰੋਲ ਥੱਲੇ, ਜਿਹੜਾ ਆਪਣੇ ਪ੍ਰਭਾਵ ਥੱਲੇ ਲਿਆਂਦਾ। ਸੋ ਇਹਦੇ ਕਹਿਣ ਦਾ ਮਤਲਬ ਆ ਕਿ ਉਹ ਡੈਮੋਕ੍ਰੇਟ ਉਹ ਆਪਣੇ ਆਪ ਨੂੰ ਦੱਸਦੇ ਆ ਤੇ ਉਹ ਇਸ ਗੱਲ ਦਾ ਦਾਅਵਾ ਕਰਦੇ ਰਹਿੰਦੇ ਆ, ਫਿਰ ਟਰੰਪ ਨਾਲ ਵੀ ਮੂੰਹ ਮਿਲਾਇਆ ਉਹ ਰੱਖਦੇ ਆ, ਤੇ ਜਿਸ ਕਾਰਨ ਪਿਛਲੇ 16 ਕੁ ਸਾਲਾਂ ਤੋਂ ਉਹ ਹੰਗਰੀ ਦੇ ਪ੍ਰੈਜੀਡੈਂਟ ਬਣਦੇ ਆਉਂਦੇ ਰਹੇ ਆ। ਤੇ ਔਰਬਨ ਨੇ ਖੱਖ ਸਾਹਿਬ ਜੀ ਹੰਗਰੀ ਦੀਆਂ ਯੂਨੀਵਰਸਿਟੀਆਂ ਉਹਨਾਂ ਨੇ ਦੇਖੋ ਕੀਤਾ ਕੀ ਆ, ਇੱਥੇ ਹੁਣ ਆਪਾਂ ਨੂੰ ਇਹ ਗੱਲ ਸਮਝਣੀ ਆ ਕਿ ਉਹ ਕਰ ਕੀ ਰਹੇ ਆ ਤੇ ਉਹ ਕਹਿ ਕੀ ਰਹੇ ਆ। ਉਹਨਾਂ ਨੇ ਜਿਹੜਾ ਹੁਣ ਤੁਹਾਨੂੰ ਪਤਾ ਵੀ ਯੂਰਪ ਸਾਰਾ ਆ ਜਿਹੜਾ ਉਹ ਸੋਸ਼ਲਿਸਟ ਕੰਟਰੀ ਉਹ ਹੈਗੇ ਆ, ਹੁਣ ਜਿਹੜੇ ਸੋਸ਼ਲਿਸਟ ਕੰਟਰੀ ਆ ਜਦੋਂ ਉਹਨਾਂ ਦੇ ਆਗੂ ਆ ਜਿਹੜੇ ਉਹ ਜਿਹੜੇ ਕੈਪੀਟਲਿਸਟ ਕੰਟਰੀਆਂ ਦੇ ਨਾਲ ਮਿਲਦੇ ਵਰਤਦੇ ਤਾਂ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਉਹ ਉਧਰ ਨੂੰ ਜਾਣ ਦਾ ਝੁਕਾਅ ਥੋੜਾ ਬਹੁਤਾ ਹੁੰਦਾ ਆ। ਸੋ ਇਸੇ ਤਰ੍ਹਾਂ ਔਰਬਨ ਨੇ ਹੰਗਰੀ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਅਤੇ ਹੋਰ ਜਿਹੜੇ ਗੌਰਮੈਂਟ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੁੰਦੇ ਆ ਖਖ ਸਾਹਿਬ ਜੀ, ਉਹਨਾਂ ਨੂੰ ਵੀ ਜਿਹੜਾ ਆ ਉਹ ਆਪਣੇ ਕੰਟਰੋਲ ਥੱਲੇ, ਜਿਹੜਾ ਆਪਣੇ ਪ੍ਰਭਾਵ ਥੱਲੇ ਲਿਆਂਦਾ। ਸੋ ਇਹਦੇ ਕਹਿਣ ਦਾ ਮਤਲਬ ਆ ਕਿ ਉਹ ਉਹਨਾਂ ਦੇ ਵਿੱਚ ਵੀ ਬਦਲਾਅ ਲਿਆ ਕੇ ਉਹਨਾਂ ਨੂੰ ਕੈਪੀਟਲਿਜ਼ਮ ਵੱਲ ਨੂੰ ਥੋੜਾ ਜਿਹਾ ਧੱਕ

0: ਮਿਲਦੇ ਵਰਤਦੇ ਤਾਂ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਉਹ ਉਧਰ ਨੂੰ ਜਾਣ ਦਾ ਝੁਕਾਅ ਥੋੜਾ ਬਹੁਤਾ ਹੁੰਦਾ ਆ। ਸੋ ਇਸੇ ਤਰ੍ਹਾਂ ਔਰਬਨ ਨੇ ਹੰਗਰੀ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਤੇ ਹੋਰ ਜਿਹੜੇ ਗੌਰਮੈਂਟ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੁੰਦੇ ਆ ਖਖ ਸਾਹਿਬ ਜੀ, ਉਹਨਾਂ ਨੂੰ ਵੀ ਜਿਹੜਾ ਆ ਉਹ ਆਪਣੇ ਕੰਟਰੋਲ ਥੱਲੇ ਜਿਹੜਾ ਆਪਣੇ ਪ੍ਰਭਾਵ ਥੱਲੇ ਲਿਆਂਦਾ। ਸੋ ਇਹਦੇ ਕਹਿਣ ਦਾ ਮਤਲਬ ਆ ਕਿ ਉਹ ਉਹਨਾਂ ਦੇ ਵਿੱਚ ਵੀ ਬਦਲਾਅ ਲਿਆ ਕੇ ਉਹਨਾਂ ਨੂੰ ਕੈਪੀਟਲਿਜ਼ਮ ਵੱਲ ਨੂੰ ਥੋੜਾ ਜਿਹਾ ਧੱਕ ਰਿਹਾ ਆ। ਇਹਦੇ ਕਾਰਨ ਹੁਣ ਕੀ ਹੈ ਖਖ ਸਾਹਿਬ ਜੀ, ਅਮਰੀਕਨ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਆ ਜਿਹੜੇ ਉਹ ਉੱਥੇ ਹੋਣੀ ਸੀ ਅੱਜ ਇਲੈਕਸ਼ਨ, ਹੁਣ ਉੱਥੇ ਤਾਂ ਹੋ ਹਟੀ ਹੋਈ ਆ ਮੇਰਾ ਖਿਆਲ ਆ, ਉੱਥੇ ਰਾਤ ਪੈ ਗਈ ਆ ਤੇ ਉਸ ਇਲੈਕਸ਼ਨ ਦੇ ਵਿੱਚ ਹੁਣ ਕਰਾਉਣ ਤੋਂ ਪਹਿਲਾਂ ਜਿਹੜੇ ਆ ਜੇ ਡੀ ਵੈਂਸ ਵੀ ਜਾ ਕੇ ਆਏ ਆ ਪਾਕਿਸਤਾਨ ਨੂੰ ਜਾਣ ਤੋਂ ਪਹਿਲਾਂ
1: ਗਏ ਸੀ।
0: ਹਾਂਜੀ ਉਹ ਇੱਥੇ ਜਾ ਕੇ ਆਏ ਆ ਤੇ ਉਹਦੇ ਨਾਲ ਹੁਣ ਖਖ ਸਾਹਿਬ ਜੀ ਹੈ ਕੀ ਆ ਕਿ ਜਿਹੜੇ ਅਸਲ ਵਿੱਚ ਅਮਰੀਕਨ ਸਟਾਈਲ ਪੂੰਜੀਵਾਦੀ ਦੀ ਹਾਮੀ ਵੀ ਉਹ ਭਰ ਰਹੇ ਆ ਔਰਬਨ ਜਿਹੜੇ ਉੱਥੋਂ ਦੇ ਪ੍ਰੈਜੀਡੈਂਟ ਹੈਗੇ ਆ, ਤੇ ਪਰ ਉਹਦਾ ਇੱਕ ਵਿਰੋਧੀ ਜਿਹੜਾ ਆ ਉਹਦਾ ਨਾਂ ਹੈਗਾ ਪੀਟਰ ਮੈਗੀਆਰ, ਉਹਦਾ ਨਾਂ ਹੈ ਖਖ ਸਾਹਿਬ ਜੀ, ਉੱਥੋਂ ਦੀ ਪਰਜਾ ਦਾ ਯੂਰਪ ਨੇਟੋ ਅਤੇ ਯੂ ਐਸ ਤੋਂ ਪਰੇਸ਼ਾਨ ਹੋਣ ਦਾ ਮੁੱਦਾ ਜਿਹੜਾ ਬਣਾ ਕੇ, ਹੁਣ ਉਹ ਜਿਹੜਾ ਬੰਦਾ ਇਹਦਾ ਵਿਰੋਧੀ ਆ ਪਹਿਲਾਂ ਇਹਦੀ ਪਾਰਟੀ ਦਾ ਹੀ ਬੰਦਾ ਸੀ ਉਹ ਖਖ ਸਾਹਿਬ ਜੀ, ਤੇ ਉਹਨੇ ਹੁਣ ਕੀ ਕੀਤਾ ਆ ਉਹ ਸਾਲ ਪਹਿਲਾਂ ਉਹਨੇ ਉਹਦੇ ਚੋਂ ਨਿਕਲ ਗਿਆ ਉਹ, ਤੇ ਉਹਨੇ ਫੇਰ ਹੁਣ ਇਹਦੇ ਵਿਰੋਧ ਦੇ ਵਿੱਚ ਜਿਹੜੀ ਆ ਇਲੈਕਸ਼ਨ ਜਿਹੜੀ ਆ ਉਹ ਲੜਨੀ ਸ਼ੁਰੂ ਕਰ ਦਿੱਤੀ ਆ, ਤੇ ਉਹਨੇ ਇਹਦੇ ਸਿਰ ਹੀ ਤੁਰੰਤ ਲਾਈ ਆ ਭਈ ਇਹ ਜਿਹੜਾ ਬੰਦਾ ਆ ਇਹ ਉਹ ਕੈਪੀਟਲ ਵੱਲ ਜਾ ਰਿਹਾ, ਇਸ ਕਰਕੇ ਇਹਨੂੰ ਰੋਕਣਾ ਚਾਹੀਦਾ ਤੇ ਤੁਸੀਂ ਵੋਟ ਮੈਨੂੰ ਪਾਓ। ਤੇ ਹੁਣ ਜਿਹੜੇ ਔਰਬਨ ਸਾਹਿਬ ਆ ਉੱਥੋਂ ਦੇ ਪ੍ਰੈਜੀਡੈਂਟ ਇਸ ਵੇਲੇ ਦੇ ਆ ਔਰਬਨ, ਉਹਨਾਂ ਨੇ ਖਖ ਸਾਹਿਬ ਜੀ ਹੰਗਰੀ ਦਾ ਰਾਜਨੀਤਿਕ ਢਾਂਚਾ ਬਦਲ ਦਿੱਤਾ ਜਦੋਂ ਦਾ ਉਹ ਬੈਠਾ। ਪਹਿਲੀ ਗੱਲ ਇਹ ਉਹਨਾਂ ਨੇ ਉੱਥੋਂ ਦਾ ਰਾਜਨੀਤਿਕ ਢਾਂਚਾ ਬਦਲ ਕੇ ਪਾਵਰ ਜਿਹੜੀ ਆਪਣੇ ਹੱਥ ਚ ਲੈ ਲਈ ਕਾਫੀ ਸਾਰੀ, ਤੇ ਪ੍ਰੈਜੀਡੈਂਟ ਦੀ ਪਾਵਰ ਇਸ ਵਕਤ ਆ ਜਿਹੜੀ ਉਹ ਮੀਡੀਆ ਬਿਜ਼ਨਸ ਅਤੇ ਜਿਹੜੀ ਅਕਾਡੈਮਿਕ ਜਿਹਨੂੰ ਆਪਾਂ ਯੂਨੀਵਰਸਿਟੀਆਂ ਜਾਂ ਇਹ ਸਾਰੇ ਕਾਲਜ ਹੋਏ ਸਕੂਲ ਹੋਏ ਸਾਰੇ ਜਿਹੜੇ ਆ ਇਹਨੂੰ ਅਕੈਡਮੀਆਂ ਕਹਿ ਦਿੰਦੇ ਆ, ਉਹਦੇ ਉੱਪਰ ਵੀ ਆਪ ਆ ਜਿਹੜਾ ਉਹ ਉਹਨਾਂ ਨੇ ਆਪਣਾ ਜਿਹੜਾ ਕੰਟਰੋਲ ਕਰ ਲਿਆ, ਕਹਿਣ ਦਾ ਮਤਲਬ ਉਹਦੇ ਉੱਤੋਂ ਭਾਰੂ ਹੋ ਗਿਆ ਉਹ। ਤੇ ਤੀਸਰਾ ਪੁਆਇੰਟ ਹੈ ਜਿਹੜਾ ਉਹ ਚੋਣ ਦਾ ਮਹੱਤਵਪੂਰਨ ਅਜੇ ਵੀ ਹੈ ਪਰ ਢਾਂਚਾ ਅਜੇ ਵੀ ਮੌਜੂਦਾ ਪ੍ਰੈਜੀਡੈਂਟ ਵੱਲ ਝੁਕਿਆ ਹੋਇਆ, ਸੋ ਜਿਹੜੇ ਉੱਥੋਂ ਦਾ ਸਿਸਟਮ ਆ ਉਹ ਇੱਦਾਂ ਲੱਗਦਾ ਵੀ ਅਜੇ ਵੀ ਜਿਹੜਾ ਜਿੱਤਣਾ ਉਸੇ ਨਹੀਂ ਆ, ਕਿਉਂਕਿ ਜਿਹੜਾ ਇਨਕੰਬੈਂਟ ਹੁੰਦਾ ਨਾ ਜਿਹੜਾ ਉਸ ਵੇਲੇ ਉੱਥੇ ਦਾ ਹੁੰਦਾ ਆ ਉਹਨੂੰ ਆਮ ਕਰਕੇ ਲੋਕ ਆ ਜਿਹੜੇ ਉਹ ਵੋਟ ਪਾ ਦਿੰਦੇ ਆ, ਪਰ ਦੂਸਰੇ ਪਾਸੇ ਸਾਲ ਵੀ 16 ਹੋ ਗਿਆ ਹੁਣ ਬੈਠੇ ਨੂੰ, ਕਿਉਂਕਿ 16 ਸਾਲਾਂ ਦੇ ਵਿੱਚ ਖਖ ਸਾਹਿਬ ਦੀ ਜਿਹੜੇ ਪਰਜਾ ਹੁੰਦੀ ਆ ਉਹ ਜਿਹੜੇ ਵਿਰੋਧੀਆਂ ਪਾਰਟੀਆਂ ਵਾਲੇ ਹੁੰਦੇ ਆ ਉਹ ਅੱਜ ਥੋੜੇ ਜਿਹਾ ਕਿਸ਼ੋਸਾ ਜਿਹਾ ਛੱਡ ਕੇ ਉਹਦੇ ਸਿਰ ਲਾਤਾ, ਕੱਲ ਨੂੰ ਹੋਰ ਲਾਤਾ, ਪਰਸੋਂ ਨੂੰ ਹੋਰ ਲਾਤਾ, ਫਿਰ 16 ਸਾਲਾਂ ਦੇ ਵਿੱਚ ਉਹ ਇਕੱਠਾ ਜਿਹਾ ਪਬਲਿਕ ਦੇ ਜਿਹੜੇ ਉਹ ਮਤਲਬ ਦਿਮਾਗ ਦੇ ਵਿੱਚ ਉਹ ਗੱਲਾਂ ਵੱਸ ਜਾਂਦੀਆਂ, ਤੇ ਹੌਲੀ ਹੌਲੀ ਫਿਰ ਉਹ ਜਿਹੜਾ 16-20 ਸਾਲ ਬਾਅਦ ਫਿਰ ਉਹ ਜਿੱਦਾਂ ਲੋਕ ਥੋੜਾ ਜਿਹਾ ਵਿਰੋਧ ਉਹਦਾ ਕਰਨ ਲੱਗ ਪੈਂਦੇ, ਭਾਵੇਂ ਉਹਦਾ ਚੰਗਾ ਵੀ ਹੋਵੇ, ਕਿਉਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਵੀ ਸਿੱਟੇ ਉਹਨਾਂ ਤੇ ਉਹ ਮਾਰਦੀਆਂ ਰਹਿੰਦੀਆਂ, ਤੇ ਫਿਰ ਸਿੱਟੇ ਹੌਲੀ ਹੌਲੀ ਖਖ ਸਾਹਿਬ ਜੀ ਇੱਕ ਸਿੱਟਾ ਅੱਜ ਪੈ ਗਿਆ, ਇੱਕ ਕੱਲ ਨੂੰ ਪੈ ਗਿਆ, ਫਿਰ ਹੌਲੀ ਹੌਲੀ ਝੱਗੇ ਝੁੱਗੇ ਆ ਜਿਹੜੇ ਉਹ ਲਿਬੜ ਜਾਂਦੇ ਹੁੰਦੇ ਆ, ਸੋ ਇਸ ਤਰ੍ਹਾਂ ਹੁੰਦੀ ਆ। ਤੇ ਚੌਥਾ ਪੁਆਇੰਟ ਜਿਹੜਾ ਦੱਸਿਆ ਗਿਆ ਉਹ ਇਹ ਆ ਕਿ ਵਿਰੋਧੀ ਕੈਂਡੀਡੇਟ ਨੇ ਔਰਬਨ ਦੁਆਰਾ ਇੱਕ ਵਿਅਕਤੀ ਨੂੰ ਦੇਖੋ ਆ ਕੋਈ ਗੱਲ ਤਾਂ ਚਲੋ ਹੈਗੀ ਵੀ ਆ ਏਡੀ ਬੜੀ ਤੇ ਹੈ ਵੀ ਨਹੀਂ ਜੇ ਸੋਚਿਆ ਜਾਵੇ, ਹੁਣ ਕੀ ਆ ਕਿ ਜਿਹੜਾ ਵਿਰੋਧੀ ਕੈਂਡੀਡੇਟ ਆ ਪਹਿਲਾਂ ਉਹਦੀ ਹੀ ਪਾਰਟੀ ਦਾ ਮੈਂਬਰ ਸੀਗਾ, ਉਹਦੇ ਨਾਲ ਗੱਲਬਾਤ ਸੀਗੀ, ਉਹਨੇ ਜਦੋਂ ਸਾਲ ਕੁ ਪਹਿਲਾਂ ਰਿਜ਼ਾਈਨ ਦੇ ਦਿੱਤਾ ਤੇ ਪਾਰਟੀ ਚੋਂ ਨਿਕਲ ਗਿਆ, ਤੇ ਫੇਰ ਉਹਨੇ ਇਹ ਜਿਹੜਾ ਪ੍ਰੈਜੀਡੈਂਟ ਆ ਉੱਥੋਂ ਦਾ ਹੰਗਰੀ ਦਾ ਇਹਨੇ ਇਹਦਾ ਕੋਈ ਜਾਣ ਪਛਾਣ ਵਾਲਾ ਹੋਣਾ ਜਾਂ ਪਤਾ ਨੀ ਕੀ ਸੀ, ਰਿਸ਼ਤੇਦਾਰ ਸੀ ਪਤਾ ਨੀ ਕੀ ਸੀ, ਇਹਦੇ ਵਿੱਚ ਕਲੀਅਰ ਨਹੀਂ ਕੀਤਾ ਗਿਆ, ਪਰ ਉਹ ਬੰਦਾ ਸੀ ਜਿਹੜਾ ਉਹਨੇ ਉਹਦੇ ਉੱਤੇ ਰੇਪ ਦਾ ਕੇਸ ਲੱਗਿਆ ਸੀਗਾ ਤੇ ਉਹਨੂੰ ਸਜ਼ਾ ਹੋਈ ਸੀ,
1: ਜਿਹੜਾ ਇਹਦੇ ਅਗੇਂਸਟ ਲੜ ਰਿਹਾ
0: ਨਹੀਂ ਜਿਹੜਾ ਇਹਦੇ ਅਗੇਂਸਟ ਲੜ ਰਿਹਾ ਇਹ ਨੀ ਜਿਹੜਾ ਹੁਣ ਪ੍ਰੈਜੀਡੈਂਟ ਉੱਥੇ ਦਾ ਹੈਗਾ ਆ
1: ਉਹਦੇ ਤੇ ਲੱਗੇ ਸੀ
0: ਉਹਦੇ ਤੇ ਪ੍ਰੈਜੀਡੈਂਟ ਤੇ ਨੀ ਲੱਗੇ ਸੀ, ਕੋਈ ਬੰਦਾ ਸੀ ਉਹ ਜੇਲ ਚ ਬੈਠਾ ਸੀ ਉਹਦੇ ਉਹਨੂੰ ਸਜ਼ਾ ਹੋਈ ਸੀਗੀ ਤੇ ਉਹਨੂੰ ਪਾਰਡਨ ਦਿੱਤੀ ਕਿਸੇ ਕਾਰਨ ਕਰਕੇ, ਇਹ ਨੀ ਪਤਾ ਕਿਉਂ ਦਿੱਤੀ ਆ, ਪਰ ਉਹਨੇ ਪਾਰਡਨ ਦਿੱਤੀ ਤੇ ਇਹ ਫਿਰ ਹੁਣ ਜਿਹੜਾ ਉਹਦੇ ਖਿਲਾਫ਼ ਲੜ ਰਿਹਾ ਉਹਦੀ ਪਾਰਟੀ ਦਾ ਬੰਦਾ ਇਹਨੇ ਫਿਰ ਉਹਦੇ ਸਿਰ ਉਹ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਇੱਕ ਵੱਡਾ ਮੁੱਦਾ ਉਹਦੇ
1: ਚੀਮਾ ਸਾਹਿਬ ਇਲੈਕਸ਼ਨਾਂ ਦੇ ਵਿੱਚ ਖੋਲਣ ਲੱਗ ਪੈਂਦੇ ਦੂਜੇ ਦੇ ਉਹ ਖੋਲਣ ਲੱਗ ਪੈਂਦੇ ਆ,
0: ਹਾਂਜੀ ਹਾਂਜੀ
1: ਬੰਦਾ 15-16 ਸਾਲ ਤੋਂ ਬੈਠਾ, ਲੋਕੀ ਬਾਹਰਲੇ ਮੁਲਕ ਦੇਖਿਆ ਕਿ ਇੰਡੀਆ ਹੋਇਆ ਜਾਂ ਹੋਰ ਮੁਲਕਾਂ ਚ ਹੋਇਆ, ਜੇ ਧੱਕੇ ਨਾਲ ਜੁੱਤੀ ਫੇਰ ਕੇ ਤੁਸੀਂ ਵੋਟਾਂ ਲੈਣੀਆਂ ਉਹ ਇੱਕ ਵੱਖਰੀ ਗੱਲ ਆ, ਪਰ ਜਿਹੜਾ

0: ਨਾ ਨਾ ਉਹ ਚੇਂਜ ਹੋਣਾ ਚਾਲੂ ਹੋ ਜਾਂਦਾ
1: ਹੋ ਜਾਂਦਾ ਭਾਵੇਂ ਬਿਲਕੁਲ ਨਿੱਕੇ ਨਿੱਕੇ ਨੁਕਸ ਥੋੜਾ ਜਿਹਾ ਅੱਜ ਕੱਢਤਾ ਥੋੜਾ ਜਿਹਾ ਕੱਲ ਨੂੰ ਕੱਢ ਦੋ ਨਿੱਕੇ ਨਿੱਕੇ ਹੌਲੀ ਹੌਲੀ ਫਿਰ ਉਹ ਜਮਾ ਹੋਈ ਜਾਂਦੇ ਤੇ ਫਿਰ ਪਰਦਾ ਜਿਹੜੀ ਆ 10-15 ਸਾਲ ਦੇ ਰਾਜ ਤੋਂ ਮਗਰੋਂ ਫਿਰ ਉਹਦੇ ਖਿਲਾਫ ਜਿਹੜੀ ਆ ਹੋ ਜਾਂਦੀ ਆ ਹਾਲਾਂਕਿ ਉਹਦੇ ਉਹ ਬੰਦਾ ਉਹ ਚੰਗਾ ਹੀ ਹੁੰਦਾ ਪਰ ਫਿਰ ਉਹ ਪਰਜਾ ਜਿਹੜੀ ਉਹ ਤੋਂ ਅੱਕ ਜਾਂਦੀ ਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ ਸੋ ਇਹਨੇ ਇਹ ਮੁੱਦਾ ਖੜਾ ਕਰ ਲਿਆ ਕਿ ਉਹਨੇ ਆਹ ਕੀਤਾ ਸੀ ਜੀ ਉਹਨੇ ਆਹ ਕੀਤਾ ਸੀ ਉਹਨੇ ਉਹਨੂੰ ਛੱਡ ਕਿਉਂ ਦਿੱਤਾ ਉਹਨੇ ਆਮ ਕਰਕੇ ਜਿਹੜੀ ਉਹ ਰਹਿਮ ਦੀ ਅਪੀਲ ਨੀ ਹੁੰਦੀ ਆਪਣੇ ਇੱਕ ਇੰਡੀਆ ਦੇ ਵਿੱਚ ਵੀ ਇਹ ਕਾਨੂੰਨ ਹੈਗਾ ਉਹ ਜਿਹੜੀ ਆ ਜੇ ਕੋਰਟ ਚੋਂ ਹਾਰ ਜਾਂਦੇ ਆ
0: ਰਾਸ਼ਟਰਪਤੀ ਹੁੰਦਾ ਜੀ
1: ਹਾਂਜੀ ਬਿਲਕੁਲ ਬਿਲਕੁਲ ਸੋ ਉਸ ਤਰ੍ਹਾਂ ਦੀਆਂ ਉਹ ਹੁੰਦੀਆਂ ਜੇ ਸਾਰੀਆਂ ਅਦਾਲਤਾਂ
0: ਆਪਣੇ ਟਾਈਮ ਬਹੁਤ ਜ਼ਿਆਦਾ 15 ਮਿੰਟ ਰਹਿ ਗਏ ਸਾਰੇ ਖਬਰਾਂ ਦਾ
1: ਕੋਈ ਗੱਲ ਨੀ ਤੇ ਅਗਲਾ ਜਿਹੜਾ ਪੁਆਇੰਟ ਸੀਗਾ ਉਹ ਹੰਗਰੀ ਦੇ ਆਰਵਨ ਦੇ ਰਾਜ ਸਮੇਂ ਈਯੂ ਅਤੇ ਨੇਟੋ ਆ ਜਿਹੜਾ ਇਹਦੇ ਵਿੱਚ ਖਾਕਸਾ ਵੀ ਜਿਹੜਾ ਪੱਛਮੀ ਸਭਿਅਤਾ ਦੇ ਆੜੀ ਆ ਜਿਹੜੇ ਉਹਨਾਂ ਦੇ ਨਾਲ ਇਹ ਜੁੜਿਆ ਰਿਹਾ ਆ ਤੇ ਜਿਹਦੇ ਮਤਲਬ ਇਹ ਉਹਨਾਂ ਵੱਲੋਂ ਸਾਹ ਭਰਦਾ ਇਸ ਕਾਰਨ ਵੀ ਜਿਹੜਾ ਇਹਦੇ ਖਿਲਾਫ਼ ਜਿਹੜੇ ਆ ਉਹ ਭੜਕਾ ਰਹੇ ਆ ਲੋਕਾਂ ਨੂੰ ਤੇ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਖਾਕ ਸਾਹਿਬ ਜੀ ਅਮਰੀਕਾ ਤੇ ਇਰਾਨ ਦੇ ਰਾਜਨੀਤਿਕ ਢਾਂਚੇ ਦੇ ਕਰਮਚਾਰੀ ਆ ਜਿਹੜੇ ਉਹ ਪਾਕਿਸਤਾਨ ਵਿਚ ਇਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਇਲ ਦਾ ਫੈਸਲਾ ਕਰਨ ਗਏ ਹੋਏ ਆ ਤੇ ਇਹ ਸ਼ਾਇਦ ਅਮਰੀਕਾ ਅਤੇ ਇਰਾਨ ਦੇ ਕਰਮਚਾਰੀਆਂ ਦੀ 1979 ਤੋਂ ਆਹਮੋ ਸਾਹਮਣੇ ਪਹਿਲੀ ਮੁਲਾਕਾਤ ਹੋਈ ਆ ਅਤੇ ਹੋ ਰਹੀ ਆ ਅਜੇ ਤਿਕਰ ਉਹ ਜਿਹੜੀ ਸ਼ੁਰੂ ਆ ਪਹਿਲਾਂ ਉਹ ਖੈਰ 24 ਘੰਟੇ ਉਹਨਾਂ ਨੇ ਦਿੱਤੇ ਸੀਗੇ ਤੇ ਉਹਨਾਂ ਨੇ ਟਾਈਮ ਹੈ ਜਿਹੜਾ ਮੈਨੂੰ ਲੱਗਦਾ ਐਕਸਟੈਂਡ ਕਰ ਲੈਣਾ ਆ ਜਾਂ ਕਰ ਲਿਆ ਆ ਅਜੇ ਪੱਕਾ ਪਤਾ ਨੀ ਤੇ ਇੱਥੇ ਹੁਣ ਖਾਕ ਸਾਹਿਬ ਜੀ ਇੱਧਰ ਟਰੰਪ ਸਾਹਿਬ ਆ ਜਿਹੜੇ ਉਹ ਰੌਲਾ ਰੱਪਾ ਪਾਉਣ ਲੱਗ ਪਏ ਆ ਕਿ ਅਸੀਂ ਜਿੱਤ ਗਏ ਆ ਤੇ ਕਹਿ ਰਹੇ ਆ ਕਿ ਸਾਡੀ ਜਿਹੜੀ ਆ ਸੌਦੇਬਾਜ਼ੀ ਆ ਉਹ ਸਿਰੇ ਚੜ੍ਹੇ ਚੜ੍ਹਦੀ ਹੈ ਜਾਂ ਨਹੀਂ ਪਰ ਅਸੀਂ ਲੜਾਈ ਆ ਜਿਹੜੀ ਉਹ ਜਿੱਤ ਲਈ ਆ ਟਰੰਪ ਸਾਹਿਬ ਇੱਧਰ ਇਹ ਢੋਲ ਜਿਹੜੇ ਆ ਉਹ ਵਜਾ ਰਹੇ ਆ ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਣਾ ਟਰੰਪ ਸਾਹਿਬ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਲੜਾਈ ਤਾਂ ਜਿੱਤੇ ਲਈਏ ਫੈਸਲਾ ਚਾਹੇ ਹੋਵੇ ਚਾਹੇ ਨਾ ਹੋਵੇ ਉਹ ਕਹਿੰਦੇ ਕੋਈ ਗੱਲ ਨਹੀਂ ਚਾਹੇ ਸਾਨੂੰ ਜੇਤੂ ਕਰਾਰ ਮਿਲੇ ਜਾਂ ਨਾ ਮਿਲੇ ਤੇ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਟਰੰਪ ਸਾਹਿਬ ਨੇਤਾਨਯਾਹੂ ਦੇ ਜਾਲ ਵਿਚ ਫਸ ਤਾਂ ਗਏ ਪਰ ਨਿਕਲਣਾ ਸੌਖਾ ਨਹੀਂ ਲੱਗ ਰਿਹਾ ਤੇ ਗੱਲਬਾਤ ਅਜੇ ਵੀ ਸ਼ੁਰੂ ਆ ਇੱਕ ਨੋਟ ਕਰਨ ਜੋ ਗੱਲ ਇਹ ਆ ਖਾਕ ਸਾਹਿਬ ਜੀ ਉਹ ਏਦਾਂ ਆ ਕਿ ਜਿਹੜਾ ਚੱਲ ਰਹੀ ਗੱਲਬਾਤ ਆ ਉਥੇ ਵਿਚਾਰ ਜਿਹੜੀ ਇਰਾਨ ਤੋਂ ਇਹਦੇ ਵਿਚਾਲੇ ਖਾਕ ਸਾਹਿਬ ਜੀ ਇਰਾਨ ਤੋਂ ਇੱਕ ਹੋਰ ਹਵਾਈ ਜਹਾਜ਼ ਉਥੇ ਜਾ ਕੇ ਉਤਰਿਆ ਇਸਲਾਮਾਬਾਦ ਪਾਕਿਸਤਾਨ ਦੇ ਵਿਚ ਤੇ ਇਹ ਜਿਹੜਾ ਜਹਾਜ਼ ਉਤਰਿਆ ਇਹਦੇ ਵਿਚ ਇੱਕ ਹੋਰ ਟੀਮ ਆਈ ਆ ਉਹਨਾਂ ਦੀ ਇਰਾਨ ਤੋਂ
0: ਇਹੋ ਲੈ ਕੇ ਆਏ ਜੀ ਪਾਕਿਸਤਾਨ ਵਾਲੇ ਇਹਨਾਂ ਦੇ ਜਹਾਜ਼ ਹੀ ਗਏ ਆ 2-3-5-10 ਜਹਾਜ਼
1: ਪਹਿਲਾਂ ਤਾਂ ਉਹ ਇੱਕ ਟੀਮ ਲੈ ਕੇ ਆਏ ਆ ਨਾ ਜਿਹੜੀ ਉਥੇ ਪਹਿਲਾਂ ਗਈ ਹੋਈ ਆ ਗੱਲਬਾਤ ਜਿਹਨਾਂ ਦੇ ਨਾਲ ਚੱਲ ਰਹੀ ਆ ਪਰ ਉਹਦੇ ਗੱਲਬਾਤ ਚੱਲਦੀ ਦੇ ਵਿਚ ਹੀ ਇੱਕ ਜਹਾਜ਼ ਹੋਰ ਇਰਾਨ ਤੋਂ ਮਗਰੋਂ ਨਹੀਂ ਆਇਆ
0: ਅੱਛਾ ਜੀ
1: ਉਹਦੇ ਵਿਚ ਇਸ ਤਰ੍ਹਾਂ ਲੱਗ ਰਿਹਾ ਵੀ ਜਾਂ ਤਾਂ ਉਹ ਜਿਹੜੀ ਟੀਮ ਇੱਥੇ ਬੈਠੀ ਆ ਉਹ ਉਹਨਾਂ ਦੇ ਕੋਈ ਐਕਸਪਰਟੀਜ਼ ਜਿਹਨੂੰ ਆਪਾਂ ਕਹਿੰਦੇ ਮਾਰ ਨਹੀਂ ਹੈਗੇ ਉਹ ਪੂਰੇ ਕਿਉਂਕਿ
0: ਉਹਨਾਂ ਦੇ ਵਿਚ ਤੇ ਜਿਹੜਾ ਉਹਨਾਂ ਦਾ ਮੇਨ ਲੀਡਰ ਹੈ ਉਹ ਤੇ ਲੱਭਦੇ ਫਿਰਦੇ ਸੀ ਉਹਨੂੰ ਕਿਸ ਤਰੀਕੇ ਨਾਲ ਮਾਰੀਏ ਉਹ ਤਾਂ ਪਾਵਰਫੁਲ ਬੰਦਾ ਹੈਗਾ ਕਹਿੰਦੇ ਜੀ ਉੱਥੇ
1: ਬਿਲਕੁਲ ਬਿਲਕੁਲ ਹਾਂਜੀ ਸੋ ਇਹਦੇ ਵਿਚ ਕਹਿਣ ਦਾ ਮਤਲਬ ਇਹ ਆ ਮੇਰਾ ਵੀ ਪਿੱਛੋਂ ਇੱਕ ਹੋਰ ਵੀ ਟੀਮ ਹੈ ਜਿਹੜੀ ਉਹ ਸੌਦੇਬਾਜ਼ੀ ਕਰਨ ਦੇ ਵਿਚ ਉੱਥੇ ਜਿਹੜੀ ਪਾਕਿਸਤਾਨ ਜਾਣੀ ਆ ਹੋਰ ਵੀ ਮੈਂਬਰ ਕੁਛ ਆਏ ਆ ਜਿਹੜੇ ਉੱਥੇ ਪਹਿਲਾਂ ਮੈਂਬਰ ਗਏ ਹੋਣਗੇ ਉਹਨਾਂ ਨੂੰ ਵਿਦਿਆ ਘੱਟ ਹੋਣੀ ਹੈ ਗਿਆਨ ਹੋਣਾ ਕਿਸੇ ਖੇਤਰ ਦੇ ਵਿਚ ਜਿੱਦਾਂ ਜਿਹੜੇ ਮਿਲਟਰੀ ਮੈਨ ਹੈ ਉਹਨੂੰ ਉਧਰਲੇ ਬਾਰੇ ਗੱਲ
0: ਪਿੱਛੋਂ ਉਹਨਾਂ ਨੂੰ ਕੁਛ ਹੋਰ ਦੱਸ ਕੇ ਦੱਸਿਆ ਹੋਵੇ ਕਿ ਤੁਸੀਂ ਜਾ ਕੇ ਗੱਲ ਕਰਨੀ
1: ਬਿਲਕੁਲ ਬਿਲਕੁਲ ਬਿਲਕੁਲ
0: ਚਾਰ ਬੰਦੇ ਆ ਸਿਰਫ ਜੀ ਅੰਦਰ ਬਹਿ ਸਕਦੇ ਚਾਰ ਉਹਨਾਂ ਦੇ ਚਾਰ ਉਹਨਾਂ ਦੇ ਬਾਕੀ ਬਾਕੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਤੇ ਮਨਮਾਦ ਇਹੀ ਹੈ
1: ਉਹ ਖਾਕ ਸਾਹਿਬ ਜੀ ਥੱਲੇ ਕੋਰੇ ਵਿਛਾ ਲੈਣਗੇ ਉੱਥੇ ਕੀ ਆਏਗੀ ਕੁਰਸੀਆਂ ਨਹੀਂ ਹੋਣਗੀਆਂ ਤਾਂ ਕੋਰੇ ਵਿਛਾ ਕੇ ਬਹਿ ਲੈਣਗੇ
0: ਰੂਲ ਰੈਗੂਲੇਸ਼ਨ ਉਹਨਾਂ ਨੇ ਬਣਾਏ ਹੁੰਦੇ ਨਾ ਪਹਿਲਾਂ ਉਹਦੇ
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹੁੰਦੇ ਆ ਜੀ ਇਹਦੇ ਚ ਕੋਈ ਸ਼ੱਕ ਨਹੀਂ ਤੇ ਇਹ ਸੀਗੀ ਇਹਦੀ ਗੱਲ ਤੇ ਟਰੰਪ ਸਾਹਿਬ ਖਾਕ ਸਾਹਿਬ ਜੀ ਜਿਹੜੇ ਹੈਗੇ ਆ ਉਹ ਸਟੇਟਸ ਫਾਰਮੂਲਾ ਜਿਹੜੀ ਉਹਨੂੰ ਕਹਿੰਦੇ ਆ ਵੀ ਉਹ ਤਾਂ ਖੋਲ ਵੀ ਦਿੱਤੀ ਸਾਡੇ ਦੋ ਜਹਾਜ਼ ਵੀ ਉੱਥੇ ਚਲੇ ਗਏ ਮਿਲਟਰੀ ਵਾਲੇ ਇਹ ਕਿਹਾ ਜਾਂਦਾ ਪਰ ਇਰਾਨ ਪਹਿਲਾਂ ਲਿਖਤੀ ਰੂਪ ਵਿਚ ਸਮਝੌਤੇ ਦੀ ਮੰਗ ਕਰ ਰਹੇ ਹਨ ਤੇ ਪਰ ਇਰਾਨ ਆ ਜਿਹੜਾ ਉਹ ਸਟੇਟ ਆਫ ਹਰਮੂਜ਼ ਉੱਪਰ ਆਪਣਾ ਪੂਰਾ ਜਿਹੜਾ ਉਹ ਕੰਟਰੋਲ ਬਰਕਰਾਰ ਰੱਖੇਗਾ ਰੱਖਣਾ ਉਹਨਾਂ ਨੇ ਔਰ ਇਸ ਗੱਲ ਤੋਂ ਨਹੀਂ ਛਿੜਕਦੇ ਉਹ ਕਹਿੰਦੇ ਸਾਡੀ ਆ ਤੇ ਕਹਿ ਰਿਹਾ ਕਿ ਸਟੇਟ ਆਫ ਹਰਮੂਜ਼ ਆ ਜਿਹੜੀ ਉਹ ਇਰਾਨ ਅਤੇ ਓਮਾਨ ਆ ਜਿਹੜਾ ਓਹਦੀ ਪ੍ਰੋਪਰਟੀ ਹੈਗੀ ਆ ਉਹਨਾਂ ਦੋਨਾਂ ਕੰਟਰੀਆਂ ਦੀ, ਹੋਰ ਉੱਥੇ ਦਾ ਕੋਈ ਨੀ, ਕਿਉਂਕਿ ਖਾਲਸਾ ਵੀ ਜਿਹੜੇ ਕੰਟਰੀ ਹੁੰਦੇ ਆ ਉਹ ਮੇਰਾ ਖਿਆਲ 25 ਮੀਲ ਦਾ, ਇੱਕ ਤਾਂ ਇਹਨਾਂ ਦਾ ਹੁੰਦਾ 25 ਮੀਲ ਦਾ ਜਿਹੜਾ ਉਹ ਤੁਹਾਡੇ ਜਿਹੜੀ ਧਰਤੀ ਦੇ ਜਿਸ ਦੇਸ਼ ਦੀ ਧਰਤੀ ਦੇ ਨਾਲ ਲੱਗਦਾ ਸਮੁੰਦਰ, 25 ਮੀਲ ਦਾ ਕੋਈ ਕਿਲੋਮੀਟਰ ਉਹਨਾਂ ਦੀ ਕੋਈ ਲਿਮਿਟ ਹੈਗੀ ਆ। ਉਦੋਂ ਅੱਗੇ ਇੱਕ ਹੋਰ ਉਹਨੂੰ ਕੀ ਆ ਇਕਨੋਮਿਕ ਜ਼ੋਨ ਕੁਛ ਏਦਾਂ ਦਾ ਕਹਿੰਦੇ ਆ, ਇਕਨੋਮਿਕ ਐਕਸਕਲੂਸਿਵ ਜ਼ੋਨ ਆ ਜਿਹੜਾ ਉਹਨੂੰ ਉਹ ਕਹਿੰਦੇ ਆ। ਉੱਥੋਂ ਜਾ ਕੇ ਜਿੱਦਾਂ ਤੁਸੀਂ ਮੱਛੀਆਂ ਫੜਨ ਵਾਸਤੇ ਉੱਥੇ ਬਾਹਰ ਜਾ ਸਕਦੇ ਹੋ, ਏਦਾਂ ਨੀ ਤੇ ਤੁਸੀਂ ਆਪਣੇ ਜਿਹੜੇ ਆ ਉਹ ਮਿਲਟਰੀ ਦੇ ਜਹਾਜ਼ ਲੈ ਕੇ ਉੱਥੇ 25 ਕਿਲੋਮੀਟਰ ਲਿਮਿਟ ਹੈਗੀ ਆ, ਉਦੋਂ ਵੱਧ ਨੇੜੇ ਨੀ ਜਾ ਸਕਦੇ ਦੂਸਰੇ ਕੰਟਰੀ ਦੇ। ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਕੀ ਆ ਕਿ ਸਵੇਰ ਤੋਂ ਟੀਵੀ ਉੱਪਰ ਇੱਧਰ ਖਬਰਾਂ ਆ ਰਹੀਆਂ ਕਿ ਅਮਰੀਕਾ ਦੀ ਜਿਹੜੀ ਨੇਵੀ ਆ ਉਹ ਸਮੁੰਦਰੀ ਫੌਜ ਦੇ 2 ਜਹਾਜ਼ ਸਟ੍ਰੇਟ ਵਿਚੋਂ ਦੀ ਗਲਫ ਵਿਚ ਜਾ ਚੁੱਕੇ ਆ। ਇਹ ਇਧਰੋਂ ਖਬਰ ਆ ਰਹੀ ਆ ਕਿ 2
0: ਨਹੀਂ ਹੋਇਆ ਜੀ, ਉਹ ਇਹਨਾਂ ਨੇ ਹਾਂਜੀ ਕੀਤੀ ਆ ਚੀਮਾ ਸਾਹਿਬ, ਪਰ ਉਹਨਾਂ ਨੇ ਲੰਘਣ ਨਹੀਂ ਦਿੱਤਾ
1: ਬਿਲਕੁਲ।
0: ਪਰ ਅਮਰੀਕਾ ਨੇ ਟੋਣ ਦੀ ਕੋਸ਼ਿਸ਼ ਕੀਤੀ ਆ, ਅਸੀਂ ਟੋਣ ਦੀ ਕੋਸ਼ਿਸ਼ ਕੀਤੀ ਆ ਕਿ ਅੰਦਰ ਜਿਹੜੇ ਥੱਲੇ ਸਿੱਟੇ ਹੁੰਦੇ ਨਾ ਉਹਨਾਂ ਨੇ
1: ਹਾਂਜੀ ਉਹ ਜਿਹੜੀਆਂ ਉਹ ਹੁੰਦੀਆਂ ਮਾਈਨਸ ਜਿਹਨਾਂ ਨੂੰ ਕਹਿੰਦੇ ਆ ਮਾਈਨਸ,
0: ਉਹਨਾਂ ਨੂੰ ਚੈੱਕ ਕਰਨ ਦੇ ਚੱਕਰਾਂ ਵਿਚ ਸੀ, ਪਰ ਉਹਨਾਂ ਨੇ ਗਾਣ ਨਹੀਂ ਜਾਣ ਦਿੱਤੇ, ਉਹ ਵਾਪਸ ਆ ਗਏ।
1: ਬਿਲਕੁਲ ਬਿਲਕੁਲ ਇਹੀ ਗੱਲ ਹੈਗੀ ਆ। ਸਵੇਰ ਤੋਂ ਜਿਹੜਾ ਟੀਵੀ ਉੱਪਰ ਖਬਰਾਂ ਦਿੱਤੀਆਂ ਜਾ ਰਹੀਆਂ ਕਿ ਅਮਰੀਕਾ ਦੀ ਨੇਵੀ
0: ਬੈਠ ਕੇ ਫੈਸਲਾ ਕਰ ਰਹੇ ਹੋ ਤੇ ਗੱਲਬਾਤ ਹੋ ਰਹੀ ਹੈ, ਤੇ ਫਿਰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਨਾ ਕਿ ਅਸੀਂ ਉਬਰ ਕੰਮ ਕਰੀਏ ਜਦੋਂ ਤੁਹਾਡਾ।
1: ਹਾਂਜੀ ਹਾਂਜੀ
0: ਤੁਹਾਡੀ ਗੱਲਬਾਤ
1: ਬਿਲਕੁਲ ਬਿਲਕੁਲ ਬਿਲਕੁਲ
0: ਮਰਜ਼ੀ
1: ਕਰੋ ਬਾਤ ਕਰੋ ਬਿਲਕੁਲ। ਤੇ ਉਹ ਜਿਹੜੀ ਆ ਗਲਫ ਵਿਚ ਜਾ ਚੁੱਕੇ ਆ, ਤੇ ਪਰ ਇਰਾਨ ਦੀ ਜਿਹੜੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਹੈਗੀ ਆ ਉਹ ਕਹਿੰਦੇ ਆ ਕਿ ਇਹ ਖਬਰ ਝੂਠੀ ਆ, ਅਸੀਂ ਸਟੇਟ ਆਫ ਹਰਮੂਸ ਜਿਹੜਾ ਹੈਗਾ ਉਹਨੂੰ ਕੋਈ ਨੀ ਖੋਲਿਆ ਤੇ ਇੱਥੇ ਅਸੀਂ ਕਿਸੇ ਬੰਦੇ ਨੂੰ ਨਹੀਂ ਵੜਨ ਦਿਆਂਗੇ। ਤੇ ਅਗਲੀ ਜਿਹੜੀ ਖਬਰ ਆ ਸਤ ਸਾਹਿਬ, ਇਹ ਵੀ ਖਬਰ ਬੜੀ ਹੈਰਾਨੀ ਵਾਲੀ ਆ। ਉਹ ਕਹਿੰਦੇ ਆ ਵੀ ਜਿਹੜੀ US ਇੰਟੈਲੀਜੈਂਸ ਆ, ਦੇਖੋ ਜਿਹੜਾ ਖਾਕ ਸਾਹਿਬ ਜੀ ਇਰਾਨ ਹੈਗਾ ਉਹ ਵੀ ਐਵੇਂ ਨੀ ਵਰਕਾਂ ਮਾਰਦਾ, ਉਹਦੇ ਕੋਲ ਕੁਛ ਖਾਕ ਸਾਹਿਬ ਜੀ ਕਹਿੰਦੇ ਹੁੰਦੇ ਆ ਵੀ ਜਿਹੜਾ ਉਹ ਮੱਛਾ ਕੱਟਾ ਹੁੰਦਾ ਉਹ ਕੀਲੇ ਦੇ ਸਿਰ ਤੇ ਤਾਂਗੜਾ ਹੁੰਦਾ, ਤੇ ਜੇ ਉਹ ਕੀਲਾ ਹੀ ਨਾ ਹੋਵੇ ਤਾਂ ਉਹ ਕੀਲਾ ਜਾਂ ਟੋਪੀ ਜਾਵੇ ਤਾਂ ਉਹਨੇ ਫਿਰ ਪਿੱਛੇ ਨੂੰ ਡਿੱਗ ਪੈਣਾ ਹੁੰਦਾ ਨਾ। ਇਸੇ ਤਰ੍ਹਾਂ ਜਿਹੜਾ ਆ ਜਿਹੜੀ US ਇੰਟੈਲੀਜੈਂਸ ਆ ਖਾਕ ਸਾਹਿਬ ਜੀ, ਇਹਦੀ ਜਿਹੜੀ ਗੱਲਬਾਤ ਦੇ ਕਹਿਣ ਅਨੁਸਾਰ ਜਿਹੜਾ ਇੱਕ ਇਸ਼ਾਰਾ ਕਰ ਰਹੀ ਆ ਕਿ ਚੀਨ ਆ ਜਿਹੜਾ ਖਾਕ ਸਾਹਿਬ ਜੀ ਉਹ ਹਥਿਆਰਾਂ ਦੀਆਂ ਸ਼ਿਪਮੈਂਟਾਂ ਜਿਹੜੀਆਂ ਉਹ ਤਿਆਰ ਕਰ ਰਿਹਾ।
0: ਹਾਂਜੀ
1: ਚੀਨ ਜਿਹੜਾ ਆ ਉਹ ਸ਼ਿਪਮੈਂਟਾਂ ਜਿਹੜੀਆਂ ਹਥਿਆਰਾਂ ਦੀਆਂ ਉਹ ਤਿਆਰ ਕਰ ਰਿਹਾ। ਇਹਦੇ ਵਿਚ ਜਿਹੜੇ ਹਥਿਆਰ ਉਹਨਾਂ ਨੇ ਦੱਸੇ ਆ, ਇੱਥੇ ਬਹੁਤਾ ਜਿਆਦਾ ਵੇਰਵਾ ਨਹੀਂ ਪਾਇਆ, ਪਰ ਇੰਨਾ ਕੁ ਜ਼ਰੂਰ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸ਼ਿਪਮੈਂਟ ਤਿਆਰ ਹੋ ਰਹੀ ਹੈ ਚਾਈਨਾ ਦੇ ਵਿਚੋਂ ਇਧਰ ਆਉਣ ਵਾਸਤੇ ਇਰਾਨ ਨੂੰ ਪਹੁੰਚਣ ਵਾਸਤੇ, ਉਹਦੇ ਵਿਚ ਡਿਫੈਂਸਿਵ ਹਥਿਆਰਾਂ ਦਾ ਨਾਂ ਇਹਨਾਂ ਦਾ ਕੱਲਿਆਂ ਦਾ ਲਿਆ, ਦੂਸਰਿਆਂ ਦਾ ਨਹੀਂ ਲਿਆ। ਜਾਣੀ ਕਿ ਜਿਹੜੇ ਬਾਹਰੋਂ ਹਥਿਆਰ ਜਾਣਗੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਆ ਮੈਂਸ਼ਨ ਇੱਥੇ ਇਹੀ ਕੀਤਾ, ਪਰ ਦੂਸਰੇ ਵੀ ਉਹਦੇ ਵਿਚ ਹੋਣਗੇ। ਚਲੋ ਆਪਾਂ ਇਹ 2-4 ਦਿਨ ਚ ਫੇਰ ਪਤਾ ਲੱਗ ਜਾਣਾ। ਤੇ ਇਹ ਰਿਪੋਰਟ ਆ ਜਿਹੜੀ ਖਾਕ ਸਾਹਿਬ ਦੀ ਇਹ CNN ਨੇ ਦਿੱਤੀ ਆ, ਸੋ ਇਹ ਹੋਣੀ ਸੱਚੀ ਆ। ਜੇ CNN ਨੇ ਦਿੱਤੀ ਆ ਤਾਂ ਸੱਚੀ ਹੋਣੀ ਆ, ਪਰ ਦੂਸਰੇ ਪਾਸੇ ਇਹ ਵੀ ਗੱਲ ਆ ਕਿ CNN ਵੀ ਹਰ ਵੇਲੇ ਸੱਚ ਨਹੀਂ ਬੋਲਦੀ, ਸੱਚ ਪੁੱਤਰ ਇੱਥੇ ਕੋਈ ਨੀ, ਦੁੱਧ ਤੋਂ ਕੋਈ ਨੀ ਹੈਗਾ। ਤੇ ਇੰਟੈਲੀਜੈਂਸ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਅਗਲੇ ਕੁਝ ਹੀ ਹਫ਼ਤਿਆਂ ਵਿਚ ਜਿਹੜਾ ਚੀਨ ਦੁਆਰਾ ਬਣਾਏ ਗਏ ਸੈਲਫ ਡਿਫੈਂਸ ਵਾਲੇ ਹਥਿਆਰ ਆ ਜਿਹੜੇ ਉਹ ਇਰਾਨ ਪਹੁੰਚ ਜਾਣਗੇ। ਇਹ ਖ਼ਬਰ ਆ ਜਿਹੜੀ ਖੁਫੀਆ ਏਜੰਸੀ ਨਾਲ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਅਮਰੀਕਾ ਦੀਆਂ ਉਹਨਾਂ ਰਾਹੀਂ ਜਿਹੜੀ ਆ ਇਹ ਖਾਕ ਸਾਹਿਬ ਜੀ ਦਿੱਤੀ ਗਈ ਆ। ਜਿਹੜੇ ਸੱਜਣ ਉਹਨਾਂ ਦੇ ਨਾਲ ਵਿਚ ਜਾਂ ਉਹ ਕਰਮਚਾਰੀ ਆ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਰਾਹੀਂ
0: ਇਹ ਕਿੱਦਾਂ ਕੱਢ ਲੈਂਦੇ ਆ ਇਹ ਜਿਹੜੀਆਂ ਇਹੋ ਜਿਹੀਆਂ ਖ਼ਬਰਾਂ ਹੁੰਦੀਆਂ ਜਦੋਂ ਚਾਈਨਾ ਇਹ ਭੇਜੂਗਾ ਜਾਂ ਉਹਨੇ ਕਿਤੇ ਗੱਲ ਲੀਕ, ਇਹਨਾਂ ਦੇ ਫਿਰ ਬੰਦੇ ਛੱਡੇ ਹੁੰਦੇ ਆ ਇਧਰ ਉਧਰ ਵਿਚ ਵੜੇ ਹੁੰਦੇ ਆ, ਇਹੀ ਹੋ ਸਕਦਾ।
1: ਖਾਕ ਸਾਹਿਬ ਜੀ ਇਹਨਾਂ ਦੇ ਬੰਦੇ ਖਰੀਦੇ ਹੁੰਦੇ ਆ, ਔਰ ਇਹ ਜਿਹੜੇ ਆ ਉਪਰੋਂ ਜਿਹੜੀਆਂ ਸੈਟੇਲਾਈਟਸ ਆ ਉਹਨਾਂ ਦੇ ਨਾਲ ਹਰ ਵੇਲੇ ਇਹ ਦੁਨੀਆ ਦਾ ਕੋਨਾ ਕੋਨਾ ਦੇਖਦੇ ਆ। ਜਿਹੜੀ ਪੈਂਟਾਗੋਨ ਬਿਲਡਿੰਗ ਆ ਉੱਥੇ ਪਤਾ ਨੀ ਕਿੰਨੇ ਹਜ਼ਾਰ ਬੰਦਾ ਕੰਮ ਕਰਦਾ ਉਹਦੇ ਚ,
0: ਬਿਲਕੁਲ
1: ਉਹ ਸਾਰੇ ਟੀਵੀ ਸਕਰੀਨਾਂ ਦੇ ਮੂਹਰੇ ਬੈਠੇ ਆ, ਔਰ ਉਪਰ ਸੈਟੇਲਾਈਟਾਂ ਜਿਹੜੀਆਂ ਛੱਡੀਆਂ ਉਹਨੇ ਹਰ ਵੇਲੇ ਦੇਖਦੇ ਆ। ਜੇ ਕੋਈ ਹੁਣ ਦੇਖੋ ਜੇ ਆਪਾਂ ਦੇਖਣਾ ਹੋਵੇ ਆਪਾਂ ਨੂੰ ਕਾਰ ਤੇ ਟਰੱਕ ਜਾਂਦੇ ਤਾਂ ਪਤਾ ਹੀ ਆ ਨਾ ਭਈ ਆ ਟਰੱਕ ਜਾ ਰਿਹਾ ਕਿ ਕਾਰ ਜਾ ਰਹੀ ਆ, ਉਹ ਫਿਰ ਜਦੋਂ ਉਪਰੋਂ ਦੇਖਦੇ ਆ ਫਿਰ ਉਹ ਤੁਹਾਨੂੰ ਪਤਾ ਭਈ ਰਿਕਾਰਡਿੰਗ ਵੀ ਹੁੰਦੀ ਉਹਦੀ,
0: ਬਿਲਕੁਲ
1: ਉਹ ਜਦੋਂ ਉਹਨਾਂ ਨੂੰ ਦੇਖ ਰਿਹਾ ਪਿਆ ਵੱਡਾ ਸਾਰਾ ਟਰੱਕ ਹੀ ਸਾਰਾ ਕਿੱਧਰ ਨੂੰ ਛੱਡਿਆ, ਉਹ ਫਿਰ ਪਿੱਛੇ ਨੂੰ ਬੈਕ ਕਰਕੇ ਉਹਨੂੰ ਦੇਖ ਰਹੇ ਪਏ ਤੁਰਿਆ ਕਿੱਥੋਂ ਆ। ਜਦੋਂ ਤੁਰਿਆ ਕਿੱਥੋਂ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਇਹਦੇ ਚ ਆਹ ਚੀਜ਼ ਆ।
0: ਬਿਲਕੁਲ,
1: ਸੋ ਸੈਟੇਲਾਈਟਾਂ ਰਾਹੀਂ
0: ਟੈਕਨੋਲੋਜੀ ਦਾ ਜਮਾਨਾ ਜੀ ਬਹੁਤ। ਇਹ ਤਾਂ ਵੈਸੇ ਤੇ ਇਹ ਜਿਹੜੀ ਚੀਜ਼ ਹੈ ਪਿਛਲੇ 10-15 ਸਾਲ ਤੋਂ ਚਾਲੂ ਆ,
1: 20 ਸਾਲ ਤੋਂ ਇਦਾਂ ਹੀ ਆ। ਜਦੋਂ ਤੋਂ ਉਹ ਜਿਹੜੇ ਰਾਕੇਟ ਵਗੈਰਾ ਉਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਹ ਖਾਕਸਾ ਵੀ ਹੁੰਦਾ ਨੀ, ਤੁਸੀਂ ਵੀ ਸੁਣੀਆਂ ਹੋਣੀਆਂ ਇਹ ਗੱਲਾਂ। ਉਹ ਤਾਂ ਰਾਤ ਨੂੰ ਦੇਖ ਕੇ ਉਦੋਂ ਬਾਹਰ ਦੂਰ ਕੋਠਿਆਂ ਕਾਠਿਆਂ ਤੇ ਸੌਂਦੇ ਹੁੰਦੇ ਸੀ, ਰੂਸ ਦਾ ਰਾਕੇਟ ਜਾਂਦਾ। ਉਹ ਉਦੋਂ ਹਜੇ ਰਾਕੇਟ ਆ ਜਿਹੜਾ ਪਹਿਲਾਂ ਰੂਸ ਨੇ ਹੀ ਛੱਡਿਆ ਸੀ ਪਹਿਲਾਂ। ਇਹ
0: ਬਹੁਤ ਉੱਚੀ ਉੱਡਦੇ ਆ ਜੀ, ਇਹ ਥੱਲੇ ਦਿਖਾਈ ਵੀ ਨੀ ਦਿੰਦੇ, ਇਹ ਇਹਨਾਂ ਨੂੰ ਲੁਕੋ ਕੇ ਹਰ ਚੀਜ਼ ਜਿਹੜੀ ਆ ਉਹ ਇਸ ਤਰੀਕੇ ਨਾਲ ਥੱਲਿਓ ਜੇ ਕੋਈ ਚੱਲੇ ਵੀ ਕੁਛ ਤਾਂ ਉਹਦੇ ਤੇ ਵੱਜਦਾ ਨੀ ਗਾ।
1: ਹਾਂਜੀ, ਉਹ ਬਹੁਤ ਦੂਰ ਉੱਚੇ ਹੁੰਦੇ ਆ ਉਹ। ਤੇ ਇਹ ਖਬਰਿਆ ਜਿਹੜੀ ਆ ਇਹ ਹੈਗੀ ਆ ਚੀਨ ਤੋਂ, ਉਹਨਾਂ ਨੇ ਕਹਿੰਦੇ ਆ ਉਹ ਇਰਾਨ ਨੂੰ ਸਿੱਧੇ ਜਿਹੜੇ ਉਹ ਹਥਿਆਰਾਂ ਦੀ ਇਹਨਾਂ ਨੇ ਸ਼ਿਪਮੈਂਟ ਦੱਸੀ ਆ, ਉਹ ਕਹਿੰਦੇ ਵੀ ਸਿੱਧੇ ਨੀ ਜਾ ਰਹੇ, ਇਹ ਦੂਸਰੇ ਕੰਟਰੀ ਦੇ ਇੱਕ ਹੋਰ ਦੇ ਵਿੱਚ ਦੀ ਹੋ ਕੇ ਜਾਂ ਦੋ ਹੋਰ ਦੇ ਵਿੱਚ ਦੀ ਹੋ ਕੇ ਇਹ ਆ ਜਿਹੜੇ ਉੱਥੇ ਨੂੰ ਚੀਨ ਨੂੰ ਜਾ ਰਹੇ ਆ। ਤੇ ਅੱਜ ਸ਼ਨਿਚਰਵਾਰ ਟਰੰਪ ਨੇ ਫਲੋਰੀਡਾ ਨੂੰ ਜਾਣ ਤੋਂ ਪਹਿਲਾਂ ਰਿਪੋਰਟਾਂ ਦੇ ਇੱਕ ਝੁੰਡ ਨੂੰ ਦੱਸਿਆ, ਜਾਣੀ ਜਿਹੜੇ ਉਹ ਗਰੁੱਪ ਹੁੰਦਾ ਰਿਪੋਰਟਰ ਆ ਜਿਹੜੇ ਉੱਥੇ ਜਾਂਦੇ ਆ ਉਹਨਾਂ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਜਿਹੜੀ ਹੋ ਰਹੀ ਆ, ਸੋ ਇਹ ਗੱਲ ਸੱਚੀ ਹੋਣੀ ਆ। ਪਰ ਦੂਸਰਾ ਪਾਸਾ ਇਹ ਵੀ ਆ ਕਾਕ ਸਾਹਿਬ ਜੀ ਕਿ ਟਰੰਪ ਸਾਹਿਬ ਆਪਣਾ ਹੀ ਆਪ ਨੂੰ ਬਚਾਉਣ ਵਾਸਤੇ ਇਹ ਵੀ ਕਹਿ ਸਕਦੇ ਆ ਕਿ ਭਾਈ ਹੁਣ ਚੀਨ ਉਹਨਾਂ ਨੂੰ ਹਥਿਆਰ ਦੇਣ ਲੱਗ ਪਿਆ ਤੇ ਹੁਣ ਆਪਾਂ ਲੜਾਈ ਬੰਦ ਕਰ ਦਿੰਦੇ।
0: ਟਰੰਪ ਸਾਹਿਬ ਕਹਿੰਦੇ ਨਾ ਕਿ ਅਸੀਂ ਜਿੱਤ ਗਏ ਆ, ਇਹਨਾਂ ਨੂੰ ਕਹਿ ਦੇਣਾ ਚਾਹੀਦਾ ਉਹਨਾਂ ਨੂੰ ਵੀ ਸਾਰੇ ਮੁਲਕ ਜੀ ਜਿੱਤ ਗਏ ਜੀ, ਤੁਸੀਂ ਲੜਾਈ ਤਾਂ ਬੰਦ ਕਰੋ ਨਾ।
1: ਬੰਦ ਕਰੋ ਬਿਲਕੁਲ, ਪਰ ਉਹ ਹੱਕ ਸਾਹਿਬ ਜੀ ਜਿਹੜਾ ਉਹ ਇਜ਼ਰਾਈਲ ਵਾਲਾ ਉਹ ਪੰਗਾ ਖੜਾ ਕਰਦਾ, ਉਹ ਨੀ ਬੰਦ ਹੋਣ ਦਿੰਦਾ ਕਿਉਂਕਿ ਆਪਣਾ।
0: ਚੀਮਾ ਸਾਹਿਬ ਇੱਕ ਵੱਡੀ ਸਟੋਰੀ ਆ, ਮੈਂ ਵੀ ਅੱਜ ਪੜ੍ਹ ਰਿਹਾ ਸੀ ਦੇਖ ਰਿਹਾ ਸੀ ਕਿ ਜਿਹੜਾ ਇਹਨਾਂ ਦੀ ਬੇਟੀ ਆ,
1: ਹਾਂਜੀ
0: ਇਹਨਾਂ ਦੀ ਜਿਹੜੀ ਬੇਟੀ ਆ ਉਹ
1: ਟਰੰਪ ਸਾਹਿਬ ਦੀ ਲੜਕੀ ਆ ਜਿਹੜੀ ਉਹ ਵਿਆਹੀ ਆ ਕੁਸ਼ਨਰ ਨੂੰ, ਉਹ ਵੀ ਯਹੂਦੀ ਆ ਨਾ,
0: ਯਹੂਦੀ ਨਾਲ ਵਿਆਹੀ ਆ, ਫਿਰ ਉਹਨੇ ਧਰਮ ਚੇਂਜ ਕੀਤਾ, ਫਿਰ ਉਹ ਜੇ ਸਹੀ ਪੁੱਛੋ ਤੇ ਪਿੱਛੇ ਉਹ ਜਾਹੂ ਨਿਤਨਯਾਹੂ ਦਾ ਹੀ ਜਿਹੜਾ ਗਾ ਉਹੀ ਕਰਾਉਣਾ, ਉਹਦਾ ਹੀ ਸਾਰਾ ਵਿੱਚ ਇਹਦਾ ਕੰਮ ਸੀ ਕਿ ਇੱਥੇ ਵਿਆਹ ਕਰਾ ਕੇ ਤੇ ਫਿਰ ਟਰੰਪ ਸਾਹਿਬ ਨੂੰ ਆਪਾਂ।
1: ਬਿਲਕੁਲ ਖਾਕ ਸਾਹਿਬ ਜੀ, ਉਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਰੇਡੀਓ ਦੇ ਉੱਤੇ ਵੀ ਉਹਦੇ ਵਿੱਚ ਜੋ ਕੁਛ ਲਿਖਿਆ ਉਹੀ ਹੋ ਰਿਹਾ। ਜਿਹੜੀ ਉਹ ਇਜ਼ਰਾਈਲ ਦੇ ਹੈਗੇ ਬੈਂਕਰ ਆ ਜਿਹੜੇ ਵੱਡੇ ਵੱਡੇ, ਉਹ ਉਹਨਾਂ ਦੀ ਨੀਤੀ ਇਹ ਆ ਕਿ ਤੁਸੀਂ ਆਪਣੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਪੈਦਾ ਕਰੋ, ਉਹਨਾਂ ਦੀਆਂ ਐਕਸਰਸਾਈਜ਼ਾਂ ਕਰਾਓ, ਸੋਹਣੀਆਂ ਸੁਨੱਖੀਆਂ ਬਣਾਓ ਤੇ ਫਿਰ ਉਹਨੂੰ ਤੁਸੀਂ ਕਿਸੇ ਹੋਰ ਆਪਣੇ ਦੁਸ਼ਮਣ ਦੇ ਜਿਹੜੇ ਹੈਗੇ ਆ ਲੋਕ ਉਹਨਾਂ ਦੇ ਨਾਲ ਵਿਆਹ ਦਿਓ। ਪਰ ਉਹਨਾਂ ਦੇ ਅੰਦਰ ਬਚਪਨ ਤੋਂ ਉਹ ਜਿਹੜਾ ਦੇਸ਼ ਭਗਤੀ ਦਾ ਹੁੰਦਾ ਆ ਉਹਨੂੰ ਭਰ ਦਿਓ ਕਿ ਰਹਿਣਾ ਤੁਸੀਂ ਯਹੂਦੀ ਆ, ਵਿਆਹ ਜਿਹਦੇ ਨਾਲ ਮਰਜ਼ੀ ਕਰਾਓ। ਇਸੇ ਤਰ੍ਹਾਂ ਆਪਣੇ ਮੁੰਡਿਆਂ ਨੂੰ ਕਿ ਜੇ ਤੁਸੀਂ ਕਿਸੇ ਹੋਰ ਰੇਸ ਦੀ ਲੜਕੀ ਦੇ ਨਾਲ ਵਿਆਹ ਕਰਾਉਣਾ ਆ ਤੇ ਉਹਦਾ ਜਿਹੜਾ ਧਰਮ ਆ ਉਹ ਯਹੂਦੀ ਹੋਣਾ ਚਾਹੀਦਾ, ਇਹ ਉਹਨਾਂ ਦਾ ਰੱਖਿਆ ਹੋਇਆ।
0: ਉਹਨਾਂ ਦਾ ਇਸ ਗੱਲ ਦੇ ਉੱਪਰ ਬਹੁਤ ਹੈਵੀ ਸਟੈਂਡ ਆ ਜੀ, ਇਹ ਵਿੱਚ ਕੋਈ ਸ਼ੱਕ ਨਹੀਂ ਹੈ। ਤੁਸੀਂ ਇੱਥੇ ਮੈਂ ਨਿਊਯਾਰਕ ਤੁਸੀਂ ਦੇਖੋ, ਹਰ ਦੂਜੀ ਤੀਜ ਤਾਂ ਅੱਡੀ ਅੱਡੀਆਂ ਬਿਲਡਿੰਗਾਂ ਖੜੀਆਂ, ਹਾਸਪਿਟਲ ਉਹਨਾਂ ਦੇ, ਡਾਕਟਰ ਉਹਨਾਂ ਦੇ, ਯੂਨੀਵਰਸਿਟੀਆਂ ਉਹਨਾਂ ਦੀਆਂ, ਉੱਤੇ ਜਿਹੜੀ ਉਹਨਾਂ ਦੀ ਲੈਂਗੁਏਜ ਆ ਉਹਦੇ ਉੱਪਰ ਲਿਖੇ ਆ, ਮਤਲਬ ਉਹਨਾਂ ਦਾ ਕੰਟਰੋਲ ਆ ਜੀ ਚੀਮਾ ਸਾਹਿਬ। ਅਸੀਂ ਚਲੋ ਆਪਾਂ ਇੱਧਰ ਗੱਲ ਕਰਦੇ ਕਰਦੇ ਅਸੀਂ ਆਪਣੇ ਵੱਲ ਚੱਲਦੇ ਹਾਂ, ਇੱਕ ਪਰਿਵਾਰ ਦੇ ਵਿੱਚ ਅਸੀਂ ਪ੍ਰਧਾਨਗੀ ਲੈ ਲਈਏ ਨਾ ਤਾਂ ਕਹਿੰਦੇ ਦੁਨੀਆਂ ਮਰ ਜਾ, ਮੈਂ ਪ੍ਰਧਾਨਗੀ ਨਹੀਂ ਛੱਡਦਾ,
1: ਮੈਂ ਪ੍ਰਧਾਨਗੀ ਕੁਛ ਨਹੀਂ ਛੱਡਣੀ। ਬਿਲਕੁਲ,
0: ਜੇ ਲੋਕਾਂ ਦਾ ਰੋਸ ਵੀ ਹੋਇਆ ਤਾਂ ਫਿਰ ਚਾਚੇ ਦਾ ਮੁੰਡਾ ਤੇ ਫਿਰ ਮਾਮੇ ਦਾ ਮੁੰਡਾ ਬਣਾ ਲੈਣਾ, ਥੋੜੇ ਸਾਲਾਂ ਦੇ ਆਪ ਬੋਰੇ ਹੋ ਕੇ ਖੜੇ ਹੋਣਾ ਸਟੇਜ ਦੇ ਉੱਪਰ।
1: ਬਿਲਕੁਲ ਬਿਲਕੁਲ, ਫਿਰ
0: ਇਹੀ ਹੋ ਰਿਹਾ, ਅਸੀਂ ਦਿੱਕ ਦਿੱਕੀਆਂ। ਇੱਕ ਵੀ ਤੁਸੀਂ ਦੇਖ ਲਓ ਕਿ ਆਪਾਂ ਪੰਜਾਬੀ ਦੀ ਕੋਈ ਯੂਨੀਵਰਸਿਟੀ ਜਾਂ ਬਹੁਤ ਵੱਡਾ ਹੋਸਟਲ ਜਾਂ ਬੱਚਿਆਂ ਨੂੰ ਪੜ੍ਹਾਉਣ ਲਈ ਅੱਜ ਤੱਕ ਕੁਛ ਨੀ ਕੀਤਾ। ਜਿਹੜਾ ਗੁਰਦੁਆਰੇ ਬਹਿ ਜਾਂਦਾ ਉਹ ਕਹਿੰਦਾ ਕਿ ਮੈਂ ਹੁਣ ਖਾਣੇ ਆ, ਮੈਂ ਭਾਈ ਨੂੰ ਸੱਦਣਾ, ਮੈਂ ਰਾਗੇ ਨੂੰ ਸੱਦਣਾ, ਉਹ ਬਸ ਸਾਡੀ ਨੇਚਰ ਜਿਹੜੀ ਨਾ ਉਹ ਉੱਥੇ ਹੀ ਬੜੀ ਹੋਈ ਆ, ਗਾਂ ਵਧਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ,
1: ਕੋਸ਼ਿਸ਼ ਨਹੀਂ ਕੀਤੀ। ਬਿਲਕੁਲ ਖਾਕ ਸਾਹਿਬ ਜੀ, ਗੁਰਦੁਆਰਿਆਂ ਦੇ ਜਿਹੜੇ ਗਿਆਨੀ ਅੱਗੇ ਅੱਗੇ ਢਿੱਡ ਕੀਤੇ ਹੋਏ, ਉਹਨਾਂ ਨੇ ਖਾ ਖਾ ਕੇ ਮੁੱਕ ਦੀਆਂ ਦੂਜੀਆਂ ਸ਼ੂਗਰਾਂ ਹੋਈਆਂ, ਬੁਰੇ ਹਾਲ ਆ, ਔਖੇ ਦਿਹਾੜੇ ਉਹਨਾਂ ਦੇ। ਤੇ ਚਲੋ ਖਾਕ ਸਾਹਿਬ ਜੀ, ਯੂਐਸ ਡਿਪਾਰਟਮੈਂਟ ਆਫ ਚਾਈਨੀ ਜਿਹੜੀ ਹੈਗੀ ਆ, ਚਾਈਨੀਜ਼ ਅੰਬੈਸੀ ਨੂੰ ਜਿਹੜੀ ਆ ਤੇ ਵਾਸ਼ਿੰਗਟਨ ਜਿਹੜਾ ਹੈਗਾ ਆ ਵਿੱਚ ਹੈਗੀ ਆ ਚੀਨ ਦੀ ਅੰਬੈਸੀ, ਤੇ ਜਿਹੜੇ ਇਹਨਾਂ ਦੇ ਹੈਗੇ ਆਪਣੇ ਵਿਦੇਸ਼ ਮੰਤਰਾਲੇ ਚਾਈਨਾ ਦੇ, ਇਨ੍ਹਾਂ ਤੋਂ ਉਹ ਖਬਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ। ਜਿਹੜੀ ਆਪਾਂ ਖਬਰ ਕਰਕੇ ਹਟੇ ਆ ਕਿ ਜਿਹੜਾ ਚੀਨ ਆ ਉਹ ਹਥਿਆਰ ਭੇਜਣ ਦੀ ਤਿਆਰੀ ਕਰ ਰਿਹਾ। ਅਗਲੀ ਖਬਰ ਕਕਸ਼ਾ ਦੀ ਆਪਣੇ ਕੋਲ ਜਿਹੜੀ ਹੈਗੀ ਆ,
0: ਭੇਜ ਹੀ ਦਿੱਤੇ ਹੋਣ ਕਿਹੜਾ?
1: ਹਾਂਜੀ ਹਾਂਜੀ, ਉਹ ਹੋ ਸਕਦਾ ਉੱਥੇ ਪਹੁੰਚ ਵੀ ਗਏ ਹੋਣ, ਅੱਧੇ ਪਚੰਦੇ ਪਹੁੰਚ ਗਏ ਹੋਣਗੇ, ਬਾਕੀ ਦਿਆਂ ਦਾ ਪਤਾ ਲੱਗ ਗਿਆ ਹੋਣਾ ਪਈ ਆ ਵੀ ਉਧਰ ਨੂੰ ਚੱਲੇ ਆ।
0: ਪਰ ਇਹ ਕਿ ਰੱਬ ਕਰੇ ਜੀ ਇੱਥੇ ਤੱਕ ਗੱਲ ਪਹੁੰਚੇ ਨਾ, ਕਿਉਂਕਿ
1: ਪਹੁੰਚੇ ਨਾ ਬਿਲਕੁਲ
0: ਜੇ ਇਹ ਗੱਲ ਵੱਜ ਜਾਂਦੀ ਨਾ ਫਿਰ ਰੂਸ ਵੀ ਇੱਕ ਬੰਨੇ ਖੜਾ ਹੋ ਗਿਆ, ਇਧਰ ਇੰਡੀਆ ਪਾਕਿਸਤਾਨ ਦੀ ਜੰਗ ਵੀ ਨਾਲ ਆ, ਉਧਰ ਹੋਰ ਕਈ ਕੁਛ ਹੋਣਾ, ਫਿਰ ਵਰਲਡ ਵਾਰ ਜਿਹੜੀ ਆ ਉਹ ਲੱਗਦਾ ਕਿ ਮੁੜ ਕੇ
1: ਲੱਗਣ ਦਾ ਚਾਂਸ ਹੈਗੇ।
0: ਗੱਲੋਂ ਚੀਮਾ ਸਾਹਿਬ ਜਿਹੜਾ ਯੂਰਪ ਆ ਨਾ ਉਹ ਵਿਚ ਇਨਵਾਲਵ ਨਹੀਂ ਹੋ ਰਿਹਾ ਇਸ ਗੱਲਾਂ ਦੇ ਵਿਚ,
1: ਇਹੀ ਸ਼ਾਇਦ ਇਹੀ ਕਾਰਨ ਹੈ। ਬਿਲਕੁਲ ਇਹ ਸਹੀ ਗੱਲ ਆ ਕਿ ਉਹ ਸ਼ਾਇਦ ਇਸੇ, ਉਨ੍ਹਾਂ ਨੂੰ ਪਤਾ ਆ ਕਿ ਬਰਬਾਦੀ ਬਹੁਤ ਹੋਣੀ
0: ਆ, ਵਸਦੇ ਮੁਲਕ ਜਿਹੜੇ ਹੁੰਦੇ ਨਾ ਉਹ ਖਤਮ ਹੋ ਜਾਂਦੇ ਆ, ਇਕਾਨਮੀ ਬੇੜਾ ਗਰਕ ਹੋ ਜਾਂਦਾ, ਹਰ ਚੀਜ਼ ਉਹ ਗੁੱਠੇ ਲੱਗ ਜਾਂਦੀ ਆ। ਇਹਦੇ ਤੋਂ ਕੋਸ਼ਿਸ਼ ਇਹੋ ਹੋਵੇ ਕਿ ਜਿਹੜਾ ਪਾਕਿਸਤਾਨ ਦੇ ਵਿਚ ਹੋ ਰਿਹਾ ਰੱਬ ਕਰੇ ਇਨ੍ਹਾਂ ਦਾ ਕੋਈ ਫੈਸਲਾ ਹੋ ਜਾਏ ਤੇ ਆਮ ਲੋਕ ਨਾ ਮਾਰੇ ਜਾਣ।
1: ਬਿਲਕੁਲ ਬਿਲਕੁਲ, ਉਹ ਖਾਕਸਾ ਵੀ ਅੱਗੇ ਤਾਂ ਸੀਗੀ ਏਦਾਂ ਦੀ, ਯੂਰੋਪੀਅਨ ਕੰਟਰੀ ਆ ਜਾਂ ਕੈਨੇਡਾ ਆ ਜਾਂ ਆਸਟ੍ਰੇਲੀਆ, ਇਹ ਸੀਗੇ ਦੂਰ ਉਨ੍ਹਾਂ ਦੀ ਮਾਰ ਤੋਂ ਬਾਹਰ ਸੀ, ਇਹ ਉਨ੍ਹਾਂ ਦੀ ਮਾਰ ਤੋਂ ਬਾਹਰ ਸੀ, ਇਨ੍ਹਾਂ ਕੋਲ ਹਥਿਆਰ ਸੀਗੇ ਜਿਹੜੇ ਉੱਥੇ ਤੀਕਰ ਪਹੁੰਚ ਜਾਂਦੇ ਸੀਗੇ ਉਨ੍ਹਾਂ ਕੋਲ ਹੈਨਾ ਸੀ। ਸੋ ਹੁਣਿਆ ਜਿਹੜਾ ਉਹ ਖਾਕਸਾ ਦੀ ਗੇਮ ਬਦਲ ਗਈ ਆ,
0: ਬਦਲ ਗਈ ਬਿਲਕੁਲ ਬਦਲ।
1: ਹਾਂ, ਸੋ ਇਹ ਬਹੁਤ ਵੱਡਾ ਰੋਲ ਪਲੇ ਕਰਦੀ ਆ। ਅਗਲੀ ਖਬਰ ਜਿਹੜੀ ਖਾਕਸਾ ਜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਜਿਹੜੇ ਉਹ ਸੁਪਰੀਮ ਲੀਡਰ ਆ ਜਿਹੜੇ ਉਹ ਜਿਹੜੇ ਖੋਮੀਨੀ ਸਾਹਿਬ ਜਿਨ੍ਹਾਂ ਦੀ ਡੈਥ ਹੋ ਗਈ ਸੀ, ਇਨ੍ਹਾਂ ਨੇ ਅਸੈਸੀਨੇਸ਼ਨ ਕਰ ਦਿੱਤੀ ਸੀ ਉਨ੍ਹਾਂ ਦੀ, ਉਹਦੇ ਜਿਹੜੇ ਪੁੱਤਰ ਆ ਉਹ ਹੁਣ ਉਨ੍ਹਾਂ ਦੀ ਜਿਹੜੀ ਉਹ ਪਦਵੀ ਸੀ ਉਹ ਉਨ੍ਹਾਂ ਨੂੰ ਦੇਤੀ ਆ। ਹਾਂਜੀ, ਤੇ ਇਨ੍ਹਾਂ ਦੇ ਖਾਕਸਾ ਜੀ ਹੋਇਆ ਕੀ ਆ, ਇਨ੍ਹਾਂ ਦੀ ਅੱਜ ਥੋੜੀ ਜਿਹੀ ਖਬਰ ਆਈ ਆ ਕਿ ਇਨ੍ਹਾਂ ਦੇ ਵੀ ਇਹ ਉਥੇ ਸੀਗੇ ਘਰ ਜਦੋਂ ਉਨ੍ਹਾਂ ਦੇ ਉੱਤੇ ਮਾਰ ਕੀਤਾ, ਔਰ ਇਨ੍ਹਾਂ ਦੇ ਬਾਰੇ ਦੱਸਿਆ ਗਿਆ ਕਿ ਇਨ੍ਹਾਂ ਦੀ ਸਰੀਰ ਆ ਜਿਹੜਾ ਉਹਦੇ ਉੱਪਰ ਵੀ ਕਾਫੀ ਸਾਰਾ ਜਿਹੜਾ ਨੁਕਸਾਨ ਹੋਇਆ ਆ, ਤੇ ਉਨ੍ਹਾਂ ਦੇ ਜਿਹੜੇ ਮਤਲਬ ਜਿਦਾਂ ਦਾਗ ਸ਼ਾਗ ਹੈਗੇ ਆ, ਮਤਲਬ ਕਾਫੀ ਮਤਲਬ ਜਿਹਨੂੰ ਕਹਿੰਦੇ ਗੰਭੀਰਤਾ ਨਾਲ ਜ਼ਖਮੀ ਹੋਏ ਆ ਉਹ। ਸ਼ਾਇਦ ਇਹੀ ਕਾਰਨ ਹੋਵੇ ਕਿ ਉਹ ਮਤਲਬ ਬਾਹਰ ਸਾਹਮਣੇ ਨਿਊਜ਼ ਮੀਡੀਆ ਦੇ ਨਹੀਂ ਆ ਰਹੇ, ਉਹ ਕਿਸੇ ਲੋਕੇਸ਼ਨ ਦੇ ਉੱਤੇ, ਸੀਕ੍ਰੇਟ ਲੋਕੇਸ਼ਨ ਤੁਹਾਨੂੰ ਪਤਾ ਵੀ ਹੋਣੀ ਆ, ਉਦੋਂ ਤਾਂ ਉਨ੍ਹਾਂ ਨੂੰ ਪਤਾ ਨਹੀਂ ਸੀ ਨਾ ਭਾਈ ਸਾਡੇ ਤੇ ਅਮਰੀਕਾ ਇੱਦਾਂ ਕਰੂਗਾ ਜਾਂ ਇਜ਼ਰਾਇਲ ਇੱਦਾਂ ਕਰੂਗਾ, ਉਹ ਤਾਂ ਅਨਭੋਲ ਸੀਗੇ, ਉਹ ਤਾਂ ਮੀਟਿੰਗ ਹੋ ਰਹੀ ਸੀ ਉਸ ਦਿਨ ਉਨ੍ਹਾਂ ਦੀ।
0: ਉਹ ਤਾਂ ਕੈਮਰਿਆਂ ਤੋਂ ਜਿਹੜੇ ਲਾਈਟਾਂ ਦੇ ਕੈਮਰੇ ਲੱਗੇ ਹੁੰਦੇ ਉਹਨਾਂ ਤੋਂ ਉਹਨਾਂ ਨੇ ਲੋਕੇਸ਼ਨ ਜਿਹੜੀ ਆ
1: ਲੋਕੇਸ਼ਨ ਹਾਂ ਕਰ ਲਈ, ਉਹ ਸੈਟੇਲਾਈਟਾਂ ਵਗੈਰਾ ਸਾਰਾ ਕੁਝ, ਜਿਹੜੀ ਆਪਣੇ GPS ਡਿਵਾਈਸਿਸ ਹੁੰਦੀਆਂ ਉਹ ਦੇਖੋ ਖਾਕਸਾ ਜੀ ਪਿੱਛੇ ਜਾ ਕੀ ਹੋਇਆ ਸੀਗਾ, ਤੁਹਾਨੂੰ ਪਤਾ ਨਾ ਉਹਨਾਂ ਨੇ ਉਹ ਜਿਹੜਾ ਹਿਜ਼ਬੁੱਲਾ
0: ਬੀਪਰ ਜਿਹੜੇ ਹੁੰਦੇ ਸੀ ਉਹਨਾਂ ਤੋਂ ਉਹਨਾਂ ਦੇ ਵਿੱਚ ਪਾਰਟੀਆਂ ਸੀ ਸਿਮਾਂ ਲੋਕਾਂ ਦੇ
1: ਪਾਰਟੀਆਂ ਸੀ ਸਿਮਾਂ ਉਹ ਬੰਬ ਉਹ ਫਟਣ ਲੱਗ ਪਏ ਸੀਗੇ ਉਹਦੇ ਨਾਲ ਉਹਨਾਂ ਨੂੰ ਮਾਰ ਦਿੱਤੇ ਸੀਗੇ। ਹੁਣ ਕੀ ਆ ਕਿ ਜਿਹੜੇ ਗੱਡੀਆਂ ਆ ਜਿਹੜੀਆਂ ਹੁਣ ਦੇਖੋ ਅਮਰੀਕਾ ਦੀਆਂ ਕਾਰਾਂ ਬਣਦੀਆਂ, ਬਹੁਤ ਸਾਰੀਆਂ ਕਾਰਾਂ ਦੇ ਵਿੱਚ ਉਹ ਸਿਸਟਮ, ਇਹ ਤਾਂ ਖਾਕ ਸਾਹਿਬ ਜੀ 82-83 ਦੀਆਂ ਗੱਲਾਂ ਆ ਜਿਹੜੀਆਂ ਉਸ ਵੇਲੇ ਨਾ ਮਹਿੰਗੀਆਂ ਕਾਰਾਂ ਹੁੰਦੀਆਂ ਸੀ ਜਿੱਦਾਂ ਲਿੰਕਨ ਵਗੈਰਾ ਇਸ ਤਰ੍ਹਾਂ ਦੀਆਂ, ਉਹਨਾਂ ਦੇ ਵਿੱਚ ਉਦੋਂ ਤੋਂ ਹੀ ਉਹ GPS ਡਿਵਾਈਸ ਲੱਗਣ ਲੱਗ ਪਈਆਂ ਸੀ, ਹਾਲਾਂਕਿ ਉਹ ਕਾਰ ਦੇ ਓਨਰ ਨੂੰ ਨਹੀਂ ਪਤਾ ਹੁੰਦਾ ਸੀਗਾ, ਪਰ ਜਿਹੜੀਆਂ ਪੁਲਿਸ ਦੀਆਂ ਏਜੰਸੀਆਂ ਇਸ ਤਰ੍ਹਾਂ ਦੀਆਂ ਇਨ੍ਹਾਂ ਨੂੰ ਪਤਾ ਸੀਗਾ, ਇਹ ਉਹ ਕਾਰ ਨੂੰ ਟਰੇਸ ਕਰਦੇ ਸੀਗੇ ਉਦੋਂ ਵੀ, ਜਿਹੜੀ ਇੰਨੀ ਮਹਿੰਗੀ ਮਤਲਬ $1,00,000 ਦੀ ਕਾਰ ਜਿਹਨੇ ਲੈਣੀ ਆ ਉਹਨੂੰ ਇਹ ਕਰਦੇ ਸੀਗੇ ਵੀ ਉਹ ਕਾਰ ਜਾਂਦੀ ਕਿੱਥੇ ਆ।
0: ਸੋ ਇਹ ਹਰ ਗੱਡੀ ਦੇ ਉੱਪਰ ਤੁਸੀਂ ਬੈਗ ਤੇ ਦੇਖੋ ਛੋਟਾ ਜਿਹਾ ਇੱਕ ਟਿੱਕਾ ਜਿਹਾ ਲੱਗਾ ਹੁੰਦਾ ਗੱਡੀ ਦੇ,
1: ਹਾਂਜੀ ਉੱਤੇ ਲੱਗਿਆ ਹੁੰਦਾ,
0: ਉਹ ਸਾਰਾ ਕੁਝ ਦੱਸੀ ਜਾਂਦਾ ਲੱਭ ਲੱਭ ਕੇ ਜਿੱਥੇ ਮਰਜ਼ੀ
1: ਬਿਲਕੁਲ ਵੀ ਤੁਸੀਂ ਹੈ ਕਿੱਥੇ ਆ, ਉਹ ਤੁਹਾਡਾ ਸਾਰਾ ਕੁਝ ਉਹ ਦੱਸਦੇ ਆ। ਸੋ ਹੁਣ ਜਿਹੜੀਆਂ ਟਰੈਕਿੰਗ ਡਿਵਾਈਸਿਸ ਆ ਫੋਨ ਤੁਹਾਡੇ ਹੱਥ ਚ ਹੈਗਾ ਤਾਂ ਵੀ ਉਹਨਾਂ ਨੂੰ ਪਤਾ ਤੂੰ ਕਿੱਥੇ ਆ, ਕਿਹਦੇ ਨਾਲ ਗੱਲ ਕਰਦਾ, ਉਹ ਸਾਰਾ ਕੁਝ ਪਤਾ ਆ। ਸੋ ਇਨ੍ਹਾਂ ਚੀਜ਼ਾਂ ਰਾਹੀਂ ਆ ਜਿਹੜੇ ਉਹ ਫਿਰ ਇਹ ਇੱਕ ਦੂਸਰੇ ਕੰਟਰੀ ਆ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਆ ਗਏ ਕਿ ਨਹੀਂ, ਡਾਕਟਰ ਸਾਹਿਬ ਕਾਹਤੇ ਨਹੀਂ ਆਏ, ਉਹਨਾਂ ਨੂੰ ਕਿਉਂ ਗਿਆ, 2 ਘੰਟੇ ਉੱਤੇ ਹੋ ਗਏ, ਅੱਗੇ ਤਾਂ ਆਉਣ ਹੀ ਦਿੰਦੇ ਹੁੰਦੇ। ਆਹੋ ਤੇ ਉਹਨਾਂ ਨੇ ਅੱਜ ਆਉਣਾ ਵੀ ਆ ਕਿ ਨਹੀਂ ਆਉਣਾ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ ਉਹ ਹੈਗੀ ਆ ਕਿ ਤੁਹਾਨੂੰ ਪਤਾ ਪਈ ਰੂਸ ਨੇ ਤੇ ਯੂਕਰੇਨ ਨੇ ਦੋਹਾਂ ਨੇ ਸਲਾਹ ਦੇ ਨਾਲ ਜਿਹੜਾ ਇਸ ਵਾਰੀ ਇਨ੍ਹਾਂ ਨੇ 3 ਦਿਨ ਵਾਸਤੇ ਜਿਹੜਾ ਉਹ ਲੜਾਈ ਬੰਦ ਕੀਤੀ ਆ ਤਾਂ ਕਿ ਉਹਨਾਂ ਦਾ ਜਿਹੜਾ ਉਹ ਸੈਲੀਬ੍ਰੇਸ਼ਨ ਆ ਉੱਥੇ ਹੋ ਰਹੀ ਆ ਉਹਦੇ ਕਰਕੇ ਰੀਜਸ ਸੈਲੀਬ੍ਰੇਸ਼ਨ।
0: ਇਹਨੇ ਬਹੁਤ ਵੱਡਾ ਇੱਕ ਹਮਲਾ ਕੀਤਾ ਜੀ ਰੂਸ ਦੇ ਉੱਪਰ, ਕਈ ਜਹਾਜ਼ ਤਬਾਹ ਕਰਦੇ, ਐਵੇਂ ਖਬਰ ਸੀ ਜਾਂ ਐਵੇਂ ਝੂਠ ਹੀ ਹੈ?
1: ਇਹ ਨੀ ਕੀਤਾ ਤਾਂ ਹੈਗਾ ਓਹਨੇ, ਪਰ ਉਹ ਇੰਨਾ ਵੱਡਾ ਵੀ ਤਾਂ ਨਹੀਂ ਹੈਗਾ, ਪਰ ਓਹਨੇ ਕੀਤਾ ਹੈਗਾ ਉਹ, ਤੁਹਾਨੂੰ ਪਤਾ ਵੀ ਉਹ ਯੂਰਪੀਅਨ ਨੂੰ ਦੇ ਦਿੰਦੇ ਆ ਨਾ ਵੀਜ਼ਾ, ਤੇ ਇਸ ਕਰਕੇ ਉਹ ਜਿਹੜੇ ਆ ਇਹਦੇ ਵਿਚ ਹੁਣ ਹੋਇਆ ਕੀ ਹੈ, ਇਹਨਾਂ ਨੇ ਤਿੰਨ ਦਿਨ ਵਾਸਤੇ
0: ਇੱਕ ਗੱਲ ਦੱਸੋ ਕਿ ਜਿਸ ਤਰੀਕੇ ਨਾਲ ਯੂਰਪੀ ਯੂਰਪੀਅਨ ਸਾਰੇ ਓਹਨੂੰ ਅਸਲਾ ਦਿੰਦੇ ਆ, ਅਮੇਰਿਕਾ ਵੀ ਦਿੰਦਾ ਸੀ, ਤੇ ਫਿਰ ਓਹਦਾ ਵੀ ਹੱਕ ਬਣਦਾ, ਰਾਈਟ ਬਣਦਾ ਨਾ ਕਿ ਕੱਲ ਨੂੰ ਉਹ
1: ਬਿਲਕੁਲ
0: ਹੌਲੀ ਹੌਲੀ ਸਿੱਟਣ ਲੱਗ ਪਏ ਇਹਨਾਂ ਦੇ ਉੱਪਰ ਮਿਜ਼ਾਈਲਾਂ ਵੱਡੀਆਂ, ਫਿਰ
1: ਬਿਲਕੁਲ ਉਹੀ ਹੋਣਾ,
0: ਤੁਸੀਂ ਅਸਲਾ ਦੇ ਕੇ ਕਿਸੇ ਦੇ ਮੋਢੇ ਦੇ ਉੱਪਰ ਰੱਖ ਕੇ ਚਲਾ ਰਹੇ ਹੋ,
1: ਬਿਲਕੁਲ
0: ਜਦੋਂ ਅੱਕ ਗਿਆ ਪੁੱਤਨ ਤੇ ਹੋ ਸਕਦਾ ਫਿਰ ਉਹ ਵੀ ਨਾ ਇਹੋ ਕੰਮ ਚਾਲੂ ਕਰ ਦੇਵੇ।
1: ਉਹਨੇ ਕਰ ਲਿਆ ਆ ਜੀ, ਉਹ ਕਰ ਰਿਹਾ ਆ, ਉਹ ਕਰ ਰਿਹਾ, ਉਹ ਸਾਰੀ ਜਿਹੜੀ ਉਹ ਸੈਟੇਲਾਈਟ ਰਾਹੀਂ ਜਿਹੜੀ ਆ ਉਹ ਇਨਫੋਰਮੇਸ਼ਨ ਇਰਾਨ ਨੂੰ ਦੇ ਰਿਹਾ ਆ ਵੀ ਇਹਨਾਂ ਦੇ ਫਲਾਂ ਇੱਥੇ ਆ ਖੜਾ, ਫਲਾਂ ਇੱਥੇ ਆ ਖੜਾ, ਉਹ ਕਰ ਰਹੇ ਆ। ਤੇ ਚਾਈਨਾ ਵੀ ਆ ਜਿਹੜਾ ਉਹ ਵੀ ਹੁਣ ਚਾਈਨਾ ਦੇ ਮੁੱਢ ਜਾ ਕੇ ਵੀ ਤਾਂ ਉੱਥੇ ਤਾਈਵਾਨ ਆ, ਜਪਾਨ ਆ, ਉੱਥੇ ਵੀ ਤਾਂ ਉਹ ਕਹਿੰਦੇ ਆ ਵੀ ਜੇ ਤੁਸੀਂ ਸਾਡੇ ਆ ਕੇ ਕਰ ਸਕਦੇ ਤਾਂ ਅਸੀਂ ਕਿਉਂ ਨੀ ਕਰ ਸਕਦੇ। ਸੋ ਉਹਨਾਂ ਨੇ ਵੀ ਉਹ ਸ਼ੁਰੂ ਕਰਤਾ, ਅੱਗੇ ਉਹਨਾਂ ਕੋਲ ਪਾਵਰ ਨੀ ਸੀ, ਹੁਣ ਚਾਈਨਾ ਕੋਲ ਆ। ਜਿਹੜਾ ਰੂਸ ਸਖਤਾ ਵੀ ਏਦਾਂ ਸੀਗਾ ਕਿ ਰੂਸ ਦੇ ਕੋਲ ਜਿਹੜੀ ਆ ਟੈਕਨੋਲੋਜੀ ਹੈਗੀ ਸੀ, ਹਥਿਆਰ ਹੈਗੇ ਸੀਗੇ, ਪਰ ਉਹਦੇ ਕੋਲ ਮੈਨ ਪਾਵਰ ਦੀ ਬੜੀ ਸ਼ੋਰਟੇਜ ਰਹਿੰਦੀ ਹੈ ਰੂਸ ਦੇ ਕੋਲ, ਉਹਨਾਂ ਦੀ ਪਾਪੂਲੇਸ਼ਨ ਬਹੁਤ ਥੋੜੀ ਉਸ ਹਿਸਾਬ ਨਾਲ। ਸੋ ਹੁਣ ਜਿਹੜਾ ਚੀਨ ਆ ਉਹਦੇ ਕੋਲ ਖਸਾ ਜੀ ਦੋਨੇ ਨੀ ਤਿੰਨੇ ਹੀ ਚੀਜ਼ਾਂ, ਉਹਦੇ ਕੋਲ ਸਰਮਾਇਆ ਤੇ ਉਹਦੇ ਕੋਲ ਟੈਕਨੋਲੋਜੀ, ਉਹਦੇ ਕੋਲ ਹਥਿਆਰ, ਉਹਦੀ ਇਕੋਨੋਮੀ ਦੁਨੀਆਂ ਦੇ ਵਿੱਚ ਛਾਈ ਹੋਈ ਆ, ਉਹਦੀਆਂ ਕਾਰਪੋਰੇਟ ਚਾਈਨਾ ਦੀ ਮੈਂ ਗੱਲ ਕਰਦਾ, ਹਾਂ। ਸੋ ਉਹਦੇ ਕੋਲ ਸਾਰਾ ਕੁਛ ਆ, ਉਹਦੇ ਕੋਲ ਲੋਕ ਵੀ ਆ, ਅਕਸਰ ਮੇਰਾ ਖਿਆਲ ਸਾਰੇ ਯੂਰਪ ਦੀ ਉਨੀ ਆਬਾਦੀ ਹੋਣੀ ਜਿੰਨੀ ਉਹਦੀ ਇਕੱਲੇ ਦੀ ਆ। ਤੇ ਇੱਕ ਉੱਥੇ ਹੋਰ ਵੀ ਚਾਈਨਾ ਦੇ ਵਿੱਚ ਜਿਹੜੀ ਆ ਗੱਲਬਾਤ ਆ, ਉੱਥੇ ਆਹ ਜਿਹੜੇ ਤਲੇ ਫਣੇ ਖਾਣੇ ਜਿਹੜੇ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਢਿੱਡ ਵਧਾਏ ਹੋਏ ਆ ਕੱਖ ਸਾਹਿਬ ਜੀ, ਆ ਮਕਡੋਨਲ ਖਾ ਕੇ ਉਹ ਖਾ ਕੇ ਤੇ ਮੀਟ ਖਾ ਲਓ, ਸ਼ਰਾਬਾਂ ਪੀ ਲਓ, ਉੱਥੇ ਚਾਈਨਾ ਦੇ ਵਿੱਚ ਇਸ ਤਰ੍ਹਾਂ ਦਾ ਸਿਲਸਿਲਾ ਹੈ ਨੀ ਗਾ। ਉਹ ਲੋਕ ਆ ਜਿਹੜੇ ਪੂਰੇ ਹੈਲਥੀ ਆ, ਪੂਰੇ ਚੰਚਲ ਆ, ਪੂਰੇ ਉਹ ਜਿਹੜੇ ਆ ਮਤਲਬ ਸਰੀਰਕ ਤੌਰ ਤੇ ਪੂਰੇ ਫਿੱਟ ਆ,
0: ਤੇ
1: ਕੰਮ ਕਰਨ ਡੇ ਆ ਬਿਲਕੁਲ ਬਿਲਕੁਲ। ਉਹ ਜਿੱਦਾਂ ਪੰਜਾਬੀ ਅੱਗੇ ਕੰਮ ਕਰਦੇ ਸੀ, ਚੀਨ ਦੇ ਵਿੱਚ ਅਜੇ ਵੀ ਉਹੀ ਰੀਤ ਆ, ਉਹਨਾਂ ਨੇ ਕੰਮ ਨੀ ਛੱਡਿਆ ਅਜੇ ਤੱਕ,
0: ਬਿਲਕੁਲ ਨੀ ਛੱਡਿਆ।
1: ਸਾਡੇ ਪੰਜਾਬੀਆਂ ਨੇ ਜਿਹੜਾ ਉਹ ਕੰਮ ਕਾਰ ਕਰਨਾ ਛੱਡ ਦਿੱਤੇ ਆ, ਵਿਹਲੜ ਹੋ ਗਏ ਆ ਇਹ। ਆਪਾਂ ਥੋੜੇ ਜੇ ਆਪਣੇ ਜਿਹੜੇ ਸਰੋਤਿਆਂ ਨੂੰ ਕਹਿ ਵੀ ਦੇਈਏ, ਭਾਈ ਮੈਂ ਸਾਰਿਆਂ ਨੂੰ ਨੀ ਕਹਿ ਰਿਹਾ, ਜੇ ਤੁਸੀਂ ਨਹੀਂ ਏਦਾਂ ਕਰਦੇ ਤਾਂ ਫਿਰ ਮੈਂ ਤੁਹਾਨੂੰ ਨੀ ਕਹਿ ਰਿਹਾ, ਜਿਹੜੇ ਕਰਦੇ ਆ ਉਹਨਾਂ ਦੀ ਗੱਲ ਕਰ ਰਿਹਾ।
0: ਉੱਥੇ ਦੇਖੋ ਜਿਹੜੇ ਕਿਰਤ ਕਰਨ ਵਾਲੇ ਹੈਗੇ ਆ ਲੋਕ, ਜਿਹੜੇ ਜਿਮੀਦਾਰਾ ਕਰਦੇ ਆ ਮੁੰਡੇ,
1: ਮਿਹਨਤੀ ਹੈਗੇ ਆ, ਕੋਈ ਸ਼ੱਕ ਨੀ।
0: ਮਤਲਬ ਹੁਣ ਲੋਕ ਇਥੋਂ ਤੱਕ ਵੀ ਆ ਗਏ ਆ, ਕਿਸਾਨ ਜਿਹੜੇ ਆ ਨਾ ਉਹ ਆਪਣੀਆਂ ਟਰਾਲੀਆਂ ਬਣਾ ਲਈਆਂ ਉਹਨਾਂ ਨੇ ਪਿੱਛੇ ਲਾ ਕੇ, ਤੇ ਆਪਣੀ ਸਬਜ਼ੀਆਂ ਆਪ ਵੀ ਵੇਚਣ ਲੱਗ ਪਏ ਆ।
1: ਬਿਲਕੁਲ ਬਿਲਕੁਲ,
0: ਪਹਿਲਾਂ ਜੱਟਾਂ ਦੇ ਸਿਰ ਤੇ ਭੂਤ ਸਵਾਰ ਹੁੰਦਾ ਸੀ, ਲੋਕੀ ਕੀ ਕਹਿਣਗੇ, ਉਹ ਲੋਕੀ ਕਹਿੰਦੇ ਯਾਰ ਅਸੀਂ ਮੰਡੀ ਚ ਜੇ 30 ਰੁਪਏ ਦੇ ਕੇ ਆਉਂਦੇ ਤੇ ਇੱਥੇ ਅਸੀਂ 40 ਰੁਪਏ ਵੇਚੀ ਜਾਂਦੇ ਬਾਹਰ, ਤੇ ਨਾਲੇ
1: ਆਉਣੇ
0: ਆ 2 ਘੰਟਿਆਂ ਦੇ ਵਿੱਚ ਤੇ ਪੈਸੇ ਜੇਬੀ ਚ, ਇਹ ਵੀ ਫਰਕ ਆ ਨਾ। ਲੋਕੀ ਲੱਗ ਪਏ ਆ
1: ਹਾਂਜੀ, ਪਤਾ ਲੱਗਣ ਲੱਗ ਪਿਆ ਵੀ ਯਾਰ ਏਦਾਂ ਨਹੀਂ ਸਰਨਾ। ਤੇ ਅਗਲੀ ਉਹ ਖਬਰ ਆਪਾਂ ਕਰਦੇ ਸੀਗੇ ਕੱਖ ਸਾਹਿਬ ਜੀ, ਉਹ ਵਿਚੇ ਰਹਿ ਗਏ ਸੀਗੀ, ਉਹ ਜਿਹੜੀ ਆ ਰੂਸ ਨੇ ਤਾਂ ਯੂਕਰੇਨ ਨੇ ਜਿਹੜਾ ਆਪਸ ਵਿੱਚ ਸਮਝੌਤਾ ਕਰ ਲਿਆ, ਉਹਨਾਂ ਨੇ 3 ਦਿਨ ਵਾਸਤੇ ਜਿਹੜੀ ਲੜਾਈ ਬੰਦ ਕਰ ਲਈ, ਤਾਂ ਕਿ ਉਹ ਜਿਹੜਾ ਆਪਣਾ ਉਹਨਾਂ ਦਾ ਤਿਉਹਾਰ ਆ ਉਹ ਮਨਾ ਸਕਣ।
0: ਤੇ ਛਿੱਤਰ ਹੱਥਾਂ ਚ ਫੜੇ ਸੀ, ਪੈਰਾਂ ਚ ਪਾ ਲਿਆ 3 ਦਿਨ।
1: ਹਾਂਜੀ, ਤੇ ਕੱਖ ਸਾਹਿਬ ਜੀ ਇਹਨਾਂ ਨੇ ਜਿਹੜਾ ਉਹ 3 ਦਿਨ ਲਈ ਕੀਤਾ, ਤੇ ਇਹਦੇ ਵਿਚ ਦੋਹਾਂ ਧਿਰਾਂ ਨੇ ਜਿਹੜੇ ਆ 175 ਜਿਹੜੇ ਕੈਦੀ ਬਣਾਏ ਸੀਗੇ ਉਹਨਾਂ ਨੂੰ ਛੱਡਿਆ ਦੋਹਾਂ ਧਿਰਾਂ ਨੇ। ਤੇ ਇਹਦੇ ਵਿਚ ਜਿਹੜਾ ਰਸ਼ੀਆ ਆ ਉਹਨੇ ਯੂਕਰੇਨ ਨੂੰ 1000 ਜਿਹੜੇ ਮਤਲਬ ਮਰੇ ਹੋਏ ਜਿਹੜੇ ਸੀਗੇ ਫੌਜੀ ਯੂਕਰੇਨ ਦੇ, ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਵੀ ਉਹਨਾਂ ਨੂੰ ਜਿਹੜੀਆਂ ਵਾਪਸ ਕੀਤੀਆਂ ਹੈਗੀਆਂ ਯੂਕਰੇਨ ਨੂੰ। ਸੋ ਇਹ ਬੜੀ ਵਧੀਆ ਗੱਲ ਆ। ਵੈਸੇ ਤਾਂ ਖੱਕ ਸਾਹਿਬ ਜੀ ਲੜਾਈ ਜਿਹੜੀ ਆ ਉਹਦੇ ਵਿਚ ਤੁਹਾਨੂੰ ਪਤਾ ਵੀ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜਿਹੜਾ ਜ਼ਿਆਦਾ ਹੋ ਜਾਂਦਾ, ਕਿਸੇ ਦਾ ਜਿਹੜਾ ਉਹ ਥੋੜਾ ਹੁੰਦਾ ਜ਼ਿਆਦਾ ਹੁੰਦਾ। ਤੇ ਅਗਲੀ ਖਬਰ ਖੱਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਇਰਾਨ ਟਾਕਸ ਪਾਜ਼ ਫੋਰ ਨਾਉ ਡਿਸਐਗਰੀਮੈਂਟਸ ਰਿਮੇਨ। ਉਹ ਕਹਿੰਦੇ ਆ ਭਾਈ ਜਿਹੜਾ ਅਮਰੀਕਾ ਤੇ ਉੱਥੇ ਇਰਾਨ ਦਾ ਜਿਹੜਾ ਮਸਲਾ ਚੱਲ ਰਿਹਾ ਆ ਉਹ ਇਸ ਵੇਲੇ ਉਹਨੇ ਜਾਣੀ ਬੰਦ ਨਹੀਂ ਕੀਤਾ, ਸਟਾਪ ਨਹੀਂ ਕੀਤਾ, ਪੌਜ਼ ਕਰ ਲਿਆ, ਕਹਿਣ ਦਾ ਮਤਲਬ ਉਹਨੂੰ ਉੱਥੇ ਰੋਕ ਲਿਆ ਆ। ਉਹਦਾ ਕਾਰਨ ਇਹੀ ਆ ਕਿ ਉਹਦੇ ਵਿਚ ਕੁਛ ਉਹਨਾਂ ਦੇ ਜਿਹੜੇ ਆ ਫਰਕ ਜਾਂ ਕਹਿ ਲਓ ਡਿਸਐਗਰੀਮੈਂਟ ਸੀ ਇਹਨਾਂ ਨੂੰ ਆਪਾਂ ਕਹਿੰਦੇ ਆ, ਉਹ ਉਹਨਾਂ ਦੇ ਮਤਭੇਦਾਂ ਦੇ ਕਰਕੇ ਜਿਹੜਾ ਆ ਉਹ ਜਿੱਥੇ ਸੀਗਾ ਉੱਥੇ ਰੁਕ ਗਿਆ, ਪਰ ਅਜੇ ਤੀਕਰ ਉਹ ਬੰਦ ਨਹੀਂ ਹੋਇਆ ਨਾ ਕੰਪਲੀਟ ਹੋਇਆ। ਤੇ ਉਹ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਗਏ ਆ ਭਈ ਇਰਾਨ ਆ ਜਿਹੜਾ ਉਥੋਂ ਇੱਕ ਹੋਰ ਕੋਈ ਟੀਮ ਜਿਹੜੀ ਵਾਪਸੀ ਇੱਕ ਹੋਰ ਜਹਾਜ਼ ਦੇ ਵਿੱਚ
0: ਕਰਤੀ ਗੱਲ ਆਪਾਂ ਤੁਸੀਂ ਕਰਤੀ,
1: ਹਾਂਜੀ ਉਹਦੇ ਕਾਰਨ ਹੀ ਸ਼ਾਇਦ ਇਹ ਰੁਕਿਆ ਹੋਏਗਾ ਕਿ ਇਹ ਜਿਹੜਾ ਆ ਕੋਈ ਉਹਨਾਂ ਦੀ ਜਿਹੜੀ ਡਿਫਰੈਂਸ ਹੋਊਗੀ ਉਹਨੂੰ ਫਿਰ ਇਹ ਮਤਲਬ ਸੋਰਟ ਆਊਟ ਕਰਨ ਦੀ ਜਿਹਨੂੰ ਆਪਾਂ ਕਹਿੰਦੇ ਸਮਝੌਤਾ ਕਰਨ ਦੀ ਜਾਂ ਉਹਦੇ ਵਿੱਚੋਂ ਹੱਲ ਲੱਭਣ ਦੀ ਸ਼ਾਇਦ ਕੋਸ਼ਿਸ਼ ਇਹ ਕਰ ਰਹੇ ਹੋਣਗੇ। ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਭੀ ਇਜ਼ਰਾਈਲੀ ਫੌਜ ਆ ਜਿਹੜੀ ਇਜ਼ਰਾਈਲ ਦੀ ਉਹ ਕਹਿੰਦੀ ਆ ਕਿ ਉਹਨਾਂ ਨੇ ਹੈਜ਼ਬੋਲਾ ਦਾ ਜਿਹੜਾ ਚੀਫ ਸੀਗਾ ਨਾਇਮ ਕਾਸਿਮ ਉਹਦਾ ਨਾਂ ਸੀਗਾ ਉਹਨੂੰ ਵੀ ਮਾਰ ਦਿੱਤਾ। ਹੁਣ ਖਾਕਸਾ ਜੀ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਆਗੂਆਂ ਨੂੰ ਨਾਲੇ ਤਾਂ ਖਾਕਸਾ ਜੀ ਰੂਲ ਹੁੰਦੇ ਆ ਵੀ ਤੁਸੀਂ ਦੂਜੇ ਦੇ ਆਗੂ ਨੂੰ ਨਹੀਂ ਮਾਰ ਸਕਦੇ, ਪਰ ਜੋ ਕੁਛ ਇਜ਼ਰਾਈਲ ਕਰ ਰਿਹਾ ਉਹ ਖਾਕਸਾ ਜੀ ਸਾਰੀ ਦੁਨੀਆਂ ਦੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਵਾਰ ਕੀ ਉਹਨਾਂ ਨੂੰ ਵਾਰ ਟਾਈਮ ਰੂਲ ਕਹਿੰਦੇ ਹੁੰਦੇ ਕੁਛ ਇੱਦਾਂ ਦਾ ਹੈਗਾ ਉਹਦਾ ਨਾਂ ਤੇ, ਪਰ ਇਜ਼ਰਾਈਲ ਆ ਜਿਹੜਾ ਉਹ ਕਿਸੇ ਵੀ ਰੂਲ ਨੂੰ ਫੋਲੋ ਨਹੀਂ ਕਰ ਰਿਹਾ, ਉਹ ਸਾਰੇ ਕਾਨੂੰਨ ਆ ਜਿਹੜੇ ਆਪਣੀ
0: ਹੋਈ ਆ ਉਹਦੇ ਵਿੱਚ ਲਬਨਾਨ ਦਾ ਵੀ ਨਾਲ ਹਿੱਸਾ ਸੀ ਜੀ, ਤੁਸੀਂ ਕਰ ਨਹੀਂ ਸਕਦੇ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ, ਪਰ ਇਸਰਾਇਲ ਨੇ ਤਾਂ ਬੰਦ ਹੀ ਨਹੀਂ ਕੀਤੀ,
1: ਬੰਦ ਨਹੀਂ ਕੀਤੀ, ਬਿਲਕੁਲ ਨਹੀਂ ਬੰਦ ਕੀਤੀ, ਤਾਂ ਅਜੇ ਤੀਕ ਗਾਜ਼ਾ ਵਿੱਚ ਵੀ ਬਿਲਕੁਲ ਉਹਨੇ ਬੰਦ ਨਹੀਂ ਕੀਤੀ, ਇਜ਼ਰਾਈਲ ਨੇ ਨਹੀਂ ਬੰਦ ਕੀਤੀ ਹੈਗੀ, ਤੇ ਇਜ਼ਰਾਈਲ ਨੇ ਤਾਂ ਹਜੇ ਗਾਜ਼ਾ ਵਿਚ ਵੀ ਨਹੀਂ ਬੰਦ ਕੀਤੀ, ਅੱਜ ਫਿਰ ਉਹਨੇ ਬੰਬ ਮਾਰਿਆ ਗਾਜ਼ਾ ਦੇ ਵਿਚ, ਸਾਰਾ ਤਾਂ ਉਹ ਮਤਲਬ ਜਿਹੜੀਆਂ ਸਾਰੇ ਤਾਂ ਉਹ ਢਹਿ ਪਏ ਆ, ਘਰ ਤਾਂ ਉੱਥੇ ਕੁਛ ਰਹਿਣ ਨੂੰ ਪਾਈ ਨੀ ਉਹਨਾਂ ਦੇ ਉੱਤੇ ਵੀ
0: ਨੁਕਸਾਨ ਬਹੁਤ ਜ਼ਿਆਦਾ ਹੋਇਆ ਨਾ, ਇਹ ਤਾਂ ਨਹੀਂ ਕਹਿ ਸਕਦੇ ਇਸਰਾਇਲ ਦਾ, ਬਹੁਤ ਜ਼ਿਆਦਾ ਤਬਾਹੀ ਹੋਈ ਹੈ ਇਸਰਾਇਲ ਦੀ ਵੀ,
1: ਉਹ ਖਬਰ ਨਹੀਂ ਆਉਣ ਦਿੰਦੇ, ਬਾਹਰ ਨਹੀਂ ਨਿਕਲਣ ਦਿੰਦੇ, ਉਹ
0: ਪਤਾ ਹੀ ਆ ਮਿਜ਼ਾਇਲਾਂ ਉੱਥੋਂ ਉੱਡਦੀਆਂ ਰਹੀਆਂ ਚੀਮਾ ਸਾਹਿਬ ਇਰਾਨ ਤੋਂ, ਉਹ ਕੀ ਸਮਝਦੇ ਕਿ ਉੱਥੇ ਜਾ ਕੇ ਕਦੇ ਮਿੱਟੀ ਚ ਡਿੱਗਦੀਆਂ ਰਹੀਆਂ, ਜਿੱਥੇ ਜਿੱਥੇ ਬੈਠੇ ਸੀ ਉੱਥੇ ਉਡਾਇਆ ਉਹਨਾਂ ਨੇ, ਨੁਕਸਾਨ ਤਾਂ ਹੋਇਆ ਵਾ ਬਹੁਤ ਜ਼ਿਆਦਾ ਦੋਨਾਂ ਤਰ੍ਹਾਂ ਦਾ ਹੋਇਆ, ਇਰਾਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪਰ ਅਸੀਂ ਤੇ ਕਾਮਨਾ ਇਹੀ ਕਰਦੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਫੈਸਲਾ ਹੋ ਜਾਏ,
1: ਫੈਸਲਾ ਹੋ ਜਾਏ ਬਿਲਕੁਲ,
0: ਇਸਰਾਇਲ ਜਿਹੜਾ ਹੈਗਾ ਉਹਨੂੰ ਵੀ ਅਕਲ ਆਵੇ ਕਿ ਬੰਦ ਕਰੀਏ ਇਹ ਕੰਮ ਨੂੰ, ਉੱਥੇ ਕੀ ਕੱਢ ਲਿਆ ਉਹਨੇ, ਕਿਹੜਾ ਆਈਟਮ ਬਣਾ ਲਿਆ ਸੀ ਜਿਹੜਾ ਤੁਸੀਂ ਜਾਣ ਕੇ ਉਹਦੇ ਤੇ ਇੰਨਾ ਕੁਛ ਕਰ ਦਿੱਤਾ,
1: ਬਿਲਕੁਲ
0: ਮਾਰ ਦਿੱਤੇ ਆ, ਤੁਹਾਡੇ ਵੀ ਮਰੇ ਆ, ਫਾਇਦਾ ਕੀ ਹੋਇਆ, ਤਬਾਹੀ ਹੋ ਗਈ ਆ ਜੀ, ਡੁਬਈ ਦੇ ਵਿੱਚ ਤੁਸੀਂ ਦੇਖ ਲੋ ਚੀਮਾ ਸਾਹਿਬ, ਏਅਰਪੋਰਟ ਹੀ ਉਡਾਤਾ ਸਾਰਾ,
1: ਬਿਲਕੁਲ
0: ਕਤਰ ਦੇ ਵਿਚ ਕੀ ਹੋਇਆ, ਇੱਥੇ ਕੀ ਹੋਇਆ, ਸਾਊਦੀ ਅਰਬ ਚ ਕੀ ਹੋਇਆ, ਕੀ ਇਹਦੇ ਚੋਂ ਆਈਟਮ ਬੰਬ ਚੋਂ ਕੱਢਣਾ ਸੀ,
1: ਰੌਲਾ ਤਾਂ ਇਸੇ ਗੱਲ ਦਾ ਕਾਕ ਸਾਹਿਬ ਜੀ, ਦੂਜੇ ਨੂੰ ਹਥਿਆਰ ਨਾ ਬਣਾਉਣ ਦੇ
0: ਬੈਠਾ
1: ਇਹਨੂੰ, ਬਿਲਕੁਲ
0: ਇਹਦਾ ਜਿਆਦਾ ਖਤਰਨਾਕ ਹੈ ਉਹ ਬੰਦਾ,
1: ਹਾਂਜੀ ਬਿਲਕੁਲ,
0: ਕਿਤੇ ਚਲਾ ਦੇਵੇ ਤੇ ਜੇ ਇਰਾਨ ਆਪਣੇ ਵੀ ਬਣਾ ਰਿਹਾ, ਜੇ ਪਾਕਿਸਤਾਨ ਇੰਡੀਆ ਚਾਈਨਾ ਜੇ ਸਾਰੇ ਨੇ ਬਣਾਏ ਆ,
1: ਬਿਲਕੁਲ
0: ਬਣਾ ਲੋ ਭਰਾਵੋ, ਤੁਸੀਂ ਪਰੇ ਆ ਕਿ ਇਹਨੂੰ ਚਲਾਇਓ ਨਾ,
1: ਬਸ ਉਹੀ ਤਾਂ
0: ਇਹਦੇ ਡਰਾਵੇ ਨੀ ਹੁੰਦੇ ਚੀਮਾ ਸਾਹਿਬ, ਜਿਉਂ
1: ਡਰਾਵੇ ਨੀ ਹੁੰਦੇ ਆ, ਬਿਲਕੁਲ ਜੇ ਤੂੰ ਸਾਡੇ ਤੇ
0: ਜਦੋਂ ਤੇ ਡਿੱਗਾ ਨਾ, ਉਸ ਤੋਂ ਬਾਅਦ ਕਿਤੇ ਚੱਲਿਆ ਉਹ, ਕਿਤੇ ਹੋਇਆ, ਕਿਤੇ ਹੈ ਤਾਂ ਸਾਰਿਆਂ ਕੋਈ ਆ,
1: ਹੈ ਸਾਰਿਆਂ ਕੋਲ ਆ, ਬਸ
0: ਇਹ ਡਰਾਵਾ ਹੈਗਾ, ਇੱਕ ਤੁਹਾਡੇ ਕੋਲ, ਇੱਕ ਤੁਹਾਡੇ ਘਰ ਚੋਰ ਵੜ ਜਾਓ, ਇੰਨਾ ਪਤਾ ਹੁੰਦਾ ਕਿ ਇਹਦੇ ਕੋਲ ਬੰਦੂਕ ਆ,
1: ਹਾਂਜੀ ਬਿਲਕੁਲ
0: ਨੀ ਵੜਦੇ ਹੈ ਨਾ,
1: ਬਿਲਕੁਲ ਬਿਲਕੁਲ
0: ਕੋਈ ਨੀ ਕੱਢਦਾ, ਲੋਕੀ ਡੰਡੇ ਡੁੰਡੇ ਮਾਰ ਕੇ ਭਜਾ ਦਿੰਦੇ ਆ, ਮਤਲਬ ਇਹ ਡਰਾਵਾ ਵਾ, ਇਹਨੂੰ ਡਰਾਵੇ ਲਈ ਜੇ ਚਾਹੇ ਜੇ ਉਹ ਬਣਾ ਰਿਹਾ, ਸਿਰਫ ਇਸਰਾਇਲ ਦੀ ਪ੍ਰੋਬਲਮ ਆ ਨਾ, ਇਸਰਾਇਲ ਚਾਹੁੰਦਾ ਸੀ ਕਿ ਜੇ ਇਹ ਬਣਾ ਗਿਆ ਤਾਂ ਕੱਲ ਨੂੰ ਮੇਰੇ ਤੇ ਨਾ ਅਟੈਕ ਕਰ ਦੇ, ਹੈ ਨਾ,
1: ਫਿਰ ਮੈਂ ਇਹਦੇ ਚ ਪੇੜਾ ਮਾਰਨ ਜੋਗਾ ਨਹੀਂ ਰਹਿਣਾ, ਰੌਲਾ ਤਾਂ ਇਸ ਗੱਲ ਦਾ ਸੀ ਨਾ, ਰੌਲਾ ਤਾਂ ਇਸ ਗੱਲ, ਹਾਂ ਰੌਲਾ ਇਸ ਗੱਲ ਦਾ ਸੀ ਕਿ ਜੇ ਇਹਨੇ ਬਣਾ ਲਿਆ ਤਾਂ ਮੈਂ ਇਹਦੇ ਜਲ ਮਰਜ਼ੀ ਚਾਹ ਕੇ ਚਪੇੜਾ ਮਾਰ ਕੇ ਇਹਦਾ ਆਹ ਕਰ ਦੇਣਾ ਉਹ ਕਰ ਦੇਣਾ, ਉਹ ਕਰਨ ਜੋਗਾ ਨਹੀਂ ਮੈਂ ਰਹਿਣਾ, ਰੌਲਾ ਇਸ ਗੱਲ ਦਾ ਸੀ ਅਸਲ ਦੇ ਵਿਚ,
0: ਬਿਲਕੁਲ।
1: ਦੂਸਰਾ ਜਿਹੜੀ ਅੱਗੇ ਖਰਚਾ ਵੀ ਹੁਣ ਇੱਥੇ ਹੋਰ ਇੱਕ ਮਸਲਾ ਪੈਦਾ ਹੋ ਗਿਆ ਆ, ਜਿਹੜਾ ਯੂਰੋਪੀਅਨ ਯੂਨੀਅਨ ਆ ਕਹਿ ਲਓ, ਉਹ ਕਾਕ ਸਾਹਿਬ ਜੀ ਜਿਹੜੇ ਨੇਟੋ ਵੀ ਆ, ਨੇਟੋ ਜਿਹਨੂੰ ਕਹਿੰਦੇ ਆ, ਨੇਟੋ ਤਾਂ ਸਮਝ ਲਓ ਹੁਣ ਖਿਲਰ ਗਈ, ਨੇਟੋ ਹੈ ਨੀ, ਮੈਨੂੰ ਨੀ ਲੱਗਦਾ ਵੀ ਨੇਟੋ ਜਿਹੜੀ ਉਹ ਹੈਗੀ ਆ, ਖਿਲਰ ਗਏ ਆ। ਅੱਛਾ ਹੁਣ ਕੀ ਆ, ਜਿਹੜੀ ਉਥੇ ਨੇਟੋ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਸੀਗੀ ਸਾਰੀ, ਜਦੋਂ ਸੋਵੀਅਤ ਯੂਨੀਅਨ ਏਡਾ ਵੱਡਾ ਦੇਸ਼ ਸੀਗਾ, ਉਧਰ ਇੰਡੀਆ ਨੂੰ ਬਾਰਡਰ ਲੱਗਦਾ ਸੀ ਉਹਦਾ, ਅਫਗਾਨਿਸਤਾਨ ਉਦੋਂ ਉਹਦੇ ਅੰਡਰ ਹੀ ਸੀਗਾ ਸਮਝ ਲਓ, ਆਪਣੇ ਰੂਸ ਦੇ ਹੀ ਉਹਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ, ਤੇ ਆ ਕਿੰਨੇ ਕੰਟਰੀ 15 ਕੰਟਰੀ ਉਹਦੇ ਨਾਲ ਟੁੱਟ ਕੇ ਵੱਖਰੇ ਵੱਖਰੇ ਖਿਲਰੇ ਹੋਏ ਆ। ਨੇਟੋ ਜਿਹੜੀ ਸੀਗੀ ਇਹਨੂੰ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਖਾਕ ਸਾਹਿਬ ਜੀ, ਉਦੋਂ ਇਹਨਾਂ ਨੂੰ ਡਰ ਪੈ ਗਿਆ ਸੀਗਾ ਭੀ ਰੂਸ ਆ ਜਿਹੜਾ ਸੋਵੀਅਤ ਯੂਨੀਅਨ ਆ ਉਹ ਸਾਡੇ ਤੋਂ ਭਾਰੂ ਹੋ ਗਿਆ ਤੇ ਅਸੀਂ ਕਿਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੂੰ ਯੂਰੋਪੀਅਨ ਜਿਹੜੇ ਸੀਗੇ ਦੇਸ਼ ਉਹਨਾਂ ਨੂੰ ਇਹ ਪਤਾ ਸੀਗਾ ਵੀ ਸਾਡੇ ਕੋਲ ਰਿਸੋਰਸ ਹੈ ਨਹੀਂ, ਯੂਰੋਪੀਅਨ ਕੰਟਰੀ ਆ ਜਿਹੜੇ ਆ ਉਹਨਾਂ ਦੇ ਕੋਲ ਰਿਸੋਰਸ ਹੈ ਨਹੀਂ। ਉਹਨਾਂ ਨੂੰ ਇਸ ਗੱਲ ਦਾ ਡਰ ਸੀਗਾ ਵੀ ਜੇ ਸੋਵੀਅਤ ਯੂਨੀਅਨ ਨੇ ਜਾ ਕੇ ਅਫਰੀਕਾ ਤੇ ਇੰਡੀਆ ਨੂੰ ਤਾਂ ਪਹਿਲਾਂ ਹੀ ਨਾਲ ਰਲਾਇਆ ਹੋਇਆ, ਚੀਨ ਨੂੰ ਨਾਲ ਰਲਾਇਆ ਹੋਇਆ, ਇੰਡੀਆ ਦੇ ਵਿਚ ਰਾਮ ਕੀ ਲੋਹਾ ਕੋਲਾ ਕੀ ਚਾਂਦੀ ਕੀ ਸੋਨਾ ਕੀ ਉਹ ਸਭ ਕੁਛ ਉਥੋਂ ਨਿਕਲਦਾ, ਬਾਕੀ ਅਫਰੀਕਨ ਕੰਟਰੀਆਂ ਦੇ ਵਿਚੋਂ ਸਾਰਾ ਕੁਛ ਇਹ ਨਿਕਲਦਾ ਔਰ ਅਨਲਿਮਿਟਿਡ ਉੱਥੇ ਜਿਹੜੇ ਆ ਉਹ ਖਣਿਜ ਪਦਾਰਥ ਪਏ ਆ ਧਰਤੀ ਦੇ ਥੱਲੇ। ਸੋ ਸਾਰਾ ਰੌਲਾ ਸੀ ਜਿਹੜੇ ਯੂਰੋਪੀਅਨ ਕੰਟਰੀ ਸੀਗੇ ਜਿਹੜੇ ਨੀਟੋ ਦੇ ਮੈਂਬਰ ਬਣੇ ਸੀਗੇ ਉਹਨਾਂ ਨੂੰ ਇਸੇ ਗੱਲ ਤੋਂ ਡਰ ਸੀਗਾ ਵੀ ਜੇ ਕੱਲ ਨੂੰ ਰੂਸ ਨੇ ਜਾਂ ਸੋਵੀਅਤ ਯੂਨੀਅਨ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਕੋਲ ਕੁਛ ਨਹੀਂ ਹੈਗਾ ਔਰ ਹਾਲਾਤ ਅੱਜ ਵੀ ਉਹਨਾਂ ਦੇ ਉਹੀ ਆ, ਹਾਲਾਤ ਅੱਜ ਵੀ ਉਹੀ ਆ। ਉਹ ਇਸੇ ਕਰਕੇ ਉਹ ਯੂਕਰੇਨ ਦੀ ਮਦਦ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਯੂਕਰੇਨ ਦੇ ਕੋਲ ਜਿਹੜਾ ਸਾਨੂੰ ਮਾਲ ਆਉਂਦਾ ਆ ਉਹ ਜੇ ਰੂਸ ਜਿੱਤਦਾ ਆ, ਰੂਸ ਨੇ ਪਹਿਲਾਂ ਵਾਂਗੂ ਸੋਵੀਅਤ ਯੂਨੀਅਨ ਬਣਾ ਕੇ ਉਹਨੂੰ ਆਪਣੇ ਨਾਲ ਰਲਾਇਆ ਫਿਰ ਅਸੀਂ ਫਿਰ ਲੋਕਾਂ ਦੇ ਅੱਗੇ ਹੱਥ ਅੱਡ ਕਰਾਂਗੇ। ਪਰ ਹੁਣ ਜਿਹੜੀ ਆ ਉਹ ਜਿਹੜੇ ਯੂਰੋਪੀਅਨ ਕੰਟਰੀ ਆ ਉਹਨਾਂ ਨੂੰ ਹੁਣ ਇਸ ਗੱਲ ਦਾ ਡਰ ਪੈ ਗਿਆ ਭਾਈ ਅਮਰੀਕਾ ਹੀ ਜਦੋਂ ਤੋਂ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਜਦੋਂ ਉਹ ਰੌਲਾ ਪਾਇਆ ਨਾ ਆਪਣੀ ਉਹਦਾ ਗ੍ਰੀਨਲੈਂਡ ਦਾ ਉਸ ਤੋਂ ਬਾਅਦ ਦੇ ਵਿਚ ਜਿਹੜਾ ਸੀ ਯੂਰੋਪੀਅਨ ਸੀਗੇ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈ ਗਿਆ ਭਾਈ ਟਰੰਪ ਦਾ ਕੋਈ ਪਤਾ ਨੀ। ਹਾਂਜੀ ਕੈਨੇਡਾ ਨੂੰ ਵੀ ਇਹਨੇ ਉਹ ਲਾਤਾ ਵੀ ਕੈਨੇਡਾ ਵੀ ਜਿਹੜੀ ਸਾਡੀ ਕਵੰਜਵੀਂ ਸਟੇਟ ਬਣ ਜਾਣੀ ਆ, ਕਵੰਜਵਾਂ ਸੂਬਾ ਆ ਸਾਡਾ ਇਹ। ਸੋ ਉਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਹੱਕ ਸਾਹਿਬ ਜੀ ਜਿਹੜੇ ਸੀਗੇ ਇਹ ਲੋਕ ਸਾਰੇ ਹੀ ਸੀਗੇ ਯੂਰੋਪੀਅਨ ਯੂਨੀਅਨ ਸੀਗੀ ਉਹ ਵੀ ਵਿਚੋਂ ਕਿਰਨ ਲੱਗ ਪਈ, ਉਹਨਾਂ ਚੋਂ ਵੀ ਜਿਹੜੇ ਪੁਰਾਣੇ ਕੰਟਰੀ ਜਿਹੜੇ ਸੋਵੀਅਤ ਯੂਨੀਅਨ ਨਾ ਸੀਗੇ ਉਹਨਾਂ ਦੇ ਵਿਚੋਂ ਵੀ ਦੋ ਚਾਰ ਕੰਟਰੀ ਆ ਜਿਹੜੇ ਉਹ ਫਿਰ ਰੂਸ ਵੱਲ ਦਾ ਜਿਹੜਾ ਉਹ ਹੰਗਾਰਾ ਭਰਨ ਲੱਗ ਪਏ ਸੀਗੇ ਉਧਰ ਤੇ ਉਹ ਇਸ ਕਰਕੇ ਜਿਹੜਾ ਸੀਗਾ ਉਦੋਂ ਡਰ ਸੀਗਾ ਉਹਨਾਂ ਨੂੰ ਤੇ ਹੁਣ ਉਹਨਾਂ ਨੂੰ ਡਰ ਪੈ ਗਿਆ ਅਮਰੀਕਾ ਤੋਂ ਹੀ। ਉਹ ਕਹਿੰਦੇ ਵੀ ਇਹੀ ਤਾਂ ਸਾਨੂੰ ਅਸੀਂ ਇਹਦੇ ਤੋਂ ਬਚਣ ਨੂੰ ਫਿਰਦੇ ਸੀਗੇ ਤੇ ਜਦੋਂ ਗ੍ਰੀਨਲੈਂਡ ਦਾ ਰੌਲਾ ਪਿਆ ਉਹ ਕਹਿੰਦੇ ਵੀ ਇਹ ਤਾਂ ਹੁਣ ਸਾਨੂੰ ਦੱਬਣ ਲੱਗ ਪਿਆ, ਫਿਰ ਉਹਨਾਂ ਨੇ ਇਹਦੇ ਨਾਲ ਤੋੜ ਲਿਆ। ਉਹ ਕਹਿੰਦੇ ਵੀ ਅਸੀਂ ਤੇਰੀ ਮਦਦ ਨਹੀਂ ਕਰਨੀ, ਮਦਦ ਨਹੀਂ ਕਰਨੀ, ਫਿਰ ਹੁਣ ਤੁਹਾਨੂੰ ਪਤਾ ਵੀ ਉੱਥੇ ਰੌਲਾ ਰੱਪਾ ਤਾਂ ਪੈਂਦਾ ਹੀ ਉਹ ਹੌਲੀ ਹੌਲੀ ਜਿਹੜਾ ਜਿੱਥੋਂ ਤੱਕ ਲੱਗ ਰਿਹਾ ਜੇ ਤਾਂ ਖੱਕ ਸਾਹਿਬ ਜੀ ਟਰੰਪ ਨੇ 4 ਸਾਲ ਆਪਣੇ ਪੂਰੇ ਕਰਕੇ ਅਗਲਾ ਪ੍ਰੈਜੀਡੈਂਟ ਜਿਹੜਾ ਹੋਏਗਾ ਜੇ ਤਾਂ ਉਹਦੀ ਸੋਚ ਚੰਗੀ ਹੋਈ ਮਿਲ ਵਰਤਣ ਵਾਲੀ ਬਿਲਕੁਲ, ਮੈਂ ਰਲ ਕੇ ਲੋਕਾਂ ਦੇ ਨਾਲ ਚੱਲਾਂ, ਮੈਂ ਲੋਕਾਂ ਨੂੰ ਐਵੇਂ ਨਾ ਤੰਗ ਕਰਾਂ ਜਾ ਕੇ, ਫੇਰ ਤਾਂ ਜਿਹੜਾ ਹੋ ਸਕਦਾ ਮੁੜ ਕੇ ਫੇਰ ਨੇਟੋ ਜਾਂ ਯੂਰੋਪੀਅਨ ਯੂਨੀਅਨ ਤੇ ਯੂਨਾਈਟਿਡ ਸਟੇਟਸ ਆ ਉਹ ਇਕੱਠੇ ਹੋ ਜਾਣ ਤੇ ਜੇ ਇਸੇ ਤਰ੍ਹਾਂ ਦਾ ਅਗਲੀ ਅੱਗੇ ਇੱਕ ਅੱਧਾ ਹੋਰ ਲੀਡਰ ਆ ਗਿਆ ਫੇਰ ਉਹ ਜਿਹੜੀ ਆ ਗੱਲ ਬੜੀ ਮੁਸ਼ਕਲ ਹੋ ਜਾਣੀ ਆ। ਔਰ ਇਹ ਗੱਲ ਇੱਕ ਗੱਲ ਆ ਜਿਹੜੀ ਇਹ ਨਿਊਜ਼ ਪੇਪਰਾਂ ਵਾਲਿਆਂ ਨੇ ਅਖਬਾਰਾਂ ਵਾਲਿਆਂ ਨੇ ਕਹਿ ਦਿੱਤਾ ਆ ਕਿ ਜਿਹੜਾ ਨੇਟੋ ਆ ਤੇ ਜਿਹੜੀ ਹੈਗੀ ਆ ਯੂਨਾਈਟਿਡ ਸਟੇਟਸ ਆ ਇਹਨਾਂ ਦੇ ਵਿਚ ਜਿਹੜੀ ਦਰਾੜ ਪੈ ਗਈ ਆ ਉਹ ਕਦੇ ਨਾ ਮਿਟਣ ਵਾਲੀ ਦਰਾੜ ਹੈਗੀ ਆ।
0: ਇਹ ਦਰਾੜਾਂ ਕੁਛ ਨੀ ਹੁੰਦੀਆਂ, ਕਹਿਣ ਨੂੰ ਜੋ ਮਰਜ਼ੀ ਕਹੀ ਜੋ, ਕੱਲ ਨੂੰ ਕੋਈ ਚੰਗਾ ਬੰਦਾ ਆ ਗਿਆ ਕੋਈ ਡੈਮੋਕ੍ਰੇਟ ਆ ਗਿਆ ਜਾਂ ਚਾਹੇ ਰਿਪਬਲਿਕਨ ਵੀ ਆ ਜੇ ਲੱਗਦਾ ਜਿਹੜੇ ਹਿਸਾਬ ਨਾਲ ਹਾਲਾਤ ਬਣੇ ਆ ਡੈਮੋਕ੍ਰੇਟਿਡ ਹੀ ਕੋਈ ਸੀਟ ਜਿੱਤੇਗਾ ਤੇ ਉਹਦੇ ਤੋਂ ਕੀ ਹੋਏਗਾ ਚੀਮਾ ਸਾਹਿਬ ਕਿ ਕੋਈ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਕਹੀ ਕੋਈ ਚੰਗਾ ਬੰਦਾ ਆ ਗਿਆ ਤੇ
1: ਆ ਗਿਆ ਤਾਂ ਬਿਲਕੁਲ ਬਿਲਕੁਲ
0: ਕਰ ਲੈਂਦੇ ਹੁੰਦੇ ਆ ਸੁਲਾ ਸਫਾਈਆਂ ਆ ਜੋ ਵੀ ਉਹਨੇ ਤੈਅ ਕੀਤਾ ਤਾਂ ਅਸੀਂ ਤੁਹਾਡੇ ਨਾਲ ਕਰਾਂਗੇ ਆ ਜੋ ਪਿਆਰ ਮੁਹੱਬਤ ਮੈਂ ਬਹਿ ਕੇ ਉਹ ਉਹਨਾਂ ਨੂੰ ਲੋੜ ਹੈ ਅਮਰੀਕਾ ਦੀ, ਅਮਰੀਕਾ ਨੂੰ ਵੀ ਲੋੜ ਉਹਨਾਂ ਦੀ ਆ,
1: ਲੋੜ ਹੈਗੀ ਆ ਬਿਲਕੁਲ ਬਿਲਕੁਲ। ਖੱਟ ਸਾਹਿਬ ਜੀ ਜਿਹੜੀ ਇਹ ਨੇਟੋ ਬਣੀ ਸੀ ਉਹ ਵੀ ਤਾਂ ਇੱਥੋਂ ਹੀ ਬਣੀ ਸੀ ਨਾ ਕਿਉਂਕਿ ਯੂਰੋਪੀਅਨ ਜਿਹੜੇ ਸੀਗੇ ਉਹ ਕਮਜ਼ੋਰ ਸੀ ਛੋਟੇ ਸੀ ਸੋਵੀਅਤ ਯੂਨੀਅਨ ਬੜੀ ਹੋ ਗਈ ਤੇ ਉਹਨੇ ਆ ਕੇ ਅਮਰੀਕਾ ਨਾਲ ਰਲਾ ਲਿਆ। ਹੁਣ ਤੁਹਾਨੂੰ ਇਹ ਵੀ ਪਤਾ ਵੀ ਜਦੋਂ ਇੱਥੇ ਸਿਵਲ ਵਾਰ ਹੋਈ ਅਮਰੀਕਾ ਦੇ ਵਿਚ ਉਹ ਕੀ ਸੀਗਾ ਆਪਣੇ 1778-80 ਉਹਨਾਂ ਸਾਲਾਂ ਦੇ ਵਿਚ ਜਦੋਂ ਇਹ ਅਮਰੀਕਾ ਜਿਹੜਾ ਸੀ ਉਹ ਖਿਲਰਨ ਲੱਗਾ ਸੀ, ਇੰਗਲੈਂਡ ਇਹਨੂੰ ਖਿਲਾਰਨ ਲੱਗਾ ਸੀਗਾ ਨਾ, ਇਹਨੂੰ ਦੋ ਵੰਡਣੇ ਸੀਗੇ ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ ਉਹਦਾ ਅਮਰੀਕਾ ਨੂੰ ਵੰਡਣ ਦੇ ਵਿਚ ਜਿਹੜਾ ਉਹ ਜ਼ੋਰ ਲੱਗਿਆ ਸੀ ਉਸ ਵੇਲੇ ਉਹ ਜਿਹੜੀਆਂ 13 ਓਰਿਜਿਨਲ ਸਟੇਟਾਂ ਹੈਗੀਆਂ ਨਾ ਆਪਣੇ ਝੰਡੇ ਦੇ ਉੱਤੇ ਲਕੀਰਾਂ ਹੁੰਦੀਆਂ 13 ਤੇ ਉਹ ਜਿਹੜੀਆਂ ਸਟੇਟਾਂ ਸੀਗੀਆਂ ਉਹ ਤੇ ਜਿਹੜੀਆਂ ਬਾਕੀ ਦੀਆਂ ਸਟੇਟਾਂ ਟੈਕਸਾਸ ਹੋਇਆ ਐਰੀਜ਼ੋਨਾ ਹੋਇਆ ਇਹ ਸਾਰੀਆਂ ਸਟੇਟਾਂ ਜਿਹੜੀਆਂ ਇਹ ਆਫਰੀਕੀ ਲੜੀਆਂ ਸੀਗੀਆਂ ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹ ਇਹਨਾਂ ਨੂੰ ਲੜਾ ਕੇ ਇਹਨਾਂ ਨੂੰ ਵੰਡਣਾ ਚਾਹੁੰਦੇ ਸੀਗੇ ਪਰ ਉਹਨਾਂ ਦੀ ਜਿਹੜੀ ਸੀ ਉਹ ਪੇਸ਼ ਨਹੀਂ ਜਾਣ ਦਿੱਤੀ ਇਹਨਾਂ ਨੇ ਉਦੋਂ ਕਿਉਂਕਿ ਗੱਲ ਸਾਹਿਬ ਜੀ ਉੱਥੇ ਦੇਖੋ ਏਦਾਂ ਹੁੰਦੀ ਆ ਨਾ ਉਹ ਜਿਹੜਾ ਹੁਣ ਅਮਰੀਕਾ ਆ ਇਹ ਹੈ ਤਾਂ ਸਾਰੇ ਖਾਸ ਕਰਕੇ ਜਿਹੜੀ ਰੂਲਿੰਗ ਪਾਰਟੀ ਅਮਰੀਕਾ ਦੇ ਵਿਚ ਖੱਕ ਸਾਹਿਬ ਜੀ ਗੋਰੇ ਲੋਕ ਆ ਉਹ ਹੈ ਤਾਂ ਉਹਨਾਂ ਦੀ ਹੀ ਸੰਤਾਨ ਆ ਨਾ,
0: ਯੂਰਪ ਤੋਂ ਹੀ ਆਏ ਆ ਸਾਰੇ,
1: ਯੂਰਪ ਤੋਂ ਹੀ ਆਏ ਨਾ, ਕੋਈ ਜਰਮਨ ਤੋਂ ਆਇਆ ਉਹਦੀਆਂ ਗਾਹਾਂ ਦੀ ਗਾਹਾਂ ਪੀੜੀਆਂ, ਕੋਈ ਇੰਗਲੈਂਡ ਤੋਂ ਆਇਆ, ਕੋਈ ਫਰਾਂਸ ਤੋਂ ਆਇਆ, ਕੋਈ ਨਾਰਵੇ ਤੋਂ ਆਇਆ, ਕੋਈ ਸਵੀਡਨ ਤੋਂ ਆਇਆ, ਹੈ ਤਾਂ ਉਹਨਾਂ ਦੀ ਹੈ ਨਾ, ਰੂਲਿੰਗ ਪਾਰਟੀ ਤਾਂ ਉਹੀ ਹੈ ਨਾ। ਹੁਣ ਜਿਹੜੀ ਬ੍ਰਿਟਿਸ਼ ਅੰਪਾਇਰ ਸੀ ਖਾਕ ਸਾਹਿਬ ਜੀ, ਜੇ ਆਪਾਂ ਇਧਰ ਨੂੰ ਤੁਰੀਏ, ਉਹਦੀ ਜਿਹੜੀ ਨੀਤੀ ਸੀਗੀ ਸਾਰੀ ਦੁਨੀਆਂ ਤੇ ਰਾਜ ਕਰਨਾ ਨਾ, ਉਹਨਾਂ ਨੇ ਆ ਕੇ ਅਮਰੀਕਾ ਦੇ ਜਿਹੜੇ ਭੋਲੇ ਪਾਲੇ ਲੋਕ ਸੀਗੇ ਇੱਥੇ, ਉਹਨਾਂ ਨੂੰ ਮਾਰ ਦਿੱਤਾ ਸਾਰੇ, ਕੈਨੇਡਾ ਦਿਆਂ ਨੂੰ, ਅਮਰੀਕਾ ਦਿਆਂ ਨੂੰ, ਤੇ ਉਹ ਫਿਰ ਨਾਲ ਸਪੈਨਿਸ਼ ਆ ਗਏ ਉੱਥੋਂ, ਸਪੇਨ ਤੋਂ, ਤੇ ਫਿਰ ਪੁਰਤਗਾਲੀ ਆ ਗਏ। ਇਹਨਾਂ ਤਿੰਨਾਂ ਕੌਮਾਂ ਨੇ ਆ ਕੇ ਜਿਹੜੇ ਸੀਗੇ ਉਹ ਆ ਸਾਰਾ ਕੰਟੀਨੈਂਟ ਸਾਂਭ ਲਿਆ। ਅੱਛਾ ਹੁਣ ਹੋਇਆ ਕੀ ਆ, ਉਹਨਾਂ ਨੇ ਗਲਤੀ, ਖਾਲਸਾ ਵੀ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ ਕਦੇ ਨਾ ਕਦੇ ਗਲਤੀ ਕਰ ਲੈਂਦਾ।
0: ਪਰ ਚੀਮਾ ਸਾਹਿਬ ਸਿਆਣੇ ਬੜੇ ਸੀ ਉਹ, ਬਈ ਮੈਂ ਉਹ ਅੰਗਰੇਜ਼ ਜਿਹੜੇ ਸੀ ਜਦੋਂ ਇੰਡੀਆ ਵੀ ਗਏ ਆ, ਇਧਰ ਵੀ ਗਏ, ਜਿੱਥੇ ਜਿੱਥੇ ਉਹ ਪਹੁੰਚੇ, ਥੋੜੇ ਥੋੜੇ ਬੰਦੇ ਆਉਂਦੇ ਛੋਟੇ ਜਿਹੇ ਸਿਪ ਜੇ ਲੈ ਕੇ, ਉੱਥੋਂ ਦੇ ਲੋਕਾਂ ਨੂੰ ਨਾਲ ਜੋੜ ਕੇ ਤਨਖਾਹਾਂ ਦੇ ਕੇ, ਤੇ ਉਹਨਾਂ ਨੂੰ ਸਿਪਾਹੀ ਬਣਾ ਲੈਣਾ, ਉਹਨਾਂ ਨੂੰ ਹੌਲਦਾਰ ਬਣਾ ਲੈਣਾ,
1: ਉਹਨਾਂ ਕੋਲ ਛਿੱਤਰ ਪਵਾਈ ਜਾਣੇ, ਬਿਲਕੁਲ। ਉਹਨਾਂ ਨੂੰ ਕਹਿ ਦੇਣਾ ਫਿਰ ਮੈਂ ਇਨਾਮ ਦਿੰਦਾ ਤੈਨੂੰ, ਤੂੰ ਫਲਾਣੇ ਨੂੰ ਮਾਰਿਆ ਤੈਨੂੰ ਮੈਂ 50 ਕਿੱਲੇ ਦੇ ਦਿੰਦਾ, ਉਹ ਤਕਵੀਰ ਵੀ ਉਹਨਾਂ ਦੀ ਤੇ ਛਿੱਤਰ ਵੀ ਉਹਨਾਂ ਦੇ ਤੇ ਉਹਨਾਂ ਦੇ ਸਿਰ ਵੀ ਉਹਨਾਂ ਦਾ,
0: ਬਿਲਕੁਲ ਇਹੀ ਹੁੰਦਾ।
1: ਹਾਂਜੀ, ਸੋ ਹੁਣ ਕੀ ਆ, ਜਿਹੜੇ ਬ੍ਰਿਟਿਸ਼ ਅੰਪਾਇਰ ਸੀਗੀ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਬਾਕੀ ਦੀਆਂ ਕੌਮਾਂ ਜਿਹੜੀਆਂ ਆ, ਆਸਟ੍ਰੇਲੀਆ ਦੇ ਲੋਕਾਂ ਨੂੰ ਜਾ ਕੇ ਮਾਰਤਾ, ਨਿਊਜ਼ੀਲੈਂਡ ਨੂੰ ਮਾਰਤਾ, ਫਿਰ ਉਹ ਸਾਊਥ ਅਫਰੀਕਾ ਵਾਲਾ ਚਲੇ ਗਏ, ਉਹ ਇਹਨਾਂ ਤੋਂ ਕਾਬੂ ਨਹੀਂ ਆਏ, ਪਰ ਉੱਥੇ ਰਾਜ ਤਾਂ ਕੀਤਾ ਨਾ ਇੰਨੇ ਸਾਲ,
0: ਬਿਲਕੁਲ।
1: ਤੇ ਇੱਥੇ ਆ ਕੇ ਇਹਨਾਂ ਨੇ ਸਾਂਭਿਆ, ਉਹਨਾਂ ਨੇ ਇਹ ਨਹੀਂ ਸੋਚਿਆ ਭਾਈ ਉਹ ਜਿਹੜੇ ਭੋਲੇ ਲੋਕ ਸੀ ਉਹਨਾਂ ਨੂੰ ਤਾਂ ਅਸੀਂ, ਕਿਉਂਕਿ ਝੂਠ ਝਾਟ ਬੋਲਦੇ ਨਹੀਂ ਸੀ, ਉਹ ਇੰਨੇ ਐਕਸਪਰਟ ਹੈ ਨਹੀਂ ਸੀ, ਤੇ ਉਹਨਾਂ ਨੂੰ ਤਾਂ ਅਸੀਂ ਮਾਰਤਾ, ਭਾਈ ਆਹ ਜਿਹੜਾ ਅਸੀਂ ਅਮਰੀਕਾ ਵਸਾਇਆ, ਇੱਥੇ ਜਿਹੜੇ ਗੋਰੇ ਵਸਾਏ, ਇਹ ਤਾਂ ਸਾਡੀ ਲਾ ਲਿਆ, ਤਾਂ ਸਾਡੇ ਵੀ ਪੇ ਹੋਣੇ ਆ, ਇਹ ਗੱਲ ਨਹੀਂ ਉਹਨੇ ਸੋਚੀ। ਉਹ ਫਿਰ ਜਦੋਂ ਸਿਵਲ ਵਾਰ ਹੋਈ ਇੱਥੇ, ਤੇ ਇਹ ਤਾਂ ਹੁਣ ਉਹਨਾਂ ਦੀ ਸੰਤਾਨ ਸੀ, ਇਹਨਾਂ ਨੂੰ ਪਤਾ ਸੀ ਵੀ ਇਹ ਸਾਰੇ ਸਾਨੂੰ ਪਾਲਣ ਲੱਗਿਆ ਸੀ, ਇਹ ਮੋਰਚਾ ਜਿਹੜਾ ਇਹ ਪੱਟ ਨਹੀਂ ਦੇਣਾ। ਸਿਵਲ ਵਾਰ ਜਦੋਂ ਹੋਈ ਸੀ ਉਹਨਾਂ ਨੇ ਖਪਸਾ ਵੀ ਇੱਥੇ ਥੋੜੀ ਅਫਤਵਾਹੀ ਮਚਾਈ ਸੀ, ਵਾਈਟ ਹਾਊਸ ਜਿੱਥੇ ਹੈਗਾ, ਵਾਈਟ ਹਾਊਸ ਉਹਨਾਂ ਨੇ ਅੱਗ ਲਾ ਕੇ, ਜਿਹਨੂੰ ਕਹਿੰਦੇ ਅੱਗ ਲਾ ਕੇ ਫੂਕ ਦਊ ਨਾ, ਇਸ ਤਰ੍ਹਾਂ ਇਹਦੀ ਸਿਚੁਏਸ਼ਨ ਪੈਦਾ ਕੀਤੀ ਸੀ। ਬਹੁਤ ਲੋਕ ਮਰੇ ਸੀ ਸਿਵਲ ਵਾਰ ਦੇ ਵਿੱਚ, ਪਰ ਉਹ ਮੇਰਾ ਖਿਆਲ ਇਬਰਾਹਿਮ ਲਿੰਕਨ ਸੀਗਾ ਉਦੋਂ ਪ੍ਰੈਜੀਡੈਂਟ ਇੱਥੇ ਦਾ, ਤੇ ਉਹਨੇ ਫਿਰ ਇਹਨੂੰ ਟੁੱਟਣ ਨਹੀਂ ਦਿੱਤਾ, ਕੰਟਰੀ ਨੂੰ ਇਕੱਠਾ ਰੱਖ ਲਿਆ, ਤੇ ਇਹਨਾਂ ਦਾ ਬਚਾਅ ਹੋ ਗਿਆ। ਸੋ ਜਿਹੜਾ ਮੇਰਾ ਮੇਨ ਪੁਆਇੰਟ ਸੀਗਾ ਉਹ ਇਹ ਸੀਗਾ ਕਿ ਇਹਨਾਂ ਦਾ
0: ਵੀ ਜਿਹੜੇ ਸਿਧਾਂਤਕ ਤੌਰ ਤੇ ਦੇਖਿਆ ਜਾਵੇ ਕਿ ਇਹ ਜਿੰਨੀਆਂ ਵੀ ਸਟੇਟਾਂ ਹੈਗੀਆਂ ਇੰਡੀਪੈਂਡੈਂਟ ਸਟੇਟਾਂ, ਪਰ ਜਿਸ ਤਰ੍ਹਾਂ ਰੂਲਿੰਗ ਸੈਂਟਰ ਕਰ ਰਿਹਾ, ਉਹ ਮੈਨੂੰ ਸਮਝ ਤੋਂ ਬਾਹਰ ਆ ਕਿ ਜਦੋਂ ਇੰਡੀਪੈਂਡੈਂਟ ਸਟੇਟ ਹੈਗੀਆਂ, ਤੇ ਇਹਦੇ ਵਿੱਚ ਹੁਣ ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਹਰ ਇੱਕ ਨੂੰ ਕਹਿਤਾ ਕਿ ਇਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਓ।
1: ਹਾਂਜੀ,
0: ਪਰ ਉਹ ਸਟੇਟ ਦਾ ਆਪਣਾ ਅਧਿਕਾਰ ਤਾਂ ਖਤਮ ਹੀ ਕਰ ਦਿੱਤੇ ਗਏ ਜਿੱਦਾਂ ਪਹਿਲਾਂ ਹੁੰਦੇ।
1: ਉਹਦੇ ਵਿੱਚ ਖਾਤਾ ਵੀ ਹੈਗਾ, ਸੰਵਿਧਾਨ ਲਿਖਿਆ ਹੋਇਆ, ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਜਿਹੜੇ ਫੈਡਰਲ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ, ਦੇ ਸੁਪਰਸੀਡ ਸਟੇਟ ਰੈਗੂਲੇਸ਼ਨ, ਯਾਨੀ ਕਿ ਜਿਹੜੀ ਫੈਡਰਲ ਗਵਰਨਮੈਂਟ ਕਾਨੂੰਨ ਬਣਾਉਂਦੀ ਆ, ਉਹ ਜਿਹੜੇ ਸਟੇਟ ਦੇ ਬਣਾਏ ਹੋਏ ਕਾਨੂੰਨ ਆ, ਉਹਨਾਂ ਦੇ ਉੱਪਰ ਦੀ ਹੁੰਦੀ ਆ।
0: ਚੱਕਰ ਇਹ ਹੈ ਨਾ ਕਿ ਪੁਰਾਣੇ ਪ੍ਰੈਜ਼ੀਡੈਂਟ ਜਿਹੜੇ ਆਉਂਦੇ ਰਹੇ, ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ
1: ਪਰਵਾਹ ਨਹੀਂ, ਬਿਲਕੁਲ
0: ਆਪਣੀ ਮਰਜ਼ੀ ਨਾਲ ਇੰਜੋਏ ਕਰੋ, ਤੁਸੀਂ ਆਪਣੀ ਸਟੇਟ ਨੂੰ ਚਲਾਓ, ਫੰਡ ਟੈਕਸ ਸਾਰੇ ਟੈਕਸ ਇਕੱਠਾ ਹੋ ਗਏ ਸਾਰੀਆਂ ਸਟੇਟਾਂ ਤੋਂ, ਉੱਥੇ ਹੀ ਜਾਂਦਾ ਨਾ
1: ਫੈਡਰਲ ਟੈਕਸ, ਉੱਥੇ ਜਾਂਦਾ ਸਟੇਟਾਂ ਦਾ ਟੈਕਸ। ਹਾਂਜੀ,
0: ਤਰੀਕੇ ਨਾਲ ਚੱਲਦੇ ਰਹੇ ਆ, ਪਰ ਹੁਣ ਸਾਡੇ ਟਰੰਪ ਸਾਹਿਬ ਕਹਿੰਦੇ ਨਾ ਵੀ ਹੁਣ ਮੇਰੀ ਚੱਲੂ, ਜੋ ਮੈਂ ਕਹੂੰਗਾ
1: ਮੇਰੀ ਚੱਲੂਗੀ, ਬਿਲਕੁਲ ਮੈਂ ਜਿਹੜੀਆਂ ਚੰਦੀਆਂ ਚਲਾਉਣੀਆਂ ਉਹ ਚੱਲਣਗੀਆਂ ਇਸ ਤਰ੍ਹਾਂ। ਤੇ ਉਹ ਫੇਰ ਦੇਖ ਲਓ ਭਾਈ ਬ੍ਰਿਟਿਸ਼ ਅੰਪਾਇਰ, ਮੇਰੇ ਕਹਿਣ ਦਾ ਪੁਆਇੰਟ ਜਿਹੜਾ ਮੈਂ ਖਾਕ ਸਾਹਿਬ ਜੀ ਉਹ ਸਾਹਮਣੇ ਲਿਆਉਣਾ ਸੀਗਾ ਸਾਡੇ ਸਰੋਤਿਆਂ ਦੇ, ਉਹ ਇਹ ਸੀਗਾ ਕਿ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਤੇ ਅਮਰੀਕਾ ਦੀ ਜਦੋਂ ਇੱਥੇ ਲੜਾਈ ਹੋਈ ਆ, ਦੇਖੋ ਉੱਥੇ ਕੀ ਕੁਛ ਹੋਇਆ ਸੀ, ਆਪਣੀ ਇਹਨਾਂ ਦੇ ਵਿੱਚ ਕਿੰਨੀ ਦੁਸ਼ਮਣੀ ਸੀਗੀ, ਔਰ ਉਸ ਜਦੋਂ ਲੜਾਈ ਹੋਈ ਸੀ, ਜਦੋਂ ਫਿਰ ਅਮਰੀਕਾ ਨੇ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਪੇਸ਼ ਨਹੀਂ ਜਾਣ ਦਿੱਤੀ, ਉਹਨਾਂ ਨੂੰ ਇੱਥੋਂ ਕੱਢ ਦਿੱਤਾ, ਉਸ ਵੇਲੇ ਜਿਹੜੀ ਅਮਰੀਕਨ ਗਵਰਨਮੈਂਟ ਸੀ ਖਾਕ ਸਾਹਿਬ ਜੀ, ਉਹਨੇ ਇਹ ਬਣਾਤਾ ਕਿ ਤੁਸੀਂ ਜਿਹੜੇ ਲੋਕ ਆ, ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ, ਕਿ ਤੁਸੀਂ ਜਿਹੜੇ ਲੋਕ ਆ, ਅਸੀਂ ਜਿਹੜਾ ਤੁਸੀਂ ਕੰਮ ਕਰਦੇ ਆ ਅਸੀਂ ਉਹਦੇ ਉਲਟ ਕਰਨਾ, ਉਲਟ ਕਰਕੇ ਵੀ ਅਸੀਂ ਤੁਹਾਡੇ ਨਾਲੋਂ ਵਾਧੂ ਤਰੱਕੀ ਕਰਨੀ ਆ। ਉਥੋਂ ਹੀ ਖਾਕ ਸਾਹਿਬ ਜੀ ਤੁਸੀਂ ਦੇਖ ਲਓ ਭਾਈ, ਜਿੰਨੇ ਦੁਨੀਆਂ ਦੇ ਕੰਟਰੀ ਤਕਰੀਬਨ ਹੈਗੇ ਆ, ਉੱਥੇ ਆਰੀ ਆ ਜਿਹੜੀ, ਉਹਦੇ ਦੰਦੇ ਜਿਹੜੇ ਆ ਆਪਣੇ ਵੱਲ ਨੂੰ ਹੁੰਦੇ ਆ, ਅਮਰੀਕਾ ਦੇ ਵਿੱਚ ਆਰੀ ਦੇ ਦੰਦੇ ਆ ਜਿਹੜੇ ਦੂਸਰੇ ਪਾਸੇ ਨੂੰ ਹੁੰਦੇ ਆ।
0: ਬਿਲਕੁਲ ਬਿਲਕੁਲ ਸਹੀ ਗੱਲ। ਨਹੀਂ ਉਹ ਦੇਖੋ ਨਾ, ਬ੍ਰਿਟਿਸ਼ ਨੇ, ਇੰਗਲੈਂਡ ਨੇ ਆਪਣਾ ਛੋਟਾ ਜਿਹਾ ਮੁਲਕ ਰੱਖ ਲਿਆ, ਉਹ ਚਾਹੁੰਦੇ ਸੀ ਕਿ ਇੱਥੇ ਵੰਡ ਵੁੰਡ ਕੇ ਇਹਨਾਂ ਨੂੰ ਵੀ ਛੋਟਾ ਕਰ ਦਈਏ, ਕੱਲ ਨੂੰ ਤਰੱਕੀ ਨਾ ਕਰ ਸਕਣ, ਸਾਡੇ
1: ਤਰੱਕੀ ਨਾ ਕਰ ਸਕੇ, ਬਿਲਕੁਲ
0: ਪਾਕਿਸਤਾਨ ਇੰਡੀਆ ਵੰਡਿਆ ਕਿ ਵੀ ਜਿਹੜਾ ਹੈਗਾ ਇਹਨੂੰ ਤਰੀਕੇ ਦੇ ਨਾਲ ਇਹਨੂੰ ਅਲੱਗ ਕਰ ਦਿਓ, ਵੱਡੀ ਪਾਵਰ ਨਾ ਬਣ ਜਾਏ,
1: ਨਾ ਬਣ ਜਾਏ।
0: ਇਸੇ ਤਰ੍ਹਾਂ ਹੀ ਉਹਨਾਂ ਨੇ ਜਾ ਕੇ ਹੋਰ ਮੁਲਕਾਂ ਦੇ ਵਿੱਚ ਵੀ ਇਹੋ ਕੁਛ ਕੀਤਾ ਕਿ ਇਹਨਾਂ ਨੂੰ ਇਹਨੂੰ ਤੋੜ ਦਿਓ, ਇਹ ਤਾਂ ਬੇਚਾਰਾ ਉਹ ਕੀ ਨਾਂ ਸੀ ਉਹਦਾ ਜਿਹੜਾ ਉੱਥੇ ਦਾ ਸੀ ਆਪਣੇ ਦਾ ਰੂਸ ਦਾ ਗੋਬਰਚਾ ਰਸ਼ੀਆ ਦੇ ਵਿਚ ਪਾਪੂਲੇਸ਼ਨ ਘੱਟ ਗਈ ਨੇ, ਜਗ੍ਹਾ ਤਾਂ ਬਹੁਤ ਜ਼ਿਆਦਾ ਹੈਗੀ ਆ, ਖਾਲੀ ਪਈ ਹੈ ਸਾਰੀ।
1: ਹਾਂਜੀ ਬਿਲਕੁਲ ਬਿਲਕੁਲ, ਜਗ੍ਹਾ ਬਹੁਤ ਆ ਉੱਥੇ,
0: ਨਾਲ ਹੀ ਹੁੰਦਾ ਤੇ ਅੱਜ ਲੜਾਈ ਥੋੜਾ ਹੋਣੀ ਸੀ।
1: ਨਹੀਂ ਹੋਣੀ ਸੀ, ਹੋਣੀ ਨੀ ਸੀ ਕਾਕਸਾ ਜੀ, ਹੋਣੀ ਨੀ ਸੀ। ਔਰ ਰੌਲਾ ਜਿਹੜਾ ਲਾਈ ਹੈ ਯੂਕਰੇਨ ਦੇ ਕਰਕੇ ਹੋਈ ਆ, ਕਿਉਂਕਿ ਜਿਹੜਾ ਯੂਰਪ ਆ ਉਹ ਯੂਕਰੇਨ ਦੇ ਜਿਹੜੇ ਖਣਿਜ ਪਦਾਰਥ ਆ, ਉੱਥੋਂ ਦੀ ਜਿਹੜੀ ਪੈਦਾਇਸ਼ ਆ, ਪੈਦਾਵਾਰ ਆ, ਐਗਰੀਕਲਚਰ ਖੇਤੀਬਾੜੀ ਆ ਸਾਰੀ, ਤੇ ਉੱਥੇ ਉਹ ਫਰਟੀਲਾਈਜ਼ਰ ਜਿਹੜੇ ਦੁਨੀਆਂ ਦਾ ਮੇਰਾ ਖਿਆਲ ਕਾਫੀ ਵੱਡਾ ਹਿੱਸਾ ਜਿਹੜਾ ਉਹ ਉੱਥੋਂ ਜਾਂਦਾ ਆ, ਯੂਕਰੇਨ ਦੇ ਵਿੱਚੋਂ ਫਰਟੀਲਾਈਜ਼ਰ ਆ ਜਿਹੜੇ, ਤੇ ਇੱਕ ਆ ਮੇਰਾ ਖਿਆਲ ਕਟਰ ਕੋਲ ਚੋਂ ਵੀ ਬਹੁਤ ਜਾਂਦਾ ਜਿਹੜਾ ਇਹ ਫਰਟੀਲਾਈਜ਼ਰ, ਕਿਉਂਕਿ ਸਾਰਾ ਕੁਛ ਜਿਹੜਾ ਤੇਲ ਚੋਂ ਨਿਕਲਦਾ ਨਾ, ਜਿਹੜਾ ਉਹਦੇ ਵਿੱਚੋਂ ਉਹ ਕੱਢਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਲਾਸਟਿਕ ਵਗੈਰਾ ਵੀ ਮੇਰਾ ਖਿਆਲ ਤੇਲ ਚੋਂ ਨਿਕਲਦੀ ਆ, ਬਹੁਤ ਸਾਰੀਆਂ ਪ੍ਰੋਡਕਟ ਆ ਜਿਹੜੀਆਂ ਤੇਲ ਚੋਂ ਨਿਕਲਦੀਆਂ। ਔਰ ਜਿਹੜਾ ਰੂਸ ਹੈਗਾ ਉਹਦੇ ਵਿੱਚ ਤੇਲ ਹੈ ਬਹੁਤ ਹੈ, ਖਾਸਾ ਵੀ ਧਰਤੀ ਤੋਂ ਥੱਲੇ, ਤੇ ਫਿਰ ਇਹ ਜਿਹੜਾ ਯੂਕਰੇਨ ਹੈ ਬਹੁਤ ਵੱਡੀ ਇੰਡਸਟਰੀ ਰੂਸ ਨੇ ਇੱਥੇ ਲਾਈ ਸੀ,
0: ਕਿਉਂਕਿ ਉਹ ਪਤਾ ਨੀ ਕਿਹੜਾ ਦਿਮਾਗ ਉਹਦਾ ਯੂਜ਼ ਕਰ ਗਏ ਉਹਨੂੰ, ਕੌਣ ਅਮਰੀਕਾ ਹੀ ਕਰ ਗਿਆ ਉਹਨੂੰ ਅਲੱਗ ਕਰ ਗਿਆ ਕਿ ਇਹਨੂੰ ਥੋੜੀ ਪਾਵਰ ਤੋੜੀ ਜਾਵੇ, ਜਾਂ ਹੋਰ ਮੁਲਕਾਂ ਨੇ ਵੀ ਕੋਸ਼ਿਸ਼ ਕੀਤੀ ਹੋਏਗੀ। ਜੇ ਰਸ਼ੀਆ ਨਾ ਟੁੱਟਦਾ ਤੇ ਅੱਜ ਉਹ ਬਹੁਤ ਵੱਡਾ ਮੁਲਕ ਤੇ ਦੁਨੀਆਂ ਦਾ ਸਭ ਤੋਂ ਰਿਚ ਮੁਲਕ ਹੋਣਾ ਸੀ ਮੇਰੇ ਹਿਸਾਬ ਨਾਲ, ਕਿਉਂਕਿ ਉੱਥੇ ਵੀ ਸਿਸਟਮ ਕੁਝ ਹੋਰ ਸੀ ਨਾ। ਕੋਈ ਜ਼ਮਾਨਾ ਸੀ ਚੀਮਾ ਸਾਹਿਬ ਜਦੋਂ ਆਮ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਸੀ, ਉਹਨਾਂ ਨੂੰ ਸ਼ਾਮ ਨੂੰ ਸਟੋਰ ਤੋਂ ਜਾ ਕੇ ਬ੍ਰੈਡ ਤੇ ਰੋਟੀ ਤੇ ਦਾਲ ਦੂਲ ਜੀ ਦੇ ਦਿੰਦੇ ਸੀ, ਖਾਲਾ ਵੀ ਪੈਸਾ ਪੁੱਛਦੇ ਕੋਈ ਨਹੀਂ ਦਿੱਤਾ ਜਾਂਦਾ, ਤੇ ਰੋਟੀ ਪਾਣੀ ਤੋਂ ਸਾਰੇ ਜਿਹੜੇ ਸੀ ਉਹ ਰੱਜ ਕੇ ਖਾਂਦੇ ਸੀ, ਮਕਾਨ ਮਕੂਨ ਵੀ ਏਦਾਂ ਦੇ ਸੀ। ਪਰ ਇਹ ਹੈ
1: ਖਾਲਸਾ ਸਾਹਿਬ ਉੱਥੇ ਜਿਹੜੀ ਆ ਸੋਸ਼ਲ ਜਿਹੜੀ ਲਾਈਫ ਉਹ ਬਹੁਤ ਸੀਗੀ। ਮੈਂ ਉੱਥੇ ਥੋੜਾ ਜਿਹਾ 2-2.5 ਮਹੀਨੇ ਉਦੇਸ਼ਾ ਦੇ ਵਿੱਚ ਰਹਿ ਕੇ ਵੀ ਆਇਆ, ਤੇ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਤੰਗੀ ਫੰਗੀ ਨਹੀਂ ਸੀ ਲੱਗਦੀ, ਤੇ ਇੱਥੇ ਵੀ ਖਾਲਸਾ ਸਾਹਿਬ ਵੀ ਆ ਕੇ ਮੇਰੇ ਨਾਲ ਉਹ ਇੱਕ ਤਾਂ ਮੇਰੇ ਕੋਲ ਕੰਮੇ ਕਰਦਾ ਰਿਹਾ ਬੰਦਾ, ਉਹ ਅਰਮੀਨੀਆ ਦਾ ਸੀਗਾ, ਕਿਉਂਕਿ ਉਹ ਅਰਮੀਨੀਆ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਨਾ, ਤੇ ਉਹ ਮੇਰੇ ਕੋਲ ਕੰਮ ਕਰਦਾ ਸੀ। ਇੱਕ ਹੋਰ ਬੰਦਾ ਉਹ ਮੇਰਾ ਗਾਹਕ ਸੀ, ਖਾਲਸਾ ਸਾਹਿਬ ਜੀ ਦੇਖੋ ਤੁਹਾਨੂੰ ਗੱਲ ਦੱਸਾਂ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਸੀਗਾ ਉਹ ਕਿੱਦਾਂ ਸੀਗਾ ਸਿਸਟਮ। ਇੱਥੇ ਉਹ ਜਿਹੜਾ ਇੱਕ ਬੰਦਾ ਸੀਗਾ ਉਹ ਅਰਮੀਨੀਆ ਦਾ ਸੀਗਾ, ਖਾਲਸਾ ਸਾਹਿਬ ਜੀ ਮੇਰੇ ਕੋਲ ਉਹ ਸਟੋਰ ਹੁੰਦਾ ਸੀ ਇੱਥੇ ਫ੍ਰੈਜ਼ਨੋ ਦੇ ਵਿੱਚ, ਉਹ ਬੰਦਾ ਮੇਰੇ ਕੋਲ ਆਉਂਦਾ ਸੀ ਗਾਹਕ ਸੀ, ਤੇ ਇੱਕ ਦਿਨ ਉਹ ਕਹਿੰਦਾ ਯਾਰ ਕਹਿੰਦਾ ਮੈਨੂੰ ਤੂੰ ਆਧਾਰ ਦੇ ਦਿਆ ਕਰ। ਮੈਂ ਕਿਹਾ ਲੈ ਦਿਆ ਕਰ। ਮੈਂ ਕਿਹਾ ਇਹਨੇ ਸਿਗਰਟਾਂ ਦੀ ਡੱਬੀ ਇੱਕ ਅੱਧੀ ਲੈਣੀ ਹੋਈ। ਖਾਲਸਾ ਸਾਹਿਬ ਜੀ ਉਹ ਸਿਗਰਟਾਂ ਦੀ ਡੱਬੀ ਲੈਣ ਲੱਗ ਪਿਆ, ਫਿਰ ਉਹਦੀ ਘਰਵਾਲੀ ਆਉਣ ਲੱਗ ਪਈ, ਉਹਦੇ ਨਿਆਣੇ ਆਉਣ ਲੱਗ ਪਏ, ਤੇ ਉਹ ਕਰਦੇ ਕਰਦੇ ਉਹਦੇ $200-250 ਬਣਨਾ, ਤੇ ਉਹਨੇ ਆ ਕੇ ਉਹ ਜਦੋਂ ਉਹਦੀ ਚੈੱਕ ਮਿਲਣੀ ਤੇ ਉਹਨੇ ਆ ਕੇ ਉਹ ਮੈਨੂੰ ਦੇ ਜਾਣਾ। ਹਫ਼ਤਾ ਜੀ ਇੱਕ ਵਾਰੀ ਕੀ ਹੋਇਆ, ਮੇਰਾ $1400 ਹੋ ਗਿਆ ਉਹਦੇ ਨਾਲ, $1400 ਹੋ ਗਿਆ, ਤੇ ਉਹ ਤੀਵੀਂ ਤੇ ਆਦਮੀ ਉਹ ਦੋਨੇ ਮੇਰੇ ਕੋਲ ਆਏ, ਤੇ ਆ ਕੇ ਉਹ ਮੈਨੂੰ ਕਹਿੰਦੇ ਕਿ ਅੱਜ ਤੋਂ ਬਾਅਦ ਤੂੰ ਸਾਨੂੰ ਕੋਈ ਆਧਾਰ ਨਹੀਂ ਦੇਣਾ। ਮੈਂ ਕਿਹਾ ਬਈ ਠੀਕ ਆ ਚਲੋ। ਖਾਕਸਾ ਜੀ 5-7 ਮਹੀਨੇ ਲੰਘ ਗਏ, ਉਹ ਨਹੀਂ ਆਏ ਮੁੜ ਕੇ ਆਧਾਰ ਲੈਣ, ਜਿਹਨਾਂ ਕੋਲ ਪੈਸੇ ਹੋਣੇ ਤਾਂ ਆ ਕੇ ਲੈ ਜਾਣੀ ਸੈਕਟ ਐਂਡ ਡੱਬੀ, ਨਹੀਂ ਤਾਂ ਨਹੀਂ। ਫਿਰ ਕੀ ਹੋਇਆ, ਮੈਂ ਕਿਹਾ ਚਲੋ ਕੋਈ ਨੀ, $1200 ਗਿਆ। ਇੱਕ ਦਿਨ ਕੀ ਹੋਇਆ, ਖਾਕਸਾ ਜੀ ਉਹ ਆਇਆ ਸਟੋਰ ਦੇ ਉੱਤੇ, ਸਟੋਰ ਦੇ ਉੱਤੇ ਆਇਆ ਤੇ ਉਹਨੇ ਜੇਬ ਦੇ 100-100 ਨੋਟਾਂ ਦੀ ਡੱਠੀ ਕੱਢੀ ਡਾਲਰਾਂ ਦੀ, ਤੇ ਕੱਢ ਕੇ ਗਿਣ ਕੇ ਮੇਰੇ ਮੂਹਰੇ ਰੱਖ ਦਿੱਤੇ। ਹੈਲੋ, ਅੱਛਾ ਅੱਛਾ, ਤੇ ਫੇਰ ਕੀ ਹੋਇਆ ਖਾਕ ਸਾਹਿਬ ਜੀ, ਉਹ ਕਹਿੰਦਾ ਵੀ ਆਹ ਤੇਰੇ ਪੈਸੇ ਆ ਜਿਹੜੇ ਦੇਣੇ ਆ, ਇਹ ਲੈ ਲਾ। ਤੇ ਮੈਂ ਕਿਹਾ ਵੀ ਤੂੰ ਇੰਨਾ ਚਿਰ ਆਇਆ ਨੀ, ਕਿੱਥੇ ਗਿਆ? ਕਹਿੰਦਾ ਮੈਂ ਉੱਥੇ ਅਰਮੀਨੀਆ ਨੂੰ ਗਿਆ ਸੀ, ਕਹਿੰਦਾ ਮੇਰਾ ਉੱਥੇ ਘਰ ਸੀਗਾ, ਮੈਂ ਉਹ ਵੇਚ ਕੇ ਆਇਆ। ਜੀ ਹੈਲੋ, ਮੈਂ ਜੋ ਆਵਾਜ਼ ਆਈ ਸੀ ਤੇ ਫਿਰ ਬੰਦ ਹੋ ਗਈ, ਆਈ ਨੀ ਆਵਾਜ਼ ਸੀਗੀ। ਤੇ ਉਹ ਫਿਰ ਏਦਾਂ ਸੀਗੀ ਤੇ ਉਹਨੇ ਮੇਰੇ ਉਹ ਪੈਸੇ ਜਿਹੜੇ $1400 ਸੀਗਾ ਤੇ ਇੱਥੇ ਦੇਤਾ ਆ ਕੇ, ਤੇ ਫਿਰ ਉਹ ਮੁੜ ਕੇ ਮੇਰੇ ਨਾਲ ਆਧਾਰ ਦਿੰਦਾ ਰਿਹਾ। ਤੇ ਉਹ ਇੱਕ ਹੋਰ ਬੰਦਾ ਮੇਰੇ ਕੋਲ ਕੰਮ ਵੀ ਕਰਦਾ ਸੀਗਾ, ਉਹ ਸਾਡੇ ਕੋਲ ਕੰਪਨੀ ਚ, ਤੇ ਉਹ ਵੀ ਜਿਹੜੇ ਏਦਾਂ ਦੇ ਓਨੈਸਟ ਬੰਦੇ ਸੀਗੇ, ਤੇ ਉਹ ਫੇਰਾ ਫੇਰੀ ਨੇ ਉਹ ਦੱਸਦੇ ਵੀ ਹੁੰਦੇ ਸੀ ਵੀ ਜਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਅਰਮੀਨੀਆ, ਉਦੋਂ ਕਹਿੰਦੇ ਸਾਨੂੰ ਸਾਲ ਬਾਅਦ ਛੁੱਟੀ ਹੁੰਦੀ ਸੀ, ਅਸੀਂ ਸਾਰੇ ਸੋਵੀਅਤ ਯੂਨੀਅਨ
0: ਕਮ ਸੇ ਕਮ ਸਾਡੇ ਕੋਲ ਕੰਪਨੀ ਮੇਰੀ ਜਿੱਥੇ ਮੈਂ ਵਾਈਸ ਪ੍ਰੈਜ ਏਜੰਸੀ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸੀ। ਸਾਡੇ ਕੋਲ 400 ਗੱਡੀ ਚੱਲਦੀ ਹੁੰਦੀ ਸੀ ਕੰਪਨੀ ਦੇ ਵਿੱਚ, ਤੇ ਸਾਡੇ ਕਮ ਸੇ ਕਮ ਵੀ 40% ਰਸ਼ੀਅਨ ਸੀ। ਬੜਾ ਹਾਸਾ ਮਖੌਲ ਹੋਣਾ, ਬੜੇ ਮਿਹਨਤੀ ਲੋਕ ਸੀ ਸਾਰੇ ਕੰਮ ਕਰਨ ਵਾਲੇ,
1: 12-14
0: ਘੰਟੇ ਗੱਡੀਆਂ ਚਲਾਉਣੀਆਂ ਉਹਨਾਂ ਨੇ, ਤੇ ਬਹੁਤ ਵਧੀਆ ਰਿਲੇਸ਼ਨ ਸੀ ਉਹਨਾਂ ਦੇ ਨਾਲ। ਅੱਜ ਵੀ ਹੈ ਜੀ, ਮੇਰਾ ਮੈਂ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ ਸੀ, ਤੇ ਜਿਹੜਾ ਪ੍ਰੈਜ਼ੀਡੈਂਟ ਸੀ ਸਾਡਾ ਉਹ ਰਸ਼ੀਅਨ ਸੀ ਸੈਮ, ਤੇ ਬੜਾ ਵਧੀਆ। ਸਵੇਰੇ ਜਦੋਂ ਕੰਮ ਜਾਣਾ ਦਫ਼ਤਰ ਦੇ ਵਿੱਚ, ਦੋਵਾਂ ਨੇ ਮੀਟਿੰਗ ਕਰਨੀ ਪਹਿਲਾਂ ਬਹਿ ਕੇ, ਤੇ ਉਹਨੂੰ ਚਿਰ ਨੂੰ ਫਿਰ ਲੋਕਾਂ ਦੇ ਆ ਜਾਣਾ, ਡਰਾਈਵਰਾਂ ਨੇ ਆ ਜਾਣਾ, ਉਹਨਾਂ ਦੇ ਮਸਲੇ ਹੱਲ ਕਰ, ਉਹਨਾਂ ਦੀ ਉਹ ਕਰ, ਇਹ ਕਰ, 3600 ਪ੍ਰੋਬਲਮ ਹੁੰਦੀਆਂ, ਤੇ ਇੱਦਾਂ ਚੱਲਦਾ ਆਈ ਸੀ। ਮੈਂ ਆਪਣਾ ਟਾਈਮ ਹੋ ਗਿਆ, ਮੈਂ ਵੀ ਜਾਣਾ ਪੈਣਾ,
1: ਤੇ
0: ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਤੁਹਾਡਾ, ਤੇ ਬੜੀ ਦੋਸਤੋ ਤੁਹਾਡਾ ਵੀ, ਧੰਨਵਾਦ ਸਾਰੇ ਸਰੋਤਿਆਂ ਦਾ ਵੀ, ਤੇ ਪ੍ਰੋਗਰਾਮ ਨੂੰ ਸੁਣਿਆ ਕਰੋ, ਦੇਖੋ ਕਿੰਨੀਆਂ ਕਿਹੜੀਆਂ ਗੱਲਾਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਆ ਤੁਹਾਡੇ ਲਈ। ਉਹਨਾਂ ਨੂੰ ਤਿਆਰੀ ਕਰਨੀ ਪੈਂਦੀ, ਫਿਰ ਖਬਰਾਂ ਵੱਲ ਨਿਗਾਹ ਮਾਰਨੀ, ਫਿਰ ਉੱਤੇ ਜਾ ਤੇ ਇਹਤੇ ਜਾ, ਗੂਗਲ ਤੇ ਜਾ, ਉੱਥੋਂ ਕੱਢਣੀਆਂ। ਕੋਸ਼ਿਸ਼ ਕਰੀਦੀ ਆ ਕਿ ਤੁਹਾਡੇ ਤੱਕ ਅਸਲੀਅਤ, ਸੱਚੀਆਂ ਗੱਲਾਂ ਜਿਹੜੀਆਂ, ਜੋ ਕੁਛ ਵੀ ਵਾਪਰਿਆ ਦੁਨੀਆਂ ਦੇ ਉੱਪਰ, ਅਸੀਂ ਤੁਹਾਡੇ ਨਾਲ ਰੂਬਰੂ ਉਸੇ ਤਰ੍ਹਾਂ ਹੀ ਜਿਹੜਾ ਉਹ ਪੇਸ਼ ਕਰਦੇ ਆ, ਤੇ ਤੁਹਾਨੂੰ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਆ ਜਾਂ ਨਹੀਂ ਆਉਂਦੇ ਇਹਦੇ ਬਾਰੇ ਇਹ ਤੁਹਾਨੂੰ ਪਤਾ ਬਹੁਤ ਕੁਛ ਹੈਗਾ। ਸਾਡਾ ਪ੍ਰਵਾਸ ਰੇਡੀਓ ਦੀ ਫੇਸਬੁੱਕ ਐਪ ਵੀ ਹੈਗੀ ਆ, ਉੱਤੇ ਵੀ ਜਾ ਕੇ ਤੁਸੀਂ ਆਪਣਾ ਮੈਸੇਜ ਕਰ ਸਕਦੇ ਹੋ, ਔਰ ਕਿਸੇ ਵੀਰ ਨੇ ਸਾਡਾ ਪ੍ਰਵਾਸ ਰੇਡੀਓ ਇੱਕ ਗਰੁੱਪ ਵੀ ਹੈਗਾ, ਉਹਦੇ ਤੇ ਕਾਫੀ ਵੀਰ ਜੁੜੇ ਹੋਏ ਆ, ਬੜੀਆਂ ਕਵਿਤਾ ਕੁਪਤਾ ਗੀਤ ਕਈ ਕੁਛ ਲਿਖਦੇ ਆ, ਔਰ ਬਹੁਤ ਸੋਹਣਾ ਲਿਖਦੇ, ਉਹਨਾਂ ਦਾ ਵੀ ਧੰਨਵਾਦ। ਇਸੇ ਤਰ੍ਹਾਂ ਇਸ ਰੇਡੀਓ ਦੇ ਨਾਲ ਜੁੜੇ ਰਹੋ, ਔਰ ਆਪਣੇ ਸਾਥੀਆਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ ਦੇ ਉੱਪਰ ਆ ਕੇ ਆਪਣੇ ਪ੍ਰੋਗਰਾਮ ਸੁਣਿਆ ਕਰੋ, ਬੜੇ ਮਿਆਰੀ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਦੇ ਹਾਂ ਕਰੀਏ। ਬੜੀ ਮਿਹਰਬਾਨੀ, ਥੈਂਕ ਯੂ ਚੀਮਾ ਸਾਹਿਬ, ਤੁਹਾਡਾ ਵੀ ਧੰਨਵਾਦ ਦੋਸਤ।
1: ਜੀ ਜੀ, ਥੈਂਕ ਯੂ,
0: ਥੈਂਕ ਯੂ, ਥੈਂਕ ਯੂ, ਸ਼ੁਕਰੀਆ ਜੀ,
1: ਥੈਂਕ ਯੂ।

ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ। ਸੁਣਦੇ ਹਾਂ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ। ਪਿਆਰਾ ਜਿਹਾ ਗੀਤ ਸੁਣਦੇ ਹਾਂ ਜੀ, ਜੀ ਖਾਨ ਹੋਣਾ ਦਾ, ਤੇ ਨਾਲ ਸਾਥ ਦਿੱਤਾ ਜਸਮੀਨ ਅਖਤਰ ਹੋਣਾ ਨੇ। ਲੋ ਇਹ ਗਾਣਾ।

ಅದು ಭಾಗ.

0: ਸਾਥੀਓ ਮਿੱਤਰੋ ਪਿਆਰਿਓ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਵੱਲ ਚੱਲਦੇ ਹਾਂ ਲਾਲ ਸਿੰਘ ਚੀਮਾ ਸਾਹਿਬ ਟੂਰਿਜ਼ਮ ਨੂੰ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਿਆ ਜੀ ਤੇ ਦੱਸ ਦੇਖਦੇ ਹਾਂ ਜੀ ਕੀ ਕਹਿੰਦੇ ਅੱਜ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਆ ਜਾਓ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਸਾਖਸ਼ਾ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਨੂੰ ਹਮੇਸ਼ਾ ਦੀ ਤਰ੍ਹਾਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਤੇ ਸਲਾਮ ਆਦਾਬ ਤੇ ਖਾਖ ਸਾਹਿਬ ਜੀ ਦੁਨੀਆਂ ਦੇ ਵਿੱਚ ਗੱਲਾਂ ਅੱਜ ਕੱਲ ਜਿਹੜੀਆਂ ਵਾਪਰ ਰਹੀਆਂ ਉਹ ਸ਼ਾਇਦ ਪਹਿਲਾਂ ਵੀ ਵਾਪਰਦੀਆਂ ਹੋਈਆਂ ਪਰ ਪਹਿਲਾਂ ਸਾਡੀ ਸੁਣਨ ਦੇ ਵਿੱਚ ਕਦੇ ਨਹੀਂ ਆਈਆਂ ਸੀ ਇਸ ਕਰਕੇ ਸਾਨੂੰ ਉਹ ਲੱਗਦੀਆਂ ਤੇ ਯਾਰ ਆਹ ਕੁਛ ਵੀ ਇਸ ਦੁਨੀਆਂ ਦੇ ਵਿੱਚ ਹੁੰਦਾ ਤੇ ਇਹ ਜਿਹੜੀ ਖਬਰ ਆਪਾਂ ਕਰਨ ਲੱਗੇ ਹਾਂ ਖਾਖ ਸਾਹਿਬ ਜੀ ਦੇਖੋ ਇਹ ਵੈਨਜ਼ੁਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਨੂੰ ਤੁਹਾਨੂੰ ਪਤਾ ਨਾ ਉੱਥੋਂ ਰੇਡ ਕਰਕੇ ਉਹਦੇ ਉੱਤੇ ਧਾਵਾ ਬੋਲ ਕੇ ਤੇ ਉਹਨੂੰ ਅਮਰੀਕਾ ਤੋਂ ਗਈ ਇੱਕ ਟੀਮ ਨੇ ਫੜ ਕੇ ਉਹਨੂੰ ਲੈ ਆਂਦਾ ਤੇ ਉਹ ਅੱਜ ਕੱਲ ਅਮਰੀਕਾ ਦੀ ਜੇਲ੍ਹ ਦੇ ਵਿੱਚ ਉਹ ਕੱਲਾ ਨਹੀਂ ਉਹਦੀ ਪਤਨੀ ਆ ਜਿਹੜੀ ਉਹ ਵੀ ਇੱਥੇ ਆ ਤੇ ਇਹਦੇ ਵਿੱਚ ਹੁਣ ਖਾਖ ਸਾਹਿਬ ਜੀ ਹੋਇਆ ਕੀ ਆ ਕਿ ਇੱਕ ਬੰਦਾ ਜਿਹੜਾ ਉਹਦਾ ਨਾਂ ਹੈਗਾ ਇਹਨਾਂ ਨੇ ਦੱਸਿਆ ਗੈਨਨ ਕੈਨ ਵੈਨ ਦਾ ਇੱਕ ਉਹ ਬੰਦੇ ਦਾ ਨਾਂ ਆ ਤੇ ਉਹ ਬੰਦਾ ਸੀ ਜਿਹੜਾ ਖਾਖ ਸਾਹਿਬ ਜੀ ਉਹ ਜਦੋਂ ਨਿਕੋ ਮਦੂਰੋ ਨੂੰ ਉੱਥੇ ਹਮਲਾ ਕਰਕੇ ਫੜ ਕੇ ਲਿਆਉਣ ਦੇ ਵਿੱਚ ਉਹ ਸੀਗਾ ਉਹ ਟੀਮ ਦੇ ਨਾਲ ਸੀਗਾ ਉਹ
0: ਬੰਦਾ ਕਿੱਥੇ ਦਾ ਸੀ
1: ਇੱਥੇ ਦਾ ਅਮਰੀਕਨ ਸੀ ਹਾਂਜੀ ਯਾਨੀ ਉਹ ਜਿਹੜਾ ਅਮਰੀਕਾ ਤੋਂ ਦੱਸਾ ਗਿਆ ਉਹਨੂੰ ਫੜ ਕੇ ਲਿਆਉਣ ਵਾਸਤੇ ਉਹਦੇ ਵਿੱਚ ਸੀ ਉਹ ਮਿਲਦਾ ਹੋਣਾ ਕੋਈ ਨਾ ਕੋਈ ਅੱਛਾ ਇਸ ਬੰਦੇ ਨੇ ਖਾਖ ਸਾਹਿਬ ਜੀ ਕੀਤਾ ਸੀਗਾ ਕਿ ਇਹਨੇ ਪਹਿਲਾਂ ਹੀ ਉਹ ਸਾਰਾ ਕੁਛ ਹੋਣ ਤੋਂ ਪਹਿਲਾਂ ਇਹਨੇ ਸ਼ਰਤ ਲਾਈ ਸੀ ਇੱਕ
0: ਅੱਛਾ ਜੀ
1: ਉਹ ਸ਼ਰਤ ਦੇ ਵਿੱਚ ਖਾਖ ਸਾਹਿਬ ਜੀ ਇਹਨੇ $33 ਤੇ .03 ਪੈਸੇ ਜਿਹੜੇ ਹੁੰਦੀਆਂ ਪੈਣੀਆਂ ਉਹਦੀ ਸ਼ਰਤ ਲਾਈ ਸੀਗੀ
0: ਅੱਛਾ
1: ਇਹ ਇੱਕ ਏਜੰਸੀ ਆ ਖਾਖ ਸਾਹਿਬ ਜੀ ਇਹਦਾ ਨਾਂ ਹੈਗਾ ਏਜੰਸੀ ਦਾ ਪ੍ਰੈਡਿਕਸ਼ਨ ਮਾਰਕੀਟ ਪਲੇਟਫਾਰਮ ਪੋਲੀ ਮਾਰਕੀਟ ਇਹਦਾ ਪੂਰਾ ਨਾਂ ਆ ਪਲੇਟਫਾਰਮ ਆ ਜਿਹੜਾ ਇਹਦੇ ਉੱਤੇ ਲੋਕ ਸ਼ਰਤਾਂ ਲਾਉਂਦੇ ਆ ਇਹ ਜਿਹੜੀ ਪਲੇਟਫਾਰਮ ਇਹਦੇ ਤੇ ਲੋਕ ਸ਼ਰਤਾਂ ਲਾਉਂਦੇ ਆ ਜਿੱਦਾਂ ਕਿਸੇ ਟੀਮ ਤੇ ਫੁੱਟਬਾਲ ਦੀ ਤੇ ਜਾਂ ਜੋ ਕੁਛ ਵੀ ਉਹਦੇ ਉੱਤੇ ਸ਼ਰਤਾਂ ਲਾਉਂਦੇ ਲੋਕ ਅੱਛਾ ਇਹ ਜਿਹੜਾ ਬੰਦਾ ਸੀਗਾ ਖਾਖ ਸਾਹਿਬ ਜੀ ਇਹਨੇ ਜਿਹੜੀ ਉਹਨੂੰ ਫੜ ਕੇ ਲਿਆਉਣ ਦੀ ਯੋਜਨਾ ਸੀ ਪਲੈਨਿੰਗ ਕੀਤੀ ਪਹਿਲਾਂ ਤੇ ਫਿਰ ਪਲਾਨ ਜਿਹੜੀ ਬਣਾਈ ਸੀ ਉਹਨੂੰ ਐਕਸੀਕਿਊਟ ਕਰਨਾ ਜਾਣੀ ਕਿ ਉਹਨੂੰ ਉੱਥੋਂ ਜਾ ਕੇ ਲਾਗੂ ਕਰਨਾ ਇਹ ਦੋਨਾਂ ਦੇ ਵਿੱਚ ਇਹ ਸੀਗਾ ਇਹ ਸਾਰਾ ਕੁਛ ਹੋਣ ਤੋਂ ਪਹਿਲਾਂ ਇਹਨੇ ਸ਼ਰਤ ਲਾ ਦਿੱਤੀ ਉੱਥੇ $33 ਤੇ ਕਈ ਉਹਨੂੰ ਫੜ ਕੇ ਲਿਆਉਣਾ ਹੀ ਉਹ ਮਤਲਬ ਪਹਿਲਾਂ ਗੱਲਾਂ ਹੁੰਦੀਆਂ ਹੁੰਦੀਆਂ ਨਾ ਫੜ ਕੇ ਲਿਆਉਣਾ ਜਾਂ ਨਹੀਂ ਇਹਨੇ ਸ਼ਰਤ ਲਾ ਦਿੱਤੀ ਹਾਂ ਇਹ ਹੋਣੀ ਆ ਗੱਲ
0: ਅੱਛਾ ਹੋ ਸਕਦੀ ਇਹਨੇ ਕਿਹਾ ਹੋਏਗੀ
1: ਨਹੀਂ ਇਹ ਕਿਹਾ ਹੋਣੀ ਆ
0: ਅੱਛਾ
1: ਇਹਨੇ ਉੱਤੇ ਸ਼ਰਤ ਲਾ ਦਿੱਤੀ ਤੇ ਸ਼ਰਤ ਲਾਉਣ ਤੋਂ ਬਾਅਦ ਖਾਖ ਸਾਹਿਬ ਜੀ ਉਹਨੂੰ ਇੱਥੇ ਫੜ ਕੇ ਲਿਆਂਦਾ ਗਿਆ ਤੇ ਇਸੇ ਬੰਦੇ ਨੇ ਉਹ ਜਿਹੜੀ $33 ਤੇ ਕੁਛ ਪੈਸਿਆਂ ਦੀ ਉਹ ਮਤਲਬ ਇੱਕ ਪੈਣੀ ਤੋਂ ਵੀ ਘੱਟ ਹੈ ਜਾਣੀ $33 ਲਾ ਲਓ ਤੁਸੀਂ ਉਹ ਸ਼ਰਤ ਜਿੱਤ ਗਿਆ ਤੇ ਉਹ ਸ਼ਰਤ ਇਹਨਾਂ ਦੀ ਕੁਛ ਹੁੰਦੇ ਆ ਪੁਆਇੰਟਾਂ ਦੇ ਹਿਸਾਬ ਨਾਲ ਹੁੰਦੀਆਂ ਸ਼ਰਤਾਂ ਤੇ ਉਹਦੇ ਵਿੱਚੋਂ ਇਹਨੇ ਇਹਨੂੰ $4,09,000 ਜਿਹੜਾ ਉਹ ਮਿਲਿਆ
0: ਅੱਛਾ ਜੀ $35 $34
1: $33 ਇਹਨੂੰ $4,00,000 ਤੇ $9,000 ਇਹਨੂੰ ਮਿਲ ਗਿਆ ਹੁਣ $10,00,000 ਤਾਂ ਇਹਨੂੰ ਮਿਲ ਗਿਆ ਪਰ ਜਿਹੜੀ ਇਹਨੂੰ ਪਤਾ ਹੋਣਾ ਨਾ ਪਹਿਲਾਂ ਮਾੜਾ ਮੋਟਾ ਵੀ ਅਸੀਂ ਤਾਂ ਲੈ ਹੀ ਆਉਣਾ ਉਹਨੂੰ ਫੜ ਕੇ ਕਿਉਂਕਿ ਵਿਅਕਤੀ ਦਾ ਐਕਸਪਰਟ ਹੋਣਾ ਹੈ ਨਾ ਕਿਸੇ ਹੋਰ ਏਜੰਸੀਆਂ ਨਾਲ ਜੁੜਿਆ ਹੋਊਗਾ ਕਈ ਲੋਕ ਆ ਜਿਹੜੇ ਇੱਥੇ ਖਾਖ ਸਾਹਿਬ ਜੀ ਉਹ ਬਹੁਤ ਵੱਡੀਆਂ ਵੱਡੀਆਂ ਏਜੰਸੀਆਂ ਦੂਸਰੇ ਦੇਸ਼ਾਂ ਦੇ ਵਿੱਚ ਲੜਾਈਆਂ ਲੜ ਕੇ ਆਉਂਦੇ ਉਹਨੂੰ ਪਤਾ ਹੁੰਦਾ ਉਹਨਾਂ ਨੂੰ ਵੀ ਸਾਡਾ ਸਿਸਟਮ ਕਿੱਦਾਂ ਕੰਮ ਕਰਦਾ ਆ ਹਾਂਜੀ ਤੇਤੀ ਹਰਦੇ ਸੀ ਉਹਦੇ ਬਸ ਉਹੀ ਤਾਂ ਗੱਲ ਆ ਤੇ $4,09,000 ਬਣ ਕੇ ਬਣਾ ਗਿਆ ਤੇ ਹੁਣ ਉਹ ਵਕੀਲਾਂ ਵਕੂਲਾਂ ਨੇ ਖਾ ਖੂ ਲੈਣਾ ਇਹਦਾ ਤੇ ਜਿਹੜੀ ਇਹਨੂੰ ਜੇਲ੍ਹ ਜੂਲ ਹੋਣੀ ਆ ਉਹ ਵਾਧੂ ਵੀ ਹੋਣੀ ਆ ਤੇ ਇਹ ਬੰਦਾ ਜਿਹੜਾ
0: ਸੀਕ੍ਰੇਟ ਹੁੰਦਾ ਨਾ ਸਾਰਾ ਕੁਛ ਇਹਨੂੰ ਬਾਹਰ ਕੱਢਣਾ ਤੇ ਏਦਾਂ ਦੀ ਗੱਲ ਕਰਨੀ ਜਾਂ ਸ਼ਰਤ ਲਾਈ ਉਹਦੇ ਸ਼ਰੀਅਤ ਹੀ ਹੈ ਨਾ ਉਹਦੇ ਵਿੱਚ ਫਿਰ ਪੰਗਾ ਖੜਾ ਹੋਣਾ ਹੀ ਸੀ ਇਹਦੇ
1: ਹਾਂਜੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਖਾਖ ਸਾਹਿਬ ਜੀ ਇੱਥੇ ਹੁੰਦੀਆਂ ਰਹਿੰਦੀਆਂ ਤੇ ਅਗਲੀ ਜਿਹੜੀ ਖਬਰ ਖਾਖ ਸਾਹਿਬ ਜੀ ਆਪਣੇ ਕੋਲ ਹੈਗੀ ਆ ਉਹ ਇਹ ਬਲੂਮਬਰਗ ਜਿਹੜਾ ਨਿਊਜ਼ ਪੇਪਰ ਆ ਉਹਦੇ ਦੁਆਰਾ ਖਬਰ ਜਿਹੜੀ ਇਹ ਛਪੀ ਆ ਤੇ ਟਰੰਪ ਦੁਆਰਾ ਇਰਾਨ ਨੂੰ ਟਰੁੱਥ ਸੋਸ਼ਲ ਅਤੇ ਹੋਰ ਜਿਹੜੀਆਂ ਨਿਊਜ਼ ਆਊਟਲੈਟਸ ਹੈਗੀਆਂ ਆ ਵੱਖਰੇ ਵੱਖਰੇ ਅਖਬਾਰ ਛਪਦੇ ਆ ਜਾਂ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ ਹੈਗੀਆਂ ਉਹਨਾਂ ਦੇ ਰਾਹੀਂ ਜਿਹੜੇ ਡਰਾਵੇ ਤੇ ਧਮਕੀਆਂ ਇਰਾਨ ਨੂੰ ਦੇ ਰਹੇ ਆ ਤੇ ਇਰਾਨ ਇਸ ਕਰਕੇ ਪਾਕਿਸਤਾਨ ਵਿਚ ਬੈਠ ਕੇ ਫੈਸਲਾ ਕਰਨ ਦੀ ਗੱਲਬਾਤ ਵਿਚ ਅੜਿੱਕਾ ਬਣ ਗਈ ਆ, ਇਹੀ ਗੱਲ ਉਹ ਇਰਾਨ ਕਹਿੰਦਾ ਵੀ ਤੂੰ ਸਾਡੀ ਬੇਇੱਜ਼ਤੀ ਜਿਹੜੀਆਂ ਟੀਵੀ ਤੇ ਕਰਦਾ ਅਸੀਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ, ਸੋ ਮੁੱਕਦੀ ਗੱਲ ਹੈਗੀ ਇਹ। ਤੇ ਇਹ ਹੁਣ ਕੀ ਹੈ ਖਾਕ ਸਾਹਿਬ ਜੀ, ਜਿਹੜਾ ਵਾਈਟ ਹਾਊਸ ਆ ਉਹਦੇ ਵਿਚਲੇ ਕਈ ਅਫਸਰਾਂ ਦੁਆਰਾ ਖਾਕ ਸਾਹਿਬ ਜੀ ਇਹ ਕਿਹਾ ਗਿਆ ਆ, ਤੇ ਥੋੜਾ ਜਿਹਾ ਜਿੱਦਾਂ ਉਹ ਹੁੰਦੀ ਆ ਨਾ ਮਾੜੀ ਮੋਟੀ ਕਸਮ ਕਸੀ ਵੀ ਜਿਹੜੀ ਆ ਆਪਸ ਵਿਚ ਜਿਹੜੇ ਅਫੀਸ਼ੀਅਲ ਆ ਵਾਈਟ ਹਾਊਸ ਦੇ ਉਹਨਾਂ ਦੇ ਵਿਚ ਹੋਣ ਲੱਗ ਪਈ ਆ, ਮਾੜਾ ਜਿਹਾ ਕਹਿ ਲਓ ਵੀ ਦਰਾਰ ਮਾੜੀ ਮੋਟੀ ਜਿੱਦਾਂ ਪੈਣ ਲੱਗ ਪਈ ਆ, ਪਰ ਇੱਦਾਂ ਦੀਆਂ ਮਾੜੀਆਂ ਮੋਟੀਆਂ ਦਰਾੜਾਂ ਨੂੰ ਕੌਣ ਮੰਨਦਾ, ਇੱਥੇ ਹੁੰਦੀਆਂ ਰਹਿੰਦੀਆਂ ਜੀ, ਤੇ ਇਹਨਾਂ ਨੂੰ ਕੋਈ ਨੀ ਪੁੱਛਦਾ ਹੁੰਦਾ। ਤੇ ਦੂਸਰੀ ਗੱਲ ਇਹ ਆ ਕਿ ਟਰੰਪ ਦੁਆਰਾ ਇਰਾਨ ਦੀਆਂ ਬੰਦਰਗਾਹਾਂ ਨੂੰ ਜਿਹੜਾ ਜਾ ਰਹੇ ਤੇ ਉਥੋਂ ਆ ਰਹੇ ਸ਼ਿਪਾਂ ਨੂੰ ਜਿਹੜਾ ਉਹਦੇ ਉੱਤੇ ਉਹਨੇ ਬੰਦਸ਼ਾਂ ਲਾਤੀਆਂ, ਬਾਹਰ ਨਹੀਂ ਆਉਣ ਦੇਣਾ ਤੇ ਅਸੀਂ ਜਾ ਨਹੀਂ ਦੇਣਾ। ਔਰ ਇਹ ਖਾਕ ਸਾਹਿਬ ਜੀ ਪਹਿਲਾਂ ਇਰਾਨ ਨੇ ਤੁਹਾਨੂੰ ਪਤਾ ਵੀ ਲਾਈਆਂ ਸੀ ਉਹ ਕਹਿੰਦਾ ਸੀ ਵੀ ਮੇਰਾ ਮਾਲ ਬਾਹਰ ਜਾਊਗਾ ਤੇ ਜਿਹੜੇ ਦੇਸ਼ ਨੇ ਵੀ ਮੇਰਾ ਤੇਲ ਖਰੀਦਣਾ ਉਹ ਬਾਹਰ ਜਾਊਗੇ ਤੇ ਹੋਰ ਕਿਸੇ ਦੀ ਮੈਂ ਲੰਘਣ ਦੇਣੇ। ਹੁਣ ਟਰੰਪ ਸਾਹਿਬ ਨੇ ਉਹਦੇ ਉੱਤੇ ਲਾਤਾ ਵੀ ਜਿਹੜਾ ਕੱਲਾ ਇਰਾਨ ਦੇ ਸ਼ਿਪ ਨੀ ਇੱਥੇ ਜਾਣਗੇ ਨਾ ਆਉਣਗੇ ਤੇ ਬਾਕੀ ਦੇਸ਼ ਆ ਜਿਹੜੇ ਉਹ ਲਿਜਾ ਸਕਦੇ। ਹੁਣ ਇਹ ਮਸਲਾ ਆ ਜਿਹੜਾ ਖਾਕ ਸਾਹਿਬ ਜੀ ਬਿਗੜ ਗਿਆ ਲੱਗਦਾ, ਤੇ ਇਰਾਨੀ ਜਿਹੜੇ ਅਫਸਰਾਂ ਵੱਲੋਂ ਤੇ ਕਈ ਅਰਬ ਦੇਸ਼ ਵੀ ਆ ਜਿਹੜੇ ਉਹ ਵੀ ਇਰਾਨ ਦੇ ਹੱਕ ਦੇ ਵਿਚ ਬੋਲ ਪਏ ਆ ਖਾਕ ਸਾਹਿਬ ਜੀ। ਅਰਬੀ ਦੇਸ਼ ਆ ਜਿਹੜੇ ਅਰਬ ਦੇਸ਼ਾਂ ਦੇ ਵਿਚ ਬਹੁਤ ਆ ਜਾਂਦੇ ਆ, ਉਹ ਮਿਸਰ ਵਗੈਰਾ ਤੇ ਹੋਰ ਉਹਨਾਂ ਨੇ ਨਾਂ ਤਾਂ ਕਿਸੇ ਦੇਸ਼ ਦਾ ਨਹੀਂ ਲਿਆ, ਪਰ ਉਹ ਅਰਬੀ ਕੰਟਰੀ ਬਹੁਤ ਆ, 22 ਦੇਸ਼ ਹੈਗੇ ਆ ਜਿਹੜੇ ਨਾ 22 ਨੀ 25 ਦੇਸ਼ ਆ ਮੇਰਾ ਖਿਆਲ ਜਿਹੜੇ ਅਰਬਾਂ ਦੇ ਵਿਚ ਜਿਹੜੇ ਗਿਣੇ ਜਾਂਦੇ ਆ ਜਿਨ੍ਹਾਂ ਦੇ ਵਿਚ ਅਰਬੀ ਭਾਸ਼ਾ ਚੱਲਦੀ ਆ, ਉਹ ਸਾਰਿਆਂ ਨੂੰ ਅਰਬ ਦੇਸ਼ ਕਹਿ ਦਿੰਦੇ, ਚਾਹੇ ਅਫਰੀਕਾ ਦੇ ਹੋਣ ਚਾਹੇ ਇਹ ਜਿਹੜੇ ਇੱਥੇ ਕਟਰ ਵਗੈਰਾ ਜਾਂ ਇਹ ਦੇਸ਼ ਹੋਣ, ਉਹ ਸਾਰੇ ਅਰਬਾਂ ਦੇ ਵਿਚ ਗਿਣ ਹੁੰਦੇ ਆ। ਸੋ ਇਹਨਾਂ ਦੇ ਵਿਚ ਵੀ ਖਾਕ ਸਾਹਿਬ ਜੀ ਜਿਹੜਾ ਉਹ ਟਰੰਪ ਸਾਹਿਬ ਦੀਆਂ ਤੇ ਜਿਹੜੀ ਆ ਇਜ਼ਰਾਇਲ ਆ ਇਹਦੇ ਬਾਰੇ ਲੋਕ ਆ ਜਿਹੜੇ ਉਹ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਆ ਖਾਕ ਸਾਹਿਬ ਜੀ, ਉਹਨਾਂ ਦੇਸ਼ਾਂ ਦੇ ਵਿਚ ਵੀ ਇਜ਼ਰਾਇਲ ਦੇ ਖਿਲਾਫ਼ ਬਹੁਤ ਉਹ ਮਤਲਬ ਪਰਜਾ ਹਜੇ ਸੜਕਾਂ ਤੇ ਤਾਂ ਨਹੀਂ ਆਈ, ਕੁਛ ਦੇਸ਼ਾਂ ਚ ਆ ਵੀ ਗਈ ਆ, ਪਰ ਜਿਹੜੀ ਆ ਇਰਾਨ ਦੀ ਸੋਰੀ ਇਜ਼ਰਾਇਲ ਦੀ ਜਿਹੜੀ ਆ ਉਹ ਬਹੁਤਾ ਕੀ ਕਹਿੰਦੇ ਆਪਾਂ ਜਿਹੜੀ ਅੱਗੇ ਬੱਲੇ ਬੱਲੇ ਸੀਗੀ ਨਾ ਉਹ ਹੁਣ ਜਿਹੜੀ ਹਟ ਗਈ ਆ, ਦੁਨੀਆਂ ਉਹਨਾਂ ਦੇ ਖਿਲਾਫ਼ ਹੋ ਗਈ ਆ ਜੋ ਕੁਛ ਉਹ ਕਰ ਰਿਹਾ ਉੱਥੇ ਆਪਣੇ ਲਬਨਾਨ ਦੇ ਵਿਚ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਜਿਹੜੇ ਆ ਇਰਾਨ ਵੀ ਉਧਰ ਆਕੜ ਗਿਆ, ਤੇ ਉਹ ਵੀ ਕਹਿਣ ਲੱਗ ਪਿਆ ਭਈ ਤੂੰ ਤਾਂ ਮੇਰੀ ਹਰ ਥਾਂ ਬੇਇੱਜ਼ਤੀ ਕਰਦਾ, ਭਈ ਮੇਰੇ ਤੋਂ ਬੇਇੱਜ਼ਤੀ ਨਹੀਂ, ਤੂੰ ਆਉਣਾ ਤਾਂ ਬੰਦਿਆਂ ਵਾਂਗੂ ਬੈਠ ਕੇ ਸਮਝੌਤਾ ਕਰ ਲਾ ਮੇਰੇ ਨਾਲ ਜੋ ਕੁਛ ਕਰਨਾ ਹੈਗਾ, ਤੇ ਨਹੀਂ ਤਾਂ ਭਾਈ ਤੂੰ ਆਪਣਾ ਜੋਰ ਜਿਹੜਾ ਜੋਰ ਲਾਉਣਾ ਆ ਉਹ ਲਾ ਲਾ, ਤੇ ਜਿਹੜਾ ਸਾਡੇ ਕੋਲ ਹੋਊਗਾ ਉਹ ਅਸੀਂ ਲਾਵਾਂਗੇ। ਤੇ ਫੇਰ ਖਾਕ ਸਾਹਿਬ ਜੀ ਜਦੋਂ ਉੱਥੇ ਜਾਣਾ ਸੀ, ਤੁਹਾਨੂੰ ਪਤਾ ਵੀ ਪਹਿਲਾਂ ਮੀਟਿੰਗ ਉਹ ਸੀਗੀ ਮੰਗਲਵਾਰ ਦੀ ਸੀ ਮੇਰਾ ਖਿਆਲ ਰੱਖੀ ਹੋਈ, ਮੰਗਲਵਾਰ ਵੀ ਲੰਘ ਗਿਆ, ਫੇਰ ਟਰੰਪ ਸਾਹਿਬ ਨੇ ਕਹਿਤਾ ਵੀ 24 ਘੰਟੇ ਹੋਰ ਲੈ ਲਓ, ਉਸ ਤੋਂ ਬਾਅਦ ਹੁਣ ਫੇਰ ਅਜੇ ਉਹਦੀ ਤਰੀਕ ਤਾਂ ਨਹੀਂ ਬੰਨੀ, ਪਰ ਟਰੰਪ ਸਾਹਿਬ ਨੇ ਉਹ ਐਕਸਟੈਂਡ ਹੋਰ ਕਰ ਦਿੱਤਾ, ਹੁਣ ਪਤਾ ਨੀ ਕਿੰਨੇ ਕੁ ਦਿਨ ਦੀ ਉਹਨੇ ਲਿਮਿਟ ਦਿੱਤੀ ਆ ਇਹਦੇ ਬਾਰੇ ਨੀ ਅਜੇ ਕੋਈ, ਪਰ ਉਹਨੇ ਉਹ ਸਮਾਂ ਜਿਹੜਾ ਗਾਹਾਂ ਹੋਰ ਤੈਅ ਕਰ ਲਿਆ ਭਈ ਇੰਨਾ ਕੁ ਚਿਰ ਹੋਰ ਦੇ ਦਿੰਦਾ। ਮੇਰਾ ਖਿਆਲ ਆ ਭੀ ਹੁਣ ਇੱਥੇ ਜਿਹੜਾ ਮਸਲਾ ਖਾਕ ਸਾਹਿਬ ਜੀ ਉਹ ਦੋਹਾਂ ਧਿਰਾਂ ਦੀ ਜਿਹੜਾ ਮੁੱਛ ਦਾ ਸਵਾਲ ਇੱਥੇ ਪੈਦਾ ਹੋ ਚੁੱਕਿਆ, ਹੋਰ ਗੱਲ ਕੋਈ ਨੀ, ਫੈਸਲਾ ਦੋਨੇ ਧਿਰਾਂ ਕਰਨਾ ਚਾਹੁੰਦੀਆਂ ਆ, ਉਹ ਇਰਾਨ ਵੀ ਚਾਹੁੰਦਾ ਆ, ਪਰ ਇਰਾਨ ਦੇ ਲੋਕ ਆ ਖਾਕ ਸਾਹਿਬ ਜੀ ਦੀ ਪਰਜਾ ਆ ਉਹ ਬੰਧਨਾਂ ਦੇ ਵਿਚ ਬੱਧੀ ਹੋਈ ਪਰਜਾ ਆ, ਇੱਕ ਕਿਸਮ ਦੀ ਉਹ ਜਿਹੜੀ ਗੱਲ ਤੇ ਅੜ ਜਾਂਦੇ ਆ ਫਿਰ ਉਹ ਹਟਦੇ ਨੀ ਹੁੰਦੇ ਮੁੜਦੇ ਨੀ ਹੁੰਦੇ, ਜਿੱਦਾਂ ਭਾਰਤ ਵਿਚ ਵੀ ਇਹੀ ਜਿਹੜੇ ਉਹ ਸੀਗੇ ਸਿੱਖ ਕਮਿਊਨਿਟੀ ਲਾ ਲਓ ਜਾਂ ਜਿਹੜੇ ਮਰਹੱਟੇ ਸੀ ਉਹ ਸਾਰੇ ਇਸੇ ਤਰ੍ਹਾਂ ਦੀ ਉਦੋਂ ਗੱਲਬਾਤ ਸੀਗੀ ਜਦੋਂ ਤੁਸੀਂ ਕਿਸੇ ਦੇਸ਼ ਦੇ ਵਿਚ ਇਹਨਾਂ ਦੀ ਸੋਚ ਸੀਗੀ ਭਾਈ ਉਹ ਜਿਹੜਾ ਹੈਗਾ ਸੀ ਆਪਣੇ ਇਰਾਕ ਵਾਂਗੂ ਹੀ ਇੱਥੇ ਵੀ ਹੋਣਾ ਸੀ, ਕਿਉਂਕਿ ਇਰਾਕ ਦੇ ਵਿਚ ਮਸਲਾ ਹੋਰ ਸੀ ਖਾਕ ਸਾਹਿਬ ਜੀ, ਉੱਥੇ ਇੱਕ ਬੰਦੇ ਦਾ ਰਾਜ ਸੀ ਸਦਮ ਹੁਸੈਨ ਦਾ, ਇੱਥੇ ਆ ਜਿਹੜਾ ਇੱਕ
0: ਦੋ ਚੀਜ਼ਾਂ ਡਿਫਰੈਂਟ ਚੀਮਾ ਸਾਹਿਬ ਇਰਾਕ ਦੀ ਤੇ ਇਹਦੀ ਜਿਹੜੀ ਡਿਫਰੈਂਟ ਇਹ ਹੈਗੀ ਆ ਕਿ ਇਰਾਨ ਦੇ ਕੋਲ ਪਹਾੜ ਬਹੁਤ ਜ਼ਿਆਦੇ ਆ,
1: ਪਹਾੜ ਬਿਲਕੁਲ
0: ਕਰਕੇ ਇਹਨਾਂ ਨੇ ਆਪਣੀਆਂ ਮਿਜ਼ਾਈਲਾਂ ਸਾਰਾ ਸਮਾਨ ਜਿਹੜਾ ਨਾ ਬਹੁਤ ਅੰਡਰਗਰਾਉਂਡ ਕੀਤਾ, ਉਹ ਹੈਗਾ ਸੀ ਮੈਦਾਨ,
1: ਹਾਂਜੀ ਬਿਲਕੁਲ
0: ਮੈਦਾਨ ਚੋਂ ਫੜਨਾ ਬੰਦਿਆਂ ਨੂੰ ਸੌਖਾ ਹੁੰਦਾ, ਜੰਗਾਂ ਟੈਂਕਾਂ ਦੇ ਨਾਲ ਲੜਾਈ ਲੜੀ ਜਾ ਸਕਦੀ ਨਾ,
1: ਬਿਲਕੁਲ ਬਿਲਕੁਲ ਬਿਲਕੁਲ ਇਹ ਵੀ ਰੋਲ ਪਲੇ ਕਰਦੀ ਆ, ਗੱਲ ਤੁਹਾਡੀ ਬਿਲਕੁਲ ਸਹੀ ਆ, ਤੇ ਬਾਕੀ ਉੱਥੇ ਦੇ ਲੋਕ ਆ ਜਿਹੜੇ ਉਹ ਧਾਰਮਿਕ ਲੋਕ ਆ, ਖਾਕ ਸਾਹਿਬ ਵੀ ਉਹ ਬੰਧਾਂ ਦੇ ਵਿਚ ਕੁਛ ਬੱਝੇ ਹੋਏ ਆ, ਜਿਹੜੀ ਗੱਲ ਤੇ ਅੜ ਜਾਂਦੇ ਆ ਵੀ ਉਹ ਕਰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ, ਇਹ ਵੀ ਉੱਥੇ ਜਿਹੜਾ ਇੱਕ ਬਹੁਤ ਵੱਡਾ ਰੋਲ ਜਿਹੜਾ ਪਲੇ ਕਰਦੀ ਆ ਗੱਲਬਾਤ। ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਅੱਜ ਵੀਰਵਾਰ 23 ਤਰੀਕ ਹੋ ਗਈ ਆ, ਤੇ ਇਜ਼ਰਾਇਲ ਤੇ ਲਿਬਨਾਨ ਵਿਚ ਜਿਹੜਾ ਆ ਉਹ ਸੀਜ਼ ਫਾਇਰ ਫਿਰ ਤੋਂ 3 ਹਫ਼ਤਿਆਂ ਵਾਸਤੇ ਵਧਾ ਦਿੱਤਾ, ਉਹ ਗੱਲ ਹੋਣੀ ਸੀ ਨਾ ਅੱਜ ਉੱਥੇ ਆਪਣੇ ਵਾਈਟ ਹਾਊਸ ਦੇ ਵਿਚ ਓਵਲ ਆਫਿਸ ਦੇ ਵਿਚ, ਤੇ ਉੱਥੇ ਗੱਲਬਾਤ ਦੇ ਵਿਚ ਫਿਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਹੋਣੀ, ਕਿਉਂਕਿ ਇਜ਼ਰਾਇਲ ਆ ਜਿਹੜਾ ਉਹ ਹਰਦਾ ਨਹੀਂ ਉਹਦੇ ਤੇ ਹਮਲੇ ਕਰਨੋਂ, ਤੇ ਓਹਨੇ ਓਹ ਜਿਹੜਾ ਇਲਾਕਾ ਆ ਓਹਦਾ ਉਹ ਕੀ ਦਰਿਆ ਦਾ ਨਾਂ ਆ ਕੁਛ ਕੀ ਲੈਟਨੀ ਕੁਛ ਏਦਾਂ ਦਾ ਉਹ ਦਰਿਆ ਦਾ ਨਾਂ ਆ ਉਹ ਕਹਿੰਦਾ ਰਾਜ ਕਹਿੰਦਾ ਇੱਥੇ ਤੀਕਰ ਜਿਹੜੀ ਧਰਤੀ ਇਹ ਮੇਰੀ ਆ ਉੱਥੇ ਦੇ ਸਾਰੇ ਉਹ ਘਰ ਘੁਰ ਆ ਜਿਹੜੇ ਜੋ ਵੀ ਬਿਲਡਿੰਗਾਂ ਉਹ ਢਾਹ ਕੇ ਗਾਜ਼ਾ ਵਾਂਗੂ ਉਹ ਕਰ ਰਿਹਾ ਆ ਤੇ ਉਹ ਕਹਿੰਦਾ ਭਾਈ ਮੇਰਾ ਜੈਲੋ ਜੋਨ ਹੈ ਇੱਥੇ ਤੁਸੀਂ ਆ ਨਹੀਂ ਸਕਦੇ ਪਰ ਉਹ ਲਿਬਨਾਨ ਵਾਲੇ ਅੱਗੇ ਤਾਂ ਦੇਖੋ ਜਿਹੜਾ ਸੀਗਾ ਹਿਜ਼ਬੁੱਲਾ ਸੀਗਾ ਨਾ ਲਿਬਨਾਨ ਦੇ ਵਿੱਚ ਤੇ ਉੱਥੋਂ ਦਾ ਜਿਹੜਾ ਉਹ ਰਾਜਾ ਆ ਉਹ ਦੋ ਆਪਸ ਵਿੱਚ ਜਿੱਦਾਂ ਉਹਨਾਂ ਦਾ ਬਣ ਤੈਅ ਨਹੀਂ ਸੀ ਬਹਿੰਦੀ ਕਹਿਣ ਦਾ ਮਤਲਬ ਪਰ ਹੁਣ ਜਿਹੜਾ ਰਾਜਾ ਆ ਉਹ ਵੀ ਜਿਹੜਾ ਆ ਉਹ ਕਹਿੰਦਾ ਭਾਈ ਇਹ ਸਭ ਕੁਛ ਬੰਦ ਕਰੋ ਬਕਵਾਸ ਅਸੀਂ ਇੱਕੋ ਹੀ ਆ ਮਤਲਬ ਉਹਨੇ ਵੀ ਇੱਥੋਂ ਤੱਕਰ ਕਹਿ ਦਿੱਤਾ ਆ ਤੇ ਉਹ ਮਸਲਾ ਵੀ ਜਿਹੜਾ ਉਹ ਵਿਗੜ ਗਿਆ ਤੇ ਉਹਦਾ ਵੀ ਫੈਸਲਾ ਹੁਣ ਪਤਾ ਨੀ ਗੱਲਬਾਤ ਕਿੱਧਰ ਨੂੰ ਜਾਣੀ ਆ ਸੌਦੇਬਾਜ਼ੀ ਆ ਜਿਹੜੀ ਉਹ ਕਿਸੇ ਪਾਸੇ ਸਿਰੇ ਨਹੀਂ ਚੜਦੀ ਤੇ ਪਾਰਕ ਅਕਸਰ ਵੀ ਇਹ ਵੀ ਕਿਹਾ ਜਾਂਦਾ ਕਿ ਪਰਦੇ ਦੇ ਉਹਲੇ ਜਾਣੀ ਕਿ ਜਿਹੜਾ ਉਹ ਕਲੋਜ ਡੋਰ ਮੀਟਿੰਗ ਜਿਹਨਾਂ ਨੂੰ ਕਹਿੰਦੇ ਆ ਉਹਦੇ ਵਿੱਚ ਜਿਹੜੇ ਦੋਨੋਂ ਹੀ ਅੰਬੈਸਡਰ ਸੀ ਇਜ਼ਰਾਇਲ ਦਾ ਤੇ ਲੇਬਨਾਨ ਦਾ ਉਹਨਾਂ ਨੇ ਜਿਹੜੀ ਆ ਜਿਹੜੀ ਜਦੋਂ ਆ ਗੱਲਬਾਤ ਤੈਅ ਹੋ ਗਈ ਇਸ ਤੋਂ ਬਾਅਦ ਫੇਰ ਟਰੰਪ ਦੇ ਨਾਲ ਓਵਲ ਆਫਿਸ ਦੇ ਮਿਲਣ ਤੋਂ ਮਗਰੋਂ ਫੇਰ ਉਹਨਾਂ ਨੇ ਜਾ ਕੇ ਜਿਹੜੇ ਆਪਣੇ ਸੈਕਟਰੀ ਆਫ ਸਟੇਟ ਹੈਗਾ ਆਪਣੇ ਮਾਰਕੋ ਰੂਬੀਓਸ ਉਹਦੇ ਨਾਲ ਸਟੇਟ ਡਿਪਾਰਟਮੈਂਟ ਦੇ ਵਿੱਚ ਵੀ ਮੀਟਿੰਗ ਕਰਨੀ ਸੀਗੀ ਉਸ ਮੀਟਿੰਗ ਦੇ ਵਿੱਚ ਕੀ ਹੋਇਆ ਜਾਂ ਕੀ ਹੋਣਾ ਆ ਉਹਦੇ ਬਾਰੇ ਆਪਣੇ ਕੋਲ ਖਬਰ ਜਿਹੜੀ ਆ ਉਹ ਨਹੀਂ ਹੈਗੀ ਸੋ ਗੱਲ ਇੱਥੇ ਅੜੀ ਹੋਈ ਆ ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਵਾਰ ਵਾਰ ਕਹਿ ਰਹੇ ਆ ਕਿ ਅਮਰੀਕਾ ਨੇ ਇਰਾਨ ਦੀ ਸਾਰੀ ਨੇਵੀ ਸਮੁੰਦਰੀ ਫੌਜ ਤੇ ਹਵਾਈ ਫੌਜ ਆ ਜਿਹੜੀ ਉਹ ਤਬਾਹ ਕਰ ਦਿੱਤੀ ਆ ਪਰ ਖਬਰਾਂ ਇਸ ਦੇ ਉਲਟ ਆ ਰਹੀਆਂ ਆ ਇਰਾਨ ਦੀ ਸਮੁੰਦਰੀ ਫੌਜ ਦਾ ਜਿਹੜੀਆਂ ਉਹ ਤੇਜ਼ ਕਿਸ਼ਤੀਆਂ ਨਾ ਜਿਹਨੂੰ ਫਾਸਟ ਬੋਟ ਕਹਿੰਦੇ ਆ ਉਹਨਾਂ ਦਾ ਦਾਲਿਆ ਜਿਹੜਾ ਨਾ ਉਹ ਕੱਖ ਸਾਹਿਬ ਜੀ ਬੜਾ ਤੇਜ਼ ਆ ਤੇ ਉਹਨਾਂ ਨੇ ਜਿਹੜੀ ਸਟ੍ਰੇਟ ਆਫ ਹੋਰਮੂਸ ਆ ਉਹਦੇ ਵਿਚੋਂ ਦੋ ਸਮੁੰਦਰੀ ਕੰਟੇਨਰ ਜਿਹੜੇ ਸ਼ਿਪ ਸੀਗੇ ਜਿਨ੍ਹਾਂ ਤੇ ਵੱਡੇ ਵੱਡੇ ਕੰਟੇਨਰ ਨੀ ਆਪਣੇ ਇੱਥੇ ਰੇਲ ਗੱਡੀ ਦੇ ਉੱਤੇ ਲੱਦੇ ਕੰਟੇਨਰ ਜਾਂ ਟਰੱਕਾਂ ਤੇ ਵੀ ਉਹ ਲੱਦੇ ਹੁੰਦੇ ਆ ਉਹ ਬਿਲਕੁਲ ਸੋ ਉਹ ਕੰਟੇਨਰ ਸ਼ਿਪ ਸੀਗੇ ਦੋਨਾਂ ਦੇ ਵਿੱਚ ਮਾਲ ਕੀ ਸੀ ਇਹਦੇ ਬਾਰੇ ਤਾਂ ਉਹਨਾਂ ਨੇ ਨਹੀਂ ਦੱਸਿਆ ਪਰ ਉਹ ਜਿਹੜੇ ਦੋ ਹੀ ਕੰਟੇਨਰ ਸ਼ਿਪ ਸੀਗੇ ਉਹਨਾਂ ਨੂੰ ਉਹਨਾਂ ਨੇ ਉੱਥੇ ਜਿਹੜਾ ਉਹ ਘੇਰ ਲਿਆ ਤੇ ਉਹਨਾਂ ਨੇ ਆਪਣੇ ਕਿਸਮ ਦੇ ਜਿੱਦਾਂ ਅਗਵਾਹ ਕਰ ਲਓ ਤੇ ਆਪਣੇ ਕੰਟਰੋਲ ਦੇ ਅੰਦਰ ਉਹਨਾਂ ਨੂੰ ਲੈ ਗਏ ਆ ਤੇ ਜਿਹਦੇ ਕਾਰਨ ਅਮਰੀਕਾ ਹੁਣ ਉਹ ਇਧਰੋਂ ਬੰਦ ਕਰ ਦਿੱਤਾ ਤੇ ਉਹਨੇ ਅੰਦਰੋਂ ਬੰਦ ਕਰਤਾ ਪਰ ਇਹਦੇ ਨਾਲ ਕੱਖ ਸਾਹਿਬ ਜੀ ਜਿਹੜਾ ਅਮਰੀਕਾ ਨੂੰ ਇਰਾਨ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਬਾਰੇ ਤਾਂ ਆਪਾਂ ਨੂੰ ਬਹੁਤ ਅੰਦਾਜ਼ਾ ਨਹੀਂ ਕਿਉਂਕਿ ਉਹ ਦੋਨਾਂ ਧਿਰਾਂ ਨੂੰ ਕੋਈ ਨਾ ਕੋਈ ਫਾਇਦਾ ਵੀ ਤਾਂ ਹੋਣਾ ਨਾ ਪਰ ਜਿਹੜੀ ਬਾਕੀ ਦੀ ਦੁਨੀਆ ਆ ਖਾਸ ਕਰਕੇ ਯੂਰੋਪੀਅਨ ਕੰਟਰੀ ਆ ਜਿਹੜੇ ਖੱਟ ਸਾਹਿਬ ਜੀ ਉਹਨਾਂ ਦੀਆਂ ਨਾਲ
0: ਇਹਨਾਂ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਰੱਬ ਜਾਣੇ
1: ਹਾਂਜੀ
0: ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਜਿਸ ਹਿਸਾਬ ਦੇ ਨਾਲ ਤੇਲ ਨਹੀਂ ਮਿਲ ਰਿਹਾ ਮਹਿੰਗਾ ਹੋ ਗਿਆ ਹਰ ਬੰਦੇ ਦੀ ਜੇਬ ਦੇ ਵਿੱਚੋਂ ਰੋਜ਼ ਦੇ 10-15 ਡਾਲਰ ਜਿਹੜੇ ਐਕਸਟਰਾ ਜਿਹੜਾ ਗੱਡੀ ਚਲਾਉਣ ਵਾਲਾ ਰੋਜ਼ ਜਾਂਦਾ ਕੰਮ ਤੇ
1: ਹਾਂਜੀ 15 ਡਾਲਰ ਤੁਸੀਂ ਇੱਥੇ ਖੱਟ ਸਾਹਿਬ ਜੀ 6 ਡਾਲਰ ਤੋਂ ਗੈਸ ਥੱਲੇ ਨਹੀਂ ਹੈਗੀ 6 ਡਾਲਰ ਦੀ ਗੈਸ ਆ ਇੱਥੇ ਸਾਡੇ ਸ਼ਹਿਰ ਦੇ ਵਿੱਚ ਫ੍ਰਿਜਾਂ ਦੇ ਵਿੱਚ 599 ਜਿਹੜੀ ਰੈਗੂਲਰ ਆ ਦੂਜੀ ਉਹਨੂੰ ਵੀ 20 ਸੈਂਟ ਉੱਤੇ ਆ ਤੇ ਤੀਜੀ ਉਹਦੇ ਨਾਲ ਵੀ 20 ਸੈਂਟ ਉੱਤੇ ਹੈਗੀ ਆ
0: ਸਾਡੇ ਫੇਰ ਵੀ ਰੱਬ ਦੀ ਪਤਾ ਨੀ ਖਰਾ ਇੱਥੇ ਨਿਊਯਾਰਕ ਨਿਊ ਜਰਸੀ ਦੇ ਵਿੱਚ ਨਾ ਪ੍ਰਾਈਸ ਹਮੇਸ਼ਾ ਹੀ ਡਾਊਨ ਰਿਹਾ ਸਾਰੀ ਮੈਨੂੰ ਲੱਗਦਾ ਪੂਰੇ ਅਮਰੀਕਾ ਚੋਂ ਹੁਣ ਵੀ ਜਿਹੜੀ ਹੈਗੀ 3 ਡਾਲਰ ਤੇ 65 ਸੈਂਟ ਤੋਂ ਲੈ ਕੇ ਤੇ 80 ਸੈਂਟ ਦੇ ਵਿਚਕਾਰ ਆਮ ਹਰ ਗੈਸ ਸਟੇਸ਼ਨ ਤੇ ਡਿਫਰੈਂਟ ਹੁੰਦੀ ਕਈਆਂ ਨੇ ਸਸਤੀ ਲਾਈ ਆ
1: ਹਾਂਜੀ ਹਾਂਜੀ ਕਿਸੇ ਦੀ ਥੋੜੀ ਉਹ ਸਸਤੀ
0: ਹਾਂਜੀ
1: ਪਰ ਸਾਡੇ 6 ਡਾਲਰ ਤੇ ਪਹੁੰਚ ਗਈ ਆ ਗੈਸ ਹੈ ਜੀ ਰੈਗੂਲਰ ਇੱਥੇ ਪਈ ਇੱਥੇ ਹਮੇਸ਼ਾ ਮਹਿੰਗੀ ਰਹਿੰਦੀ ਖਰਚਾ ਵੀ ਗੈਸ ਇੱਥੇ ਹਮੇਸ਼ਾ ਮਹਿੰਗੀ ਰਹਿੰਦੀ
0: ਹੱਥ ਵਸ ਤੇ ਗਵਰਨਰ ਦੇ ਹੈ ਨਾ ਗਵਰਨਮੈਂਟ ਦੇ ਹੱਥ ਵਸ ਆ ਚਾਹੇ ਤੇ ਟੈਕਸ ਘਟਾ ਦੇਵੇ ਤੇ ਥੋੜਾ ਜਿਹਾ ਆਪਣੇ ਕੋਲੋਂ
1: ਹਾਂਜੀ
0: ਪਿੱਛੋਂ ਘਟਾ ਦੇ ਤੇ ਫਿਰ ਹੋ ਸਕਦਾ ਜੇ ਤੁਸੀਂ ਆਪਣੀ ਮਰਜ਼ੀ ਨਾਲ ਹੀ ਕਹਿੰਦੇ ਲੋਕਾਂ ਦੀ ਜੇਬ ਤੇ ਡਾਕਾ ਮਾਰਨਾ ਤੇ ਫਿਰ ਗਵਰਨਮੈਂਟਾਂ ਦਾ ਕੀ ਰੋਲ ਹੋ ਜਾਂਦਾ ਇਹਦੇ ਵਿੱਚ
1: ਖਾਕ ਸਾਹਿਬ ਜੀ ਇੱਥੇ ਇੱਕ ਹੋਰ ਪ੍ਰੋਬਲਮ ਜਿਹੜੀ ਆ ਕੈਲੀਫੋਰਨੀਆ ਦੀ ਜੋ ਮੈਂ ਕੁਛ ਦੇਖਿਆ ਪਿਛਲੇ 40 ਸਾਲ ਦੇ ਵਿੱਚ 40-45 ਸਾਲ ਦੇ ਵਿੱਚ ਉਹ ਇਹ ਆ ਕਿ ਇਹ ਜਿਹੜੀ ਸਟੇਟ ਆ ਇੱਥੇ ਹਰ ਇੱਕ ਚੀਜ਼ ਆ ਜਿਹੜੀ ਉਹ ਮਹਿੰਗੀ ਤਾਂ ਆ ਕਿਉਂਕਿ ਜੇ ਇੱਥੇ ਵੀ ਉਹਨਾਂ ਸਟੇਟਾਂ ਨੂੰ ਸਸਤੀ ਹੋਵੇ ਨਾ ਇੱਥੇ ਸਾਰਾ ਅਮਰੀਕਾ ਇੱਥੇ ਆ ਵੜਨਾ ਕੈਲੀਫੋਰਨੀਆ
0: ਨਹੀਂ ਇਹ ਤਾਂ ਕੋਈ ਰੀਜ਼ਨ ਨਹੀਂ ਲੱਗਦਾ ਮੇਰੇ ਹਿਸਾਬ ਨਾਲ,
1: ਮੈਨੂੰ ਏਦਾਂ ਲੱਗ ਰਿਹਾ ਕਿਉਂਕਿ ਮੈਂ ਦੂਸਰੀਆਂ ਸਟੇਟਾਂ ਉਧਰ ਯੂਟਾ ਵਗੈਰਾ ਚ ਰਹਿ ਕੇ ਆਇਆ ਤਿੰਨ ਸਾਲ,
0: ਕੰਮ ਮਿਲੂਗਾ ਤਾਂ ਲੋਕੀ ਕਰਨਗੇ, ਨਹੀਂ ਮਿਲੂਗਾ ਤਾਂ ਹੋਰ ਭੱਜਣਗੇ, ਜਰੂਰੀ
1: ਥੋੜੀ ਉਹੀ ਗੱਲ ਹੈ ਨਾ, ਉਹੀ ਗੱਲ ਹੈ ਨਾ, ਫਿਰ ਲੋਕਾਂ ਨੇ ਇੱਥੋਂ ਭੱਜਣਾ ਨਾ, ਜੇ ਇੱਥੇ ਸਸਤੀ ਹਰੇਕ ਚੀਜ਼ ਹੋਵੇ ਉਹਨਾਂ ਵਾਂਗੂ, ਇਸੇ ਕਰਕੇ ਮਹਿੰਗਾਈ ਤੇ ਟੈਕਸ ਬਹੁਤ ਲੋਕ ਹੈ ਜਿਹੜੇ
0: ਸਾਡੀਆਂ ਸਟੇਟਾਂ ਦੇ ਵਿੱਚ ਗੈਸ ਦਾ ਪ੍ਰਾਈਸ ਰੀਜ਼ਨੇਬਲ ਠੀਕ ਪ੍ਰਾਈਸ ਹੈਗਾ, ਤੇ ਫਿਰ ਲੋਕੀ ਉੱਥੋਂ ਕਿਉਂ ਨਹੀਂ ਭੱਜ ਕੇ ਇੱਧਰ ਨੂੰ ਆ ਗਏ?
1: ਹਾਂਜੀ ਲੋਕ ਆਉਂਦੇ ਆ ਪਰ ਉਹ ਜਿਹੜੇ ਦੇਖੋ ਜਿਹੜੀ ਆਪਣੀ ਕਮਿਊਨਿਟੀ ਉਹ ਘੱਟ ਇੱਦਾਂ ਜਾਂਦੇ ਆ, ਉਹ ਜਿੱਥੇ ਟਿਕ ਜਾਂਦੇ ਇੱਕ ਵਾਰੀ ਉਹਨਾਂ ਦੇ ਰਿਸ਼ਤੇ ਨਾਲ ਉੱਥੇ ਹੁੰਦੇ ਉਹ ਟਿਕਦੇ, ਪਰ ਗੋਰੇ ਆ ਜਿਹੜੇ ਇੱਧਰ ਉੱਧਰ ਚਲੇ ਜਾਂਦੇ ਆ ਦੂਸਰੀਆਂ ਸਟੇਟਾਂ ਦੇ ਵਿੱਚ, ਇਹ ਮੂਵ ਹੋ ਜਾਂਦੇ ਆ। ਤੇ ਮੈਂ ਉਧਰ ਯੂਟਾ ਚ ਰਹਿੰਦਾ ਸੀਗਾ ਤੇ ਉਦੋਂ ਉੱਥੇ ਜਿਹੜਾ ਸੋਢਾ ਨਾ ਆਹ ਹੁੰਦਾ ਸੀਗਾ, ਉਹ ਜਿਹਨੂੰ ਬਿਗ ਡਾਊਟ 7-11 ਵਾਲੇ ਕਹਿੰਦੇ ਹੁੰਦੇ ਸੀਗੇ, ਉਹ ਉਦੋਂ ਉੱਥੇ 49-59 ਸੈਂਟ ਨੂੰ ਹੁੰਦਾ ਸੀਗਾ, ਤੇ ਇੱਥੇ ਉਦੋਂ $9 ਦਾ ਹੁੰਦਾ ਸੀ ਉਹ। ਸੋ ਹਰੇਕ ਚੀਜ਼ ਜਿਹੜੀ ਆ ਉਹ ਇੱਥੇ ਮਹਿੰਗੀ ਪਹਿਲਾਂ ਤੋਂ ਰਹਿੰਦੀ ਆ, ਤੇ ਇਹ ਪਤਾ ਨੀ ਹੁਣ ਜਾਂ ਤਾਂ ਇਹ ਲੋਕਾਂ ਨੂੰ ਬਾਹਰ ਰੱਖਣ ਦੇ ਪਈ ਇੱਥੇ ਨੂੰ ਲੋਕ ਭੱਜ ਕੇ ਆਉਣ, ਤੇ ਕੁਛ ਨਾ ਕੁਛ ਤਾਂ ਹੈ ਜਿਹਦੇ ਪਿੱਛੇ। ਤੇ ਕੁਛ ਹੋਰ ਵੀ ਗੱਲਾਂ ਮੈਂ ਇੱਕ ਦੋ ਨੋਟਿਸ ਕੀਤੀਆਂ ਸਖ ਸਾਹਿਬ, ਜਿਹੜਾ ਜੇ ਤੁਸੀਂ ਨਾ ਕੈਲੀਫੋਰਨੀਆ ਚੋਂ ਦੂਸਰੀ ਸਟੇਟ ਦੇ ਵਿੱਚ ਮੂਵ ਹੁੰਦੇ ਆ ਤੇ ਇਹ ਤੁਹਾਨੂੰ ਉੱਥੇ ਅਨਪਲੋਇਮੈਂਟ ਦਿੰਦੇ ਆ, ਪਰ ਉਸ ਸਟੇਟ ਚੋਂ ਜੇ ਕੈਲੀਫੋਰਨੀਆ ਮੂਵ ਹੁੰਦੇ ਉਹ ਨੀ ਦਿੰਦੇ, ਉਹ ਤੁਹਾਨੂੰ ਜੇ ਉੱਥੋਂ ਤੁਸੀਂ ਕੈਲੀਫੋਰਨੀਆ ਨੂੰ ਮੂਵ ਹੋ ਗਏ ਉਹ ਅਨਪਲੋਇਮੈਂਟ ਦਿੰਦੇ ਨੀ ਤੁਹਾਨੂੰ, ਪਰ ਜੇ ਤੁਸੀਂ ਇੱਥੋਂ ਕੈਲੀਫੋਰਨੀਆ
0: ਇਨਕਮ ਤੇ ਬਹੁਤ ਜ਼ਿਆਦਾ ਹੈਗੀ ਆ, ਫਿਰ ਉਹਨੇ ਖਰਚੇ ਵੀ ਜ਼ਿਆਦੇ ਨਾ, ਵੱਡੇ ਰੋਡ ਵੀ
1: ਬਣਾਉਣੇ, ਬਿਲਕੁਲ ਬਿਲਕੁਲ ਉਹ ਸਾਰਾ ਕੁਛ ਆ ਜਿਹੜਾ, ਹਾਂਜੀ ਉਹਦੇ ਨਾਲ ਖਰਚੇ ਮਹਿੰਗਾਈ ਹੈਗੀ ਏ, ਇਹ ਵੀ ਕਾਰਨ ਹੈਗਾ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਖਤ ਸਾਹਿਬ ਜੀ, ਉਹ ਹੈਗੀ ਆ ਵੀ ਟਰੰਪ ਸਾਹਿਬ ਵਾਰ ਵਾਰ ਕਹਿ ਰਹੇ ਆ ਕਿ ਅਮਰੀਕਾ ਨੇ ਇਰਾਨ ਦੀ ਸਾਰੀ ਨੇਵੀ, ਸਮੁੰਦਰੀ ਫੌਜ, ਹਵਾਈ ਫੌਜ ਸਭ ਕੁਛ ਜਿਹੜਾ ਤਬਾਹ ਕਰ ਦਿੱਤਾ, ਪਰ ਸਮੁੰਦਰੀ ਫੌਜ ਦੀਆਂ ਤੇਜ਼ ਕਿਸ਼ਤੀਆਂ ਦਾ ਦਾ ਲਿਆ ਉਹਨੇ ਖਤ ਸਾਹਿਬ ਜੀ, ਉਹ ਜਿਹੜੀ ਸਟੇਟ ਆਫ ਹੋਰਮੁਸ ਆ ਉਹ ਬੰਦ ਕਰਤੀ, ਉਹ ਕੰਟੇਨਰ ਦੋ ਉਹਨੇ ਉਹ ਆਪਣੇ ਕਬਜ਼ੇ ਚ ਕਰ ਲਏ ਆ। ਤੇ ਇਹ ਹਾਂਜੀ ਤੇ ਇਹ ਜਿਹੜੀਆਂ ਸੀਗੀਆਂ ਕਿਸ਼ਤੀਆਂ ਇਹਨਾਂ ਦੇ ਨਾਲ ਫਿਰ ਇਹਨਾਂ ਦੇ ਉੱਤੇ ਖਤ ਸਾਹਿਬ ਜੀ ਉਹ ਤੋਪਾਂ ਕਈ ਤਰ੍ਹਾਂ ਦਾ ਇਹਨਾਂ ਦੇ ਉੱਤੇ ਹਥਿਆਰ ਉਹ ਲੱਗੇ ਹੁੰਦੇ ਆ, ਜਾਣੀਆਂ ਵੀ ਗੋਲੀ ਮੰਗੂਆਂ ਤੇ ਜਹਾਜ਼ ਨੂੰ ਘੇਰ ਲਿਆਉਣੀਆਂ ਜਾ ਕੇ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਪੋਪ ਲੀਓ ਜਿਹੜੇ ਆ ਉਹ 4 ਅਫਰੀਕਨ ਦੇਸ਼ਾਂ ਦੀ ਯਾਤਰਾ ਕਰਨ ਉਪਰੰਤ ਵਾਪਸ ਰੋਮ ਵੱਲ ਜਾ ਰਹੇ ਸੀਗੇ, ਤੇ ਉਹਨਾਂ ਨੇ ਖਤ ਸਾਹਿਬ ਜੀ ਅਫਰੀਕਾ ਦੇ ਦੇਸ਼ਾਂ ਦੇ ਜਿਹੜੇ ਆ ਹਾਲਾਤ ਆ ਨਾ ਦੇਖ ਕੇ, ਉਹ ਜਿੱਦਾਂ ਲੋਕਾਂ ਦੇ ਉੱਥੇ ਹਾਲਾਤ ਆ ਤੁਹਾਨੂੰ ਪਤਾ ਹੀ ਆ, ਤੁਸੀਂ ਦੇਖਦੇ ਰਹੇ ਹੋਣੇ ਆ, ਉਹਨਾਂ ਨੂੰ ਦੇਖ ਕੇ ਉਹਨਾਂ ਨੇ ਇਹ ਕਿਹਾ ਭਈ ਦੁਨੀਆਂ ਦੇ ਲੋਕ ਆ ਜਿਹੜੇ ਆਪਣੇ ਦੇਸ਼ਾਂ ਵਿਚੋਂ ਲੜਾਈ ਤੋਂ ਦੁਖੀ ਹੋ ਕੇ ਸਤੇ ਹੋਏ ਜਿਹੜੇ ਆ ਉਹ ਭੁੱਖੇ ਪਿਆਸੇ ਆ, ਜਿਹੜੇ ਜਿਨ੍ਹਾਂ ਦੇਸ਼ਾਂ ਵਿਚ ਜਾ ਕੇ ਉਹ ਸੁੱਖ ਦਾ ਸਾਹ ਲੈਣ ਵਾਸਤੇ ਜਾਂਦੇ ਆ, ਉਥੋਂ ਦੇ ਲੋਕ ਆ ਜਿਹੜੇ ਉਹਨਾਂ ਨਾਲ ਆਪਣੇ ਪਾਲਤੂ ਜਾਨਵਰਾਂ ਨਾਲੋਂ ਜ਼ਿਆਦਾ ਬਦਸਲੂਕੀ ਆ ਜਿਹੜੀ ਉਹ ਕਰਦੇ ਆ। ਤੇ ਪੋਪ ਇੰਨੀ ਸਖ਼ਤ ਭਾਸ਼ਾ ਦੀ ਵਰਤੋਂ ਘੱਟ ਹੀ ਕਰਦੇ ਆ, ਪਰ ਇਸ ਵਾਰੀ ਉਹਨਾਂ ਨੇ ਉਹ ਅੱਖੀ ਦੇਖ ਕੇ ਜਿਹੜਾ ਸੀਨ ਆਏ ਆ ਉਹਦੇ ਤੋਂ ਫਿਰ ਸੱਤ ਕੇ ਉਹਨਾਂ ਨੇ ਇਹ ਗੱਲ ਕਹੀ ਆ। ਇਹ ਹੁਣ ਜਿਹੜੀ ਆ ਲੜਾਈਆਂ ਤੇ ਜਿਹੜੇ ਲੋਕ ਉਥੋਂ ਦੁਖੀ ਹੋ ਕੇ ਆਉਂਦੇ ਆ ਉਹਨਾਂ ਨੂੰ ਪੋਪ ਸਾਹਿਬ ਨੇ ਕਿਹਾ ਭਾਈ ਘੱਟੋ ਘੱਟ ਜਦੋਂ ਤੁਹਾਡੇ ਦੇਸ਼ਾਂ ਦੇ ਵਿਚ ਆਉਂਦੇ ਆ ਇਹ ਆਪਣੀ ਆ ਕੇ ਇੱਥੇ ਪਨਾਹ ਲੈਂਦੇ ਆ ਜਾਂ ਜਿਹਨੂੰ ਆਪਾਂ ਪੋਲੀਟੀਕਲ ਅਸਾਲਮ ਕਹਿੰਦੇ ਆ ਉਹ ਲੈ ਲੈਂਦੇ ਆ, ਇਹਨਾਂ ਦੇ ਨਾਲ ਘੱਟੋ ਘੱਟ ਤੁਸੀਂ ਵੀ ਜਿਹੜਾ ਆ ਉਹ ਇਨਸਾਨ ਤਾਂ ਇਹਨਾਂ ਨੂੰ ਸਮਝੋ ਨਾ, ਇਹਨਾਂ ਦੇ ਨਾਲ ਉਦਾਂ ਦਾ ਵਰਤੀਰਾ ਜਿਹੜਾ ਉਹ ਕਰਨਾ ਚਾਹੀਦਾ। ਤੇ ਇਹ ਉਹ ਕਹਿੰਦੇ ਵੀ ਇਨਸਾਨ ਹੋਣ ਦਾ ਇਹ ਫਰਜ਼ ਹੈਗਾ ਕਿ ਦੂਸਰੇ ਨੂੰ ਵੀ ਆਪਣੇ ਵਰਗਾ ਇਨਸਾਨ ਹੈ ਜਿਹੜਾ ਉਹ ਸਮਝੋ। ਤੇ ਅਗਲੀ ਖਬਰ ਖੱਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵੀ ਆਹ ਜਿਹੜੀ ਇੱਕ ਗੱਲ ਨਵੀਂ ਸਾਹਮਣੇ ਆ ਰਹੀ ਆ, ਡੱਚ ਗਵਰਨਮੈਂਟ ਆ ਜਿਹੜੀ ਜਿਹਨੂੰ ਆਪਾਂ ਖੱਕ ਸਾਹਿਬ ਜੀ ਦੇ ਨਾਂ ਹੈਗੇ ਆ, ਦੇਖੋ ਨੀਦਰਲੈਂਡ ਵੀ ਇਹਨੂੰ ਕਹਿ ਦਿੰਦੇ ਆ, ਹਾਲੈਂਡ ਵੀ ਕਹਿ ਦਿੰਦੇ ਆ, ਹਾਂਜੀ ਹਾਲੈਂਡ ਵੀ ਕਹਿੰਦੇ, ਨੀਦਰਲੈਂਡ ਵੀ, ਪਰ ਅਸਲ ਦੇ ਵਿੱਚ ਜਿਹੜਾ ਹਾਲੈਂਡ ਆ ਖੱਕ ਸਾਹਿਬ ਜੀ ਉਹ ਨੀਦਰਲੈਂਡ ਦਾ ਇੱਕ ਛੋਟਾ ਹਿੱਸਾ, ਉਹਦੇ ਦੋ ਸੂਬੇ ਆ ਜਿਹੜੇ ਉਹਨਾਂ ਨੂੰ ਜਿਹੜਾ ਇਕੱਲਿਆਂ ਨੂੰ ਹਾਲੈਂਡ ਕਹਿੰਦੇ ਆ, ਪਰ ਇਹਦੇ ਟੋਟਲ 4 ਸੂਬੇ ਆ, ਜਦੋਂ ਚੌਹਾਂ ਨੂੰ ਇਕੱਠਿਆਂ ਨੂੰ ਕਹਿਣਾ ਉਦੋਂ ਉਹਨੂੰ ਨੀਦਰਲੈਂਡ ਕਹਿੰਦੇ ਆ। ਤੇ ਇੱਥੋਂ ਦੀ ਜਿਹੜੀ ਗਵਰਨਮੈਂਟ ਆ ਖੱਕ ਸਾਹਿਬ ਜੀ ਇਹਦੀ ਇੰਟੈਲੀਜੈਂਸ ਏਜੰਸੀ ਵੱਲੋਂ ਕਿਹਾ ਜਾ ਰਿਹਾ ਕਿ ਸੈਕਿੰਡ ਵਰਲਡ ਵਾਰ ਪਿੱਛੋਂ ਇਹ ਜਿਹੜਾ ਵਕਤ ਹੋਣਿਆ ਇਸ ਦੇਸ਼ ਨੂੰ ਪਹਿਲੀ ਵਾਰੀ ਰੂਸ ਤੇ ਚੀਨ ਤੋਂ ਖਤਰਾ ਜਿਹੜਾ ਮਹਿਸੂਸ ਹੋ ਰਿਹਾ। ਤੇ ਉੱਥੇ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹਦਾ ਨਾਂ ਹੈਗਾ AIVD, ਤੇ ਉਹਨੇ ਇਹ ਗੱਲ ਦਾ ਖੁਲਾਸਾ ਕੀਤਾ ਕਿ ਪਿਛਲੇ 80 ਸਾਲ ਤੋਂ ਸਾਨੂੰ ਹਰ ਪਾਸਿਓਂ ਕਦੇ ਇੰਨਾ ਖਤਰਾ ਮਹਿਸੂਸ ਨਹੀਂ ਸੀ ਹੋਇਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਕਦੇ ਵੀ ਦੁਨੀਆਂ ਦੀ ਹਾਲਤ ਆ ਜਿਹੜੀ ਉਹ ਇੰਨੀ ਪਤਲੀ ਨਹੀਂ ਦੇਖੀ ਗਈ ਜਿੰਨੀ ਅੱਜ ਹੈਗੀ ਆ। ਤੇ ਹਾਲੈਂਡ ਨੇ ਹੀ ਖੱਕ ਸਾਹਿਬ ਜੀ ਦੇਖੋ ਇਹੀ ਦੇਸ਼ ਆ ਜਿਹਨੇ ਪਹਿਲਾਂ ਨੇਟੋ ਦੀ ਸ਼ੁਰੂਆਤ ਕੀਤੀ ਸੀ, ਨੇਟੋ ਜਿਹੜੀ ਬਣੀ ਆ ਨਾ ਉਹ ਪਹਿਲਾਂ ਇਹਨੇ ਹੀ ਮੁੱਢ ਬੰਨਿਆ ਸੀ ਉਹਦਾ ਨੇਟੋ ਦਾ 12 ਕੰਟਰੀ ਪਹਿਲਾਂ ਸ਼ਾਇਦ ਇਹਦੇ ਨਾਲ ਇੰਨੇ ਕੁ ਸੀਗੇ ਜੁੜੇ ਹੋਏ ਫਿਰ ਉਹ ਹੌਲੀ ਹੌਲੀ ਹੋਰ ਦੇਸ਼ ਜੁੜਦੇ ਗਏ ਤੇ ਜਿਹੜੀ ਯੂਰਪੀਅਨ ਯੂਨੀਅਨ ਸੀਗੀ ਉਹਦਾ ਵੀ ਮੁੱਢ ਜਿਹੜਾ ਸੀ ਇਸੇ ਦੇਸ਼ ਨੇ ਚੱਕਿਆ ਸੀਗਾ ਉਹ ਬੀੜਾ ਕਿ ਆਪਾਂ ਈਯੂ ਜਿਹੜੀ ਆ ਯੂਰਪੀਅਨ ਯੂਨੀਅਨ ਬਣਾਈਏ ਸੋ ਇਹ ਦੋਨਾਂ ਦੀਆਂ ਸੰਸਥਾਵਾਂ ਜਿਹੜੀਆਂ ਦੋਨੇ ਹੀ ਆ ਇਹਨਾਂ ਦਾ ਮੁੱਢ ਬੰਨਣ ਵਾਲਾ ਇਹ ਹਾਲੈਂਡ ਹੀ ਸੀਗਾ ਜਾਂ ਨੀਦਰਲੈਂਡ ਕਹਿ ਲਓ ਤੇ ਫੇਰ ਖੱਕ ਸਾਹਿਬ ਜੀ ਹੁਣ ਇਹ ਜਿਹੜੀ ਆ ਨੇਟੋ ਆ ਜਿਹੜੀ 1949 ਦੇ ਵਿਚ ਸ਼ੁਰੂ ਹੋਈ ਸੀਗੀ ਤੇ ਜਿਹੜੀ ਹੈਗੀ ਆ ਈਯੂ ਇਹ 1950 ਤੋਂ ਮਗਰੋਂ ਹੌਲੀ ਹੌਲੀ ਹੌਲੀ ਹੌਲੀ ਹੌਲੀ ਬਣਦੀ ਬਣਦੀ ਤੇ ਇਹ ਫਿਰ 30 ਕੰਟਰੀ ਇਕੱਠੇ ਹੋ ਗਏ ਸੀਗੇ ਤੇ ਫਿਰ ਵਿਚੋਂ ਇੰਗਲੈਂਡ ਨਿਕਲ ਵੀ ਗਿਆ ਸੀਗਾ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਚੀਨ ਤੇ ਰੂਸ ਆ ਇਹਦੇ ਤੋਂ ਸਾਨੂੰ ਜਿਹੜਾ ਖਤਰਾ ਹੈਗਾ ਨੀਦਰਲੈਂਡ ਦਾ ਕਹਿਣਾ ਕਿ ਉਸ ਦੇਸ਼ ਉਪਰ ਰਸ਼ੀਆ ਅਤੇ ਚੀਨ ਵੱਲੋਂ ਜਿਹੜਾ ਜ਼ਿਆਦਾ ਖਤਰਾ ਆ ਉਹ ਸਾਈਬਰ ਅਟੈਕ ਜਿਹੜੇ ਹੁੰਦੇ ਆ ਖਤਰਾ ਵੀ ਉਹਨਾਂ ਤੋਂ ਕਹਿੰਦੇ ਸਾਨੂੰ ਜ਼ਿਆਦਾ ਖਤਰਾ ਆ ਆਹ ਤੋਪਾਂ ਤੇ ਬੰਬਾਂ ਨਾਲ ਤੇ ਰੀਸ ਵੱਲੋਂ ਹਾਂਜੀ
0: ਇਹ ਜਿਹੜੇ ਹੋ ਰਹੇ ਨਾ ਅੱਜ ਕੱਲ ਸਾਈਬਰ
1: ਸਾਈਬਰ ਅਟੈਕ ਹਾਂਜੀ ਚੱਲਦੀਆਂ ਉਹ ਤੁਸੀਂ ਤਾਂ ਯੂਰਪ ਦੇ ਵਿਚ ਪਤਾ ਨੀ ਰਹਿ ਕੇ ਆਏ ਕਿ ਨਹੀਂ ਆਏ ਉੱਥੇ ਤੁਹਾਨੂੰ ਪਤਾ ਸਰਵਿਸ ਜਿਹੜੀ ਸਵੇਰੇ ਕੰਮ ਤੇ ਜਾਂਦੇ ਆ ਨਾ ਲੋਕ ਉਸ ਵੇਲੇ ਦੇਖੋ ਖਤਰੇ ਜਦ ਮੈਂ ਪਹਿਲਾਂ ਗਿਆ ਸੀਗਾ ਉੱਥੇ ਗੋਰੇ ਗੋਰੀਆਂ ਉਹਨਾਂ ਨਾਲ ਤੁਸੀਂ ਰਲ ਨੀ ਸਕਦੇ ਜੇ ਤੁਸੀਂ ਏਸ਼ੀਆ ਚ ਗਏ ਹੋ ਉਹ ਇੰਨੀ ਤੇਜ਼ ਸਵੇਰ ਨੂੰ ਦੌੜੇ ਜਾਂਦੇ ਆ ਟ੍ਰੇਨ ਤੇ ਚੜ੍ਹਨੇ ਨੂੰ ਬੱਸ ਤੇ ਚੜ੍ਹਨੇ ਨੂੰ ਉਹ ਜਿਹੜੇ 2-3 ਘੰਟੇ ਹੁੰਦੇ ਨਾ ਸਵੇਰੇ ਕੰਮ ਤੇ ਜਾਣ ਦੇ ਉਸ ਵੇਲੇ ਜਿੱਦਾਂ ਇੱਥੇ ਆਪਣੇ ਵੀ ਆਪਣੇ ਸੜਕਾਂ ਦੇ ਉੱਤੇ ਰਾਸ਼ਨ ਦਾ ਕਾਰਾਂ ਦਾ ਤੇ ਉੱਥੇ ਜਿਹੜੀਆਂ ਕਾਰਾਂ ਵਗੈਰਾ ਘੱਟ ਆ ਤੇ ਉੱਥੇ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਦੌੜੇ ਜਾਂਦੇ ਕੰਮਾਂ ਤੇ ਤੇ ਜੇ ਹੁਣ ਟ੍ਰੇਨ ਖੜ ਗਈ ਤਾਂ ਉੱਥੇ ਦਾ ਕੰਮ ਖੜ ਜਾਊਗਾ ਸਾਈਬਰ ਅਟੈਕ ਦੇ ਨਾਲ
0: ਪਰ ਇਹ ਹੈ ਕਿ ਹੁਣ ਸਾਈਬਰ ਅਟੈਕ ਦੇ ਇਹਨਾਂ ਨੇ ਵੀ ਆਪਣੇ ਹਿਸਾਬ ਕਿਤਾਬ ਲਾ ਲਏ ਆ ਇਹਨਾਂ ਨੇ ਵੀ ਬੰਦੇ ਕੰਪਿਊਟਰਾਂ ਦੇ ਉੱਪਰ ਬਿਠਾ ਦਿੱਤੇ ਆ
1: ਬਿਲਕੁਲ ਬਿਠਾ ਲਏ ਆ ਜੀ ਪਰ ਉਹ ਜਿਹੜੇ ਸਾਨੂੰ ਪਤਾ ਵੀ ਉਹ ਗਾਂਧੀ ਦਾ ਨਵੇਂ ਤਰੀਕੇ ਲੱਭਦੇ ਰਹਿੰਦੇ ਆ ਨਾ ਉਹ ਜਿਹੜੇ ਹਰ ਵੇਲੇ ਉਹਨਾਂ ਦਾ ਕੰਮ
0: ਇੱਦਾਂ ਹੋਣ ਲੱਗੇ ਤੇ ਚੀਮਾ ਸਾਹਿਬ ਫੇਰ ਬੈਂਕਾਂ ਹੀ ਲੁੱਟੀਆਂ ਜਾਣ ਜੇ ਇਹਨਾਂ ਜਾਂ ਜੋ ਕੁਛ ਉਹ ਕਰ ਰਹੇ ਆ ਅਟੈਕ ਕਰਦੇ ਆ ਉਹ ਤੇ ਫਿਰ ਕੱਢ ਕੇ ਲੈ ਜਾਂਦੇ ਸਾਰਾ ਕੁਛ ਅਮਰੀਕਾ ਚੋਂ ਪਰ ਇਹਨਾਂ ਨੇ ਵੀ ਪੂਰੀ ਆਪਣੀ ਟੀਮਾਂ ਜਿਹੜੀਆਂ ਉਹਦੇ ਤੇ ਤਣਾਅ ਕੀਤੀਆਂ ਹੁੰਦੀਆਂ ਤਾਂ ਕਿ ਮਾੜਾ ਜਿਹਾ ਵੀ ਦੇਖਿਆ ਕਿ ਕੁਛ ਹੋ ਰਿਹਾ ਨਾ ਤੁਹਾਡੇ ਫੋਨ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਤੁਹਾਡੇ ਸਿਸਟਮ ਦੇ ਵਿੱਚ ਤੇ ਉਸੇ ਵੇਲੇ ਹੀ ਉਹ ਚੈੱਕ ਕਰਦੇ ਰਹਿੰਦੇ ਉਸੇ ਵੇਲੇ ਉਹਨੂੰ ਇਗਨੋਰ ਕਰਕੇ ਸਿਸਟਮ ਠੀਕ ਕਰ ਲੈਂਦੇ ਆ
1: ਇਹ ਚੱਲਦਾ
0: ਹੋਰ ਆਉਣੀ ਵੱਡੀ ਆਉਣੀ ਆ ਕਈ ਕੁਛ
1: ਬਸ ਬਿਲਕੁਲ ਉਹ ਗਾਂ ਤੇ ਗਾਂ ਜਿਹੜੇ ਚੋਰ ਆ ਖਕਸਾ ਜੀ ਆਪਣੇ ਰਾਹ ਲੱਭੀ ਜਾਂਦੇ ਆ ਤੇ ਜਿਹੜੇ ਦੂਜੇ ਸਾਧ ਆ ਉਹ ਉਹਨਾਂ ਨੂੰ ਬੰਦ ਕਰਨ ਦੇ ਰਾਹ ਲੱਭੀ ਜਾਂਦੇ ਇਹ ਜਦੋਂ ਜਿਹੜਾ ਜਿੱਦਾਂ ਚੱਲਦੀ ਰਹਿਣੀ
0: ਏਦਾਂ ਹੀ
1: ਅਗਲੀ ਖਬਰ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਦੇ ਡਿਫੈਂਸ ਮਿਨਿਸਟਰ ਆ ਖਾਕ ਸਾਹਿਬ ਜਿਹੜਾ ਉਹਨਾਂ ਦਾ ਨਾਂ ਹੈਗਾ ਇਜ਼ਰਾਇਲ ਕੈਪਸ ਉਹਨਾਂ ਦਾ ਨਾਂ ਹੈਗਾ ਐਨਬੀਸੀ ਦੀ ਨਿਊਜ਼ ਆ ਜਿਹੜੀ ਐਨਬੀਸੀ ਨਿਊਜ਼ ਏਜੰਸੀ ਆ ਉਹਦੇ ਜ਼ਰੀਏ ਇਹ ਖਬਰ ਜਿਹੜੀ ਆਪਣੇ ਕੋਲ ਪਹੁੰਚੀ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਕਿਹਾ ਗਿਆ ਕਿ ਮੈਂ ਸਿਰਫ ਅਮਰੀਕਾ ਵੱਲੋਂ US ਵੱਲੋਂ ਯੂਨਾਈਟਿਡ ਸਟੇਟਸ ਵੱਲੋਂ ਹਰੀ ਬੱਤੀ ਦੀ ਉਡੀਕ ਕਰ ਰਿਹਾ
0: ਕੀ ਕਰਨਾ
1: ਤੇ ਕਹਿੰਦਾ ਮੈਨੂੰ ਜਦੋਂ ਹਰੀ ਬੱਤੀ ਜਿਹੜੀ ਆ ਉਹ ਮਿਲਣ ਦੀ ਦੇਰ ਆ ਅਮਰੀਕਾ ਵੱਲੋਂ ਤੇ ਕਹਿੰਦਾ ਮੈਂ ਉਸੇ ਵੇਲੇ ਜਿਹੜਾ ਇਰਾਨ ਆ ਉਹਨੂੰ ਉੱਥੇ ਨੇਰ ਕਰਦੀ ਲਿਆ ਦੂੰਗਾ ਤੇ ਉਹਨੂੰ ਮੁੜ ਕੇ ਫੇਰ
0: ਚੀਮਾ ਸਾਹਿਬ ਅੱਗੇ ਜਿਹੜਾ ਪਿੱਛੇ ਕੁਛ ਦਿਨਾਂ ਤੋਂ ਚੱਲ ਰਿਹਾ ਇਹਨਾਂ ਦੀ ਲੜਾਈ ਇਹਨਾਂ ਨੇ ਉਹ ਮਿਜ਼ਾਈਲਾਂ ਸਿੱਟੀਆਂ ਉਹਨਾਂ ਨੇ ਸਿੱਟੀਆਂ ਉਦੋਂ ਤੋਂ ਕਿਹਨੇ ਟੱਕਿਆ ਸੀ ਇਹਨਾਂ ਨੂੰ ਗੱਲਾਂ ਕਰਨ ਵਾਲੀਆਂ ਜੀ
1: ਹਾਂਜੀ ਹਾਂਜੀ
0: ਉਹ ਉਦੋਂ ਬੈਠੇ ਆ ਕਿਤੇ ਚੁੱਪ ਕਰਕੇ
1: ਉਹੀ ਤਾਂ ਗੱਲ ਹੈ ਜੀ ਪਰ ਉਹਨੇ ਜਿਹੜਾ ਉਹਨੇ ਕਿਹਾ ਕਿ ਮੈਂ ਇੱਥੇ ਨੇਰ ਕਰਦੀ ਮਚਾ ਦੂੰਗਾ ਤੇ ਮੈਂ ਮੁੜ ਕੇ ਫੇਰ ਇਹਨੂੰ ਪੱਥਰ ਦੀ ਜਿਹੜੀ ਆ ਜਿੱਦਾਂ ਲੋਕ ਅੱਗੇ ਪਹਿਲੇ ਇੱਕ ਅਕਸਰ ਜੀ ਏਜਸ ਹੁੰਦੀਆਂ ਜਿੱਦਾਂ ਹੁਣ ਕਈ ਲੋਕ ਕਹਿੰਦੇ ਨਾ ਕੰਪਿਊਟਰ ਏਜ ਆ ਗਏ ਵੀ ਹੁਣ ਇਸੇ ਤਰ੍ਹਾਂ ਕੋਈ ਸਮਾਂ ਸੀ ਜਦੋਂ ਇਸ
0: ਧਰਤੀ ਨੇ 50-70% ਆਪਣਾ ਅਸਲਾ ਗਵਾ ਲਿਆ ਆਲਰੇਡੀ ਇਸਰਾਇਲ ਨੇ ਬਾਕੀ ਅਮਰੀਕਾ ਦਾ ਅਸਲਾ ਵੀ ਇਹਨਾਂ ਨੇ ਗਵਾਇਆ
1: ਖਾਕ ਸਾਹਿਬ ਜੀ ਅਮਰੀਕਾ ਦਾ ਅਸਲਾ ਜਿਹੜਾ ਆ ਉਹ ਗੱਲਾਂ ਬਾਹਰ ਤੁਹਾਨੂੰ ਪਤਾ ਵੀ ਭਾਵੇਂ
0: ਜਿਹੜੀ ਠੀਕ ਨਾ
1: ਹੋ ਨਹੀਂ ਨਹੀਂ ਐਸੀ ਨੀ ਗੱਲ ਕਰੇ ਪਰ ਅਮਰੀਕਾ ਦੀਆਂ ਜਿਹੜੀਆਂ ਮਿਸਲਾਂ ਪੇਟਰੀਅਟ ਮਿਸਲਾਂ ਮੁਸਲਾਂ ਸੀ ਉਹਨਾਂ ਦੀ ਬੜੀ ਥੋੜ ਆ ਗਈ ਇੱਥੇ
0: ਥੋੜ ਫਿਰ ਬਣਦੀ ਇੱਥੇ ਤੁਹਾਨੂੰ ਪਤਾ ਚੀਮਾ ਸਾਹਿਬ ਇਹ ਕੰਟਰੀ ਜਿਹੜੀ ਅਮਰੀਕਾ ਨਾ ਇਹਨੇ ਹਰ ਚੀਜ਼ ਪਹਿਲਾਂ ਤੋਂ ਤਿਆਰ ਕਰਕੇ ਰੱਖੀ ਆ ਫੈਕਟਰੀਆਂ ਲੱਗੀਆਂ ਮਸ਼ੀਨਾਂ ਬਣ ਰਹੀਆਂ ਚੀਜ਼ਾਂ ਬੰਬ ਬਣ ਰਹੇ ਹਰ ਚੀਜ਼ ਬਣਦੀ ਆ
1: ਬਿਲਕੁਲ ਬਿਲਕੁਲ
0: ਇੱਥੇ ਕੋਈ ਮੁੱਕਣ ਵਾਲਾ ਕੰਮ ਨਹੀਂ ਹੈਗਾ ਤੁਹਾਡੀ ਜੇ ਕੱਲ ਅਮਰੀਕਾ ਚਾਹਵੇ ਨਾ ਤੇ ਬਲੀਵ ਕਰੋ ਕਿ ਬਹੁਤ ਕੁਛ ਤਬਾਹੀ ਮਚਾ ਸਕਦਾ
1: ਪਰ ਕੋਈ ਸ਼ੱਕ ਨਹੀਂ
0: ਕੱਲ ਨੂੰ ਫਿਰ ਦੁਨੀਆਂ ਚ ਮੂੰਹ ਵੀ ਦਿਖਾਉਣਾ ਹੁੰਦਾ ਨਾ
1: ਕਿ ਹਾਂਜੀ ਬਸ ਬਸ ਬਸ
0: ਬੰਬ ਸਿੱਟ ਕੇ ਅੱਜ ਤੱਕ ਉੱਥੇ ਜਾਪਾਨ ਦੇ ਵਿਚ ਅੱਜ ਤੱਕ ਅਮੇਰਿਕਨ ਪਛਤਾਉਂਦੇ ਆ ਉਹ ਮਤਲਬ ਇਹ ਚੀਜ਼ਾਂ ਕੋਈ ਈਜ਼ੀ ਨਹੀਂ ਹੁੰਦੀਆਂ ਜਿੱਦਾਂ ਹੁਣ ਪਾਕਿਸਤਾਨੀ ਹਰ ਬੰਦਾ ਜਿਹੜਾ ਪਾਕਿਸਤਾਨ ਦੇ ਅਸੀਂ ਵੀ ਬੰਬ ਕਾਹਦੇ ਲਈ ਰੱਖੇ ਆ ਅਸੀਂ ਕਾਹਦੇ ਲਈ ਇਹ ਚਲਾਉਣੇ ਨਹੀਂ ਅਸੀਂ ਇਹ ਚਲਾਉਣ ਲਈ ਕਦੀ ਇੰਡੀਆ ਵਾਲੇ ਕੋਈ ਆਮ ਪਬਲਿਕ ਕਦੀ ਨੀ ਗੱਲ ਕਰਦੀ ਇਹੋ ਜਿਹੀ ਕਿ ਸਾਡੇ ਕੋਲ ਐਟਮ ਬੰਬ ਅਸੀਂ ਚਲਾਵਾਂਗੇ ਤੁਹਾਡੇ ਉਹ ਡਰਦਾ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ ਡਰਦਾ ਮਾਰਿਆ ਕਰੀ ਕਰੀ ਜਾਂਦਾ ਹੁੰਦਾ ਕਿ ਵੀ ਮੈਂ ਹੁਣ ਚਲਾ ਦੂੰਗਾ ਮੈਂ ਕਰ ਦੂੰਗਾ ਕੀ ਪਤਾ ਚੱਲਣੇ ਕਿ ਨਹੀਂ ਚੱਲਣੇ ਉੱਥੇ ਹੀ ਪੈ ਰਹਿ ਜਾਣੇ
1: ਇਹੋ
0: ਜਿਹੀ ਗੱਲ ਆਮ ਪਬਲਿਕ ਨੂੰ ਨਹੀਂ ਕਰਨੀ ਚਾਹੀਦੀ
1: ਨਹੀਂ ਕਰਨੀ ਚਾਹੀਦੀ ਬਿਲਕੁਲ
0: ਮਿਲਟਰੀ ਦੇ ਕੰਮ ਆ ਆਰਮੀ ਦੇ ਕੰਮ ਆ ਸਰਕਾਰਾਂ ਦੇ ਕੰਮ ਆ ਉਹਨਾਂ ਨੂੰ ਉਹਨਾਂ ਤੱਕ ਰਹਿਣ ਦਿਓ ਹਰ ਬੰਦਾ ਉੱਥੇ ਐਟਮ ਬੰਬ ਧੋਣ ਤੇ ਚੱਕੀ ਫਿਰਦਾ ਮੋਢੇ ਤੇ ਚੱਕੀ ਫਿਰਦਾ ਮੈਂ ਚਲਾ ਇਹ ਬੇਕੂਫੀ ਦੀਆਂ ਹੱਦਾਂ ਹੁੰਦੀਆਂ ਡੋਂਕੀ ਮਾਰ ਲੈਂਦੇ ਹੁੰਦੇ ਆ
1: ਚੁੱਪ ਜੀ ਤੇ ਡੋਂਕੀ ਮਾਰ ਲੈਂਦਾ ਦੇਖਾ ਮੈਨੂੰ ਵੀ ਨੀ ਮੈਸੇਜ ਆਇਆ ਕੋਈ ਨਾ
0: ਕੋਈ ਗੱਲ ਨੀ ਕੋਈ ਗੱਲ ਨੀ ਕੋਈ ਮੈਸੇਜ ਤੇ ਨਹੀਂ ਆਇਆ
1: ਫੋਨ ਮਾਰ ਕੇ ਦੇਖ
0: ਲੈਂਦੇ ਫੋਨ ਨਾ ਮਾਰੋ ਕਿਉਂਕਿ ਜੇ ਉਹਨਾਂ ਨੇ ਆਉਣਾ ਹੁੰਦਾ ਤਾਂ ਉਹਨਾਂ ਨੇ ਫਿਰ ਪ੍ਰੋਗਰਾਮ ਸੈੱਟ
1: ਨਹੀਂ ਉਹ ਕਈ ਵਾਰੀ ਸੌਂ ਵੀ ਜਾਂਦੇ ਹੁੰਦੇ ਆ
0: ਤੇ ਫਿਰ ਉਹਨਾਂ ਨੇ ਉੱਠਣਾ ਸਿਸਟਮ ਨੂੰ ਸੈੱਟ ਕਰਨਾ ਉਹ ਕਰਨਾ ਫੋਨ ਸੈੱਟ ਕਰਨੇ ਫਿਰ ਔਖਾ ਹੋ ਜਾਂਦਾ ਨਾ ਕੋਈ ਗੱਲ ਨੀ ਤੁਸੀਂ ਆਪਾਂ ਗਾਣੇ ਲਾ ਲੈਂਦੇ ਆ ਐਡੀ ਕਿਹੜੀ ਗੱਲ ਖਬਰ ਹੈਗੀ ਤੇ ਕਰ ਲੋ ਹੋਰ ਇੱਕ ਅੱਧੀ ਚੀਮਾ ਸਾਹਿਬ ਡਾਕਟਰ ਸਾਹਿਬ ਕੋਲ ਚਲ ਗਏ ਫੋਨ ਕਰਨ ਪਤਾ ਕਰਨਗੇ ਕਿ ਡਾਕਟਰ ਸਾਹਿਬ ਨੂੰ ਅੱਜ ਕਿਉਂ ਨਹੀਂ ਆਏ ਚਲੋ ਬਜੁਰਗ ਬੰਦੇ ਹੋ ਗਏ ਆ ਜੀ ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ ਕੰਮ ਬੜੇ ਕਰਨੇ ਪੈਂਦੇ ਆ ਉਧਰ ਕਈ ਜਗ੍ਹਾ ਤੇ ਉਧਰ ਮੋਟਲ ਹੋਟਲ ਵੀ ਆ ਉਧਰ ਫਾਰਮ ਵੀ ਆ ਉਧਰ ਵੀ ਗੇੜਾ ਮਾਰਨਾ ਹੁੰਦਾ ਉਹਨਾਂ ਨੇ ਤੇ ਚਲੋ ਥੱਕ ਜਾਂਦਾ ਬੰਦਾ ਆਪਾਂ ਗਾਣੇ ਸੁਣਦੇ ਜੀ ਅੱਜ ਸੁਣ ਲਿਆ ਤਾਂ ਕੁਛ ਅੱਧਾ ਕੁ ਘੰਟਾ ਹੋਰ ਗੀਤ ਸੁਣਦੇ ਦੋਸਤੋ ਤੇ ਹੁਣ ਆਪਾਂ ਏਦਾਂ ਕਰਦੇ ਆ ਕਿ ਆਪਾਂ ਹਿੰਦੀ ਗਾਣੇ ਨਾ ਲਾਈ ਅੱਗੇ ਪੰਜਾਬੀ ਦਾ ਆਪਾਂ ਸੁਣ ਲਿਆ ਤੇ ਹਿੰਦੀ ਗਾਣੇ ਲਾ ਦਿੰਦੇ ਆ ਲਓ ਜੀ ਲਓ ਜੀ ਲਓ ਜੀ

ਹਾਂਜੀ ਕਰ ਸਾਹਿਬ, ਉਹਨਾਂ ਦੇ ਨਾਲ ਗੱਲ ਹੋਈ, ਉਹ ਕਹਿੰਦੇ ਵੀ ਉਹਨਾਂ ਨੇ ਮੰਗਲਵਾਰ ਤੀਕਰ ਨਹੀਂ ਆਉਣਾ, ਮੰਗਲਵਾਰ ਤੀਕਰ ਉਹ ਉਹਨਾਂ ਨੂੰ ਛੁੱਟੀ ਆ ਤੇ ਉਦਣ ਨੂੰ ਆਉਣਗੇ ਉਹ, ਤੇ ਅੱਜ ਹੈਗਾ ਫਰਾਈਡੇ, ਸੈਟਰਡੇ ਸੰਡੇ ਤੇ ਮੰਡੇ ਤਿੰਨ ਦਿਨ ਉਹਨਾਂ ਨੇ ਆਉਣਾ ਨੀਗਾ। ਤੇ ਤੁਸੀਂ ਕੋਈ ਗੱਲ ਬਾਤ ਹੋਰ ਕਰ ਲੋ, ਆਪਾਂ ਹੋਰ ਅੱਧਾ ਘੰਟਾ ਲਾ ਦਿੰਦੇ ਹੋਰ ਉੱਥੇ ਕੀ ਆ। ਹਾਂਜੀ ਹਾਂਜੀ, ਖਬਰ ਆਪਾਂ ਕੱਢ ਲੈਂਦੇ ਹਾਂ ਜੀ, ਦੇਖ ਲੈਂਦੇ ਹਾਂ ਕੋਈ ਨਾ ਕੋਈ ਹੋਰ ਖਬਰ ਮਾੜੀ ਮੋਟੀ, ਉੱਥੇ ਕੀ ਆ ਹੋਰ ਖਬਰ ਦੇਖ ਲੈਂਦੇ ਹਾਂ। ਅੱਛਾ ਜੀ ਓਕੇ, ਹੋ ਗਿਆ। ਖਾਲਸਾ ਜੀ, ਮੇਰੀ ਨਜ਼ਰ ਆ ਜਿਹੜੀ ਮੈਂ ਇਹ ਸਾਰੀਆਂ ਮੈਂ ਐਨਕਾਂ ਬਣਾਉਣ ਦਿੱਤੀਆਂ, ਉਹ ਜਿਹੇ ਦੇਣ ਚ ਨਹੀਂ ਆਉਂਦੇ ਤੇ ਓਕੇ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ, ਜਰਮਨੀ। ਸੋ ਦੋਸਤੋ, ਤੁਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਬਹੁਤ ਹੀ ਪਿਆਰਾ ਸ਼ਰਾਬ ਪੀਣਾ ਸਿਖਾ ਦੀ ਹੈ ਸੁਣ ਰਹੇ ਸੀ। ਤੋ ਅਗਲਾ ਆਪਾਂ ਜਿਹੜਾ ਗੀਤ ਹੈ ਉਹ ਆਲ ਬਲਵਾਰ ਦਾ ਹੀ, ਬੋਲ ਮਿੱਟੀ ਦੇ ਅਭਾਵ ਆ। ਤੇ ਦੋ ਚਾਰ ਗਾਣੇ ਸੁਣਦੇ ਆ ਤੇ ਫਿਰ ਬਾਅਦ ਦੇ ਵਿਚ ਆਪਾਂ ਖਬਰਾਂ ਵੱਲ ਚੱਲਾਂਗੇ। ਤੇ ਲਓ ਜੀ, ਤੁਹਾਡੀ ਸੇਵਾ।

0: ਜੀ ਸਾਡੇ ਨਾਲ ਰਲ ਮਿਲ ਕੇ ਚੀਮਾ ਸਾਹਿਬ ਹੁਣਾਂ ਨੂੰ ਆਪਾਂ ਕਾਲ ਮਿਲਾਉਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਖਾਸ ਖਬਰਾਂ ਸਾਡੀਆਂ ਅਮਰੀਕਾ ਦੇ ਉੱਪਰ ਵਰਲਡ ਦੇ ਉੱਪਰ ਇਸ ਵੇਲੇ ਹੁੰਦੀਆਂ ਤੇ ਉਹਦਾ ਰੀਜ਼ਨ ਇਹ ਹੁੰਦਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਇੰਡੀਆ ਚ ਰਹਿੰਦੇ ਜਾਂ ਇੱਥੇ ਰਹਿੰਦੇ ਉਹਨਾਂ ਨੂੰ ਅਮਰੀਕਾ ਦੀਆਂ ਖਬਰਾਂ ਦੀ ਜਾਣਕਾਰੀ ਮਿਲਦੀ ਰਹੇ ਤੇ ਪਤਾ ਲੱਗਦਾ ਰਹੇ ਕਿ ਅਮਰੀਕਾ ਜਾਂ ਦੁਨੀਆਂ ਵਿਚ ਕੀ ਹੋ ਰਿਹਾ। ਉਸੇ ਕਰਕੇ ਚੀਮਾ ਸਾਹਿਬ ਖਬਰਾਂ ਜਿਹੜੀਆਂ ਮੋਸਟ ਤਿਆਰ ਕਰਦੇ ਆ ਕਿ ਆਪਣੇ ਸਰੋਤਿਆਂ ਤੱਕ ਜਾਣਕਾਰੀਆਂ ਜਿਹੜੀਆਂ ਅਸੀਂ ਪਹੁੰਚਾਉਂਦੇ ਰਹੀਏ। ਸੋ ਚੀਮਾ ਸਾਹਿਬ ਜੁੜ ਗਏ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਜੀ ਕੀ ਹੋ ਰਿਹਾ ਅਮਰੀਕਾ ਚ ਕੀ ਹੋ ਰਿਹਾ
1: ਜੀ। ਕਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਕਾਕ ਸਾਹਿਬ ਜੀ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਆ। ਤੇ ਦੋ ਦਿਨ ਆਪਾਂ ਨਹੀਂ ਪ੍ਰੋਗਰਾਮ ਕਰ ਸਕੇ, ਇੱਕ ਦਿਨ ਤਾਂ ਵੈਸੇ ਛੁੱਟੀ ਸੀ, ਦੂਸਰੇ ਦਿਨ ਕੁਛ ਜਿਹੜੀ ਆ ਉਹ ਸਿਸਟਮ ਦੇ ਵਿੱਚ ਜਿਹੜੀ ਆ ਡਿਫਿਕਲਟੀ ਆ ਗਈ ਸੀ ਜਿਹਦੇ ਕਾਰਨ ਆਪਾਂ ਕੱਲ ਪ੍ਰੋਗਰਾਮ ਨਹੀਂ ਕਰ ਸਕੇ ਤੇ ਇਹਦੇ ਤੋਂ ਆਪਾਂ ਸਾਡੇ ਸਰੋਤਿਆਂ ਕੋਲੋਂ ਜਿਹੜੀ ਉਹ ਮਾਫ਼ੀ ਮੰਗ ਲੈਂਦੇ ਹਾਂ। ਤੇ ਖਬਰਾਂ ਸਾਰਾ ਕਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਸਾਰੀ ਦੁਨੀਆਂ ਜਿਹੜੀ ਆ ਪਿਛਲੇ ਦੋ ਚਾਰ ਦਿਨਾਂ ਤੋਂ ਤੁਸੀਂ ਵੀ ਐਬਸੈਂਟ ਰਹੇ, ਦੋ ਤਿੰਨ ਦਿਨ ਬਾਹਰ ਇੰਗਲੈਂਡ ਚਲੇ ਗਏ ਸੀਗੇ ਤੇ ਜਿਹੜੀ ਦੁਨੀਆਂ ਆ ਕਾਕ ਸਾਹਿਬ ਜੀ ਉਹ ਬਹੁਤ ਤੇਜ਼ੀ ਦੇ ਨਾਲ ਜਿਹੜੀ ਬਦਲ ਗਈ ਆ ਪਿਛਲੇ ਹਫ਼ਤੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ
0: ਜੀ ਬਿਲਕੁਲ।
1: ਤੇ ਇਹਦੇ ਨਾਲ ਹੁਣ ਇੱਕ ਤਾਂ ਕਾਕ ਸਾਹਿਬ ਜੀ ਜਿਹੜੇ ਅਮਰੀਕਾ ਦੀ ਇਮੀਗ੍ਰੇਸ਼ਨ ਦਾ ਮਸਲਾ ਆ ਇਹ ਬੜਾ ਗਰਮ ਹੋਇਆ,
0: ਹਾਂਜੀ,
1: ਖਾਸ ਕਰਕੇ ਉਹ ਮਿਨੀਸੋਟਾ ਜਿਹੜਾ ਸੂਬਾ ਹੈ ਅਮਰੀਕਾ ਦਾ ਉਹਦਾ ਉਹ ਜਿਹੜਾ ਸ਼ਹਿਰ ਹੈ ਮਿਨੀਐਪੋਲਿਸ ਉੱਥੇ ਕਾਕ ਸਾਹਿਬ ਜੀ ਜਿਹੜੀ ਆ ਬਰੂਟੈਲਿਟੀ ਜਿਹਨੂੰ ਕਹਿੰਦੇ ਆ ਉੱਥੇ ਪਹਿਲਾਂ ਤਾਂ ਉਹ ਕੱਲੇ ਆਇਸ ਸੀਗੀ ਤੇ ਫੇਰ ਉਹਨਾਂ ਨੇ ਜਿਹੜੀ ਫੌਜ ਆ ਉਹ ਵੀ ਸੱਦ ਲਈ ਤੇ ਜਿਹਦੇ ਕਾਰਨ ਉੱਥੇ ਬਹੁਤ ਜ਼ਿਆਦਾ ਰੌਲਾ ਰੱਪਾ ਜਿਹੜਾ ਪੈ ਗਿਆ ਆ। ਜਦੋਂ ਤੋਂ ਉਹ ਜਿਹੜੀ ਇੱਕ ਔਰਤ ਸੀਗੀ ਗੋਡੀ ਜਿਹਦਾ ਨਾਂ ਸੀਗਾ ਉਹ ਪੁਲਿਸ ਵਾਲਿਆਂ ਨੇ ਮਾਰ ਦਿੱਤੀ, ਪੁਲਿਸ ਵਾਲਿਆਂ ਨੇ ਨਹੀਂ ਬਲਕਿ ਉਹ ਜਿਹੜੇ ਆਇਸ ਡਿਪਾਰਟਮੈਂਟ ਹੈਗੀ ਆ ਤੇ ਉਹਦੇ ਨਾਲ ਕਾਕ ਸਾਹਿਬ ਜੀ ਹੁਣ ਕੀ ਆ ਕਿ ਤੁਹਾਨੂੰ ਪਤਾ ਵੀ ਜਦੋਂ ਪਹਿਲਾਂ ਸ਼ੁਰੂ ਦੇ ਵਿਚ ਰਿਪੋਰਟ ਆਉਂਦੀ ਉਹਦੇ ਵਿਚ ਬਹੁਤਾ ਕੁਛ ਨਹੀਂ ਦੱਸਿਆ ਜਾਂਦਾ ਤੇ ਮਗਰੋਂ ਆਣੀ ਦੋ ਤਿੰਨ ਚਾਰ ਦਿਨ ਲਗਾਤਾਰ ਆ ਜਿਹੜੀ ਫਿਰ ਉਹਦੇ ਵਿਚ ਇੰਪਰੂਵਮੈਂਟ ਹੁੰਦੀਆਂ ਰਹਿੰਦੀਆਂ ਤੇ ਜ਼ਿਆਦਾ ਤੋਂ ਜ਼ਿਆਦਾ ਡੇਟਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਆ। ਤੇ ਇਹਦੇ ਵਿਚ ਖਾਕ ਸਾਹਿਬ ਜੀ ਜਿਹੜੀ ਗੱਲਬਾਤ ਆ ਉਹ ਇਸ ਤਰ੍ਹਾਂ ਹੈਗੀ ਆ ਕਿ ਇਹਦੇ ਪਹਿਲੇ ਦਿਨ ਤਾਂ ਜਿਹੜੀ ਆਪਾਂ ਖਬਰ ਕੀਤੀ ਸੀ ਉਹਦੇ ਵਿਚ ਉਹਦੇ ਇੱਕੋ ਗੋਲੀ ਦੱਸਿਆ ਸੀਗਾ ਕਿ ਮਾਰੀ ਗਈ ਆ,
0: ਹਾਂਜੀ,
1: ਪਰ ਅਸਲ ਦੇ ਵਿਚ ਉਹਦੇ ਇੱਕ ਤੋਂ ਵੱਧ ਗੋਲੀਆਂ ਵੱਜੀਆਂ ਜਿਨ੍ਹਾਂ ਦੇ ਵਿਚੋਂ ਤਿੰਨ ਗੋਲੀਆਂ ਦਾ ਤਾਂ ਉਨ੍ਹਾਂ ਨੂੰ ਪ੍ਰੂਫ ਮਿਲ ਗਿਆ ਸੀਗਾ ਜਿਨ੍ਹਾਂ ਦੇ ਵਿਚੋਂ ਇੱਕ ਉਹਦੇ ਸਿਰ ਦੇ ਵਿਚ ਵੱਜੀ ਸੀ ਤੇ ਦੋ ਉਹਦੇ ਬਾਕੀ ਦਾ ਜਿਹੜਾ ਸਰੀਰ ਉਹਦੇ ਵਿਚ ਗੋਲੀਆਂ ਵੱਜੀਆਂ ਸੀਗੀਆਂ ਜਿਨ੍ਹਾਂ ਦੇ ਨਾਲ ਉਹਦੀ ਮੌਤ ਖਾਕ ਸਾਹਿਬ ਜੀ ਹੋਈ ਸੀਗੀ। ਤੇ ਇਹਦੇ ਨਾਲ ਅਗਲੀ ਉਹਦੇ ਪਿੱਛੇ ਰੌਲਾ ਬਹੁਤ ਪੈ ਚੁੱਕਿਆ ਔਰ ਰੋਜ਼ੀ ਰੋਜ਼ ਜਿਹੜਾ ਉਹ ਭੱਖਦਾ ਜਾ ਰਿਹਾ
0: ਬਿਲਕੁਲ।
1: ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਜਿਹੜੀ ਆ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਆ ਖਾਕ ਸਾਹਿਬ ਜੀ ਇਹਦੇ ਵਿਚ ਇਹ ਜਿਹੜੀ 23 ਸਾਲਾਂ ਵਿਚ ਆ ਜਿਹੜਾ ਇਹ ਜਿਹੜੀ ਆ ਹਿਸਟਰੀ ਆ ਜਿਹੜੀ ਆਇਸ ਜਦੋਂ ਮਤਲਬ ਇਹਨਾਂ ਨੇ ਪਹਿਲਾਂ ਹੁੰਦੀ ਨਹੀਂ ਸੀ ਨਾ ਇਹ ਡਿਪਾਰਟਮੈਂਟ ਆਇਸ
0: ਇਮੀਗ੍ਰੇਸ਼ਨ ਹੁੰਦੀ
1: ਹੁੰਦਾ ਨਹੀਂ ਸੀ ਇਮੀਗ੍ਰੇਸ਼ਨ ਹੁੰਦੀ ਸੀਗੀ ਤੇ ਇਹਨੂੰ 23 ਸਾਲ ਹੋ ਗਏ ਇਹ ਨਵੀਂ ਇੱਕ ਡਿਪਾਰਟਮੈਂਟ ਆ ਜਿਹੜੀ ਤਿਆਰ ਕੀਤੀ ਗਈ ਸੀ ਆਇਸ ਤੇ ਇਹਦੇ 23 ਸਾਲ ਦੇ ਇਤਿਹਾਸ ਦੇ ਵਿਚ ਆ ਜਿਹੜਾ ਖਾਕ ਸਾਹਿਬ ਜੀ ਇਸ ਵੇਲੇ ਜਿਹੜੇ ਆ ਉਹ 73,000 ਜਿਹੜੇ ਆ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਆ ਜਾਂ ਜਿਹੜੇ ਇੱਥੋਂ ਦੇ ਸਿਟੀਜ਼ਨ ਵੀ ਆ ਜਾਂ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਹੈਗਾ ਪਰ ਉਹ ਸਿਟੀਜ਼ਨ ਨਹੀਂ ਹੈ ਉਹਨਾਂ ਲੋਕਾਂ ਨੂੰ ਜਿਹੜਾ ਇੱਥੇ ਫੜ ਕੇ ਜਿਹੜਾ ਜੇਲਾਂ ਚ ਦਿੱਤਾ ਗਿਆ। ਤੇ ਇਹ ਦੇਖੋ ਜਦੋਂ ਤੋਂ ਇਹ ਬਣੀ ਆ ਪਿਛਲੇ 23 ਸਾਲਾਂ ਤੋਂ ਉਦੋਂ ਤੋਂ ਇਹ ਪਹਿਲੀ ਵਾਰੀ ਇੱਥੇ ਤੀਕਰ ਹੋਇਆ ਔਰ ਗੱਲ ਖਾਕ ਸਾਹਿਬ ਜੀ ਇੱਥੇ ਨਹੀਂ ਮੁੱਕਦੀ। ਇਹ ਹੁਣ ਦੇਖੋ ਜਿਹੜੀ ਆ ਇਹ ਪਹਿਲਾਂ ਦੇ ਨਾਲੋਂ ਤੁਲਨਾ ਹੈ ਜਿਹੜੀ ਕੁੱਲ 40,000 ਦੇ ਨੇੜੇ ਜਿਹੜੀ ਇਹ ਹੁੰਦੀ ਸੀਗੀ ਤੇ ਉਹਦੇ ਤੋਂ ਵੱਧ ਕੇ ਹੁਣ ਇਹ ਆ ਜਿਹੜੀ 75,000 ਹੋ ਗਈ ਆ। ਔਰ ਇੱਥੇ ਬਾਸਲੀ ਉਹ ਕਹਿੰਦੇ ਆ ਕਿ ਜਿਹੜਾ ਟਰੰਪ ਸਾਹਿਬ ਹੈਗੇ ਆ ਉਹਨਾਂ ਦਾ ਟੀਚਾ ਇਹ ਆ ਕਿ ਤੁਸੀਂ ਘੱਟ ਤੋਂ ਘੱਟ ਜਿਹੜੇ ਆ ਉਹ 1,00,000 ਬੰਦਾ
0: ਰੋਜ਼ ਦਾ ਫੜਨਾ,
1: ਹਾਂਜੀ, ਮਹੀਨੇ ਦਾ ਮੇਰਾ ਖਿਆਲ ਇਹਨਾਂ ਨੇ ਕਿਹਾ ਉਹ ਫੜਨਾ ਆ। ਤੇ ਇਹ ਜਿਹੜੇ ਹੁਣ 67,000 ਬੰਦਾ ਇਸ ਵਾਰੀ ਜਿਹੜਾ ਫੜਿਆ 75,000 ਫੜਿਆ ਇਹਦੇ ਵਿਚੋਂ 67,000 ਆ ਜਿਹੜਾ ਉਹ ਤਾਂ ਜਿਹੜੇ ਸੀਗੇ ਛੜੇ ਪੁੜੇ ਆ ਜਿਹੜੇ ਕੁੜੀਆਂ ਮੁੰਡੇ ਆ ਜਾਂਦੇ ਦੂਸਰੇ ਕੰਟਰੀਆਂ ਤੋਂ ਹਨਾ, ਇਹ 60,000 ਸੀਗੇ ਤੇ 6,000 ਉਹ ਆ ਜਿਨ੍ਹਾਂ ਦੇ ਨਾਲ ਪੂਰੀਆਂ ਫੈਮਿਲੀਆਂ ਇੱਥੇ ਰਹਿ ਰਹੀਆਂ ਕਾਫੀ ਸਮੇਂ ਤੋਂ।
0: ਹਾਂਜੀ,
1: ਤੇ ਉਹ ਉਹਨਾਂ ਦੀ ਗਿਣਤੀ ਆ ਜਿਹੜੀ ਉਹ 6,000 ਆ। ਇਹ ਹਿਸਾਬ ਲਾਈਏ ਤਾਂ 47% ਆ ਜਿਹੜੇ ਜਾਂ 34,000 ਲੋਕ ਆ ਜਿਹੜੇ ਉਹ ਜਿਨ੍ਹਾਂ ਨੇ ਕੋਈ ਜੁਰਮ ਨੀ ਕੀਤਾ ਆ, ਕੋਈ ਬਿਲਕੁਲ ਕੋਈ ਟਿਕਟ ਨੀ ਕੋਈ ਕੁਛ ਨੀ ਹੈ, ਉਹਨਾਂ ਦੀ ਗਿਣਤੀ ਆ ਜਿਹੜੀ ਇਹ ਹੱਕ ਸਾਹਿਬ ਜੀ ਇਹਨਾਂ ਨੇ ਦੱਸੀ ਆ। ਤੇ ਅਗਲੀ ਖਬਰ ਆ ਜਿਹੜੀ ਹੱਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਨਾਰਵੇ ਆ ਜਿਹੜਾ ਤੁਹਾਨੂੰ ਪਤਾ ਪਈ ਹਾਲਾਤ ਆ ਜਿਹੜੇ ਜਿੱਦਣ ਦਾ ਨਿਕੋਲਸ ਮਡੂਰੋ ਨੂੰ ਉਥੋਂ ਫੜ ਕੇ ਲਿਆਂਦਾ ਵੈਨਜ਼ੂਏਲਾ ਤੋਂ, ਦੁਨੀਆਂ ਜਿਹੜੀ ਉਹ ਸਾਰੀ ਕੰਬ ਉੱਠੀ ਹੈ। ਜਿਹਦੇ ਵਿਚ ਨਾਰਵੇ ਆ ਹੱਕ ਸਾਹਿਬ ਜੀ ਉਹਦੇ ਵੱਲੋਂ ਕਿਹਾ ਗਿਆ ਕਿ ਉਹ ਤਾਂ ਹੱਕਾ ਬੱਕਾ ਰਹਿ ਗਿਆ ਖਬਰ ਸੁਣ ਕੇ ਕਿ ਵੈਨਜ਼ੂਏਲਾ ਦੀ ਔਰਤ ਜਿਹੜੀ, ਦੇਖੋ ਗੱਲ ਕਿਧਰ ਨੂੰ ਜਾਂਦੀ ਹੈ, ਹੱਕ ਸਾਹਿਬ ਜੀ ਨਿਕੋਲਸ ਮਡੂਰੋ ਆ ਜਿਹੜੀ ਉਹਦੀ ਵਿਰੋਧੀ ਪਾਰਟੀ ਦੀ ਜਿਹੜੀ ਹੈਗੀ ਆ ਔਰਤ, ਉਹਦਾ ਨਾਂ ਵੀ ਅੱਗੇ ਜਾ ਕੇ ਆਪਾਂ ਦੱਸਦੇ ਆ, ਜਿਹਨੂੰ ਉਥੋਂ ਨਾਰਵੇ ਚੋਂ ਨੋਬਲ ਪ੍ਰਾਈਜ਼ ਮਿਲਿਆ, ਨੋਬਲ ਪੀਸ ਪ੍ਰਾਈਜ਼, ਯਾਨੀ ਕਿ ਸ਼ਾਂਤੀ ਦਾ ਜਿਹੜਾ ਨੋਬਲ ਪ੍ਰਾਈਜ਼ ਮਿਲਦਾ ਆ ਉਹ ਉਸ ਔਰਤ ਨੂੰ ਮਿਲਿਆ ਆ। ਉਹ ਹੈਗੀ ਆ ਵੈਨਜ਼ੂਏਲਾ ਦੀ, ਔਰ ਉਹ ਲੁਕੀ ਛਿਪੀ ਸੀਗੀ ਕਿਉਂਕਿ ਉਹ ਨਿਕੋਲਸ ਮਦੂਰੋ ਦੇ ਖਿਲਾਫ ਆ ਜਿਹੜੀ ਉਹ ਬੋਲਦੀ ਵੀ ਸੀ ਤੇ ਉਹ ਸ਼ਾਇਦ ਇਲੈਕਸ਼ਨ ਵੀ ਲੜੀ ਸੀ ਉਹਨੇ, ਸੋ ਉਹਨੂੰ ਉਹਨਾਂ ਨੇ ਨੋਬਲ ਪ੍ਰਾਈਜ਼ ਦਿੱਤਾ। ਦੇਖੋ ਇਹ ਜਿਹੜੇ ਨਾਰਵੇ ਵਾਲੇ ਆ, ਇਹ ਨੋਬਲ ਪ੍ਰਾਈਜ਼ ਜਿਹੜਾ ਕਿਸੇ ਮੁਲਕ ਦੇ ਵਿਚ ਆਪਣੀ ਰੂਲਿੰਗ ਪਾਰਟੀ ਦੇ ਵਿਰੁੱਧ ਬੋਲਦਾ ਉਹਨੂੰ ਫਿਰ ਉਹ ਨੋਬਲ ਪ੍ਰਾਈਜ਼ ਦਿੰਦੇ ਆ, ਤੇ ਉਹ ਭੜਕਾਉਣ ਦਾ ਮਤਲਬ ਹੁੰਦਾ ਲੋਕਾਂ ਦੇ ਵਿਚ ਉਹਦਾ ਨਾਂ ਲਿਆਉਣ ਦਾ, ਤਾਂ ਕਿ ਉਹਨੂੰ ਗਾਹਾਂ ਉਹ ਉਸ ਮੁਲਕ ਦਾ ਲੀਡਰ ਬਣਾ ਸਕਣ, ਜਿਤਾ ਸਕਣ। ਤੇ ਹੁਣ ਹੋਇਆ ਕਿ ਹੱਕ ਸਾਹਿਬ ਜੀ ਇਹ ਜਿਹੜਾ ਨੋਬਲ ਪ੍ਰਾਈਜ਼ ਸੀਗਾ ਉਹਨੇ ਅਮਰੀਕਾ ਦੇ ਪ੍ਰੈਜੀਡੈਂਟ ਨੂੰ ਦਾਨ ਕਰ ਦਿੱਤਾ ਡੋਨਲਡ ਟਰੰਪ ਨੂੰ।
0: ਅੱਛਾ ਜੀ,
1: ਹਾਂਜੀ, ਹੁਣ ਡੋਨਲਡ ਟਰੰਪ ਤੁਹਾਨੂੰ ਪਤਾ ਵੀ ਕਿੰਨਾ ਪਹਿਲਾਂ ਜਦੋਂ ਪ੍ਰੈਜੀਡੈਂਟ ਸੀਗਾ ਉਦੋਂ ਵੀ ਰੌਲਾ ਪਾਉਂਦਾ ਸੀਗਾ ਕਿ ਮੈਂ ਇੰਨਾ ਆਹ ਕਰ ਦਿੱਤਾ, ਇੰਨਾ ਆਹ ਕਰ ਦਿੱਤਾ, ਮੈਂ ਨੋਬਲ ਪ੍ਰਾਈਜ਼ ਦਾ ਹੱਕਦਾਰ ਹੈਗਾ ਆ, ਪਰ ਉਹਨੂੰ ਕਿਸੇ ਨੇ ਦਿੱਤਾ ਨੀ। ਤੇ ਹੁਣ ਵੀ ਜਦੋਂ ਦਾ ਵਾਈਟ ਹਾਊਸ ਦੇ ਵਿਚ ਆਇਆ ਉਹ ਬਾਰ ਬਾਰ ਇਹ ਗੱਲ ਆ ਜਿਹੜੀ ਉਹ ਕਹਿ ਰਿਹਾ ਕਿ ਮੈਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਕਿਉਂਕਿ ਮੈਂ 8 ਦੇਸ਼ਾਂ ਦੇ ਵਿਚ ਆ ਜਿਹੜੀ ਉਹ ਲੜਾਈਆਂ ਬੰਦ ਕਰਾ ਕੇ ਸ਼ਾਂਤੀ ਲੈ ਆਉਂਦੀ ਆ, ਤੇ ਪਰ ਉਹਨੂੰ ਦਿੱਤਾ ਕਿਸੇ ਨੇ ਨੀ। ਤੇ ਫੇਰ ਇਹਨੇ ਕੋਈ ਨਾ ਕੋਈ ਉਹਦੇ ਨਾਲ ਪਾਲਿਆ ਹੋਣਾ, ਕੋਈ ਨਾ ਕੋਈ ਅੰਗਲੀ ਸੰਗਲੀ ਕੱਢ ਲਈ ਹੋਣੀ ਆ, ਤੇ ਉਹਨੇ ਫੇਰ ਟਰੰਪ ਨੂੰ ਜਿਹੜਾ ਉਹ ਨੋਬਲ ਪੀਸ ਪ੍ਰਾਈਜ਼ ਜਿਹੜਾ ਉਹਨੂੰ ਮਿਲਿਆ ਸੀ ਉਹ ਇਹਨੂੰ ਦਾਨ ਕਰ ਦਿੱਤਾ। ਤੇ
0: ਉਹਦਾ ਕੀ ਫਾਇਦਾ ਜਿਹੜਾ ਦਾਨ ਕੀਤਾ ਹੁੰਦਾ ਹੁੰਦਾ ਜਿਹਨੂੰ ਮਿਲਿਆ?
1: ਹਾਂਜੀ ਹਾਂਜੀ ਹਾਂਜੀ, ਉਹੀ ਤਾਂ ਗੱਲ ਆ,
0: ਡਰਦੇ ਮਾਰੇ ਉਹਦਾ ਕੀ ਫਾਇਦਾ?
1: ਬਿਲਕੁਲ। ਤੇ ਪਰ ਉਹ ਜਿਹੜੇ ਹੁਣ ਉੱਥੇ ਨਾਰਵੇ ਵਿਚ ਓਸਲੋ ਯੂਨੀਵਰਸਿਟੀ ਆ ਉਹਦੇ ਪ੍ਰੋਫੈਸਰ ਨੇ ਇੱਕ ਨੇ ਕਿਹਾ, ਉਹ ਕਹਿੰਦਾ ਭਾਈ ਇਹ ਜਿਹੜਾ ਆ ਹੱਕ ਤਾਂ ਜਿਹਨੂੰ ਦਿੱਤਾ ਜਾਂਦਾ ਉਹਨੂੰ ਦਿੱਤਾ ਜਾਂਦਾ, ਕਹਿੰਦਾ ਭਾਈ ਇਹ ਨਵੀਆਂ ਨਵੀਆਂ ਜਿਹੜੀਆਂ ਦੁਨੀਆਂ ਦੇ ਸਾਹਮਣੇ ਟਰੰਪ ਲਿਆ ਰਿਹਾ ਇਹ ਇਹਨਾਂ ਦਾ ਕੋਈ ਬਹੁਤਾ ਉਹ ਮਹੱਤਵਪੂਰਨ ਨਹੀਂ ਹੈਗਾ ਦੁਨੀਆਂ ਦੇ ਇਤਿਹਾਸ ਦੇ ਵਿਚ। ਤੇ ਪਰ ਹੁਣ ਦੇਖੋ ਜਿਸ ਕੀ ਲਾਠੀ ਉਸਕੀ ਭੈਣ, ਹੱਕ ਸਾਹਿਬ ਜੀ ਹੁੰਦੀ ਆ। ਤੇ ਚਲੋ ਅਗਲੀ ਖਬਰ ਆ ਜਿਹੜੀ ਉਹ ਹੱਕ ਸਾਹਿਬ ਜੀ ਹੈਗੀ ਆ। ਦੇਖੋ ਹੱਕ ਸਾਹਿਬ ਜੀ ਕਈ ਵਾਰੀ ਏਦਾਂ ਹੁੰਦਾ ਆਪਾਂ ਆਮ ਕਰਕੇ ਖਬਰਾਂ ਦੇ ਵਿਚ ਸੁਣਦੇ ਰਹਿੰਦੇ ਆ ਕਿਸੇ ਦਾ ਉਹ ਸਾਨੂੰ ਪਤਾ ਵੀ ਸਕੂਲ ਦੇ ਵਿਚ ਸ਼ੂਟਿੰਗ ਹੁੰਦੀ ਆ, ਉਹ ਜਿਹੜੇ ਨਿਆਣੇ ਆ 10, 11, 12, 13, 18 ਸਾਲ ਤੋਂ ਥੱਲੇ 16 ਸਾਲ ਤੋਂ ਥੱਲੇ ਉਹ ਮਾਂ ਪਿਓ ਦੀ ਗੰਨ ਕੱਢ ਕੇ ਜਾ ਕੇ ਸ਼ੂਟਿੰਗ ਕਰ ਦਿੰਦੇ ਆ। ਤੇ ਉਹਦੇ ਵਿਚ ਹੱਕ ਸਾਹਿਬ ਜੀ ਇੱਕ ਦੋ ਚਾਂਸ ਇੱਦਾਂ ਦੇ ਵੀ ਹੋਏ ਆ ਜਿਹਦੇ ਵਿਚ ਮਾਂ ਪਿਓ ਨੂੰ ਹੀ ਉਹ ਕਾਤਲ ਜਿਹੜੇ ਜਿਨ੍ਹਾਂ ਦੇ ਗੋਲੀਆਂ ਮਾਰ ਕੇ ਮਰੇ ਸੀ ਉਹਨਾਂ ਦੀ ਸਜ਼ਾ ਮਾਂ ਪਿਓ ਨੂੰ ਦੇ ਦਿੰਦੇ, ਇਹ ਵੀ ਹੋਈ ਆ। ਪਰ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ
0: ਬਿਲਕੁਲ।
1: ਪਰ ਜਿਹੜਾ ਹੁਣ ਆਹ ਪੈਨਸਿਲਵੇਨੀਆ ਦੇ ਵਿਚ ਹੋਇਆ ਇਹ ਹੱਕ ਸਾਹਿਬ ਜੀ 11 ਸਾਲ ਦਾ ਲੜਕਾ ਸੀਗਾ ਤੇ ਉਹਨੇ ਆਪਣੇ ਜਿਹੜੀ ਸੀਗੀ ਉਹਦਾ ਬਰਥਡੇ ਸੀਗਾ, ਜਨਮ ਦਿਨ ਉਹਦਾ ਮਨਾਇਆ। ਤੇ ਉਸ ਤੋਂ ਬਾਅਦ ਹੱਕ ਸਾਹਿਬ ਜੀ ਉਹ ਜਿਹੜਾ ਸੀਗਾ 13 ਜਨਵਰੀ ਦੀ ਗੱਲ ਹੈ ਜਿਹੜਾ ਹੁਣ ਬੀਤਿਆ, ਤੇ ਉਹ ਰਾਤ ਦੇ 12 ਤੋਂ ਉੱਪਰ ਟਾਈਮ ਹੋ ਚੁੱਕਾ ਸੀਗਾ ਤੇ ਉਹ ਘਰ ਦੇ ਉਹਦੇ ਮਾਂ ਪਿਓ ਕਹਿੰਦੇ ਸੀਗੇ ਵੀ ਤੂੰ ਹੁਣ ਸੌ ਜਾ, ਹੁਣ ਬਥੇਰਾ ਖਰੂ ਪਾ ਲਿਆ ਤੇ ਤੂੰ ਪੈ ਜਾ ਆਰਾਮ ਨਾਲ। ਤੇ ਉਹ ਪਿਆ ਨੀ ਤੇ ਉਹ ਆਪਣੀ ਉਹ ਨਿਨਟੈਂਡੋ ਗੇਮ ਜਿਹੀ ਜਿਹੜੀ ਹੁੰਦੀ ਆ ਪਸਾਦ ਦੀ ਜਾੜ ਇਹ ਹੱਕ ਸਾਹਿਬ ਜੀ ਗੇਮਾਂ ਹੈਗੀਆਂ ਤੇ ਉਹ ਉਹਦੇ ਤੇ ਖੇਡਣ ਉਹ ਹਟਦਾ ਨੀ ਸੀਗਾ ਤੇ ਉਹਦਾ ਜਿਹੜਾ ਬਾਪ ਸੀਗਾ ਉਹਨੇ ਉਹ ਲੈ ਕੇ ਉਹ ਤੋਂ ਤੇ ਬੰਦ ਕਰਕੇ ਜਾ ਕੇ ਉਹ ਆਪਣੇ ਬੈਡ ਤੇ ਪੈ ਗਿਆ। ਤੇ ਇਹ ਜਿਹੜਾ 11 ਸਾਲਾਂ ਦਾ ਲੜਕਾ ਸੀਗਾ ਹੱਕ ਸਾਹਿਬ ਜੀ ਇਹਨੇ ਉਹਦੀ ਅਲਮਾਰੀ ਦੇ ਵਿਚੋਂ ਜਿੰਦਾ ਖੋਲ ਕੇ ਚਾਬੀ ਲੱਭ ਕੇ ਉਹਦੀ ਗੰਨ ਕੱਢ ਕੇ ਤੇ ਉਹਨੂੰ ਮਾਰ ਦਿੱਤਾ ਆਪਣੇ ਬਾਪ ਨੂੰ। ਤੇ ਮਾਰ ਕੇ ਤੇ ਫੇਰ ਇਹ ਆਰਾਮ ਨਾਲ ਘਰ ਚ ਤੁਰਦਾ ਫਿਰਦਾ ਰਿਹਾ ਤੇ ਇਹਦੀ ਮਾਂ ਨੇ ਕਾਕਾ ਕੁੱਕਾ ਸੁਣਿਆ ਤਾਂ ਉਹ ਕਹਿੰਦਾ ਵੀ ਮੈਂ ਤਾਂ ਆਪਣੇ ਭੇਰੇ ਗੋਲੀ ਮਾਰਤੀ ਤੇ ਮੈਂ ਉਹਨੂੰ ਮਾਰ ਦਿੱਤਾ। ਫਿਰ 3 ਵਜੇ ਜਿਹੜੀ ਆ ਉਹ ਪੁਲਿਸ ਆਈ ਉੱਥੇ ਤੇ ਉਹਨਾਂ ਨੇ ਆ ਕੇ ਦੇਖਿਆ ਇਹ 3:20 ਤੜਕੇ ਦੀ ਗੱਲ ਆ ਤੇ ਉਹਨਾਂ ਨੇ ਫਿਰ ਉਹਨੂੰ ਅਰੈਸਟ ਕਰ ਲਿਆ ਤਾਂ ਹੁਣ ਉਹਦੇ ਉੱਤੇ ਕੇਸ ਆ ਜਿਹੜਾ ਕੱਖ ਸਾਹਿਬ ਜੀ ਚੱਲੂਗਾ ਤੇ ਦੇਖੋ ਇਹ ਜਿਹੜਾ ਸੈੱਲ ਫੋਨ ਵੀ ਆ ਇਹ ਗੇਮਾਂ ਨਿਨਟੈਂਡੋ ਯੇ ਵੋ ਰੱਬ ਰਾਏ ਖੱਖ ਸਾਹਿਬ ਜੀ ਪਸਾਦ ਦੀਆਂ ਜਿਹੜਾ ਆ ਇਹ ਸਮਾਜ ਨੂੰ ਖੱਖ ਸਾਹਿਬ ਜੀ ਪਿੱਛੇ ਬਹੁਤ ਟਾਈਮ ਇਹਨਾਂ ਦੇ ਉੱਤੇ ਖਰਾਬ ਹੁੰਦਾ ਮੈਂ ਦੇਖਿਆ ਸਿਆਣੇ ਸਿਆਣੇ ਬੰਦੇ ਜਿਹੜੇ 45-50 ਸਾਲ ਦੇ ਉਹ ਵੀ ਇਹਨੂੰ ਛੱਡਦੇ ਨੀ ਪਤਾ ਨੀ ਇਹਦੇ ਕੀ ਮਤਲਬ ਉਹਨਾਂ ਨੂੰ ਲੱਭ ਰਿਹਾ ਐਮ ਈ ਓ ਮੈਂ ਇੰਨੇ ਸਕੋਰ ਕਰਤੇ ਯਾਰ ਕੋਈ ਕੰਮ ਕਾਰ ਕਰ ਲਓ ਕੋਈ ਕਿਤਾਬ ਪੜ੍ਹ ਲਓ ਕੋਈ ਸਾਇੰਸ ਪੜ੍ਹ ਲਓ ਕਿਸੇ ਪਾਸੇ ਨੂੰ ਹੋਰ ਨੂੰ ਤਰੱਕੀ ਕਰ ਲਓ ਕਿਉਂ ਆਪਣਾ ਵਕਤ ਖਰਾਬ ਕਰਦੇ ਆ ਤੇ ਦੁਨੀਆਂ ਨੂੰ ਵਿਅਰਥ ਦੱਸੋਣੇ ਤੇ ਇਹਨਾਂ ਦੇ ਉੱਤੇ ਵੀ ਖੱਖ ਸਾਹਿਬ ਜੀ ਜਿੱਦਾਂ ਦੇਖੋ ਜਿਹੜੀ ਗੰਨ ਆ ਜੇ ਮਾਂ ਪੇ ਦੀ ਉਹ ਗੰਨ ਲੈ ਕੇ ਤਾਂ ਬੱਚਾ ਮਾਰ ਦਿੰਦਾ ਉਹਦੇ ਤੇ ਤਾਂ ਉਹ ਕਰ ਦਿੰਦੇ ਆ ਨਾ ਵੀ ਤੂੰ ਤੇਰੀ ਜ਼ਿੰਮੇਵਾਰੀ ਸੀ ਤੂੰ ਗੰਨ ਸਾਂਭ ਕੇ ਕਿਉਂ ਨੀ ਰੱਖੀ ਔਰ ਇਸ ਲੜਕੇ ਦੇ ਤਾਂ ਪੂਰੀ ਸਾਂਭ ਕੇ ਰੱਖੀ ਹੋਈ ਸੀ ਅਲਮਾਰੀ ਦੇ ਜਿੰਦਾ ਲਾਇਆ ਹੋਇਆ ਸੀ ਲੋਕ ਲਾਇਆ ਹੋਇਆ ਸੀ ਫੇਰ ਵੀ ਹੋ ਗਿਆ ਪਰ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਜਿਹੜੇ ਗੇਮਾਂ ਬਣਾਉਂਦੇ ਆ ਜਿਹਦੇ ਤੇ ਉਹ ਬੱਚੇ ਹਟ ਹੀ ਨਹੀਂ ਸਕਦੇ ਉਹ ਅਡਿਕਸ਼ਨ ਇੱਕ ਕਿਸਮ ਦੀ ਇਹ ਵੀ ਜਿੱਦਾਂ ਨਸ਼ੇ ਤੇ ਲੱਗ ਜਾਂਦਾ ਉਹੀ ਗੱਲ ਹੈ
2: ਚੀਮਾ ਸਾਹਿਬ ਚੀਮਾ ਇੱਕ ਹੋਰ ਵੀ ਗੇਮ ਆਈ ਸੀ ਜਿਹੜੀ ਹੁਣ ਬੰਦ ਹੋਈ ਚਾਈਨਾ ਦੀ ਸੀ ਜਿਹੜਾ ਕਿੱਥੇ ਦੀ ਉਹਦੇ ਵਿੱਚ ਉਹ ਇੱਥੋਂ ਤੱਕ ਅਕਸਾ ਦਿੰਦੇ ਸੀ ਬੰਦੇ ਨੂੰ ਬੱਚਿਆਂ ਨੂੰ ਕਿ ਤੂੰ ਖੁਦਕਸ਼ੀ ਕਰ ਲੈ ਬਹੁਤ ਖੁਦਕਸ਼ੀਆਂ ਹੋਈਆਂ ਉਹ ਮਸੀਹ ਬੰਦ ਹੋਈ ਹੈ ਦੇਖੋ ਗੱਲ ਦਿਮਾਗ ਖਰਾਬ ਕਰਨ ਵਾਲੀ ਗੱਲ ਹੈ ਨਾ ਇਹਦੇ ਵਿੱਚ ਉਹਨੂੰ ਪਤਾ ਨੀ ਕੀ ਸੁਪਨੇ ਦਿਖਾਏ ਇਹ ਤਾਂ ਬਸ ਇੱਥੇ ਚਲ ਗਿਆ ਹੁਣ ਤੂੰ ਇੱਥੇ ਚਲ ਜਾਣਾ ਹੁਣ ਤੂੰ ਬਸ
1: ਸਾਰਾ ਕੁਛ ਆ ਜਿਹੜਾ ਜਿਹੜੀ ਮਾਇੰਡ ਦੇ ਆਪਣਾ ਦਿਮਾਗ ਹੁੰਦਾ ਉਹਦੀ ਮੈਨੀਪੂਲੇਸ਼ਨ ਕਰਕੇ ਤੁਹਾਨੂੰ ਉਧਰ ਨੂੰ ਸਕੋਰ ਦਿੱਤਾ ਜਾਂਦਾ ਤੁਸੀਂ ਆਪਣੇ ਆਪ ਨੂੰ ਵੀ ਮਾਰਨ ਦੇ ਜਿਹੜਾ ਉਹ ਡਰਦੇ ਨੀ ਹੈਗੇ
2: ਬਿਲਕੁਲ
1: ਤੇ ਇਹ ਸੀਗੀ ਇਹਦੀ ਗੱਲਬਾਤ ਖੱਖ ਸਾਹਿਬ ਜੀ ਅਗਲੀ ਖਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਟਰੰਪ ਸਾਹਿਬ ਖੱਖ ਸਾਹਿਬ ਜੀ ਮੈਂ ਕਈ ਵਾਰੀ ਸੋਚਦਾ ਆਪਾਂ ਟਰੰਪ ਸਾਹਿਬ ਨੂੰ ਕਹਿ ਦਿੰਦੇ ਹਾਂ ਵੀ ਉਹ ਬਹੁਤ ਵਧੀਆ ਬੰਦੇ ਨੀਗੇ ਪਰ ਜੇ ਖੱਖ ਸਾਹਿਬ ਜੀ ਮੈਂ ਹੋਰ ਪਾਸੇ ਸੋਚਦਾ ਸੀਗਾ ਜੇ ਜਿਹੜੀ ਰਾਜਨੀਤਿਕ ਪੱਖ ਆ ਜੇ ਉਹਦੇ ਉਸ ਪੱਖ ਤੋਂ ਲਈਏ ਫਿਰ ਇਹ ਬਹੁਤ ਵਧੀਆ ਬੰਦਾ ਕਿਉਂਕਿ ਰਾਜਨੀਤੀ ਦੇ ਵਿੱਚ ਤਾਂ ਹੁੰਦਾ ਹੀ ਝੂਠਾ
2: ਮੈਂ ਦੋ ਗੱਲਾਂ ਚੀਮਾ ਸਾਹਿਬ ਦੇਖਦਾ ਹੁੰਦਾ ਕਿ ਅਸੀਂ ਮੋਦੀ ਸਾਹਿਬ ਨੂੰ ਬੜੀ ਨਫ਼ਰਤ ਕਰਦੇ ਹਾਂ ਭਾਵਾਂ ਉਹ ਕਿਹੜੇ ਤਰੀਕੇ ਨਾਲ ਵੀ ਇਲੈਕਸ਼ਨ ਜਿੱਤਦੇ ਆ ਉਹ ਤਾਂ ਪਤਾ ਹੀ ਹੈ ਲੋਕਾਂ ਨੂੰ ਜੋ ਕੁਛ ਵੀ ਹੈ ਪਰ ਜਿੱਥੇ ਤੱਕ ਉਹ ਕੰਟਰੀ ਨੂੰ ਲੈ ਗਿਆ ਇਹਨੂੰ ਲੋਕੀ ਸਾਡੇ ਨਾਲ ਵੀ ਸਵਾਲ ਕਰਨਗੇ ਤੁਸੀਂ ਜਿਹੜਾ ਉਹਦੀ ਸਪੋਰਟ ਕਰਦੇ ਮੈਂ ਕਦੀ ਵੀ ਨਹੀਂ ਕੀਤੀ ਅੱਜ ਤੱਕ ਪਹਿਲੀ ਵਾਰੀ ਕਹਿ ਰਿਹਾ ਮੋਦੀ ਸਾਹਿਬ ਇਸ ਵੇਲੇ ਤੀਜੀ ਬਿਗ ਇਕਾਨਮੀ ਦੇ ਹੋ ਗਿਆ ਇੰਡੀਆ ਔਰ ਹਰ ਗੱਲੋਂ ਜਿਹੜਾ ਇੰਡੀਆ ਉਹ ਬਹੁਤ ਜ਼ਿਆਦਾ ਤਰੱਕੀ ਦੇਖੋ ਅਮਰੀਕਾ ਨੇ ਕੀ ਕੀਤਾ ਕਿ 90 ਕੰਟਰੀਆਂ ਨੂੰ ਜਿਹੜਾ ਬੈਨ ਕਰ ਦਿੱਤਾ ਜਿਹਦੇ ਵਿੱਚ ਪਾਕਿਸਤਾਨ ਵੀ ਹੈ ਇੰਡੀਆ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹਨੂੰ ਪਤਾ ਕਿ ਦੁਨੀਆਂ ਦੀ ਸਭ ਤੋਂ ਵੱਡੀ ਇਕਾਨਮੀ ਇਸ ਵੇਲੇ ਜੇ ਗਰੋਹ ਹੋ ਰਹੀ ਹੈ ਤਾਂ ਇੰਡੀਆ ਹੋ ਰਿਹਾ ਤੇ ਟਰੰਪ ਸਾਹਿਬ ਦੇ ਵੀ ਕਈ ਕੰਮ ਐਸੇ ਹੈਗੇ ਆ ਜਿਹਦੇ ਤੇ ਅਸੀਂ ਸਲਾਂਘਾ ਵੀ ਕਰ ਸਕਦੇ ਹਾਂ ਪਰ ਬਹੁਤੇ ਕੰਮ ਜਿਹੜੇ ਨਾ ਇਹ ਜ਼ਿਆਦਾ ਜਿਹੜਾ ਕੰਮ ਹੋਇਆ ਨਾ ਬਾਕੀ ਦੇਖੋ ਟਾਇਰ ਫਲਾਉਣਾ ਇਹ ਕਰਨਾ ਉਹ ਆਪਣੀ ਸਾਡੀ ਅਮਰੀਕਾ ਦੀ ਆਪਣੀ ਰਿਸਪੋਂਸੀਬਿਲਟੀ ਹੈ ਅਸੀਂ ਕਿਹੜੇ ਤਰੀਕੇ ਨਾਲ ਇਹਨਾਂ ਸਮਾਨ ਬੰਦ ਕਰਨਾ ਪਰ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਚੀਜ਼ਾਂ ਹੋਈਆਂ ਨਾ ਜਾਂ ਗੋਲੀ ਮਾਰ ਦਿਓ ਉਹ ਫੜ ਲਓ ਇਹਨੂੰ ਫੜ ਲਿਆ ਇਹਦੇ ਵਿੱਚ ਲੋਕ ਜਿਹੜੇ ਨਾ ਉਹਨਾਂ ਤੋਂ ਦੁਖੀ ਹੈ
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਦੇਖੋ ਹਾਂ ਦੋਨਾਂ ਪੱਖਿਆਂ ਤੋਂ ਜੇ ਆਪਾਂ ਸੋਚਦੇ ਹਾਂ ਤਾਂ ਫਿਰ ਇਹ ਆਪਣੇ ਵਾਸਤੇ ਤਾਂ ਚੰਗਾ ਹੀ ਆ ਕਹਿਣ ਦਾ ਮਤਲਬ ਜਿਹਨਾਂ ਦਾ ਮੁਲਕ ਹੈ ਉਹਨਾਂ ਵਾਸਤੇ ਤਾਂ
2: ਬਿਲਕੁਲ
1: ਮਤਲਬ ਚੰਗਾ ਹੀ ਆ ਪਰ ਦੂਸਰੇ ਪਾਸੇ ਜਿਹੜੇ ਲੋਕ ਹੁਣ ਥੱਲੇ ਵਾਲੇ ਆ ਉਹਨਾਂ ਨੂੰ ਖੱਖ ਸਾਹਿਬ ਦੀ ਜਿਹੜੀ ਮਹਿੰਗਾਈ ਬਹੁਤ ਹੋ ਗਈ ਆ ਉਹ ਉਹਨਾਂ ਨੂੰ ਵੀ ਜਿਹੜਾ ਨੁਕਸਾਨ ਇਹਦੇ ਨਾਲ ਪਹੁੰਚ ਰਿਹਾ ਹੈ ਕੁਛ ਨੀਤੀਆਂ ਜਿਹੜੀਆਂ ਕਿਉਂਕਿ ਜਦੋਂ ਟਾਇਰ ਫਲਾਉਂਦੇ ਆ ਚਲੋ ਬਾਹਰੋਂ ਮਾਲ ਤਾਂ ਹੁਣ ਘਟਦਾ ਜ਼ਰੂਰ ਪਰ ਖੱਖ ਸਾਹਿਬ ਦੀ ਜਿਹੜੇ ਕੰਜ਼ੂਮਰ ਆ ਜਿਹੜੇ ਪਰਜਾ ਆ ਉਹਨਾਂ ਨੂੰ ਮਹਿੰਗਾਈ ਆ ਜਿਹੜੀ ਉਹਦੇ ਨਾਲ ਹੁਣ ਜਿਹੜਾ ਲੋਕਾਂ ਦੀਆਂ ਚੀਕਾਂ ਜਿਹਨੂੰ ਕਹਿੰਦੇ ਹੁੰਦੇ ਨਿਕਲੀਆਂ ਪਈਆਂ ਖੱਖ ਸਾਹਿਬ ਜੀ ਇਸ ਦੇਸ਼ ਦੇ ਵਿੱਚ
2: ਬਿਲਕੁਲ
1: ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖੱਖ ਸਾਹਿਬ ਜੀ ਉਹ ਇਹ ਆ ਕਿ ਟਰੰਪ ਸਾਹਿਬ ਨੇ ਜਿਹੜਾ ਤੁਸੀਂ ਮੇਰਾ ਖਿਆਲ ਆ ਆ ਦੋ ਦਿਨ ਸ਼ਾਇਦ ਖਬਰ ਘੱਟ ਦੇਖੀ ਹੋਣੀ ਆ ਅੱਬਲ ਤਾਂ ਤੁਸੀਂ ਦੇਖਦੇ ਰਹਿੰਦੇ ਆ ਸਾਰਾ ਦਿਨ ਉਹ ਫੋਨ ਤੇ ਤੁਹਾਡੇ ਕੋਲ ਹੁੰਦਾ ਪਰ ਜਿਹੜੇ ਯੂਰੋਪੀਅਨ ਕੰਟਰੀ ਆ ਖੱਖ ਸਾਹਿਬ ਜੀ ਹੁਣ ਜਿਹੜਾ ਟਰੰਪ ਸਾਹਿਬ ਨੇ ਉਹਨੂੰ ਗ੍ਰੀਨਲੈਂਡ ਨੂੰ ਸਿੱਧੇ ਤੌਰ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਂ ਗ੍ਰੀਨਲੈਂਡ ਆ ਜਿਹੜਾ ਉਹ ਲੈਣਾ ਹੀ ਲੈਣਾ ਚਾਹੇ ਮੈਂ ਜ਼ੋਰ ਨਾਲ ਲੈ ਲਵਾਂ ਜੁੱਤੀ ਨਾਲ ਲੈ ਲਵਾਂ ਤੇ ਚਾਹੇ ਮੈਂ ਸ਼ਾਂਤੀ ਦੇ ਨਾਲ ਲੈ ਲਵਾਂ ਤੇ ਉਹ ਮੈਂ
2: ਪੈਸਿਆਂ ਦੀ ਵੀ ਆਫਰ ਕੀਤੀ ਹੈ ਜੀ ਪੈਸੇ ਲੈ ਲਓ
1: ਹਾਂਜੀ ਹਾਂਜੀ ਖਰੀਦਣ ਦੀ ਵੀ ਉਹਨੇ ਗੱਲ ਕਹੀ ਆ ਉਹਦੇ ਵਿਚ ਹੁਣ ਕੀ ਹੋਇਆ ਖੱਖ ਸਾਹਿਬ ਜੀ ਟਰੰਪ ਸਾਹਿਬ ਨੇ ਉਹਨਾਂ ਯੂਰੋਪੀਅਨ ਦੇਸ਼ਾਂ ਉਪਰ 10% ਟੈਰਿਫ ਆ ਜਿਹੜੀ ਉਹ ਲਗਾਉਣ ਦੀ ਜਿਹੜੀ ਆ ਉਹ ਕਹਿਤਾ ਕਿ ਜਿਹੜੇ ਦੇਸ਼ਾਂ ਨੇ ਜਿਨ੍ਹਾਂ ਦੇ ਵਿਚ 7-8 ਕੰਟਰੀ ਆਉਂਦੇ ਆਪਾਂ ਅੱਗੇ ਜਾ ਕੇ ਨਾਮ ਵੀ ਦੱਸਦੇ ਉਹਨਾਂ ਦੇ ਉਹ ਕਹਿੰਦੇ ਆ ਭੀ ਜਿਨ੍ਹਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਮੈਨੂੰ ਰੋਕਣ ਦੇ ਵਿਚ ਅੜਚਣ ਪਾਈ ਆ ਜਿਨ੍ਹਾਂ ਨੇ ਕਿ ਮੈਂ ਗ੍ਰੀਨਲੈਂਡ ਖਰੀਦਣਾ ਆ ਉਹਨਾਂ ਦੇ ਵਿਚੋਂ ਜਿਹੜੇ ਦੇਸ਼ ਆ ਯੂਕੇ ਜਰਮਨੀ ਫਰਾਂਸ, ਨਾਰਵੇ, ਸਵੀਡਨ, ਫਿਨਲੈਂਡ ਤੇ ਨੀਦਰਲੈਂਡ ਆ ਜਿਹੜੇ, ਇਹਨਾਂ ਦੇ ਉੱਤੇ ਉਹਨੇ ਕਹਿਤਾ ਕਿ ਮੈਂ ਜਿਹੜਾ 10% ਆ ਤੁਹਾਡੇ ਉੱਤੇ ਉਹ ਜਿਹੜਾ ਟੈਰਿਫ ਆ ਉਹ ਲਾ ਦੇਣਾ, ਕਿਉਂਕਿ ਤੁਸੀਂ ਇਹਦੇ ਵਿੱਚ ਅੜਿੱਕਾ ਪਾ ਰਹੇ ਆ ਕਿ ਮੈਂ ਗ੍ਰੀਨਲੈਂਡ ਨਾ ਖਰੀਦ ਸਕਾਂ। ਤੇ ਇਹਦੇ ਉੱਤੇ ਖੱਖ ਸਾਹਿਬ ਜੀ ਟਰੰਪ ਨੇ ਟਰੁੱਥ ਸੋਸ਼ਲ ਆ ਜਿਹੜੀ ਉਹਦਾ ਉਹ ਆਪਣਾ ਮੀਡੀਆ, ਦੇਖੋ ਜਿਹੜਾ ਪੈਸਾ ਆ ਖੱਖ ਸਾਹਿਬ ਜੀ ਇਹ ਬੜੀ ਸ਼ੈ ਆ। ਦੇਖੋ ਉਹਨਾਂ ਨੇ ਜਦੋਂ ਅੱਗੇ ਟਰੰਪ ਪ੍ਰੈਜੀਡੈਂਟ ਸੀਗਾ ਬੈਨ ਕਰ ਦਿੱਤਾ ਸੀਗਾ ਇਹਦੇ ਤੋਂ, ਇਹਨੇ ਆਪਣਾ ਉਹ ਜਿਹੜਾ ਨਵਾਂ ਹੀ ਉਹ ਜਿਹੜਾ ਆਪਣਾ ਪਲੇਟਫਾਰਮ ਜਿਹੜਾ ਸੀਗਾ ਉਹ ਬਣਾ ਲਿਆ ਤੇ ਉਹਦੇ ਉੱਤੇ ਹੁਣ ਇਹਨੂੰ ਰੋਕਣ ਵਾਲਾ ਕੋਈ ਨੀ, ਜੋ ਮਰਜ਼ੀ ਉਹਦੇ ਉੱਤੇ ਲਿਖੀ ਜਾ ਸਕਦਾ ਆ। ਤੇ ਟਰੰਪ ਨੇ ਆਪਣੀ ਟਰੁੱਥ ਸੋਸ਼ਲ ਜਿਹੜਾ ਹੈਗਾ ਉਹਦੇ ਉੱਪਰ ਫਿਰ ਖੱਖ ਸਾਹਿਬ ਜੀ ਇੱਥੋਂ ਤੱਕ ਕਹਿਤਾ ਕਿ ਡੈਨਮਾਰਕ ਗ੍ਰੀਨਲੈਂਡ ਤਿਆਗਣ ਦਾ ਸਮਾਂ ਆ ਗਿਆ ਕਿ ਡੈਨਮਾਰਕ ਉਹਨੂੰ ਤਿਆਗ ਦੇਵੇ ਤੇ ਮੈਂ ਉਹ ਸਾਂਭ ਲਵਾਂ।
2: ਚੀਮਾ ਸਾਹਿਬ ਇੱਕ ਮੈਂ ਵੀ ਤੁਹਾਡੇ ਕੋਲ ਕੁਐਸਚਨ ਹੀ ਹੈ ਕਿ ਜੇ ਗ੍ਰੀਨਲੈਂਡ ਜਿਹੜਾ ਹੈਗਾ ਅਮੈਰੀਕਾ ਲੈ ਲੈਂਦਾ, ਉਹਦੇ ਵਿਚ ਜਿਹੜੀਆਂ ਕੰਟਰੀਆਂ ਲਾਗੇ ਲਾਗੇ ਉਹਨਾਂ ਦੇ ਗ੍ਰੀਨਲੈਂਡ ਦੇ ਲਾਗੇ ਰਹਿੰਦੀਆਂ ਜਿਹੜੀਆਂ ਵਿਰੋਧ ਕਰ ਰਹੀਆਂ, ਉਹਦਾ ਕਹਿਣ ਦਾ ਟਰੰਪ ਦਾ ਮਤਲਬ ਇਹੀ ਆ ਕਿ ਵੀ ਉਥੇ ਚਾਈਨਾ ਤੇ ਜਾਂ ਹੋਰ ਰਸ਼ੀਆ ਜਿਹੜਾ ਉਹ ਅਟੈਕ ਕਰੇ ਤੇ ਉਹਨੂੰ ਅਸੀਂ ਰੋਕਣ ਦੇ ਸਮਰਥ ਹੋਈਏ, ਕਿਉਂਕਿ ਆਰਮੀ ਥੋੜੀ ਜਿਹੀ ਬੈਠੀ ਵੀ ਹੈ ਅਮੈਰੀਕਾ ਦੀ।
1: 150 ਬੰਦਾ ਇਹਨਾਂ ਦਾ ਹੈਗਾ ਉਹ ਬੇਸਿਕਲੀ ਉਥੇ ਖੱਖ ਸਾਹਿਬ ਜੀ ਜਿਹੜੇ ਆ ਉਹ ਮੋਨੀਟਰਿੰਗ ਕਰਦੇ ਆ ਉਥੇ।
2: ਹਾਂ, ਪਰ ਕੱਲ ਨੂੰ ਜੇ ਅਟੈਕ ਕਰੇ ਇਹਨਾਂ ਦੇ ਉੱਪਰ ਰਸ਼ੀਆ ਉਧਰਲੇ ਬਣੇ ਹੋ ਯੂਰਪ ਦੇ,
1: ਹਾਂਜੀ ਹਾਂਜੀ ਉੱਥੋਂ ਦੇਖਾਂਗੇ ਨਾ ਵੀ ਕਿੱਧਰੋਂ ਮਿਸਲਾਂ ਜਾਂ ਕੀ ਕੁਛ ਆ ਰਿਹਾ ਮਸਲਾ ਇਸ ਗੱਲ ਦਾ।
2: ਬਿਲਕੁਲ, ਪਰ ਉਹਦੇ ਲਈ ਜੇ ਅਮੈਰੀਕਾ ਉੱਥੇ ਜਾ ਕੇ ਬਹਿ ਜਾਂਦਾ ਤਾਂ ਉਹਦੇ ਲਈ ਉਹਨਾਂ ਦੀ ਹੈਲਪ ਨਹੀਂ ਹੋ ਜਾਂਦੀ ਉਹਨਾਂ ਮੁਲਕਾਂ ਦੀ?
1: ਹੋ ਵੀ ਜਾਂਦੀ ਆ, ਪਰ ਕੋਈ ਨੀ ਚਾਹੁੰਦਾ ਖੱਖ ਸਾਹਿਬ ਜੀ, ਤੁਹਾਨੂੰ ਪਤਾ ਹਰੇਕ ਕਹਿੰਦਾ ਭਗਤ ਸਿੰਘ ਜਿਹੜਾ ਆ ਉਹ ਕਿਸੇ ਹੋਰ ਦੇ ਘਰ ਜੰਮੇ ਸਾਡੇ ਘਰ ਨਾ ਜੰਮੇ।
2: ਇਹ ਵੀ ਗੱਲ ਸਹੀ ਹੈ।
1: ਤੇ ਹੁਣ ਖੱਖ ਸਾਹਿਬ ਜੀ ਇਹ ਖੋਹ ਆ ਜਿਹੜਾ ਵਿੱਚ ਨਾ ਅਸਲੀ ਮੁੱਦਾ ਕੀ ਆ? ਅਸਲੀ ਮੁੱਦਾ ਇਹ ਆ ਖੱਖ ਸਾਹਿਬ ਜੀ, ਇਹ ਜਿਹੜੀ ਕੰਟਰੀ ਆ ਇਹ ਲੌਂਗ ਟਰਮ ਸੋਚਦੇ ਆ, ਇਹ ਖੋਜਾਂ ਤੇ ਖੋਜਾਂ ਕਰਦੇ ਰਹਿੰਦੇ ਆ। ਹੁਣ ਜਿਹੜਾ ਮਸਲਾ ਹੈ ਖੱਖ ਸਾਹਿਬ ਜੀ ਉਹ ਇਹ ਆ ਕਿ ਜਿਹੜਾ ਰੂਸ ਹੈਗਾ ਨਾ ਉਹ ਬਹੁਤ ਵੱਡਾ ਕੰਟਰੀ ਆ ਤੁਹਾਨੂੰ ਪਤਾ, ਔਰ ਉਥੋਂ ਜਿਹੜਾ ਬਾਹਰ ਨੂੰ ਮਾਲ ਜਾਂਦਾ ਜਾਂ ਆਉਂਦਾ ਆ ਰੂਸ ਦੇ ਵਿੱਚੋਂ ਉਹ ਮੈਜੋਰਿਟੀ ਜਿਹੜਾ ਬਹੁ ਗਿਣਤੀ ਦਾ ਮਾਲ ਆ ਜਿਹੜਾ ਉਹ ਆਉਂਦਾ ਉਧਰੋਂ ਜਿਹੜਾ ਇੰਡੀਅਨ ਓਸ਼ਨ ਦੇ ਵਿੱਚੋਂ ਲੰਘ ਕੇ ਜਿਹੜਾ ਆਪਾਂ ਹਿੰਦ ਮਹਾਸਾਗਰ ਕਹਿੰਦੇ ਆ ਉਹਦੇ ਵਿੱਚ ਦੀ ਲੰਘ ਕੇ ਜਿਹੜਾ ਲਾਲ ਸਾਗਰ ਆ ਜਿਹਨੂੰ ਰੈੱਡ ਸੀ ਕਹਿੰਦੇ ਉਹਦੇ ਵਿੱਚ ਦੀ ਲੰਘ ਕੇ ਨਹਿਰ ਸਵੇਜ ਦੇ ਵਿੱਚ ਦੀ ਲੰਘ ਕੇ ਫਿਰ ਉਹ ਮੈਡੀਟਰੇਨੀਅਨ ਸੀ ਦੇ ਵਿੱਚ ਵੜਦਾ ਤੇ ਉਥੋਂ ਫਿਰ ਉਹ ਬਲੈਕ ਸੀ ਦੇ ਵਿੱਚ ਵੀ ਵੜ ਕੇ ਤਾਂ ਰੂਸ ਨੂੰ ਜਾਂਦਾ। ਇਹੀ ਰੂਟ ਆ ਜਿਹੜਾ ਉਹਦਾ ਵਾਪਸ ਜਾਣ ਦਾ ਆ। ਤੇ ਦੂਸਰਾ ਜਿਹੜਾ ਯੂਰੋਪੀਅਨ ਕੰਟਰੀਆਂ ਨੂੰ ਆਉਂਦਾ ਉਹ ਬਲੈਕ ਸੀ ਤੋਂ ਜਿਹੜੀ ਆ ਉਹ ਬੋਸਫੋਰਸ ਕਨਾਲ ਹੈਗੀ ਉਹਦੇ ਵਿੱਚ ਦੀ ਲੰਘ ਕੇ ਮੈਡੀਟਰੇਨੀਅਨ ਦੇ ਵਿੱਚ ਵੜ ਕੇ ਤੇ ਇਧਰ ਫਿਰ ਸਪੇਨ ਪੁਰਤਗਾਲ ਦੇ ਨਾਲ ਦੀ ਉਹ ਇਧਰ ਨੂੰ ਜਾਂਦਾ ਆ। ਹੁਣ ਖਾਤਾ ਜੀ ਜਿਹੜੀ ਅਗਲੀ ਗੱਲ ਆ ਇਹ ਆ ਕਿ ਜਿਹੜਾ ਨਾਰਥ ਪੋਲ ਆ ਨਾ ਰਸ਼ੀਆ ਦੇ ਉੱਪਰਲਾ ਪਾਸਾ ਨਾਰਵੇ ਸਵੀਡਨ ਉਧਰਲਾ ਪਾਸਾ ਜਿਹੜਾ ਉੱਪਰਲਾ ਉੱਥੇ ਹੁਣ ਇਹ ਕਿਹਾ ਜਾ ਰਿਹਾ ਕਿ ਉੱਥੇ ਬਰਫ਼ ਹੌਲੀ ਹੌਲੀ ਪਗੜ ਰਹੀ ਆ ਤੇ ਉੱਥੋਂ ਦੀ ਜਿਹੜਾ ਸਮਾਨ ਆ ਉਹ ਜਾਣਾ ਯੂਰਪ ਤੋਂ ਚੀਨ ਨੂੰ ਜਾਣਾ ਉੱਪਰ ਦੀ ਉੱਧਰ ਦੀ ਸਿੱਧਾ ਨੇੜੇ ਦੀ ਰਾਹ ਆ।
2: ਅੱਛਾ,
1: ਉਹ ਰਾਹ ਦੇ ਵਿੱਚ ਹੁਣ ਸ਼ਿਪ ਚੱਲਣੇ ਆ ਅੱਗੇ, ਉਹ ਸ਼ਿਪ ਚੱਲਣੇ ਉਹਨਾਂ ਦਾ ਜਿਹੜਾ ਕੰਟਰੋਲ ਆ ਰੌਲਾ ਅਸਲ ਦੇ ਵਿੱਚ ਉਸ ਗੱਲ ਦਾ ਆ ਕਿਉਂਕਿ ਉਹਨਾਂ ਨੂੰ ਸਸਤਾ ਪੈਣਾ ਨਾ ਉੱਧਰ ਦੀ ਜਾਣਾ।
2: ਬਿਲਕੁਲ ਟਾਈਮ ਲੱਗੇਗਾ।
1: ਹਾਂਜੀ, ਉਹ ਫਿਰ ਜਿਹੜਾ ਉੱਥੇ ਕੰਟਰੋਲ ਹੋਊਗਾ ਜਿੱਦਾਂ ਨਹਿਰ ਪਨਾਮਾ ਜਾਂ ਨਹਿਰ ਸਵੇਜ ਆ ਉਹਦੇ ਵਿੱਚ ਜਿਹੜੀ ਸ਼ਿਪ ਲੰਘਦੀ ਉਹਨਾਂ ਤੋਂ ਫੀਸ ਵੀ ਲੈਂਦੇ ਆ ਨਾ ਉਹ।
2: ਨਹਿਰ ਪਿੱਛੇ ਥੋੜੀ ਜਿਹੀ ਗੱਲ ਮੈਂ ਵੀ ਪੁੱਛ, ਨਹਿਰ ਪਨਾਮਾ ਦੀ ਜਿਹੜੀ ਗੱਲ ਪਿੱਛੇ ਚੱਲਦੀ ਸੀ ਕਿ ਅਸੀਂ ਇਹ ਲੈ ਲੈਣਾ ਉਹ ਉੱਥੇ ਦਾ ਉੱਥੇ ਰਹਿ ਗਿਆ ਜਾਂ ਉਹਦਾ ਕੁਝ ਹੋਇਆ?
1: ਉੱਥੇ ਦਾ ਉੱਥੇ ਰਹਿ ਗਿਆ ਜੀ। ਹਾਂਜੀ, ਉਹਦਾ ਹੋਇਆ ਬੜੀ।
2: ਅਜੇ ਟਰੰਪ ਸਾਹਿਬ ਨੇ ਉਹਦੇ ਬਾਰੇ ਨਹੀਂ ਗੱਲ ਕੀਤੀ, ਹੋ ਸਕਦਾ ਇਧਰ ਨਿਬੇੜ ਕੇ ਗ੍ਰੀਨਲੈਂਡ ਦਾ ਫਿਰ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਹੈ। ਸੋ ਅਸਲੀ ਰੌਲਾ ਜਿਹੜਾ ਉਸ ਏਰੀਏ ਦਾ ਉੱਥੇ ਉਹ ਮੋਨੀਟਰਿੰਗ ਕਰਨ ਦਾ ਤਾਂ ਕਿ ਉਧਰ ਰੂਸ ਆ ਜਿਹੜਾ ਉਹ ਵੀ ਸ਼ਿਪ ਚੁੱਪ ਆਪਣੇ ਲੈ ਕੇ ਉੱਧਰ ਹੀ ਲੰਘਣ ਲੱਗ ਪਿਆ ਨਾ। ਤੇ ਅਸਲੀ ਗੱਲ ਆ ਜਿਹੜੀ ਉਹਦੇ ਪਿੱਛੇ ਇਹ ਮਾਮਲਾ ਆ ਜਿਹੜਾ ਇਸ ਕਰਕੇ ਉਹ ਉੱਥੇ ਜਾ ਕੇ ਆਪਣਾ ਅੱਡਾ ਜਿਹੜਾ ਬੇਸ ਆ ਉਹ ਬਣਾਉਣਾ ਚਾਹੁੰਦਾ ਆ ਅਮਰੀਕਾ। ਤੇ ਪਰ ਅਸਲ ਦੇ ਵਿੱਚ ਉਹ ਅੱਡਾ ਬੇਸ ਤਾਂ ਉਹਦਾ ਪਹਿਲਾਂ ਹੈਗਾ ਪਰ ਉਹ ਆਪਣਾ ਜਿਹੜਾ ਆ ਉਹਨੂੰ ਕਹਿੰਦਾ ਵੀ ਮੇਰਾ ਆ ਮੈਨੂੰ ਹੀ ਮਿਲਣਾ ਚਾਹੀਦਾ ਆ। ਤੇ ਇਸ ਕਰਕੇ ਉਹਨੇ ਹੁਣ ਜਿਹੜਾ ਡੈਨਮਾਰਕ ਆ ਤੁਹਾਨੂੰ ਪਤਾ ਵੀ ਉਹ ਵਿਚਾਰਾ ਨਿਕਲ ਜਾ ਤਾਂ ਐਵੇਂ ਕੰਟਰੀ ਉਹ ਤਾਂ ਉਹ ਜਿਹੜੀ ਗ੍ਰੀਨਲੈਂਡ ਹੈਗੀ ਉਹਦਾ ਮੇਰਾ ਖਿਆਲ ਆ 50 ਕਿੱਸਾ ਮਸੀ ਹੋਣਾ ਨਿੱਕਾ ਜਿਹਾ ਹੈਗਾ। ਤੇ ਉਹਨੂੰ ਇਹ ਟਰੰਪ ਸਾਹਿਬ ਡਰਾ ਧਮਕਾ ਕੇ ਉਹ ਲੈਂਦੇ ਆ ਪਰ ਹੁਣ ਜਿਹੜੇ ਉਹ ਕੰਟਰੀ ਆ ਯੂਰੋਪੀਅਨ ਉਹ ਕਹਿੰਦੇ ਨਹੀਂ ਬਾਈ ਏਡੀ ਸੌਖੀ ਗੱਲ ਨੀ ਇਹ ਤੇ ਅਸੀਂ
2: ਉਹਦੇ ਵਿੱਚ ਜਰਮਨ ਫਰਾਂਸ ਵੀ ਹੈਗਾ ਜੀ।
1: ਬਿਲਕੁਲ ਜੀ, ਉਹਦੇ ਵਿੱਚ ਆ ਕੰਟਰੀ ਆਪਾਂ ਜਿਹੜੇ ਆ ਯੂਕੇ ਜਰਮਨੀ ਫਰਾਂਸ ਨਾਰਵੇ ਸਵੀਡਨ ਫਿਨਲੈਂਡ ਤੇ ਨੀਦਰਲੈਂਡ ਜਿਹੜੇ ਇਹ ਕੰਟਰੀ ਹੈਗੇ ਆ ਇਹਨਾਂ ਨੇ ਸਾਰਿਆਂ ਨੇ ਜਿਹੜੀ ਆ ਉਹਨਾਂ ਨੇ ਆਲਰੇਡੀ ਜਦੋਂ ਉਦਣ ਦੀ ਗੱਲ ਹੋਈ ਆ ਨਾ ਜਿੱਦਣ ਅਸਲ ਦੇ ਵਿਚ ਜਿੱਦਣ ਟਰੰਪ ਨੇ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਨਾ, ਉਸੇ ਵੇਲੇ ਉਹਨੇ ਤਿਆਰੀ ਕਰ ਲਈ ਸੀਗੀ ਤੇ ਉਹਨਾਂ ਨੇ ਆਪਣੇ ਥੋੜੇ ਥੋੜੇ ਫੌਜੀ ਉੱਥੇ ਭੇਜ ਵੀ ਦਿੱਤੇ ਆ ਗ੍ਰੀਨਲੈਂਡ ਦੇ ਵਿਚ ਆਲਰੇਡੀ।
2: ਅੱਛਾ ਜੀ।
1: ਜਿਨ੍ਹਾਂ ਨੇ ਉੱਥੇ ਜਾ ਕੇ ਉੱਥੋਂ ਦੀ ਜਿਹੜੀ ਨਿੱਕੀ ਮੋਟੀ ਫੌਜ ਤਾਂ ਉੱਥੇ ਕਿਹੜੀ ਹੋਣੀ ਆ ਸਾਹਿਬ ਜੀ, ਸਾਰੀ 60,000 ਤਾਂ ਉਹਦੀ ਆਬਾਦੀ ਹੈ ਸਾਰੀ, 60,000 ਤੋਂ ਕਿੰਨੀ ਕੁ ਫੌਜ ਹੋਣੀ ਆ ਉਹਦੀ? ਅੱਬਲ ਤਾਂ ਉਹਦੇ ਕੋਲ ਹੈ ਹੀ ਨੀ ਫੌਜ ਮੈਨੂੰ ਲੱਗਦਾ।
2: ਚੀਮਾ ਸਾਹਿਬ ਤੁਸੀਂ ਸਮਝਦੇ ਹੋ ਕਿ ਟਰੰਪ ਉਹਦੇ ਤੇ ਅਟੈਕ ਵੀ ਕਰ ਸਕਦਾ?
1: ਜੇ ਯੂਰੋਪੀਅਨ ਯੂਨੀਅਨ ਨਾਲ ਰਲਦੀ ਹੈ ਫੇਰ ਨੀ ਕਰ ਸਕਦੀ, ਮੈਨੂੰ ਨੀ ਲੱਗਦਾ ਫੇਰ ਕਰੂਗਾ ਟਰੰਪ, ਕਿਉਂਕਿ ਉਹ ਕੰਟਰੀ ਸਾਰੇ ਉਧਰ ਹੋ ਗਏ ਨਾ ਸਾਰੇ ਜਿਹੜੇ ਹੁਣ ਉੱਥੇ ਯੂਰਪ ਦੇ। ਆਹੀ ਤਾਂ ਜਿਹੜਾ ਯੂਕੇ ਤੇ ਜਰਮਨੀ, ਯੂਕੇ ਤੇ ਫਰਾਂਸ ਆ, ਇਹਨਾਂ ਦੋਨਾਂ ਕੋਲ ਨਿਊਕਲੀਅਰ ਹਥਿਆਰ ਰਹਿ ਗਿਆ, ਬਾਕੀਆਂ ਕੋਲ ਤਾਂ ਹੈ ਹੀ ਨਹੀਂ।
2: ਨਿਊਕਲੀਅਰ ਹਥਿਆਰ ਕਿਹਨੇ ਚਲਾਉਣੇ ਹੁੰਦੇ? ਉਹ ਤੇ ਡਰਾਵੇ ਲਿਖੇ ਆ, ਉਹ ਬਸ
1: ਡਰਾਵੇ ਲਈ ਹੁੰਦੇ ਆ ਬਿਲਕੁਲ, ਪਰ ਉਹਨਾਂ ਦੀ ਇੰਨੀ ਪੂੰਜੀ ਹੈ ਨੀ ਖੱਕ ਸਕਦੀ, ਨਿੱਕੇ ਨਿੱਕੇ ਕੰਟਰੀ ਆ ਉਹ ਜਰਮਨ ਭਾਵੇਂ ਤਰੱਕੀ ਗਿਆ, ਉਹਨਾਂ ਕੋਲ ਜਦੋਂ ਖੱਕ ਸਕਦੀ, ਜਿੱਦਾਂ ਹੁਣ ਰੂਸ ਨੂੰ ਲੜਦੇ ਨੂੰ 4 ਸਾਲ ਹੋ ਗਏ ਨਾ, ਇੱਧਰ ਅਮਰੀਕਾ ਉਹ ਹੁਣ ਦੇਈ ਜਾਂਦਾ ਹਥਿਆਰ ਤੇ ਉਧਰ ਯੂਕਰੇਨ ਨੂੰ ਵੀ ਦੇਈ ਜਾਂਦਾ ਆ, ਇਹਨਾਂ ਦੇ ਕੋਲ ਆ ਜਿਹੜੀ ਪੂੰਜੀ ਆ, ਰਾ ਮਟੀਰੀਅਲ ਜਿਹਨੂੰ ਆਪਾਂ ਕਹਿੰਦੇ ਕੱਚਾ ਮਾਲ ਆ ਜਿਹੜਾ, ਉਹ ਬਹੁਤ ਆ, ਕੋਲਾ ਹੋਇਆ, ਲੋਹਾ ਹੋਇਆ, ਸਾਰਾ ਕੁਛ ਇਹਨਾਂ ਕੋਲ ਹੈਗਾ, ਇਹ ਵੱਡੇ ਦੇਸ਼ ਆ। ਪਰ ਉਹ ਜਿਹੜੇ ਯੂਰੋਪੀਅਨ ਨਿੱਕੇ ਨਿੱਕੇ ਕੰਟਰੀ ਉੱਥੇ ਹੈ ਨੀ ਗਾ, ਉਹ ਹਥਿਆਰ ਵੀ ਉਨੀ ਸਪੀਡ ਦੇ ਨਾਲ ਨਹੀਂ ਬਣਾ ਸਕਦੇ ਜਿੰਨੀ ਦੇ ਨਾਲ ਅਮਰੀਕਾ ਜਾਂ ਜਿਹੜਾ ਰੂਸ ਆ ਉਹ ਹਥਿਆਰ ਪੈਦਾ ਕਰ ਸਕਦਾ, ਕਿਉਂਕਿ ਇਹਨਾਂ ਕੋਲ ਅਨਲਿਮਿਟਿਡ ਰਿਸੋਰਸ ਆ, ਫਿਰ ਦੂਸਰੇ ਦੇਸ਼ਾਂ ਤੋਂ ਵੀ ਲੈ ਆਉਂਦੇ ਆ। ਹੁਣ ਇੰਗਲੈਂਡ ਵਿਚਾਰਾ ਜੇ ਉਹਨੂੰ ਘੇਰਾ ਪੈ ਜਾਵੇ ਆਸੇ ਪਾਸੇ, ਉਹਨੇ ਤਾਂ ਰੋਟੀ ਤੋਂ ਭੁੱਖੇ ਮਰ ਜਾਣਾ, ਆਊਗਾ ਕਿੱਥੋਂ ਮਾਲ ਬਾਹਰੋਂ, ਕੱਚਾ ਮਾਲ ਨੀ ਆਉਣਾ ਨਾ।
2: ਬਿਲਕੁਲ
1: ਹਾਂ, ਸੋ ਇਹ ਜਿਹੜੇ ਯੂਰੋਪੀਅਨ ਕੰਟਰੀ ਉਹਨਾਂ ਦੀ ਪ੍ਰੋਬਲਮ ਇਹ, ਇਸੇ ਕਰਕੇ ਯੂਕਰੇਨ ਦਾ ਜਿਹੜਾ ਪੰਗਾ ਹੈ ਉਹ ਇਸੇ ਕਰਕੇ ਇੱਦਾਂ, ਕਿਉਂਕਿ ਯੂਕਰੇਨ ਦੇ ਵਿਚ ਵੀ ਕੱਚ ਸਕਦੀ ਇੰਡਸਟਰੀ ਬਹੁਤ ਸੀਗੀ ਤੇ ਉਹਦੇ ਵਿਚ ਜਿਹੜਾ ਆ ਕੱਚਾ ਮਾਲ ਵੀ ਉਹ ਜਿਹੜਾ ਹੈਗਾ ਆ, ਸੋ ਇਸ ਕਰਕੇ ਹੀ ਜਿਹੜਾ ਉਹਦਾ ਰੌਲਾ ਖੱਕ ਸਾਹਿਬ ਜੀ ਹੈਗਾ ਆ। ਤੇ ਇਹਦੇ ਨਾਲ ਹੁਣ ਗੱਲਾਂ ਬਾਤਾਂ ਜਿਹੜੀਆਂ ਆ, ਜਿਹੜਾ ਯੂਰਪ ਆ ਉਹ ਹੁਣ ਜਦੋਂ ਦਾ ਮਜ਼ਦੂਰਾਂ ਨੂੰ ਫੜ ਕੇ ਲਿਆਂਦਾ ਉਦੋਂ ਦਾ ਯੂਰਪ ਆ ਜਿਹੜਾ ਉਹ ਬਹੁਤ ਡਰ ਗਿਆ ਤੇ ਸਹਿਮ ਗਿਆ ਆ, ਉਹਨੂੰ ਡਰ ਪੈ ਗਿਆ ਭਈ ਇਹ ਵਾਕਿਆ ਹੀ ਜਿਹੜਾ ਇਹਨੇ ਲੈ ਲੈਣਾ। ਤੇ ਹੁਣ ਖੱਕ ਸਾਹਿਬ ਜੀ ਟਰੰਪ ਸਾਹਿਬ ਨੇ ਨਾਲ ਇਹ ਵੀ ਬਿਆਨ ਦਿੱਤਾ ਆ ਕਿ ਜੇ 10% ਟੈਰਿਫ ਆ ਜਿਹੜਾ ਜਿਨ੍ਹਾਂ ਕੰਟਰੀਆਂ ਨੇ ਉਹ ਨਾ ਕੀਤੀ ਆ ਭਾਈ ਤੂੰ ਉਹ ਨਹੀਂ ਲੈਣਾ ਗ੍ਰੀਨਲੈਂਡ, ਉਹਨਾਂ ਦੇ ਉੱਤੇ 10% ਆਲਰੇਡੀ ਰਾਤਾ, ਪਰ ਕਹਿੰਦਾ 1 ਜੂਨ ਤੋਂ ਇਹ ਜਿਹੜਾ 10% ਹੈ 1 ਫਰਵਰੀ ਤੋਂ ਲਾਗੂ ਹੋ ਜਾਣਾ 10 ਦਿਨਾਂ ਤੱਕ। ਤੇ ਉਸ ਤੋਂ ਬਾਅਦ ਕਹਿੰਦੇ ਆ ਜੇ ਫੇਰ ਵੀ ਗੱਲ ਨਾ ਬਣੀ ਤਾਂ 1 ਜੂਨ ਤੋਂ ਮੈਂ 25% ਆ ਜਿਹੜਾ ਉਹ ਇਹਨਾਂ ਦੇ ਉੱਤੇ ਜਿਹੜਾ ਉਹ ਕਰ
2: ਦੇਣਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਇਹ ਜਿਹਨੂੰ ਕੈਰਟ ਤੇ ਸਟਿਕ ਕਹਿ ਦਿੰਦੇ ਆ, ਉਹ ਕਹਿੰਦੇ ਆ ਮੈਂ ਉਹ ਕਹਿੰਦੇ ਨਾ ਖਰਗੋਸ਼ ਦੀ ਕਹਾਣੀ ਨਾ, ਉਹਦੇ ਮੂਹਰੇ ਗਾਜਰ ਕਰ ਦਿਓ ਤੇ ਉਹ ਖਾਣ ਪੈਂਦਾ, ਝੜ ਦੇਣੀ ਤੇ ਡੰਡਾ ਰੱਖੋ ਹੱਥ ਚ ਤੇ ਉਹਦੇ ਮਾਰ ਦਿਓ। ਉਸ ਤਰ੍ਹਾਂ ਦੀ ਇਹ ਕਹਾਣੀ ਹੈਗੀ ਆ। ਤੇ ਟਰੰਪ ਨੇ ਹੁਣ ਖੱਕ ਸਾਹਿਬ ਜੀ ਇੱਥੋਂ ਤੱਕ ਕਹਿ ਤਾ ਵੀ ਗ੍ਰੀਨਲੈਂਡ ਆ ਜਿਹੜਾ ਉਹ ਨਾ ਦਿੱਤਾ ਗਿਆ ਤਾਂ ਸਾਡੇ ਜਿਹੜੇ ਦੇਸ਼ ਦੀ ਸੁਰੱਖਿਆ ਆ ਉਹਨੂੰ ਖਤਰਾ ਹੋ ਜਾਣਾ। ਤੇ ਦੂਸਰੇ ਪਾਸੇ ਗੱਲ ਇਹ ਆ ਵੀ 27 ਦੇਸ਼ਾਂ ਦਾ ਇਕੱਠ ਜਿਹਨੂੰ EU ਕਹਿੰਦੇ ਆ, ਖੱਕ ਸਾਹਿਬ ਜੀ ਯੂਰੋਪੀਅਨ ਯੂਨੀਅਨ ਆ, ਇਕੱਠ ਮੰਨਿਆ ਜਾਂਦਾ ਕਿ ਹੁਣ ਉਹਨਾਂ ਦੇ ਵਿਚ ਮਸਲਾ ਖੱਕ ਸਾਹਿਬ ਜੀ ਇਹ ਆ ਕਿ ਜਿਹੜਾ ਹੁਣ ਟਰੰਪ ਨੇ ਆ 6-7 ਦੇਸ਼ਾਂ ਦੇ ਨਾਂ ਲਏ ਆ ਵੀ ਮੇਰਾ ਇਹਦੇ ਉੱਤੇ ਟੈਰਿਫ ਲਾਉਣਾ ਆ, ਹੁਣ ਖੱਕ ਸਾਹਿਬ ਜੀ ਮਸਲਾ ਉੱਥੇ ਇਸ ਗੱਲ ਦਾ ਆ ਕਿ ਉਹ ਜਿਹੜੇ ਕੰਟਰੀ ਆ 27 ਉਹ ਇੱਕੋ ਜਿਹੜਾ ਆ ਇੱਕ ਬਲਾਕ ਇਕੱਠਾ ਕਰਕੇ ਬਣਿਆ ਹੋਇਆ, ਜੇ ਇੱਕ ਤੇ ਲੱਗਦਾ ਤਾਂ ਸਾਰਿਆਂ ਤੇ ਲੱਗੂਗਾ।
2: ਹਾਂਜੀ,
1: ਜਿੱਦਾਂ ਹੁਣ ਅਮਰੀਕਾ ਸਟੇਟਾਂ ਹੈ ਨਾ, ਜਿਹੜੀਆਂ 50 ਸਟੇਟਾਂ ਹੈ ਨਾ,
2: ਬਿਲਕੁਲ
1: ਜੇ ਹਾਂ ਇਸੇ ਹੀ ਤਰ੍ਹਾਂ ਉਹ ਜਿਹੜੀ ਯੂਨੀਅਨ ਆ ਉਹਦੇ ਤੇ ਵੀ ਹੋਊਗਾ। ਹੁਣ ਜਦੋਂ ਉਹਨਾਂ ਤੇ ਉਹ ਨਿੱਕੇ ਨਿੱਕੇ ਜਿਹੜੇ ਕੰਟਰੀ ਆ ਛੋਟੇ ਛੋਟੇ ਖੱਕ ਸਾਹਿਬ ਜੀ ਉਹਨਾਂ ਦੇ ਵਿਚੋਂ ਕੋਈ ਮਾੜੀ ਮੋਟੀ ਚੀਜ਼ ਕਈਆਂ ਦੇ ਵਿਚੋਂ ਜਿੱਦਾਂ ਉਹ ਰੈਡ ਬਾਲ ਵਗੈਰਾ ਜਾਂਦਾ ਇੰਡੀਆ ਦੇ, ਉਹਨਾਂ ਵੇਚਣ ਨੂੰ ਕੁਛ ਹੈ ਨੀ, ਉਹਦੇ ਤੇ ਟੈਰਿਫ ਲਾਉਣਗੇ ਤਾਂ ਫੇਰ ਤੁਹਾਨੂੰ ਪਤਾ ਵੀ ਉਹਨਾਂ ਦਾ ਉਹ ਬੁਰੇ ਹਾਲ ਹੋ ਜਾਣਗੇ ਨਾ।
2: ਬਿਲਕੁਲ ਬਿਲਕੁਲ,
1: ਪੂੰਜੀ ਕਿਉਂਕਿ ਉਹਨਾਂ ਦੀ ਛੋਟੀ ਆ। ਤੇ ਹੁਣ ਅਗਲੀ ਖੱਕ ਸਾਹਿਬ ਜਿਹੜੀ ਗੱਲਬਾਤ ਹੈਗੀ ਆ ਉਹ ਹੈਗੀ ਆ ਰੂਸ ਦੇ ਪ੍ਰੈਜੀਡੈਂਟ ਆ ਜਿਹੜੇ ਉਹਨਾਂ ਨੇ ਜਿਹੜਾ ਸ਼ੁੱਕਰਵਾਰ ਨਾ ਕੇ ਗਿਆ ਕੱਲ, ਉਹਨਾਂ ਨੇ ਜਿਹੜਾ ਇਜ਼ਰਾਈਲ ਆ ਤੇ ਇਰਾਨ ਆ ਉਹਨਾਂ ਦੇ ਦੋਹਾਂ ਦੇ ਆਗੂਆਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਆ ਪੁਤਿਨ ਸਾਹਿਬ ਨੇ। ਤੇ ਉਹ ਕਹਿੰਦੇ ਭਾਈ ਮੈਂ ਤੁਹਾਡਾ ਫੈਸਲਾ ਕਰਾ ਦਿੰਦਾ।
2: ਅੱਛਾ ਜੀ।
1: ਤੇ ਨੇਤਾਨਯਾਹੂ ਨੂੰ ਵੀ ਉਹਨੇ ਫੋਨ ਤੇ ਗੱਲਬਾਤ ਕੀਤੀ ਆ, ਮੈਂ ਤੇਰਾ ਫੈਸਲਾ ਕਰਾ ਦੇਣਾ, ਤੂੰ ਇਹ ਬੰਦ ਕਰ ਦੇ ਕੁਛ ਖਾਣਾ ਜਿੱਦਾਂ ਵੀ ਕਿਹਾ ਹੋਣਾ। ਤੇ ਉਧਰ ਫੇਰ ਆਰਾਮ ਦੇ ਨਾਲ ਵੀ ਉਹਨੇ ਗੱਲਬਾਤ ਆ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਵੀ ਮੈਂ ਜਿੱਥੇ ਚੱਕਰ ਵੀ ਮਦਦ ਤੁਹਾਡੀ ਕਰ ਸਕਦਾ ਉਹ ਕਰਾ ਲਊਗਾ। ਇਹਦਾ ਮਤਲਬ ਆ ਹੁਣ ਉਹ ਫੈਸਲਾ ਜਿਹੜਾ ਮੈਨੂੰ ਲੱਗਦਾ ਹੋ ਜਾਣਾ ਆ, ਕਿਉਂਕਿ ਉਹ ਤੁਹਾਨੂੰ ਪਤਾ ਵੀ ਜਿਹੜਾ ਰੂਸ ਦਾ ਪ੍ਰੈਜੀਡੈਂਟ ਆ ਉਹ ਜਿਹੜੀ ਗੱਲ ਕਹਿੰਦਾ ਉਹ ਕਰਕੇ ਆਮ ਕਰਕੇ ਅੜਦਾ ਹੁੰਦਾ। ਤੇ ਜਿਹੜੇ ਆਪਣੇ ਟਰੰਪ ਸਾਹਿਬ ਆ ਇਹ ਵੀ ਕਈ ਵਾਰੀ ਕਰ ਦਿੰਦੇ ਆ, ਪਰ ਕਈ ਵਾਰੀ ਇਹ ਸ਼ੋਸ਼ਾ ਛੱਡ ਕੇ ਦੇਖਦੇ ਆ ਵੀ ਮੋਹਰਿਓ ਜਵਾਬ ਕੀ ਆਉਂਦਾ ਆ, ਜੇ ਦੇਖਿਆ ਮੋਹਰਿਓ ਪੱਥਰ ਆ ਰਿਹਾ ਤਾਂ ਫੇਰ ਇਹ ਕਹਿੰਦੇ ਹੁੰਦੇ ਕੋਈ ਨੀ ਕੋਈ ਨੀ, ਤੇ ਜੇ ਦੇਖਿਆ ਵੀ ਮੁਰਲੀ ਧਿਰ ਆ ਜਿਹੜੀ ਉਹ ਦਬ ਗਈ ਆ ਤਾਂ ਫੇਰ ਇਹ ਉਹਨਾਂ ਦੇ ਉੱਤੇ ਉਹ ਲੋਭ ਆ ਜਿਹੜਾ ਉਹ ਪਾਉਣ ਲੱਗ ਜਾਂਦੇ ਆ। ਤੇ ਪੁਤਿਨ ਨੇ ਨੇਤਾ ਜਾ ਹੁਣ ਸਾਫ਼ ਸਾਫ਼ ਕਹਿਤਾ ਕਿ ਜੇ ਤੂੰ ਸ਼ਾਂਤੀ ਕਰਨੀ ਚਾਹੁੰਦਾ ਹੈ ਤਾਂ ਮੈਂ ਤੇਰਾ ਜਿਹੜੀ ਉਹ ਮਦਦ ਕਰ ਦਿੰਦਾ। ਤੇ ਕਿਉਂਕਿ ਕਾਕ ਸਾਹਿਬ ਜੀ ਹੁਣ ਤੁਹਾਨੂੰ ਪਤਾ ਵੀ ਇਰਾਨ ਦੇ ਵਿੱਚ ਪਿਛਲੇ 5-6 ਦਿਨ ਤੋਂ ਖੂਨ ਖਰਾਬਾ ਬਹੁਤ ਹੋਇਆ ਉੱਥੇ ਵੀ ਇਰਾਨ ਦੇ ਵਿੱਚ, ਤੇ ਉਹਦੇ ਵਿੱਚ ਹੁਣ ਕਾਕ ਸਾਹਿਬ ਜੀ ਜਿਹੜਾ ਅੱਜ ਦੇ ਦਿਨ ਦੀ ਨਿਊਜ਼ ਦੇ ਮੁਤਾਬਕ ਹੈ ਜਿਹੜਾ ਉਹ ਸਿਲਸਿਲਾ ਉਹਨੀ ਦਬਾ ਲਿਆ ਇਰਾਨ ਨੇ, ਉਹਦੇ ਕੰਟਰੋਲ ਥੱਲੇ ਕਰ ਲਿਆ ਉਹਨਾਂ ਨੇ ਸਾਰਾ ਕੁਛ। ਤੇ ਇਸ ਕਰਕੇ ਹੁਣ ਜਿਹੜਾ ਉਹ ਫੈਸਲਾ ਜਿਹੜਾ ਕਿਉਂਕਿ ਜਿਹੜਾ ਇਜ਼ਰਾਇਲ ਹੈਗਾ ਉਹ ਵੀ ਕਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਉਹ ਇਰਾਨ ਦੇ ਖਿਲਾਫ਼ ਲੜ ਰਿਹਾ, ਤੇ ਉਹਨੇ ਹੁਣ ਦੇਖਿਆ ਹੋਣਾ ਵੀ ਇਹ ਦਬ ਚੱਲਿਆ ਕੰਮ, ਨਹੀਂ ਤਾਂ ਉਹ ਅਮਰੀਕਾ ਤੇ ਜਿਹੜਾ ਇਜ਼ਰਾਇਲ ਸੀਗਾ ਇਹਨਾਂ ਨੇ ਉੱਥੇ ਪਾ ਕੇ ਤੇ ਉਹ ਅਸਲੀ ਜਿਹੜਾ ਤਖ਼ਤਾ ਪਲਟਣਾ ਸੀ ਉੱਥੇ ਦਾ, ਪਰ ਉਹਦੇ ਤੋਂ ਉਹ ਬਚ ਗਏ ਆ ਕਾਕ ਸਾਹਿਬ ਜੀ। ਸੋ ਇਸ ਕਰਕੇ ਹੋ ਸਕਦਾ ਇਜ਼ਰਾਇਲ ਵੀ ਜਿਹੜਾ ਉਹ ਹੋ ਜਾਵੇ। ਤੇ ਦੂਸਰੇ ਪਾਸੇ ਜਿਹੜਾ ਹੁਣ ਰੂਸ ਜਦੋਂ ਇਰਾਨ ਵੱਲ ਖੜ ਗਿਆ ਕਿਉਂਕਿ ਉਹਨਾਂ ਨੇ ਉਹ ਸੰਧੀਆਂ ਸੁੰਧੀਆਂ ਤਾਂ ਅੱਗੇ ਦੀਆਂ ਪਹਿਲਾਂ ਦੀਆਂ ਕੀਤੀਆਂ ਆ, ਔਰ ਇਰਾਨ ਨੇ ਉਹਦੀ ਮਦਦ ਵੀ ਰੂਸ ਦੀ ਕੀਤੀ ਆ, ਡਰੋਨ ਵਗੈਰਾ ਪਹਿਲਾਂ ਇਰਾਨ ਤੋਂ ਹੀ ਜਾਂਦੇ ਸੀ ਸਾਰੇ ਉੱਥੇ ਨੂੰ, ਤੇ ਉਹ ਆਪਸ ਵਿੱਚ ਜੁੜੇ ਹੋਏ ਹੈਗੇ ਆ ਕੁਛ। ਤੇ ਇਹਦੇ ਨਾਲ ਥੋੜਾ ਜਿਹਾ ਇੱਕ ਹੋਰ ਵੀ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਪਿਛਲੇ 1-2 ਦਿਨ ਤੋਂ ਆ ਰਹੀਆਂ ਖ਼ਬਰਾਂ, ਉਹ ਸੀਰੀਆ ਦੇ ਵਿੱਚੋਂ ਵੀ ਖਾਕ ਸਾਹਿਬ ਜੀ ਉਹ ਜਿਹੜੇ ਉੱਥੇ 2 ਫਾਰ ਹੋਇਆ ਕੰਟਰੀ ਸੀਗਾ ਨਾ, ਉਹ ਵੀ ਇੱਕ ਧਿਰ ਸੀਗੀ ਜਿਹੜੀ ਉਹ ਰੂਲਿੰਗ ਪਾਰਟੀ ਉੱਥੇ ਦੀ ਹੁਣ ਹੈਗੀ ਆ, ਜਿਹੜੇ ਵਧੀਆ ਲੋਕ ਆਪਾਂ ਨੂੰ ਲੱਗਦੇ ਆ ਉਹਨਾਂ ਨੇ ਉਹ ਦੂਸਰਾ ਸੀ ਜਿਹੜਾ ਉਹ ਵੀ ਲੈ ਲਿਆ ਉਹਨਾਂ ਦੇ ਕਬਜ਼ੇ ਥੱਲੇ, ਹੁਣ ਸਾਰਾ ਕੰਟਰੀ ਆ ਜਿਹੜਾ ਉਹ ਡਿਵਾਈਡ ਹੋਣ ਦੀ ਬਜਾਏ ਮਤਲਬ ਬਚ ਗਿਆ ਆ, ਦੋ ਮੁੱਖ ਬਣਨ ਤੋਂ ਬਚ ਗਿਆ ਆ। ਸੋ ਉਹਦੇ ਕਾਰਨ ਵੀ ਹੁਣ ਜਦੋਂ ਉਹ ਇਰਾਨ ਆ, ਤੁਹਾਨੂੰ ਪਤਾ ਵੀ ਇਰਾਨ ਵੀ ਉਹ ਸੀਰੀਆ ਦੇ ਨਾਲ ਕਾਫ਼ੀ ਬਣਦੀ ਆ ਉਹਨਾਂ ਦੇ ਉਹਨਾਂ ਦੀ ਆਪਸ ਵਿੱਚ, ਤੇ ਉਹਦੇ ਆਪਣੇ ਫੌਜੀ ਫੌਜੀ ਵੀ ਉੱਥੇ ਉਕਰੇਨ ਨੂੰ ਦੇਣ ਨੂੰ ਭੇਜਦੇ ਆ, ਤੇ ਥੋੜੇ ਬਹੁਤੇ ਸ਼ਾਇਦ ਹਥਿਆਰ ਵੀ ਭੇਜਦੇ ਹੋਣਗੇ। ਸੋ ਉੱਥੇ ਵੀ ਮੈਨੂੰ ਲੱਗਦਾ ਵੀ ਸ਼ਾਂਤੀ ਆ ਜਿਹੜੀ ਉਹ ਉਸ ਏਰੀਏ ਦੇ ਵਿੱਚ ਅਰਬਾਂ ਦੇ ਵਿੱਚ ਜਿਹੜੀ ਆ ਉਹ ਸ਼ਾਇਦ ਇੱਕ ਥੋੜਾ ਸਮਾਂ ਲੱਗ ਸਕਦਾ ਆ, ਪਰ ਹੋ ਸਕਦਾ ਵੀ ਸ਼ਾਂਤੀ ਉੱਥੇ ਜਿਹੜੀ ਕਾਇਮ ਮੁੜ ਕੇ ਹੋ ਜਾਵੇ। ਤੇ ਇਹ ਸੀਗਾ ਮਸਲਾ ਉੱਥੋਂ ਦਾ। ਤੇ ਹੁਣ ਕਾਕ ਸਾਹਿਬ ਜਿਹੜੀ UN ਸਿਕਿਉਰਿਟੀ ਕੌਂਸਲ ਆ ਜਿਹੜੀ ਉਹਦੇ ਸੈਕਟਰੀ ਸਾਹਿਬ ਜਿਹੜੇ ਹੈਗੇ ਆ ਅੰਤੋਨੀਓ ਗੁਟੇਰੇਸ ਉਹਨਾਂ ਦਾ ਨਾਂ ਆ, ਤੇ ਉਹਨਾਂ ਕੋਲੋਂ ਕਾਕ ਸਾਹਿਬ ਜੀ ਜਿਹੜਾ ਹੈਗਾ ਆ ਬਿਆਨ ਇਧਰੋਂ ਜਾ ਰਿਹਾ ਅਮਰੀਕਾ ਵੱਲੋਂ, ਉਹਦੇ ਤੇ ਉਹ ਜ਼ੋਰ ਪਾਇਆ ਜਾ ਰਿਹਾ ਕਿ ਭਾਈ ਤੂੰ ਜਿਹੜਾ ਰੈੱਡ ਸੀ ਆ ਨਾ ਲਾਲ ਸਾਗਰ ਉਹ ਇੰਡੀਅਨ ਓਸ਼ਨ ਦੇ ਨਾਲ ਲੱਗਦਾ, ਉੱਥੇ ਜਿਹੜੇ ਹੂਤੀ ਲੋਕ ਆ ਉਹ ਸ਼ਿਪਾਂ ਦੇ ਉੱਤੇ ਹਮਲੇ ਕਰ ਰਹੇ ਆ, ਉਹਦੀ ਸਾਨੂੰ ਹਰ ਮਹੀਨੇ ਦੀ ਰਿਪੋਰਟ ਦੇ ਕਿ ਕਿੰਨੇ ਹਮਲੇ ਹੋਏ ਆ। ਤੇ ਹੁਣ ਦੂਸਰੇ ਪਾਸੇ ਫਿਰ ਰੂਸ ਖੜ ਗਿਆ, ਰੂਸ ਮੈਨੂੰ ਲੱਗਦਾ ਉਧਰੋਂ ਯੂਕਰੇਨ ਵੱਲੋਂ ਵਿਹਲਾ ਹੋਣ ਵਾਲਾ ਹੀ ਆ, ਮੈਨੂੰ ਜਿੱਥੇ ਤੱਕ
2: ਲੱਗ ਰਿਹਾ ਜੀ ਕਿਉਂਕਿ ਉਹ ਗੋਡੇ ਟੇਕ ਗਿਆ ਲੱਗਦਾ ਮੈਨੂੰ ਲੱਗਦਾ।
1: ਹਾਂ ਮੈਨੂੰ ਵੀ ਇਹੀ ਲੱਗ ਰਿਹਾ। ਸੋ ਇਸ ਕਰਕੇ ਰੂਸ ਉਧਰੋਂ ਵਿਹਲਾ ਹੋ ਕੇ ਤੇ ਹੁਣ ਇਧਰ ਆ ਜਿਹੜਾ ਉਹ ਹਿੱਸਾ ਜਿਹੜਾ ਉਹ ਲੈਣ ਲੱਗ ਪਿਆ ਆ, ਮੈਨੂੰ ਇਹ ਚੱਕ ਪੈਂਦੀ ਆ। ਤੁਸੀਂ ਵੀ ਬਿਲਕੁਲ ਉਹ ਗੱਲ ਨੂੰ ਜਿਹੜਾ ਭਾਵ ਗਏ ਆ। ਤੇ ਇਹਦੇ ਵਿੱਚ ਹੁਣ ਕਾਕ ਸਾਹਿਬ ਜੀ ਰੂਸ ਨੇ ਉਸੇ ਵੇਲੇ ਜਦੋਂ ਇਹਨਾਂ ਨੇ ਉਹਨੂੰ ਕਿਹਾ ਨਾ ਉੱਥੇ UN ਅਸੈਂਬਲੀ ਦੇ ਵਿੱਚ ਕਿ ਭਾਈ ਤੂੰ ਉੱਥੋਂ ਸਾਨੂੰ ਰਿਪੋਰਟ ਹਰ ਮਹੀਨੇ ਆਉਣੀ ਚਾਹੀਦੀ ਆ ਕਿ ਕਿੰਨੇ ਸ਼ਿਪਾਂ ਦੇ ਉੱਤੇ ਹਮਲਾ ਹੋਇਆ, ਤੇ ਪੁਤਿਨ ਸਾਹਿਬ ਨੇ ਉਸੇ ਵੇਲੇ ਕਹਿ ਦਿੱਤਾ ਤੇ ਉਹ ਕਹਿੰਦੇ ਭਾਈ ਤੂੰ ਇਹਦੀ ਵਰੀ ਨਾ ਕਰ ਰੈੱਡ ਸੀ ਦੀ, ਤੇ ਕਹਿੰਦੇ ਤੂੰ ਉੱਥੇ ਜਿਹੜਾ ਕਰੀਬੀਅਨ ਆ, ਕਰੀਬੀਅਨ ਐਸੇ ਸਮੁੰਦਰ ਨੂੰ ਕਹਿੰਦੇ ਆ ਰਸਤਾ ਵੀ ਜਿੱਥੇ ਆ ਲੱਗਦਾ ਹੈਗਾ ਆਪਣੇ ਜਮਾਇਕਾ ਵਗੈਰਾ ਤੇ ਆਹ ਕਿਊਬਾ ਵੈਨਜ਼ੂਏਲਾ ਲੱਗਦਾ, ਇਹ ਸਾਰਾ ਸਮੁੰਦਰ ਆ ਜਿਹੜਾ ਮੈਕਸੀਕੋ ਤਿੱਕਰ ਇਹਨੂੰ ਕਰੀਬੀਅਨ ਕਹਿੰਦੇ ਆ। ਤੇ ਰੂਸ ਨੇ ਕਹਿਤਾ ਭਾਈ ਕਹਿੰਦਾ ਉਹ ਜਿਹੜਾ ਕਰੀਬੀਅਨ ਆ ਉੱਥੇ ਤੁਸੀਂ ਜਾ ਕੇ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰੋ ਤਾਂ ਚੰਗੀ ਗੱਲ ਹੋਣੀ ਆ। ਤੇ ਉਹਨੇ ਕਹਿਤਾ ਸਾਰਾ ਉਹ ਦੱਸ ਦਿੱਤਾ ਉਹਨੇ ਭਾਈ ਜਿਹੜਾ ਡਿਪਟੀ US ਅੰਬੈਸਡਰ ਆ ਉੱਥੋਂ ਦੀ ਲੇਡੀ ਹੈ ਨਾ ਐਫਸਟੀਨ ਉਹਨੂੰ ਉਹਦਾ ਨਾਂ ਆ ਨੀਅਰ, ਉਹਨੇ ਜਿਹੜੇ ਆ ਉਹ 15 ਜਿਹੜੇ ਉਹ ਮੈਂਬਰ ਆ UN ਦੇ ਖਾਕਾ ਜੀ ਪਰਮਾਨੈਂਟ ਮੈਂਬਰ ਜਿਹੜੇ ਹੈਗੇ ਆ ਉਹਨਾਂ ਨੂੰ ਉਹਨੇ ਕਿਹਾ ਕਿ ਜਿਹੜਾ ਸਪਤੰਬਰ ਮਹੀਨਾ ਆ ਇਹਦੇ ਵਿੱਚ ਅਮਰੀਕਾ ਨੇ 20 ਦੇ ਕਰੀਬ ਹਮਲੇ ਆ ਜਿਹੜੇ ਉਹ ਇਸੇ ਏਜੰਸੀ ਦੇ ਵਿੱਚ ਕੀਤੇ ਆ, ਤੇ ਜਿਨ੍ਹਾਂ ਦੇ ਵਿੱਚ 80 ਲੋਕ ਆ ਜਿਹੜੇ ਉਹ ਮੌਤ ਦੇ ਘਾਟ ਜਿਹੜੇ ਆ ਉਹ ਉਤਾਰੇ ਗਏ ਆ। ਤੇ ਇਹਨਾਂ ਮੌਤਾਂ ਦੇ ਨਾਲ ਨਾਲ ਉਹ ਕਹਿੰਦੇ ਆ ਕਿ 5 ਆਇਲ ਟੈਂਕਰ ਆ ਜਿਹੜੇ ਉਹ ਵੀ ਅਮਰੀਕਾ ਨੇ ਜ਼ਬਤ ਕੀਤੇ ਆ ਤੇਲ ਦੇ ਭਰੇ ਹੋਏ। ਤੇ ਹੁਣ ਇਹ ਕਾਕ ਸਾਹਿਬ ਜਿਹੜੇ ਆਇਲ ਟੈਂਕਰ ਆ ਇੱਥੇ ਉਹਨਾਂ ਨੇ ਕੋਈ ਉਹਨਾਂ ਦਾ ਵੇਰਵਾ ਨਹੀਂ ਦਿੱਤਾ ਕਿ ਉਹਨਾਂ ਦੇ ਵਿੱਚ ਤੇਲ ਕਿੰਨਾ ਸੀਗਾ। ਤੇ ਕਈ ਖਾਕ ਸਾਹਿਬ ਜੀ ਜਿਹੜੇ ਤੇਲ ਹੁੰਦੇ ਆ ਉਹਦੇ ਵਿਚ ਪੰਜ ਪੰਜ ਲੱਖ ਟਨ ਦੇ ਸ਼ਿਪ ਹੁੰਦੇ ਆ ਇਹ ਤੇਲ ਦੇ, ਮਤਲਬ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਗਿਣਤੀ ਚ ਜਿਹੜੇ ਢੋਲ ਆਪਾਂ ਜਿਹਨੂੰ ਉੱਥੇ ਪੰਜਾਬੀ ਚ ਕਹਿੰਦੇ ਆ ਉਹ ਤੇਲ ਦੇ ਹੁੰਦੇ ਆ ਇੱਕ ਦੇ ਵਿਚ। ਜੇ ਹੁਣ ਪੰਜ ਟੈਂਕਰ ਆ ਤਾਂ ਤੁਸੀਂ ਇਮੇਜਿਨ ਕਰ ਲਓ ਕਿ ਉਹ ਜਿਹੜਾ ਇੰਨਾ ਤੇਲ ਸੀਗਾ ਉਹ ਹੁਣ ਅਮਰੀਕਾ ਨੇ ਉਹਨਾਂ ਨੂੰ ਜ਼ਬਤ ਕਰ ਲਿਆ ਤੇ ਉਹ ਵੇਚ ਲੈਣਾ ਤੇ ਉਹਦੀ ਜਿਹੜੀ ਆ ਇਕੋਨਮੀ ਫੇਰ ਮਾੜੀ ਹੋਊਗੀ ਤਾਂ ਫੇਰ ਉੱਥੇ ਭੁੱਖ ਪਊਗੀ, ਜਦੋਂ ਪੈਸਾ ਨੀ ਹੋਣਾ ਲੋਕਾਂ ਕੋਲ ਫੇਰ ਉਹ ਲੋਕ ਆ ਜਿਹੜੇ ਉੱਥੋਂ ਦੀ ਗੌਰਮੈਂਟ ਦੇ ਖਿਲਾਫ਼ ਭੜਕਣਗੇ। ਸੋ ਇਹ ਆ ਜਿਹੜੀ ਇਹ ਵੀ ਇੱਕ ਯੁੱਧ ਹੀ ਹੁੰਦਾ ਕਾਕਸਾ ਜੀ, ਲੜਾਈ ਆ ਕਿਸੇ ਮੁਲਕ ਦਾ ਮਾਲ ਨੀ ਬਾਹਰ ਵਿਕਣ ਦੇਣਾ ਤੇ ਉੱਥੇ ਦੀ ਗੌਰਮੈਂਟ ਆ ਜਿਹੜੀ ਉਹ ਟੁੱਟੂਗੀ ਤੇ ਲੋਕ ਭੁੱਖੇ ਮਰਨਗੇ, ਉਹਨਾਂ ਕੋਲ ਪੈਸੇ ਨੀ ਹੋਣੇ ਤੇ ਫਿਰ ਲੋਕ ਆ ਜਿਹੜੀ ਆਪਣੀ ਗੌਰਮੈਂਟ ਦੇ ਖਿਲਾਫ਼ ਫਿਰ ਇਹ ਭੜਕਾਉਣਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਡੀ ਗੌਰਮੈਂਟ ਆ ਨੀ ਕਰਦੀ, ਉਹ ਨੀ ਕਰਦੀ, ਉਹ ਨੀ ਕਰਦੀ। ਇਸੇ ਤਰ੍ਹਾਂ ਜਿਹੜਾ ਦੁਨੀਆਂ ਦੇ ਵਿੱਚ ਪਾਟਕ ਪਾ ਕੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਆ ਜਿਹੜੀ ਉਹ ਇਸੇ ਤਰ੍ਹਾਂ ਵਰਤੀ ਜਾਂਦੀ ਆ। ਤੇ ਇਹਦੇ ਬਾਰੇ ਵੀ ਉਹਨੇ ਰੂਸ ਨੇ ਖੁੱਲ ਕੇ ਕਹਿਤਾ ਵੀ ਭਾਈ ਤੂੰ ਪਹਿਲਾਂ ਆਪਣੀ ਪੀੜੀ ਥੱਲੇ ਜਿਹੜਾ ਉਹ ਸੁੱਟਾ, ਫੇਰ ਸਾਡੇ ਵੱਲ
2: ਸੀ ਨਾ ਉਹ ਜਿਹੜੇ ਫੜੇ ਆ,
1: ਹਾਂਜੀ
2: ਰੂਸ ਦੇ ਟੈਂਕਰ ਸੀ ਨਾ ਜਿਹੜੇ ਤੇਲ ਵਾਲੇ,
1: ਹਾਂਜੀ ਹਾਂਜੀ ਉਹ ਬੇਸਿਕਲੀ ਰੂਸ ਦੇ ਸੀਗੇ, ਹਾਂਜੀ ਰੂਸ ਦਾ ਫਲੈਗ ਸੀਗਾ ਉਹਨਾਂ ਦੇ ਉੱਤੇ ਲੱਗਿਆ ਹੋਇਆ, ਰੂਸ ਦਾ ਝੰਡਾ ਸੀਗਾ। ਇਹ ਤਾਂ ਫੇਰ ਇੱਕ ਕਿਸਮ ਦੀ ਜਿਹਨੂੰ ਉਹ ਅੰਗਰੇਜ਼ੀ ਵਿੱਚ ਸ਼ਬਦ ਇਹ ਵਰਤਿਆ ਪਾਇਰੇਸੀ, ਖੱਕ ਸਾਹਿਬ ਜੀ ਉਹਨੂੰ ਕਹਿੰਦੇ ਆ ਪਾਇਰੇਸੀ, ਜਿਹੜੇ ਹਨਾ ਉਹ ਡਾਕਾ ਮਾਰਨਾ ਹੁੰਦਾ ਮਾਲ ਕਿਸੇ ਦਾ ਜਾਂਦਾ ਲੁੱਟ ਲੈਣਾ, ਆਮ ਕਰਕੇ ਪਾਇਰੇਸੀ ਆ ਜਿਹਨੂੰ ਇਹ ਸਮੁੰਦਰਾਂ ਦੇ ਵਿੱਚ ਜਿਹੜੇ ਉਹ ਬੇੜਿਆਂ ਨੂੰ ਲੁੱਟਦੇ ਆ ਉਹਨਾਂ ਨੂੰ ਪਾਇਰੇਸੀ ਕਹਿੰਦੇ ਪੈਰਟ, ਹਾਂਜੀ। ਸੋ ਇਹ ਵੀ ਇੱਕ ਕਿਸਮ ਦੀ ਉਹ ਪਾਇਰੇਸੀ ਹੋ ਗਈ ਨਾ, ਫਿਰ ਤੁਸੀਂ ਜਾਂਦੇ ਦਾ ਕਿਸੇ ਦਾ ਜਹਾਜ਼ ਲੁੱਟ ਕੇ ਤੇ ਉਹਨੂੰ ਤੁਸੀਂ ਆਪਣਾ ਮਤਲਬ ਹੜੱਪ ਕੇ ਤੇ ਉਹਨੂੰ ਮਾਲ ਵੇਚ ਲੈਣਾ, ਜਿਹਦੀ ਲਾਠੀ ਉਹਦਾ ਬਹਿਸ ਵਾਲੀ ਗੱਲ। ਤੇ ਇਹ ਕਾਕ ਸਾਹਿਬ ਜੀ ਹੁਣ ਜਿਹੜੀ ਸੀ ਉਹਨਾਂ ਨੇ ਕਹਿਤਾ, ਤੇ ਹੁਣ ਇਹ ਤੋਂ ਮਗਰੋਂ ਜਿਹੜਾ ਅਮਰੀਕਨ ਅੰਬੈਸਡਰ ਆ ਖਾਕ ਸਾਹਿਬ ਜਦੋਂ ਫਿਰ ਰਸ਼ੀਆ ਨੇ ਉਹ ਕਿਹਾ ਯੂਐਨ ਅਸੈਂਬਲੀ ਦੇ ਵਿਚ, ਤੇ ਜਿਹੜੀ ਫਿਰ ਰਸ਼ੀਆ ਦੀ ਅੰਬੈਸਡਰ ਦੀ ਵਾਰੀ ਆਈ, ਉਹਨੇ ਉਹਦਾ ਨਾਂ ਹੀ ਨੀ ਲਿਆ, ਉਹਦਾ ਕੋਈ ਜਵਾਬ ਨੀ ਦਿੱਤਾ, ਨਾ ਕੁਛ ਨੀ ਕਿਹਾ, ਤੇ ਆਪਣੇ ਘੋੜੇ ਭਜਾਉਣਾ ਸ਼ੁਰੂ ਕਰ ਦਿੱਤੇ ਉਹਨੇ। ਤੇ ਉਹ ਤੁਹਾਨੂੰ ਪਤਾ ਵੀ ਜਿਹੜੇ ਪੋਲੀਟੀਸ਼ਨ ਹੁੰਦੇ ਜਵਾਬ ਨੀ ਦਿੰਦੇ ਹੁੰਦੇ ਉਸ ਗੱਲ ਦਾ, ਉਹਦੇ ਬਾਰੇ ਕੁਛ ਨੀ ਕਹਿੰਦੇ ਹੁੰਦੇ, ਜਿਹਦੇ ਕੋਈ ਉਹਨਾਂ ਦਾ ਜਵਾਬ ਹੋਵੇ ਤੇ ਫਿਰ ਇਹ ਆਪਣਾ ਗਾਹ ਨੀਗਾ, ਹੋਰ ਕੋਈ ਨਾ ਕੋਈ ਫੈਸਲਾ ਜਿਹੜਾ ਉਹ ਤੋਰ ਕੇ ਤੇ ਆਪਣਾ ਟਾਈਮ ਆ ਜਿਹੜਾ ਉਹਨੂੰ ਨਿਗਾ ਦਿੰਦੇ ਹੁੰਦੇ ਆ। ਤੇ ਇਸੇ ਤਰ੍ਹਾਂ ਉਹਨਾਂ ਨੇ ਕੀਤੀ ਸੀ ਖਾਕ ਸਾਹਿਬ ਜੀ। ਹੁਣ ਅਗਲੀ ਜਿਹੜੀ ਹੋਰ ਗੱਲ ਆ, ਜਿੱਦਾਂ ਪਹਿਲਾਂ ਮੈਂ ਕਹਿ ਕੇ ਗਿਆ ਕਿ ਜੇ ਆਪਾਂ ਰਾਜਨੀਤਿਕ ਪੱਖ ਤੋਂ ਦੇਖੀਏ ਤਾਂ ਟਰੰਪ ਬਹੁਤ ਹੁਸ਼ਿਆਰ ਬੰਦਾ,
2: ਬਿਲਕੁਲ।
1: ਤੇ ਹੁਣ ਦੇਖੋ ਇਹਨੇ ਆਖਿਆ ਵੀ ਇੱਥੇ ਨਾ ਇੱਕ ਸੰਸਥਾ ਹੁੰਦੀ ਆ ਉਹਨੂੰ ਪੀਸ ਬੋਰਡ ਕਹਿੰਦੇ ਆ, ਪੀਸ ਬੋਰਡ।
2: ਅੱਛਾ ਜੀ।
1: ਤੇ ਉਹਦੇ ਵਿਚ ਨਾ ਜਿਹੜੇ ਵੱਖਰੇ ਵੱਖਰੇ ਦੇਸ਼ਾਂ ਦੇ ਆ ਉਹਦੇ ਵਿਚ ਉਹ ਮੈਂਬਰ ਹੁੰਦੇ ਆ ਉਹਦੇ, ਤੇ ਉਹ ਜਿਹੜੇ ਮੈਂਬਰ ਆ ਉਹਨਾਂ ਨੂੰ ਫੇਰ ਜੇ ਇਸ ਮੁਲਕ ਦੇ ਵਿਚ ਸ਼ਾਂਤੀ ਹੈਗੀ ਆ ਉਹਨਾਂ ਨੂੰ ਉਹਦੇ ਮੈਂਬਰ ਬਣਾ ਲਿਆ ਜਾਂਦਾ, ਤੇ ਜੇ ਉੱਥੇ ਗੜਬੜ ਹੋਵੇ ਤਾਂ ਫਿਰ ਉਹਨਾਂ ਤੋਂ ਵਾਪਸ ਲੈ ਲਈ ਜਾਂਦੀ ਆ।
2: ਅੱਛਾ।
1: ਤੇ ਹੁਣ ਕੀ ਆ, ਟਰੰਪ ਸਾਹਿਬ ਨੇ ਕਹਿਤਾ ਭਾਈ ਜਿਹੜਾ ਵੀ ਉਹਦਾ ਮੈਂਬਰ ਹੈਗਾ ਉਹ ਮੈਨੂੰ $1 billion ਦਊਗਾ।
2: ਅੱਛਾ।
1: $1 billion ਦਊਗਾ ਤਾਂ ਤੂੰ ਉਹਦਾ ਮੈਂਬਰ ਬਣੇਗਾ, ਨਹੀਂ ਤਾਂ ਆਪਣਾ ਚੱਕ ਲਾ ਕੇ
2: ਸਿੱਧਾ ਠੋਕ ਦਿੱਤਾ
1: ਸਿੱਧਾ। ਹਾਂ, $1 billion ਕਹਿੰਦਾ ਦਊਗਾ, $1 billion ਦੇ ਕੇ ਤੁਹਾਨੂੰ 3 ਸਾਲ ਦੀ ਗਰੰਟੀ ਹੋਊਗੀ।
2: ਟਰੰਪ ਸਾਹਿਬ ਪੈਸੇ ਇਕੱਠੇ ਕਰ ਰਹੇ ਅਮਰੀਕਾ ਲਈ, ਤੇ ਲੋਕਾਂ ਨੂੰ ਵੀ ਦੇਣਗੇ ਕਿ ਨਹੀਂ?
1: ਉਹਨਾਂ ਨਾਲ ਲੋਕਾਂ ਨੂੰ, ਖਾਕ ਸਾਹਿਬ ਜੀ ਤੁਹਾਨੂੰ ਪਤਾ ਜਿਹੜਾ ਕੰਜੂਸ ਹੁੰਦਾ ਖਾਕ ਸਾਹਿਬ ਜੀ, ਉਹ ਕਹਿੰਦੇ ਆ ਉਹ ਪੈਸਾ ਨੀ ਛੱਡਦਾ ਹੁੰਦਾ, ਉਹ ਆਪਣੀ ਜਾਨ ਜੂਨ ਤਾਂ ਦੇ ਦੋਗਾ ਪਰ ਪੈਸਾ ਨੀ ਛੱਡਦਾ ਹੁੰਦਾ। ਉਹ ਕਹਿੰਦੇ ਨਾ ਸ਼ੇਰ ਮੁਕਸਦਾ ਬਾਲ ਨੀ ਦਿੰਦਾ ਤੇ ਜਿਹੜਾ ਕੰਜੂਸ ਆ ਉਹ ਇੱਕ ਪੈਣੀ ਛੱਡਦਾ ਨੀਗਾ। ਸੋ ਇਹ ਹੁਣ ਟਰੰਪ ਸਾਹਿਬ ਨੇ ਫੇਰ ਉਹ ਕਹਿੰਦੇ ਵੀ $1 billion ਦਿਓਗੇ ਤਾਂ ਤੁਸੀਂ ਇਹਦੇ ਮੈਂਬਰ ਰਹੋਗੇ, ਜੇ ਨਹੀਂ ਦੇ ਇੱਕ ਵਾਰੀ ਦੇ ਕੇ 3 ਸਾਲ ਤੁਸੀਂ ਰਹੋਗੇ, ਉਸ ਤੋਂ ਬਾਅਦ ਤੁਹਾਨੂੰ ਫੇਰ ਜਿਹੜਾ $1 billion। ਦੇਖੋ ਹੁਣ ਖਾਕ ਸਾਹਿਬ ਜੀ ਇਹ ਗੱਲਾਂ ਇਸ ਤਰ੍ਹਾਂ ਆ ਭਈ ਜਿਹੜਾ ਵਪਾਰੀ ਬੰਦਾ ਹੁੰਦਾ ਨਾ, ਹੁਣ ਦੇਖੋ ਆਪਣੀ ਸਿਹਤ ਬਾਰੇ ਵੀ ਇਹਦੇ ਵਿੱਚ ਹੀ ਗੱਲ ਆ ਜਾਣੀ ਆ। ਜਿਹੜਾ ਵਪਾਰੀ ਬੰਦਾ ਹੁੰਦਾ ਖਾਕ ਸਾਹਿਬ ਜੀ, ਉਹਨੇ ਹੁਣ ਦੇਖੋ ਜੇ ਆਪਣੇ ਸਾਹਮਣੇ ਖਾਕ ਸਾਹਿਬ ਜੀ ਦਾਲ ਬਣਾ ਕੇ ਰੱਖੀ ਹੋਵੇ ਤੇ ਉਹਦੇ ਵਿੱਚ ਨਾ ਲੂਣ ਹੋਵੇ ਨਾ ਮਿਰਚ ਹੋਵੇ, ਉਹ ਬੇਸਵਾਦ ਜੇ ਹੋਵੇ ਤੇ ਰੋਟੀਆਂ ਆਪਾਂ ਕਿੰਨੀਆਂ ਖਾ ਲਾਂਗੇ?
2: ਬਿਲਕੁਲ,
1: ਆਪਾਂ ਇੱਕ ਨਾ ਡੂਢ ਖਾ ਲਵਾਂਗੇ, ਕਹਿਣਾ ਯਾਰ ਸਾਡੇ ਪਰ ਇਹ ਸਵਾਦ ਨੀ ਹੈਗੀ। ਅੱਛਾ, ਉਸੇ ਹੀ ਦਾਲ ਨੂੰ ਤੜਕਾ ਲਾ ਕੇ ਉਹਦੇ ਵਿੱਚ ਪਾ ਕੇ ਸਲਾਦ ਸਲੂਦ ਕੱਟ ਕੇ ਰੱਖ ਕੇ ਸਾਰਾ ਕੁਛ 4 ਗੰਢਾਂ ਨਾਲ ਰੱਖ ਕੇ ਤਾਂ ਤੁਸੀਂ ਰੋਟੀਆਂ ਜਿਹੜੀਆਂ ਇੱਕ ਖਾਣੀ ਸੀ ਉਹਦੇ ਵੇਲੇ 2.5 ਤਾਂ ਖਾਈ ਜਾਣੀਆਂ।
2: ਬਿਲਕੁਲ।
1: ਅੱਛਾ, ਹੁਣ ਕੀ ਹੋਇਆ, ਉਹਦੇ ਨਾਲ ਕੀ ਹੋਇਆ, ਜਿਹੜਾ ਵਪਾਰੀ ਆ ਨਾ ਬੰਦਾ, ਉਹਨੇ ਇਹ ਸੋਚਣਾ ਪਈ ਯਾਰ ਚੱਲ ਆਪਾਂ ਉਦਾਹਰਨ ਦੇ ਤੌਰ ਤੇ ਕਹਿ ਦਿੰਦੇ ਪਹਿਲਾਂ ਤੂੰ 1 ਰੋਟੀ ਖਾਂਦਾ ਸੀ ਤੇ ਹੁਣ ਤੂੰ 2 ਖਾਣ ਲੱਗ ਪਿਆ। ਅੱਛਾ, ਉਹਨੇ ਗਿਣਨਾ ਪਈ 1 ਰੋਟੀ ਵੱਧ ਮੈਂ ਇਹਨੂੰ ਸਵੇਰੇ ਖਿਲਾਤੀ, 1 ਦੁਪਹਿਰ ਨੂੰ, 1 ਰਾਤ ਨੂੰ, 3 ਰੋਟੀਆਂ ਦਿਹਾੜੀ ਦੀਆਂ ਮੈਂ ਇਹਨੂੰ ਵਾਧੂ ਖਿਲਾਤੀਆਂ, ਬਾਕੀ ਜਿਹੜਾ ਦਾਲ ਦੇ ਵਿੱਚ ਮਸਾਲਾ ਮਿਰਚ ਲੂਣ ਉਹ ਸਾਰਾ ਕੁਛ ਹੈਗਾ ਉਹ ਵੀ ਵਾਧੂ ਖਿਲਾਤਾ। ਉਹਨੇ ਹੁਣ ਫਰਜ ਕਰ ਲਓ ਜਿਹੜਾ ਵਪਾਰੀ ਆ ਉਹ ਕਹਿੰਦਾ ਵੀ ਅੱਜ ਮੈਂ ਇਸ ਬੰਦੇ ਤੋਂ 10 ਰੁਪਏ ਜਾਂ 100 ਰੁਪਇਆ ਵਾਧੂ ਕਮਾ ਲਿਆ ਇੱਕ ਦਿਨ ਦਾ। ਅੱਛਾ ਫੇਰ ਉਹਨੇ ਵਪਾਰੀ ਨੇ ਕੀ ਕਰਨਾ, ਉਹਨੂੰ ਇੱਥੇ ਨੀ ਰੱਖਦਾ ਹੁੰਦਾ, ਉਹ ਜਿਹੜੇ ਨਾ ਸੇਲਸਮੈਨ ਹੁੰਦੇ ਆ ਨਾ ਜਿਹੜਾ ਨੇ ਗਾਹ ਮਾਲ ਵੇਚਣਾ ਹੁੰਦਾ, ਉਹਨਾਂ ਨੂੰ ਫੇਰ ਬਗਲਾਉਂਦਾ, ਉਹਨਾਂ ਨੂੰ ਉਹ ਜਾਲ ਦੇ ਵਿੱਚ ਫਸਾਉਂਦਾ ਆ। ਉਹਨਾਂ ਨੂੰ ਫੇਰ ਉਹ ਇਹ ਕਹਿੰਦਾ ਵੀ ਤੁਸੀਂ ਜਾ ਕੇ ਇਹ ਦੇਖਣਾ ਆ ਵੀ ਜੇ ਤੂੰ ਇੱਕ ਦਿਨ ਦਾ 100 ਰੁਪਇਆ ਬਣਾ ਲਿਆ ਤੇ ਤੂੰ ਮਹੀਨੇ ਦਾ ਬਣਾ ਲਿਆ 3000 ਤੇ ਸਾਲ ਦਾ ਬਣਾ ਲਿਆ 36000 ਤੇ 100 ਸਾਲ ਨਾਲ ਉਹਨੂੰ ਫੇਰ ਗੁਣਾ ਕਰ ਲਓ, ਤੂੰ ਇੰਨੇ ਪੈਸੇ ਬਣਾ ਲਿਆ, ਉਹ ਝਾਂਸੇ ਦੇ ਵਿੱਚ ਫਸਾ ਲੈਂਦੇ ਆ ਉਹਨੂੰ ਤੇ ਇੰਨੇ ਸਾਲਾਂ ਦੇ ਵਿੱਚ, ਹਾਲਾਂਕਿ ਉਹ ਵਪਾਰੀ ਨੂੰ ਵੀ ਪਤਾ ਹੁੰਦਾ ਵੀ ਮੈਂ ਤਾਂ 100 ਸਾਲ ਨੂੰ ਇੱਥੇ ਹੋਣਾ ਜੀ ਤੇ ਨਾ ਹੀ ਜਿਹੜਾ ਜਿਹਨੂੰ ਖਲਾਉਣੇ ਆ ਉਹਨੇ ਵੀ ਨੀ ਹੋਣਾ
2: ਬਿਲਕੁਲ।
1: ਸੋ ਅਸਲ ਦੇ ਵਿੱਚ ਇਹ ਜਿਹੜੀ ਆ ਵਪਾਰੀ ਆ ਜਿਹੜਾ ਉਹ ਇਸ ਤਰ੍ਹਾਂ ਗੇਮ ਪਲੇ ਕਰਦਾ, ਇਸੇ ਤਰ੍ਹਾਂ ਇਹ ਕੰਮ ਸਾਹਿਬ ਆ ਇਹ ਵੀ ਇਸੇ ਤਰ੍ਹਾਂ ਜਿਹੜੀ ਆ ਉਹ ਗੇਮ ਪਲੇ ਕਰਦੇ ਆ। ਕੱਖ ਸਾਹਿਬ ਜੀ ਵਪਾਰੀ ਆ ਜਿਹੜਾ ਇਹ ਬਹੁਤ ਸ਼ੈਤਾਨ ਹੁੰਦਾ, ਉਹ ਸ਼ਾਇਦ ਅੱਗੇ ਇੱਕ ਵਾਰੀ ਆਪਾਂ ਗੱਲ ਵੀ ਕੀਤੀ ਸੀ, ਮੇਰਾ ਕਹਿ ਰਿਹਾ ਤੁਹਾਡਾ ਸਮਾਂ ਜਿਹੜਾ ਹੋ ਗਿਆ ਆ ਉਹ ਡਾਕਟਰ ਸਾਹਿਬ ਦਾ ਘੰਟੀ ਵੱਜਣੇ ਵਾਲਾ ਤੇ 60 ਮਿੰਟ ਹੋ ਗਏ ਉਹਨਾਂ ਦਾ ਫੋਨ ਆਇਆ ਲਓ
2: ਤੇ ਚਲੋ ਇਹ ਆ ਜਾਂਦਾ ਆਪਾਂ ਕਰਦੇ ਆ ਤੇ ਉਹਨਾਂ ਚਿਰ ਆਪਾਂ ਫਿਰ ਮੇਰੇ ਐਡ ਉਹਨਾਂ ਦੀ ਪਤਾ ਨੀ ਕਿੱਥੇ ਗਵਾਚ ਗਈ ਹੈ ਤੇ ਥੋੜਾ ਜਿਹਾ ਆਪਾਂ ਉਹ ਕਹਿੰਦੇ ਤੁਸੀਂ ਬੋਲ ਦਿਆ ਕਰੋ ਜਿੱਦਾਂ ਵੀ ਬੋਲਣਾ ਨਾ ਉਹਦੇ ਨਾਲ ਜ਼ਿਆਦਾ ਵਧੀਆ ਹੋ ਜਾਂਦਾ ਤੇ ਤੁਸੀਂ ਨਾਲ ਹੀ ਹੋ।
1: ਹਾਂਜੀ ਹਾਂਜੀ ਨਾਲ ਹੀ ਮੈਂ
2: ਤੇ ਮੈਨੂੰ ਏਦਾਂ ਫੋਨ ਦੇ ਉੱਪਰ ਪਤਾ ਨੀ ਕੀ ਪ੍ਰੋਬਲਮ ਹੋ ਗਈ ਅੱਗੇ ਤੇ ਐਡ ਹੋ ਜਾਂਦਾ ਹੁੰਦਾ ਸੀ ਬਟਨ ਹੈਗਾ ਸੀ ਹੁਣ ਹੈ ਨੀਗਾ।
1: ਹੋਊਗਾ ਉਹਦੇ ਤੇ ਹੁੰਦਾ ਤਾਂ
2: ਹੁੰਦਾ ਵਾ ਐਡ ਕਰਨ ਵਾਲਾ ਪਰ ਸਮਝ ਮੈਂ ਹੁਣ ਮਿੰਟ ਮੈਂ ਦੇਖਾਂ ਡਾਕਟਰ ਸਾਹਿਬ ਦਾ ਚੀਮਾ ਸਾਹਿਬ ਤੁਸੀਂ ਕੱਟੋ ਫਿਰ ਮੈਂ ਤੁਹਾਨੂੰ ਕੱਟ ਕੇ ਮਿਲਾਉਣਾ। ਡਾਕਟਰ ਸਾਹਿਬ ਹੋਲਡ ਕਰਿਓ ਜੀ। ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਔਰ ਮੈਂ ਇੱਕ ਇਨਫੋਰਮੇਸ਼ਨ ਦੇ ਦਵਾਂ ਕਿ ਡਾਕਟਰ ਸਾਹਿਬ ਦਾ ਕਲੀਨਿਕ ਜਿਹੜਾ ਹੈਗਾ ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ ਔਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਜਾਂ ਈਮੇਲ ਕਰਕੇ ਵੀ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ। ਸੋ ਉਹਦੇ ਨਾਲ ਜੇ ਕਿਸੇ ਨੇ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਬਿਮਾਰੀ ਦੀ ਜਾਂ ਕਿਸੇ ਢਿੱਲਾ ਮੱਠਾ ਹੈਗਾ ਤੇ ਤੁਸੀਂ ਕੀ ਹੋ ਗਿਆ ਡਾਕਟਰ ਸਾਹਿਬ ਹੋਲਡ ਕਰੋ ਮੈਂ ਚੀਮਾ ਸਾਹਿਬ ਨੂੰ ਬੁਲਾ ਲਓ ਲੋ ਜੀ more people add

0: すみません。すみません、オーディオ。Hello.
1: No es posible realizar la llamada tal y como se marcó el número. Verificar el número y marque.
0: Message to
2: US01LV.
0: Oh God. That's about you. I've tried to do it. Thank you so much, dosto. To see Sunray or Dildi, baad Doctor Saab sir na jodge ne baaki de information. Doctor Saab, to see aap hi de number baat de diya karo ji apna sara kosh. Ji. Doctor Saab, aao ji. Hold kyun ho gaya? Ji, Doctor Saab.
3: Adult hon tak le aaye. ਔਰ ਉਸ ਅਡਲਟ ਹੋਣ ਤੱਕ ਲੈ ਆਉਣ ਦਾ ਮਤਲਬ ਇਹ ਸੀ ਕਿ ਹੁਣ ਅਸੀਂ ਇਹ ਸੋਚਿਆ ਵੀ ਇਹ ਜੀਵਨ ਹੁਣ ਅਡਲਟ ਤੇ ਹੋ ਗਿਆ ਆ ਪਰ ਹੁਣ ਜਦੋਂ ਇਹਦੀਆਂ ਬਰੀਕੀਆਂ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਆਮ ਤੌਰ ਤੇ ਖੋਜ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਗੱਲ ਦਾ ਅਸਲ ਬਿੰਦੂ ਕੀ ਹੈ ਅਸਲ ਛੋਟੀ ਤੋਂ ਛੋਟੀ ਗੱਲ ਕੀ ਕਾਰਨ ਕੀ ਹੋ ਸਕਦਾ ਹੈਗਾ ਵੱਡਾ ਸਰੀਰ ਸਾਨੂੰ ਦਿਖਾਈ ਦਿੰਦਾ ਹੈ ਇਸ ਸੰਬੰਧ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਅੱਗੇ ਕਰ ਚੁੱਕੇ ਹਾਂ ਕਿ ਭਾਈ ਇਹ ਸਰੀਰ ਜਿਹੜਾ ਹੈ ਭਾਵੇਂ ਸਾਨੂੰ
2: Your call cannot be completed as dialed. Please check the number and dial again.
1: No es posible realizar la llamada tal y como se marcó el número. Favor de verificar el número y márquelo de nuevo.
2: Message 2. US01LV.
3: ਕਿ ਉਹ ਸਿੰਗਲ ਯੂਨਿਟ ਜਿੰਨੀ ਵੀ ਸ਼ਨਾਖਤ ਉਹਦੀ ਹੋ ਸਕਦੀ ਸੀ ਉਹ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਅਸੀਂ ਉਸ ਬਰੀਕੀ ਤੱਕ ਪਹੁੰਚ ਸਕੀਏ ਕਿ ਜੋ ਕੁਝ ਵੀ ਇਸ ਸਰੀਰ ਦੇ ਵਿੱਚ ਵਾਪਰਦਾ ਸਾਨੂੰ ਵੱਡੇ ਪੈਮਾਨੇ ਤੇ ਦਿਖਾਈ ਦਿੰਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਉਹਦੇ ਵਿੱਚ ਅਸਲ ਦੇ ਵਿੱਚ ਕਿਸ ਥਾਂ ਤੇ ਕਿਸ ਬਿੰਦੂ ਤੇ ਕੀ ਤਬਦੀਲੀ ਹੁੰਦੀ ਹੈ ਜਿਸ ਕਰਕੇ ਵੱਡੇ ਪੈਮਾਨੇ ਤੇ ਸਰੀਰ ਜਿਹੜਾ ਆ ਉਹ ਆਪਣੇ ਕੰਮਕਾਰ ਕਾਰਜਹਾਰ ਦੇ ਵਿੱਚ ਜਾਂ ਸਰੀਰ ਆਪਣੀ ਬਣਤਰ ਦੇ ਵਿੱਚ ਕੋਈ ਤਬਦੀਲੀਆਂ ਮਹਿਸੂਸ ਕਰਦਾ ਹੈ ਜਿਹੜੀਆਂ ਅਸੀਂ ਡਾਕਟਰ ਲੋਕ ਜਾਣਦੇ ਹਾਂ ਤੇ ਉਹਦਾ ਇੱਕ ਨਾਂ ਰੱਖ ਦਿੰਦੇ ਹਾਂ ਵੀ ਇਹ ਇੱਕ ਬਿਮਾਰੀ ਹੈਗੀ ਆ ਕਿਉਂਕਿ ਸਰੀਰ ਦਾ ਕੰਸੈਪਟ ਫਿਜ਼ੀਕਲ ਹੈ ਔਰ ਅੱਜ ਕੱਲ ਅਸੀਂ 21ਵੀਂ ਸਦੀ ਦੇ ਵਿੱਚ ਜਾ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਇਸ ਚੀਜ਼ ਨੂੰ ਮੰਨਣ ਦਾ ਆਦੀ ਹੋ ਗਿਆ ਆ ਕਿ ਨਹੀਂ ਭਾਈ ਜੇ ਕੋਈ ਚੀਜ਼ ਦਿਸਦੀ ਨਹੀਂ ਜੇ ਕਿਸੇ ਦਾ ਕੋਈ ਸਬੂਤ ਸਾਹਮਣੇ ਨਹੀਂ ਤੇ ਅਸੀਂ ਉਹਨੂੰ ਨਹੀਂ ਮੰਨਦੇ ਪਰ ਲੇਕਿਨ ਦੁਨੀਆਂ ਦੇ ਉੱਪਰ ਇਸ ਕਾਇਨਾਤ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵਾਪਰਦੀਆਂ ਨੇ ਜਿਹੜੀਆਂ ਹੁੰਦੀਆਂ ਤੇ ਹਨ ਪਰ ਕਿਵੇਂ ਹੁੰਦੀਆਂ ਹਨ ਉਹਦਾ ਐਕਸਪਲੇਨੇਸ਼ਨ ਅਸੀਂ ਨਹੀਂ ਦੇ ਸਕਦੇ ਜਿਵੇਂ ਇਸ ਸਰੀਰ ਦੀ ਗੱਲ ਹੀ ਆਪਾਂ ਕਰਦੇ ਹਾਂ ਇਸ ਸਰੀਰ ਦੇ ਵਿੱਚ ਸਾਰੇ ਅੰਗ ਤੇ ਅਸੀਂ ਵੇਖ ਸਕਦੇ ਹਾਂ ਅੰਗ ਕੰਮ ਇਸ ਸਾਰੇ ਚੱਲਣ ਦਾ ਜ਼ਿੰਮੇਵਾਰ ਕੌਣ ਆ ਜਦੋਂ ਅਸੀਂ ਉਸ ਜ਼ਿੰਮੇਵਾਰ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤੇ ਫਿਰ ਅਲਟੀਮੇਟ ਅਸੀਂ ਇੱਕ ਸਥਿਤੀ ਤੇ ਆ ਕੇ ਰੁਕ ਜਾਂਦੇ ਹਾਂ ਤੇ ਉਹ ਸਥਿਤੀ ਹੈਗੀ ਹੈ ਸੈੱਲ ਦੀ ਚੈੱਕ ਖੋਜ ਇਸ ਤੋਂ ਉੱਪਰ ਦੀ ਹੈ ਬੇਸ਼ੱਕ ਇਹ ਚੀਜ਼ ਜਿਹੜੀ ਹੈ ਇਹ ਭਾਈ ਫਿਰ ਸੈੱਲ ਕਿਵੇਂ ਕੰਮ ਕਰਦਾ ਔਰ ਉਸ ਸੈੱਲ ਦੇ ਕੰਮ ਕਰਨ ਦੀ ਸੰਭਾਵਨਾ ਨੂੰ ਤਲਾਸ਼ਣ ਵਾਸਤੇ ਅਸੀਂ ਇੱਕ ਆਮ ਐਗਜ਼ਾਮਪਲ ਦਿੰਦੇ ਹਾਂ ਜਿਹੜੀ ਇਹ ਤੇ ਸਾਬਤ ਕਰਦੀ ਹੈ ਇਸ ਸਰੀਰ ਦਾ ਚੱਲਣ ਕਿਸੇ ਹੋਰ ਦੇ ਹੱਥ ਹੈ ਕੰਟਰੋਲ ਕਿਸੇ ਹੋਰ ਦੇ ਹੱਥ ਹੈਗਾ ਔਰ ਉਹ ਇਨਵਿਜ਼ੀਬਲ ਉਹ ਇੱਕ ਪਾਵਰ ਹੈਗੀ ਹੈ ਜਿਹੜੀ ਇਸ ਸੈੱਲ ਨੂੰ ਵੀ ਚਲਾਉਂਦੀ ਹੈ ਔਰ ਇਸ ਕਰਕੇ ਜੇ ਉਹ ਪਾਵਰ ਇਸ ਸਰੀਰ ਦੇ ਵਿੱਚ ਹੈਗੀ ਹੈ ਤੇ ਇਹ ਸਰੀਰ ਕੰਮ ਕਰ ਰਿਹਾ ਹੈ ਜੇ ਇਸ ਉਹ ਸਰੀਰ ਦੇ ਵਿੱਚ ਪਾਵਰ ਨਹੀਂ ਹੈਗੀ ਤੇ ਫਿਰ ਇਹ ਸਰੀਰ ਮੁਰਦਾ ਹੈ ਇਹ ਅੰਗ ਨੱਕ ਕੰਨ ਜਿੰਨੇ ਵੀ ਕੁਛ ਅਸੀਂ ਅੰਗ ਦੇਖ ਰਹੇ ਹਾਂ ਇਹ ਸਾਰਿਆਂ ਦਾ ਇੱਕ ਕੰਮ ਕਾਰ ਕਰਨ ਦਾ ਤਰੀਕਾ ਕਾਰ ਨਹੀਂ ਹੁੰਦਾ ਉੱਥੇ ਪੈਰ ਹੁੰਦੇ ਤੇ ਨਹੀਂ ਹੁੰਦੇ ਤਾਂ ਮਤਲਬ ਇਹ ਸਾਡੇ ਕੋਲ ਇੱਕ ਐਸੀ ਐਗਜ਼ਾਮਪਲ ਹੈਗੀ ਹੈ ਜਿਹੜੀ ਅਸੀਂ ਸਰੀਰ ਦੇ ਸੰਬੰਧ ਚ ਸਾਬਤ ਕਰ ਸਕਦੇ ਹਾਂ ਕਿ ਇਸ ਸਰੀਰ ਦਾ ਕੋਈ ਜ਼ਿੰਮੇਵਾਰ ਹੋਰ ਹੈ ਜਿਹੜਾ ਇਹਦੀ ਗਲਤ ਤੇ ਠੀਕ ਹਰ ਤਰ੍ਹਾਂ ਦੀ ਕਾਰਵਾਈ ਵਾਸਤੇ ਜ਼ਿੰਮੇਵਾਰ ਹੈਗਾ ਸੋ ਮਤਲਬ ਇਹ ਆ ਜੇ ਹਰ ਗਲਤ ਤੇ ਠੀਕ ਕਾਰਵਾਈ ਵਾਸਤੇ ਜ਼ਿੰਮੇਵਾਰ ਕੋਈ ਹੋਰ ਹੈਗਾ ਆ ਤੇ ਇਹਦਾ ਮਤਲਬ ਜੇ ਕੁਛ ਸਾਡਾ ਲਾਗਾ ਦੇਗਾ ਹੋਣਾ ਚਾਹੀਦਾ, ਜੇ ਕੁਛ ਲੈਣ ਦੇਣ ਸਾਡਾ ਹੋਣਾ ਚਾਹੀਦਾ ਫਿਰ ਉਹਦੇ ਨਾਲ ਹੋਣਾ ਚਾਹੀਦਾ। ਪਰ ਕਦੇ ਇੱਕ ਜ਼ਮਾਨਾ ਸੀ, ਮੈਂ ਸਮਝਦਾ ਸੁਣਨ ਵਾਲੇ ਸਾਰੇ ਇਹ ਜਾਣਦੇ ਹੋਣਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਇਸੀ ਸਬੰਧ ਦੇ ਵਿੱਚ, ਸੁਣਨ ਵਾਲੇ ਸਾਰੇ ਜਾਣਦੇ ਹੋਣਗੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਵੈਦ ਲੋਕ ਜਾਂ ਸਾਡੇ ਹਕੀਮ ਲੋਕ ਜਿਹੜੇ ਹੁੰਦੇ ਸੀ ਨਾ, ਉਹ ਉਸ ਦੀ ਬਰੀਕੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਔਰ ਉਹਦੇ ਕੋਲ ਜਿੰਨੇ ਅੱਜ ਇੰਸਟਰੂਮੈਂਟ ਸਾਡੇ ਕੋਲ ਹੈਗੇ ਨੇ ਕਿਸੇ ਬਿਮਾਰੀ ਨੂੰ ਜਾਣਨ ਦੇ ਜਾਂ ਕਿਸੇ ਸਰੀਰ ਦੇ ਫਿਜ਼ੀਕਲ ਆ ਗਈ ਚੇਂਜਸ ਨੂੰ ਜਾਣਨ ਦੇ, ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਤੇ ਇਹਦਾ ਮਤਲਬ ਜੇ ਕੁਛ ਸਾਡਾ ਲਾਗਾ ਦੇਗਾ ਹੋਣਾ ਚਾਹੀਦਾ, ਜੇ ਕੁਛ ਲੈਣ ਦੇਣ ਸਾਡਾ ਹੋਣਾ ਚਾਹੀਦਾ ਫਿਰ ਉਹਦੇ ਨਾਲ ਹੋਣਾ ਚਾਹੀਦਾ। ਪਰ ਕਦੇ ਇੱਕ ਜ਼ਮਾਨਾ ਸੀ, ਮੈਂ ਸਮਝਦਾ ਸੁਣਨ ਵਾਲੇ ਸਾਰੇ ਇਹ ਜਾਣਦੇ ਹੋਣਗੇ, ਕੱਲ ਅੰਗਰੇਜ਼ੀ ਦਾ ਪ੍ਰੋਗਰਾਮ ਸੀ ਇਸੀ ਸਬੰਧ ਦੇ ਵਿੱਚ, ਸੁਣਨ ਵਾਲੇ ਸਾਰੇ ਹੀ ਜਾਣਦੇ ਹੋਣਗੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਵੈਦ ਲੋਕ ਜਾਂ ਸਾਡੇ ਹਕੀਮ ਲੋਕ ਜਿਹੜੇ ਹੁੰਦੇ ਸੀ ਨਾ, ਉਹ ਉਸ ਦੀ ਬਰੀਕੀ ਤਹਿ ਤੱਕ ਜਾਣਨ ਦੀ ਕੋਸ਼ਿਸ਼ ਕਰਦੇ ਸੀ। ਔਰ ਉਹਦੇ ਕੋਲ ਜਿੰਨੇ ਅੱਜ ਇੰਸਟਰੂਮੈਂਟ ਸਾਡੇ ਕੋਲ ਹੈਗੇ ਨੇ ਕਿਸੇ ਬਿਮਾਰੀ ਨੂੰ ਜਾਣਨ ਦੇ ਜਾਂ ਕਿਸੇ ਸਰੀਰ ਦੇ ਫਿਜ਼ੀਕਲ ਆ ਗਈ ਚੇਂਜਸ ਨੂੰ ਜਾਣਨ ਦੇ, ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਕਰੂੰਗਾ ਖਾਸ ਤੌਰ ਤੇ ਸਾਰੇ ਲੋਕ ਸੁਣਨ ਵਾਲੇ ਜਾਣਦੇ ਹੋਣਗੇ ਕਿ

ਚੇਂਜ ਨੂੰ ਜਾਣਨ ਦੇ ਉਦੋਂ ਨਹੀਂ ਸੀ ਹੁੰਦੇ। ਔਰ ਉਦੋਂ ਕੀ ਹੁੰਦਾ ਸੀ, ਲੋਕ ਨਬਜ਼ ਦੇਖਦੇ ਸੀ ਤੇ ਨਬਜ਼ ਦੇਖ ਕੇ ਹੀ ਦੱਸ ਦਿੰਦੇ ਸੀ ਤੇਰੇ ਸਰੀਰ ਦੇ ਕਿਹੜੇ ਅੰਗ ਵਿਚ ਕਿੱਥੇ ਨੁਕਸ ਹੈ। ਅੱਖਾਂ ਦਾ ਰੰਗ ਦੇਖਦੇ ਸੀ, ਨੱਕ ਦੀ ਕੁਰੁੰਬਲੀ ਦੇਖਦੇ ਸੀ, ਚਿਹਰੇ ਦੀ ਰੰਗਤ ਦੇਖਦੇ ਸੀ, ਨੋਹਾਂ ਦਾ ਰੰਗ ਦੇਖਦੇ ਸੀ, ਜੀਭ ਦਾ ਰੰਗ ਦੇਖਦੇ ਸੀ। ਇਹਨਾਂ ਸਾਰੀਆਂ ਗੱਲਾਂ ਤੋਂ ਉਹ ਬਿਮਾਰੀ ਦਾ ਅੰਦਾਜ਼ਾ ਲਗਾਉਂਦੇ ਸੀ। ਕਰੂੜਾ ਖਾਸ ਤੌਰ ਤੇ ਸਾਰੇ ਲੋਕ ਸੁਣਨ ਵਾਲੇ ਜਾਣਦੇ ਹੋਣਗੇ ਕਿ ਅੱਜ ਤੋਂ 20-30 ਸਾਲ ਪਹਿਲਾਂ ਸਿਰਫ ਕਰੂੜੇ ਤੇ ਇਲਾਜ ਹੁੰਦਾ ਸੀਗਾ। ਕਰੂੜਾ ਵੇਖਣਾ, ਕਰੂੜਾ ਮਤਲਬ ਪਿਸ਼ਾਬ, ਯੂਰਨ, ਪਿਸ਼ਾਬ ਦੇਖਣਾ। ਔਰ ਪਿਸ਼ਾਬ ਦੀ ਕਿਰਿਆ ਦੇ ਤੌਰ ਤੇ ਮੈਂ ਇੱਕ ਵਾਰ ਤੁਹਾਨੂੰ ਦਿਆਂ ਕਿ ਆਮ ਤੌਰ ਤੇ ਕੀ ਹੁੰਦਾ। ਅੱਜ ਅਸੀਂ ਕਿਉਂਕਿ ਮਟੀਰੀਅਲਿਸਟ ਹੋ ਗਏ ਨਾ, ਅੱਜ ਅਸੀਂ ਚਾਹੁੰਦੇ ਹਾਂ ਕਿ ਹਰੇਕ ਚੀਜ਼ ਦਾ ਸਾਨੂੰ ਫਿਜ਼ੀਕਲ ਰੂਪ ਐਕਸਪਲੇਨੇਸ਼ਨ ਮਿਲੇ ਤਾਂ ਮੰਨਾਂਗੇ, ਤਾਂ ਮੰਨਾਂਗੇ ਇਹਨੂੰ ਗਠੀਆ ਹੋ ਗਿਆ ਹੈਗੇ। ਔਰ ਅਸੀਂ ਜਦ ਤੱਕ ਅਸੀਂ ਆਰ ਏ ਟੈਸਟ ਪੋਜ਼ਿਟਿਵ ਨਹੀਂ ਵੇਖਦੇ, ਜਦ ਤੱਕ ਅਸੀਂ ਯੂਰਿਕ ਐਸਿਡ ਨੂੰ ਲੈਬਾਰਟਰੀ ਦੇ ਵਿੱਚ ਟੈਸਟ ਕਰਕੇ ਪੋਜ਼ਿਟਿਵ ਨਹੀਂ ਪਾ ਲੈਂਦੇ, ਤਦ ਤੱਕ ਅਸੀਂ ਮੰਨਦੇ ਨਹੀਂ ਕਿ ਇਹਨੂੰ ਗਠੀਆ ਹੋ ਗਿਆ। ਲੇਕਿਨ ਉਸ ਜ਼ਮਾਨੇ ਦੇ ਵਿੱਚ ਇੰਨੇ ਤਰੱਦਦ ਕਰਨ ਤੋਂ ਪਹਿਲਾਂ ਵੀ ਸਾਡੇ ਕੋਲ ਸਾਧਨ ਸਨ ਕਿ ਡਾਕਟਰ ਟੀਮ ਲੋਕਾਂ ਦੇ ਸੀ, ਅੱਛਾ ਤੂੰ ਕਰੂੜਾ ਲੈ ਕੇ ਆਈ ਆਪਣਾ, ਉਹ ਕਰੂੜਾ ਲੈ ਕੇ ਆਉਂਦੇ ਸੀ ਤੇ ਉਸ ਨੂੰ ਕਿਸੇ ਬਰਤਨ ਚ ਪਾ ਕੇ ਜਦ ਹਕੀਮ ਲੋਕ ਦੇਖਣਾ ਸ਼ੁਰੂ ਕਰਦੇ ਸੀ ਤੇ ਵੇਖਦੇ ਸੀ ਉਹਦੇ ਵਿੱਚ ਐ ਜਿਵੇਂ ਸਮੁੰਦਰ ਦੇ ਵਿੱਚ ਬੇੜੀਆਂ ਚੱਲਦੀਆਂ ਨੇ, ਇਸ ਤਰ੍ਹਾਂ ਦੀਆਂ ਲਹਿਰਾਂ ਹੱਸਦੀਆਂ ਨੇ। ਤਜਰਬਾ ਕੋਈ ਵੀ ਕਰ ਸਕਦਾ, ਜਿਹਦੇ ਦੀ ਹੱਥ ਪਾਉਣ ਗੋਡੇ ਜੁੜੇ ਨੇ, ਦਰਦ ਕਰਦੇ ਨੇ, ਸੋਜਾਂ ਪਈਆਂ ਨੇ, ਔਰ ਉਹ ਆਪਣੇ ਪਿਸ਼ਾਬ ਨੂੰ ਕਿਸੇ ਵੀ ਥਾਲੀ ਦੇ ਵਿੱਚ ਕਿਸੇ ਵੀ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਕੇ ਦੇਖਿਓ, ਉਹਦੇ ਵਿੱਚ ਤੁਹਾਨੂੰ ਐ ਲੱਗੂਗਾ ਜਿਵੇਂ ਲਹਿਰਾਂ ਉੱਠਦੀਆਂ ਤੇ ਕੋਈ ਬਿਜਲੀ ਦਾ ਕਰੰਟ ਤੇ ਨਹੀਂ ਲੱਗਿਆ ਹੋਇਆ, ਕੋਈ ਚੀਜ਼ ਚਲਾ ਰਿਹਾ ਹੈਗਾ, ਉਹਦਾ ਪਿਸ਼ਾਬ ਹੈਗਾ ਆ, ਔਰ ਉਹ ਤੁਹਾਡਾ ਕਿਸੇ ਬਰਤਨ ਚ ਪਾਇਆ ਹੋਇਆ ਹੈਗਾ, ਪਰ ਤੁਸੀਂ ਵੇਖੋਗੇ ਆਟੋਮੈਟਿਕਲੀ ਉਹ ਇੱਕ ਕਿਰਿਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਕਹਿੰਦੇ ਸਰ ਵੀ ਭਾਈ ਤੈਨੂੰ ਗਠੀਆ ਹੈ ਜਾਂ ਅਗਰ ਸਾਇੰਸ ਸਾਹਮਣੇ ਨਹੀਂ ਤੇ ਆਉਣ ਵਾਲੇ ਸਮੇਂ ਚ ਤੇਰਾ ਗਠੀਆ ਹੋ ਜਾਏਗਾ। ਇਸੇ ਤਰ੍ਹਾਂ ਦੀ ਗੱਲ ਹੀ ਮੈਂ ਇੱਕ ਹਕੀਮ ਅਜਮਲ ਖਾਨ ਦੀ ਪਹਿਲਾਂ ਤੁਹਾਨੂੰ ਸੁਣਾਈ ਹੋਈ ਹੈ ਕਿ ਭਾਈ ਹਕੀਮ ਅਜਮਲ ਖਾਨ ਦਾ ਬੜਾ ਨਾਂ ਸੀਗਾ, ਔਰ ਉਹਦੇ ਕੋਲ ਕੁਛ ਅੰਗਰੇਜ਼ ਲੋਕ ਆ ਗਏ, ਉਹਨਾਂ ਨੇ ਆਖਿਆ ਬਈ ਬੜਾ ਨਾਂ ਸੁਣਿਆ ਇਸ ਦਾ, ਔਰ ਉਹ ਡਾਕਟਰ ਲੋਕ ਆ ਕੇ ਵੇਖਣ ਲੱਗ ਗਏ ਵੀ ਇਹ ਤਸ਼ਖੀਸ਼ ਕਿਵੇਂ ਕਰਦਾ, ਡਾਇਗਨੋਸਿਸ ਕਿਵੇਂ ਕਰਦਾ ਹੈ ਔਰ ਕਿਵੇਂ ਇਹ ਇਲਾਜ ਕਰਦਾ ਹੈ। ਅਲਟੀਮੇਟਲੀ ਉਸਨੇ ਇੱਕ ਬੰਦੇ ਨੇ ਆਖਿਆ ਵੀ ਅੱਛਾ ਵੀ ਮੈਂ ਇਲਾਜ ਕਰਵਾਉਣਾ, ਉਹਨੇ ਹਕੀਮ ਅਜਮਲ ਖਾਨ ਨੇ ਸਿਰਫ ਇੱਕ ਹੀ ਉਂਗਲੀ ਸੀ ਤੇ ਕਹਿੰਦੇ ਨਾ ਕਿ ਤਿੰਨ ਉਂਗਲੀਆਂ ਰੱਖੋ ਨਬਲ ਦੇ ਉੱਪਰ ਤੇ ਤੁਹਾਨੂੰ ਤਿੰਨ ਕਫ ਪਿੱਤ ਵਾਯੂ ਆਯੁਰਵੈਦਿਕ ਵਾਲੇ ਜਿਵੇਂ ਅਸੀਂ ਦੱਸਦੇ ਹਾਂ ਉਹਦੇ ਮੁਤਾਬਕ ਰੱਖ ਕੇ ਦੱਸਦੇ ਹਾਂ, ਤੇ ਉਹਨੇ ਸਿਰਫ ਇੱਕ ਹੀ ਉਂਗਲੀ ਰੱਖੀ ਉਹਦੀ ਨਬਲ ਦੇ ਉੱਪਰ ਤੇ ਅਲਟੀਮੇਟ ਆਪਣੇ ਅਸਿਸਟੈਂਟ ਨੂੰ ਕਿਹਾ ਇਹਨੂੰ ਫਲਾਣੀ ਫਲਾਣੀ ਦਵਾਈ ਦੇ ਦਿਓ, ਔਰ ਉਸ ਤੋਂ ਬਾਅਦ ਕਹਿੰਦੇ ਜਾਓ। ਉਹ ਕਹਿੰਦੇ ਯਾਰ ਸਾਧੋ ਗੇਜ ਤੇ ਸੋਚਿਆ ਸੀ ਤਾਂ ਬੜਾ ਨਾਂ ਹੈਗਾ ਹਕੀਮ ਅਜਮਲ ਖਾਨ ਦਾ, ਤੇ ਕੱਖ ਵੀ ਨਹੀਂ ਕੁਛ ਵੀ ਨਹੀਂ ਇਹਨੂੰ ਪਤਾ, ਮੈਂ ਕੋਈ ਪੁੱਛਿਆ ਨਹੀਂ, ਉਹਨੇ ਕੁਛ ਦੱਸਿਆ ਨਹੀਂ, ਸਿਰਫ ਇੰਨੇ ਤੋਂ ਵੇਖ ਕੇ ਤੇ ਨਬਜ਼ ਤੇ ਸਾਨੂੰ ਕਹਿੰਦਾ ਚੰਗਾ ਜਿਹਾ ਦਵਾਈ ਲੈ ਕੇ ਜਾਓ। ਇਹ ਗੱਲ ਕਰਦੇ ਉਹ ਜਾ ਹੀ ਰਹੇ ਸੀ ਤੇ ਕਿਸੇ ਹਕੀਮ ਅਜਮਲ ਖਾਨ ਦੇ ਕਿਸੇ ਬੰਦੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਉਹ ਆਹ ਗੱਲਾਂ ਕਰਦੇ ਜਾ ਰਹੇ, ਉਹਨੇ ਕਿਹਾ ਬੁਲਾ ਲਿਆ ਉਹਨਾਂ ਨੂੰ ਵਾਪਸ। ਉਹਨੂੰ ਜਦ ਵਾਪਸ ਬੁਲਾਇਆ ਤੇ ਉਹ ਕਹਿੰਦਾ ਭਾਈ ਤੁਸੀਂ ਕੀ ਜਾਣਨਾ ਚਾਹੁੰਦੇ ਸੀ ਮੇਰੇ ਬਾਰੇ, ਕਹਿੰਦੇ ਜੀ ਤੁਹਾਡਾ ਡਾਇਗਨੋਸਿਸ ਕਰਨ ਦਾ ਕੋਈ ਤਰੀਕਾ ਨੀ, ਤੁਹਾਨੂੰ ਕਿਵੇਂ ਪਤਾ ਲੱਗੇ ਮੇਰੀ ਬਿਮਾਰੀ ਕੀ ਹੈਗੀ, ਦਵਾਈ ਤੁਸੀਂ ਮੈਨੂੰ ਕੀ ਦੇ ਰਹੇ ਹੋ, ਉਹਦਾ ਕੀ ਫਾਇਦਾ ਹੋਇਆ। ਹਾਂਜੀ ਉਹ ਕਹਿੰਦਾ ਤੈਨੂੰ ਅੱਜ ਤੋਂ ਕੁਛ ਸਾਲ ਪਿੱਛੇ ਸੱਪ ਲੜ ਗਿਆ ਸੀਗਾ, ਉਹਦੀ ਜ਼ਹਿਰ ਅਜੇ ਤੇਰੇ ਅੰਦਰ ਹੈਗੀ ਹੈ ਜਿਹੜੀ ਮੈਨੂੰ ਹੁਣ ਮਹਿਸੂਸ ਹੋ ਰਹੀ ਹੈ ਕਿ ਅਜੇ ਵੀ ਹੈਗੀ ਹੈ, ਔਰ ਉਹਦੇ ਦਵਾਈ ਐਂਟੀਡੋਟ ਦੇ ਤੌਰ ਤੇ ਮੈਂ ਤੈਨੂੰ ਦੇ ਦਿੱਤੀ। ਉਹ ਕਹਿੰਦਾ ਜੀ ਵਾਕਿਆ ਮੈਨੂੰ ਸੱਪ ਤਾਂ ਲੜਿਆ ਸੀਗਾ। ਉਹ ਕਹਿੰਦਾ ਫਿਰ ਇਹ ਉਹ ਜਿਹੜੀ ਲੈਬਾਰਟਰੀ ਵਿੱਚ ਤੁਸੀਂ ਗੱਲਾਂ ਭਾਲਦੇ ਹੋ, ਉਹ ਬਲੱਡ ਦੀ ਆਈਡੈਂਟੀਫਿਕੇਸ਼ਨ ਤੋਂ ਤੁਸੀਂ ਗੱਲਾਂ ਭਾਲਦੇ ਹੋ, WBC RBC ਵਗੈਰਾ ਵਗੈਰਾ ਦੀ ਕੈਲਕੂਲੇਸ਼ਨ ਕਰਦੇ ਹੋ। ਉਸ ਵੇਲੇ ਸਾਡੀ ਸਾਇੰਸ ਇੰਨੀ ਜ਼ਿਆਦਾ ਸੀ ਕਿ ਅਸੀਂ ਇੱਕ ਚੀਜ਼ ਤੋਂ ਹੀ ਅੰਦਾਜ਼ਾ ਲਾਉਂਦੇ ਸਾਂ ਕਿ ਵੱਡੇ ਬ੍ਰਹਿਮੰਡ ਚ ਵੱਡੇ ਥਾਂ ਤੇ ਵੱਡੇ ਸਰੀਰ ਦੇ ਵਿੱਚ ਕੀ ਹੋ ਰਿਹਾ। ਤੇ ਮੇਰੇ ਕਹਿਣ ਤੋਂ ਭਾਵ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਗਏ। ਉਹ ਜਿਹੜੀ ਗੱਲ ਜੀਵਨ ਦੀ ਮੈਂ ਤੁਹਾਡੇ ਨਾਲ ਸ਼ੁਰੂਆਤ ਦੇ ਵਿੱਚ ਕੀਤੀ ਹੈ ਬਈ ਸਰੀਰ ਨੂੰ ਚੱਲਦਾ ਤਾਂ ਵੇਖਦੇ ਹਾਂ ਪਰ ਇਹਦੀ ਰਿਸਪੋਂਸੀਬਿਲਿਟੀ ਕੌਣ ਹੈ, ਕਿਹਦੇ ਕੋਲ ਹੈਗੀ ਹੈ, ਉਹ ਲਾਈਫ ਫੋਰਸ ਕੋਲ ਹੈ। ਔਰ ਉਸ ਲਾਈਫ ਫੋਰਸ ਨੂੰ ਅਸੀਂ ਵੇਖ ਨਹੀਂ ਸਕਦੇ, ਮੰਨਾਂਗੇ ਕਿਵੇਂ। ਅੱਜ ਦਾ ਸੰਸਾਰ, ਅੱਜ ਦਾ ਮੈਡੀਕਲ ਯੁੱਗ ਇਸ ਗੱਲ ਨੂੰ ਮੰਨਦਾ ਨਹੀਂ ਕਿ ਭਾਈ ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਸਕਦੀ ਹੈ, ਪਰ ਸਾਬਤ ਤੇ ਹੁੰਦੀ ਹੈ ਨਾ, ਅੰਗ ਸਾਰੇ ਉੱਥੇ ਹੀ ਰਹਿੰਦੇ ਨੇ, ਕੀ ਨਿਕਲ ਜਾਂਦਾ ਉਹਦੇ ਵਿੱਚੋਂ ਕਿ ਅਸੀਂ ਕਹਿੰਦੇ ਮੁਰਦਾ ਹੋ ਗਿਆ। ਇਸ ਲਿਹਾਜ ਤੇ ਮੈਂ ਉਹਨਾਂ ਹਾਲਾਤਾਂ ਦੇ ਵਿੱਚ ਮੈਂ ਬਹੁਤ ਸਾਰੀਆਂ ਗੱਲਾਂ ਆਮ ਤੌਰ ਤੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਰਦਾ ਰਹਿੰਦਾ ਜਿਹੜੀ ਸਾਡੀ ਹੋਮਿਓਪੈਥਿਕ ਦੀ ਫਿਲਾਸਫੀ ਹੈਗੀ ਹੈ, ਪਰ ਕਿਉਂਕਿ ਜਿਸ ਯੁੱਗ ਵਿੱਚ ਅਸੀਂ ਰਹਿ ਰਹੇ ਹਾਂ, ਜਿਹੜੀ ਭਾਸ਼ਾ ਤੁਸੀਂ ਸਮਝਦੇ ਹੋ, ਜਿਹਨਾਂ ਗੱਲਾਂ ਨੂੰ ਤੁਸੀਂ ਸਮਝ ਸਕਦੇ ਹੋ, ਤੁਹਾਡੇ ਲੈਵਲ ਤੇ ਉਤਰ ਕੇ, ਤੁਹਾਡੀ ਉਸ ਮਾਨਸਿਕਤਾ ਦੇ ਲੈਵਲ ਤੇ ਉਤਰ ਕੇ ਹੀ ਮੈਂ ਅਗਰ ਕੋਈ ਗੱਲ ਤੁਹਾਨੂੰ ਸਮਝਾਵਾਂਗਾ ਤੇ ਸਮਝ ਲੱਗੇਗੀ। ਅਗਰ ਮੈਂ ਉਹੀ ਪਾਵਰ ਦੀਆਂ ਗੱਲਾਂ ਕਰਦਾ ਰਹਾਂਗਾ ਤੇ ਤੁਸੀਂ ਕਹੋਗੇ ਇਹ ਗੱਪਾਂ ਮਾਰੀ ਜਾਂਦਾ। ਇੱਕ ਜ਼ਮਾਨਾ ਸੀਗਾ ਗੁਰੂ ਨਾਨਕ ਨੇ

0: ਆਪਾਂ ਮਾਰੀਆਂ ਸੀ ਹਾਂਜੀ ਆਰ ਉਹ ਨਿੱਕਾ ਸੀ ਧਰਤੀ ਹੋਰ ਪਰੇ ਹੋਰ ਹਾਂਜੀ ਤੇ ਉਦੋਂ ਵੀ ਲੋਕ ਨੂੰ ਕਮਲਾ ਹੀ ਸਮਝਦੇ ਸੀ ਹਾਂਜੀ ਪਰ ਅੱਜ ਕੀ ਹੈ ਨੀਲ ਆਰਮਸਟਰੋਂਗ ਉੱਥੇ ਪੈਰ ਰੱਖ ਕੇ ਆ ਗਿਆ ਝੰਡੇ ਗੱਡ ਕੇ ਆ ਗਿਆ ਹੁਣ ਪਤਾ ਲੱਗਦਾ ਪਿਆ ਵੀ ਇਹ ਨਹੀਂ ਹੋਰ ਵੀ ਵੱਡੇ ਪਲੈਨਟ ਸੀ ਬਾਬਾ ਨਾਨਕ ਉਦੋਂ ਸਹੀ ਕਹਿੰਦਾ ਸੀ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਹ ਸਾਰੀਆਂ ਗੱਲਾਂ ਸਾਬਤ ਕਰਨੀਆਂ ਪੈਣਗੀਆਂ ਉਸ ਭਾਸ਼ਾ ਵਿੱਚ ਉਸ ਤਰੀਕਾਕਾਰ ਦੇ ਨਾਲ ਜਿਹੜਾ ਤੁਸੀਂ ਸਮਝ ਸਕਦੇ ਹੋ ਤੇ ਤੁਸੀਂ ਕੀ ਸਮਝਦੇ ਹੋ ਫਿਜ਼ੀਕਲ ਅੱਜ ਦਾ ਜ਼ਮਾਨਾ ਮੈਡੀਕਲ ਸਾਇੰਸ ਦਾ ਇਹ ਆ ਕਿ ਹਰ ਗੱਲ ਦਾ ਜਦ ਤੱਕ ਕੋਈ ਪ੍ਰੂਫ ਨਹੀਂ ਮਿਲਦਾ ਕੋਈ ਬਿਮਾਰੀ ਆ ਜਾਂਦੀ ਹੈ ਤੇ ਸਾਇੰਸਦਾਨ ਲੱਗ ਜਾਂਦੇ ਨੇ ਉਸ ਨੂੰ ਲੱਭਣ ਵਾਸਤੇ ਕਿ ਇਹਦਾ ਕਾਰਨ ਕੀ ਹੋ ਸਕਦਾ ਹੈ ਔਰ ਉਸ ਕਾਰਨ ਨੂੰ ਲੱਭ ਕੇ ਜਦ ਤੱਕ ਉਹ ਕਾਰਨ ਨਹੀਂ ਲੱਭਦਾ ਕਹਿੰਦੇ ਨੇ ਜੀ ਸਾਨੂੰ ਇਸ ਬਿਮਾਰੀ ਬਾਰੇ ਪਤਾ ਨਹੀਂ ਲੱਗਿਆ ਤੇ ਜਦੋਂ ਕੋਈ ਫਿਜ਼ੀਕਲ ਕਾਰਨ ਉਹਦੇ ਵਾਸਤੇ ਲੱਭ ਜਾਂਦਾ ਜਦੋਂ ਸਾਨੂੰ ਉਹਦੇ ਰਾਹੀਂ ਪੈਦਾ ਕੀਤੀਆਂ ਹੋਈਆਂ ਸਰੀਰ ਦੀਆਂ ਤਬਦੀਲੀਆਂ ਬਾਰੇ ਪਤਾ ਲੱਗ ਜਾਂਦਾ ਤੇ ਫਿਰ ਅਸੀਂ ਦਾਅਵਾ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਹਾਂਜੀ ਸਾਨੂੰ ਇਸ ਬਿਮਾਰੀ ਦਾ ਪਤਾ ਲੱਗ ਗਿਆ ਹੁਣ ਅਸੀਂ ਇਸ ਨੂੰ ਠੀਕ ਕਰ ਲਾਂਗੇ ਪਰ ਅਫਸੋਸ ਇਹ ਆ ਕਿ ਸਾਡੀ ਦੌੜ ਕਿੱਥੋਂ ਤੱਕ ਸ਼ੁਰੂ ਕਿੱਥੋਂ ਹੋਈ ਸੀ ਤੇ ਦੌੜ ਆ ਕੇ ਫਿਰ ਖਤਮ ਕਿੱਥੇ ਹੋਏਗੀ ਜੇ ਅਸੀਂ ਜਿਸ ਪੁਆਇੰਟ ਤੋਂ ਸ਼ੁਰੂ ਕੀਤੀ ਸੀ ਉੱਥੇ ਆ ਕੇ ਖਤਮ ਕਰ ਦਿਆਂਗੇ ਇਹਦਾ ਮਤਲਬ ਕੀ ਆ ਕਿ ਅਸੀਂ ਕੋਈ ਬੈਕਟੀਰੀਆ ਕੋਈ ਜਰਾਸੀਮ ਲੱਭਣ ਤੋਂ ਬਾਅਦ ਕਿਸੇ ਬਿਮਾਰੀ ਦਾ ਨਾਮਾਕਰਨ ਕੀਤਾ ਤੇ ਅਸੀਂ ਆਖਿਆ ਵੀ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ ਸਾਨੂੰ ਆਈਡੈਂਟੀਫਿਕੇਸ਼ਨ ਹੋ ਗਈ ਹੈ ਤੇ ਇਹਦਾ ਮਤਲਬ ਕੀ ਆ ਹੁਣ ਅਸੀਂ ਉਹਨੂੰ ਹੀ ਖਤਮ ਕਰਨ ਵਾਸਤੇ ਸਾਡੀ ਦੌੜ ਹੋਏਗੀ ਨਾ ਤੇ ਜਦੋਂ ਉਹ ਜਰਾਸੀਮ ਜਦੋਂ ਉਹ ਬੈਕਟੀਰੀਆ ਵਗੈਰਾ ਖਤਮ ਕਰ ਦਿੱਤੇ ਜਾਂਦੇ ਬਾਈ ਹੁੱਕ ਰੁੱਕ ਰੁੱਕ ਬਾਈ ਕਿਸੇ ਵੀ ਦਵਾਈ ਦੇ ਨਾਲ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਉਹ ਬਿਮਾਰੀ ਠੀਕ ਕਰ ਲਈ ਪਰ ਹੁੰਦਾ ਕੀ ਹੈ ਅੱਜ ਦੇ ਇਸ ਗੱਲ ਨੂੰ ਨੈਗੇਟਿਵ ਕਰਨ ਵਾਸਤੇ ਜਿਵੇਂ ਕਹਿ ਲੋ ਕੌਂਟਰਾ ਇੰਡੀਕੇਟਡ ਗੱਲ ਸਾਬਤ ਕਰਨ ਵਾਸਤੇ ਅਸੀਂ ਇਹ ਵੇਖਦੇ ਹਾਂ ਕਿ ਲੋਕ ਇੱਕੋ ਹੀ ਤਰ੍ਹਾਂ ਦੀਆਂ ਨਿਸ਼ਾਨੀਆਂ ਲੈ ਕੇ ਵਾਰ ਵਾਰ ਮਹੀਨਿਆਂ ਬਾਅਦ ਵਾਰ ਵਾਰ ਸਾਲਾਂ ਦੇ ਬਾਅਦ ਫਿਰ ਡਾਕਟਰ ਕੋਲੇ ਜਾਂਦੇ ਨੇ ਜਾਂ ਕਈ ਵਾਰ ਤਾਂ ਲੋਕ ਇਹ ਵੀ ਕਹਿੰਦੇ ਨੇ ਡਾਕਟਰ ਜੀ ਉਹ ਜਿਹੜੇ ਟੀਕੇ ਆ ਉਹ ਜਿਹੜੀ ਦਵਾਈ ਤੁਸੀਂ ਪਿੱਛੇ 6 ਮਹੀਨੇ ਮੈਨੂੰ ਦਿੱਤੀ ਸੀ ਨਾ ਉਹਦੇ ਨਾਲ ਮੈਂ ਠੀਕ ਹੋ ਗਿਆ ਸੋ ਉਹੀ ਮੈਨੂੰ ਫਿਰ ਦੇ ਦਿਓ ਸੋ ਮਤਲਬ ਇਸ ਤਰ੍ਹਾਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਆ ਕਿ ਜਿਹੜੇ ਦਿਸਦੇ ਭਾਲਦੇ ਸਿਮਟਮਸ ਹਨ ਉਹਨਾਂ ਸਾਰਿਆਂ ਨੂੰ ਖਤਮ ਕੀਤਾ ਜਾਵੇ ਔਰ ਇਹ ਜਿਹੜੀ ਦੌੜ ਹੈ ਪਹਿਲਾਂ ਸਭ ਤੋਂ ਪਹਿਲਾਂ ਮੈਂ ਇਸ ਦੌੜ ਦੀ ਸ਼ਨਾਖਤ ਕਰਨ ਵਾਸਤੇ ਇਸ ਸੈੱਲ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਅਲਟੀਮੇਟ ਅਸੀਂ ਇਸ ਸਰੀਰ ਨੂੰ ਲੱਭਦਿਆਂ ਇਹਦੀ ਸਿੰਗਲ ਯੂਨਿਟ ਤੇ ਪਹੁੰਚ ਗਏ ਔਰ ਇਹਦੀ ਸਿੰਗਲ ਯੂਨਿਟ ਕੀ ਹੈ ਸੈੱਲ ਔਰ ਇਸ ਸੈੱਲ ਦੀ ਡਿਸਕ੍ਰਿਪਸ਼ਨ ਤੇ ਸੈੱਲ ਦੀ ਪਰਿਭਾਸ਼ਾ ਦੇਣੀ ਸ਼ੁਰੂ ਕਰ ਦਿੱਤੀ ਔਰ ਉਸ ਦੇ ਵਿੱਚ ਅਸੀਂ ਉਹਦੇ ਬਾਰੇ ਦੱਸਣਾ ਸ਼ੁਰੂ ਕਰਿਆ ਕਿ ਸੈੱਲ ਹੈ ਕੀ ਹੈ ਕਿਵੇਂ ਦਾ ਬਣਿਆ ਹੋਇਆ ਹੈ ਔਰ ਇਹਨੂੰ ਬਾਹਰ ਦੀ ਸੰਗਿਆ ਕਿਸ ਤਰ੍ਹਾਂ ਦੀ ਦਿੱਤੀ ਜਾ ਸਕਦੀ ਜਿਵੇਂ ਫੋਰਡ ਇੱਕ ਕਿਲਾ ਹੁੰਦਾ ਹੈਗਾ ਕਿਲੇ ਦੀ ਇੱਕ ਚਾਰ ਦੀਵਾਰੀ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਸੈੱਲ ਮੈਂਬਰਨ ਦੀ ਗੱਲ ਕੀਤੀ ਸੀ ਔਰ ਇਸੇ ਤਰ੍ਹਾਂ ਇਸ ਸੈੱਲ ਮੈਂਬਰਨ ਦੇ ਵਿੱਚ ਆਏ ਹੋਏ ਵਿਕਾਰਾਂ ਦੀ ਗੱਲ ਕੀਤੀ ਸੀ ਇਸੇ ਤਰ੍ਹਾਂ ਇਹ ਦੱਸਿਆ ਸੀ ਕਿ ਉਹ ਵਿਕਾਰ ਉਹ ਬਿਮਾਰੀਆਂ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਜਿਹੜੀਆਂ ਸੈੱਲ ਮੈਂਬਰਨ ਦੀ ਖਰਾਬੀ ਦੇ ਕਰਕੇ ਪੈਦਾ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਇਸ ਸੈੱਲ ਮੈਂਬਰਨ ਦੀ ਕੁਆਲਿਟੀ ਕੀ ਸੀ ਕਰੈਕਟਰ ਕੀ ਸੀ ਇਹਦਾ ਕੋਈ ਦਰਵਾਜ਼ਾ ਵੀ ਹੈਗਾ ਕਿ ਨਹੀਂ ਹੈਗਾ ਔਰ ਦਰਵਾਜ਼ਾ ਨਹੀਂ ਹੈਗਾ ਤੇ ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਇਹ ਸਾਰੀਆਂ ਗੱਲਾਂ ਆਪਾਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਕਰ ਚੁੱਕੇ ਹਾਂ ਉਸ ਤੋਂ ਬਾਅਦ ਆਪਾਂ ਇਹ ਗੱਲ ਕਰੀ ਸੀ ਭਈ ਅਸੀਂ ਸੈੱਲ ਦੇ ਅੰਦਰ ਦਾਖਲ ਹੋ ਗਏ ਇਸ ਦੀਵਾਰ ਤੋਂ ਜਿਹਦੀ ਚਾਰ ਚੁਫੇਰੇ ਕਿਲੇ ਦੀ ਦੀਵਾਰ ਹੈਗੀ ਆ ਉਹਦੇ ਤੋਂ ਅੰਦਰ ਅਸੀਂ ਦਾਖਲ ਹੋ ਗਏ ਹਾਂ ਤੇ ਹੁਣ ਜੋ ਵੀ ਕੁਛ ਅੰਦਰ ਹੈਗਾ ਆ ਉਹਨੂੰ ਅਸੀਂ ਕਹਿੰਦੇ ਹਾਂ ਸਾਈਟੋਪਲਾਜ਼ਮ ਔਰ ਸਾਈਟੋਪਲਾਜ਼ਮ ਨੂੰ ਸਮਝਾਉਣ ਵਾਸਤੇ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ ਸਾਡੇ ਇਨਵਾਇਰਮੈਂਟ ਦੇ ਵਿੱਚ ਸਾਡੇ ਉੱਪਰ 480 mm ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਔਰ ਬੱਚੇ ਦੀ ਐਗਜ਼ਾਮਪਲ ਦੇ ਕੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬੱਚੇ ਦੇ ਉੱਪਰ ਇਹ ਪ੍ਰੈਸ਼ਰ ਨਹੀਂ ਹੁੰਦਾ ਕਿਉਂਕਿ ਮਾਂ ਦੀਆਂ ਪੇਟ ਦੀਆਂ ਮਾਸਪੇਸ਼ੀਆਂ ਯੂਟਰਸ ਦੀਆਂ ਮਾਸਪੇਸ਼ੀਆਂ ਬੱਚੇ ਦੇ ਉੱਪਰ ਲੱਗਿਆ ਹੋਇਆ ਜਿਹੜਾ ਐਮਨਿਓਟਿਕ ਸੈਕ ਇੱਕ ਕਵਰ ਹੈਗਾ ਆ ਇੰਨੇ ਸਾਰੇ ਉੱਪਰ ਕਵਰ ਹੈਗੇ ਨੇ ਜਿਨ੍ਹਾਂ ਦੇ ਕਰਕੇ ਬੱਚੇ ਦੇ ਉੱਪਰ ਇਹ ਪ੍ਰੈਸ਼ਰ 480 mm ਮਰਕਰੀ ਦਾ ਜਿਹੜਾ ਸਾਡੇ ਇਨਵਾਇਰਮੈਂਟ ਦਾ ਹੈਗਾ ਉਹਦੇ ਤੇ ਨਹੀਂ ਪੈਂਦਾ ਉਹਨੂੰ ਇਹਦੀ ਕੋਈ ਪਰਵਾਹ ਨਹੀਂ ਹੁੰਦੀ ਤੇ ਜਦੋਂ ਹੀ ਬੱਚਾ ਮਾਂ ਤੋਂ ਬਾਹਰ ਆਉਂਦਾ ਆ ਉਸੇ ਵੇਲੇ ਉਹਦੇ ਤੇ ਪ੍ਰੈਸ਼ਰ ਪੈਂਦਾ ਆ ਔਰ ਪ੍ਰੈਸ਼ਰ ਪੈਣ ਦੇ ਨਾਲ ਉਸੇ ਵੇਲੇ ਉਹ ਹਵਾ ਪ੍ਰੈਸ਼ਰ ਨਾਲ ਉਹਦੇ ਅੰਦਰ ਚਲੀ ਜਾਂਦੀ ਹੈ ਔਰ ਜਿਹੜੇ ਫੇਫੜੇ ਬੰਦ ਪਏ ਸੀ ਉਹ ਖੁੱਲ ਜਾਂਦੇ ਔਰ ਇੱਕ ਆਵਾਜਾਈ ਆਟੋਮੈਟਿਕ ਸ਼ੁਰੂ ਜਾਂਦੀ ਕਿਉਂਕਿ ਬੰਦ ਪਏ ਸੀ ਫੇਫੜੇ ਖੁੱਲੇ ਕਿਉਂਕਿ ਪ੍ਰੈਸ਼ਰ ਦੇ ਨਾਲ ਬਾਹਰੀ ਇਨਵਾਇਰਮੈਂਟ ਦੀ ਹਵਾ ਅੰਦਰ ਗਈ ਹਵਾ ਕਿਉਂਕਿ ਆਕਸੀਜਨ ਜਿਹੜੀ ਹੈ ਉਹ ਭਾਰੀ ਹੈ ਡੈਂਸਿਟੀ ਦੇ ਵਿੱਚ ਔਰ ਪੇਟਾਂ ਵਾਲੇ ਪਾਸੇ ਜਿਹੜਾ ਹੁਣ ਤੱਕ ਗਾਰਬੇਜ ਬਣਿਆ ਹੋਇਆ ਹੈ ਉਹ ਸਰੀਰ ਦਾ ਜਿਹੜਾ ਕਿ ਰੂਟੀਨ ਚ ਅੱਗੇ ਮਾਂ ਖਾਰਜ ਕਰ ਰਹੀ ਸੀ ਉਹੀ ਗਾਰਬੇਜ ਹੁਣ ਜਿਹੜਾ ਆਟੋਮੈਟਿਕਲੀ ਹਲਕਾ ਹੋਣ ਕਰਕੇ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਆਟੋਮੈਟਿਕਲੀ ਨਾ ਚਾਹੁੰਦੇ ਹੋਏ ਇੱਕ ਆਵਾਜਾਈ ਸ਼ੁਰੂ ਹੋ ਜਾਂਦੀ ਪਰ ਅਸੀਂ ਕਹਿੰਦੇ ਜੀਵਨ ਸਟਾਰਟ ਹੋ ਗਿਆ ਸੋ ਇਸ ਤਰ੍ਹਾਂ ਇਹ ਸਾਰੀਆਂ ਗੱਲਾਂ ਅਸੀਂ ਹੁਣ ਤੱਕ ਇਸ ਸਾਈਟੋਪਲਾਜ਼ਮ ਦੇ ਸੰਬੰਧ ਵਿਚ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਿਵੇਂ ਬੱਚੀਆਂ ਦਾ ਸਮੁੰਦਰ ਦਾ ਪਾਣੀ ਇੱਕ ਇਨਵਾਇਰਮੈਂਟ ਹੈ ਉਹਦੇ ਵਿਚ ਰਹਿ ਸਕਦੇ ਨੇ, ਅਸੀਂ ਆਪਣੇ ਇਨਵਾਇਰਮੈਂਟ ਦੇ ਵਿਚ ਰਹਿ ਸਕਦੇ ਹਾਂ ਜਿਹਦਾ ਆਮ ਤੌਰ ਤੇ ਜਿਹੜਾ ਇਤਿਹਾਸ ਮਰਕਰੀ ਦਾ ਪ੍ਰੈਸ਼ਰ ਹੈਗਾ ਆ, ਜਾਂ ਜਿਹਨੂੰ ਸਾਬਤ ਕਰਨ ਵਾਸਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਜੇ ਤੁਸੀਂ ਪਹਾੜਾਂ ਵਾਲੇ ਪਾਸੇ ਚਲੇ ਜਾਓ, ਉਚਾਈ ਤੇ ਚਲੇ ਜਾਂਦੇ ਹੋ ਤਾਂ ਸਾਹ ਔਖਾ ਹੋ ਜਾਂਦਾ, ਕਿਉਂ? ਕਿਉਂਕਿ ਆਕਸੀਜਨ ਪੂਰੀ ਨਹੀਂ ਹੁੰਦੀ, ਦਿਲ ਜ਼ਿਆਦਾ ਧੜਕਦਾ ਹੈ ਕਿਉਂਕਿ ਦਿਲ ਨੇ ਆਕਸੀਜਨ ਪੂਰੀ ਕਰਨੀ ਹੁੰਦੀ ਹੈ, ਫੇਫੜਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਕਿ ਵਾਰ ਵਾਰ ਸਾਹ ਲਓ, 14 ਤੋਂ 16 ਨਹੀਂ 20-25-24 ਵਾਰ ਵੀ ਲਓ, ਤਾਂ ਕਿ ਜਿਹੜੀ ਉਹ ਸਾਹ ਚੜ੍ਹਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਹੁਤੀ ਹਵਾ ਅੰਦਰ ਜਾਵੇ, ਵਾਰ ਵਾਰ ਅੰਦਰ ਜਾਵੇ, ਤੇ ਜਿੰਨੀ ਸਰੀਰ ਦੀ ਲੋੜ ਹੈ ਨਾ, ਰੋਜ਼ਾਨਾ ਦੀ ਲੋੜ ਆ, ਉਹ ਪੂਰੀ ਹੋ ਸਕੇ। ਇਸੇ ਕਰਕੇ ਪਹਾੜਾਂ ਤੇ ਜਾ ਕੇ ਸਾਨੂੰ ਚਾਹ ਚੜ੍ਹਦਾ, ਸਾਹ ਚੜ੍ਹਦਾ, ਕਿਉਂਕਿ ਸਾਡੇ ਇਨਵਾਇਰਮੈਂਟ ਦੇ ਮੁਤਾਬਕ ਜਿਸ ਵਿਚ ਅਸੀਂ ਜਿਉ ਸਕਦੇ ਹਾਂ ਉੱਥੇ ਓਨੀ ਆਕਸੀਜਨ ਨਹੀਂ ਹੁੰਦੀ। ਤੁਸੀਂ ਸੋ ਇਸ ਸਾਈਟੋਪਲਾਜ਼ਮ ਨੂੰ ਸਮਝਾਉਂਦੇ ਹੋਏ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਇਹਦਾ ਇੱਕ ਆਪਣਾ ਇਨਵਾਇਰਮੈਂਟ ਹੈ ਜਿਹਦੇ ਵਿਚ ਰਹਿਣ ਵਾਲੇ ਆਰਗੇਨਲਸ ਬਹੁਤ ਕੁਛ ਐਸੇ ਨੇ, ਕੋਈ ਬਹੁਤ ਸਾਰੇ ਡਿਪਾਰਟਮੈਂਟ ਨੇ ਸੈੱਲ ਦੇ ਅੰਦਰ, ਜਿੰਨੇ ਸਰੀਰ ਦੇ ਵਿਚ ਡਿਪਾਰਟਮੈਂਟ ਨੇ ਓਨੇ ਹੀ ਸੈੱਲ ਦੇ ਅੰਦਰ ਡਿਪਾਰਟਮੈਂਟ ਨੇ, ਜਿਨ੍ਹਾਂ ਦਾ ਆਪਣਾ ਆਪਣਾ ਕੰਮ ਆਪਣੀ ਆਪਣੀ ਜ਼ਿੰਮੇਵਾਰੀ ਛੋਟੇ ਲੈਵਲ ਤੇ ਹੈਗੀ ਆ, ਛੋਟੇ ਤੋਂ ਛੋਟੇ ਲੈਵਲ ਤੇ ਸਾਹ ਕਿਰਿਆ ਦੀ ਹੈ, ਰੈਸਪੀਰੇਸ਼ਨ ਦੀ, ਐਕਸਕ੍ਰੀਸ਼ਨ ਦੀ ਹੈ, ਡਾਈਜੇਸ਼ਨ ਦੀ ਹੈ, ਸਿਕ੍ਰੀਸ਼ਨ ਦੀ ਹੈ, ਐਕਸਕ੍ਰੀਸ਼ਨ ਦੀ ਹੈ, ਜਿੰਨੀਆਂ ਵੀ ਕਾਰਵਾਈਆਂ ਸਾਡੇ ਸਰੀਰ ਚ ਹੁੰਦੀਆਂ ਨੇ ਉਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਿਹੜੀ ਹੈ ਸੈੱਲ ਦੇ ਅੰਦਰ ਬੈਠੇ ਹੋਏ ਕਿਸੇ ਨਾ ਕਿਸੇ ਆਫਿਸ ਦੇ ਵਿਚ ਹੈਗੀ ਆ, ਉਹਨਾਂ ਦੀ ਜ਼ਿੰਮੇਵਾਰੀ ਹੈਗੀ ਹੈ। ਔਰ ਇਹ ਤਾਂ ਚੱਲ ਰਹੀ ਹੈ ਜੇ ਸਾਈਟੋਪਲਾਜ਼ਮ ਜੇ ਉਹਦਾ ਇਨਵਾਇਰਮੈਂਟ ਆਮ ਤੌਰ ਤੇ ਸਹੀ ਹੋਵੇ ਤਾਂ। ਪਰ ਆਪਾਂ ਇਹ ਦੱਸਿਆ ਸੀ ਵੀ ਜੇ ਸੈੱਲ ਮੈਂਬਰੇਨ ਸਹੀ ਨਾ ਰਿਹਾ, ਜੇ ਇਸ ਸਾਈਟੋਪਲਾਜ਼ਮ ਦੇ ਵਿਚ ਦਖਲ ਅੰਦਾਜ਼ੀ ਹੋ ਗਈ, ਤੇ ਮੈਂ ਤੁਹਾਨੂੰ ਉਹ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਦਿੱਤੀ ਸੀ, ਔਰ ਦੁੱਧ ਦੇ ਪਨੀਰ ਬਣਾਉਣ ਵਾਲੀ ਐਗਜ਼ਾਮਪਲ ਇਹ ਹੋਈ ਭਈ ਦੁੱਧ ਵਿਚ ਤਾਂ ਕੋਈ ਸਰਵਾਈਵ ਕਰ ਸਕਦਾ ਆ, ਉਹ ਇਹਦਾ ਇਨਵਾਇਰਮੈਂਟ ਹੈ। ਲੇਕਿਨ ਦੁੱਧ ਦਾ ਜਦੋਂ ਫੁੱਟ ਗਿਆ ਤੇ ਉਹਦਾ ਪਨੀਰ ਬਣ ਗਿਆ, ਸਿੰਘਣਾਪਣ ਇੱਕ ਪਾਸੇ ਹੋ ਗਿਆ, ਪਾਣੀ ਵਾਲਾ ਤਰਲ ਇੱਕ ਪਾਸੇ ਹੋ ਗਿਆ, ਹੁਣ ਦੋ ਡਿਫਰੈਂਟ ਇਨਵਾਇਰਮੈਂਟ ਹੋ ਗਏ। ਹੈ ਇਹੀ ਆ, ਪਹਾੜਾਂ ਤੇ ਚਲੇ ਗਏ ਔਰ ਹੇਠਾਂ ਧਰਤੀ ਤੇ ਆ ਗਏ, ਦੋਹਾਂ ਚ ਫਰਕ ਪੈ ਗਿਆ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ, ਸਾਹ ਵੱਧ ਹੋਣੀ ਸ਼ੁਰੂ। ਠੀਕ ਉਸੇ ਤਰ੍ਹਾਂ ਹੀ ਜਿਹੜੇ ਓਰੀਜਨਲ ਇਸ ਸੈੱਲ ਦੇ ਵਿਚ ਹੈਗੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਵਿਚ ਜਦੋਂ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਬਦਲ ਜਾਂਦਾ ਆ, ਉਸ ਵੇਲੇ ਉਹਦੇ ਵਿਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ, ਔਰ ਫਿਰ ਉਹਦੇ ਕਰਕੇ ਹੀ ਜਿਹੜੇ ਜਿਹੜੇ ਅੰਗਾਂ ਦਾ ਕੰਮ ਪ੍ਰਭਾਵਿਤ ਹੁੰਦਾ ਆ ਉਹਦੀਆਂ ਨਿਸ਼ਾਨੀਆਂ ਸਾਨੂੰ ਵੱਡੇ ਪੈਮਾਨੇ ਤੇ, ਕਿਉਂਕਿ ਜਦੋਂ ਮੈਂ ਸੈੱਲ ਦੀ ਗੱਲ ਕਰ ਰਿਹਾ ਨਾ ਉਹਦਾ ਮਤਲਬ ਮੈਂ ਇੱਕ ਸੈੱਲ ਦੀ ਨਹੀਂ ਗੱਲ ਕਰ ਰਿਹਾ, ਮੈਂ ਟ੍ਰਿਲੀਅਨਸ ਸੈੱਲ ਜਿਹੜੇ ਅਸੀਂ ਸਰੀਰ ਦੇ ਵਿਚ ਹੈਗੇ ਨੇ ਮੈਂ ਉਹਨਾਂ ਸਾਰਿਆਂ ਦੀ ਗੱਲ ਕਰ ਰਿਹਾ, ਔਰ ਉਹਨਾਂ ਦਾ ਸਾਰਿਆਂ ਦਾ ਯੋਗ ਫਲ ਅਗਰ ਨਾਰਮਲ ਕੰਮ ਕਰ ਰਹੇ ਨੇ ਤੇ ਫਿਰ ਯੋਗ ਫਲ ਨਾਰਮਲ ਜੀਵਨ ਹੈਗਾ ਆ, ਔਰ ਅਗਰ ਉਹਨਾਂ ਵਿਚੋਂ ਕੁਝ ਸੈੱਲ ਖਰਾਬ ਹੋ ਜਾਣ, ਨਾ ਕੰਮ ਕਰ ਸਕਣ ਕਿਸੇ ਵੀ ਤਰ੍ਹਾਂ, ਤੇ ਉਹਨਾਂ ਦਾ ਜਿਹੜਾ ਫੰਕਸ਼ਨ ਜਿਸ ਚੀਜ਼ ਨੂੰ ਅਸਲ ਉਹ ਟੈਕਲ ਕਰ ਰਹੇ ਨੇ ਉਹੀ ਚੀਜ਼ ਜਿਹੜੀ ਹੈ ਵੱਡੇ ਪੈਮਾਨੇ ਤੇ ਸਰੀਰ ਦੇ ਵਿਚ ਸਾਨੂੰ ਦਿਖਾਈ ਦੇਵੇਗੀ ਵੀ ਆਹ ਸਰੀਰ ਦਾ ਫੰਕਸ਼ਨ ਜਿਹੜਾ ਆ ਉਹ ਨਾਰਮਲ ਨਹੀਂ ਚੱਲ ਰਿਹਾ। ਸੋ ਇਹ ਗੱਲਾਂ ਅਸੀਂ ਆਪਣੇ ਪਹਿਲਾਂ ਪ੍ਰੋਗਰਾਮਾਂ ਦੇ ਵਿਚ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ, ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਇੱਕ ਸੈੱਲ ਦਾ ਜਿਹੜਾ ਪੀਸ ਹੈਗੇ ਨੇ ਜਾਂ ਆਫਿਸ ਡਿਪਾਰਟਮੈਂਟ ਹੈਗੇ ਨੇ ਸੈੱਲ ਦੇ ਅੰਦਰ ਉਹਨਾਂ ਦੀ ਵਿਆਖਿਆ ਤੁਹਾਡੇ ਨਾਲ ਸ਼ੁਰੂ ਕੀਤੀ ਸੀ, ਜਿਨ੍ਹਾਂ ਦੀ ਅਸਲ ਜ਼ਿੰਮੇਵਾਰੀ ਹੈਗੀ ਹੈ ਕਿ ਸਰੀਰ ਦੇ ਅੰਦਰ ਚੱਲਦੇ ਕਿਸੇ ਨਾ ਕਿਸੇ ਫੰਕਸ਼ਨ ਦੀ ਜ਼ਿੰਮੇਵਾਰੀ ਇਹਦੇ ਉੱਪਰ ਆ। ਅੱਖ ਖਜ਼ਾਨਾ ਮੰਤਰੀ ਸੀ, ਇਹਦਾ ਕੰਮ ਸੀ ਫੰਡ ਰਿਲੀਜ਼ ਕਰਨਾ, ਇਹਨੇ ਫੰਡ ਨਹੀਂ ਰਿਲੀਜ਼ ਕੀਤੇ ਜਿਸ ਕਰਕੇ ਆਹ ਚੀਜ਼ ਆ ਗਈ। ਠੀਕ ਖੇਡ ਮੰਤਰੀ ਸੀ, ਇਹਨੇ ਆਹ ਕੰਮ ਨਹੀਂ ਕੀਤਾ ਜਿਸ ਕਰਕੇ ਆਹ ਕਮੀਆਂ ਪੇਸ਼ੀਆਂ ਆ ਗਈਆਂ ਨੇ, ਤੇ ਬੱਚੇ ਜਿਹੜੇ ਨੇ ਵਧੀਆ ਸਪੋਰਟਸਮੈਨ ਬਣ ਕੇ ਨਹੀਂ ਨਿਕਲਦੇ। ਇਸੇ ਤਰ੍ਹਾਂ ਜਿਹਨੇ ਸਾਹ ਦੀ ਕਿਰਿਆ ਨੂੰ ਪੂਰਾ ਕਰਨਾ ਹੈਗਾ ਉਹਦੇ ਵਿਚ ਖਰਾਬੀ ਆ ਗਈ, ਉਹ ਨਹੀਂ ਕੰਮ ਕਰ ਸਕਿਆ, ਬਾਹਰ ਦਾ ਜਿਹੜਾ ਸਾਨੂੰ ਇਨਵਾਇਰਮੈਂਟ ਸਾਹ ਦਾ ਉਹ ਦਿਸੇਗਾ ਕਿ ਬਹੁਤ ਔਖਾ ਹੋ ਗਿਆ ਕਿਸੇ ਵੀ ਕਾਰਨ ਹੋਇਆ ਹੋਵੇ। ਸੋ ਅਲਟੀਮੇਟ ਜੇ ਬਾਹਰ ਦੇ ਇਨਵਾਇਰਮੈਂਟ ਦਾ ਵੀ ਫਰਕ ਪੈਂਦਾ ਤੇ ਉਸ ਅੰਗ ਤੇ ਸੈੱਲ ਦੇ ਉਸ ਅਸਲ ਪੋਜੀਸ਼ਨ ਦੇ ਉੱਪਰ ਜਾ ਕੇ ਫਰਕ ਪੈਂਦਾ ਆ, ਜੇ ਅਸੀਂ ਛੋਟੇ ਤੋਂ ਛੋਟੇ ਲੈਵਲ ਤੇ ਜਾ ਕੇ ਵੇਖਣ ਦੀ ਕੋਸ਼ਿਸ਼ ਕਰੀਏ। ਅਸੀਂ ਸਰੀਰ ਤੋਂ ਹੁਣ ਫਿਰ ਅੰਦਰ ਨੂੰ ਜਾਣਾ ਸ਼ੁਰੂ ਕੀਤਾ ਹੈ। ਮੈਂ ਪਹਿਲੀ ਗੱਲ ਜਿਹੜੀ ਸ਼ੁਰੂਆਤੀ ਦੌਰ ਵਿਚ ਕਹੀ ਸੀ ਕਿ ਸਾਡਾ ਆਯੁਰਵੈਦਿਕ ਯੂਨਾਨੀ ਸਿਸਟਮ ਇਹ ਸੀ ਕਿ ਉਹ ਹੇਠਾਂ ਤੋਂ ਇਨ ਮਟੀਰੀਅਲ ਤੋਂ ਇਨਵਿਜ਼ੀਬਲ ਤੋਂ ਉਸ ਪਾਵਰ ਤੋਂ ਸ਼ੁਰੂ ਕਰਦਾ ਸੀ ਮੈਡੀਕਲ ਸਾਇੰਸ ਨੂੰ, ਜਿਹੜੀ ਇਨਵਿਜ਼ੀਬਲ ਸੀ ਤੇ ਜਿਹੜੀ ਇਸ ਸਰੀਰ ਨੂੰ ਪੂਰੇ ਨੂੰ ਕੰਟਰੋਲ ਕਰਕੇ ਚੱਲਦੀ ਸੀ, ਔਰ ਉਹਦੀਆਂ ਭਾਵਨਾਵਾਂ ਸਰੀਰ ਦੀਆਂ ਕਿਰਿਆਵਾਂ ਦੇ ਨਾਲ ਜਾਂ ਉਹਦੀਆਂ ਭਾਵਨਾਵਾਂ ਬੰਦੇ ਦੀ ਬੋਡੀ ਦੇ ਨਾਲ, ਜਿਹਨੂੰ ਅਸੀਂ ਕਹਿੰਦੇ ਹਾਂ ਸਬਜੈਕਟਿਵ ਸਿਮਟਮ, ਵਟ ਦੀ ਪੇਸ਼ੈਂਟ ਸੇ ਇਜ਼ ਮੋਰ ਇੰਪੋਰਟੈਂਟ, ਹਾਲੇ ਹੈ ਹੁਣ ਵੀ ਉਹੀ ਗੱਲ, ਪਰ ਅਸੀਂ ਇਸ ਨੂੰ ਮੰਨਦੇ ਨਹੀਂ ਕਿਉਂਕਿ ਅਸੀਂ ਫਿਜ਼ੀਕਲ ਲੋਕ ਹੋ ਗਏ ਆ ਨਾ, 21ਵੀਂ ਸਦੀ ਦੇ ਵਿਚ ਹਰ ਚੀਜ਼ ਦਾ ਪਰੂਫ ਮੰਗਦੇ ਆ ਨਾ, ਤੇ ਪਰੂਫ ਮੰਗਣ ਕਰਕੇ ਮੈਡੀਕਲ ਸਾਇੰਸ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਦਿੱਤਾ। ਛੱਡੋ ਯਾਰ, ਨਬਜ਼ ਨੁਬਜ਼ਾ ਦਾ ਚੱਕਰ ਕੌਣ ਕਰਦਾ ਫਿਰੇਗਾ, ਛੱਡੋ ਯਾਰ ਇਹ ਸਾਰੀਆਂ ਚੀਜ਼ਾਂ ਜਿਹੜੀ ਨੇ, ਨੱਕ ਦੀ ਪਰੂੰਬਲੀ ਨੂੰ ਹਿਲਦਿਆਂ ਵੇਖਦੇ ਰਹਿ ਜਾਓ, ਅੱਖਾਂ ਦਾ ਰੰਗ ਵੇਖਦੇ ਰਹਿ ਜਾਓ, ਛੱਡੋ ਇਹਨਾਂ ਗੱਲਾਂ ਨੂੰ ਯਾਰ, ਲੈਬੋਰਟਰੀ ਚ ਖੂਨ ਭੇਜੋ, ਪਤਾ ਲੱਗ ਜਾਏਗਾ ਕੀ ਹੋਇਆ। ਮਤਲਬ ਅਸੀਂ ਇਸ ਤਰ੍ਹਾਂ ਦੇ ਮਟੀਰੀਅਲਿਸਟਿਕ ਹੋ ਗਏ ਆ, ਤੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਅਸਲ ਸੈੱਲ ਤੋਂ ਵੀ ਡੀਪ ਲੈ ਕੇ ਜਾ ਰਹੀਆਂ ਸੀ, ਸੈੱਲ ਤੋਂ ਵੀ ਡੀਪ ਭਾਵਨਾ ਐਕਸਪ੍ਰੈਸ ਕਰ ਰਹੀਆਂ ਸਨ, ਉਹਨਾਂ ਨੂੰ ਅਸੀਂ ਛੱਡ ਦਿੱਤਾ। ਤੇ ਹੁਣ ਅਸੀਂ ਜਿਸ ਹਾਲਾਤ ਵਿਚ ਆ ਗਏ ਆ, ਉਹਦੇ ਮੁਤਾਬਕ ਹੀ ਮੈਨੂੰ ਤੁਹਾਨੂੰ ਸਮਝਾਉਣਾ ਪੈ ਰਿਹਾ ਆ ਵੀ ਫੇਰ ਅਸੀਂ ਲੈਬ ਟੈਸਟਾਂ ਵਾਲੇ ਪਾਸੇ ਜਾਂਦੇ ਹਾਂ, ਤੇ ਜੋ ਲੈਬ ਟੈਸਟ ਕਹਿੰਦੇ ਨੇ ਨਾ, ਪੇਸ਼ੈਂਟ ਜੋ ਮਰਜ਼ੀ ਕਹਿੰਦਾ ਹੋਵੇ, ਪਰ ਜੇ ਲੈਬ ਟੈਸਟ ਕਹਿੰਦੇ ਨੇ ਨਾ, ਤੇ ਨਹੀਂ ਨਹੀਂ ਤੇਰਾ ਤੇ ਸਾਰਾ ਕੁਝ ਯਾਰ ਠੀਕ ਹੈ। ਸਾਰਾ ਕੁਝ ਠੀਕ ਕਹਿਣ ਤੋਂ ਭਾਵ ਇਹ ਹੁੰਦਾ ਆ ਵੀ ਅਸਾਂ ਇੱਕ ਮੈਡੀਕਲ ਸਟੈਂਡਰਡ ਨਿਰਧਾਰਿਤ ਕੀਤਾ ਹੋਇਆ ਵੀ ਇੰਨਾ ਤੋਂ ਲੈ ਕੇ ਇੰਨਾ ਸਾਹ ਚੱਲਦਾ ਹੋਵੇ, ਇੰਨੇ ਤੋਂ ਲੈ ਕੇ ਇੰਨਾ ਬਲੱਡ ਪ੍ਰੈਸ਼ਰ ਹੋਵੇ, ਇੰਨੇ ਤੋਂ ਲੈ ਕੇ ਇੰਨੀ ਸ਼ੂਗਰ ਹੁੰਦੀ ਹੋਵੇ ਬਲੱਡ ਦੇ ਵਿਚ, ਤੇ ਸਾਰਾ ਕੁਝ ਨਾਰਮਲ ਹੈ। ਕੋਲੈਸਟ੍ਰੋਲ ਇੰਨਾ ਹੁੰਦਾ ਹੋਵੇ ਤੇ ਸਾਰਾ ਕੁਝ ਨਾਰਮਲ ਹੈ। ਸੋ ਅਸੀਂ ਐਜ਼ ਐਨ ਐਵਰੇਜ ਇੱਕ ਮੈਜ਼ਰਮੈਂਟ ਰੱਖ ਲਿਆ ਹੈਗਾ, ਤੇ ਉਹਦੇ ਵਿਚ ਕਿਸੇ ਦਾ ਘੱਟ ਵੀ ਹੋ ਸਕਦਾ, ਕਿਸੇ ਦਾ ਵੱਧ ਵੀ ਹੋ ਸਕਦਾ, ਕਿ ਕੋਈ ਉਸ ਘੱਟ ਦੇ ਜਸ ਫਾਰ ਐਗਜ਼ਾਮਪਲ ਕੁਝ ਲੋਕ ਜਿਹੜੇ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ 110 ਹੀ ਰਹਿੰਦਾ ਹੈ, ਉਹ ਠੀਕ ਮਹਿਸੂਸ ਕਰਦੇ ਨੇ। ਜੇ 120 ਹੋ ਜਾਏ ਤੇ ਇਹਨਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਵੀ ਇਹ ਸਰੀਰ ਠੀਕ ਨਹੀਂ ਹੈਗਾ। ਕੁਛ ਲੋਕ ਮੈਂ ਸਮਝਦਾ ਕਈ ਟਰੱਕ ਚਲਾਉਣ ਵਾਲੇ ਇੱਥੇ ਮੇਰੇ ਕੋਲ ਆਉਂਦੇ ਨੇ, 150 ਤੋਂ ਵੀ ਉੱਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ, ਔਰ ਹੇਠਾਂ ਵਾਲਾ 80-90 ਡਿਗਰੀ ਪਹੁੰਚਿਆ ਹੁੰਦਾ ਤਾਂ ਵੀ ਉਹ ਕੰਮ ਕਰ ਰਹੇ ਨੇ, ਉਹਨਾਂ ਦਾ ਕੰਮ ਕਰ ਰਹੇ ਨੇ, ਉਹਨਾਂ ਨੂੰ ਨਾਰਮਲ ਫੀਲ ਹੋ ਰਿਹਾ ਹੈ। ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਸ ਮੈਡੀਕਲ ਸਟੈਂਡਰਡ ਆਫ ਹੈਲਥ ਜਿਹੜਾ ਅਸੀਂ ਨਿਰਧਾਰਿਤ ਕੀਤਾ ਹੈ ਫਿਜ਼ੀਕਲ ਰੂਪ ਦੇ ਵਿਚ, ਇਹ ਬਿਮਾਰੀ ਨੂੰ ਫਿਜ਼ੀਕਲ ਤੌਰ ਤੇ ਜਾਣਨ ਵਾਸਤੇ ਅਸੀਂ ਹੁਣ ਉਹਦੇ ਤੇ ਨਿਰਭਰ ਕਰਦੇ ਹਾਂ, ਔਰ ਉਹਦੇ ਮੁਤਾਬਕ ਅਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਠੀਕ ਆ, ਕਿਸੇ ਨੂੰ ਕਹਿੰਦੇ ਹਾਂ ਤੂੰ ਬਿਮਾਰ ਆ ਉਹਦੇ ਮੁਤਾਬਕ। ਹਾਂਜੀ, ਸੋ ਇਸ ਹਾਲਾਤ ਦੇ ਮੁਤਾਬਕ ਅਸੀਂ ਜਿਵੇਂ ਵੀ ਚੱਲਣਾ ਸ਼ੁਰੂ ਕੀਤਾ, ਤੇ ਅਸੀਂ ਆਹ ਜਿਹੜੀ ਸ਼ਨਾਖਤ ਮੈਂ ਤੁਹਾਡੇ ਸਾਹਮਣੇ ਰੱਖਣੀ ਸ਼ੁਰੂ ਕੀਤੀ ਹੈ ਸੈੱਲ ਦੀ, ਇਸ ਕਰਕੇ ਹੀ ਕਰ ਰਹੇ ਹਾਂ ਕਿ ਚਲੋ ਜਿੱਥੋਂ ਤੱਕ ਫਿਜ਼ੀਕਲ ਅਸੀਂ ਵੇਖ ਸਕਦੇ ਹਾਂ ਉਥੋਂ ਤੱਕ ਵੇਖੀਏ ਭਲਾ ਕੀ ਨੁਕਸ ਪੈ ਜਾਂਦਾ। ਔਰ ਇਹਦੇ ਸਬੰਧ ਦੇ ਵਿਚ ਅਸੀਂ ਸੈੱਲ ਦੀ ਜਦੋਂ ਸ਼ਨਾਖਤ ਕਰੀ, ਤੇ ਫੇਰ ਅਸੀਂ ਪਹੁੰਚ ਗਏ ਅੰਦਰ, ਜਦੋਂ ਵੜੇ ਉਸ ਇਨਵਾਇਰਮੈਂਟ ਦੇ ਵਿਚ, ਸਾਨੂੰ ਪਤਾ ਲੱਗਿਆ ਵੀ ਇੱਥੇ ਤਾਂ ਬਹੁਤ ਸਾਰੇ ਦਫ਼ਤਰ ਨੇ, ਇਸੇ ਤੇ ਬਹੁਤ ਸਾਰੇ ਕੰਮ ਕਾਰ ਕਿਸ ਤਰ੍ਹਾਂ ਦੇ ਚੱਲ ਰਹੇ ਨੇ, ਉਹ ਕੌਣ ਕੌਣ ਚਲਾ ਰਿਹਾ ਹੈ, ਉਹਨਾਂ ਦੇ ਸਬੰਧ ਚ ਮੈਂ ਤੁਹਾਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਸੀਗੀ। ਔਰ ਉਸ ਤੋਂ ਬਾਅਦ ਜੋ ਅਸੀਂ ਜਾ ਕੇ ਵੇਖਦੇ ਹਾਂ ਨਾ, ਤੇ ਸਭ ਤੋਂ ਵੱਡਾ ਆਕਾਰ ਇੱਕ ਸਾਨੂੰ ਦਿਖਾਈ ਦਿੰਦਾ, ਉਹ ਸਭ ਤੋਂ ਵੱਡਾ ਆਕਾਰ ਜਿਹੜਾ ਸਾਰੇ ਸੈੱਲ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਉਸ ਮਟੀਰੀਅਲ, ਉਹ ਜਿਹੜਾ ਜੈਲੀ ਦਾ ਇੱਕ ਸਬਸਟਾਂਸ ਹੈ ਜਿਹਨੂੰ ਸਾਈਟੋਪਲਾਜ਼ਮ ਅਸੀਂ ਕਿਹਾ, ਜੈਲੀ ਵਰਗਾ ਸਬਸਟਾਂਸ ਹੈ, ਪ੍ਰੋਟੀਨ ਦਾ ਬਣਿਆ ਹੋਇਆ, ਉਹਦੇ ਵਿਚ ਕੁਝ ਫੈਟ ਰਲਿਆ ਹੋਇਆ ਆ, ਇਹ ਸਾਰੇ ਦਾ ਸਾਰਾ ਮੈਟਾਬੋਲਿਜ਼ਮ, ਬਾਡੀ ਦਾ ਜਿੰਨਾ ਵੀ ਮੈਟਾਬੋਲਿਜ਼ਮ ਹੈ, ਵਾਧਾ ਘਾਟਾ, ਉਹ ਸਾਰੇ ਨੂੰ ਕੰਟਰੋਲ ਕਰਨ ਵਾਲਾ, ਸਾਰੇ ਨੂੰ ਮੇਨਟੇਨ ਕਰਨ ਵਾਲਾ ਇਹ ਹੈਗਾ ਆ। ਔਰ ਇਹਦੇ ਵਿਚ ਜਿਹੜੇ ਉਹ ਸੈੱਲ ਸਾਰੇ ਆਰਗੇਨਸ ਆਫਿਸ ਸਾਰੇ ਨੇ ਜਿਹੜੇ ਉਹ ਸਾਰੇ ਕੰਮ ਕਰ ਰਹੇ ਨੇ, ਤੇ ਉਹਨਾਂ ਵਿਚ ਸਭ ਤੋਂ ਵੱਡੀ ਚੀਜ਼ ਸਾਨੂੰ ਜੋ ਦਿਖਾਈ ਦੇ ਰਹੀ ਹੈ ਨਾ, ਜਿਵੇਂ ਕਿ ਕਿਸੇ ਥਾਂ ਦੇ ਪਿੰਡ ਹੋਵੇ ਨਾ, ਤੇ ਪਿੰਡ ਦੇ ਘਰ ਤਾਂ ਸਾਰੇ ਹੀ ਹੁੰਦੇ ਨੇ, ਪਰ ਜਿੱਥੇ ਕਿਤੇ ਨਿਸ਼ਾਨ ਸਾਹਿਬ ਲੱਗਿਆ ਹੋਵੇ ਨਾ, ਉਹ ਸਾਨੂੰ ਦੂਰੋਂ ਦਿਸਦਾ ਉਹ ਨਿਸ਼ਾਨ ਸਾਹਿਬ ਹੈ ਯਾਰ, ਉੱਥੇ ਕੋਈ ਖਾਸ ਗੱਲ ਆ, ਹਾਂਜੀ, ਤੇ ਅਸੀਂ ਫਿਰ ਗੁਰਦੁਆਰੇ ਪਹੁੰਚ ਜਾਂਦੇ। ਹਾਂਜੀ, ਇਸੇ ਤਰ੍ਹਾਂ ਹੀ ਨਿਊਕਲੀਅਸ ਇੱਕ ਐਸਾ ਸਬਸਟਾਂਸ ਹੈ, ਇੱਕ ਐਸਾ ਵੱਡਾ ਉੱਚਾ ਕਾਰ ਨਿਸ਼ਾਨ ਸਾਹਿਬ ਹੈਗਾ ਆ, ਜਿਹੜਾ ਸਾਨੂੰ ਮਾਈਕਰੋਸਕੋਪ ਦੇ ਵਿਚ ਸੈੱਲ ਨੂੰ ਵੇਖਦੇ ਹੋਇਆ ਸਭ ਤੋਂ ਪਹਿਲਾਂ ਦਿਖਾਈ ਦਿੰਦਾ। ਔਰ ਇਹ ਜਿਹੜਾ ਨਿਊਕਲੀਅਸ ਆ, ਇਹ ਇਟ ਸੈਲਫ ਫਿਰ ਆਪਣੇ ਆਪ, ਉਹ ਜਿਵੇਂ ਬਾਹਰੋਂ ਅਸੀਂ ਸੈੱਲ ਨੂੰ ਵੇਖਿਆ ਸੀ ਨਾ, ਤੇ ਸੈੱਲ ਦਾ ਡਬਲ ਲੇਅਰ ਸੀਗਾ, ਉਹ ਸੈੱਲ ਦੀ ਦੀਵਾਰ ਸੀਗੀ, ਮੈਂਬਰੇਨ ਸੀਗੀ, ਉਹ ਡਬਲ ਲੇਅਰ ਸੀ। ਮੈਨੂੰ ਇੱਕ ਗੱਲ ਯਾਦ ਆ ਗਈ, ਵੈਸੇ 2 ਮਿੰਟ ਸਮਾਂ ਲੱਗਣਾ ਇਸ ਗੱਲ ਨੂੰ, ਵੀ ਮੈਂ ਜਦੋਂ ਯੂਨਾਈਟਿਡ ਅਕਾਲੀ ਦਲ ਦਾ ਜਨਰਲ ਸੈਕਟਰੀ ਸੀ, ਤਾਂ ਜੇਲ੍ਹਾਂ ਚ ਤੇ ਆਮ ਹੀ ਜਾਣਾ ਪੈਂਦਾ ਸੀਗਾ, ਤੇ ਮੈਂ ਆਮ ਤੌਰ ਤੇ ਜੇਲ੍ਹ ਯਾਤਰਾਵਾਂ ਲਿਖਿਆ ਕਰਦਾ ਸੀ ਆਪਣੀਆਂ ਕਾਪੀਆਂ ਦੇ ਉੱਪਰ, ਤੋਂ ਇੱਕ ਵਾਰ ਮੈਂ ਲਿਖਿਆ ਵੀ ਮੈਂ ਅੰਦਰ ਕਿੱਥੇ ਬੰਦ ਸਾਂ, ਮੈਨੂੰ ਮੇਰੀ ਬੀ ਕਲਾਸ ਹੁੰਦੀ ਸੀ, ਔਰ ਮੈਂ ਕਿੱਥੇ ਬੰਦ ਸੀਗਾ, ਮੈਂ ਲਿਖਿਆ ਵੀ ਇੱਕ ਤਾਂ ਸੜਕ ਤੋਂ ਬਾਹਰ ਅੰਦਰ ਜੇਲ੍ਹ ਚ ਐਂਟਰ ਕਰਦੇ ਇੱਕ ਦੀਵਾਰ ਆ, ਉਸ ਵੱਡੇ ਗੇਟ ਤੋਂ ਉਸ ਤੋਂ ਅੰਦਰ ਆਉਣਾ ਹੈਗਾ, ਉਸ ਤੋਂ ਅੱਗੇ ਆ ਕੇ ਫਿਰ ਡਿਉੜੀ ਦਾ ਇੱਕ ਗੇਟ ਹੁੰਦਾ ਆ, ਡਿਉੜੀ ਦੇ ਗੇਟ ਤੋਂ ਤੁਸੀਂ ਅੰਦਰ ਜਾਂਦੇ ਹੋ, ਤੇ ਉੱਥੇ ਫਿਰ ਉਸ ਜੇਲ੍ਹ ਦਾ ਆਫਿਸ ਹੈਗਾ, ਉੱਥੇ ਤੁਹਾਡੀ ਸ਼ਨਾਖਤ, ਆਈਡੈਂਟੀਫਿਕੇਸ਼ਨ, ਸਾਰਾ ਕੁਝ ਲਿਖਿਆ ਜਾਂਦਾ ਹੈਗਾ, ਉੱਥੇ ਤੁਹਾਡੀ ਹੱਥ ਘੜੀ ਖੋਲ ਕੇ ਤੇ ਤੁਹਾਨੂੰ ਜੇਲ੍ਹ ਜਗ੍ਹਾ ਭੇਜਣਾ ਹੁੰਦਾ। ਉਸ ਡਿਉੜੀ ਦੇ ਅਗਲੇ ਪਾਸੇ ਫੇਰ ਇੱਕ ਦਰਵਾਜ਼ਾ ਹੁੰਦਾ ਆ, ਉਹ ਦਰਵਾਜ਼ਾ ਖੁੱਲਦਾ, ਤੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਦੇ ਅੰਦਰ ਦਾਖਲ ਹੋ ਜਾਂਦੇ। ਸਾਹਮਣੇ ਇੱਕ ਪੂਰਾ ਰਸਤਾ ਹੁੰਦਾ, ਤੇ ਰਸਤਾ ਬਿਲਕੁਲ ਠੀਕ ਜਿਹੜਾ ਸੈਂਟਰ ਜਿਹੜਾ ਹੈਗਾ ਨਾ ਤੁਹਾਡਾ ਅੰਕਲ ਤੇ ਸੈਂਟਰ ਕੋਲ, ਉਸ ਤੁਸੀਂ ਕਹਿ ਸਕਦੇ ਹੈਗੇ ਜੀ, ਚੱਕਰ ਹੌਲਦਾਰ ਉੱਥੇ ਹੁੰਦਾ, ਚੱਕਰ ਦਾ ਇੱਕ ਗੁੰਬਦ ਬਣਿਆ ਹੋਇਆ ਸੈਂਟਰ ਏਰੀਆ, ਔਰ ਓਹਦੇ ਵਿਚ ਓ ਪੀ ਪੋਸਟ ਹੁੰਦੀ ਜਿਹੜੀ ਚਾਰਟ ਫਿਰ ਉੱਤੇ ਸਫਾਈ ਕਲਰ ਨਜ਼ਰ ਰੱਖ ਰਿਹਾ ਸਾਰੀ ਜੇਲ ਦੇ ਵਿਚ ਉਹ ਹੁੰਦੀ ਹੈ। ਉਥੋਂ ਫਿਰ ਖੱਬੇ ਪਾਸੇ ਜਾਣਿਆ ਜਾਓ ਤੇ ਇੱਕ ਰਸਤਾ ਹੈ ਜਿਹੜਾ ਬੀ ਕਲਾਸ ਨੂੰ ਜਾਂਦਾ, ਸੱਜੇ ਪਾਸੇ ਨੂੰ ਜਾਓ ਤੇ ਜਿਹੜੀਆਂ ਪੁਰਾਣੀਆਂ ਆਮ ਜੇਲਾਂ ਵਾਲੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਜਾਂਦਾ, ਖੱਬੇ ਪਾਸੇ ਜੀ ਬੀ ਕਲਾਸ ਨੂੰ ਜਾਂਦਾ ਸੀ ਔਰ ਸੱਜੇ ਬੀ ਖੱਬੇ ਪਾਸੇ ਮੁੜਦਿਆਂ ਹੀ ਸੱਜੇ ਹੱਥ ਤੇ ਤੁਹਾਡੇ ਫਾਂਸੀ ਕੋਠੀਆਂ ਹੁੰਦੀਆਂ ਸੀਗੀਆਂ ਔਰ ਉਹਦੇ ਬੈਕ ਸਾਈਡ ਤੇ ਬੀ ਕਲਾਸ ਹੁੰਦੀ ਸੀ। ਮੈਂ ਜਦੋਂ ਇੰਨੇ ਕੁ ਦਰਵਾਜ਼ਿਆਂ ਦਾ ਨਾਂ ਲਿਆ ਤੇ ਉਹ ਬੜੀ ਹੈਰਾਨੀ ਹੋਈ ਵੀ ਹੱਦ ਹੋ ਵੀ ਇੰਨੀ ਦੂਰ ਤੱਕ ਬੀ ਕਲਾਸ ਵਾਲਿਆਂ ਨੂੰ ਬੰਦ ਕੀਤਾ ਹੁੰਦਾ ਸੀਗਾ। ਸੋ ਉਹੀ ਮੈਂ ਗੱਲ ਕਰ ਰਿਹਾ ਸੈੱਲ ਦੇ ਸੰਬੰਧ ਦੇ ਵਿਚ ਵੀ ਸਭ ਤੋਂ ਪਹਿਲਾਂ ਤਾਂ ਬਾਹਰ ਮੈਂਬਰੇਨ ਹੈਗਾ ਆ, ਮੈਂਬਰੇਨ ਵੀ ਡਬਲ ਲੇਅਰ ਹੈਗਾ ਆ, ਉਹਦੇ ਵਿਚੋਂ ਲੰਘ ਕੇ ਫਿਰ ਇਸ ਸਮੁੰਦਰ ਜਿਹੜਾ ਹੈ ਤਰਲ ਪਦਾਰਥ ਵਾਲਾ ਸਾਈਟੋਪਲਾਜ਼ਮ ਦਾ ਇਹਨੂੰ ਲੰਘ ਕੇ ਜਾਓਗੇ ਤੇ ਉਸ ਤੋਂ ਬਾਅਦ ਸਾਨੂੰ ਵੱਡੀ ਚੀਜ਼ ਜਿਹੜੀ ਦਿਸਦੀ ਅਸੀਂ ਉੱਥੇ ਥਾਂ ਤੇ ਪਹੁੰਚੋਗੇ ਔਰ ਉਹ ਤੁਹਾਡਾ ਨਿਊਕਲੀਅਸ ਹੈਗਾ ਆ। ਔਰ ਨਿਊਕਲੀਅਸ ਫਿਰ ਇੱਕ ਡਬਲ ਲੇਅਰ ਹੈਗਾ, ਨਿਊਕਲੀਅਸ ਜਿਹੜਾ ਆ ਉਹਦਾ ਵੀ ਡਬਲ ਲੇਅਰ ਦੀ ਦੀਵਾਰ ਵੀ ਅਸੀਂ ਜਿਵੇਂ ਕੋਈ ਬਹੁਤ ਸਾਡੀ ਸੇਫਟੀ ਵਾਲੀ ਚੀਜ਼ ਹੁੰਦੀ ਹੈ ਨਾ ਤੇ ਉਹਨੂੰ ਅਸੀਂ ਆਮ ਜ਼ਿਆਦਾਤਰ ਪੂਰੀ ਤਰ੍ਹਾਂ ਸੰਭਾਲ ਕੇ ਰੱਖਦੇ ਹਾਂ, ਉਹਦੀ ਸਿਕਿਉਰਿਟੀ ਕਰਦੇ ਹਾਂ। ਔਰ ਇਸੇ ਤਰ੍ਹਾਂ ਦਾ ਨਿਊਕਲੀਅਸ ਇੱਕ ਐਸੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰਡ ਹੁੰਦੀ ਹੈ ਔਰ ਇਹਦੇ ਅੰਦਰ ਜੋ ਵੀ ਕੁਝ ਕੰਟਰੋਲ ਹੁੰਦਾ, ਸਭ ਤੋਂ ਵਿਰਾਸਤੀ ਚੀਜ਼ਾਂ, ਸਭ ਤੋਂ ਕੀਮਤੀ ਚੀਜ਼ਾਂ ਇਹਦੇ ਵਿਚ ਸਾਂਭੀਆਂ ਹੋਈਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ। ਜਿੰਨਾ ਵੀ ਕਰੈਕਟਰ ਕਿਸੇ ਅਗਲੀ ਪੀੜ੍ਹੀ ਨੂੰ ਟ੍ਰਾਂਸਮਿਟ ਹੁੰਦਾ ਹੈ, ਜਾਂ ਇੰਜ ਕਹਿ ਲਓ ਜੇ ਪਿਓ ਹਕਲਾਉਂਦਾ ਸੀ ਤੇ ਬੱਚਾ ਵੀ ਹਕਲਾਉਣ ਲੱਗ ਗਿਆ, ਜੇ ਪਿਓ ਨੂੰ ਕਿਸੇ ਤਰ੍ਹਾਂ ਦੀ ਸ਼ੂਗਰ ਦੀ ਬਿਮਾਰੀ ਸੀ ਤੇ ਅੱਗੇ ਬੱਚੇ ਨੂੰ ਟ੍ਰਾਂਸਮਿਟ ਹੋ ਗਈ, ਮਾਂ ਨੂੰ ਜਾਂ ਕਿਸੇ ਨੂੰ ਕੋਈ ਐਸੀ ਬਿਮਾਰੀ ਸੀ ਤੇ ਅੱਗੇ ਧੀ ਜਾਂ ਪੁੱਤ ਨੂੰ ਅੱਗੇ ਟ੍ਰਾਂਸਮਿਟ ਹੋ ਗਈ। ਸੋ ਇੱਥੇ ਉਹ ਸਾਰਾ ਰਿਕਾਰਡ ਹੁੰਦਾ ਹੈ ਭਾਈ ਤੇਰੀ ਭਾਈ ਆ ਮਾਲਖਾਨਾ ਤੇ ਜ਼ਮੀਨ ਤੇਰੀ ਇੰਨੀ ਸੀਗੀ ਇੱਥੇ ਪਿੱਛੇ ਲਿਖੀ ਜਦੋਂ ਤੂੰ ਪਾਕਿਸਤਾਨ ਚੋਂ ਆਇਆ ਸੈਂ ਤੇ ਹੁਣ ਜਿਹੜੀ ਜ਼ਮੀਨ ਤੈਨੂੰ ਇੰਨੀ ਅਲਾਟ ਹੋ ਰਹੀ ਹੈ ਔਰ ਇਸ ਕਰਕੇ ਹੋ ਰਹੀ ਕਿਉਂਕਿ ਤੇਰਾ ਪਿੱਛੇ ਰਿਕਾਰਡ ਆ ਸਾਨੂੰ ਦੱਸਦਾ ਹੈਗਾ। ਮੇਰੇ ਕਹਿਣ ਤੋਂ ਭਾਵ ਤੁਹਾਡੀਆਂ ਪਿਛਲੀਆਂ ਜਨਰੇਸ਼ਨ ਦਾ ਜਿੰਨਾ ਵੀ ਰਿਕਾਰਡ ਹੈ ਜੋ ਵੀ ਕੁਝ ਹੈਗਾ ਆ ਉਹ ਸਾਰਾ ਇਹਦੇ ਵਿਚ ਅਲੱਗ ਅਲੱਗ ਥਾਵਾਂ ਤੇ ਪ੍ਰਜ਼ਰਵ ਹੁੰਦਾ ਹੈ, ਅਲੱਗ ਅਲੱਗ ਥਾਵਾਂ। ਮੈਂ ਇਸ ਕਰਕੇ ਕਹਿ ਰਿਹਾ ਇਹਦਾ ਇੱਕ ਆਪਣਾ ਇਨਵਾਇਰਮੈਂਟ, ਜਿਵੇਂ ਸਾਈਟੋਪਲਾਜ਼ਮ ਦਾ ਇੱਕ ਆਪਣਾ ਇਨਵਾਇਰਮੈਂਟ ਹੈ ਨਾ, ਇਸੇ ਤਰ੍ਹਾਂ ਇਸ ਨਿਊਕਲੀਅਸ ਦਾ ਇੱਕ ਆਪਣਾ ਇਨਵਾਇਰਮੈਂਟ ਹੈਗਾ ਆ ਔਰ ਉਹ ਇੱਕ ਗੂੜੇ ਰੰਗ ਦਾ ਆਮ ਨਿਊਕਲੀਅਸ ਦੇ ਸਾਈਟੋਪਲਾਜ਼ਮ ਦੇ ਨਾਲੋਂ ਗੂੜੇ ਰੰਗ ਦਾ ਸਾਈਟੋਪਲਾਜ਼ਮ ਪਲੋਟੋ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ। ਉਸ ਪ੍ਰੋਟੋਪਲਾਜ਼ਮ ਦੇ ਵਿਚ ਇਹ ਸਾਰੇ ਆਰਗੇਨਲ ਜਿਹੜੇ ਨੇ ਵੱਖ ਵੱਖ ਥਾਵਾਂ ਤੇ ਰਹਿੰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕ੍ਰੋਮੋਸੋਮਸ ਜਾਂ ਇੰਡੋਪਲਾਜ਼ਮਿਕ ਰੈਟੀਕੁਲਮ। ਮੈਂ ਇਹਨਾਂ ਸਾਰਿਆਂ ਬਾਰੇ ਥੋੜੀ ਥੋੜੀ ਤੁਹਾਨੂੰ ਜਿਹੜੀ ਤਫਸੀਲ ਹੈ ਉਹ ਦੇਣੀ ਹੈ ਤਾਂ ਕਿ ਪਤਾ ਲੱਗੇ ਵੀ ਇਹਦੇ ਵਿਚ ਕੀ ਹੈ। ਇੱਕ ਤਾਂ ਮੈਂ ਤੁਹਾਨੂੰ ਇਹ ਦੱਸ ਦਿੱਤਾ ਵੀ ਜਿਹੜੇ ਕ੍ਰੋਮੋਸੋਮਸ ਨੇ ਨਾ, ਜਿਹਦੇ ਬਾਰੇ ਆਪਾਂ ਵਾਰ ਵਾਰ ਗੱਲ ਕਰ ਚੁੱਕੇ ਹਾਂ ਕਿ 23 ਪੇਅਰ ਕ੍ਰੋਮੋਸੋਮਸ ਹੁੰਦੇ ਨੇ ਮਾਂ ਵਾਲੇ ਪਾਸਿਓਂ ਆਉਂਦੇ ਨੇ, 23 ਪੇਅਰ ਕ੍ਰੋਮੋਸੋਮਸ ਜਿਹੜੇ ਨੇ ਬਾਬਾ ਪਿਓ ਵਾਲੇ ਪਾਸਿਓਂ ਆਉਂਦੇ ਨੇ ਜਦੋਂ ਸਪਰਮ ਤੇ ਓਵਮ ਆਪਸ ਚ ਮਿਲਦੇ ਨੇ ਔਰ ਅਲਟੀਮੇਟ ਜਦੋਂ ਉਹ ਫਿਊਜ਼ ਹੁੰਦੇ ਨੇ। ਮੈਂ ਉਸ ਸਾਰੀ ਕਹਾਣੀ ਨੂੰ ਵਾਰ ਵਾਰ ਕਹਿ ਚੁੱਕਿਆ, ਮੈਂ ਲੰਬਾ ਨਾ ਜਾਵਾਂ। ਜਦੋਂ ਉਹ ਆਪਸ ਚ ਫਿਊਜ਼ ਹੁੰਦੇ ਨੇ ਤੇ ਉਹ ਫਿਊਜ਼ ਹੋਣ ਤੋਂ ਬਾਅਦ ਜਦੋਂ ਅੰਦਰ ਐਂਟਰ ਹੋਏ ਸੀ ਓਵਮ ਦੇ ਵਿਚ, ਉਸ ਵੇਲੇ ਉਹ 46 ਸੀਗੇ। ਫਿਰ ਉਹਨਾਂ ਨੂੰ ਆਖਿਆ ਵੀ ਨਹੀਂ ਇਹ ਕੰਮ ਨਹੀਂ ਚੱਲਣਾ ਇਸ ਘਰ ਦੇ ਵਿਚ, ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਤੇ ਚੰਗਾ ਅਸੀਂ ਇਕੱਠੇ ਹੋ ਜਾਂਦੇ ਤੇ ਫਿਊਜ਼ ਹੋ ਜਾਂਦੇ ਔਰ ਉਹ ਫਿਊਜ਼ ਹੋ ਗਏ ਸੀ ਤੇ ਫਿਰ ਉਹ ਦੁਬਾਰਾ 23 ਪੇਅਰ ਬਣ ਗਏ ਸੀ ਔਰ 23 ਪੇਅਰ ਦੇ ਵਿਚੋਂ ਵੀ 22 ਪੇਅਰ ਉਹ ਸਨ ਜਿਨ੍ਹਾਂ ਨੇ ਤੁਹਾਡਾ ਨੱਕ ਮੂੰਹ ਅੱਖ ਯੇ ਵੋ ਸਾਰਾ, ਤੇਰੇ ਮਾਂ ਦਾ ਰੰਗ ਇਸ ਤਰ੍ਹਾਂ ਸੀ, ਅੱਖਾਂ ਦਾ ਤੇਰਾ ਵੀ ਇਸ ਤਰ੍ਹਾਂ ਦਾ ਹੈ, ਤੇਰੇ ਪਿਓ ਦੇ ਵਾਲ ਦਾੜੀ ਦੇ ਇਸ ਤਰ੍ਹਾਂ ਸੀ, ਤੇਰੇ ਵੀ ਇਸੇ ਤਰ੍ਹਾਂ ਦੇ ਹੋਣਗੇ। ਕਹਿਣ ਤੋਂ ਭਾਵ ਹੈ ਵੀ ਇਹ ਸਾਰਾ ਕੁਝ ਉਹਨਾਂ ਦੇ ਵੱਸ ਹੁੰਦਾ ਹੈ, ਪਰ ਇੱਕ ਜਿਹੜਾ ਜੋੜਾ ਹੁੰਦਾ ਉਹਦੇ ਵਿਚ ਕਰੈਕਟਰਿਸਟਿਕਸ ਹੁੰਦੇ ਨੇ। ਕਰੈਕਟਰਿਸਟਿਕਸ ਨੇ ਆਦਤਾਂ, ਕਰੈਕਟਰਿਸਟਿਕਸ ਨੇ ਬਿਮਾਰੀਆਂ, ਕਰੈਕਟਰਿਸਟਿਕਸ ਨੇ ਕਦ ਕਾਠ, ਕਰੈਕਟਰਿਸਟਿਕਸ ਨੇ ਉਹਦਾ ਚਲਣ ਬਿਹੇਵੀਅਰ, ਇਹ ਸਾਰਾ ਕੁਝ ਉਹਦੇ ਵਿਚ ਹੁੰਦਾ। ਪਰ ਬਿਹੇਵੀਅਰ ਕਈ ਵਾਰ ਚੇਂਜ ਵੀ ਤਾਂ ਹੁੰਦਾ ਹੈ ਨਾ, ਪਿਓ ਨਾਲ ਪੁੱਤਰ ਦਾ ਜਿਹੜਾ ਸ਼ਾਂਤ ਵੀ ਹੋ ਸਕਦਾ, ਪਿਓ ਨਾਲ ਪੁੱਤਰ ਦਾ ਜ਼ਿਆਦਾ ਕ੍ਰੋਧ ਵੀ ਹੋ ਸਕਦਾ ਹੈ। ਹੁਣ ਅਕਬਰ ਤੇ ਵਿਚਾਰਾ ਇਸ ਤਰ੍ਹਾਂ ਦਾ ਨਹੀਂ ਸੀ, ਜੇ ਹੋ ਜਾ ਰੰਗਜੇਬ ਹੋ ਗਿਆ ਜੀ। ਤੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਕਰੈਕਟਰ ਜਿਹੜੇ ਚੇਂਜ ਕਿਉਂ ਹੁੰਦੇ ਨੇ, ਕਿਉਂਕਿ ਮਾਂ ਹੋਰ ਹੁੰਦੀ ਹੈ ਔਰ ਉਹਦੇ ਕਰੈਕਟਰ ਵੀ ਉਹਦੇ ਵਿਚ ਸ਼ਾਮਲ ਹੋ ਜਾਂਦੇ ਨੇ, ਜਿਸ ਕਰਕੇ ਇਹ ਸਾਰੀ ਚੀਜ਼ ਜਿੰਨੀ ਮੈਂ ਤੁਹਾਨੂੰ ਦੱਸ ਰਿਹਾ ਨਾ, ਇਹ ਸਾਰੀ ਦੀ ਸਾਰੀ ਨਿਊਕਲੀਅਸ ਦੇ ਵਿਚ ਪ੍ਰਿਜ਼ਰਵ ਕੀਤੀ ਹੋਈ ਖਾਸ ਆਈਟਮ ਜਿਹਨੂੰ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ, ਇਹ ਉਹਦੇ ਵਿਚ ਹੁੰਦੀ ਹੈ। ਔਰ ਕ੍ਰੋਮੋਸੋਮਸ ਮਾਈਕਰੋਸਕੋਪ ਚ ਅਸੀਂ ਦੇਖਦੇ ਹਾਂ ਤੇ ਐ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ, ਸੀੜੀਆਂ ਬਣੀਆਂ ਹੁੰਦੀਆਂ ਨੇ, ਇਸੇ ਤਰ੍ਹਾਂ ਅਲੱਗ ਅਲੱਗ ਚੀਜ਼ਾਂ ਉਹਦੇ ਚ ਕਰੈਕਟਰ ਜਿਹੜੇ ਸਾਰੇ ਨੇ ਪ੍ਰਜ਼ਰਵ ਕੀਤੇ ਹੁੰਦੇ ਨੇ। ਔਰ ਆਮ ਤੌਰ ਤੇ ਅਸੀਂ ਹੁਣ ਉਹ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਸ ਜੀਨਸ ਦੇ ਵਿੱਚ ਕੀ ਡਾਕਟਰ ਹਰਗੋਬਿੰਦ ਖੁਰਾਣਾ ਨੇ ਸਭ ਤੋਂ ਪਹਿਲਾਂ ਇਹ ਜੀਨਸ ਦੀ ਸਟੱਡੀ ਸਟਾਰਟ ਕੀਤੀ, ਜਿਹੜੀ ਹਜੇ ਤੱਕ ਚੱਲ ਰਹੀ, ਹੁਣ ਵੀ ਹੋਰ ਵੀ ਡਿਵੈਲਪਮੈਂਟ ਕਰ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸੇ ਜੀਨਸ ਦੇ ਵਿੱਚੋਂ, ਕਿਉਂਕਿ ਹੁਣ ਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਹੋਣਾ ਸ਼ੁਰੂ ਹੋ ਗਿਆ, ਹੁਣ ਤੇ ਬੰਦੇ ਨੂੰ ਜਨਾਨੀ ਦੀ ਲੋੜ ਨਹੀਂ ਰਹੇਗੀ, ਜਨਾਨੀ ਨੂੰ ਬੰਦੇ ਦੀ ਲੋੜ ਨਹੀਂ ਰਹੇਗੀ, ਹੁਣ ਤਾਂ ਜਨਰੇਸ਼ਨ ਇਸ ਤਰ੍ਹਾਂ ਦੀ ਕਲੋਨਿੰਗ ਨਾਲ ਹੋਣੀ ਸ਼ੁਰੂ ਹੋ ਜਾਣੀ। ਤੇ ਜੇ ਕਲੋਨਿੰਗ ਨਾਲ ਸ਼ੁਰੂ ਹੋ ਜਾਣੀ ਤੇ ਕਿਸੇ ਇੱਕ ਦਾ ਹੀ ਕਰੈਕਟਰ ਲੈ ਕੇ, ਇੱਕ ਦਾ ਹੀ ਬਲੱਡ ਲੈ ਕੇ ਤੁਸੀਂ ਉਹਦੇ ਤੋਂ ਕਲੋਨਿੰਗ ਕਰ ਲਓ, ਅਗਰ ਇਸ ਗੱਲ ਦੀ ਮਨਜ਼ੂਰੀ ਮਿਲ ਗਈ, ਅਗਰ ਇਸ ਗੱਲ ਆਮ ਹੋ ਗਈ ਤੇ ਫਿਰ ਨਾ ਮਾਂ ਰਹੂਗੀ। ਹੁਣ ਅਸੀਂ ਕਹਿੰਦੇ ਨਾ ਮਾਸੀ ਨੀ ਹੈਗੀ, ਜੀ ਭੂਆ ਨੀ ਹੈਗੀ, ਜੀ ਚਾਚਾ ਨੀ ਹੈਗਾ, ਹੈ ਕਿਸੇ ਦਾ ਕੁਛ ਮਾਮਾ ਨੀ ਹੈਗਾ। ਸੋ ਇਹ ਸਾਰੀਆਂ ਗੱਲਾਂ ਤੇ ਅਗਲੇ ਆਉਣ ਵਾਲਾ ਸਮਾਂ ਐਸਾ ਆ ਰਿਹਾ ਹੈ, ਮੈਨੂੰ ਦਿਸ ਰਿਹਾ ਹੈ ਜਿਸ ਤਰ੍ਹਾਂ ਦੀ ਡਿਵੈਲਪਮੈਂਟ ਮੈਡੀਕਲ ਸਾਇੰਸ ਦੀ ਪੜ੍ਹ ਰਿਹਾ ਹੈ, ਜਿਸ ਤਰ੍ਹਾਂ ਰਿਸਰਚ ਹੋ ਰਹੀ ਹੈ, ਵੀ ਮਾਂ ਵੀ ਨਹੀਂ ਰਹਿਣੀ ਤੇ ਪਿਓ ਵੀ ਨਹੀਂ ਰਹਿਣਾ, ਮਾਂ ਕਿਹਨੂੰ ਕਹੋਗੇ, ਪਿਓ ਕਿਹਨੂੰ ਕਹੋਗੇ ਤੁਸੀਂ, ਹਾਂਜੀ। ਸੋ ਇਸ ਤਰ੍ਹਾਂ ਦਾ ਹਾਲਾਤ ਬਣ ਰਿਹਾ, ਪਰ ਫਿਰ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਕੁਦਰਤ ਦਾ ਨਿਯਮ ਹੈ, ਉਹ ਤਾਂ ਉਵੇਂ ਪ੍ਰਜ਼ਰਵ ਰਹਿਣਾ ਹੀ ਆ, ਉਹ ਉਸੇ ਤਰ੍ਹਾਂ ਹੀ ਪ੍ਰਜ਼ਰਵ ਰਹਿਣਾ ਹੈ। ਕ੍ਰੋਮੋਸੋਮ ਉਸੇ ਤਰ੍ਹਾਂ ਹੀ ਕੈਰੀ ਕਰਨਗੇ, ਜਿਹਦਾ ਬਲੱਡ ਆ, ਜਿਹਦਾ ਬਲੱਡ ਆ ਉਹ ਵੀ ਤਾਂ ਕਿਸੇ ਮਾਂ ਜਾਂ ਬਾਪ ਵੱਲੋਂ ਆਇਆ ਹੀ ਹੋਏਗਾ ਨਾ, ਔਰ ਉਸ ਬਲੱਡ ਦੇ ਵਿੱਚ ਜੋ ਕੋਈ ਪ੍ਰਿਜ਼ਰਵ ਹੈਗਾ ਆ, ਔਰ ਉਸੇ ਨੂੰ ਹੀ ਨਿਊਟਰਲਾਈਜ਼ ਕਰਨ ਵਾਸਤੇ ਡਾਕਟਰ ਹਰਗੋਬਿੰਦ ਖੁਰਾਣਾ ਨੇ ਖੋਜ ਸ਼ੁਰੂ ਕੀਤੀ ਸੀ, ਜਿਹੜੀ ਹੁਣ ਵੀ ਚੱਲ ਰਹੀ ਹੈ, ਵੀ ਅਸੀਂ ਇਸ ਤਰ੍ਹਾਂ ਦਾ ਸਿੰਥੇਸਿਸ ਕਰ ਦਿੱਤਾ ਜਾਵੇ ਕਿ ਜੇ ਪਿਓ ਨੂੰ ਸ਼ੂਗਰ ਸੀ ਤੇ ਬੱਚੇ ਨੂੰ ਗਾ ਸ਼ੂਗਰ ਨਾ ਟ੍ਰਾਂਸਮਿਟ ਹੋਵੇ, ਜੇ ਕਿਸੇ ਮਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮ ਹੈਗੀਆਂ ਸੀਗੀਆਂ ਪੀਸੀਓ ਵਗੈਰਾ ਦੀਆਂ, ਤੇ ਉਹਦੀ ਕੁੜੀ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਉਣ। ਸੋ ਇਸ ਤਰ੍ਹਾਂ ਦਾ ਜਿਹੜੀ ਸਟੱਡੀ ਹੈ ਉਹ ਇਸ ਸੰਬੰਧ ਵਿੱਚ ਚੱਲ ਰਹੀ ਹੈ। ਸੋ ਇਹ ਜਿਹੜੇ ਕ੍ਰੋਮੋਸੋਮ ਹਨ, ਇਹ ਪਤਲੇ ਪਤਲੇ ਧਾਗਿਆਂ ਵਰਗੇ ਹੁੰਦੇ, ਔਰ ਧਾਗੇ ਵੀ ਰੇਸ਼ੇ ਜਿਵੇਂ ਕੋਈ, ਜੇ ਤੁਸੀਂ ਕਿਸੇ ਮੈਗਨੀਫਾਈਡ ਲੈਂਸ ਦੇ ਨਾਲ ਕਿਸੇ ਕੱਪੜੇ ਨੂੰ ਵੇਖੋ ਨਾ, ਤੇ ਤੁਹਾਨੂੰ ਬਰੀਕ ਰੇਸ਼ੇ ਇੱਕ ਦੂਸਰੇ ਦੇ ਨਾਲ ਵੜੇ ਹੋਏ ਦਿਖਾਈ ਦਿੰਦੇ ਨੇ, ਪਿੜੀਆਂ ਬਣੀਆਂ ਹੋਈਆਂ, ਤੇ ਤਾਣੇ ਤੇ ਪੇਟੇ ਦੇ ਜਿਹੜੇ ਰੇਸ਼ੇ ਨੇ ਉਹ ਇਸ ਤਰ੍ਹਾਂ ਦੇ ਸਾਨੂੰ ਦਿਖਾਈ ਦੇਣਗੇ। ਔਰ ਉਹਨਾਂ ਦੇ ਵਿੱਚ ਵੀ ਫਿਰ ਅੱਗੇ ਬਹੁਤ ਹੋਰ ਸਟੱਡੀ ਹੈਗੀ ਹੈ, ਔਰ ਉਹ ਕਿਤੇ ਕਿਤੇ ਕੀ ਖਰਾਬੀ ਹੈ, ਜਾਂ ਤੁਸੀਂ ਦੇਖਣ ਭਾਈ ਕਿਸੇ ਪਿਓ ਨੂੰ ਤਾਂ ਸ਼ੂਗਰ ਸੀ, ਅਸੀਂ ਵੇਖ ਲਈ, ਉਸ ਤੋਂ ਬਾਅਦ ਜਦੋਂ ਬੱਚਾ ਹੋਇਆ ਉਹਦੇ ਵਿੱਚ 25-30-35 ਸਾਲ ਤੱਕ ਤਾਂ ਸ਼ੂਗਰ ਹੋਈ ਨੀ, ਉਸ ਤੋਂ ਬਾਅਦ ਹੋ ਗਈ ਆ, 50 ਸਾਲ ਤੱਕ ਉਹਦੇ ਸ਼ੂਗਰ ਨਹੀਂ ਹੋਈ, ਹੁਣ ਹੋ ਗਈ ਹੈ। ਔਰ ਇਹ ਸਾਰੀਆਂ ਗੱਲਾਂ ਬੜੀਆਂ ਬਰੀਕੀ ਦੇ ਨਾਲ ਉਹਨਾਂ ਧਾਗਿਆਂ ਰੇਸ਼ਿਆਂ ਦੇ ਵਿੱਚ ਕਿਸ ਕਿਸ ਪੁਆਇੰਟ ਤੇ ਜਾ ਕੇ ਡੈਂਟ ਪੈ ਹੋਏ ਨੇ, ਜਿਹੜੇ ਇਹ ਸਾਬਤ ਕਰਦੇ ਨੇ ਕਿ ਇੰਨੀ ਉਮਰ ਤੱਕ ਜਾਂਦਿਆਂ ਜਾਂਦਿਆਂ ਇਸ ਬੰਦੇ ਨੂੰ ਆਹ ਕੁਛ। ਅਜੋਸ਼ੀ ਲੋਕ ਤੁਸੀਂ ਵੇਖਦੇ ਹੋ ਨਾ, ਇਹਨਾਂ ਦੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਹੈਗਾ, ਫਿਜ਼ੀਕਲ ਐਕਸਪਲੇਨੇਸ਼ਨ, ਮੈਂ ਕਹਾਂ ਫਿਜ਼ੀਕਲ ਐਕਸਪਲੇਨੇਸ਼ਨ ਨਹੀਂ ਹੋਗਾ, ਲੈ ਵੀ ਤੇਰਾ ਪਿਛੇ ਤੇ ਆਹ ਹੋਇਆ ਸੀਗਾ, ਹੁਣ ਅੱਗੇ ਤੇਰੇ ਐ ਹੋ ਸਕਦਾ, ਹੁਣ ਤੇਰੀ ਉਮਰ ਇੰਨੀ ਹੈਗੀ, ਇੰਨੀ ਉਮਰ ਤੋਂ ਬਾਅਦ ਤੈਨੂੰ ਆਹ ਵੀ ਹੋ ਸਕਦਾ, ਇਹ ਗੱਲਾਂ ਦੱਸਣੀਆਂ ਸ਼ੁਰੂ ਕਰ ਦਿੰਦੇ ਨੇ। ਪਰ ਅਸਲ ਦੇ ਵਿੱਚ ਇਹਦਾ ਫਿਜ਼ੀਕਲ ਐਕਸਪਲੇਨੇਸ਼ਨ ਜਿਹੜਾ ਉਹ ਸਾਡੇ ਇਹਨਾਂ ਜੀਨਸ ਦੇ ਵਿੱਚ ਛੁਪਿਆ ਹੋਇਆ ਹੈ, ਕਿੰਨੀ ਉਮਰ ਦੇ ਵਿੱਚ ਕਿਸ ਬੰਦੇ ਨੂੰ ਅੱਗੇ ਜਾ ਕੇ ਕੀ ਕੁਛ ਹੋ ਜਾਣ ਦੀਆਂ ਸੰਭਾਵਨਾ ਹੈਗੀਆਂ ਨੇ, ਔਰ ਉਹਨਾਂ ਜਿਹੜੀ ਸੰਭਾਵਨਾ ਹੁੰਦੀਆਂ ਨੇ ਨਾ ਉਹ ਹਮੇਸ਼ਾ ਸਾਡੇ ਹੱਥ ਹੁੰਦੀਆਂ ਨੇ, ਜੇ ਅਸੀਂ ਉਹਦੇ ਮੁਤਾਬਕ ਪਰਹੇਜ਼ ਪ੍ਰਕੋਸ਼ਨ ਸਾਨੂੰ ਪਤਾ ਹੋਵੇ ਵੀ ਅੱਗੇ ਬਰਸਾਤ ਹੋਣ ਵਾਲੀ, ਅੱਗੇ ਮੌਸਮ ਇਸ ਤਰ੍ਹਾਂ ਦਾ ਆਉਣ ਵਾਲਾ, ਤੇ ਜੇ ਅਸੀਂ ਪਰਹੇਜ਼ ਪ੍ਰਕੋਸ਼ਨ ਕਰ ਲਈ ਤੇ ਕਿਵੇਂ ਕਹਾਂਗੇ ਵੀ ਭਿੱਜ ਜਾਏਗਾ ਸਾਡਾ ਲੱਕੜ ਬਾਲਣ ਦੇ, ਨਹੀਂ ਨਾ ਭਿੱਜੂਗਾ, ਬਚ ਜਾਏਗਾ ਨਾ। ਸੋ ਇਸੇ ਤਰ੍ਹਾਂ ਹੀ ਇਹ ਜੀਨਸ ਦੀ ਜਿਹੜੀ ਸਟੱਡੀ ਹੈ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਾਂ ਇਹਨੂੰ ਇਰੈਡੀਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਿਹੜੀਆਂ ਜੈਨੇਟਿਕ ਬਿਮਾਰੀਆਂ ਅਸੀਂ ਕਹਿੰਦੇ ਹਾਂ ਉਹ ਸਾਨੂੰ ਅੱਗੇ ਤੋਂ ਨਾ ਹੋਣ। ਸੋ ਮੈਂ ਇਹ ਦੱਸ ਰਿਹਾ ਹਾਂ ਕਿ ਇਹ ਜਿਹੜੇ ਧਾਗੇ ਹੈਗੇ ਨੇ ਇਹ ਇੱਕ ਤਰ੍ਹਾਂ ਦੇ ਕ੍ਰੋਮੋਸੋਮ ਜਿਹੜੇ ਨੇ ਇਹ ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਇੱਕ ਤਰ੍ਹਾਂ ਦੇ ਸਟੋਰ ਹਾਊਸ ਨੇ, ਧਾਗੇ ਵੀ ਰੂਹ ਦਾ ਸਟੋਰ ਹਾਊਸ ਨੇ, ਜਿੱਥੋਂ ਕਪਾਹ ਆਈ ਸੀ, ਕਿੱਥੋਂ ਉਹਦੇ ਰੇਸ਼ੇ ਬਣੇ ਸੀਗੇ, ਕਿੱਥੇ ਕੱਟਿਆ ਗਿਆ ਸੀ, ਕੀ ਸੀ, ਸਾਰਾ ਰਿਕਾਰਡ ਉਹਦੇ ਵਿੱਚ ਦਰਜ ਹੈਗਾ ਆ। ਔਰ ਇਹ ਇਸੇ ਕਰਕੇ ਹੀ ਸਾਰੀਆਂ ਹੀ ਵਿਰਾਸਤੀ ਖੂਬੀਆਂ ਇਹਨਾਂ ਦੇ ਵਿੱਚ ਸਾਂਭੀਆਂ ਹੋਈਆਂ ਹੁੰਦੀਆਂ ਨੇ, ਬੜਾ ਜ਼ਰੂਰੀ ਰਿਕਾਰਡ ਹੈ। ਇਸ ਕਰਕੇ ਇਹ ਸਾਈਟੋਪਲਾਜ਼ਮ ਤੋਂ ਵੀ ਅਲੱਗ, ਸਾਈਟੋਪਲਾਜ਼ਮ ਦੇ ਵਿੱਚ ਇੱਕ ਆਪਣਾ ਵੱਖਰਾ ਘਰ ਬਣਾ ਕੇ ਜਿਹੜਾ ਹੈ ਨਿਊਕਲੀਅਸ, ਇਹਦੇ ਵਿੱਚ ਆਮ ਤੌਰ ਤੇ ਰਹਿਣਾ ਸ਼ੁਰੂ ਕਰ ਦਿੰਦਾ, ਔਰ ਅਸੀਂ ਇਹ ਕਹਿ ਰਹੇ ਹਾਂ ਕਿ ਇਹਦਾ ਇੱਕ ਆਪਣਾ ਸਾਈਟੋਪਲਾਜ਼ਮ ਹੈ, ਜਿਹਨੂੰ ਅਸੀਂ ਪ੍ਰੋਟੋਪਲਾਜ਼ਮ ਕਹਿੰਦੇ ਹਾਂ, ਇਹਦਾ ਇੱਕ ਆਪਣਾ ਘੋਲ, ਇੱਕ ਇਨਵਾਇਰਮੈਂਟ ਹੈ ਕਿ ਇਹ ਜਿਹੜੇ ਸੈਲਸ ਨੇ, ਕਿਉਂਕਿ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਨਾ ਬਹੁਤ ਸਾਰੇ ਵਧੀਆ ਪ੍ਰਿਜ਼ਰਵ ਕੀਤੀਆਂ ਜਾਣ ਤੇ ਤਾਂ ਲੰਬੇ ਸਮੇਂ ਤੱਕ, ਹੁਣ ਤਾਂ ਸਧਾਰਨ ਹੀ ਗੱਲ ਹੀ ਹੈ ਨਾ, ਭਾਈ ਜਿਹੜੀ ਚੀਜ਼ ਨੂੰ ਤੁਸੀਂ ਠੰਡਾ ਰੱਖਣਾ ਚਾਹੁੰਦੇ ਹੋ ਜਾਂ ਜਿਹੜੀ ਚੀਜ਼ ਨੂੰ ਲੰਬੇ ਸਮੇਂ ਤੱਕ ਪ੍ਰਿਜ਼ਰਵ ਕਰਨਾ ਚਾਹੁੰਦੇ ਹੋ ਉਹਨੂੰ ਫ੍ਰੀਜ਼ ਕਰ ਦਿੰਦੇ ਨੇ। ਹੁਣ ਬੜੀ ਦੂਰ ਦੂਰ ਦੇ ਬੜੇ ਲੰਬੇ ਲੰਬੇ ਸਮੇਂ ਦੇ ਜਿਹੜੇ ਸਪਰਮਸ ਨੇ ਉਹ ਸਟੋਰ ਕੀਤੇ ਸਾਨੂੰ ਮਿਲਦੇ ਆ, ਖਾਸ ਤੌਰ ਤੇ ਜਿਵੇਂ ਰਸ਼ੀਆ ਵਗੈਰਾ ਇਸ ਤਰ੍ਹਾਂ ਦੇ ਦੇਸ਼ ਨੇ ਜਾਂ ਜਿੱਥੇ ਲੜਾਈਆਂ ਲੱਗੀਆਂ ਰਹਿੰਦੀਆਂ ਨੇ, ਉੱਥੇ ਕੰਡੀਸ਼ਨ ਆਮ ਤੌਰ ਤੇ ਚੱਲਦੀ ਹੈ ਕਿ ਜਿਹੜੇ ਫੌਜੀ ਜੰਗ ਚ ਜਾਣ ਵਾਲੇ ਨੇ ਉਹਨਾਂ ਦੇ ਜੀਨਸ ਨੂੰ ਪ੍ਰਜ਼ਰਵ ਕਰ ਲਿਆ ਜਾਂਦਾ, ਸਪਰਮ ਨੂੰ ਪ੍ਰਜ਼ਰਵ ਕਰ ਲਿਆ ਜਾਂਦਾ ਕਿ ਇਹ ਐ ਨਾ ਹੋਵੇ ਵੀ ਇਹ ਮਰ ਜਾਣ ਤੇ ਇਹਨਾਂ ਦੀ ਵਿਰਾਸਤ ਨਾ ਅੱਗੇ ਚੱਲੇ, ਉਹ ਪ੍ਰਜ਼ਰਵ ਕੀਤੇ ਜਾਂਦੇ ਨੇ ਤੇ ਅਲਟੀਮੇਟ ਉਹਨਾਂ ਦੇ ਉੱਤੋਂ ਫਿਰ ਦੁਬਾਰਾ ਜੀਨਸ ਤੋਂ ਜਿਹੜੀ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਤਿਆਰ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਪ੍ਰੋਸੈਸ ਜਿਹੜੇ ਨੇ, ਇਸ ਤਰ੍ਹਾਂ ਦੇ ਐਕਸਪੈਰੀਮੈਂਟ ਜਿਹੜੇ ਨੇ ਆਮ ਦੇਸ਼ਾਂ ਵਿੱਚ ਚੱਲ ਰਹੇ ਹੈਗੇ ਨੇ। ਦੂਸਰੀ ਗੱਲ, ਇਸ ਜਿਹੜਾ ਲੇਅਰ ਹੈਗਾ, ਇਸ ਲੇਅਰ ਦੇ ਵਿੱਚ ਇਸ ਤਰ੍ਹਾਂ ਦੀ ਖਾਸੀਅਤ ਹੈਗੀ ਆ, ਜਿਵੇਂ ਮੈਂਬਰੇਨ ਦੇ ਵਿੱਚ ਖਾਸੀਅਤ ਸੀ ਨਾ ਕਿ ਕਿਸੇ ਚੀਜ਼ ਨੂੰ ਉਹ ਇਜਾਜ਼ਤ ਦੇਵੇ ਅੰਦਰ ਆਉਣ ਦੀ, ਕਿਸੇ ਚੀਜ਼ ਨੂੰ ਇਜਾਜ਼ਤ ਦੇਵੇ ਬਾਹਰ ਜਾਣ ਦੀ, ਤਾਂ ਹੀ ਉਹ ਜਾਂਦੀ ਸੀ। ਇਹਦੇ ਵਿੱਚ ਵੀ ਐਵੇਂ ਹੀ ਆ ਕਿ ਜਿਹੜੇ ਇਹਦੇ ਅੰਦਰ ਦੇ ਸਪੈਸ਼ਲ ਰਿਕਾਰਡ ਪ੍ਰਜ਼ਰਵ ਨੇ, ਹਰ ਕਿਸੇ ਨੂੰ ਇੱਥੇ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਹੁੰਦੀ। ਇਹ ਲੇਅਰ ਇਸ ਟਾਈਪ ਦਾ ਕਿ ਸਾਈਟੋਪਲਾਜ਼ਮ ਚ ਭੁਲੀ ਹੋਈ ਕੋਈ ਵੀ ਚੀਜ਼ ਛੇਤੀ ਕੀਤੇ ਜੀਨਸ ਨੂੰ ਖਰਾਬ ਨਹੀਂ ਕਰ ਸਕਦੀ, ਉਹ ਜੀਨਸ ਦਾ ਕਰੈਕਟਰ ਜਿਹੜਾ ਉਸੇ ਤਰ੍ਹਾਂ ਮੇਨਟੇਨ ਰਹਿੰਦਾ ਹੈ। ਅੱਛਾ, ਹੁਣ ਇਹ ਕਰਦਾ ਕੀ ਹੈ ਭਾਈ, ਇਹ ਜਿਹੜਾ ਸਾਡਾ ਹੈਗਾ ਪ੍ਰੋਟੋਪਲਾਜ਼ਮ ਦੇ ਅੰਦਰ ਜਿਹੜੇ ਜੀਨਸ ਰਹਿ ਰਹੇ ਨੇ, ਇਹ ਕਰਦੇ ਕੀ ਨੇ? ਇੱਕ ਤਾਂ ਸਾਡੀ ਗਰੋਥ ਨੂੰ ਮੇਨਟੇਨ ਕਰਦੇ ਨੇ, ਕਿਉਂਕਿ ਜੀਨਸ ਦਾ ਕੰਮ ਹੀ ਹੈ ਪਿਛਲਾ ਪ੍ਰਜ਼ਰਵ ਕੀਤਾ ਹੋਇਆ ਹੈ। ਗਰੋਥ ਕਿ ਇੱਕ ਬੰਦੇ ਦਾ ਕੱਦ ਕਿੰਨਾ ਹੋਏਗਾ, ਅਸੀਂ ਜੈਨੇਟਿਕਲੀ ਆਮ ਤੌਰ ਤੇ ਦੱਸ ਸਕਦੇ ਹਾਂ ਨਾ ਕਿ ਮਾਂ ਦਾ ਕੱਦ ਕਿੰਨਾ ਸੀ, ਪਿਓ ਦਾ ਕੱਦ ਕਿੰਨਾ ਸੀ, ਔਰ ਅਸੀਂ ਉਹਦੇ ਤੋਂ ਅੰਦਾਜ਼ਾ ਲਗਾ ਕੇ ਦੱਸ ਸਕਦੇ ਹਾਂ ਕਿ ਆਹ ਜਿਹੜਾ ਉਹਦਾ ਬੱਚਾ ਹੈ ਉਹਦਾ ਕੱਦ ਇੰਨਾ ਹੋਏਗਾ। ਪਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਰਿਹਾ, ਇਹਦੇ ਵਿੱਚ ਐਕਸੈਪਸ਼ਨਾਂ ਆ ਗਈਆਂ ਕਿ ਹੁਣ ਸਾਇੰਸ ਨੇ ਇਸ ਟਾਈਪ ਦੀਆਂ ਚੀਜ਼ਾਂ ਕ੍ਰੀਏਟ ਕਰ ਦਿੱਤੀਆਂ ਨੇ ਕਿ ਇਸ ਬੈਰੀਅਰ ਨੂੰ ਤੋੜ ਦੇਣ। ਤੁਸੀਂ ਵੇਖਿਆ ਹੋਣਾ ਹੈ ਕਿ ਮਾਂ ਬਾਪ ਬਹੁਤ ਛੋਟੇ ਕਰ ਦਿੰਦੇ ਸੀਗੇ, ਲੇਕਿਨ ਉਹਨਾਂ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਹਾਰਮੋਨਲ ਇਨਵੇਸ਼ਨ ਕਰ ਦਿੱਤੀ ਗਈ ਕਿ ਬੱਚੇ ਜਿਹੜੇ ਨੇ ਉਹ 6-6 ਫੁੱਟ ਕਰਦੇ ਹੋ ਗਏ, ਬਦਲੇ ਮਾਂ ਬਾਪ ਦੇ ਬੱਚੇ 6-6 ਫੁੱਟ ਕਰਦੇ ਹੋ ਗਏ। ਹੁਣ ਕੁਛ ਲੋਕ ਇਸ ਨੂੰ ਇਸ ਗੱਲ ਨਾਲ ਕੋਰਿਲੇਟ ਕਰਦੇ ਨੇ ਕਿ ਨਹੀਂ, ਉਹਨਾਂ ਦੇ ਜਿਹੜੇ ਫੋਰ ਫਾਦਰ ਸੀ, ਗ੍ਰੈਂਡ ਫਾਦਰ ਸੀਗੇ, ਉਹਨਾਂ ਦਾ ਕੱਦ ਵੱਧਦਾ ਸੀ। ਪਰ ਅਲਟੀਮੇਟ ਕੀ ਆ ਕਿ ਤੁਸੀਂ ਕਿਸੇ ਵੀ ਪੌਦੇ ਨੂੰ ਉਦੋਂ ਉਗਾ ਸਕਦੇ ਹੋ ਜਾਂ ਉਦੋਂ ਵੱਡਾ ਕਰ ਸਕਦੇ ਹੋ ਜੇ ਤੁਸੀਂ ਉਹਦੇ ਜਿੰਨੀ ਕੱਲ ਬੋਟੈਨੀਕਲ ਖਾਦ ਫਰਟੀਲਾਈਜੇਸ਼ਨ ਉਹਨੂੰ ਚਾਹੀਦੀ ਹੈ, ਜਿੰਨਾ ਪਾਣੀ ਚਾਹੀਦਾ, ਅਗਰ ਤੁਸੀਂ ਉਹਨੂੰ ਉਹਨਾਂ ਦਿੰਦੇ ਰਹੇ ਤੇ ਉਹਦੇ ਮੁਤਾਬਕ ਉਹਦੀ ਡਿਵੈਲਪਮੈਂਟ ਦਾ ਜਿਹੜਾ ਗ੍ਰੇਡ ਆ ਉਹ ਆਮ ਨਾਲੋਂ ਵੱਧ ਜਾਏਗਾ। ਔਰ ਇਸੇ ਤਰ੍ਹਾਂ ਕਈ ਚੀਜ਼ਾਂ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਜਾਂ ਪੌਦਿਆਂ ਨੂੰ ਕਈ ਡਵਾਰਫਿਜ਼ਮ ਬਣਾਉਂਦੇ ਨੇ ਕਿ ਬੋਰਡ ਦਾ ਦਰਖਤ ਤੁਸੀਂ ਵੇਖਦੇ ਹੋ ਕਿੱਡਾ ਵੱਡਾ ਹੁੰਦਾ ਹੈ, ਲੇਕਿਨ ਅੱਜ ਕੱਲ ਤੁਸੀਂ ਵੇਖਿਆ ਹੋਣਾ ਬੋਰਡ ਦਰਖਤ ਨੂੰ ਗਮਲਿਆਂ ਚ ਉਗਾ ਰਿਹਾ ਲੋਕ। ਔਰ ਇਹ ਵੀ ਇੱਕ ਟੈਕਨੀਕ ਹੈ, ਔਰ ਟੈਕਨੀਕ ਹੈ ਜਿਹੜੀ ਜੀਨਸ ਨੂੰ ਸਪਰੈਸ ਕਰਦੀ, ਜੀਨਸ ਦੀ ਉਸ ਗਰੋਥ ਨੂੰ ਕੰਟਰੋਲ ਕਰਦੀ ਹੈ। ਹਾਲਾਂਕਿ ਅਸੀਂ ਵੱਡੇ ਜ਼ਮਾਨੇ ਤੇ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਥਾਇਰਾਇਡ ਹਾਰਮੋਨ, ਔਰ ਥਾਇਰਾਇਡ ਹਾਰਮੋਨ ਦੀ ਜਿਹੜੀ ਕ੍ਰਿਆਵਾਂ ਨੇ ਉਹ ਆਪਾਂ ਕਿੰਨੀ ਵਾਰ ਗੱਲ ਕੀਤੀ ਹੈ। ਇੱਕ ਹੈਗੀ ਹੈ ਐਕਰੋਮੇਗਾਲੀ, ਇੱਕ ਹੈਗੀ ਹੈ ਮੈਕਸੋਡੇਮਾ। ਐਕਰੋਮੇਗਾਲੀ ਵਿੱਚ ਕੀ ਹੁੰਦਾ ਆ, ਹੱਡੀਆਂ ਦਾ ਢਾਂਚਾ ਤੇ ਕੱਦ ਬਹੁਤ ਲੰਮਾ, ਮਾਂ ਬਾਪ ਨੂੰ ਕਿਤੇ ਲੰਬਾ ਹੋ ਜਾਂਦਾ। ਮੈਕਸੋਡੀਮਾ ਮਸਕੂਲਰ ਟਾਈਪ ਤੇ ਬਹੁਤ ਜ਼ਿਆਦਾ ਫੈਟੀ ਹੈਵੀ ਬੰਦਾ ਹੋ ਜਾਂਦਾ। ਤੋ ਮੇਰੇ ਇਹ ਗੱਲ ਦੱਸਣ ਤੋਂ ਭਾਵ ਸਿਰਫ ਇੰਨਾ ਹੀ ਆ ਕਿ ਹੁਣ ਅਸੀਂ ਬਹੁਤ ਸਾਰੀਆਂ ਗੱਲਾਂ ਜਾਦੂਗਰੀ ਮੁਤਾਬਕ ਜਾਣਨੀਆਂ ਸ਼ੁਰੂ ਕਰ ਦਿੱਤੀਆਂ ਸਰੀਰ ਦੀਆਂ। ਹਾਰਮੋਨਸ ਨੂੰ ਅਸੀਂ ਜਾਦੂਗਰੀ ਦੇ ਤੌਰ ਤੇ ਵਰਤਣਾ ਸ਼ੁਰੂ ਕਰ ਦਿੱਤਾ ਆ, ਔਰ ਜਿਹੜੀਆਂ ਤਬਦੀਲੀਆਂ ਅਸੀਂ ਮੈਂ ਹੁਣ ਕਹਿ ਰਿਹਾ ਕਿ ਭਾਈ ਜੀਨਸ ਦਾ ਆਹ ਖੂਬੀ ਹੈਗੀ ਆ, ਜੀਨਸ ਨੇ ਇਸ ਤਰ੍ਹਾਂ ਕਰੈਕਟਰ ਨੂੰ ਮੇਨਟੇਨ ਕਰਨਾ ਹੈ ਜਾਂ ਕਰੈਕਟਰ ਨੂੰ ਚੇਂਜ ਕਰ ਦੇਣਾ ਹੈਗਾ, ਔਰ ਕਾਹਦੇ ਨਾਲ ਚੇਂਜ ਕਰਦੇ ਹਾਂ ਅਸੀਂ? ਇਹਨਾਂ ਹਾਰਮੋਨਸ ਦੇ ਨਾਲ ਅਸੀਂ ਚੇਂਜ ਕਰਦੇ ਹਾਂ। ਸੋ ਹਾਰਮੋਨਸ ਇਸ ਚੀਜ਼ ਤਬਦੀਲੀਆਂ ਨੂੰ ਵੱਖਰੇ ਢੰਗ ਨਾਲ ਵੀ ਸਰੀਰ ਦੇ ਵਿੱਚ ਪੇਸ਼ ਕਰ ਸਕਦੀ ਹੈ, ਔਰ ਇਹੀ ਗੱਲ ਡਾਕਟਰ ਹਰਗੋਬਿੰਦ ਖੁਰਾਨਾ ਕਹਿ ਰਹੇ ਨੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਅੱਜ ਜੈਨੇਟਿਕ ਬਿਮਾਰੀਆਂ ਕਹਿੰਦੇ ਹਾਂ, ਇਹਨਾਂ ਦਾ ਇਰੈਡੀਕੇਸ਼ਨ ਹੋ ਜਾਏਗਾ, ਕਿਉਂਕਿ ਸਾਨੂੰ ਪਤਾ ਲੱਗ ਜਾਏਗਾ ਕਿ ਕਿਹੜਾ ਪੌਦਾ ਕਿਹੜੀ ਬਿਮਾਰੀ ਕਿਸ ਹਾਰਮੋਨ ਦੇ ਕਰਕੇ ਕਿਸ ਇਨਵਾਇਰਮੈਂਟ ਦੇ ਕਰਕੇ ਇਹ ਵੱਧਣੀ ਸ਼ੁਰੂ ਹੋ ਜਾਂਦੀ ਹੈ, ਔਰ ਅਸੀਂ ਉਸ ਨੂੰ ਰੋਕ ਸਕਾਂਗੇ। ਇਹ ਨਿਊਕਲੀਅਸ ਦੇ ਸੰਬੰਧ ਵਿੱਚ ਆਪਾਂ ਗੱਲ ਕਰ ਰਹੇ ਹਾਂ, ਔਰ ਇਸੇ ਤਰ੍ਹਾਂ ਹੀ ਰੀਪ੍ਰੋਡਕਸ਼ਨ, ਜਿਹੜੀ ਸਾਡੀ ਰੀਪ੍ਰੋਡਕਸ਼ਨ ਹੁੰਦੀ ਹੈ, ਅਸਲ ਦੇ ਵਿੱਚ ਰੀਪ੍ਰੋਡਕਸ਼ਨ ਵਾਲਾ ਕੰਮ ਇਸ ਥਾਂ ਤੇ ਹੁੰਦਾ ਆ, ਕਿਸੇ ਆਦਮੀ ਦੇ ਅੱਗੇ ਆਉਣ ਵਾਲੇ ਟੈਸਟਿਸ ਦੇ ਵਿੱਚ ਜਾਂ ਕਿਸੇ ਲੜਕੀ ਦੇ ਅੱਗੇ ਆਉਣ ਵਾਲੇ ਓਵਰੀ ਦੇ ਫੰਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਏਗੀ, ਕਿਵੇਂ ਕਿਵੇਂ ਹੋਵੇਗੀ, ਟੈਸਟਿਸ ਦੇ ਵਿੱਚ ਸਪਰਮ ਕਿਵੇਂ ਬਣਦੇ ਨੇ, ਮੈਂ ਡਿਟੇਲ ਸਾਨੂੰ ਦੇ ਚੁੱਕਿਆ ਹਾਂ। ਓਵਰੀਜ਼ ਦੇ ਵਿੱਚ ਓਵਮ ਕਿਵੇਂ ਬਣਨਾ ਸ਼ੁਰੂ ਹੋ ਜਾਂਦਾ, ਕਿਹੜੇ ਕਿਹੜੇ ਫੋਲਿਕੂਲਰ ਸਟਿਮੂਲੇਟਿੰਗ ਹਾਰਮੋਨ ਹੈ ਜਾਂ ਐਲਐਚ ਹਾਰਮੋਨ ਹੈ ਜਾਂ ਈਸਟ੍ਰੋਜਨ ਹਾਰਮੋਨ ਹੈ, ਇਹ ਸਾਰੇ ਹਾਰਮੋਨ ਦੀ ਡਿਟੇਲ ਮੈਂ ਤੁਹਾਨੂੰ ਦੇ ਚੁੱਕਾ ਹਾਂ। ਔਰ ਅੱਜ ਮੈਡੀਕਲ ਸਾਇੰਸ ਇੱਥੇ ਪਹੁੰਚ ਗਿਆ ਵੀ ਇਹਨਾਂ ਹਾਰਮੋਨਸ ਨੂੰ ਜਾਦੂ ਦੀ ਛੜੀ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਔਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਆ ਰਹੀਆਂ ਨੇ। ਅਸੀਂ ਨਿਊਕਲੀਅਸ ਦੀ ਗੱਲ ਕਰ ਰਹੇ ਹਾਂ, ਔਰ ਜੇ ਸਾਨੂੰ ਪਤਾ ਹੋਵੇ ਕਿ ਜਿਹੜੀ ਉਹ ਪੁਰਾਣੀ ਗੱਲ ਕਹਾਵਤ ਕਹਿੰਦੇ ਨਾ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ, ਕੁਝ ਨਾ ਕੁਝ ਐਕਸ ਉਹਦੇ ਮੁਤਾਬਕ ਮਿਕਸ ਅਪ ਹੋ ਕੇ ਸਾਹਮਣੇ ਆ ਜਾਂਦੇ ਨੇ। ਤੇ ਇਹਨੂੰ ਅਸੀਂ ਜੇ ਬਿਮਾਰੀ ਦੇ ਵਿੱਚ ਲਈਏ ਵੀ ਜਿਹੜੀਆਂ ਮਾਂ ਨੂੰ ਬਿਮਾਰੀਆਂ ਨੇ ਜਾਂ ਜਿਹੜੀਆਂ ਪਿਓ ਨੂੰ ਬਿਮਾਰੀਆਂ ਨੇ, ਉਹ ਅੱਗੇ ਟ੍ਰਾਂਸਮਿਟ ਹੁੰਦੀਆਂ ਨੇ। ਹੁਣ ਤੱਕ ਸਾਡਾ ਇਹੀ ਅਖਾਣ ਮਸ਼ਹੂਰ ਹੈਗਾ ਆ, ਪਰ ਹੁਣ ਜਿਹੜੀ ਸਟੱਡੀ ਅੱਜ ਕੱਲ ਹੋ ਰਹੀ ਹੈ ਉਸ ਸਟੱਡੀ ਦੇ ਮੁਤਾਬਕ ਅਸੀਂ ਇੱਥੇ ਪਹੁੰਚ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀਆਂ ਬਿਮਾਰੀਆਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਦਾ ਲਫ਼ਜ਼ ਹੈ ਇਨਐਵਿਟੇਬਲ, ਇਨਐਵਿਟੇਬਲ ਮਤਲਬ ਇਹਨੇ ਆਉਣਾ ਹੀ ਹੈ ਜੀ, ਇਹਨੂੰ ਤੁਸੀਂ ਰੋਕ ਨਹੀਂ ਸਕਦੇ। ਹੁਣ ਉਹ ਇਨਐਵਿਟੇਬਲ ਦਾ ਲਫ਼ਜ਼ ਅਸੀਂ ਖਤਮ ਕਰ ਲਈ ਹੈ ਮੈਡੀਕਲ ਸਾਇੰਸ ਕਿ ਨਹੀਂ, ਕਿਉਂਕਿ ਸਾਨੂੰ ਜਾਦੂਗਰੀ ਆ ਗਈ ਹੈ, ਹਾਰਮੋਨਸ ਨੂੰ ਇਸਤੇਮਾਲ ਕਰਨਾ ਆ ਗਿਆ ਹੈ। ਹਾਰਮੋਨਸ ਇੱਕ ਐਸਾ ਤੱਤ ਹੈ ਸਾਡੇ ਸਰੀਰ ਦਾ ਜਿਹੜਾ ਪੈਦਾ ਤਾਂ ਸਰੀਰ ਦੇ ਵਿੱਚ ਹੁੰਦਾ ਹੈ, ਪਰ ਇਸ ਸਰੀਰ ਦੀ ਗਰੋਥ ਨੂੰ, ਇਸ ਸਰੀਰ ਦੇ ਫੰਕਸ਼ਨ ਨੂੰ, ਇਸ ਸਰੀਰ ਦੀ ਸਾਰੀ ਐਕਟੀਵਿਟੀ ਨੂੰ ਭਾਵ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨ ਦੀ ਕਾਰਵਾਈ ਸਾਰੀ ਇਹ ਅੱਗੇ ਪਿੱਛੇ ਵਾਧਾ ਘਾਟਾ ਕਰ ਸਕਦਾ ਹੈ। ਤੇ ਇਹਦਾ ਮਤਲਬ ਕੀ ਹੋਇਆ, ਇਹ ਸਾਰੀ ਜਾਣਕਾਰੀ ਪ੍ਰਜ਼ਰਵ ਕਿੱਥੇ ਆ, ਤੁਹਾਡੇ ਨਿਊਕਲੀਅਸ ਦੇ ਵਿੱਚ। ਸੋ ਨਿਊਕਲੀਅਸ ਦੇ ਵਿੱਚ ਇਹ ਚੀਜ਼ ਪ੍ਰਜ਼ਰਵ ਹੈਗੀ ਹੈ। ਜਿਸ ਦੂਸਰੀ ਇੱਕ ਇਹਦੇ ਵਿੱਚ ਹੋਰ ਖਾਸ ਗੱਲ ਪ੍ਰਜ਼ਰਵ ਹੈਗੀ ਹੈ, ਜਿਹਦਾ ਐਕਸਪਲੇਨੇਸ਼ਨ ਤਾਂ ਮੈਂ ਦੇ ਹੀ ਦਿੱਤਾ, ਪਰ ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਦੇ ਫੁੱਲ ਫਾਰਮੇਟ ਡਿਸਆਕਸੀ ਰਾਈਬ ਨਿਊਕਲੀਏਟਿਕ ਐਸਿਡ ਐਂਡ RNA। ਅੱਛਾ, ਜਿੰਨੀ ਵੀ ਕੰਪੋਜੀਸ਼ਨ ਪ੍ਰਜ਼ਰਵ ਹੁੰਦੀ ਹੈ ਨਾ, ਉਹ ਸਾਰੀ ਦੀ ਸਾਰੀ ਇੱਕ ਐਸਿਡ ਮੀਡੀਆ ਦੇ ਵਿੱਚ ਜਾਂ ਪ੍ਰੋਟੀਨ ਮੀਡੀਆ ਦੇ ਵਿੱਚ ਪ੍ਰਜ਼ਰਵ ਹੁੰਦੀ ਹੈ। ਜਿੰਨੀ ਵੀ ਜਾਣਕਾਰੀ ਜੋ ਵੀ ਕੁਝ ਅਸੀਂ ਪ੍ਰਜ਼ਰਵ ਕਰਦੇ ਹਾਂ, ਰਿਕਾਰਡ ਰੱਖਦੇ ਹਾਂ, ਉਹਦਾ ਕੁਝ ਇਸੇ ਤਰ੍ਹਾਂ ਦਾ ਪੈਟਰਨ ਹੀ ਹੁੰਦਾ ਹੈਗਾ, ਔਰ ਉਹਨੂੰ ਅਸੀਂ ਕਹਿੰਦੇ ਹਾਂ DNA ਔਰ RNA। DNA ਔਰ RNA ਕਿ ਇਸ ਤਰ੍ਹਾਂ ਦੇ ਜਿਹੜੇ ਲੱਖਾਂ ਦੇ ਵਿੱਚ ਵੀ ਕਿਸੇ ਇੱਕ ਅੱਧੇ ਦਾ ਕਿਤੇ ਮੇਲ ਕਰਦਾ, ਨਹੀਂ ਤੇ ਨਹੀਂ ਮੇਲ ਉਹਨਾਂ ਦਾ ਹੁੰਦਾ, ਇੰਡੀਵਿਜੁਅਲ ਟਾਈਪ ਤੇ ਉਹ ਹੈਗੇ ਨੇ। ਜਿਵੇਂ ਅਸੀਂ ਦੱਸਦੇ ਹਾਂ ਨਾ ਪੈਟਰਨਿਟੀ ਟੈਸਟ ਅੱਜ ਕੱਲ ਆਮ ਤੌਰ ਤੇ ਕਿਉਂਕਿ ਹੁੰਦੇ ਨੇ ਲੋਕ ਮੈਰਿਜ ਤੋਂ ਬਾਅਦ ਦੇ ਵੀ ਰਿਲੇਸ਼ਨਾਂ ਦੇ ਵਿੱਚ ਬੱਚੇ ਪੈਦਾ ਕਰਦੇ ਨੇ, ਤੇ ਕਈ ਵਾਰ ਪੈਟਰਨਿਟੀ ਦਾ ਕੁਸਚਨ ਪੈਦਾ ਹੋ ਜਾਂਦਾ ਵੀ ਇਹ ਕਿਹਦਾ ਬੱਚਾ ਆ। ਕੋਈ ਵੀ ਜ਼ਿੰਮੇਵਾਰੀ ਲੈਣ, ਮਾਂ ਨੇ ਜੰਮਿਆ ਤਾਂ ਹੈਗਾ, ਉਹਦਾ ਮਾਂ ਤਾਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਨਾ, ਮਾਂ ਨੂੰ ਤਾਂ ਕਹਿਣਾ ਹੀ ਪਊਗਾ ਵੀ ਮੇਰਾ ਬੱਚਾ, ਮੇਰੇ ਪੇਟ ਚੋਂ ਨਿਕਲਿਆ ਹੈਗਾ। ਪਰ ਪਿਓ ਕਈ ਵਾਰ ਅੱਧਾ ਵੱਜ ਤਾਂ ਪਿੱਛੇ ਹਟ ਜਾਂਦਾ, ਨਿੱਕੇ ਨਹੀਂ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ। ਤੇ ਉਸ ਵੇਲੇ ਅੱਜ ਕੱਲ ਪਹਿਲੇ ਜ਼ਮਾਨੇ ਚ ਸਾਡੇ ਕੋਲ ਇਹਦਾ ਕੁਝ ਐਸਾ ਨਹੀਂ ਸੀ ਹੁੰਦਾ, ਬੜੀ ਮੁਸ਼ਕਲ ਸੀ ਉਸ ਵੇਲੇ। ਹਾਂਜੀ, ਪਰ ਅੱਜ ਸਾਡੇ ਕੋਲ ਇਸ ਨਿਊਕਲੀਅਸ ਦੀ ਸਟੱਡੀ ਦੇ ਕਰਕੇ ਸਾਡੇ ਕੋਲ ਇਹ RNA ਜਾਂ ਇਹ DNA ਦਾ ਸਿੰਥੇਸਿਸ ਸਾਹਮਣੇ ਆ ਗਿਆ, ਜਿਹਦੇ ਕਰਕੇ ਅਸੀਂ ਇਹ ਲੱਭ ਸਕਦੇ ਹਾਂ ਵੀ ਹਾਂ, ਇੱਕ ਗੱਲ ਹੋਰ ਅਸੀਂ ਇਹ ਤੇ ਲੱਭ ਸਕਦੇ ਹਾਂ ਕਿ ਆਹ ਫਲਾਣਾ ਫਲਾਣਾ ਬੰਦਾ ਜਿਹੜਾ ਹੈ ਇਹਦਾ ਬਾਪ ਹੋ ਸਕਦਾ ਕਿ ਨਹੀਂ ਹੋ ਸਕਦਾ, ਇਹ ਬਾਪ ਨਹੀਂ ਹੋ ਸਕਦਾ, ਇਹ ਤਾਂ ਅਸੀਂ ਕਰ ਸਕਦੇ ਹਾਂ। ਪਰ ਅਸੀਂ ਇਹ ਪੋਜ਼ਿਟਿਵ ਨਹੀਂ ਕਹਿ ਸਕਦੇ ਅਜੇ ਵੀ ਕਿ ਇਹਦਾ ਬਾਪ ਆ। ਦੋ ਬੰਦਿਆਂ ਚ ਜਾਂ ਤਿੰਨ ਬੰਦਿਆਂ ਦੇ ਵਿੱਚ ਅਗਰ ਅਸੀਂ DNA ਦੀ ਡਿਵੀਜ਼ਨ ਕਰਕੇ ਵੇਖ ਰਹੇ ਹਾਂ ਕਿ ਆਹ ਜਿਹੜਾ ਨਵਾਂ ਪੈਦਾ ਹੋਇਆ ਬੱਚਾ ਹੈਗਾ ਆ, ਇਹਦਾ DNA ਕਿਹਦੇ ਨਾਲ ਮੈਚ ਕਰਦਾ, ਜਿਹਦੇ ਜਿਹਦੇ ਨਾਲ ਨਹੀਂ ਮੈਚ ਕਰਦਾ, ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਭਾਈ ਇਹ ਇਹਦੇ ਬਾਪ ਨਹੀਂ ਹੈਗੇ। ਪਰ ਆਹ ਫਲਾਣਾ ਬਾਕੀ ਇੱਕ ਬਚ ਗਿਆ ਆ, ਇਹ ਇਹਦਾ ਬਾਪ ਹੈ, ਇਹ ਹਜੇ ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ, ਕਿਉਂਕਿ DNA ਦਾ ਆਪਣਾ ਹੀ ਕਰੈਕਟਰ ਇਹ ਹੈਗਾ ਆ ਕਿ ਉਹ ਕਿਸੇ ਨਾਲ ਮੈਚ ਨਹੀਂ ਕਰਦਾ। ਸੋ ਹਜੇ ਇਸ ਟਾਈਪ ਦੀ ਸਟੱਡੀ ਇਸ ਨਿਊਕਲੀਅਸ ਦੀ ਜਿਹੜੀ ਹੈ ਸਾਡੇ ਸਾਹਮਣੇ ਚੱਲ ਰਹੀ ਹੈ, ਔਰ ਜਿਹੜਾ ਇਹਦਾ ਮੈਂਬਰ ਨੇ ਉਹ ਵੀ ਪਰਮੀਏਬਲ ਹੀ ਹੈ, ਜਿਵੇਂ ਮੈਂਬਰੇਨ ਸੈੱਲ ਦਾ ਪਰਮੀਏਬਲ ਸੀਗਾ ਉਵੇਂ ਇਹਦਾ ਸੈੱਲ ਵੀ ਜਿਹੜਾ ਹੈ ਉਹ ਪਰਮੀਏਬਲ ਹੀ ਹੈਗਾ ਆ, ਔਰ ਇਹ DNA ਨੂੰ ਪ੍ਰਜ਼ਰਵ ਕਰਦਾ ਹੈ ਪੁਰਾਣੇ ਸਾਰੇ ਕਰੈਕਟਰ, ਸਣੇ ਬਿਮਾਰੀਆਂ, ਸਣੇ ਚੰਗੇ ਕਰੈਕਟਰ, ਸਣੀ ਚੰਗੀਆਂ ਆਦਤਾਂ, ਜੋ ਵੀ ਕੁਛ ਹੈਗੀਆਂ ਨੇ ਇਹ ਸਾਰੀਆਂ ਜਿਹੜਾ ਇਹ ਨਿਊਕਲੀਅਸ ਦਾ ਪ੍ਰਜ਼ਰਵ ਕਰਦਾ ਹੈਗਾ, ਔਰ ਇਹਦੇ ਅੰਦਰ ਜਿਹੜੇ ਰਹਿਣ ਵਾਲੇ ਕੁਝ ਹੋਰ ਸਬਸਟਾਂਸ ਹੈਗੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਨਿਊਕਲੀਓਪਲਾਜ਼ਮ। ਉਸ ਅੰਦਰ ਵਾਲੇ ਸਬਸਟਾਂਸ ਦੇ ਬਣੇ ਹੋਈ ਜਾਂ ਇੰਜ ਕਹਿ ਲੋ ਕਿ ਉਹ ਜਿਹੜੀ ਜੈਲੀ, ਉਹ ਜਿਹੜਾ ਇਨਵਾਇਰਮੈਂਟ ਹੈ ਇਹਦੇ ਅੰਦਰ ਦਾ ਪ੍ਰੋਟੋਪਲਾਜ਼ਮ ਦਾ, ਉਹਦੇ ਤੋਂ ਹੀ ਬਣੇ ਹੋਏ ਐਸੇ ਸਬਸਟਾਂਸ ਨੇ ਜਿਹੜੇ ਇੱਕ ਤਰ੍ਹਾਂ ਨਾਲ ਧਾਗਿਆਂ ਵਰਗੇ ਨੇ, ਕ੍ਰੋਮੋਸੋਮਸ ਦੀ ਧਾਗਿਆਂ ਵਰਗੇ ਸੀਗੇ, ਇਹ ਵੀ ਇੱਕ ਤਰ੍ਹਾਂ ਦੇ ਧਾਗਿਆਂ ਵਰਗੇ ਹੈਗੇ ਨੇ, ਔਰ ਇਹਨਾਂ ਦੇ ਵਿੱਚ ਉਹ ਸਾਰੀ ਚੀਜ਼ ਸਸਪੈਂਡ ਕਰਕੇ ਅਲੱਗ ਅਲੱਗ ਥਾਵਾਂ ਤੇ, ਅਸੀਂ ਕਹਿੰਦੇ ਨਾ ਵੀ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਕਿਸੇ ਇੱਕ ਥਾਂ ਤੇ ਨਾ ਰੱਖੀ ਜਾਵੇ, ਜੇ ਚੋਰੀ ਹੋ ਜਾਵੇ ਤੇ ਸਾਰਾ ਕੁਝ ਨਾ ਇੱਕ ਵਾਰ ਚੋਰੀ ਹੋ ਜਾਵੇ, ਤੇ ਕੁਦਰਤ ਵੀ ਜਿਹੜੀ ਸਾਡੇ ਵਰਗੀ ਆ ਅਸੀਂ ਉਹਦੇ ਕੋਲ ਹੀ ਸਿੱਖਦੇ ਪਏ ਹਾਂ। ਕੁਦਰਤ ਵੀ ਐਸਾ ਦੀ ਆ ਵੀ ਇਹੋ ਜਿਹੀਆਂ ਚੀਜ਼ਾਂ ਕਿਸੇ ਇੱਕ ਥਾਂ ਤੇ ਨਹੀਂ ਰੱਖਦੀ, ਉਹ ਵੀ ਨਿਊਕਲੀਅਸ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਰੱਖਦੀ ਹੈ। ਤੇ ਇਹ ਨਿਊਕਲੀਓਪਲਾਜ਼ਮ ਦਾ ਕੰਮ ਇਹ ਆ ਕਿ ਉਹ ਸਾਰੇ ਕਰੈਕਟਰ ਜਿਹੜੇ ਅਸੀਂ ਆਮ ਤੌਰ ਤੇ ਕਹਿ ਰਹੇ ਹਾਂ ਕਿ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਜਾਂ ਸਾਡੇ ਇਹਦੇ ਚ DNA ਦੇ ਵਿੱਚ ਪ੍ਰਜ਼ਰਵ ਹੁੰਦੇ ਨੇ, ਕ੍ਰੋਮੋਸੋਮ ਚ ਪ੍ਰਜ਼ਰਵ ਹੁੰਦੇ ਨੇ, ਉਹਨਾਂ ਨੂੰ ਕਿਸੇ ਇੱਕ ਥਾਂ ਤੇ ਨਹੀਂ ਰੱਖਣਾ, ਅਲੱਗ ਅਲੱਗ ਥਾਵਾਂ ਤੇ ਕਰਾ ਦੇਣਾ। ਤੇ ਨਿਊਕਲੀਓਪਲਾਜ਼ਮ ਮਤਲਬ ਕੀ ਹੋਇਆ? ਮੇਰੇ ਕਹਿਣ ਤੋਂ ਮਤਲਬ ਇਹ ਹੈ ਕਿ ਨਿਊਕਲੀਓਪਲਾਜ਼ਮ ਕਈ ਕਈ ਥਾਵਾਂ ਤੇ ਹਨ। ਇਸ ਨਿਊਕਲੀਅਸ ਦੇ ਅੰਦਰ, ਇਹਦੇ ਪ੍ਰੋਟੋਪਲਾਜ਼ਮ ਦੇ ਅੰਦਰ ਨਿਊਕਲੀਓਪਲਾਜ਼ਮ ਜਿਹੜੇ ਨੇ ਉਹ ਕਈ ਕਈ ਥਾਵਾਂ ਤੇ ਖਿਲਰੇ ਹੋਏ ਨੇ। ਚਲੋ ਬਈ ਠੀਕ ਹੈ, ਜੇ ਇੱਕ ਥਾਂ ਤੇ ਚੋਰੀ ਹੋ ਗਈ ਉਸੋਂ ਦਾ ਸਮਾਨ ਤਾਂ ਚੋਰੀ ਹੋ ਜੂਗਾ, ਤਾਂ ਬਾਕੀ ਤਾਂ ਰਹਿ ਜੂਗਾ ਨਾ। ਸੋ ਇਸ ਕਰਕੇ ਇਹ ਨਿਊਕਲੀਅਸ ਜਿਹੜਾ ਇਹ ਬਹੁਤ ਜ਼ਿਆਦਾ ਹੀ ਇੰਪੋਰਟੈਂਟ ਗੱਲ ਹੈਗੀ। ਹੁਣ ਜੇ ਭਲਾ ਇਸ ਨਿਊਕਲੀਅਸ ਵਿੱਚ ਕੋਈ ਖਰਾਬੀ ਆ ਜਾਵੇ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਸਾਡਾ ਕਰੈਕਟਰਿਸਟਿਕ ਜੋ ਮਾਂ ਬਾਪ ਵੱਲੋਂ ਆਇਆ ਹੈ ਉਹ ਉਸੇ ਤਰ੍ਹਾਂ ਦਾ ਨਹੀਂ ਰਹੇਗਾ, ਬੜਾ ਚੇਂਜ ਹੋ ਜਾਏਗਾ, ਬਿਹੇਵੀਅਰ ਦੇ ਤੌਰ ਤੇ ਵੀ, ਸਟਰਕਚਰ ਦੇ ਤੌਰ ਤੇ ਵੀ, ਫੰਕਸ਼ਨ। ਕਿਉਂਕਿ ਜ਼ਰੂਰੀ ਤਾਂ ਨਹੀਂ ਨਾ, ਆਪ ਤੁਸੀਂ ਵੇਖਿਆ ਹੋਣਾ ਨਾ ਵੀ ਪਿਓ ਨੂੰ ਤਾਂ ਪੋਲੀਓ ਨਹੀਂ ਸੀਗਾ, ਬੱਚੇ ਨੂੰ ਪੋਲੀਓ ਹੋ ਗਿਆ, ਉਹ ਵੀ ਤਾਂ ਉਸ ਇਨਵਾਇਰਮੈਂਟ ਚੋਂ ਹੀ ਆਇਆ ਸੀਗਾ, ਲੇਕਿਨ ਇਸ ਨੂੰ ਹੋ ਗਿਆ। ਮਤਲਬ ਕੁਝ ਚੀਜ਼ਾਂ ਬਾਰੇ ਇੱਕ ਸੈਂਸਿਟੀਵਿਟੀ ਜਿਹੜੀ ਪਿਓ ਵਿੱਚ ਨਹੀਂ ਸੀ ਉਹ ਬੱਚੇ ਵਿੱਚ ਆ ਗਈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹਨ, ਸਟਰਕਚਰਲ ਟਾਈਪ ਦੀਆਂ ਬਿਮਾਰੀਆਂ, ਉਹ ਇਸ ਨਿਊਕਲੀਅਸ ਦੀ ਖਰਾਬੀ ਦੇ ਕਰਕੇ ਹੋ ਸਕਦੀਆਂ। ਮਾਨਸਿਕ ਤੌਰ ਤੇ ਆਮ ਤੌਰ ਤੇ ਆ ਵਿਕਸਿਤ ਬੱਚੇ ਜਿੰਨੇ ਵੀ ਹੁੰਦੇ ਨੇ ਉਹਦਾ ਮਤਲਬ ਇਹੀ ਹੁੰਦਾ ਹੈ ਕਿ ਜਾਂ ਮਾਂ ਤੇ ਜਾਂ ਪਿਓ ਵੱਲੋਂ ਜਿਹੜੇ ਵੀ ਇਹਨਾਂ ਨੂੰ ਕ੍ਰੋਮੋਸੋਮਸ ਆਏ ਹੋਏ ਨੇ, ਜਿਹੜੇ ਵੀ ਉਹ ਮਿਲੇ ਹੋਏ ਨੇ, ਉਹਨਾਂ ਦੇ ਵਿੱਚ ਆਪਸ ਇੱਕ ਤਰ੍ਹਾਂ ਦੀ ਫਾਈਟ ਹੈ, ਕੰਟਰਾ ਇੰਡੀਕੇਸ਼ਨ ਹੈ, ਜਿਸ ਕਰਕੇ ਕੰਟਰਾ ਇੰਡੀਕੇਟਡ ਬਿਹੇਵੀਅਰ ਬੱਚੇ ਦੇ ਵਿੱਚ ਡਿਵੈਲਪ ਹੋ ਜਾਂਦਾ ਆ। ਔਰ ਇਸੇ ਦੀ ਹੀ ਇੱਕ ਕਿਸਮ ਹੈ ਜਿਹਨੂੰ ਅਸੀਂ ਅੱਗੇ ਚੱਲ ਕੇ ਕਹਿੰਦੇ ਹਾਂ ਸਟੋਬੋਰਨ ਬੱਚੇ ਹੁੰਦੇ ਨੇ, ਹਾਂਜੀ, ਜਾਂ ਬਹੁਤੇ ਬਜ਼ੁਰਗ ਲੋਕ ਹੋ ਗਏ, ਅਲਜ਼ਾਈਮਰ ਹੋ ਗਿਆ ਜੀ, ਜਾਂ ਪ੍ਰਕਿੰਸਨ ਹੋ ਗਿਆ ਜੀ, ਇਹ ਸਾਰੀਆਂ ਮਾਨਸਿਕ ਨਾਲ ਸੰਬੰਧਿਤ ਸਾਡੀਆਂ ਬਿਮਾਰੀਆਂ ਹੈਗੀਆਂ ਨੇ, ਪਰ ਅਸਲ ਕੋਰ ਰੀਜ਼ਨ ਇਹਨਾਂ ਦਾ ਇਸ ਨਿਊਕਲੀਅਸ ਦੇ ਵਿੱਚ ਲੁਕਿਆ ਹੋਇਆ ਹੈ। ਉਸ ਤੋਂ ਬਾਅਦ ਸੈਕੰਡ ਗੱਲ ਇਹਦੇ ਚ ਇਹ ਹੁੰਦੀ ਹੈ ਕਿਉਂਕਿ ਸਾਰਾ ਸਟਰਕਚਰਲ ਢਾਂਚਾ ਇਹਦੇ ਉੱਪਰ ਡਿਪੈਂਡ ਕਰਦਾ ਹੈ, ਔਰ ਸਾਰਾ ਸਟਰਕਚਰਲ ਢਾਂਚੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਡੈਫੀਸ਼ੀਐਂਸੀ ਆਣੀ ਸ਼ੁਰੂ ਹੋ ਜਾਂਦੀ ਹੈ ਨਾ, ਹੁਣ ਆਮ ਤੌਰ ਤੇ ਕੁਦਰਤ ਦਾ ਤੁਸੀਂ ਇਹ ਵੇਖਦੇ ਹੋ ਨਾ ਵੀ ਕੰਨ ਨੇ, ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਕੰਨ ਨੇ ਤੇ ਅਸੀਂ ਵੇਖਦੇ ਨਾ ਸਾਰੇ ਇੱਕ ਬੰਦੇ ਦੇ ਜਿੱਥੇ ਕੰਨ ਲੱਗੇ ਨੇ ਬਰਾਬਰ ਅੱਖਾਂ ਦੇ ਰੇਸ਼ੋ ਦੇ ਬਰਾਬਰ ਹੀ ਆ ਰਹੇ ਨੇ, ਪਰ ਤੁਸੀਂ ਹੈਰਾਨ ਹੋਵੋਗੇ ਬਹੁਤ ਸਾਰੇ ਐਸੇ ਬੱਚੇ ਪੈਦਾ ਹੁੰਦੇ ਨੇ ਕਿ ਜਿਹਦਾ ਇੱਕ ਕੰਨ ਉੱਚਾ ਇੱਕ ਕੰਨ ਨੀਵਾਂ, ਇੱਕ ਕੰਨ ਵੱਡਾ ਇੱਕ ਕੰਨ ਛੋਟਾ ਹੈਗਾ, ਜਾਂ ਜਿੰਨੇ ਵੀ ਵਿਕਰਾਲ ਬੱਚੇ ਪੈਦਾ ਹੁੰਦੇ ਨੇ। ਅੱਜ ਅੰਮ੍ਰਿਤਸਰ ਦੇ ਵੀ ਦੋ ਭਰਾ, ਉਹਨਾਂ ਦਾ ਨਾਂ ਕੀ ਪਤਾ ਨੀ ਦੱਸਦੇ ਆ, ਉਹ ਦੋਵੇਂ ਜੁੜੇ ਧੜ ਦੋ ਹੈਗੇ ਨੇ, ਸਿਰ ਉਹਨਾਂ ਦੇ ਵੱਖਰੇ ਵੱਖਰੇ ਹੈਗੇ ਨੇ, ਲੱਤਾਂ ਦੋ ਹੀ ਨੇ, ਤੇ ਇਸ ਤਰ੍ਹਾਂ ਦੇ ਕਰਕੇ ਜਿਹੜੇ ਵਿਕਰਾਲ ਬੱਚੇ ਪੈਦਾ ਹੁੰਦੇ ਨੇ ਉਹ ਬੱਚੇ ਵੀ ਸਾਰੇ ਇਸ ਕਰਕੇ ਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹਦੇ ਵਿੱਚ ਫਰਕ ਆ ਗਿਆ, ਜਿਸ ਕਰਕੇ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਇੱਕ ਬਿਮਾਰੀ ਹੈਗੀ ਹੈ ਸਿਕਲੇਰੋਸਿਸ, ਇਸ ਤਰ੍ਹਾਂ ਦੇ ਜਿਹੜੇ ਵਿਕਾਰ ਨੇ ਨਾ ਉਹ ਆਮ ਤੌਰ ਤੇ ਕ੍ਰੋਨਿਕ ਟਾਈਪ ਦੇ ਵਿਕਾਰ ਸਰੀਰ ਵਿੱਚ ਪੈਦਾ ਹੋ ਜਾਂਦੇ ਨੇ, ਜਿਨ੍ਹਾਂ ਦੇ ਨਾਲ ਜੇ ਤੁਸੀਂ ਇੱਕ ਬਿਮਾਰੀ ਨੂੰ ਵਕਤੀ ਤੌਰ ਤੇ ਠੀਕ ਕਰਦੇ ਹੋ ਤੇ ਉਹ ਵਾਰ ਵਾਰ ਸਰੀਰ ਤੇ ਆਈ ਜਾਂਦੀ ਹੈ। ਹਜੇ ਤੱਕ ਸਾਡੇ ਕੋਲ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਜਿਹੜੀਆਂ ALS ਵਰਗੀਆਂ, ALS ਅਸੀਂ ਨੂੰ ਕਹਿੰਦੇ ਹਾਂ, ALS ਦੇ ਤੌਰ ਤੇ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਮਸਕੂਲਰ ਵੀਕਨੈਸ ਪੈਦਾ ਕਰਦੀਆਂ ਨੇ, ਜਿਹੜੀਆਂ ਬੋਨ ਦੀ ਡਿਫੈਕਟ, ਕਿਉਂਕਿ ਬੋਨ ਸਾਡੀ ਮੇਨ ਹੈਗੀ ਹੈ ਜਿਹੜੀ ਸੈੱਲ ਬਣਾਉਂਦੀ ਹੈ, ਔਰ ਸੈੱਲ ਬਣਾਉਣ ਵਾਲੀ ਮਸ਼ੀਨਰੀ ਨੂੰ ਇਹ ਇਫੈਕਟ ਕਰਦੇ ਹੈਗੇ ਨੇ। ਸੋ ਇਸ ਕਰਕੇ ਜਿਹੜੀ ਸੈੱਲ ਬਣਾਉਣ ਵਾਲੀ ਮਸ਼ੀਨਰੀ ਜਦੋਂ ਉਹ ਵਿਕਾਰ ਵਿਕਰਤ ਹੋਏਗੀ ਆਟੋਮੈਟਿਕਲੀ ਉਹਦੇ ਤੋਂ ਬਾਅਦ ਸੈੱਲ ਵਿਕਰਤ ਹੋਣਗੇ, ਸੈੱਲ ਵਿਕਰਤ ਹੋਣਗੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਮ ਤੌਰ ਤੇ ਪੂਰੇ ਸਰੀਰ ਚ ਸਾਨੂੰ ਦਿਖਾਈ ਦੇਵੇਗੀ ਕਿ ਮਸਲ ਵੀਕਨੈਸ, ਮਸਕੂਲਰ ਡਿਸਟ੍ਰੋਫੀ, ਔਰ ਸਟਿਫਨੈਸ, ਮੈਮਰੀ ਲਾਸ, ਇਹ ਸਾਰੀਆਂ ਆਮ ਤੌਰ ਤੇ ਅਨਕੰਟਰੋਲਡ ਮੂਵਮੈਂਟ, ਸਟ੍ਰੀਚਿੰਗ ਇਨ ਸਾਈਡ ਦੀ ਬਾਡੀ, ਇਹ ਜਿਹੜੀਆਂ ਚੀਜ਼ਾਂ ਨੇ ਜ਼ਰੂਰੀ ਨਹੀਂ ਕਿ ਬਚਪਨ ਦੇ ਵਿੱਚ ਸ਼ੁਰੂ ਹੋ ਜਾਣ। ਕੁਝ ਲੋਕਾਂ ਨੂੰ ਹਾਲਾਂਕਿ ਉਹ ਕਰੈਕਟਰ ਅੰਦਰ ਹੈਗਾ ਆ, ਲੇਕਿਨ ਇੱਕ ਉਮਰ ਤੋਂ ਬਾਅਦ ਅਸੀਂ ਦਿੰਦੇ ਹਾਂ ਵੀ ਫਲਾਣੀ ਬਿਮਾਰੀ ਪਹਿਲਾਂ ਤਾਂ ਠੀਕ ਠਾਕ ਸੀਗਾ, ਜੇ ਹੁਣ ਇਹਨੂੰ ਇਹ ਬਿਮਾਰੀ ਹੋਈ ਹੈ, ਇਸ ਤੋਂ ਬਾਅਦ ਹੀ ਹੋਈ ਹੈ। ਅੱਜ ਅਸੀਂ ਇਹ ਦੱਸਣ ਯੋਗ ਹੋ ਗਏ ਹਾਂ ਕਿ ਇਹ ਪਹਿਲਾਂ ਇਹਨੂੰ ਕਿਉਂ ਨੀ ਹੋਈ, ਹਾਲਾਂਕਿ ਜੈਨੇਟਿਕ ਬਿਮਾਰੀ ਹੈ, ਇਹਨੂੰ ਪਹਿਲਾਂ ਹੀ ਹੋਣੀ ਚਾਹੀਦੀ ਸੀ ਨਾ, ਲੇਕਿਨ ਇਹਨੂੰ 30 ਸਾਲ ਤੋਂ ਬਾਅਦ ਹੋ ਰਹੀ ਹੈ। ਜਾਂ ਇਸ ਨੂੰ 15 ਸਾਲ ਤੋਂ ਬਾਅਦ ਹੋ ਰਹੀ ਹੈ, ਉਹਦਾ ਮਤਲਬ ਕੀ ਆ ਕਿ ਇਹ ਸਾਰੇ ਦਾ ਸਾਰਾ ਕਰੈਕਟਰਿਸਟਿਕ ਸਾਡੇ ਉਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵਡ ਹੈਗਾ ਆ ਕਿ ਇੰਨੇ ਇੰਨੇ ਚਿਰ ਬਾਅਦ ਜਦੋਂ ਆ ਫਲਾਣਾ ਥਾਂ ਤੇ ਜਦੋਂ ਤੁਸੀਂ 30 ਮੀਲ ਇਸ ਸੜਕ ਤੇ ਚਲੇ ਜਾਓਗੇ ਨਾ ਤੇ ਉੱਥੋਂ ਫਿਰ ਫਲਾਣਾ ਸ਼ਹਿਰ ਆਏਗਾ। ਅੱਜ ਪਹਿਲਾਂ ਕਿਉਂ ਨੀ ਆ ਗਿਆ ਸ਼ਹਿਰ ਜੀ ਉਹ, ਕਿਉਂਕਿ ਉਹਨੇ ਆਉਣਾ ਹੀ 30 ਸਾਲ ਬਾਅਦ, 30 ਮੀਲ ਬਾਅਦ ਆ। ਜਿੰਨਾ ਡਿਸਟੈਂਸ ਉਹਦਾ ਹੈਗਾ ਉਹਦੇ ਮੁਤਾਬਕ ਹੀ ਹੈਗਾ। ਔਰ ਇਹ ਸਾਰਾ ਡਿਸਟੈਂਸ ਬੜੀ ਹੈਰਾਨੀ ਦੀ ਗੱਲ ਆ, ਉਹ ਮਾਈਕਰੋਸਕੋਪ ਤੋਂ ਵੀ ਮਾਈਕਰੋਸਕੋਪਿਕ ਸਬਸਟਾਂਸ ਹੈਗੇ ਨੇ ਸਾਡੇ ਕ੍ਰੋਮੋਸੋਮ ਜਿਹੜੇ ਸਾਡੇ ਨਿਊਕਲੀਅਸ ਵਿੱਚ ਪ੍ਰਜ਼ਰਵ ਨੇ, ਔਰ ਉਹਨਾਂ ਦੇ ਵਿੱਚ ਇਹ ਵੀ ਸਾਰੀ ਗੱਲ ਹੈਗੀ ਹੈ ਕਿ ਇਹ ਬੰਦਾ ਇੰਨੇ ਸਮੇਂ ਬਾਅਦ ਇੰਨੀ ਉਮਰ ਦੇ ਵਿੱਚ ਇਸ ਬਿਮਾਰੀ ਤੋਂ ਗ੍ਰਸਤ ਹੋਏਗਾ। ਬੜੀ ਅਜੀਬ ਗੱਲ ਹੈ ਹਾਂਜੀ, ਮਤਲਬ ਜੋਸ਼ੀਆਂ ਕੋਲ ਐਕਸਪਲੇਨੇਸ਼ਨ ਨਹੀਂ ਹੁੰਦਾ, ਬਿਨਾਂ ਗੱਲ ਕਹਿ ਰਿਹਾ। ਇਹਦਾ ਸਬੂਤ ਕੀ ਹੈ ਭਾਈ? ਨਾ ਸਬੂਤ ਤਾਂ ਉਹਦੀ ਪਤਾ ਲੱਗੂਗਾ ਜਦੋਂ ਤੇਰੇ ਨਾਲ ਵਾਪਰੇਗੀ ਗੱਲ। ਪਰ ਅੱਜ ਅਸੀਂ ਮੈਡੀਕਲ ਸਾਇੰਸ ਦੇ ਤੌਰ ਤੇ, ਜਾਣਕਾਰੀ ਦੇ ਤੌਰ ਤੇ ਇਸ ਥਾਂ ਤੇ ਅਸੀਂ ਪਹੁੰਚ ਗਏ ਹਾਂ ਕਿ ਕੋਈ ਮਾਂ ਬਾਪ ਜਿੰਨਾ ਜ਼ਹੀਨ ਕਿਉਂ ਨਹੀਂ ਹੁੰਦਾ, ਕਿਉਂ ਉਹਦੀ ਮਾਨਸਿਕਤਾ ਕਮਜ਼ੋਰ ਹੁੰਦੀ ਹੈ, ਕਿਉਂਕਿ ਉਹਦਾ ਦੋਹਾਂ ਦੇ ਮਿਲਣ ਦੇ ਨਾਲ ਜਿਹੜੀ ਕੌਂਟਰਾ ਇੰਡੀਕੇਸ਼ਨ ਪੈਦਾ ਹੋਈ ਹੈ, ਤੁਹਾਡੇ ਜੀਨਸ ਪ੍ਰਜ਼ਰਵ ਹੈ। ਮੰਦਬੁੱਧੀ ਬੱਚੇ ਹਾਂਜੀ, ਆਟਿਜ਼ਮ ਵਾਲੇ ਬੱਚੇ, ADHD ਵਾਲੇ ਬੱਚੇ, ਇਹ ਸਾਰੇ ਦੇ ਸਾਰੇ ਮਾਂ ਤੇ ਬਾਪ ਦੇ ਜਿਹੜੇ ਜੀਨਸ ਆਪਸ ਮਿਲੇ ਸੀ, ਕ੍ਰੋਮੋਸੋਮਸ ਮਿਲੇ ਸੀ, ਔਰ ਇੱਕ ਕ੍ਰੋਮੋਸੋਮਸ ਕਿੰਨੇ ਕਿੰਨੇ ਜੀਨਸ ਹੈਗੇ ਨੇ, ਹਜ਼ਾਰਾਂ ਜੀਨਸ ਹੈਗੇ ਨੇ, ਔਰ ਇੱਕ ਇੱਕ ਜੀਨ ਦਾ ਆਪਣਾ ਆਪਣਾ ਕਰੈਕਟਰ ਹੈਗਾ, ਉਹਦੇ ਚ ਪਤਾ ਨੀ ਕਿਹੜਾ। ਕਈ ਕੋਈ ਐਸਾ ਵੀ ਨਹੀਂ ਹੁੰਦਾ ਨਾ ਕਿ ਜੇ ਮਾਂ ਬਾਪ ਨੇ ਇੱਕ ਵਕਾਰ ਹੈਗਾ ਤੇ ਜ਼ਰੂਰੀ ਉਹ ਬੱਚੇ ਚਾਹੇ, ਤੁਸੀਂ ਇਹ ਵੀ ਦੇਖਦੇ ਹੋ ਕਿ ਐਸਾ ਨਹੀਂ ਹੁੰਦਾ ਕਿ ਮਾਂ ਬਾਪ ਕੋਈ ਵਕਾਰ ਸੀ ਕਿਉਂਕਿ ਮਾਂ ਜਾਂ ਧੀ ਦੇ ਵਿੱਚ ਪ੍ਰਜ਼ਰਵ ਹੋਇਆ ਹੋਵੇ, ਨਹੀਂ। ਕਿਉਂਕਿ ਕੋਈ ਇੱਕ ਜਿਹੜਾ ਜੀਨਸ ਹੈ ਉਸ ਕ੍ਰੋਮੋਸੋਮ ਦੇ ਵਿੱਚ ਸੈਂਕੜੇ ਹੀ ਜੀਨਸ ਨੇ, ਕੋਈ ਇੱਕ ਜੀਨਸ ਜਿਹੜਾ ਹੈ ਉਹ ਵਿਕਾਰ ਵਿਕ੍ਰਿਤ ਹੋ ਗਿਆ, ਔਰ ਉਹਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਉਹਦੇ ਵਿੱਚ ਪੈਦਾ ਹੋਣਗੀਆਂ। ਪਰ ਕਦੋਂ ਪੈਦਾ ਹੋਣਗੀਆਂ, ਕਦੋਂ ਪੈਦਾ ਹੋਣਗੀਆਂ, ਉਹ ਸਾਡੇ ਜਿਹੜੇ ਨਿਊਕਲੀਓਪਲਾਜ਼ਮ ਦੇ ਅੰਦਰ ਅੰਦਰ ਕ੍ਰੋਮਾਟਿਨ ਥਰੈਡਸ ਨੇ ਨਾ, ਉਹ ਸਾਨੂੰ ਦੱਸਣਗੇ ਵੀ ਭਾਈ ਇਹ ਇਸ ਟਾਈਮ ਤੇ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਪੈਦਾ ਹੋਣਗੀਆਂ, ਇੰਨੀ ਉਮਰ ਤੋਂ ਬਾਅਦ ਇਹਨੂੰ ਆਹ ਗੱਲ ਹੋ ਸਕਦੀ ਹੈ। ਹੁਣ ਇੱਕ ਤਰ੍ਹਾਂ ਨਾਲ ਮੈਡੀਕਲ ਸਾਇੰਸ ਵੀ ਜੋਤਿਸ਼ ਵਾਲੀ ਗੱਲ ਹੋ ਗਈ, ਜਿਹੜੇ ਲੋਕ ਇਹ ਸਟੱਡੀ ਕਰ ਰਹੇ ਨੇ ਉਹ ਇਸ ਗੱਲ ਵਾਲੇ ਹੋ ਗਏ ਕਿ ਹੱਦ ਹੋ ਗਈ ਯਾਰ, ਡਾਕਟਰ ਨੇ ਦੱਸਿਆ ਸੀਗਾ ਤੇਰੇ ਆਉਣ ਵਾਲੇ ਸਮੇਂ ਵਿੱਚ ਤੈਨੂੰ ਆਹ ਪ੍ਰੋਬਲਮ ਆ ਜਾਏਗੀ। ਔਰ ਇਹ ਸਟੱਡੀ ਹੁਣ ਤੇ ਅਸੀਂ ਤੇ ਇੰਨੀ ਲਿਮਿਟ ਰੱਖਦੇ ਹਾਂ ਨਾ ਕਿ ਖੂਨ ਟੈਸਟ ਕਰਾਓ ਜੀ, ਉਹਨੇ ਦੱਸ ਦਿੱਤਾ ਟਿਊਬਰਕੁਲਰ ਬੈਸਿਲਸ ਹੈਗਾ, ਅੱਛਾ ਜੀ ਟੀਬੀ ਦਾ ਇਲਾਜ ਸ਼ੁਰੂ ਕਰ ਦੇ। ਹੁਣ ਸਾਡੀ ਮੈਡੀਕਲ ਸਾਇੰਸ ਇੱਥੋਂ ਤੱਕ ਲਿਮਿਟ ਲਈ ਹੈ, ਪਰ ਹੁਣ ਦੀ ਜਿਹੜੀ ਸਟੱਡੀ ਆ ਰਹੀ ਹੈ ਅੱਗੇ ਦੀ ਉਹ ਇਹ ਦੱਸ ਰਹੀ ਆ ਕਿ ਤੁਸੀਂ ਇਹ ਵੀ ਦੱਸਣ ਯੋਗ ਹੋ ਜਾਓਗੇ ਕਿ ਕਿਹੜੇ ਬੰਦੇ ਨੂੰ ਕਿੰਨੀ ਉਮਰ ਤੋਂ ਬਾਅਦ ਕਿਹੜੀ ਬਿਮਾਰੀ ਹੋ ਸਕਦੀ ਹੈ ਜਾਂ ਹੋਏਗੀ। ਹਾਂਜੀ, ਸੋ ਬੜੀ ਅਜੀਬ ਗੱਲ ਹੈਗੀ ਹੈ, ਇਸੇ ਸਟੱਡੀ ਤੋਂ ਸਾਨੂੰ ਪਤਾ ਲੱਗਦਾ ਜੇ ਅਸੀਂ ਅੰਦਰ ਦੇ ਸੈੱਲ ਦੀ ਅੰਦਰ ਦੀ ਖੋਜ ਕਰ ਰਹੇ ਹਾਂ, ਤੇ ਉਸ ਸੈੱਲ ਦੇ ਅੰਦਰ ਦੀ ਖੋਜ ਦੇ ਵਿੱਚ ਅੱਜ ਅਸੀਂ ਨਿਊਕਲੀਅਸ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ। ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਈਟੋਪਲਾਜ਼ਮ ਦੇ ਹੋਰ ਅੰਗ ਨੇ, ਸਾਈਟੋਪਲਾਜ਼ਮ ਦੇ ਜਿਹੜੇ ਹੋਰ ਡਿਪਾਰਟਮੈਂਟ ਨੇ, ਮੈਂ ਉਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗਾ। ਜਿਵੇਂ ਬਿਜਲੀ ਘਰ ਹੁੰਦਾ ਹੈ ਨਾ, ਜਿੱਥੇ ਐਨਰਜੀ ਪੈਦਾ ਹੁੰਦੀ ਹੈ, ਜੇ ਬਿਜਲੀ ਨਾ ਜਗੇ ਜਿੱਥੇ ਸਾਰੇ ਹਨੇਰਾ ਹੋ ਜਾਊਗਾ ਨਾ, ਤੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰਾਂਗਾ ਉਹ ਮਾਈਟੋਕੋਂਡਰੀਆ ਦਾ ਹੋਏਗਾ। ਮਾਈਟੋਕੋਂਡਰੀਆ ਨੂੰ ਅਸੀਂ ਬਿਜਲੀ ਘਰ ਕਹਿੰਦੇ ਹਾਂ, ਜੇ ਉਹ ਕੰਮ ਕਰ ਰਿਹਾ ਆ ਤੇ ਸਾਰਾ ਫੰਕਸ਼ਨ ਸਾਰੀਆਂ ਥਾਵਾਂ ਤੇ ਸਹੀ ਚੱਲ ਰਿਹਾ ਆ, ਤੇ ਨਹੀਂ ਸਾਰਾ ਕੁਛ ਡੱਬ ਕੇ ਰਹਿ ਜਾਂਦਾ ਵੀ ਭਾਈ ਬਿਜਲੀ ਹੈ ਨੀ, ਕੰਮ ਕੀ ਕਰਨਾ, ਹਨੇਰਾ ਆ ਸਾਰੇ। ਹਾਂਜੀ, ਸੋ ਉਹਦੇ ਸੰਬੰਧ ਵਿੱਚ ਅਗਲੀ ਜਾਣਕਾਰੀ ਸਾਡੀ ਹੋਏਗੀ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਗ੍ਰਸਤ ਹੋ ਜਾਂ ਕੋਈ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਕਾਮਯਾਬੀ ਨਹੀਂ ਹੋ ਰਹੀ, ਅਗਰ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਜਾਂ ਰੁਕਾਵਟਾਂ ਕਿਉਂ ਆ ਰਹੀਆਂ ਹਨ, ਇਸ ਕਰਕੇ ਐਸਾ ਹੋ ਰਹੀ ਹੈ, ਉਹ ਸਾਰੀਆਂ ਗੱਲਾਂ ਨੂੰ ਅਗਰ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ 4086871899। ਜਾਂਦੇ ਜਾਂਦੇ ਇੱਕ ਹਮੇਸ਼ਾ ਵਾਲੀ ਬੇਨਤੀ ਤੁਹਾਡੇ ਨਾਲ ਕਿ ਜੇ ਤੁਹਾਨੂੰ ਲੱਗਦਾ ਨਾ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਲਾਹੇਵੰਦ ਗੱਲ ਹੈਗੀ ਹੈ, ਕੋਈ ਸਾਡੇ ਫਾਇਦੇ ਵਾਲੀ ਗੱਲ ਹੈਗੀ ਹੈ, ਔਰ ਇਹ ਫਾਇਦਾ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਪਹੁੰਚਾਓ ਤੇ ਉਹਨਾਂ ਨੂੰ ਵੀ ਕਹੋ ਕਿ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ। ਫੇਸਬੁੱਕ ਮੀਡੀਆ, ਸਬਰੰਗ ਰੇਡੀਓ ਸਟੇਸ਼ਨ, ਪਰਵਾਜ਼ ਰੇਡੀਓ ਸਟੇਸ਼ਨ ਜਾਂ ਯੂਟਿਊਬ ਮੀਡੀਆ ਤੇ ਆ ਕੇ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਰੋਜ਼ਾਨਾ ਸੁਣ ਸਕਦੇ ਹੋ। 5 ਤੋਂ 6 ਵਜੇ 1 ਘੰਟੇ ਵਾਸਤੇ ਪ੍ਰੋਗਰਾਮ ਹੁੰਦਾ ਆ, ਇੱਕ ਦਿਨ ਅੰਗਰੇਜ਼ੀ ਦਾ, ਕੱਲ ਅੰਗਰੇਜ਼ੀ ਦਾ ਸੀ, ਅੱਜ ਪੰਜਾਬੀ ਦਾ ਹੋਇਆ, ਆਉਣ ਵਾਲੇ ਕੱਲ ਜਿਹੜਾ ਹਿੰਦੀ ਦਾ ਹੋਏਗਾ, ਇਸੇ ਤਰ੍ਹਾਂ ਤਿੰਨੋਂ ਲੈਂਗੁਏਜ ਦੇ ਵਿੱਚ ਤੁਹਾਨੂੰ ਇਹ ਗੱਲ ਦੁਹਰਾ ਕੇ ਸਮਝਾਈ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਕੋਈ ਕਮੀ ਨਾ ਰਹੇ, ਜੇ ਮੈਂ ਕੀ ਕਹਿ ਰਿਹਾ ਹਾਂ ਉਹਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ, ਇਹ ਹਰ ਲੈਂਗੁਏਜ ਦੇ ਤੁਹਾਨੂੰ ਸਮਝਾਇਆ ਜਾ ਰਿਹਾ। ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਹਦਾ ਫੀਡਬੈਕ ਵੀ ਰੇਡੀਓ ਪ੍ਰਵਾਸ ਜਾਂ ਰੇਡੀਓ ਸਬਰੰਗ ਨੂੰ ਇਹ ਫੋਨ ਨੰਬਰ ਦੇ ਉੱਪਰ 4086871899 ਉੱਪਰ ਜਾਂ 8563970301 ਦੇ ਉੱਪਰ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ। ਸਾਨੂੰ ਹੌਸਲਾ ਹੋਵੇ ਕਿ ਜੋ ਅਸੀਂ ਕਰ ਰਹੇ ਹਾਂ ਉਹ ਲਾਹੇਵੰਦ ਆਇਆ, ਜੋ ਅਸੀਂ ਕਰ ਰਹੇ ਹਾਂ ਉਹਦਾ ਤੁਹਾਨੂੰ ਕੋਈ ਫਾਇਦਾ ਹੋ ਰਿਹਾ ਹੈ ਔਰ ਸਾਡਾ ਇਹ ਕਰਨਾ ਸਫਲ ਹੋ ਜਾਏਗਾ। ਰੱਬ ਰੱਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ। ਕੱਲ ਨੂੰ ਫਿਰ ਮਿਲਾਂਗੇ ਹਿੰਦੀ ਦੇ ਪ੍ਰੋਗਰਾਮ ਵਿਚ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ,
2: ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਜੀ, ਥੈਂਕ ਯੂ।
1: ਬਹੁਤ ਸ਼ੁਕਰੀਆ,
2: ਥੈਂਕ ਯੂ ਸਰ, ਥੈਂਕ ਯੂ ਚੀਮਾ ਸਾਹਿਬ,
1: ਥੈਂਕ ਯੂ।

ਨਮਸਤੇ ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਗਏ। ਸੋ ਇਸ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਚਾਲੂ ਕਰ ਰਹੇ ਹਾਂ ਕਿ ਜਿੰਨੇ ਵੀ ਸਾਡੇ ਵੀਰ ਭੈਣ ਭਰਾ, ਦੋਸਤ ਭੈਣਾਂ ਵੀਰ ਸਾਰੇ ਰਲ ਮਿਲ ਕੇ ਪ੍ਰਵਾਸ ਰੇਡੀਓ ਦੀ ਜਿਹੜੀ ਐਪ ਆ, ਪ੍ਰਵਾਸ ਰੇਡੀਓ ਦਾ ਵਟਸਐਪ ਜਿਹੜਾ ਹੈਗਾ, ਉਹਦੇ ਉਪਰ ਸਾਡੇ ਨਾਲ ਸਾਰੇ ਜੁੜਦੇ ਆ ਤੇ ਬਹੁਤ ਆਪਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਾਡੇ ਪੇਜ ਨੂੰ ਫਾਲੋ ਕਰਦੇ ਆ। ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਅੱਜ ਤੋਂ ਕੁਛ ਹਫ਼ਤੇ ਚ ਇਕ ਵਾਰ ਜਿੰਨੇ ਵੀ ਮੈਸੇਜ ਹੋਇਆ ਕਰਨਗੇ ਸਾਡੇ ਭੈਣ ਭਰਾਵਾਂ ਦੇ, ਉਨ੍ਹਾਂ ਤੱਕ ਅਸੀਂ ਉਨ੍ਹਾਂ ਦੇ ਮੈਸੇਜ ਪੜ੍ਹ ਕੇ ਜਿਹੜੇ ਆ ਉਹ ਸੁਣਾਇਆ ਕਰਾਂਗੇ। ਅੱਜ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੇ ਦਿਨ ਲਾਲ ਸਿੰਘ ਚੀਮਾ ਹੋਣੀ ਇਹ ਸਾਰੇ ਗੀਤ ਕਵਿਤਾਵਾਂ ਜੋ ਵੀ ਮੈਸੇਜ ਆ ਉਹ ਅਸੀਂ ਸਾਰੇ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਖ਼ਬਰਾਂ ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਣਗੇ। ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ। ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਕੁਝ ਗੀਤ ਸੁਣਦੇ ਤੇ ਗੀਤਾਂ ਦੇ ਨਾਲ ਨਾਲ ਫਿਰ ਅਗਲਾ ਪ੍ਰੋਗਰਾਮ ਚਾਲੂ ਹੋ ਜਾਏਗਾ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਸੁਖਿੰਦਰ ਹਿੱਟ ਗੀਤ ਲਓ ਜੀ। ਲਓ ਜੀ ਦੋਸਤੋ, ਰਮਤਾ ਜੋਗੀ, ਬਹੁਤ ਪਿਆਰਾ ਗੀਤ ਹੈ, ਬਹੁਤ ਮੇਰਾ ਫੇਵਰੇਟ ਵੀ ਹੈ ਸੁਖਿੰਦਰ। ਤੇ ਉਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਰਮਤਾ ਜੋਗੀ।

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ।

ਲੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ। ਅੱਜ ਦਾ ਪ੍ਰੋਗਰਾਮ ਸਾਡੇ ਵੀਰ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਉਹਨਾਂ ਦੇ ਲੈਟਰ ਜਿਹੜੇ ਆ ਜੋ ਵੀ ਉਹਨਾਂ ਨੇ ਲਿਖਿਆ ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਉਹ ਪੜ੍ਹ ਕੇ ਸੁਣਾਏ ਜਾਣ ਤੇ ਮੈਂ ਚੀਮਾ ਸਾਹਿਬ ਨੂੰ ਫੋਨ ਮਿਲਾ ਲੈਂਦਾ ਤੇ ਉਹਨਾਂ ਨੂੰ ਕਹਿੰਦੇ ਆ ਕਿ ਆਓ ਜੀ ਚੀਮਾ ਸਾਹਿਬ ਕੁਛ ਗੱਲਾਂ ਬਾਤਾਂ

ਨੌ ਦੋਸਤੋ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਅਸੀਂ ਉਨ੍ਹਾਂ ਵੀਰਾਂ ਭੈਣ ਭਰਾਵਾਂ ਦੇ ਜਿਹੜੇ ਜੋ ਲਿਖਦੇ ਨੇ ਸਾਡੇ ਪ੍ਰਵਾਸ ਰੇਡੀਓ ਗਰੁੱਪ ਦੇ ਉਪਰ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ ਕਹਾਣੀਆਂ ਹਰ ਤਰ੍ਹਾਂ ਦੀ ਸ਼ਾਇਰੀ ਜਿਹੜੀ ਆ ਉਹ ਲਿਖਦੇ ਨੇ ਤੇ ਉਨ੍ਹਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਉਨ੍ਹਾਂ ਲਈ ਅਸੀਂ ਪੇਸ਼ ਕਰਾਂਗੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਚੀਮਾ ਸਾਹਿਬ ਉਹ ਤੇ ਮਾੜਿਆ ਲਿਖ ਦੇਣਾ ਸੀ ਕਿ ਅਸੀਂ ਹੁਣ ਆਉਣ ਹੋ ਰਹੇ ਹਾਂ ਚਲੋ ਚਲੋ ਕੋਈ ਗੱਲ ਨਹੀਂ ਓਕੇ ਓਕੇ ਚਲੋ ਚਾਲੂ ਕਰੀਏ ਜੀ ਚੀਮਾ ਸਾਹਿਬ ਆਓ ਫਿਰ ਆਪਾਂ ਕਿੱਥੋਂ ਚਾਲੂ ਕਰੀਏ ਜੀ ਸਾਰੇ ਵਿਚ ਹੀ ਹੈ ਜੀ ਚੀਮਾ ਸਾਹਿਬ ਮੇਰੇ ਕੋਲ ਇੱਥੇ ਪਏ ਆ ਸਾਰੇ ਪ੍ਰਵਾਸ ਰੇਡੀਓ ਗਰੁੱਪ ਤੇ ਜਾਓ ਨਾ ਟੀਮ ਨੀ ਗਰੁੱਪ ਤੇ

0: ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੇ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕਿਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫਿਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਬੰਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਕੋਈ ਖੁਦ ਨੂੰ ਖਾਕ ਬਣਾਉਣ ਵਾਲੇ ਦਾਨੀ ਖਾਕ ਚੋਂ ਖਲਕ ਪਾਉਣ ਵਾਲੇ ਭਲਾ ਇਹ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ ਧੰਨਵਾਦ ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ ਰਿਟਾਇਰ ਸਹਾਇਕ ਥਾਣੇਦਾਰ ਬਹੁਤ ਸ਼ੁਕਰੀਆ ਦਾਨੀ ਸਾਹਿਬ ਬਹੁਤ ਮਿਹਰਬਾਨੀ ਚੀਮਾ ਸਾਹਿਬ ਲੱਭਿਆ ਕਿ ਨਹੀਂ ਪੇਜ ਯਾਰ ਪੇਜ ਹੀ ਨਹੀਂ ਚੀਮਾ ਸਾਹਿਬ ਤੁਹਾਨੂੰ ਮਿਲ ਗਿਆ ਤੁਸੀਂ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਤੇ ਉਹਦੇ ਤੇ ਸਾਰੇ ਹੀ ਹੈਗੇ ਨਾ ਸਾਰਿਆਂ ਦੇ ਹੈਗੇ ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ
1: ਤੇ ਸਾਡੀ ਜਿਹੜੀ ਸਮੁੱਚੀ ਟੀਮ ਆ ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ ਬਹੁਤ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੀਆਂ ਵੀ ਵਧੀਆ ਲਿਖਤਾਂ ਜਿਹੜੀਆਂ ਉਹ ਸਾਡੇ ਜਿਹੜੇ ਸਰੋਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਨਾਲ ਬਾਕੀ ਆ ਜਿਹੜੀ ਖਬਰਸਾਰ ਉਹ ਵੀ ਜਿਹੜੀ ਆ ਉਹ ਸ਼ੁਰੂ ਰਹੂਗੀ ਤੇ ਇਹਦੇ ਨਾਲ ਪਹਿਲਾ ਸੁਨੇਹਾ ਜਿਹੜਾ ਹੈਗਾ ਜੀ ਉਹਨਾਂ ਨੇ ਲਿਖਿਆ ਕਹਿੰਦੇ ਜਿੰਦ ਬਦਲੇ ਜਿੰਦ ਬਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੋਂ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫੇਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਉਹਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ ਕਿਤੇ ਮਿਲ ਜਾਣ ਤਾਂ ਦੱਸਿਓ ਜੀ ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ ਦਾਨੀ ਖਾਕ ਚੋਂ ਖਾਕ ਖਾਲਕ ਪਾਉਣ ਵਾਲੇ ਭਲਾ ਇਸ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ, ਧੰਨਵਾਦ ਗੁਰਦੀਪ ਦਾਨੀ ਜੀ, ਪਿੰਡ ਫੁੱਲੋ ਮਿੱਟੀ, ਰਿਟਾਇਰਡ ਸਹਾਇਕ ਥਾਣੇਦਾਰ, ਤੇ ਉਹਨਾਂ ਦਾ ਨੰਬਰ ਵੀ, ਜਿਹੜੇ ਸੱਜਣ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਆ, ਉਹਨਾਂ ਦਾ ਨੰਬਰ ਵੀ ਆਪਾਂ ਬੋਲ ਦਿੰਨੇ ਆ। ਉਹਨਾਂ ਦਾ ਨੰਬਰ ਹੈਗਾ 9 944 70 ਤੇ 79 316 ਤੇ ਅਗਲਾ ਨੰਬਰ ਉਹਨਾਂ ਨੇ ਨਾਲ ਦਿੱਤਾ 88 473 ਤੇ 57 895। ਬਹੁਤ ਵਧੀਆ ਲਿਖਤਾਂ ਭੇਜਦੇ ਆ ਇਹ ਕਾਕ ਸਾਹਿਬ ਜੀ। ਤੇ ਆਪਣੇ ਕੋਲ ਹੋਰ ਵੀ ਇਹਨਾਂ ਦੇ ਸੁਨੇਹੇ ਹੁੰਦੇ ਆ, ਆਪਾਂ ਹੋਰ ਵੀ ਪੜ੍ਹ ਲੈਂਦੇ ਆ ਅੱਗੇ ਪਿੱਛੋਂ ਲੱਭ ਕੇ। ਤੇ ਇਹਨਾਂ ਦੇ ਸੁਨੇਹੇ ਆ ਜਿਹੜੇ, ਆਹ ਤਾਂ ਆਪਾਂ ਪੜ੍ਹ ਦਿੱਤਾ, ਤੇ ਇਹਨਾਂ ਦੇ ਸੁਨੇਹੇ ਜਿਹੜੇ ਆ ਅੱਜ ਦਾ ਵਿਸ਼ੇਸ਼ ਹੈ। ਹੋਰ ਵੀ ਸੱਜਣਾਂ ਦੇ ਸੁਨੇਹੇ ਆਉਂਦੇ ਰਹਿੰਦੇ ਆ ਡਾਕਟਰ ਸਾਹਿਬ ਜੀ ਇੱਥੇ ਇੱਕ। ਹਾਂ ਵੀ ਕਿਸੇ ਨੇ ਬੜਾ ਵਧੀਆ ਸੁਨੇਹਾ ਲਿਆ, ਅੱਜ ਦਾ ਦਿਨ ਤੇ ਵਿਸ਼ੇਸ਼ ਪੰਜਾਬੀ ਸਾਹਿਤ ਜਗਤ ਦੀ ਮਹਿਕ ਕਹਾਣੀਕਾਰ ਸਰਗੀ ਜੰਮੂ, ਇਹਦੇ ਬਾਰੇ ਲਿਖਿਆ ਗਿਆ ਕਾਕ ਸਾਹਿਬ ਜੀ। ਤੇ ਇਹ ਪਹਿਲਾਂ ਨੀ ਕਦੇ ਇਹਨਾਂ ਦੇ ਨਾਂ ਸੁਣੇ, ਕਿਉਂਕਿ ਮੈਂ ਸ਼ਾਇਦ ਰੇਡੀਓ ਦੇ ਨਾਲ ਨਵਾਂ ਨਵਾਂ ਸੁਣਿਆ ਜੁੜਿਆ ਕਰਕੇ ਤਾਂ ਆਇਆ। ਤੇ ਇਹਨਾਂ ਦੇ ਵਿੱਚ ਲਿਖਿਆ ਕਾਕ ਸਾਹਿਬ ਜੀ, ਇਹਨਾਂ ਦੀ ਬੇਸਿਕਲੀ ਲਾਈਫ ਦੇ ਬਾਰੇ ਲਿਖਿਆ ਕਿਸੇ ਨੇ, ਪੁਰਾਣੀ ਕਹਾਣੀ ਕਲਾਕਾਰ ਡਾਕਟਰ ਸਰਗੀ ਜੰਮੂ ਅੰਮ੍ਰਿਤਸਰ ਪੰਜਾਬ ਦੀ ਵਸਨੀਕ ਆ। ਆਪਣੀ ਆਪ ਜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣਾ ਆਪਣਾ ਸਰਸੀਆ, ਸਮ ਦ੍ਰਿਸ਼ਟੀ, ਖਿਲਰੇ ਹਰਫ, ਚੇਤਨ ਕਥਾ, ਵੇਦਾ ਹੋਣ ਤੋਂ ਪਹਿਲਾਂ ਪੰਜਾਬੀ ਕਹਾਣੀ ਵਿਚ ਲੋਕ ਧਾਰਾ ਦਾ ਅਨੁਸਰਣ ਅਤੇ ਰੂਪਾਂਤਰ ਪੁਸਤਕਾਂ ਸਮਰਪਿਤ ਕੀਤੀਆਂ। ਬੜੀਆਂ ਕਿਤਾਬਾਂ ਲਿਖੀਆਂ ਕਾਕ ਸਾਹਿਬ ਜੀ ਲੋਕਾਂ ਨੇ। ਪਿਛਲੇ ਸਾਲ ਉਹਨਾਂ ਨੂੰ ਵਿਸ਼ੇਸ਼ ਕਹਾਣੀਕਾਰ ਅਤੇ ਪੁਸਤਕ ਆਪਣਾ ਆਪਣਾ ਮਰਸੀਆ ਲਈ ਕੈਨੇਡਾ ਦੀ ਸੰਸਥਾ ਵੱਲੋਂ ਢਾਹਾਂ ਕਲੇਰਾਂ ਪੁਰਸਕਾਰ ਮਿਲਿਆ। ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖਬਾਰਾਂ ਦੀਆਂ ਅਤੇ ਮੈਗਜ਼ੀਨਾਂ ਤੇ ਛਾਪਦੀਆਂ ਰਹਿੰਦੀਆਂ ਹਨ। ਉਹਨਾਂ ਦੀਆਂ ਕਹਾਣੀਆਂ ਲਾਂਬੂ, ਰਾਗ, ਰਵਾਬੀ ਪਾਠਕ ਬਹੁਤ ਪਸੰਦ ਕਰ ਰਹੇ ਹਨ। ਆਪ ਜੀ ਦਾ ਜੀਵਨ ਪੰਜਾਬੀ ਸਾਹਿਤ, ਸਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ। ਉਹਨਾਂ ਦੀਆਂ ਅਨਮੋਲ ਰਚਨਾਵਾਂ ਨਾਰੀਵਾਦ, ਸਮਾਜਿਕ ਕੁਰੀਤੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਹੁੰਦੀਆਂ ਹਨ। ਹਾਲ ਦੀ ਉਹਨਾਂ ਦੀ ਪੁਸਤਕ ਆਪਣਾ ਆਪਣਾ ਮਰਸੀਆ ਸਾਹਿਤ ਜਗਤ ਦਾ ਅਨਮੋਲ ਖਜ਼ਾਨਾ ਹੈ। ਉਹ ਸੰਵੇਦਨਸ਼ੀਲ ਕਹਾਣੀਕਾਰ, ਮਿਹਨਤੀ ਅਧਿਆਪਕਾ ਅਤੇ ਲਾਪੜੇ ਸੁਭਾਅ ਦੀ ਸ਼ਖਸੀਅਤ ਹਨ। ਪੰਜਾਬੀ ਸਾਹਿਤ ਜਗਤ ਨੂੰ ਵੀ ਆਪ ਜੀ ਦੇ ਤੇ ਬਹੁਤ ਮਾਣ ਹੈ। ਸਰਗੀ ਨੂੰ ਕਈ ਭਰਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰ ਰਹੇ ਹਨ। ਤੇ ਇਹਦੇ ਨਾਲ ਖੱਕ ਸਾਹਿਬ ਜੀ ਆਪਣੇ ਕੋਲ ਹੋਰ ਵੀ ਸੁਨੇਹੇ ਜਿਹੜੇ ਆਉਂਦੇ ਹੈਗੇ ਆ। ਆਹ ਵੀ ਸੁਨੇਹਾ ਖੱਕ ਸਾਹਿਬ ਜੀ ਇੱਕ ਹੈਗਾ, ਦੋ ਤਿੰਨ ਆਪਣੇ ਕੋਲ ਹੈਗੇ, ਇਹ ਵੀ ਪੜ੍ਹਦੇ ਆ, ਬਹੁਤ ਵਧੀਆ ਸੁਨੇਹੇ ਆ। ਇੱਕ ਤਾਂ ਸੁਨੇਹਾ ਹੈਗਾ ਖੱਕ ਸਾਹਿਬ ਜੀ, ਉਹ ਦੇ ਤੋਂ ਸ਼ੁਕਰ ਉਸਕਾ, ਉਹ ਦੇ ਤੋਂ ਸ਼ੁਕਰ ਉਸਕਾ, ਨਾ ਦੇ ਤੋਂ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਨ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਹੈ ਖੱਕ ਸਾਹਿਬ ਜੀ, ਲਿਖਣ ਵਾਲੇ ਵੀ ਕਮਾਲ ਕਰਦੇ। ਆਪਾਂ ਹੋਰ ਪੜ੍ਹ ਦਿੰਦੇ ਆ, ਇਹਦੇ ਵਿਚ ਉਹਨਾਂ ਨੇ ਲਿਖਿਆ ਖੱਕ ਸਾਹਿਬ ਜੀ, ਮੌਤ ਦੇ ਵਪਾਰੀ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਕੁੱਖਾਂ ਪਾੜ ਕੇ ਜੰਮਦੇ ਨੇ, ਨੱਕ ਰਗੜ ਕੇ ਮਾਪੇ ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ, ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਮੂੰਹੋਂ ਨੀ ਕਹਿਣਾ, ਲਾਸ਼ ਦੇ ਸਿਰ ਤੇ ਸਿਰਾ ਬੰਨ ਕੇ ਵੇਖ ਵਿਲਕ ਦੀਆਂ ਭੈਣਾਂ, ਭਾਂਡੇ ਵੇਚ ਕੇ ਚਿੱਟਾ ਪੀ ਗਿਆ, ਚਾਹ ਭੈਣਾਂ ਦਾ ਭਾਈ, ਵਹਿਣ ਤੋਂ ਪਹਿਲਾਂ ਵਿਆਹਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਭਰਾਈ, ਕਹਿਣ ਮਾਪੇ ਜੰਮਦਾ ਮਰ ਜਾਂਦਾ, ਇਹ ਸੀ ਇੰਨਾ ਦੁੱਖ ਦੇਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਵੇਖ ਕੇ ਵਿਰਕਦੀਆਂ ਦੇਖ ਭੈਣਾਂ, ਵਸਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ, ਮਾਪਿਆਂ ਦੇ ਅਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਲਾਸ਼ ਦੇ ਸਿਰ ਤੇ ਸੇਹਾ ਬਣ ਕੇ ਵੇਖ ਵਿਲਕਦੀਆਂ ਪੈਣਾ।
0: ਕਿਆ ਬਾਤ ਹੈ, ਬਹੁਤ ਵਧੀਆ।
1: ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਲੇ, ਅੱਖਾਂ ਦੇ ਵਿੱਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਲੇ, ਕਈ ਮਾਵਾਂ ਦੇ ਪੁੱਤ ਖਾ ਗਿਆ ਚਿੱਟਾ ਵੇਚਣ ਵਾਲੇ। ਸਾਡੀ ਲੋਕ ਬਹੁਤ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਆ, ਤੇ ਆਪਣਾ ਮੇਰਾ ਖਿਆਲ ਆ ਕਿ ਆਪਾਂ ਥੋੜੀਆਂ ਖਬਰਾਂ ਵੀ ਆਪਣੇ ਕੋਲ ਹੈਗੀਆਂ। ਖਬਰਾਂ ਕਰ
0: ਲੋ, ਬਾਕੀ ਖਬਰਾਂ ਜਿਹੜੀਆਂ ਤਾਜ਼ੀਆਂ ਤਾਜ਼ੀਆਂ ਆਇਆ ਕਰਨਗੀਆਂ ਰੋਜ਼ ਦੀਆਂ, ਤਾਂ ਆਪਾਂ ਜਦੋਂ ਵੀ ਪ੍ਰੋਗਰਾਮ ਕਰਨਾ ਆਪਾਂ ਨਾਲੋ ਨਾਲ ਹੀ ਪੜ੍ਹਦੇ ਰਹਾਂਗੇ।
1: ਹਾਂਜੀ, ਤੇ ਜਿਹੜੀਆਂ ਖਬਰਾਂ ਅੱਜ ਦੀਆਂ ਕਕਸ਼ਾ ਦੀ ਕਾਫੀ ਜਿਹੜੀਆਂ ਉਹ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਸੱਚ ਹੈਗੀਆਂ ਉਹ, ਤੇ ਇਹਦੇ ਵਿੱਚ ਇੱਕ ਤਾਂ ਜਿਹੜੀ ਖਬਰ ਕਕਸ਼ਾ ਦੀ ਹੈਗੀ ਆ ਉਹ ਰੇਲ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸਪੇਨ ਦੇ ਵਿੱਚ, ਉਹਦੇ ਵਿੱਚ ਕਕਸ਼ਾ ਦੀ ਬਹੁਤ ਨੁਕਸਾਨ ਹੋਇਆ ਤੇ ਉਹਦੀ ਕਾਫੀ ਲੰਬੀ ਚੌੜੀ ਖਬਰ ਹੈਗੀ ਆ। ਤੇ ਇਹ ਖਬਰ ਹੈ ਜਿਹੜੀ ਕਕਸ਼ਾ ਦੀ, ਇਹ ਸਪੇਨ ਵਿੱਚ ਦੋ ਰੇਲ ਗੱਡੀਆਂ ਵਿੱਚ ਟੱਕਰ ਹੋਣ ਕਾਰਨ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਹੋਈ ਆ, ਤੇ ਜਿਹਦੇ ਵਿੱਚ ਕਕਸ਼ਾ ਦੀ 40 ਵਿਅਕਤੀਆਂ ਦੀਆਂ ਜਿਹੜੀਆਂ ਜਾਨਾਂ ਗਈਆਂ। ਕਕਸ਼ਾ ਦੀ ਗਵਰਨਮੈਂਟ ਨੇ ਇਹਦੇ ਵਾਸਤੇ 3 ਦਿਨ ਦਾ ਜਿਹੜਾ ਉਹ ਸੋਗ ਆ ਜਿਹੜਾ ਮਨਾਉਣ ਵਾਸਤੇ ਉਸ ਦੇਸ਼ ਦੇ ਵਿੱਚ ਸਪੇਨ ਦੇ ਵਿੱਚ ਆ ਜਿਹੜਾ ਉਹ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ 3 ਦਿਨ ਵਾਸਤੇ ਸ਼ੁਰੂ ਹੋਣਾ ਕੱਲ ਤੋਂ, ਯਾਨੀ ਕਿ ਮੰਗਲਵਾਰ ਤੋਂ, ਤੇ ਉੱਥੇ ਮੰਗਲਵਾਰ ਜਿਹੜਾ ਚੜ੍ਹਨ ਵਾਲਾ ਹੀ ਆ, ਤੇ ਅਗਲੇ 3 ਦਿਨ ਇਹ ਜਿਹੜਾ ਸੋਗ ਇਹਦਾ ਕੀਤਾ ਜਾਏਗਾ। ਤੇ ਇਹਦੇ ਵਿੱਚ ਖਾਕਸਾ ਜੀ ਇਸ ਤਰ੍ਹਾਂ ਹੈ ਕਿ ਰੇਲ ਗੱਡੀਆਂ ਦੇ ਡੱਬਿਆਂ ਦੇ ਮਲਬੇ ਆ ਖਾਕਸਾ ਜੀ, ਉਹ ਅਜੇ ਤੀਕਰ ਵੀ ਜਿੱਦਾਂ ਨਾ ਉਹ ਤੁਹਾਨੂੰ ਪਤਾ ਪਿਆ ਬੰਬਾਂ ਬੁੰਬਾਂ ਨਾਲ ਕੋਈ ਇੱਧਰ ਨੂੰ ਖਿਲਰ ਗਿਆ, ਡੱਬਿਆਂ ਦਾ ਬੁਰਾ ਹਾਲ ਹੋਇਆ ਪਿਆ, ਉਹਨਾਂ ਨੂੰ ਅੱਗਾਂ ਲੱਗ ਗਈਆਂ, ਤੇ ਬਹੁਤ ਭਿਆਨਕ ਜਿਹੜਾ ਉਹ ਸੀਨ ਉੱਥੇ ਇਸ ਵੇਲੇ ਬਣਿਆ ਆ। ਤੇ ਇਹਨਾਂ ਦੇ ਮਲਬੇ ਵਿੱਚੋਂ ਅਜੇ ਤੀਕਰ ਵੀ ਖਾਕ ਸਾਹਿਬ ਜੀ ਮਾਸ ਦੀਆਂ ਬੋਟੀਆਂ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਆ ਗਿਆ,
0: ਸਪੀਡ ਵੀ ਜਿਆਦਾ ਨਾ ਟ੍ਰੇਨਾਂ ਦੀ, ਉਹ ਇੱਦਾਂ ਵੱਜਣਗੀਆਂ ਇੰਨੀ ਤੇਜ਼, 100-125 ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨਾਂ ਚੱਲਦੀਆਂ
1: ਜਿਆਦਾ ਦੱਸਦੇ ਉਹਦੀ ਸਪੀਡ ਆ ਜਿਹੜੀ ਉਹ ਖਾਕ ਸਾਹਿਬ ਜੀ ਅੱਜ ਦੀ ਖਬਰ ਦੇ ਵਿੱਚ ਤਾਂ ਇਹੀ ਨਹੀਂ ਦੱਸੀ। ਉਹ ਜਵਾਨੀ ਜਿੱਥੋਂ ਤੱਕ ਮੈਨੂੰ ਯਾਦ ਆ ਕਿ ਉਸ ਏਰੀਏ ਦੇ ਵਿੱਚ ਜਿਹੜੀ ਸਪੀਡ ਆ ਸ਼ਾਇਦ 80 ਕਿਲੋਮੀਟਰ ਲਿਮਿਟ ਸੀਗੀ, ਤੇ ਜਾ ਰਹੀ ਸੀ ਉੱਥੇ 130 ਕਿਲੋਮੀਟਰ ਤੇ ਸਪੀਡ ਤੇ ਉਹ ਗੱਡੀ। ਇਹ ਕੱਲ ਦੀ ਖਬਰ ਹੈ ਪਰ ਅੱਜ ਦੀ ਖਬਰ ਦੇ ਵਿੱਚ ਉਹਦਾ ਬਿਲਕੁਲ ਮੈਂਸ਼ਨ ਨਹੀਂ ਕੀਤਾ, ਜਾਂ ਤਾਂ ਉਹ ਕਿਸੇ ਨੇ ਪਹਿਲਾਂ ਕਾਪੀਆਂ ਪ੍ਰਿੰਟ ਕਰ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ, ਪਰ ਅੱਜ ਦੀ ਖਬਰ ਦੇ ਵਿੱਚ ਉਹ ਗੱਲ ਉਹਨਾਂ ਨੇ ਨਹੀਂ ਦੱਸੀ, ਪਰ ਕਾਫੀ ਡਿਟੇਲ ਦੇ ਵਿੱਚ ਖਬਰਾਂ ਜਿਹੜੀਆਂ ਉਹਨਾਂ ਨੇ ਇਹ ਦੱਸੀਆਂ।
0: ਚੀਮਾ ਸਾਹਿਬ, 4-5 ਸਾਲ ਪਹਿਲਾਂ ਮੈਂ ਫਰਾਂਸ ਤੋਂ ਗਿਆ ਸੀ ਲੰਡਨ
1: ਜੀ,
0: ਉਹ ਟ੍ਰੇਨ ਮੈਨੂੰ ਮੈਡਮ ਸਪੀਡ ਹਰ ਕੰਮ ਹਰ ਜਿਹੜੇ ਵੀ ਤੁਸੀਂ ਕੈਬਨ ਚ ਬੈਠੇ ਆ ਨਾ
1: ਜੀ,
0: ਉੱਥੇ ਮੀਟਰ ਲੱਗਾ ਉੱਪਰ, ਉਹ ਨਾਲੋ ਨਾਲ ਸਪੀਡ ਵੱਧਦੀ ਘਟਦੀ ਦਿਖਾ ਰਿਹਾ
1: ਕਿ ਕਿੰਨੀ ਸਪੀਡ ਜਾ ਰਹੀ ਹੈ ਜੀ।
0: ਸਭ ਤੋਂ ਤੇਜ਼ ਟ੍ਰੇਨ ਮੈਨੂੰ ਮੈਂ ਉਹ ਹੈਗੀ ਆ, 200 ਤੱਕ ਉਹ ਜਾਂਦੀ ਮੈਂ ਦੇਖੀ ਆ,
1: 200 ਕਿਲੋਮੀਟਰ ਹੋਣਾ ਜੀ।
0: ਹਾਂਜੀ, 200 ਕਿਲੋਮੀਟਰ ਦੇ ਹਿਸਾਬ ਨਾਲ ਜਾਂਦੀ ਮੈਂ ਦੇਖੀ ਆ ਉਹ ਟ੍ਰੇਨ। ਉਹ ਟ੍ਰੇਨ ਇੰਨੀ ਮਜ਼ਬੂਤ ਆ ਕਿ ਹੈ ਕਦੇ ਮਜਾਲ ਭੋਰਾ ਵੀ ਹਿਲਦੀ ਹੁਲਦੀ ਹੋਵੇ ਜਾਂ ਇਧਰ ਉਧਰ ਹੁੰਦੀ ਹੋਵੇ, ਔਰ ਬੈਸਟ ਟ੍ਰੇਨ ਮੈਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਟ੍ਰੇਨ ਦੇ ਵਿੱਚ ਕੀਤਾ ਸੀ
1: ਜੀ। ਕਿਤੇ ਟਾਈਮ ਲੱਗਿਆ ਤਾਂ ਜਪਾਨ ਚ ਵੀ ਜਾ ਕੇ ਦੇਖੋ ਇੱਕ ਵਾਰੀ,
0: ਜਪਾਨ
1: ਉਹ ਰੇਲਵੇ ਉੱਥੇ ਹੈਗੀ ਆ ਜਪਾਨ ਦੇ ਵਿੱਚ, ਖਾਕ ਸਾਹਿਬ ਜੀ ਉਹ 500 ਕਿਲੋਮੀਟਰ ਤੱਕ ਚਲੇ ਜਾਂਦੀ ਆ ਸਪੀਡ ਉਹਦੀ।
0: ਚੀਮਾ ਸਾਹਿਬ, ਅਸੀਂ ਵੀ ਚਲਾਤੀ ਆ ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ, ਔਰ ਉਹਦੀ ਸਪੀਡ ਵੀ 100-120 ਆ ਖਰਾ ਜੀ,
1: ਇੰਨੇ ਕਿਲੋਮੀਟਰ ਹੋਣੀ ਨਾ, 120-500 ਕਿਲੋਮੀਟਰ
0: ਆਪਣੇ ਵੀ ਚੱਲਦੇ ਆ ਜੀ ਇੰਡੀਆ ਚ
1: ਜੀ। ਉਹ ਜਿਹੜੀ ਜਪਾਨੀ ਟ੍ਰੇਨ ਦੀ ਗੱਲ ਕਰਦਾ ਖਾਕ ਸਾਹਿਬ ਜੀ, ਉਹਦੇ ਜਿਹੜੇ ਪਹੀਏ ਆ ਉਹ ਗਾਡਰ ਦੇ ਨਾਲ ਨੀ ਲੱਗਦੇ,
0: ਉੱਡਦੀ ਜਾਂਦੀ ਆ।
1: ਹਾਂ, ਉਹ ਉਪਰ ਰਹਿੰਦੀ ਆ 6-7 ਇੰਚ ਆ ਜਿਹੜੀ, ਉਹ ਗਾਡਰ ਤੋਂ ਉੱਪਰ ਉੱਠ ਕੱਢਦੀ ਆ ਜਦੋਂ ਉਹ 100 ਕਿਲੋਮੀਟਰ ਤੀਕਰ ਜਾਂਦੀ ਆ ਨਾ, ਉਦੋਂ ਉਹਦੇ ਪਹੀਏ ਜਿਹੜੇ ਗਾਡਰਾਂ ਦੇ ਨਾਲ ਲਾ ਕੇ ਚੱਲਦੇ ਆ, ਜਦੋਂ 100 ਕਿਲੋਮੀਟਰ ਤੋਂ ਟੱਪ ਗਏ ਫਿਰ ਥੱਲੇ ਨੀ ਲੱਗਦੀ ਟ੍ਰੇਨ, ਤੇ ਉਹਦੇ ਵਿੱਚ ਪਤਾ ਵੀ ਨੀ ਲੱਗਦਾ ਤੁਸੀਂ ਉੱਡੇ ਜਾਂਦੇ ਆ ਕਿ ਤੁਸੀਂ ਉਹ ਖੜਕਾ ਖੁੜਕਾ ਜਿਹੜਾ ਪਹੀਆਂ ਦਾ ਕੁਛ ਨੀ ਸੁਣਦਾ, ਉਹ ਜਿਹੜੀ ਖੜਕ ਖੜਕ ਤੁਹਾਨੂੰ ਪਤਾ ਰੇਲ ਦੀਆਂ ਗੱਡੀਆਂ ਦੇ ਵਿੱਚ ਆਮ ਕਰਕੇ ਹੁੰਦੀ, ਉਹ ਕੋਈ ਉਦਾਂ ਦੀ ਆਵਾਜ਼ ਨਹੀਂ ਆਉਂਦੀ, ਤੇ ਬਹੁਤ ਤੇਜ਼ ਜਾਂਦੀ ਕਕਸ਼ਾ ਜੀ ਉਹ। ਤੇ ਕਿਤੇ ਚਾਂਸ ਲੱਗਿਆ ਤਾਂ ਜ਼ਿੰਦਗੀ ਚ ਗਏ ਤਾਂ ਜ਼ਰੂਰ ਕਰਨਾ
0: ਚਾਹੀਦਾ। ਸਾਲ ਵੀ ਜਾ ਕੇ ਆਇਆ ਵਾ, ਟ੍ਰੇਨ ਦਾ ਸਫ਼ਰ ਮੈਂ ਕੀਤਾ ਲੰਡਨ ਤੋਂ ਬਰਮਿੰਗਮ ਦਾ, ਬੜੀ ਪਿਆਰੀ ਟ੍ਰੇਨ ਹੋ ਗਈ, ਪਰ ਉਹ ਜਿਆਦਾ ਸਪੀਡ ਵਾਲੀ ਨਹੀਂ ਸੀ ਤੇ ਇੱਥੇ ਤੇ ਬਹੁਤ ਜ਼ਿਆਦਾ ਸਪੀਡ ਵਾਲੀਆਂ। ਪਿੱਛੇ ਜੇ ਮੈਂ ਬੈਲਜੀਅਮ ਤੋਂ ਵਾਪਸ ਫਰਾਂਸ ਆਇਆ ਸੀ ਉਹਦਾ ਵੀ ਬੜਾ ਨਜ਼ਾਰੇ ਟ੍ਰੇਨਾਂ ਦੇ, ਤੇ ਟ੍ਰੇਨਾਂ ਤੇ ਹੈ ਹੀ ਵਧੀਆ,
1: ਬਹੁਤ ਵਧੀਆ ਜੀ ਬਹੁਤ ਵਧੀਆ। ਤੇ ਇਹ ਕਾਕ ਸਾਹਿਬ ਜੀ ਜਿਹੜੀ ਹੁਣ ਸੋਮਵਾਰ ਆ ਜਿਹੜਾ ਦਿਨ ਆ ਚੜਿਆ, ਇਹ ਤੋਂ ਕੋਈ 18 ਘੰਟੇ ਪਹਿਲਾਂ ਜਿਹੜਾ ਇਹ ਹਾਦਸਾ ਉੱਤੇ ਹੋਇਆ, ਇਹ ਵੀ ਹਾਈ ਸਪੀਡ ਰੇਲ ਸੀਗੀ, ਪਰ ਓਨੀ ਹਾਈ ਸਪੀਡ ਨੀ ਜਿੰਨੀ ਆਪਾਂ ਜਪਾਨ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ। ਤੇ ਇਸ ਗੱਡੀ ਦੇ ਜਿਹੜੇ ਵਿੰਗੇ ਟੇਢੇ ਹੋਏ ਮਲਬੇ ਦੇ ਹੇਠੋਂ ਲੋਕਾਂ ਦੇ ਸਰੀਰਾਂ ਦੇ ਜਿਹੜੇ ਹਿੱਸੇ ਆ ਕਾਕ ਸਾਹਿਬ ਜੀ ਅਜੇ ਵੀ ਲੱਭੇ ਜਾ ਰਹੇ ਆ। ਗੱਡੀ ਵਿਚ ਇਹ ਕਾਕ ਸਾਹਿਬ ਜੀ ਦੋ ਗੱਡੀਆਂ ਸੀਗੀਆਂ, ਇੱਕ ਗੱਡੀ ਤਾਂ ਜਿਹੜੀ ਮਾਡਰੇਟ ਉੱਥੇ ਦੀ ਜਿਹੜੀ ਕੈਪੀਟਲ ਆ ਨਾ ਆਪਣੇ ਸਪੇਨ ਦੀ, ਉੱਥੇ ਨੂੰ ਜਾ ਰਹੀ ਸੀ ਇਹ ਗੱਡੀ। ਇਹਦੇ ਵਿਚ 300 ਸਵਾਰ ਦੱਸਿਆ ਜਾਂਦਾ ਕਿ ਇਹਦੇ ਵਿਚ ਸੀਗੇ, ਇਹ ਚੱਲੀ ਸੀਗੀ ਉਧਰ ਨੂੰ। ਤੇ ਉਸੇ ਹੀ ਖਾਕ ਸਾਹਿਬ ਜੀ ਰਾਜਧਾਨੀ ਮੈਡ੍ਰਿਡ ਆ ਜਿਹੜੀ ਸਪੇਨ ਦੀ, ਉੱਥੋਂ ਇੱਕ ਹੋਰ ਟ੍ਰੇਨ ਆ ਰਹੀ ਸੀ ਵਾਪਸ।
0: ਉਹ ਕਿੱਡੀ ਬੇਕੂਫੀ ਹੋ ਗਈ ਜਾਂ ਕਦੇ ਦੇਖਿਆ ਨਹੀਂ ਜਾਂ ਉਹ ਕਾਂਟਾ ਚੇਂਜ ਕਰਨਾ ਹੁੰਦਾ ਜਾਂ ਕੀ ਹੋਇਆ ਕੀ ਨਹੀਂ ਹੋਇਆ, ਕਿੱਦਾਂ ਹੋ ਸਕਦਾ ਕਿ ਇੱਕ
1: ਨਹੀਂ ਇਹ ਕਾਂਟੇ ਦੀ ਗੱਲ ਨਹੀਂ ਹੋ ਗਈ ਸੀਗੀ ਜੀ, ਇਹ ਵੱਖਰੇ ਵੱਖਰੇ ਟਰੈਕ ਤੇ ਆਉਣੀਆਂ ਸੀ, ਦੋਨੇ ਵੱਖਰੀ ਵੱਖਰੀ ਲੈਨ ਤੇ ਆਉਣੀਆਂ ਸੀ।
0: ਵੱਖਰੇ ਟਰੈਕ ਸੀ ਦੋ ਦੇ?
1: ਹਾਂਜੀ, ਦੋ ਸੈਪਰੇਟ ਟਰੈਕ ਸੀਗੇ, ਦੋਨਾਂ ਤੇ ਇੱਕ ਉਧਰੋਂ ਆਉਂਦੀ ਸੀ ਇੱਕ ਉਧਰੋਂ ਆਉਂਦੀ ਸੀਗੀ। ਤੇ ਹੁਣ ਖਾਕ ਸਾਹਿਬ ਜੀ ਇੱਥੇ ਗੱਲ ਆ ਜਿਹੜੀ ਕੱਲ ਪਹਿਲੇ ਦਿਨ ਪਹਿਲੀ ਵਾਰੀ ਖਬਰ ਆਈ ਆ, ਕੱਲ ਸ਼ਾਮੀ ਇਹ ਖਬਰ ਥੋੜੀ ਜਿਹੀ ਮੈਂ ਦੇਖੀ ਸੀ, ਰਾਤ ਸੌਣ ਲੱਗੇ ਨੇ, ਉਸ ਵੇਲੇ ਕਹਿੰਦੇ ਸੀਗੇ ਕਿ ਇੱਥੇ ਮੋੜ ਸੀਗਾ।
0: ਅੱਛਾ,
1: ਮੋੜ ਸੀਗਾ ਤੇ ਇਹ ਗੱਡੀ ਆ ਜਿਹੜੀ ਇੱਥੇ ਸਪੀਡ, ਉਹਨਾਂ ਨੇ ਜਿਹੜੀ ਮੈਂ ਪਹਿਲਾਂ ਆਈ ਸੀ ਖਬਰ ਸੁਣੀ ਆ, ਉਹਦੇ ਵਿੱਚ ਕਹਿੰਦੇ ਸੀਗੇ ਕਿ ਗੱਡੀ ਆ ਜਿਹੜੀ ਇਹ ਇੱਥੇ 80 ਕਿਲੋਮੀਟਰ ਦੀ ਸਪੀਡ ਸੀ ਤੇ ਜਾ ਰਹੀ ਸੀ ਉਹ 130 ਕਿਲੋਮੀਟਰ ਤੇ, ਇਹ ਕਾਰਨ ਸੀਗਾ। ਪਰ ਅੱਜ ਦੀ ਜਿਹੜੀ ਖਬਰ ਆ ਇਹਦੇ ਵਿੱਚ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਸਿੱਧੀ ਪਟੜੀ ਸੀਗੀ ਤੇ ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਦੀ ਸਪੀਡ ਜ਼ਿਆਦਾ ਸੀਗੀ। ਇਹ ਗੱਲ ਜਾਂ ਤਾਂ ਹੁਣ ਦੱਬੀ ਗਈ ਆ ਜਾਂ ਉਹਨਾਂ ਨੇ ਜਾਣ ਕੇ ਨਹੀਂ ਦੱਸੀ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਤੇ ਪਰ ਇਹ ਜਿਹੜੀ ਹੁਣ ਟ੍ਰੇਨ ਸੀਗੀ ਜਿਹੜੀ ਬਾਰਸੇ ਉੱਥੇ ਸੋਰੀ ਮੈਡਰਿਡ ਨੂੰ ਜਾ ਰਹੀ ਸੀ, ਇਹਦੇ ਵਿੱਚ 300 ਪੈਸੰਜਰ ਸੀਗੇ ਖਾਕ ਸਾਹਿਬ ਜੀ। ਤੇ ਜਿਹੜੀ ਉਧਰੋਂ ਮੈਡਰਿਡ ਤੋਂ ਜਿਹੜੀ ਟ੍ਰੇਨ ਵਾਪਸ ਆ ਰਹੀ ਸੀਗੀ, ਉਹਦੇ ਗੱਡੀ ਦੇ ਵਿੱਚ ਕਹਿੰਦੇ ਆ ਭਾਈ 200 ਪੈਸੰਜਰ ਸੀਗੇ, 200 ਸਵਾਰ ਸੀਗੇ। ਤੇ ਹੋਇਆ ਕੀ ਆ ਕਾਕ ਸਾਹਿਬ ਜੀ, ਇਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਪਿਛਲੇ ਇੱਕ ਦਹਾਕੇ ਤੋਂ ਪਹਿਲਾਂ ਇਹ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਹੋਈ ਸੀ, ਪਰ ਐਡੇ ਵੱਡੇ ਲੈਵਲ ਤੇ ਨਹੀਂ ਸੀ ਹੋਈ। ਤੇ ਹੁਣ ਕਾਕ ਸਾਹਿਬ ਜੀ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਦੇ ਨਜ਼ਦੀਕੀ ਆ ਰਹੇ ਨੇ ਇੱਥੇ ਸਕੇ ਆ, ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੱਭਣ ਦੀ ਭਾਈ ਸਾਡਾ ਜੀ ਮਿਲ ਜਾਵੇ ਕਿਤੋਂ ਨਾ ਕਿਤੋਂ, ਤਾਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਹੈਗੇ ਆ। ਤੇ ਇੱਕ ਖਵਾਨ
0: ਚੀਮਾ ਸਾਹਿਬ ਇਹ ਦੱਸਿਓ ਕਿ ਦੋਨਾਂ ਗੱਡੀਆਂ ਦੇ ਵਿੱਚੋਂ,
1: ਹਾਂਜੀ ਮੈਂ ਉਹ ਪੂਰੀ ਡਿਟੇਲ ਦੇ ਵਿੱਚ ਹਾਂਜੀ ਦੱਸਾਂਗਾ। ਖਵਾਨ ਬਾਰੋਸੋ ਨਾਂ ਦਾ ਜਿਹੜਾ ਇੱਕ ਵਿਅਕਤੀ ਉੱਥੇ ਹੈਗਾ, ਉਹਦੇ ਕਹਿਣ ਦੇ ਅਨੁਸਾਰ ਖਾਕ ਸਾਹਿਬ ਜੀ ਦੇਖੋ ਇੱਕੋ ਪਰਿਵਾਰ ਦੇ, ਕਹਿੰਦਾ 5 ਮੈਂਬਰ ਮੈਡ੍ਰਿਡ ਤੋਂ ਹੋਇਲਵਾ ਜਿਹੜੀ ਮਾਡਰੇਟ ਵੱਲੋਂ ਆ ਰਹੀ ਸੀ ਨਾ ਰਾਜਧਾਨੀ ਤੋਂ, ਇਹ ਉਹਦੀ ਗੱਲ ਕਰ ਰਹੇ, ਇਹਦੇ ਵਿੱਚ 200 ਪੈਸੰਜਰ ਸੀਗਾ ਤੇ ਹੋਇਲਵਾ ਨਾਂ ਦੇ ਟਾਊਨ ਨੂੰ ਇਹ ਗੱਡੀ ਜਾ ਰਹੀ ਸੀ ਤੇ ਉਹਦੇ ਪਰਿਵਾਰ ਦੇ 5 ਮੈਂਬਰ ਇਹਦੇ ਵਿੱਚ ਸੀਗੇ। ਤੇ ਇਹ ਖਾਕ ਸਾਹਿਬ ਜੀ ਸਪੇਨ ਦੇ ਕੋਰਦੋਵਾ ਪ੍ਰੋਵਿੰਸ ਜਿਹਨੂੰ ਆਪਾਂ ਜ਼ਿਲ੍ਹਾ ਇੱਥੇ ਆਪਾਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਕਾਉਂਟੀ ਵੀ ਕਹਿ ਦਿੰਦੇ ਹਾਂ ਆਪਾਂ, ਉਹ ਜਿਹੜੇ ਸਪੈਨਿਸ਼ ਸਪੀਕਿੰਗ ਕੰਟਰੀ ਆ ਉੱਥੇ ਇਹਨਾਂ ਨੂੰ ਪ੍ਰੋਵਿੰਸ ਕਹਿ ਦਿੰਦੇ ਆ। ਤੇ ਆਦਾ ਮੂਜ ਨਾਂ ਦਾ ਜਿਹੜਾ ਪ੍ਰੋਵਿੰਸ ਆ ਉਹ ਸ਼ਹਿਰ ਆ ਕੋਰਡੋਵਾ ਪ੍ਰੋਵਿੰਸ ਦਾ, ਉਹ ਸ਼ਹਿਰ ਦੇ ਨੇੜੇ ਜਿਹੜੀ ਇਹ ਘਟਨਾ ਹੋਈ ਆ ਤੇ ਅਜੇ ਤਿਕਰ ਉਹ ਜਿਹੜਾ ਸੱਜਣ ਆ ਜਿਹੜਾ ਆਪਾਂ ਨਾਂ ਲੈ ਕੇ ਗਏ ਆ ਬਾਰੋਸੋ, ਉਹਦੇ ਖਾਕ ਸਾਹਿਬ ਜੀ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਕੱਲਾ ਹੀ ਮਿਲਿਆ, ਬਾਕੀ 4 ਆ ਜਿਹੜੇ ਉਹ ਲਾਪਤਾ ਆ ਜੀ। ਉਹਨੇ ਕਿਹਾ ਕਿ ਅਸੀਂ ਆਸ ਪਾਸ ਦੇ ਖਾਇਨ ਇੱਕ ਸ਼ਹਿਰ ਆ, ਇੱਕ ਉਬੇਦਾ ਸ਼ਹਿਰ ਆ ਉੱਥੋਂ ਦਾ, ਤੇ ਇੱਕ ਕੋਰਦੋਬਾ ਆ, ਇਨ੍ਹਾਂ ਤਿੰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਕਹਿੰਦਾ ਅਸੀਂ ਜਾ ਰਹੇ ਆ, ਪਰ ਅਜੇ ਤਿਕਰ ਕਿਸੇ ਪਾਸਿਓਂ ਜਿਹੜੇ 4 ਸੱਜਣ ਉਹਦੇ ਪਰਿਵਾਰ ਦੇ ਸੀਗੇ ਉਹ ਅਜੇ ਉਹਨਾਂ ਦਾ ਕਿਤੋਂ ਵੀ ਕੋਈ ਕੰਸੋਲ ਨਹੀਂ ਉਹਨਾਂ ਨੂੰ ਲੱਗ ਸਕੀ। ਤੇ ਬਹੁਤ ਲੋਕਾਂ ਨੇ ਖਾਕ ਸਾਹਿਬ ਜੀ ਆਪਣੇ ਸਖੇ ਸਬੰਧੀਆਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਲਿਖ ਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਆ, ਤਾਂ ਕਿ ਜੇ ਕਿਸੇ ਨੂੰ ਵੀ ਕੋਈ ਸਲਾਹ ਕਿਤੋਂ ਮਿਲੇ ਤਾਂ ਉਹ ਉਹਨਾਂ ਨੂੰ ਪਤਾ।
0: ਦੁਖਦਾਈ ਘਟਨਾ ਜਿਹੜੀ ਹੁੰਦੀ ਨਾ, ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ, ਕੋਈ ਦਿਨ ਭਾਈਦਾ ਕੋਈ ਹਸਪਤਾਲ ਚਲ ਜਾਓ, ਕੋਈ ਪੁਲਿਸ ਵਾਲਿਆਂ ਕੋਲ ਚਲ ਜਾਓ, ਬਹੁਤ ਹਾਲਤ ਖਰਾਬ ਹੁੰਦੀ ਹੈ। ਇਹੋ ਜਿਹੇ ਐਕਸੀਡੈਂਟ ਪਰਮਾਤਮਾ ਕਰੇ ਕਦੀ ਵੀ ਨਾ ਹੋਣ, ਔਰ ਜਾਨਾਂ ਜਿਹੜੀਆਂ ਏਦਾਂ ਨਾ ਜਾਇਆ ਜਾਣ ਜੀ।
1: ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਨੇ ਤਸਵੀਰ ਪਾਈ ਆ ਲੜਕੀ ਨੇ, ਉਹ ਕਹਿੰਦੇ ਉਹਨੇ ਆਪਣੀ ਤਸਵੀਰ ਪਾ ਕੇ ਥੱਲੇ ਇਹ ਵੀ ਲਿਖਿਆ, ਕਹਿੰਦੀ ਮੇਰਾ ਪਿਤਾ ਸੀਗਾ। ਪੁਲਿਸ ਵੱਲੋਂ ਕਈ ਦਫ਼ਤਰ ਆ ਜਿਹੜੇ ਉਹ ਖੋਲ ਦਿੱਤੇ ਗਏ ਆ ਕਾਕ ਸਾਹਿਬ ਜੀ, ਜਿਨ੍ਹਾਂ ਵਿਚ ਲਾਪਤਾ ਲੋਕਾਂ ਦੇ ਜਿਹੜੇ ਸਾਥੀ ਸਖੀ ਸੰਬੰਧੀ ਹੈਗੇ ਆ ਉਹ ਜਾ ਕੇ ਆਪਣਾ ਉੱਥੇ DNA ਦੇ ਸਕਦੇ ਆ, ਤਾਂ ਕਿ ਉਹ ਉਹਨਾਂ ਦੀ ਜਿਹੜੇ ਸੱਜਣ ਹੋਣ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਭੈੜਾ ਹੋਇਆ, ਉਹਨਾਂ ਦੇ DNA ਤੋਂ ਉਹ ਉਹਨਾਂ ਦੀ ਪਛਾਣ ਆ ਜਿਹੜੀ ਕਰਕੇ ਉਹਨਾਂ ਨੂੰ ਫਿਰ ਉਹ ਦੱਸਣਗੇ ਭਈ ਹਾਂ ਬਈ ਆਹ ਤੁਹਾਡਾ ਜਿਹੜਾ ਸਰੀਰ ਆ ਮ੍ਰਿਤਕ ਸਰੀਰ ਆ ਇਹ ਆ ਹੈਗਾ, ਤੇ ਉਹ ਜਿਸ ਤਰ੍ਹਾਂ ਦੀ ਉਹਨਾਂ ਨੇ ਰਸਮ ਰਿਵਾਜ ਕਰਨੇ ਹੁੰਦੇ ਆ ਉਹ ਆ ਕੇ ਲਗਾ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਜਿਹੜਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਥੇ ਆ ਕੇ DNA ਦੇ ਦਿਓ ਤੇ ਅਸੀਂ ਫਿਰ ਜਿੱਦਾਂ ਜਿੱਦਾਂ ਕੋਈ ਖਾਤਸਾ ਜੀ ਹਿੱਸੇ ਲੱਭ ਕਿਸੇ ਦੀ ਬਾਂਹ ਲੱਭਦੇ ਆ ਤੇ ਉਹਦੇ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੈਣਗੇ ਉਹਨਾਂ ਨੂੰ। ਤੇ ਉਹਨਾਂ ਦੀ ਜਿਹੜੀ ਖਾਕਸਾ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖਾਕਸਾ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਣਵੀਂ ਜਿਹੜੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਉਹ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਆ ਜਿਹੜੇ ਪੇਡਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਗੋਇੰਗ ਟੂ ਲੀਵ ਐਨੀ ਸਟੋਨ ਅਨਟਰਨਡ, ਜਿਹਨੂੰ ਕਹਿੰਦੇ ਆ ਹਰ ਇੱਟ ਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖਾਕ ਸਾਹਿਬ ਜੀ ਐਤਵਾਰ ਦੀ ਰਾਤ ਦੇ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀ ਖਾਕ ਸਾਹਿਬ ਜੀ ਜਿਹੜੀ ਉੱਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸਿਓਂ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿਚ ਫਸ ਗਿਆ।
2: ਇੱਥੋਂ ਐਕਸੀਡੈਂਟ ਹੋਇਆ।
1: ਹਾਂ ਤਾਂ ਐਕਸੀਡੈਂਟ ਹੋਇਆ। ਹੁਣ ਉਹਦੇ ਜਿਹੜੇ ਮੋਹਰਲੇ ਡੱਬੇ ਲੰਘ ਗਏ ਤੇ ਪਿਛਲੇ ਡੱਬੇ ਆ ਜਿੱਥੇ ਉਥੋਂ ਉਹ ਜਿਹੜੇ ਪਿਛਲੇ ਡੱਬੇ ਲੈ ਕੇ ਦੂਏ ਪਾਸੇ ਚਲ ਗਿਆ। ਤੁਹਾਨੂੰ ਪਤਾ ਵੀ ਦੋਨੋਂ ਟ੍ਰੇਨਾਂ ਦੇ ਵਿਚ ਫਾਸਲਾ ਵੀ ਥੋੜਾ ਜਿਹਾ ਹੁੰਦਾ ਜਦੋਂ
2: ਬਿਲਕੁਲ।
1: ਹਾਂ ਮੇਰਾ ਖਿਆਲ 3-4 ਫੁੱਟ ਦਾ ਹੋਣਾ ਮਸੀਨ ਨਾ ਹੁੰਦਾ।
2: ਹਾਂਜੀ ਬਿਲਕੁਲ।
1: ਹਾਂ ਤੇ ਉਹ ਜਿਹੜੀ ਉਧਰ ਨੂੰ ਜਾ ਰਹੀ ਟ੍ਰੇਨ ਸੀ ਉਹਦੇ ਪਿਛਲੇ ਡੱਬੇ ਲੈ ਕੇ ਉਸ ਟ੍ਰੇਨ ਦੇ ਵਿਚ ਜਾ ਕੇ ਫਸ ਗਿਆ ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਹੁਣ ਦੋਨੇ ਉਹ ਵੀ ਮੇਰਾ ਖਿਆਲ 150 ਕਿਲੋਮੀਟਰ ਦੇ ਹਿਸਾਬ ਨਾਲ ਤਾਂ ਜਾਂਦੀਆਂ ਹੋਣੀਆਂ ਦੋਨੇ, ਫਿਰ ਹੁਣ ਦੇਖੋ ਤੁਸੀਂ ਕਿੰਨਾ ਇੰਪੈਕ ਹੋਇਆ ਹੋਊਗਾ।
2: ਉਹਦੇ ਕਰਕੇ ਜਦੋਂ ਪਿਛਲੇ ਡੱਬੇ ਵੱਜੇ ਆ ਉਹਦੇ ਵਿਚ ਵੱਜੇ ਆ ਤੇ ਦੋਨੇ ਟ੍ਰੇਨਾਂ ਹਿੱਲ ਗਈਆਂ ਖਤਮ ਹੋ ਗਈਆਂ ਉਹਨਾਂ ਦਾ
1: ਬਸ ਬਸ ਬਸ ਬਸ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਕ ਸਾਹਿਬ, ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਤੇ ਉਹਦੇ ਵਿਚ ਉਹ ਫਿਰ ਟੱਕਰ ਗਿਆ ਤਾਂ ਫਿਰ ਇਸ ਤਰ੍ਹਾਂ ਜਿਹੜਾ ਉਹ ਹੋਇਆ ਤੇ ਸਪੇਨ ਦੇ ਆਵਾਜਾਈ ਮੰਤਰੀ ਜਿਹੜੇ ਉਸਕਾਰ ਉਹਨਤੇ ਆ ਉਹਦੇ ਵੱਲੋਂ ਜਿਹੜੀ ਆ ਖਾਕ ਸਾਹਿਬ ਜੀ ਇਹ ਜਿਹੜੀ ਹੁਣ ਆਪਾਂ ਮਗਰਲਾ ਇਸ ਤਰ੍ਹਾਂ ਖਬਰੇ ਦੱਸ ਕੇ ਗਏ ਆ ਇਹ ਉਹਦੇ ਮੁਤਾਬਕ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਹੈਰਾਨੀਜਨਕ ਘਟਨਾ ਇਹ ਜਿਹੜੀ ਆ ਹੈ ਕਿ ਇਹ ਸਿੱਧੀ ਪਟੜੀ ਉਪਰੋਂ ਹੁਣ ਉਹ ਆਪਾਂ ਪਹਿਲਾਂ ਮੈਂ ਦੱਸ ਕੇ ਗਿਆ ਨਾ ਵੀ ਉਹ ਕਹਿੰਦੇ ਸੀ ਇੱਥੇ ਮੋੜ ਸੀਗਾ ਤੇ ਗੱਡੀ ਤੇਜ਼ ਜ਼ਿਆਦਾ ਜਾ ਰਹੀ ਸੀ ਪਰ ਇਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਇੱਥੇ ਬਿਲਕੁਲ ਸਿੱਧੀ ਪਟੜੀ ਆ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਮੋੜ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਿਲਕੁਲ ਸਿੱਧੀ ਆ ਔਰ ਨਾਲ ਇਹ ਵੀ ਦੱਸਿਆ ਕਿ ਇਹ ਜਿਹੜੀ ਪਟੜੀ ਆ ਇਹ ਅਜੇ ਜਿਹੜਾ ਮਈ ਦਾ ਮਹੀਨਾ ਲੰਘ ਕੇ ਗਿਆ ਖਾਕ ਸਾਹਿਬ ਜੀ ਉਹਦੇ ਵਿੱਚ ਇਹਦੀ ਜਿਹੜੀ ਮੁਰੰਮਤ ਆ ਉਹ ਵੀ ਮੁਕੰਮਲ ਕੀਤੀ ਗਈ ਆ ਤੇ ਇਹਦੇ ਨਾਲ ਫਿਰ ਖਾਕ ਸਾਹਿਬ ਜੀ ਜਿਹੜੀ ਆ ਕੰਪਨੀਆਂ ਰੇਲ ਕੰਪਨੀਆਂ ਉਹਦਾ ਜਿਹੜਾ ਇੱਕ ਬੁਲਾਰਾ ਆ ਉਹਨੇ ਵੀ ਦੱਸਿਆ ਕਿ ਇਹ ਜਿਹੜੀ ਸਿਰਫ ਜਿਹੜੀ ਇਹ ਰੇਲ ਗੱਡੀ ਆ ਇਹ ਵੀ ਜਿਹੜੀ ਆ ਇਹ ਨਵੀਂ ਆ 4 ਸਾਲ ਪੁਰਾਣੀ ਆ ਸਿਰਫ ਇਹ ਗੱਡੀ ਜਿਹੜੀ ਗੱਡੀ ਆ ਤੇ ਲਾਈਨ ਦੀ ਵੀ ਰਿਪੇਅਰ ਹੋਈ ਹੋਆ ਕਹਿਣ ਦਾ ਮਤਲਬ ਗੱਡੀ ਦੀ ਵੀ ਜਿਹੜੀ ਆ ਉਹ ਸਿਰਫ 4 ਸਾਲ ਪੁਰਾਣੀ ਆ ਤੇ ਅਜੇ 4 ਦਿਨ ਪਹਿਲਾਂ ਇਹਦੀ ਜਿਹੜੀ ਇੰਸਪੈਕਸ਼ਨ ਵੀ ਹੋਈ ਆ ਤੇ ਉਹਦੇ ਨਾਲ ਉਹਨੇ ਇਹ ਦੱਸਿਆ ਕਿ ਉਹ ਸੂਬੇ ਦੀ ਰੇਲ ਕੰਪਨੀ ਆ ਜਿਹੜੀ ਜਿਹੜੇ ਇਹ ਗੱਡੀਆਂ ਦੇ ਉਹ ਕਿਉਂਕਿ ਵੱਖਰੀਆਂ ਵੱਖਰੀਆਂ ਕੰਪਨੀਆਂ ਜਿੱਦਾਂ ਅਮਰੀਕਾ ਦੇ ਤੁਹਾਨੂੰ ਪਤਾ ਪਿਆ ਵੈਸਟਰਨ ਰੇਲਵੇ ਆ ਹੋਏ ਵੱਖਰੀਆਂ ਵੱਖਰੀਆਂ ਏਜੰਟ ਹੁੰਦੀਆਂ ਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਅਜੇ ਬਹੁਤ ਕੁਝ ਆ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਹੌਲੀ ਹੌਲੀ ਆ ਜਿਹੜਾ ਅਸੀਂ ਉਹ ਇਹ ਸਾਰਾ ਕੁਛ ਆ ਜਿਹੜੀ ਛਾਣਬੀਨ ਕਰਾਂਗੇ ਤੇ ਅਜੇ ਤੱਕ ਉਹਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦਾ ਜਾਣੀ ਕਿ ਜਿਹੜੇ ਉਹ ਰੇਲ ਗੱਡੀ ਨੂੰ ਚਲਾਉਣ ਵਾਲੇ ਜਾਂ ਉਹਦੇ ਕਾਂਟੇ ਬਦਲਣ ਵਾਲੇ ਜਾਂ ਕੋਈ ਵੀ ਆ ਉਹਨਾਂ ਦੇ ਵਿਚ ਅਜੇ ਤੱਕ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ ਤੇ ਇਹਦੇ ਨਾਲ ਇੱਕ ਸੋਰਸ ਨੇ ਇਹ ਵੀ ਦੱਸਿਆ ਖਾਕ ਸਾਹਿਬ ਜੀ ਰਿਊਟਰਸ ਨਿਊਜ਼ ਨੀ ਹੈਗੀ ਇੱਥੇ ਅਮਰੀਕਾ ਦੀ ਉਹ ਖ਼ਬਰ ਹੈ ਸਾਰੀ ਦੁਨੀਆਂ ਚ ਇਹਨਾਂ ਦੇ ਹੈਗੇ ਆ ਤੇ ਕਿਸੇ ਸੱਜਣ ਨੇ ਇਹਨਾਂ ਦੇ ਇੱਕ ਜਿਹੜਾ ਉਹ ਹੁੰਦੇ ਆ ਲਿਖਾਰੀ ਲਿਖਦੇ ਆ ਆਰਟੀਕਲ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਰੇਲ ਦਾ ਜਿਹੜਾ ਉੱਥੇ ਪਟੜੀ ਆ ਨਾ ਜਿਹੜੀ ਉਹਨੂੰ ਰੇਲ ਕਹਿ ਦਿੰਦੇ ਅੰਗਰੇਜ਼ੀ ਦੇ ਵਿਚ ਜਿਹੜੀ ਪਟੜੀ ਦੇ ਗਾਡਰ ਹੁੰਦੇ ਉਹਨੂੰ ਗਾਡਰ ਨੀ ਕਹਿੰਦੇ ਰੇਲ ਹੀ ਕਹਿੰਦੇ ਉਹਨੂੰ ਉਹ ਜਿਹੜਾ ਰੇਲ ਸੀਗੇ ਉਹ ਉਥੋਂ ਕੁਛ ਟੁੱਟਿਆ ਹੋਇਆ ਨਜ਼ਰ ਆਇਆ ਜਿੱਥੇ ਉਹ ਬੋਲਟ ਵਗੈਰਾ ਨੀ ਕੱਸੇ ਹੁੰਦੇ ਦੋ ਦਰਜਾਂ ਨੂੰ ਜੋੜ ਕੇ, ਹਾਂ ਉਥੋਂ ਕਹਿੰਦੇ ਆ ਟੁੱਟਿਆ ਹੋਇਆ ਨਜ਼ਰ ਆਇਆ, ਹੋ ਸਕਦਾ ਉਹ ਇਹਦਾ ਕਾਰਨ ਹੋਇਆ ਹੋਵੇ। ਤੇ ਪਰ ਇਹ ਅਜੇ ਇਹ ਵੀ ਕਹਿੰਦੇ ਆ ਕਿ ਅਜੇ ਤਿਕਰ 10 ਬੱਕਰੀਆਂ ਬੱਕਰੀਆਂ ਜਿਹੜੀਆਂ ਉਹ ਸਮੇਂ 2 ਸਾਲਾਂ ਤੋਂ ਸਾਹਮਣੇ ਆਈਆਂ। ਉਹ ਕਹਿੰਦੇ ਆ ਵੀ ਇੱਥੇ ਸ਼ਿਕਾਇਤ ਥੋੜੀ ਜਿਹੜੀ ਸੀਗੀ ਪਿਛਲੇ 2 ਸਾਲਾਂ ਤੋਂ, ਇਹਦੇ ਵਿੱਚ ਜਦੋਂ ਇੰਸਪੈਕਸ਼ਨ ਕਰਨ ਆਉਂਦੇ ਨਾ ਉਹ ਲਿਖ ਕੇ ਜਾਂਦੇ ਨੇ ਵੀ ਆਹ ਕਮੀਆਂ ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ 10 ਸਾਈਟੇਸ਼ਨਾਂ ਜਿਹੜੀਆਂ ਉੱਥੇ ਵਾਪਰੀਆਂ ਸੀਗੀਆਂ, ਦਿੱਤੀਆਂ ਸੀਗੀਆਂ ਉਹਨਾਂ ਨੂੰ ਇਹਨੂੰ ਠੀਕ ਕਰੋ। ਪਰ ਉੱਪਰ ਉਹ ਇਹ ਵੀ ਦੱਸ ਕੇ ਗਏ ਆ ਕਿ ਹਜੇ ਮਈ ਦੇ ਵਿੱਚ ਉਹਨੂੰ ਰਿਪੇਅਰ ਕੀਤਾ ਸੀ ਤੇ ਜਿਹੜੀ ਰੇਲ ਗੱਡੀ ਆ ਉਹ ਵੀ ਨਵੀਂ ਸੀ ਤੇ ਉਹਦੀ ਵੀ ਇੰਸਪੈਕਸ਼ਨ 4 ਦਿਨ ਪਹਿਲਾਂ ਹੋਈ ਸੀ। ਹੁਣ ਇਹ ਸਾਰਾ ਜਿਹੜਾ ਉਲਝਣ ਇਹ ਪਈ ਆ ਖਾਕ ਸਾਹਿਬ ਜੀ, ਹੌਲੀ ਹੌਲੀ ਜਿਹੜੀ ਆ ਉਹ ਬਾਹਰ ਆਉਣੀ ਆ, ਇਹ ਬਹੁਤੀ ਜਲਦੀ ਇਹਦਾ ਪਤਾ ਨੀ ਲੱਗਣਾ ਕਿਉਂਕਿ ਤੁਹਾਨੂੰ ਪਤਾ ਗੌਰਮੈਂਟ ਵਾਲੇ ਕੰਮ ਆ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਪੈਸਾ ਬਹੁਤ ਹੁੰਦਾ, ਫਿਰ ਉਹ ਹੌਲੀ ਹੌਲੀ ਆ ਜਿਹੜਾ ਕਈ ਸਾਲਾਂ ਬਾਅਦ ਇਹਨਾਂ ਦਾ ਪਤਾ ਲੱਗਦਾ ਹੁੰਦਾ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ, ਉਹ ਆਪਣੇ ਕੋਲ ਹੈਗੀ ਆ ਭਈ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਖਾਕ ਸਾਹਿਬ ਜੀ ਜਿਹੜਾ ਯੂਰਪ ਆ ਉਹਦੇ ਨਾਲ ਫਟਾਫਟੀ ਤਾਂ ਪਹਿਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਰਹਿੰਦੀ ਆ ਅਮਰੀਕਾ ਦੀ ਕਿਸੇ ਨਾ ਕਿਸੇ ਨਾਲ ਤਾਂ, ਸੋ ਪਹਿਲਾਂ ਵੀ ਅਮਰੀਕਾ ਦੀ ਫਰਾਂਸ ਨਾਲ, ਜਰਮਨੀ ਨਾਲ, ਯੂਕੇ ਦੇ ਨਾਲ, ਸਪੇਨ, ਪੁਰਤਗਾਲ, ਇਹਨਾਂ ਦੇ ਸਾਰਿਆਂ ਨਾਲ ਲੜਾਈਆਂ ਤਾਂ ਇੱਥੇ ਹੁੰਦੀਆਂ ਹੈਗੀਆਂ ਔਰ ਉਹ ਅੱਜ ਵੀ ਹੁੰਦੀਆਂ ਹੀ ਆ। ਕਦੇ ਵੈਨਜ਼ੂਏਲਾ ਨਾਲ ਪੰਗਾ ਪੈ ਗਿਆ, ਕਦੇ ਉਹ ਕੋਲੰਬੀਆ ਨਾਲ ਪੈ ਗਿਆ, ਕਦੇ ਪਨਾਮਾ ਵਾਲਾ ਉਹ ਮੈਨੂਅਲ ਨੋਰੀਏਗਾ ਫੜ ਕੇ ਲੈ ਆਂਦਾ, ਉਹ ਡਰੱਗ ਵੇਚਦਾ ਸੀ ਹੁਣ ਉਹ ਵੈਨਜ਼ੂਏਲਾ ਵਾਲੇ ਨੂੰ, ਸੋ ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਹੀ ਆ। ਪਰ ਹੁਣ ਜਿਹੜੀ ਕੱਖ ਸਾਹਿਬ ਜੀ ਉਹ ਮਾਮਲਾ ਹੈ ਜਿਹੜਾ ਉਹ ਵੱਖਰਾ ਆ,
2: ਵੱਖਰਾ ਹੋ ਗਿਆ, ਬਿਲਕੁਲ
1: ਵੱਖਰਾ ਹੋ ਗਿਆ। ਤੇ ਹੁਣ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਇੱਕ ਤਾਂ ਜਿਹੜਾ ਹੈਗਾ ਉਥੇ ਯੂਰਪ ਦੇ ਨਾਲ ਜਿਹੜਾ ਰੌਲਾ ਪਾਇਆ, ਉਹਨੇ ਦੇਖੋ ਖਾਕ ਸਾਹਿਬ ਜੀ ਗੱਲ ਕਿੱਧਰ ਨੂੰ ਜਾ ਰਹੀ ਆ। ਹੁਣ ਕਹਿੰਦੇ ਆ ਟਰੰਪ ਸਾਹਿਬ ਨੇ ਜਿਹੜਾ ਇੱਕ ਵੱਖਰੇ ਤਰੀਕੇ ਦਾ ਰੌਲਾ ਪਾ ਲਿਆ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮੈਂ ਹੁਣ ਉਹ ਗ੍ਰੀਨਲੈਂਡ ਦਾ ਰੌਲਾ ਪਾ ਰਿਹਾ ਨਾ ਉਹ ਮੈਂ ਤਾਂ ਪਾ ਰਿਹਾ ਕਿਉਂਕਿ ਨਾਰਵੇ ਨੇ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ, ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ।
2: ਅੱਛਾ,
1: ਹਾਂਜੀ। ਤੇ ਪਰ ਨੋਬਲ ਪੀਸ ਪ੍ਰਾਈਜ਼ ਆ ਦੇਖੋ ਉਹਨੇ ਲੈ ਵੀ ਲਿਆ, ਉਹ ਜਿਹੜੀ ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਮਾਸ਼ੇਰੋ ਆ ਨਾ ਜਿਹੜੀ ਉਹ ਨਿਕੋਲਸ ਮਡੂਰੋ ਦੇ ਖਿਲਾਫ਼ ਇਲੈਕਸ਼ਨ ਲੜੀ ਸੀ ਮੇਰਾ ਖਿਆਲ ਆ, ਉਹਨੇ ਵਿਰੋਧੀ ਪਾਰਟੀ ਦੀ ਸੀਗੀ, ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਟਰੰਪ ਨੇ ਉਹ ਤੋਂ ਲੈ ਲਿਆ ਜਾਂ ਉਹਨੇ ਟਰੰਪ ਨੂੰ ਦੇ ਦਿੱਤਾ, ਇਹਦੇ ਬਾਰੇ ਆਪਾਂ ਕੁਛ ਨੀ ਕਹਿ ਸਕਦੇ ਕਿ ਉਹਨੇ ਦਿੱਤਾ ਆ ਕਿ ਉਹਨੇ ਲੈ ਲਿਆ। ਪਰ ਉਹਦੇ ਬਾਵਜੂਦ ਵੀ ਜਿਹੜਾ ਆ ਟਰੰਪ ਆ ਜਿਹੜਾ ਉਹ ਹੁਣ ਉਹਨਾਂ ਦੇ ਸਿਰ ਲਾ ਰਿਹਾ ਨਾਰਵੇ ਵਾਲਿਆਂ ਦੇ ਤੇ ਕਿ ਤੁਸੀਂ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਇਸ ਕਰਕੇ ਮੈਂ ਗ੍ਰੀਨਲੈਂਡ ਨਾਲ ਤੇ ਤੁਹਾਡੇ
2: ਸਾਰੇ ਹੋ ਗਿਆ ਜੀ ਚੀਮਾ ਸਾਹਿਬ।
1: ਹਾਂਜੀ ਬਿਲਕੁਲ ਬਿਲਕੁਲ ਉਹੀ ਹੈ, ਉਹੀ ਆ ਜੀ ਪਰਸਨਲੇ ਉਹੀ ਤਾਂ ਉਹਨੇ ਲਿਖ ਦਿੱਤਾ, ਉਹ ਕਹਿੰਦਾ ਭਈ ਇਹ ਉਹਦੇ ਕਰਕੇ ਮੈਂ ਕਰ ਰਿਹਾ। ਉਹ ਡਰੇ ਥੋੜੀ ਆ ਟਰੰਪ ਸਾਹਿਬ, ਡਰਦੇ ਥੋੜੀ ਆ, ਉਹ ਕਹਿੰਦੇ ਮੈਂ ਇਸੇ ਕਰਕੇ। ਤੇ ਅੱਜ ਦੇ ਜਿਹੜੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਜਿਹੜਾ ਇਹ ਖਾਕ ਸਾਹਿਬ ਜੀ ਨੂੰ ਟੈਕਸਟ ਰਾਹੀਂ ਜਿਹੜਾ ਇਹ ਸੁਨੇਹਾ ਦਿੱਤਾ, ਐਵੇਂ ਮਤਲਬ ਓ ਟੀਵੀ ਤੇ ਨੀ ਬੋਲੇ ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸਟ ਤੇ ਉਹ ਭੇਜਦੇ
2: ਉਧਰ ਚੀਮਾ ਉਹਨਾਂ ਵੀ ਤਿਆਰੀਆਂ, ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ, ਆਪਣੀ ਆਰਮੀ ਵੀ ਉੱਥੇ ਲੈ
1: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ
2: ਦਿੱਤੀਆਂ। ਜੇ ਉਹ ਧੱਕੇ ਨਾਲ ਲੈ ਗਿਆ ਟਰੰਪ ਜਿਹੜਾ ਕੰਮ ਮਗਰ ਪੈ ਜਾਏ ਨਾ ਉਹਨੂੰ ਛੱਡਦਾ ਨਹੀਂ ਆ, ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ ਉੱਥੇ
1: ਬਿਲਕੁਲ ਕੁਛ ਨਾ ਕੁਛ ਖੇਲੂਗਾ। ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ। ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿੱਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਹੈ, ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ। ਤੇ ਇਹ ਵੀਕਐਂਡ ਦੇ ਟੈਕਸ ਵਿੱਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖ਼ਬਰ ਹੈਗੀ ਆ। ਤੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਓਲਾ ਹੈਗਾ ਤੇ ਉਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ। ਅੱਗੇ ਵੀ ਖਾਕ ਸਾਹਿਬ ਜੀ ਰੌਲਾ ਪਾ ਕੇ ਉਹ ਕਹਿੰਦੇ ਮੈਂ 8 ਦੁਨੀਆਂ ਦੇ ਵਿੱਚ ਲੱਗੀਆਂ ਲੜਾਈਆਂ ਜਿਹੜੀਆਂ ਬੰਦ ਕਰਾਈਆਂ, ਇਸ ਕਰਕੇ ਮੈਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ, ਪਰ ਅਜੇ ਉਹਨੂੰ ਦਿੱਤਾ।
2: ਇੰਡੀਆ ਵਾਲੀ ਕੱਢ ਲਓ ਤੇ 7 ਰਹਿ ਜਾਂਦੇ, ਇੰਡੀਆ ਵਾਲੇ ਕਹਿੰਦੇ ਅਸੀਂ ਤੇ ਆਪ ਬੰਦ ਕੀਤੀ ਹੈ, ਟਰੰਪ ਸਾਹਿਬ ਨੇ ਤੇ ਕਰਾਈ ਨੀ, ਪਾਕਿਸਤਾਨ ਨੇ ਕਰਾਈ।
1: ਬਿਲਕੁਲ ਬਿਲਕੁਲ, ਉਹ ਤਾਂ ਦੋਨਾਂ ਪਾਸੇ ਦਾ ਜ਼ੋਰ ਲੱਗ ਗਿਆ ਕਰਕੇ ਕਰਾਈ ਆ। ਤੇ ਹੁਣ ਇਸ ਗੱਲ ਦਾ ਜਿਹੜਾ ਸਾਰਾ ਮਸਲਾ ਜਿਹੜਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਰੌਲ ਰੱਪਾ ਪਾ ਰਹੇ ਸੀ ਕਿ ਮੈਂ ਦੁਨੀਆਂ ਵਿੱਚ 8 ਜੰਗਾਂ ਬੰਦ ਕਰਾਈਆਂ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ। ਤੇ ਹੁਣ ਓਹਨੇ ਉਹ ਮੁੱਦਾ ਜਿਹੜਾ ਨਵਾਂ ਖੜਾ ਕਰ ਲਿਆ। ਤੇ ਇਹਦੇ ਨਾਲ ਅਗਲੀ ਗੱਲਬਾਤ ਖੱਖ ਸਾਹਿਬ ਜਿਹੜੀ ਹੈਗੀ ਆ ਖਬਰ ਦੀ ਉਹ ਆਪਣੇ ਕੋਲ ਹੈਗੀ ਆ। ਅੱਜ ਜਿਹੜਾ ਆ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਜਿਹੜਾ ਹੈਗਾ ਆ, ਤੇ ਇਹਦੇ ਵਿਚ ਵੀ ਖੱਖ ਸਾਹਿਬ ਜੀ ਦੇਖੋ ਫੇਰ ਰੌਲਾ ਪਾ ਲਿਆ ਟਰੰਪ ਸਾਹਿਬ ਨੇ, ਤੇ ਉਹਨਾਂ ਨੇ ਖੱਖ ਸਾਹਿਬ ਜੀ ਅਮਰੀਕਾ ਦੇ ਜਿਹੜੀ ਗੌਰਮੈਂਟ ਆ ਇਹਨੇ ਜਿਹੜੀਆਂ ਜਿਹੜੇ ਤੁਹਾਨੂੰ ਪਤਾ ਅੱਜ ਦੇ ਜਿਹੜੀ ਆ ਗੌਰਮੈਂਟ ਦੀ ਛੁੱਟੀ ਹੁੰਦੀ ਫੈਡਰਲ ਗੌਰਮੈਂਟ ਵੱਲੋਂ ਜਿਹੜੀ ਆ ਇਹ ਛੁੱਟੀ ਕੀਤੀ ਜਾਂਦੀ ਆ,
2: ਬਿਲਕੁਲ ਛੁੱਟੀ ਹੈ।
1: ਹਾਂ ਉਹਨਾਂ ਨੂੰ ਤਨਖਾਹ ਵੀ ਜਿਹੜੇ ਗੌਰਮੈਂਟ ਦੇ ਇਮਪਲੋਈ ਆ ਉਹਨਾਂ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ ਤੇ ਤਨਖਾਹ ਦੇ ਨਾਲ ਛੁੱਟੀ ਹੁੰਦੀ ਆ ਇਹ। ਤੇ ਇਹਦੇ ਨਾਲ ਖੱਖ ਸਾਹਿਬ ਜੀ ਅਮਰੀਕਾ ਵਿਚ ਧੂਮ ਧਾਮ ਨਾਲ ਜਿਹੜਾ ਇਹ ਦਿਨ ਆ ਮਾਰਟਿਨ ਲੂਥਰ ਕਿੰਗ ਦਾ ਉਹ ਮਨਾਇਆ ਜਾਂਦਾ ਹਰ ਸਾਲ ਕਾਫੀ ਪਿਛਲੇ ਸਾਲਾਂ ਤੋਂ। ਤੇ ਟਰੰਪ ਸਾਹਿਬ ਨੇ ਹੁਣ ਖੱਖ ਸਾਹਿਬ ਜੀ ਇਹਦੀ ਜਿਹੜੀ ਮਨੌਤ ਆ ਉਹਦੇ ਵਿਚ ਵੀ ਹੱਦਬੰਦੀ ਜਿਹੜੀ ਆ ਹੱਦਬੰਦੀ ਸਟਾਰ ਦਿੱਤੀ ਆ, ਕਹਿਣ ਦਾ ਮਤਲਬ ਉਹਦੇ ਮੂਹਰੇ ਵੀ ਕੰਧ ਪਾਤੀ ਆ ਕਿ ਇਹਦੀ ਜਿਹੜੀ ਆ ਐਵੇਂ ਨਾ ਇਹਨੂੰ ਵਧਾਈ ਚੱਲੋ ਇਹਨੂੰ ਘਟਾਓ। ਸੋ ਇੱਥੇ ਉਹਨੇ ਕਹਿ ਦਿੱਤਾ ਆ। ਤੇ ਜਿਹੜੀ ਹੈਗੀ ਆ ਇੱਕ ਨਾ ਇੱਥੇ ਖੱਖ ਸਾਹਿਬ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਇੰਸਟੀਟਿਊਸ਼ਨ ਹੁੰਦੇ ਆ, ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿੱਚ DEI, ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿੱਚ ਹੈਗੀ ਆ ਡਾਇਵਰਸਿਟੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ। ਇਹ ਖੱਖ ਸਾਹਿਬ ਵੀ ਪਿਛਲੇ ਕੋਈ 30-40-50 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ, ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਆ ਵੀ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗੌਰਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਨਾਂ ਦੇ ਵਿੱਚ ਤੁਸੀਂ ਏਦਾਂ ਨਹੀਂ ਕਹਿ ਸਕਦੇ ਭਾਈ ਇੱਥੇ ਸਾਰੇ ਗੋਰੇ ਹੋਣਗੇ। ਉਹਨਾਂ ਦੇ ਵਿੱਚ ਰਾਖਵੀਆਂ ਕੁਝ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ। ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਭਾਈ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿੱਚ ਹੋਣੇ ਚਾਹੀਦੇ ਆ ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ। ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਾਈ ਸਾਰੇ ਰਲ ਕੇ ਆਪਾਂ ਇਹਦੇ ਵਿੱਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ। ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ ਵਾਲੀ ਜਿਹੜੀ ਨੀਤੀ ਆ ਖੱਖ ਸਾਹਿਬ ਜੀ ਉਹਦੇ ਸਾਹਮਣੇ ਵੀ ਜਿਹੜੇ ਆਪਣੇ ਪ੍ਰੈਜੀਡੈਂਟ ਹੈਗੇ ਆ ਟਰੰਪ ਸਾਹਿਬ ਉਹਨਾਂ ਨੇ ਕੰਧ ਖੜੀ ਕਰਤੀ ਆ। ਉਹ ਕਹਿੰਦੇ ਆ ਇਹ ਸਾਰਾ ਗੰਦ ਲਾਉਂਦੀ ਆ ਤੁਸੀਂ ਪਾਈ ਜਾਣੇ ਇਹਨੂੰ ਬੰਦ ਕਰੋ, ਕਹਿਣ ਦਾ ਮਤਲਬ ਆ ਉਹਦੇ ਤੇ ਪਾਬੰਦੀਆਂ ਲਾਓ ਕਿ ਨਹੀਂ ਅਸੀਂ ਏਦਾਂ ਨਹੀਂ ਇੱਥੇ ਤੁਹਾਡਾ ਚੱਲਣ ਦੇਣਾ ਇਹ ਗੋਰਿਆਂ ਦਾ ਜਾਂ ਜਿਹਦੇ ਕੋਲ ਪਾਵਰ ਆ ਉਹਦੀ ਇੱਥੇ ਚੱਲੂਗੀ। ਤੇ ਹੁਣ ਦੇਖੋ ਖੱਖ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜਿਹੜੇ
2: ਇਹੋ ਜਿਹੇ ਕਿੰਗ ਸਾਹਿਬ ਨੇ ਇਹੀ ਦੇ ਯੁੱਧ ਲੜਕੇ ਤੇ ਇਹਨਾਂ ਨੂੰ ਆਜ਼ਾਦੀ
1: ਦਿਵਾਈ ਸਾਲਾਂ ਬਿਲਕੁਲ ਬਿਲਕੁਲ ਬਿਲਕੁਲ
2: ਅਖੀਰ ਤੇ
1: ਹਾਂਜੀ ਮਾਰਟਿਨ ਲੂਥਰ ਕਿੰਗ ਜਿਹੜੇ ਹੈਗੇ ਆ ਥਰਡ ਇਹ ਜਿਹੜੇ ਆ ਇਹ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਿਹੜੇ ਆ ਇਹ ਲੜਕੇ ਹੈਗੇ ਉਹਨਾਂ ਦੇ। ਤੇ ਇਹਨਾਂ ਨੇ ਖੱਖ ਸਾਹਿਬ ਜੀ ਕਿਹਾ ਕਿ ਕਿੰਗ ਦਾ ਜਿਹੜਾ ਉਹ ਲੜਿਆ ਉਹ ਤੇ ਉਹ ਕਹਿੰਦਾ ਭਾਈ ਟਰੰਪ ਦੀ ਇਹ ਜਿਹੜੀ ਆ ਦੂਸਰੀ ਟਰਮ ਆ ਇਹ ਜਦੋਂ ਦਾ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਇਹਦੇ ਵੱਲੋਂ ਜਿਹੜੀ ਆ ਗਿਣੀ ਮਿਥੀ ਇਹ ਯੋਜਨਾ ਰਾਹੀਂ ਕਹਿੰਦਾ ਅਮਰੀਕਾ ਦਾ ਇਤਿਹਾਸ ਆ ਜਿਹੜਾ ਉਹਨੂੰ ਢਾਇਆ ਮਟਾਇਆ ਜਾ ਰਿਹਾ ਢਾਇਆ ਵੀ ਜਾ ਰਿਹਾ ਤੇ ਮਟਾਇਆ ਵੀ ਜਾ ਰਿਹਾ ਤੇ ਉਹਨੂੰ ਲੁਕੋਇਆ ਵੀ ਜਾ ਰਿਹਾ ਤੇ ਦੁਬਾਰਾ ਤੋਂ ਵੀ ਕਹਿੰਦਾ ਭਾਈ ਇਹ ਆਪਣੇ ਹਿਸਾਬ ਨਾਲ ਫੇਰ ਮੁੜ ਕੇ ਉਹੀ ਜਿਹੜਾ ਗੋਰਿਆਂ ਦਾ ਰਾਜ ਆ ਉਹਦੇ ਵੱਲ ਨੂੰ ਇਹ ਵਧਾਇਆ ਜਾ ਰਿਹਾ ਨੀਤੀਆਂ ਜਿਹੜੀਆਂ ਉਹ ਬਣੀਆਂ ਪਿਛਲੇ 1960 ਤੋਂ ਮੇਰਾ ਖਿਆਲ ਆ ਇਹ ਜਿਹੜੇ ਮਾਰਟਿਨ ਲੂਥਰ ਕਿੰਗ ਜੀ ਹੋਏ ਆ। ਤੇ ਇਹਨਾਂ ਨੇ ਖੱਖ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਕੋਲ ਉਹ ਡਾਕਟਰੇਟ ਦੀ ਡਿਗਰੀ ਵੀ ਸੀ PhD ਦੀ ਜਿਹਨੂੰ ਆਪਾਂ ਕਹਿੰਦੇ ਆ। ਤੇ ਇਹਨਾਂ ਨੇ ਫਿਰ ਜਿਹੜੇ ਵੱਖਰੇ ਰੰਗਾਂ ਦੇ ਲੋਕ ਆ ਉਹਨਾਂ ਨੂੰ ਆਜ਼ਾਦੀ ਦਵਾਉਣ ਵਾਸਤੇ ਆਪਣੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਲਾਈ। ਤੇ ਇਹਨਾਂ ਨੇ ਖੱਖ ਸਾਹਿਬ ਜੀ ਇੱਕ ਭਾਸ਼ਣ ਦਿੱਤਾ ਸੀਗਾ ਜਿਹਨੂੰ ਕਹਿੰਦੇ ਸੀ ਮਾਈ ਡ੍ਰੀਮ ਸਪੀਚ, ਉਹਨਾਂ ਨੇ ਕਿਹਾ ਸੀਗਾ ਪੰਜਾਬੀ ਵਿੱਚ ਕਹਿਣਾ ਤਾਂ ਆਪਾਂ ਕਵਾਂਗੇ ਭਈ ਸੁਪਨਾ ਇੱਕ ਉਹਨਾਂ ਦਾ ਸੀਗਾ ਜਿਹਦੇ ਵਾਸਤੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਗਈ ਤੇ ਫਿਰ ਉਸ ਵੇਲੇ ਸ਼ਾਇਦ ਕੈਨੇਡੀ ਜਿਹੜੇ ਆ ਪ੍ਰੈਜੀਡੈਂਟ ਸੀਗੇ ਤੇ ਉਹਨਾਂ ਨੇ ਫਿਰ ਉਹ ਆਜ਼ਾਦੀ ਸੀ ਜਿਹੜੀ ਵੋਟਾਂ ਪਾਉਣ ਦੀ ਤੇ ਪੜ੍ਹਨ ਦੀ ਉਹ ਸਾਰੀ ਦੇ ਦਿੱਤੀ ਸੀਗੀ। ਤੇ ਉਸ ਤੋਂ ਬਾਅਦ ਵੀ ਖੱਖ ਸਾਹਿਬ ਜੀ ਬਹੁਤ ਸਾਰੀਆਂ ਗੌਰਮੈਂਟਾਂ ਜਿਹੜੀਆਂ ਉਹਨਾਂ ਨੇ ਜਿਹੜੇ ਆ ਲੋਕਾਂ ਦੇ ਵਿਤਕਰਾ ਨਾ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਕਾਫੀ ਚਿਰ ਤੋਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਸੀਗੀਆਂ। ਤੇ ਪਰ ਟਰੰਪ ਸਾਹਿਬ ਆ ਹੁਣ ਜਿਹੜੇ ਉਹਨਾਂ ਨੇ ਖੱਖ ਸਾਹਿਬ ਜੀ ਉਲਟੀ ਗੰਗਾ ਪਹੋਏ ਨੂੰ ਜਿਹੜੀ ਕਹਿੰਦੇ ਹੁੰਦੇ ਆ ਉਹ ਵਹਾਉਣੀ ਸ਼ੁਰੂ ਕਰ ਦਿੱਤੀ ਆ ਤੇ ਕਿੱਥੇ ਜਾ ਕੇ ਖਤਮ ਹੋਣੀ ਆ ਇਹ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦੀ ਆ ਕਿ ਜਿਹੜੇ ਇੱਕ ਅੱਧਾ ਪ੍ਰੈਜੀਡੈਂਟ ਜਿੱਦਾਂ ਹੁਣ ਟਰੰਪ ਸਾਹਿਬ ਆ ਗਏ ਆ, ਇਦੋਂ ਬਾਅਦ ਕੋਈ ਹੋਰ ਆਜੂਗਾ ਚੰਗਾ ਆਜੂਗਾ ਉਹ ਫੇਰ ਮੁੜ ਕੇ ਉਹੀ ਨੀਤੀਆਂ ਲੈ ਆਊਗਾ। ਬਹੁਤੀਆਂ ਇਹ ਜਿਹੜੀਆਂ ਗੇਮਾਂ ਕੱਖ ਸਾਹਿਬ ਇਹ ਹੋਣਾ ਹੋਣਾ ਕੁਛ ਨੀ ਹੁੰਦਾ, ਕਿਉਂਕਿ ਇੱਕ ਥੋੜਾ ਜਿਹਾ ਢਾ ਜਾਂਦਾ ਦੂਜਾ ਆ ਕੇ ਫੇਰ ਬਣਾ ਲੈਂਦਾ। ਅਸਲ ਦੇ ਵਿੱਚ ਇਹ ਜਿਹੜੀ ਜਨਤਾ ਆ ਪਰਜਾ ਆ ਉਹਨਾਂ ਦੇ ਦਿਮਾਗ ਨੂੰ ਗੁਮਰਾਹ ਕਰਕੇ ਉਹਨਾਂ ਤੋਂ ਵੋਟਾਂ ਲੈਣ ਦੇ ਮਸਲੇ ਹੁੰਦੇ ਆ। ਤੇ ਉਹ ਫੇਰ ਹੁਣ ਜਦੋਂ ਟਰੰਪ ਸਾਹਿਬ ਦੇ ਇੱਕ ਸਾਲ ਲੰਘ ਗਿਆ, ਤਿੰਨ ਰਹਿ ਗਏ ਆ, ਜਦੋਂ ਉਹ ਤਿੰਨ ਉਹਦੇ ਖਤਮ ਹੋ ਜਾਣਗੇ ਤੇ ਉਦੋਂ ਬਾਅਦ ਫੇਰ ਨਵੇਂ ਪ੍ਰੈਜੀਡੈਂਟ ਕੋਈ ਚੱਜ ਦੇ ਆ ਜਾਣਗੇ, ਮੇਰਾ ਖਿਆਲ ਆ। ਜਿੱਥੋਂ ਤੱਕ ਕੱਖ ਸਾਹਿਬ ਜੀ, ਅਗਲਾ ਪ੍ਰੈਜੀਡੈਂਟ ਤੁਸੀਂ ਵੀ ਗੈਸ ਕਰ ਦਿਓ, ਆਪਣਾ ਹਿੱਸਾ ਪਾ ਦਿਓ, ਤੇ ਅਗਲਾ ਪ੍ਰੈਜੀਡੈਂਟ ਅਮਰੀਕਾ ਦਾ ਕੌਣ ਤੁਹਾਡੇ ਹਿਸਾਬ ਨਾਲ? ਮੇਰਾ ਇਹ ਬਿਲਕੁਲ ਮੈਨੂੰ ਵੀ ਇੱਦਾਂ ਲੱਗ ਰਿਹਾ ਵੀ ਉਹਨੇ ਬਣਨਾ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਨਿਊਸਮ। ਹਾਂਜੀ ਸ਼ਾਇਦ ਉਹੀ ਲੱਗ ਰਿਹਾ ਵੀ ਉਹਨੇ ਹੀ ਬਣਨਾ ਆ, ਤੇ ਦੇਖੋ ਕੀ ਹੁੰਦਾ। ਸ਼ਾਇਦ ਕੱਖ ਸਾਹਿਬ ਜੀ, ਆਪਾਂ ਨੂੰ ਇਹ ਵੀ ਨੀ ਪਤਾ ਕਿ ਟਰੰਪ ਸਾਹਿਬ ਆ ਜਿਹੜੇ ਉਹ ਚਾਰ ਸਾਲ ਪੂਰੇ ਕਰਨਗੇ ਜਾਂ ਨਹੀਂ। ਇਹਦੇ ਵਿੱਚ ਵੀ ਕਈ ਵਾਰੀ ਉਹ ਲੱਗਦਾ ਹੁੰਦਾ ਵੀ ਯਾਰ ਇਹਨਾਂ ਦਾ ਕੋਈ ਸਿਹਤ ਵੱਲੋਂ ਜਾਂ
2: ਚੀਮਾ ਸਾਹਿਬ ਜਿੰਨਾ ਕੁਛ ਹੋ ਰਿਹਾ ਨਾ ਇਸ ਵੇਲੇ, ਇੰਪੀਚਮੈਂਟ ਦੀਆਂ ਤਿਆਰੀਆਂ, ਉਧਰੋਂ ਇਹ ਹੋ ਰਿਹਾ, ਉਧਰੋਂ ਕੋਰਟ ਨੇ ਬਹੁਤ ਸਖ਼ਤ ਆਰਡਰ ਕੀਤੇ ਆ। ਉਹ ਟਰੰਪ ਸਾਹਿਬ ਜਿਹੜੇ ਨਾ ਉਹ ਆਪਣੀ ਅੜੀ ਦੇ ਉੱਪਰ ਪੱਕੇ ਆ, ਉਹ ਕਹਿੰਦਾ ਕਿ ਮੈਂ ਜੋ ਕਰਨਾ ਉਹ ਮੈਂ ਕਰ ਦੇਣਾ, ਮੈਂ ਕਿਸੇ ਕੋਲ ਨੀ ਡਰਦਾ, ਮੈਂ ਕੋਰਟ ਤੋਂ ਨੀ ਡਰਦਾ, ਮੈਂ ਕਿਸੇ ਕੋਲ। ਪਰ ਇਹ ਆ ਕਿ ਇਹੋ ਜਿਹਾ ਟਾਈਮ ਆ ਜਾਣਾ ਮੇਰੇ ਹਿਸਾਬ ਨਾਲ ਵੀ, ਕਿਉਂਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਲੱਗੇ ਹੋਏ ਨਾ,
1: ਉਹ ਅੱਗੇ
2: ਵਧਣਾ ਔਖਾ ਹੋ ਰਿਹਾ ਜੀ, ਦਿਨੋ ਦਿਨ ਹੋ ਰਿਹਾ,
1: ਦਿਨੋ ਦਿਨ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ, ਦਿਨੋ ਦਿਨ ਹੈ ਜਿਹੜਾ ਉਹ ਵੱਧਦਾ ਜਾ ਰਿਹਾ। ਤੇ ਕੁਛ ਜਿਹੜੇ ਟਰੰਪ ਦੀ ਪਾਰਟੀ ਦੇ ਵੀ ਕੁਛ ਜਿਹੜੇ ਮੈਂਬਰ ਹੈਗੇ ਆ ਕੱਖ ਸਾਹਿਬ, ਉਹ ਵੀ ਉਹਦੇ ਨਾਲ ਟੁੱਟ ਰਹੇ ਆ। ਬਿਲਕੁਲ ਰਿਪਬਲਿਕਨ ਪਾਰਟੀ ਆ ਜਿਹੜੀ ਉਹ ਵੀ ਉਹਦੇ ਖਿਲਾਫ਼ ਹੁੰਦੀ ਜਾਂਦੀ ਆ। ਤੇ ਹੁਣ ਜਿਹੜੇ ਹੈਗੇ ਆ ਕੱਖ ਸਾਹਿਬ ਜੀ, ਮਾਰਟਿਨ ਲੂਥਰ ਕਿੰਗ ਆ ਜੇ ਇਹਦੇ ਬਾਰੇ ਆਪਾਂ ਗੱਲ ਕਰੀਏ, ਮਾਰਟਿਨ ਲੂਥਰ ਕਿੰਗ ਨੇ ਕੱਖ ਸਾਹਿਬ ਜੀ ਜਿਹੜੇ ਦੋ ਬੰਦੇ ਹੋਏ ਆ, ਇੱਕ ਤਾਂ ਮਹਾਤਮਾ ਗਾਂਧੀ ਤੇ ਦੂਸਰੇ ਜਿਹੜੇ ਸੀਗੇ ਆਪਣੇ ਸਾਊਥ ਅਫਰੀਕਾ ਦੇ ਨੈਲਸਨ ਮੰਡੇਲਾ।
2: ਬਿਲਕੁਲ
1: ਹਾਂਜੀ, ਉਹਨਾਂ ਤੋਂ ਵੀ ਜਿਹੜਾ ਮਾਰਟਿਨ ਲੂਥਰ ਕਿੰਗ ਸਾਹਿਬ ਹੈਗੇ ਸੀਗੇ, ਇਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ, ਉਹਨਾਂ ਦੀਆਂ ਨੀਤੀਆਂ ਪੜ੍ਹ ਕੇ ਵੀ ਮਾਰਟਿਨ ਲੂਥਰ ਕਿੰਗ ਨੇ ਜਿਹੜਾ ਉਹ ਇੱਧਰ ਨੂੰ ਤੁਰੇ ਸੀਗੇ। ਤੇ ਇੱਥੇ ਸਾਡੇ ਕੱਖ ਸਾਹਿਬ ਜੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਆ ਨਾ ਜਿਹੜੀ ਸਾਡੀ, ਇੱਥੇ ਫਰੈਜ਼ਨੋ ਦੇ ਵਿੱਚ ਉੱਥੇ ਜਿਹੜਾ ਹੈਗਾ ਮੇਰਾ ਖਿਆਲ ਇਹਨੇ ਹੁਣ ਲਾ ਸੀ ਉਹ, ਉੱਥੇ ਦੋ ਬੁੱਤ ਲੱਗੇ ਹੁੰਦੇ ਸੀਗੇ ਮਾਰਟਿਨ ਲੂਥਰ ਕਿੰਗ ਦਾ ਤੇ ਨਾਲ ਗਾਂਧੀ ਦਾ, ਦੋਨਾਂ ਦੇ ਬੁੱਤ ਲੱਗੇ ਹੁੰਦੇ ਸੀਗੇ। ਪਿੱਛੇ ਜਿਹਾ ਰੌਲਾ ਪੈਂਦਾ ਸੀਗਾ, ਰੌਲਾ ਪਿਆ ਨਾ ਟੈਕਸਟਾਈਲ ਦੇ ਵਿੱਚ ਵੀ, ਹੋਰ ਸਟੇਟਾਂ ਚ ਵੀ, ਮੇਰਾ ਖਿਆਲ ਹੈ ਇਹਨਾਂ ਨੇ ਲਹਾਤੇ। ਪਰ ਅੱਗੇ ਮੈਂ ਉੱਥੇ ਜਾਂਦਾ ਰਿਹਾ, ਹੁਣ ਮੈਂ ਕਦੇ ਗਿਆ ਨੀ, ਬਹੁਤ ਦੇਰ ਹੋ ਗਈ ਮੈਨੂੰ। ਤੇ ਰੌਲਾ ਪੈਂਦਾ ਸੀਗਾ ਵੀ ਉਹ ਉੱਥੋਂ ਲਹਾਓ ਇਹਨਾਂ ਦੇ ਦੋਨਾਂ ਦੇ ਬੁੱਤ, ਗਾਂਧੀ ਦਾ ਵੀ ਤੇ ਜਿਹੜਾ ਮਾਰਟਿਨ ਲੂਥਰ ਕਿੰਗ ਵੀ ਆ। ਹੁਣ ਮੈਨੂੰ ਮੇਰੇ ਦਿਮਾਗ ਚ ਹੈ ਨੀ ਵੀ ਉੱਥੇ ਅਜੇ ਹੈਗੇ ਆ ਕਿ ਨਹੀਂ, ਪਰ ਇਹਨਾਂ ਦੋਨਾਂ ਦੇ ਬਰਾਬਰ ਬਰਾਬਰ ਬੁੱਤ ਲੱਗੇ ਸੀਗੇ। ਸੋ ਖੱਖ ਸਾਹਿਬ ਜੀ, ਹਮੇਸ਼ਾ ਵਾਸਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਇੱਕ ਦੇ ਵਿੱਚ ਕਾਢ ਨਿਕਲਦੀ ਆ ਨਾ, ਕੋਈ ਮਹਾਂਪੁਰਸ਼ ਪੈਦਾ ਹੁੰਦਾ ਆ, ਚਾਹੇ ਉਹ ਕਿਤੇ ਵੀ ਹੋਵੇ, ਤੇ ਉਹਦੇ ਤੋਂ ਫਿਰ ਗਾਈਡ ਲੈ ਕੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ। ਇਹ ਪਿੱਛੋਂ ਜਿੱਥੋਂ ਮਰਜ਼ੀ ਆਪਾਂ ਇਤਿਹਾਸ ਪੜ੍ਹ ਲਈਏ, ਕਦੇ ਦੇਖੋ ਗ੍ਰੀਸ ਦੇ ਫਿਲੋਸਫਰ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਆ, ਇੰਡੀਆ ਦੇ ਵਿੱਚ ਉਹ ਰਾਮ ਚੰਦਰ ਕ੍ਰਿਸ਼ਨ, ਉਹਨਾਂ ਦੀ ਤੁਹਾਨੂੰ ਪਤਾ ਵੀ ਸਾਰੀ
2: ਦੁਨੀਆ ਦੇ ਡਾਕਟਰ ਸਾਹਿਬ ਆ ਗਏ ਆ। ਤੇ ਆਪਾਂ ਅਗਲਾ ਪ੍ਰੋਗਰਾਮ ਕਰੀਏ, ਤੁਸੀਂ ਫੋਨ ਕੱਟੋ, ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਜੀ।
1: ਜੀ
2: ਕੱਟ ਦਿਓ ਛੇਤੀ, ਡਾਕਟਰ ਸਾਹਿਬ ਹੋਲਡ ਕਰਿਓ ਜੀ।
1: ਜੀ
2: ਮੈਂ ਜਰਾ ਚੀਮਾ ਸਾਹਿਬ ਨੂੰ ਨਾਲ ਐਡ ਕਰ ਲਾ। Add people.

0: ਚਲੋ ਦੋਸਤੋ, ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ। ਰੋਜ਼ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿਚ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਤੁਹਾਡੇ ਤੱਕ, ਤੇ ਉਹ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਦਾ ਤੁਸੀਂ ਵੀ ਫਾਇਦਾ ਨਾਲ ਮਿਲ ਕੇ ਉਠਾ ਸਕਦੇ ਹੋ। ਔਰ ਦੂਜੀ ਬੇਨਤੀ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਕਿਸੇ ਮਸਲੇ ਦੇ ਉਪਰ ਆਪਣੀ ਰਾਏ ਲੈਣੀ ਹੈ, ਡਾਕਟਰ ਸਾਹਿਬ ਕੋਲੋਂ ਫ੍ਰੀ ਹੈ ਔਰ ਬਹੁਤ ਥੋੜੇ ਪੈਸਿਆਂ ਦੇ ਵਿਚ ਇਲਾਜ ਕਰ ਦਿੰਦੇ ਆ। ਜੇ ਕੋਈ ਬਹੁਤ ਜ਼ਿਆਦਾ ਫਸਿਆ, ਚਾਰ ਚੁਫੇਰੇ ਇਲਾਜ ਕਰਾ ਕੇ ਦੇਖ ਲਿਆ ਠੀਕ ਨਹੀਂ ਹੋ ਰਿਹਾ, ਤੇ ਤੁਸੀਂ ਡਾਕਟਰ ਸਾਹਿਬ ਨੂੰ ਜਿਹੜਾ ਉਹ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਜੇ ਚਾਹੋ ਤੇ ਇਲਾਜ ਵੀ ਕਰਾ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿਚ। ਬਾਕੀ ਦੇ ਲਾਸਟ ਦੇ ਵਿਚ ਤੁਹਾਨੂੰ ਫੋਨ ਨੰਬਰ ਤੇ ਈਮੇਲ ਤੇ ਸਭ ਕੁਝ ਅਸੀਂ ਦੱਸ ਦਾਂਗੇ ਡਾਕਟਰ ਸਾਹਿਬ। ਡਾਕਟਰ ਸਾਹਿਬ ਆਜੋ ਜੀ, ਮੈਂ ਫਿਰ ਚੀਮਾ ਸਾਹਿਬ ਨੂੰ ਨਾਲ ਨਾਲ ਕੋਸ਼ਿਸ਼ ਕਰਦਾ ਰਹਿਣਾ।
1: ਮੁਸ਼ਕਲ ਹੋ ਗਿਆ ਲੱਭਣੇ
0: ਕੀ ਹੋਇਆ, ਬੜਾ ਵਧੀਆ ਹੋ ਜਾਂਦਾ ਸੀ ਐਡ, ਹੁਣ ਨੀ ਸਮਝ ਆਉਂਦੀ ਕੀ ਹੋ ਰਿਹਾ।
1: ਸੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ, ਫੇਸਬੁੱਕ ਉਪਰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀ ਸਿਹਤ ਵਿਗਿਆਨ ਲੈ ਕੇ, ਔਰ ਸਿਹਤ ਵਿਗਿਆਨ ਦੀ ਇਕ ਲੜੀਵਾਰ ਕਥਾ ਅਸੀਂ ਸ਼ੁਰੂ ਕੀਤੀ ਹੋਈ ਹੈ ਔਰ ਉਸ ਕਥਾ ਨੂੰ ਕਥਾ ਦੇ ਰੂਪ ਦੇ ਵਿਚ ਹੀ ਤੁਹਾਡੇ ਨਾਲ ਪੇਸ਼ ਕਰ ਰਿਹਾ ਹਾਂ। ਜੀਵਨ ਨੂੰ ਅਸੀਂ ਸ਼ੁਰੂਆਤੀ ਦੌਰ ਤੋਂ ਜਵਾਨੀ ਤੱਕ ਲੈ ਆਏ ਸਾਂ ਔਰ ਜਵਾਨੀ ਤੋਂ ਬਾਅਦ ਫਿਰ ਅਸਾਂ ਇਹ ਦੇਖਣਾ ਸ਼ੁਰੂ ਕੀਤਾ ਸੀ ਵੀ ਅਸੀਂ ਇਸ ਜੀਵਨ ਦੀ ਅੰਦਰਲੀ ਘੋਖ ਕਰੀਏ ਵੀ

0: ਲੋ ਜੀ ਜੁੜ ਗਏ
1: ਅਸੀਂ ਹੁਣ ਸਹਿ ਲਿੱਤਾ
0: ਸਤਿ ਸ੍ਰੀ ਅਕਾਲ
1: ਆਓ ਜੀ ਜੀ ਮਜ਼ਹਬ ਜੀ ਹੈ ਸਤਿ ਸ੍ਰੀ ਅਕਾਲ ਜੀ ਉਸ ਕੋਕ ਨੂੰ ਕਰਦਿਆਂ ਕਰਦਿਆਂ ਅਸੀਂ ਸੈੱਲ ਤੇ ਪਹੁੰਚੇ ਹਾਂ ਤੇ ਉਸ ਸੈੱਲ ਦੀ ਜਿਹੜੀ ਵਿਆਖਿਆ ਹੈ ਲੜੀਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਰ ਇਸ ਤੋਂ ਪਹਿਲਾਂ ਜੋ ਦੱਸਣ ਵਾਲੀ ਬਹੁਤ ਜ਼ਰੂਰੀ ਗੱਲ ਇਹ ਆ ਕਿ ਹੁਣ ਤੱਕ ਸੰਸਾਰ ਦੀ ਵਿਧਾ ਸੰਸਾਰ ਦਾ ਵਿਧਾਨ ਇਸ ਤਰ੍ਹਾਂ ਚੱਲਦਾ ਆਇਆ ਸੀਗਾ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਸਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਸੀ ਹੁੰਦਾ ਔਰ ਅੱਜ ਦੇ ਜ਼ਮਾਨੇ ਵਿਚ ਅਸੀਂ ਉਸ ਲਫ਼ਜ਼ ਨੂੰ ਕ੍ਰੀਏਟ ਕਰ ਲਿਆ ਤੇ ਉਹਦਾ ਨਾਂ ਕਰ ਦਿੱਤਾ ਹਾਈਪੋਥੀਸਿਸ ਹਾਈਪੋਥੀਸਿਸ ਉਹ ਵਿਧਾਨ ਆ ਜਿਹੜਾ ਚੱਲ ਤੇ ਰਿਹਾ ਹੈ ਪਰ ਸਾਡੇ ਕੋਲ ਉਹਦਾ ਸਬੂਤ ਹੈ ਨੀ ਐਕਸਪਲੇਨੇਸ਼ਨ ਨਹੀਂ ਸਾਡੇ ਜ਼ਮਾਨੇ ਦੇ ਵਿਚ 21ਵੀਂ ਸਦੀ ਦੇ ਵਿਚ ਇਸ ਵੇਲੇ ਅਸੀਂ ਚੱਲ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਜਿਹੜਾ ਆ ਹਰ ਗੱਲ ਦੀ ਘੋਖ ਕਰਕੇ ਤੇ ਉਹਦਾ ਫਿਜ਼ੀਕਲ ਸਬੂਤ ਪਦਾਰਥਕ ਰੂਪ ਲੱਭਣ ਦੀ ਕੋਸ਼ਿਸ਼ ਕਰ ਰਿਹਾ ਔਰ ਜਦ ਤੱਕ ਐਸਾ ਨਹੀਂ ਹੁੰਦਾ ਤਦ ਤੱਕ ਉਹ ਇਸ ਨੂੰ ਹਾਈਪੋਥੀਸਿਸ ਹੀ ਮੰਨਦਾ ਹੈ ਬਹੁਤ ਸਾਰੀਆਂ ਐਸੀਆਂ ਕਲਾਵਾਂ ਹਨ ਵਿਧਾ ਹਨ ਜਿਹੜੀਆਂ ਚੱਲ ਰਹੀਆਂ ਨੇ ਪਰ ਉਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਤੇ ਅੱਜ ਦੇ ਤਰਕ ਸੰਗਤ ਲੋਕ ਜਿਹੜੇ ਨੇ ਵਿਚਾਰਵਾਨ ਲੋਕ ਜਿਹੜੇ ਨੇ ਉਸ ਨੂੰ ਨਹੀਂ ਮੰਨਦੇ ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਆਪਾਂ ਗੁਰਬਾਣੀ ਦੀਆਂ ਵੀ ਕਈ ਵਾਰ ਕੀਤੀਆਂ ਹੋਈਆਂ ਨੇ ਔਰ ਬਹੁਤ ਸਾਰਾ ਹੋਰ ਆਮ ਪ੍ਰਚਲਿਤ ਪ੍ਰੋਗਰਾਮਾਂ ਦੇ ਵਿਚ ਵੀ ਅਸੀਂ ਗੱਲਾਂ ਕਰਦੇ ਹੀ ਰਹਿੰਦੇ ਹਾਂ ਕਿ ਬਹੁਤ ਸਾਰਾ ਕੁਝ ਐਸਾ ਅਸੀਂ ਵਰਤ ਰਹੇ ਹਾਂ ਚੱਲ ਰਹੇ ਹਾਂ ਮੰਨ ਰਹੇ ਹਾਂ ਔਰ ਉਹਦੇ ਮੁਤਾਬਕ ਸਾਡਾ ਜੀਵਨ ਵੀ ਚੱਲ ਰਿਹਾ ਹੈਗਾ ਆ ਉਹਦੀ ਮਾਨਤਾ ਕਰਦਿਆਂ ਹੋਇਆ ਪਰ ਸਾਡੇ ਕੋਲ ਸਬੂਤ ਹੈ ਨੀ ਉਹਦੇ ਸੋ ਅਸੀਂ ਸਬੂਤਾਂ ਨੂੰ ਭਾਲਦਿਆਂ ਹੋਇਆ ਇਸ ਵੇਲੇ ਵੀ ਪੈਰਲ ਹਮੇਸ਼ਾ ਹੀ ਦੋ ਚੀਜ਼ਾਂ ਪੈਰਲ ਕਿਉਂਕਿ ਬਾਬਾ ਨਾਨਕ ਨੇ ਤਾਂ ਕਹਿਤਾ ਜੇ ਹਾਂ ਜਾਣਾ ਆਖਾ ਨਾ ਹੀ ਕਹਿਣਾ ਕਤਰ ਨਾ ਜਾਈ ਪਤਾ ਹੁੰਦਾ ਵੀ ਉਹ ਕਿੱਡਾ ਕੁ ਵੱਡਾ ਹੈਗਾ ਆ ਤੇ ਮੇਰੇ ਕਿਸਨੇ ਜਾਣਾ ਹੀ ਨਹੀਂ ਸੀ ਮੇਰੇ ਕਹਿਣ ਚ ਨਹੀਂ ਸੀਗਾ ਵੀ ਮੈਂ ਉਹਨੂੰ ਦੱਸ ਸਕਦਾ
2: ਬਿਲਕੁਲ
1: ਇਹ ਜਿਹੜਾ ਹਾਈਪੋਥੀਸਿਸ ਹੈ ਇਸ ਬ੍ਰਹਿਮੰਡ ਦਾ ਉਹ ਇੰਨਾ ਵੱਡਾ ਆ ਕਿ ਉਹਦਾ ਸਾਰੇ ਪਦਾਰਥਕ ਰੂਪ ਅਸੀਂ ਨਹੀਂ ਲੱਭ ਸਕਦੇ ਅਸੀਂ ਨਹੀਂ ਜਾਣ ਸਕਦੇ ਹਾਲਾਂਕਿ ਜਿਸ ਨੇ ਵੀ ਸ਼ੁਰੂ ਕੀਤਾ ਜਿਸ ਨੇ ਵੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ ਉਸ ਨੇ ਇੱਕ ਲਿਮਟ ਤੇ ਜਾ ਕੇ ਫਿਰ ਹੱਥ ਖੜੇ ਕਰ ਦਿੱਤੇ ਤੇ ਫਿਰ ਉਹ ਕਹਿ ਦਿੱਤਾ ਵੀ ਨਹੀਂ ਇਸ ਤੋਂ ਬਾਅਦ ਬੰਦ ਹੈ ਜਿਸ ਤਰ੍ਹਾਂ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਅੱਗੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਢਾਂਚਾ ਹੱਡੀਆਂ ਦਾ ਬਣਿਆ ਹੋਇਆ ਮਾਸਪੇਸ਼ੀਆਂ ਨਾਲ ਜੁੜੀਆਂ ਹੋਈਆਂ ਨੇ ਮਾਸਪੇਸ਼ੀਆਂ ਦਾ ਕੰਟਰੋਲ ਬਲੱਡ ਸਰਕੂਲੇਸ਼ਨ ਦੇ ਰਾਹੀਂ ਖੁਰਾਕ ਪਹੁੰਚਾਉਣਾ ਤੇ ਖੁਰਾਕ ਗਰਭ ਚ ਲੈ ਕੇ ਜਾਣਾ ਨਾਲ ਜੁੜਿਆ ਹੋਇਆ ਹੈ ਪਰ ਹਰੇਕ ਅੰਗ ਦੀ ਹਰੇਕ ਮਸਲ ਦੀ ਹਰੇਕ ਸਰੀਰ ਦੀ ਕਾਰਵਾਈ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਬ੍ਰੇਨ ਤੱਕ ਸਾਡੇ ਕੋਲ ਸਾਧਨ ਨਰਵਸ ਸਿਸਟਮ ਹੈਗਾ ਆ ਤੇ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਹੈ ਇਹ ਨਰਵਸ ਸਿਸਟਮ ਦੇ ਨਾਲ ਬ੍ਰੇਨ ਦੇ ਨਾਲ ਜੁੜਿਆ ਹੋਇਆ ਹੁਣ ਬ੍ਰੇਨ ਬਾਰੇ ਅਸੀਂ ਸਾਰੇ ਜਾਣਦੇ ਹਾਂ ਬ੍ਰੇਨ ਵੀ ਇੱਕ ਫਿਜ਼ੀਕਲ ਪਦਾਰਥਕ ਚੀਜ਼ ਹੈਗੀ ਹੈ ਇਸ ਸਿਰ ਦੇ ਵਿਚ ਰੱਖੀ ਹੋਈ ਜਿਹੜੇ ਸਾਰੇ ਨੂੰ ਅਸੀਂ ਬ੍ਰੇਨ ਕਹੀ ਜਾਂਦੇ ਹਾਂ ਹਾਲਾਂਕਿ ਬ੍ਰੇਨ ਦੀ ਵਿਆਖਿਆ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ ਅੱਗੇ ਵੀ ਕਰ ਚੁੱਕੇ ਹਾਂ ਪਰ ਖੈਰ ਅਸੀਂ ਉਹਨੂੰ ਬ੍ਰੇਨ ਕਹਿੰਦੇ ਹਾਂ ਸੋ ਮਤਲਬ ਕੀ ਆ ਕਿ ਸਰੀਰ ਦਾ ਸੂਖਮ ਤੋਂ ਸੂਖਮ ਨਾ ਕਹੋ ਵੱਡੇ ਤੋਂ ਵੱਡਾ ਹਿੱਸਾ ਜਿਹੜੀਆਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ ਕਿਉਂਕਿ 21ਵੀਂ ਸਦੀ ਵਿਚ ਮਨੁੱਖ ਚਾਹੁੰਦਾ ਵੀ ਜੋ ਦਿਸਦਾ ਅਸੀਂ ਉਹਨੂੰ ਤਾਂ ਮੰਨਾਂਗੇ ਜੋ ਨਹੀਂ ਦਿਸਦਾ ਉਹਦੀ ਅਸੀਂ ਖੋਜ ਕਰਾਂਗੇ ਮੰਨਾਂਗੇ ਚੱਲਦਾ ਰਹੇ ਲੇਕਿਨ ਅਸੀਂ ਉਹਦੀ ਖੋਜ ਕਰਾਂਗੇ ਤੇ ਮੰਨਾਂਗੇ ਉਦੋਂ ਜਦੋਂ ਇਹਦੀ ਖੋਜ ਹੋ ਗਈ ਜਿਵੇਂ ਧਰਤੀ ਹੋਰ ਭਰੇ ਹੋਰ ਹੋਰ ਬਾਬੇ ਨਾਨਕ ਵਾਲੀ ਉਹ ਗੱਲ ਜਿਹੜੀ 15ਵੀਂ ਸਦੀ ਚ ਕਹੀ ਗਈ ਸੀਗੀ ਉਸ ਵੇਲੇ ਤਾਂ ਨਹੀਂ ਸੀ ਪਤਾ ਲੇਕਿਨ ਅੱਜ ਤੇ ਸਾਨੂੰ ਪਤਾ ਲੱਗ ਗਿਆ ਨਾ ਭੋਗ ਹੋ ਗਈ ਉਹ ਹਾਈਪੋਥੀਸਿਸ ਪ੍ਰੈਕਟੀਕਲ ਦੇ ਵਿਚ ਆ ਗਿਆ ਉਸ ਹਾਈਪੋਥੀਸਿਸ ਦੇ ਪ੍ਰੈਕਟੀਕਲ ਵਿਚ ਆਉਣ ਨਾਲ ਅਸੀਂ ਉਸ ਹਾਈਪੋਥੀਸਿਸ ਨੂੰ ਮੰਨ ਲਿਆ ਸਬੂਤ ਵਜੋਂ ਇਸੇ ਤਰ੍ਹਾਂ ਹੀ ਸਾਡੇ ਮੈਡੀਕਲ ਸਾਇੰਸ ਦੇ ਵਿਚ ਵੀ ਇਹ ਉਹੋ ਜਿਹੀ ਗੱਲ ਹੈਗੀ ਆ ਵੀ ਇਸ ਸਰੀਰ ਦਾ ਬ੍ਰੇਨ ਵਾਲਾ ਹਿੱਸਾ ਤੇ ਅਸੀਂ ਵੇਖ ਸਕਦੇ ਹਾਂ ਇਹਦਾ ਤੇ ਸਾਨੂੰ ਪਤਾ ਹੈਗਾ ਆ ਔਰ ਇਸ ਤੋਂ ਉੱਪਰ ਇਹ ਵੀ ਬ੍ਰੇਨ ਤੇ ਇੱਕ ਮਸ਼ੀਨਰੀ ਹੈ ਨਾ ਇੱਕ ਅੰਗ ਹੈਗਾ ਨਾ ਮਸ਼ੀਨਰੀ ਵਰਗਾ ਬਣਿਆ ਹੋਇਆ ਇਹਨੂੰ ਕੌਣ ਚਾਲੂ ਕਰਦਾ ਆ ਇਹ ਕਿਥੋਂ ਆਰਡਰ ਲੈਂਦਾ ਹੈਗਾ ਆ ਕਿਉਂ ਕਿਉਂਕਿ ਮਨ ਨੇ ਤਾਂ ਉਸ ਚੀਜ਼ ਦੀ ਕਾਰਵਾਈ ਕਰ ਦਿੱਤੀ ਇੱਕ ਐਕਸ਼ਨ ਦੀ ਰਿਐਕਸ਼ਨ ਹੈਗੀ ਆ ਪਾਣੀ ਉਬਲਿਆ ਤੇ ਭਾਵ ਬਣ ਗਈ ਹੈ ਭਾਵ ਠੰਡੀ ਹੋਈ ਹੈ ਤੇ ਮੀਂਹ ਵਸ ਕੇ ਤੇ ਪਾਣੀ ਫਿਰ ਥੱਲੇ ਆ ਗਿਆ ਹੈਗਾ ਇੱਕ ਰੂਟੀਨ ਕਲਚਰ ਇੱਕ ਰੂਟੀਨ ਨਿਯਮ ਜਿਹੜਾ ਹੈ ਕੁਦਰਤ ਦਾ ਉਹ ਚੱਲਿਆ ਜਾ ਰਿਹਾ ਹੈ ਬ੍ਰੇਨ ਤੱਕ ਆਰਡਰ ਗਿਆ ਬ੍ਰੇਨ ਤੋਂ ਆਰਡਰ ਵਾਪਸ ਆ ਗਿਆ ਜਿਵੇਂ ਅੱਜ ਕੱਲ ਦੇ ਰੋਬੋਟ ਕੰਮ ਕਰਦੇ ਨੇ ਰੋਬੋਟ ਕੰਮ ਕਰਦੇ ਨੇ ਤੇ ਰੋਬੋਟਾਂ ਚ ਜੋ ਫੀਡ ਕਰ ਦਿੱਤਾ ਗਿਆ ਉਹਦੇ ਕੋਲ ਚੱਲੀ ਗਿਆ, ਅਸੀਂ ਮੰਨ ਲੈਂਦੇ ਕਿ ਐਸਾ ਹੋ ਗਿਆ। ਪਰ ਇਸ ਚੀਜ਼ ਦਾ ਆਖਿਰ ਤਾਂ ਕੋਈ ਕੰਟਰੋਲ ਕਿਤੇ ਹੋਏਗਾ ਨਾ, ਜਿਵੇਂ ਯੋਗੀ ਸੰਨਿਆਸੀ ਇਹ ਲੋਕ ਜਿਹੜੇ ਇਸ ਤਰ੍ਹਾਂ ਦੀ ਵਿਧਾ ਦੇ ਮਾਹਰ ਹਨ ਜਾਂ ਇਸ ਸੰਬੰਧੀ ਖੋਜ ਕਰਦੇ ਹਨ, ਉਹਨਾਂ ਨੇ ਇਹ ਵੇਖਿਆ ਕਿ ਇਸ ਬ੍ਰੇਨ ਤੋਂ ਉੱਪਰ ਥਾਟਸ ਦਾ ਐਕਸਚੇਂਜ ਹੁੰਦਾ ਆ, ਸੈਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਬਣ ਰਿਹਾ ਹਾਂ ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ, ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ। ਲਾਈਟ ਈਅਰ ਵੇਖਦੇ ਹਾਂ ਨਾ, ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 3,92,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ ਉਹ ਜਿੰਨੇ ਕੁ ਸਾਡੇ ਵਾਸਤੇ ਸੀ ਉਹਦੇ ਮੁਤਾਬਕ ਅਸੀਂ ਫਿਰ ਐਕਸਚੇਂਜ ਹੁੰਦਾ ਆ, ਸੈੱਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆਹ ਜਿਹੜੀ ਭੂਮਿਕਾ ਬਣ ਰਿਹਾ ਹਾਂ ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ, ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ। ਲਾਈਟ ਈਅਰ ਵੇਖਦੇ ਹਾਂ ਨਾ, ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 3,92,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ ਉਹ ਜਿੰਨੇ ਕੁ ਸਾਡੇ ਵਾਸਤੇ ਸੀ ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਨੀ ਤਰੀਕਾਕਾਰ ਅਸੀਂ ਲਾਈਟ ਈਅਰ

जी लाइट जिन्हों कहने लाइट ईयर वेखदे ने पलैनट तो पलैनट तक की गिनती करते हैं तो अभी कहने भी इन्ने लाइट ईयर दूर फलाना पलैनट है इन्ने लाइट ईयर दूर फलाना पलैनट है। पलैनट लाइट ईयर दूर कहने का मतलब की है 392,000 किलोमीटर एक सेकंड की जी लाइट की स्पीड असि मेजर की हुई है वो जिन्ने के साडे वास सी ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਨੀ ਤਰੀਕਾਕਾਰ ਅਸੀਂ ਲਾਈਟ ਈਅਰ ਨਾਲ ਵੀ ਉਸਨੂੰ ਮੀਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ ਕਿ ਇਹ ਚੀਜ਼ਾਂ ਤਾਂ ਸਰੀਰ ਦੇ ਨਾਲ ਹੀ ਕਨੈਕਟਡ ਨੇ ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਇੱਕ ਰੋਬੋਟ ਕੰਮ ਕਰਦਾ ਐਕਸ਼ਨ ਦੀ ਰਿਐਕਸ਼ਨ ਹੋ ਹੀ ਜਾਂਦਾ ਆ ਪਰ ਅਸੀਂ ਅੱਖਾਂ ਬੰਦ ਕਰਦੇ ਹਾਂ ਜਾਂ ਅੱਖਾਂ ਨਹੀਂ ਬੰਦ ਕਰਦੇ ਤੇ ਸੋਚਦੇ ਹਾਂ ਵੀ ਮੈਂ ਤਾਂ ਇੰਡੀਆ ਪਹੁੰਚ ਗਿਆ ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਜਾਂ ਮੈਂ ਆਪਣੇ ਘਰ ਵਿਚ ਉਸੇ ਫਿਰ ਰਿਹਾ ਹਾਂ ਕਿੰਨੀ ਸਪੀਡ ਹੋਈ ਇਹ ਤਾਂ ਉਹਦੇ ਨਾਲ ਵੀ ਜ਼ਿਆਦਾ ਹੋ ਗਈ ਸੋ ਉਹਦੇ ਨਾਲ ਵੀ ਜ਼ਿਆਦਾ ਹੋ ਗਈ ਤੇ ਇਹਦਾ ਮਤਲਬ ਕੋਈ ਤੇ ਐਸੀ ਚੀਜ਼ ਹੈਗੀ ਹੈ ਨਾ ਜਿਹੜੀ ਇਹ ਸੋਚ ਰਹੀ ਹੈ ਜਿਹੜੀ ਇਸ ਕਾਰਵਾਈ ਨੂੰ ਇੰਤਜ਼ਾਮ ਦੇ ਰਹੀ ਹੈ ਸਰੀਰ ਦੀਆਂ ਕਾਰਵਾਈਆਂ ਨੂੰ ਤਾਂ ਸਰੀਰ ਇੱਕ ਉਂਗਲ ਗਰਮੀ ਗਰਮ ਤਵੇ ਨਾਲ ਲੱਗ ਗਈ ਆ ਤੇ ਇਕਦਮ ਇੱਕ ਸਕਿੰਟ ਦੇ ਹਜ਼ਾਰਵੇਂ ਹਿੱਸੇ ਦੇ ਵਿਚ ਬ੍ਰੇਨ ਚ ਆਰਡਰ ਗਿਆ ਤੇ ਬ੍ਰੇਨ ਤੋਂ ਵਾਪਸ ਆ ਗਿਆ ਪਰ ਬ੍ਰੇਨ ਤੇ ਵਿਚਾਰਾ ਇੱਕ ਪਦਾਰਥ ਹੀ ਹੈਗਾ ਨਾ ਜੇ ਬ੍ਰੇਨ ਇੱਕ ਪਦਾਰਥ ਹੈਗਾ ਆ ਤੇ ਇਹਦਾ ਮਤਲਬ ਹੈ ਵੀ ਇਸ ਪਦਾਰਥ ਨੂੰ ਚਲਾਉਣ ਵਾਸਤੇ ਵੀ ਤੇ ਕੋਈ ਚਾਹੀਦਾ ਮਸ਼ੀਨਰੀ ਆਪਣੇ ਤਾਂ ਨਹੀਂ ਚੱਲਦੀ ਇਹਦਾ ਮਤਲਬ ਇਹ ਆ ਵੀ ਇਹਦਾ ਕੋਈ ਨਾ ਕੋਈ ਹੋਰ ਸਿਰਾ ਕੋਈ ਨਾ ਕੋਈ ਹੋਰ ਐਂਡ ਹੋਵੇਗਾ ਔਰ ਉਸ ਐਂਡ ਨੂੰ ਵੇਖਦਿਆਂ ਹੋਇਆਂ ਅਸੀਂ ਇੱਕ ਤਸੱਵਰ ਕਰ ਲਿਆ ਅਸੀਂ ਇੱਕ ਨਾਂ ਰੱਖ ਦਿੱਤਾ ਉਹਦਾ ਨਾਂ ਕੀ ਰੱਖਿਆ ਸੀ ਮਨ ਮਨ ਜਿਹੜਾ ਆ ਉਹ ਜਿਹੜਾ ਹੈ ਉਹ ਇਹਦੇ ਤੋਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦੇ ਸਕਦਾ ਸਾਡੇ ਸਰੀਰ ਦੀ ਅਸੀਂ ਗਿਣਤੀ ਕਰ ਲਈ ਹੈ ਕਿ ਹੱਡੀਆਂ ਹੈ ਮਾਸਪੇਸ਼ੀਆਂ ਹੈ ਬਲੱਡ ਵੈਸਲਸ ਨੇ ਨਰਵਸ ਸਿਸਟਮ ਹੈ ਨਰਵਸ ਸਿਸਟਮ ਬ੍ਰੇਨ ਤੇ ਪਹੁੰਚ ਗਿਆ ਬ੍ਰੇਨ ਇੱਕ ਐਸੀ ਮਸ਼ੀਨਰੀ ਹੈ ਜਿਹੜੀ ਐਕਸ਼ਨ ਦੀ ਰਿਐਕਸ਼ਨ ਕਰੀ ਜਾ ਰਹੀ ਹੈ ਔਰ ਉਸ ਤੋਂ ਉੱਪਰ ਜਾ ਕੇ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਇਹਨਾਂ ਖਿਆਲਾਂ ਨੂੰ ਅੰਜਾਮ ਦਿੰਦੀ ਹੈ ਇਸ ਰਿਐਕਸ਼ਨ ਨੂੰ ਚਾਲੂ ਕਰਦੀ ਹੈਗੀ ਹੈ ਔਰ ਉਸ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਮਨ ਮਨ ਜਿਹੜਾ ਹੈ ਉਹ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਅਧਿਕ ਸਟੇਸ਼ਨ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ ਇਸ ਸਰੀਰ ਦਾ ਸਟੇਸ਼ਨ ਤੇ ਹੈਗਾ ਆ ਪਰ ਉਹ ਇੱਕ ਅਧਿਕ ਸਟੇਸ਼ਨ ਹੈ ਜਿਹਨੂੰ ਅਸੀਂ ਹਾਈਪੋਥੇਸਿਸ ਕਹਿ ਲੈਂਦੇ ਪਰ ਹਾਈਪੋਥੇਸਿਸ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ ਨਹੀਂ ਐਕਸ਼ਨ ਤਾਂ ਹੋ ਰਹੇ ਨੇ ਸਾਨੂੰ ਮੰਨਣਾ ਤਾਂ ਪਏਗਾ ਨਾ ਕਿ ਅਸੀਂ ਹੁਣੇ ਦੇਖੋ ਇੰਡੀਆ ਚ ਪਹੁੰਚ ਗਏ ਹੁਣੇ ਆਪਣੀਆਂ ਗਲੀਆਂ ਚ ਫਿਰ ਰਹੇ ਹਾਂ ਹੁਣੇ ਅਸੀਂ ਇਹ ਕਰ ਰਹੇ ਹਾਂ ਸੋ ਇੰਨੀ ਸਪੀਡ ਨਾਲ ਚੱਲਣ ਵਾਲਾ ਜਿਹੜਾ ਸਾਡਾ ਬ੍ਰੇਨ ਹੈ ਉਹ ਤਾਂ ਨਹੀਂ ਨਾ ਚੱਲਦਾ ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ ਇਹਦਾ ਮਤਲਬ ਬ੍ਰੇਨ ਉਹਦੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿੱਚ ਪਰਿਵਰਤਿਤ ਹੁੰਦੇ ਨੇ ਐਕਸਚੇਂਜ ਆਫ ਥਾਟਸ ਹੁੰਦਾ ਹੈ ਮਟੀਰੀਅਲਿਸਟ ਟੂ ਥਾਟਸ ਥਾਟਸ ਟੂ ਮਟੀਰੀਅਲਿਸਟ ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਹੈ ਆਪਣੇ ਤਜਰਬੇ ਕਰ ਰਹੇ ਨੇ ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ ਉਹ ਆਂਦੇ ਆ ਭਈ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਏਕਾਗਰਤਾ ਚ ਜੁੜ ਗਿਆ ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ ਬੱਚਾ ਤੁਹਾਡੇ ਕੋਲ ਰੋ ਰਿਹਾ ਆ ਔਰ ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ ਤੁਹਾਨੂੰ ਪਤਾ ਨੀ ਲੱਗਦਾ ਪੰਚਾਂ ਕਾ ਗੋਰੇ ਇੱਕ ਧਿਆਨ ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿਚ ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ ਧਿਆਨ ਦੇ ਸੈਂਟਰ ਤੇ ਪਰੋਸਦੀਆਂ ਨੇ ਔਰ ਧਿਆਨ ਦਾ ਸੈਂਟਰ ਜਿਹੜਾ ਹੈ ਉਹ ਨਿਰਣਾ ਕਰਦਾ ਉਸ ਗੱਲ ਦਾ ਇਸ ਖੱਟਾ ਮਿੱਠਾ ਜੋ ਵੀ ਕੁਝ ਅੱਖਾਂ ਵੇਖਦੀਆਂ ਨੇ ਜੀਭ ਟੇਸਟ ਕਰਦੀ ਹੈ ਨੱਕ ਸੁੰਘਦਾ ਜਾਂ ਕੰਨ ਸੁਣਦੇ ਨੇ ਇਹ ਸਾਰੇ ਕੋਈ ਤਾਂ ਨਿਰਣਾ ਅਸੀਂ ਕਈ ਦਿਨ ਬਹੁਤ ਸਾਰੀਆਂ ਚੀਜ਼ਾਂ ਆਉਂਦੇ ਤੁਸੀਂ ਨੰਗੇ ਜਾਂਦੇ ਹੋ ਸੜਕ ਦੇ ਤੁਹਾਨੂੰ ਨਹੀਂ ਪਤਾ ਵੀ ਡਾਕਟਰ ਕੋਈ ਪੁੱਛ ਰਿਹਾ ਯਾਰ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ ਤੁਸੀਂ ਕਹਿੰਦੇ ਯਾਰ ਮੈਂ ਨੀ ਵੇਖੀ ਹਾਲਾਂਕਿ ਰੋਜ਼ ਭਾਵੇਂ ਉਸੇ ਸੜਕ ਤੋਂ ਲੰਘਦੇ ਹੋਵੋਗੇ ਲੇਕਿਨ ਅਲਟੀਮੇਟ ਜਿੱਦਣ ਕਿਤੇ ਵਾਹ ਪਾਊਗਾ ਗੁਰਦੀਪ ਸਿੰਘ ਨਾਲ ਉਸ ਰਸਤੇ ਤੇ ਲੰਘ ਜਾਓਗੇ ਤੇ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਪੁੱਛੂਗਾ ਤੇ ਫਿਰ ਹਾਂ ਯਾਰ ਇੱਥੇ ਜਦੋਂ ਵੀ ਲੰਘੋਗੇ ਰਸਤੇ ਚ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਹੈ ਤਾਂ ਭਾਵ ਕੀ ਵਾਹ ਪੈਣ ਤੱਕ ਤੇ ਜਿਹਨਾਂ ਲੋਕਾਂ ਦਾ ਇਸ ਵਿਧਾ ਦੇ ਨਾਲ ਵਾਹ ਪਿਆ ਹੈ ਨਾ ਉਹ ਵਿਧਾ ਵਾਲੇ ਇਹ ਸਮਝਦੇ ਆ ਵੀ ਇਹ ਉਸ ਧਿਆਨ ਦੇ ਕੇਂਦਰ ਤੇ ਜਾ ਕੇ ਥਾਟਸ ਦਾ ਐਕਸਚੇਂਜ ਹੁੰਦਾ ਹੈ ਔਰ ਮਾਂ ਨੇ ਸੋਚਿਆ ਬੱਚਾ ਰੋ ਰਿਹਾ ਕੋਲ ਤੁਸੀਂ ਬੈਠੇ ਹੋਏ ਹੋ ਤੁਸੀਂ ਆਪਣੀ ਕੰਸੈਂਟ੍ਰੇਸ਼ਨ ਦੇ ਵਿੱਚ ਹੈਗੇ ਹੋ ਤੁਸੀਂ ਆਪਣੀ ਮਨ ਦੀ ਇਕਾਗਰਤਾ ਕਿਤੇ ਹੋਰ ਕੀਤੀ ਹੋਈ ਹੈ ਧਿਆਨ ਇਸ ਪਾਸੇ ਹੈ ਨਹੀਂ

0: ਇਹਦੀ ਆਵਾਜ਼ ਕੰਨ ਸੁਣ ਰਹੇ ਨੇ, ਕੰਨਾਂ ਚ ਤਾਂ ਜਾ ਰਹੀ ਹੈ ਲੇਕਿਨ ਉਹ ਧਿਆਨ ਤੱਕ ਨਹੀਂ ਪਹੁੰਚ ਰਹੀ। ਸੋ ਅਲਟੀਮੇਟ ਕੀ ਹੋਇਆ ਕਿ ਅਸੀਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਕੰਟਰੋਲ ਕਿਸੇ ਨੂੰ ਸਮਝਦੇ ਹਾਂ ਤੇ ਉਹਨੂੰ ਅਸੀਂ ਕਹਿੰਦੇ ਹਾਂ ਧਿਆਨ, ਦੂਸਰੇ ਲਫ਼ਜ਼ਾਂ ਵਿਚ ਕਹਿ ਲੋ ਮਨ, ਜਾਂ ਹੋਰ ਵਿਆਖਿਆ ਕਰੋ ਤੇ ਉਹਨੂੰ ਕਹਿ ਦਿਓ ਮਨ ਦੀ ਇਕਾਗਰਤਾ। ਤੁਸੀਂ ਮਨ ਦੀ ਇਕਾਗਰਤਾ ਕਰ ਲੋ ਕਿਸੇ ਥਾਂ ਤੇ, ਤੇ ਬਹੁਤ ਕੁਝ ਸੰਸਾਰ ਦਾ ਤੁਹਾਡਾ ਛੁੱਟਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਆਮ ਬੰਦਾ ਫਿਜ਼ੀਕਲ ਰੂਪ ਦੇ ਵਿਚ ਵੇਖਦਿਆਂ ਕਰਦਿਆਂ ਕਰਦਾ ਹੈਗਾ, ਯਾਰ ਤੂੰ ਬੜਾ ਬੇਧਿਆਨਾ ਹੈਗਾ, ਤੈਨੂੰ ਪਤਾ ਨੀ ਹੈ ਕਿ ਟੋਇਆ ਸੀਗਾ, ਜੇ ਤੈਨੂੰ ਪਤਾ ਨੀ ਗਿਆ ਕਿ ਚੀਜ਼ ਆ ਗਈ ਸੀ ਤੂੰ ਇਸ ਤਰ੍ਹਾਂ। ਭਾਵ ਕੀ ਹੈ, ਸਾਡੀ ਕੰਸੈਂਟ੍ਰੇਸ਼ਨ ਕਿਤੇ ਹੋਰ ਹੁੰਦੀ, ਸਾਡੀ ਇਕਾਗਰਤਾ ਕਿਤੇ ਹੋਰ ਹੁੰਦੀ ਹੈ। ਸੋ ਅਸੀਂ ਮਨ ਦੇ ਉੱਪਰ ਦੀ ਇੱਕ ਹੋਰ ਸਥਿਤੀ ਨੂੰ ਉਜਾਗਰ ਕਰ ਲਿਆ, ਜਿਹਨੂੰ ਇਹ ਕਹਿੰਦੇ ਨੇ ਕਿ ਮਨ ਦੀ ਇਕਾਗਰਤਾ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਐਸੀ ਸਥਿਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਈਗੋ, ਭਾਈ ਮੈਂ ਜਾਣਦਾ ਯਾਰ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਇਹਨੂੰ ਅਸੀਂ ਈਗੋ ਕਹਿੰਦੇ ਹਾਂ। ਵੀ ਨਹੀਂ ਨਹੀਂ ਤੂੰ ਗਲਤ ਕਹਿ ਰਿਹਾ, ਮੈਂ ਠੀਕ ਕਹਿ ਰਿਹਾ, ਜੋ ਮੇਰੀ ਗੱਲ ਹੈ ਉਹ ਸਹੀ ਹੈਗੀ ਹੈ। ਇਹ ਇੱਕ ਐਸੀ ਵਿਵਸਥਾ ਹੈ ਇਸ ਸਟੇਜ ਦੀ, ਇਹ ਸਾਰਾ ਹਾਈਪੋਥੈਸਿਸ ਹੈ, ਮੈਂ ਤੁਹਾਨੂੰ ਸਿਰਫ ਹਾਈਪੋਥੈਸਿਸ ਦੱਸ ਰਿਹਾ, ਅਸੀਂ ਸਿਰਫ ਫਿਜ਼ੀਕਲ ਦੇ ਉੱਪਰ ਆਉਣਾ ਆ, ਕਿਉਂਕਿ ਸਾਡੀ ਲਿਮਿਟ ਜਿਹੜੀ ਹੈ ਉਹ ਫਿਜ਼ੀਕਲ ਤੱਕ ਹੈ, ਮੈਡੀਕਲ ਸਾਇੰਸ ਦੀ ਲਿਮਿਟ ਫਿਜ਼ੀਕਲ ਤੱਕ ਹੈ, ਮੈਂ ਉੱਥੇ ਹੀ ਲੈ ਕੇ ਆਉਣਾ। ਪਰ ਮੈਂ ਤੁਹਾਨੂੰ ਦੋ ਵਿਧਾ ਜੋ ਪੈਰਲਲ ਚੱਲ ਰਹੀਆਂ ਨੇ, ਇੱਕ ਨੂੰ ਅਸੀਂ ਹਾਈਪੋਥੈਸਿਸ ਕਹਿ ਰਹੇ ਹਾਂ, ਉਹਦਾ ਸਾਡੇ ਕੋਲ ਸਬੂਤ ਹੈ ਨਹੀਂ, ਉਹਦੀ ਐਕਸਪਲੇਨੇਸ਼ਨ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ। ਔਰ ਦੂਸਰੇ ਪਾਸੇ ਇੱਕ ਵਿਧਾ ਹੈਗੀ ਹੈ ਜਿਹਦੇ ਅਸੀਂ ਸਬੂਤ ਵਿਖਾ ਸਕਦੇ ਹਾਂ, ਜੋ ਸਬੂਤ ਵਿਖਾਉਣ ਵਾਲੀਆਂ ਗੱਲਾਂ ਤੱਕ ਸਹੀ ਤੁਸੀਂ ਸਮਝ ਸਕੋ ਇਸ ਗੱਲ ਨੂੰ। ਇਸ ਕਰਕੇ ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹਾਈਪੋਥੈਸਿਸ ਦੀਆਂ ਕਰ ਰਿਹਾ ਹਾਂ। ਔਰ ਉਸ ਤੋਂ ਬਾਅਦ ਇਸ ਸਥਿਤੀ ਨੂੰ ਜਾਣਨ ਵਾਲਿਆਂ ਨੇ ਇਹ ਆਖਿਆ ਈਗੋ ਹੈਗੀ ਹੈ, ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਮੈਨੂੰ ਪਤਾ ਹੈ, ਮੈਂ ਜਾਣਦਾ ਯਾਰ ਸਾਰੀ ਗੱਲ ਨੂੰ, ਮੈਨੂੰ ਪਤਾ ਹੈਗਾ ਹਰ ਗੱਲ ਦੇ ਵਿੱਚ, ਅਸੀਂ ਇਹ ਕਹਿੰਦੇ ਉਹਦਾ ਮਤਲਬ ਕੀ ਹੈ, ਸਾਡੀ ਇੱਕ ਈਗੋ, ਸਾਡੀ ਇੱਕ ਕੰਸਨਟ੍ਰੇਸ਼ਨ, ਸਾਡਾ ਇੱਕ ਡਿਸਿਪਲਿਨ, ਜਾਂ ਇਹ ਕਹਿ ਦੋ ਮਨ ਦੇ ਵਿੱਚ ਇੱਕ ਵਿਚਾਰ ਬਣ ਗਿਆ, ਅਸੀਂ ਉਹਨੂੰ ਪੱਕਾ ਕਰ ਲਿਆ। ਉਸ ਤੋਂ ਬਾਅਦ ਅਲਟੀਮੇਟ ਇਸ ਥਾਂ ਤੇ ਫਿਰ ਇੱਕ ਲੌਜਿਕ ਆ ਜਾਂਦੀ ਹੈ, ਜਿਹੜੀ ਲੌਜਿਕ ਤੁਹਾਨੂੰ ਝੂਠਾ ਵੀ ਸਾਬਤ ਕਰ ਸਕਦੀ, ਝੂਠਾ ਗਲਤ ਵੀ ਸਾਬਤ ਕਰ ਸਕਦੀ। ਪਰ ਇਸ ਤੋਂ ਬਾਅਦ ਇਹਨਾਂ ਵਿਧਾ ਨੂੰ ਜਾਣਨ ਵਾਲਿਆਂ ਨੇ ਆਖਿਆ ਨਹੀਂ, ਇਹਦੇ ਤੋਂ ਉੱਪਰ ਇੱਕ ਹੋਰ ਸਟੇਜ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੁਪਰ ਈਗੋ। ਈਗੋ ਤੋਂ ਬਾਅਦ ਸੁਪਰ ਈਗੋ, ਇੱਕ ਐਸੀ ਦ੍ਰਿੜਤਾ, ਇੱਕ ਐਸੀ ਇਕਾਗਰਤਾ ਜਿਹੜੀ ਇਹ ਮੰਨਣ ਨੂੰ ਤਿਆਰ ਹੀ ਨਹੀਂ, ਤੁਹਾਡੀ ਲੌਜਿਕ ਨੂੰ ਮੰਨਦੇ ਹੀ ਨਹੀਂ, ਜਾਂ ਇੰਜ ਕਹਿ ਲਓ ਕਿ ਤੁਹਾਡੀ ਲੌਜਿਕ ਨੂੰ ਉਹ ਘੱਟ ਕਰ ਰਹੇ ਨੇ, ਹਾਂਜੀ ਤੁਹਾਡੀ ਗੱਲ ਨੂੰ ਨਹੀਂ ਮੰਨ ਰਹੇ, ਉਹ ਕਹਿ ਰਹੇ ਨੇ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ, ਤੁਸੀਂ ਗਲਤ ਕਹਿ ਰਹੇ ਹੋ। ਜਦੋਂ ਬੰਦੇ ਦੀ ਇਹ ਸਥਿਤੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਹਿੰਦੇ ਸੁਪਰ ਈਗੋ। ਔਰ ਇਸੇ ਤਰ੍ਹਾਂ ਹੀ ਇਸ ਸੁਪਰ ਈਗੋ ਤੋਂ ਬਾਅਦ ਭਾਈ ਫੇਰ ਕੀ ਆ, ਇਹਨੇ ਜੀ ਫੇਰ ਇੱਥੇ ਹੱਥ ਖੜੇ ਆ ਸਾਡੇ, ਫੇਰ ਤੇ ਸਾਡੇ ਹੱਥ ਖੜੇ ਆ ਤੇ ਅਸੀਂ ਇਨਫਿਨਿਟੀ ਤੇ ਪਹੁੰਚ ਗਏ, ਹੁਣ ਇਸ ਤੋਂ ਉੱਪਰ ਰੱਬ ਹੀ ਹੈ, ਇਨਫਿਨਿਟੀ ਹੈ। ਭਾਵ ਉਹ ਬਾਬੇ ਨਾਨਕ ਵਾਲੀ ਗੱਲ ਨੂੰ ਉੱਥੇ ਆ ਕੇ ਫਿਰ ਉਸ ਤਰ੍ਹਾਂ ਛੱਡ ਦਿੰਦੇ ਨੇ। ਮੈਂ ਇਹਨੂੰ ਜਦੋਂ ਮੈਡੀਕਲ ਕਾਲਜ ਸਟੂਡੈਂਟਸ ਨੂੰ ਇਹ ਪੜ੍ਹਾਇਆ, ਕਿਉਂਕਿ ਸਾਡੀ ਫਿਲੋਸਫੀ ਇਹਦੇ ਨਾਲ ਸੰਬੰਧਿਤ ਨਾ, ਉਹਨੇ ਪੈਦਿਕ ਦੀ, ਇਸ ਕਰਕੇ ਜਦੋਂ ਮੈਂ ਇਹ ਗੱਲ ਪੜ੍ਹਾਇਆ ਕਰਦਾ ਸੀ ਤੇ ਮੈਂ ਐਗਜ਼ਾਮਪਲ ਦਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਨਾ, ਫਿਲਮ ਵੇਖਦੇ ਹੋ ਤੇ ਫਿਲਮ ਦੇ ਪਰਦੇ ਉੱਪਰ ਪਿਕਚਰ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਸਪੋਟ ਆ ਰਿਹਾ ਹੈਗਾ। ਹੁਣ ਉਸ ਸਪੋਟ ਨੂੰ ਠੀਕ ਕਰਨ ਵਾਸਤੇ ਤੁਸੀਂ ਆਪਣੇ ਉਸ ਪਰਦੇ ਨੂੰ ਅੱਗੇ ਪਿੱਛੇ ਕਰੋ। ਇਹ ਸਰੀਰ ਸਾਡਾ ਇੱਕ ਪਰਦਾ ਹੈ ਉਸ ਵਿਧਾ ਦਾ, ਉਹ ਜਿਹੜੀ ਹੁਣ ਅਸੀਂ ਐਕਸਪਲੇਨ ਕਰਕੇ ਹਟੇ ਹਾਈਪੋਥੈਸਿਸ ਵਾਲੀ ਕਿ ਈਗੋ ਹੈ ਫਿਰ ਸੁਪਰ ਈਗੋ ਹੈਗੀ, ਔਰ ਉਸ ਹਾਲਾਤ ਨੂੰ ਐਕਸਪਲੇਨ ਕਰਦੇ ਹੋਏ ਆ ਫਿਜ਼ੀਕਲ ਰੂਪ ਸਾਡਾ ਪਰਦਾ ਹੈਗਾ ਉਹਦੀ ਸ਼ੈਡੋ ਸਾਡੇ ਤੇ, ਜੇ ਉਹ ਨਾ ਸਾਡੇ ਵਿੱਚ ਹੋਵੇ ਤੇ ਇਹ ਸਰੀਰ ਮੁਰਦਾ ਹੈਗਾ, ਅੱਖਾਂ ਨੱਕ ਕੰਨ ਉੱਥੇ ਪਿਆਰੇ ਦਾ ਕੰਮ ਨਹੀਂ ਕਰਦਾ, ਇਹ ਤਾਂ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਹੈ ਤੇ ਜ਼ਰੂਰ ਕੁਝ ਐਸਾ ਜਿਹੜਾ ਪਾਵਰ ਦੇ ਰੂਪ ਵਿੱਚ ਹੈਗਾ ਆ। ਜੇ ਉਹ ਪਾਵਰ ਦੇ ਰੂਪ ਵਿੱਚ ਇਸ ਦੇ ਵਿੱਚ ਹੈਗਾ, ਘੱਟ ਘੱਟ ਮੈਂ ਹਰਜੂ ਬਸੇ ਅਸੀਂ ਕਹਿੰਦੇ ਹਾਂ ਨਾ, ਕਿ ਹੁਣ ਤੇ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈਗਾ, ਹੁਣ ਸਾਇੰਸ ਨੇ ਇਸ ਹਾਈਪੋਥੈਸਿਸ ਨੂੰ ਸਾਬਤ ਕਰ ਦਿੱਤਾ ਹੈ ਕਿ ਸੰਸਾਰ ਦੇ ਵਿੱਚ ਜਿਹੜਾ ਜੀਵਨ ਵਿਚਰ ਰਿਹਾ ਹੈ ਨਾ, ਉਹ ਚਾਰ ਤਰ੍ਹਾਂ ਦਾ ਤੌਰ ਤੇ ਵਿਚਰ ਰਿਹਾ ਹੈਗਾ, ਅੰਡਰ ਚ, ਜੇਰੇ ਚ, ਸੇਤੇ ਚ, ਉਤਪਜ, ਇਹ ਚਾਰ ਕੰਡੀਸ਼ਨਾਂ ਨੇ ਜਿਨ੍ਹਾਂ ਦੇ ਵਿੱਚ ਸਾਡਾ ਜੀਵਨ ਵਿਚਰ ਰਿਹਾ ਹੈਗਾ ਆ। ਔਰ ਉਸ ਨੂੰ ਕੋਈ ਕੁਛ ਅੰਡੇ ਚੋਂ ਪੈਦਾ ਹੁੰਦੇ ਨੇ, ਕੁਛ ਜੇਰ ਜੀਰਤ ਵਗੈਰਾ ਚੋਂ ਪੈਦਾ ਹੁੰਦੇ ਨੇ, ਔਰ ਕੁਛ ਬਨਸਪਤੀ ਵਗੈਰਾ ਹੈ ਸਿਹਤ ਚ ਹੈਗੇ ਨੇ, ਔਰ ਕੁਛ ਉਸ ਕੁਝ ਨੇ ਆਪਣੇ ਆਪ ਪੈਦਾ ਹੋਣ ਵਾਲੇ ਹੈਗੇ ਨੇ, ਜਿਵੇਂ ਪਹਾੜ ਵਗੈਰਾ ਤੁਸੀਂ ਬਣਾਉਂਦੇ ਤੇ ਨਹੀਂ, ਤੁਸੀਂ ਕਹੋ ਯਾਰ ਬੜੀ ਮੂਰਖਾਂ ਦੀ ਗੱਲ ਹੈ, ਪਹਾੜਾਂ ਨੂੰ ਵੀ ਤੁਸੀਂ ਜੀਵ ਨਹੀਂ ਸਮਝੀ ਜਾ ਰਹੇ, ਹਾਂਜੀ। ਸੋ ਗੁਰਬਾਣੀ ਨੇ ਲਿਖਿਆ ਹੈ ਇਹਦਾ ਮਤਲਬ ਅਜੇ ਇਹ ਹਾਈਪੋਥੈਸਿਸ ਸੀ, ਔਰ ਉਸ ਹਾਈਪੋਥੈਸਿਸ ਨੂੰ ਸਾਇੰਸ ਨੇ ਹੁਣ ਪੱਕਿਆਂ ਕਰ ਦਿੱਤਾ। ਕਿਵੇਂ ਪੱਕਿਆਂ ਕਰ ਦਿੱਤਾ? ਕਿ ਅਸੀਂ ਹਰ ਤਰ੍ਹਾਂ ਦੇ ਸੈੱਲ ਦੀ ਡਿਵੀਜ਼ਨ ਕਰ ਦਿੱਤੀ, ਸਾਰਿਆਂ ਨੇ ਪੜਿਆ ਨਿਊਟ੍ਰੋਨ, ਪ੍ਰੋਟੋਨ ਵਗੈਰਾ ਵਗੈਰਾ, ਹੁਣ ਤੋਂ ਉਸ ਤੋਂ ਇਲੈਕਟ੍ਰੋਨ ਤੱਕ ਵੀ ਪਹੁੰਚ ਗਏ, ਬਹੁਤ ਕੁਝ। ਔਰ ਉੱਥੇ ਵੇਖਿਆ ਕਿ ਹੈ ਇੱਕ ਐਨਰਜੀ ਹੈ, ਮੂਵ ਕਰ ਰਹੀ ਹੈ, ਸੈੱਲ ਚਾਹੇ ਬਨਸਪਤੀ ਦਾ ਹੋਵੇ, ਸੈੱਲ ਚਾਹੇ ਸਾਡੇ ਲਿਵਿੰਗ ਬੀਂਗਸ ਦਾ ਹੋਵੇ, ਲਿਵਿੰਗ ਬੀਂਗਸ ਦੇ ਵਿੱਚੋਂ ਭਾਵੇਂ ਐਨੀਮਲ ਦਾ ਹੋਵੇ, ਭਾਵੇਂ ਬਰਡ ਦਾ ਹੋਵੇ, ਭਾਵੇਂ ਸਾਡੇ ਵਰਗੇ ਜੀਵ ਦਾ ਵਗੈਰਾ ਦਾ ਹੋਵੇ, ਉਹਦੇ ਵਿੱਚ ਇੱਕ ਐਨਰਜੀ ਮੂਵ ਕਰ ਰਹੀ ਹੈ ਤੇ ਅਲਟੀਮੇਟ ਉਹ ਐਨਰਜੀ ਹੈ। ਹੁਣ ਅਸੀਂ ਬਨਸਪਤੀ ਦਾ ਸੈੱਲ ਲੈ ਲਿਆ ਤੇ ਅਲਟੀਮੇਟ ਜਦੋਂ ਉਹਦੇ ਤੇ ਪਹੁੰਚੇ ਤਾਂ ਸਾਨੂੰ ਉਹੀ ਐਨਰਜੀ ਫੇਰ ਦਿਖਾਈ ਦੇਣੀ ਸ਼ੁਰੂ ਹੋ ਗਈ ਔਰ ਵੇਖਿਆ ਕੰਪੇਅਰ ਕਰਕੇ ਉਹਨਾਂ ਦੀ ਪਾਵਰ ਉਹਨਾਂ ਦਾ ਰੂਪ ਰੰਗ ਇੱਕੋ ਜਿਹਾ ਹੈਗਾ। ਅਸੀਂ ਇਹ ਸਮਝ ਕਰ ਲਿਆ ਵੀ ਨਹੀਂ ਜਿਹੜੀ ਬਨਸਪਤੀ ਨੂੰ ਅਸੀਂ ਕੱਲ ਨਾਨ ਲਿਵਿੰਗ ਚ ਗਿਣਦੇ ਸੀਗੇ ਉਹ ਨਾਨ ਲਿਵਿੰਗ ਨੀ, ਉਹ ਵੀ ਲਿਵਿੰਗ ਹੈ, ਲਾਈਫ ਇਹਦੇ ਵਿੱਚ ਵੀ ਹੈਗਾ। ਅਗਲੀ ਗੱਲ ਆ ਗਈ ਜਿਹੜੀ ਸਾਡੇ ਸਾਹਮਣੇ ਮੇਨ ਗੱਲ ਅਸੀਂ ਪਹਾੜਾਂ ਤੇ ਆਉਣੇ ਆ ਕਿ ਪਹਾੜਾਂ ਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਇਹ ਲਿਵਿੰਗ ਹੈ, ਪਰ ਜਦੋਂ ਅਸੀਂ ਪੱਥਰ ਨੂੰ ਤੋੜ ਕੇ ਉਹਦੇ ਅਲਟੀਮੇਟ ਸੈੱਲ ਤੱਕ ਸਾਇੰਸ ਪਹੁੰਚ ਗਈ ਤੇ ਉਹਨਾਂ ਨੇ ਵੇਖਿਆ ਯਾਰ ਇਹਦੇ ਵਿੱਚ ਵੀ ਉਹੀ ਐਨਰਜੀ ਉਹੀ ਘੱਟ ਘੱਟ ਕੇ ਮੈਂ ਹਰਜੂ ਵਸੇ ਵਾਲੀ ਗੱਲ ਹੀ ਹੈਗੀ ਆ ਉਹੀ ਐਨਰਜੀ ਤੇ ਇਹਦਾ ਮਤਲਬ ਕੀ ਹੋਇਆ ਇਸ ਨੂੰ ਵੀ ਗੁਰਬਾਣੀ ਨੇ ਜੀਵਨ ਦਾ ਇੱਕ ਹੋਰ ਅਲੱਗ ਤਰ੍ਹਾਂ ਦਾ ਰੂਪ ਦੇ ਤੌਰ ਤੇ ਵਿਆਖਿਆ ਕਰ ਦਿੱਤੀ ਕਿ ਜੀਵਨ ਚਾਰ ਤਰ੍ਹਾਂ ਵਿਚਰ ਰਿਹਾ ਹੈ ਅੰਡੇ ਜ਼ੇਰ ਸੇ ਤੇ ਉਤਪਨ। ਸੋ ਉਸੇ ਤਰ੍ਹਾਂ ਦੀ ਵਿਆਖਿਆ ਕਰਦਿਆਂ ਹੋਇਆ ਮੈਂ ਆਪਾਂ ਇਸ ਗੱਲ ਤੇ ਪਹੁੰਚਿਆ ਵੀ ਮੈਂ ਜੋ ਆਮ ਤੌਰ ਤੇ ਦੱਸਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਆ ਸਰੀਰ ਸਾਡਾ ਪਰਦਾ ਆ, ਇਹ ਸਰੀਰ ਦੇ ਉੱਪਰ ਜੋ ਵੀ ਕੁਝ ਸਾਨੂੰ ਸਾਹਮਣੇ ਦਿਖਾਈ ਦਿੰਦਾ ਸਮਝੋ ਪਰਦੇ ਕਿਸੇ ਥਾਂ ਤੇ ਫਿਲਮ ਚੱਲ ਰਹੀ ਹੈ ਔਰ ਕਿਸੇ ਪ੍ਰੋਜੈਕਟਰ ਵਿੱਚ ਫਿਲਮ ਰੱਖੀ ਹੋਈ ਹੈ ਉਹਦਾ ਅਕਸ਼ ਸਾਡੇ ਤੇ ਪੈ ਰਿਹਾ ਹੈ ਤੇ ਹੁਣ ਉਸ ਪ੍ਰੋਜੈਕਟਰ ਦੇ ਵਿੱਚ ਰੱਖੀ ਹੋਈ ਜਿਹੜੀ ਫਿਲਮ ਹੈਗੀ ਹੈ ਜੇ ਅਸੀਂ ਜਦ ਤੱਕ ਉਸ ਫਿਲਮ ਦੇ ਵਿੱਚੋਂ ਉਹ ਸਪਾਟ ਦੂਰ ਨਹੀਂ ਕਰਦੇ ਨਾ ਤਦ ਤੱਕ ਇਹ ਪਰਦੇ ਨੂੰ ਜਿੰਨਾ ਮਰਜ਼ੀ ਇੱਧਰ ਉੱਧਰ ਹਲਾਈ ਜਾਓ ਇਹ ਠੀਕ ਨਹੀਂ ਹੋਣਾ। ਔਰ ਇਹੀ ਗੱਲ ਹੋ ਰਿਹਾ ਨਾ ਮੈਡੀਕਲ ਸਾਇੰਸ ਦੇ ਵਿੱਚ ਹੁਣ ਕੀ ਹੋ ਰਿਹਾ, ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਭਈ ਜੇ ਉਲਟੀਆਂ ਆਉਂਦੀਆਂ ਨੇ ਬੰਦ ਕਰੋ ਉਲਟੀਆਂ, ਉਹ ਕੁਦਰਤ ਟੱਟੀਆਂ ਲਾ ਦੂਗੀ ਕਿਉਂਕਿ ਸਮਝਦੀ ਤੇ ਉਹ ਹੋਇਆ ਵੀ ਜੋ ਕੁਛ ਸਰੀਰ ਚ ਚਲਾ ਗਿਆ ਆ ਉਹ ਅਨਵਾਂਟਡ ਆ, ਉਹ ਅਕਸੈਪਟੇਬਲ ਨਹੀਂ ਹੈਗਾ, ਉਹਨੂੰ ਬਾਹਰ ਕੱਢਣਾ ਹੈਗਾ। ਤੇ ਜੇ ਉਹਨੂੰ ਬਾਹਰ ਕੱਢਣਾ ਹੈ ਤੇ ਭਾਈ ਤੁਸੀਂ ਇਧਰ ਜ਼ਬਰਦਸਤੀ ਬੰਦ ਕਰ ਦਿੱਤਾ ਦੂਜੇ ਪਾਸੋਂ ਕੱਢ ਦੂਗੀ। ਇਸੇ ਤਰ੍ਹਾਂ ਬਿਮਾਰੀਆਂ ਦਾ ਚਲਨ ਸਾਡੇ ਸਰੀਰ ਵਿੱਚ ਚੱਲ ਰਿਹਾ, ਅਸੀਂ ਰਿਪਲੇਸ ਕਰ ਰਹੇ ਹਾਂ, ਅਸੀਂ ਹਰ ਗੱਲ ਨੂੰ ਰਿਪਲੇਸ ਕਰ ਰਹੇ ਹਾਂ, ਇਲਾਜ ਨਹੀਂ ਕਰ ਰਹੇ। ਇਲਾਜ ਤੇ ਕਿੱਥੋਂ ਹੋਣਾ ਆ, ਉਸ ਪ੍ਰੋਜੈਕਟਰ ਤੇ ਪਹੁੰਚ ਕੇ। ਔਰ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਜਦੋਂ ਅਸੀਂ ਇਹ ਵੇਖਦੇ ਹਾਂ ਵੀ ਪ੍ਰੋਜੈਕਟਰ ਦਾ ਵੀ ਅਸਲ ਦੇ ਵਿੱਚ ਇਹ ਮਕੈਨੀਕਲ ਚੀਜ਼ ਹੈ, ਬ੍ਰੇਨ ਸਾਡਾ ਇੱਕ ਮਕੈਨੀਕਲ ਚੀਜ਼ ਹੈ, ਉਹਦੇ ਵਿੱਚ ਇੱਕ ਫਿਲਮ ਰੱਖੀ ਹੋਈ ਹੈ ਔਰ ਫਿਲਮ ਜੋ ਚੱਲ ਰਹੀ ਹੈ ਉਹ ਪਰਦੇ ਤੇ ਦਿਖਾਈ ਦੇ ਰਹੀ, ਦਿਖਾਈ ਕਿਵੇਂ ਦੇਊਗੀ, ਦਿਖਾਈ ਕਿਵੇਂ ਦੇਊਗੀ ਉਹ ਸੁਪਰ ਈਗੋ ਤੋਂ ਉੱਪਰ ਇਨਫਿਨਿਟੀ ਤੱਕ ਪਹੁੰਚਣ ਵਾਲੀ ਗੱਲ ਵੀ ਜਦ ਤੱਕ ਲਾਈਟ ਹੀ ਨਹੀਂ ਹੈਗੀ। ਸੋ ਮਤਲਬ ਕੀ ਹੋਇਆ, ਅਲਟੀਮੇਟ ਇੱਕ ਲਾਈਟ, ਅਲਟੀਮੇਟ ਇੱਕ ਪਾਵਰ ਇਹਦੇ ਵਿੱਚ ਇਨਵੇਡ ਕਰਦੀ ਹੈ ਜਾਂ ਇਹਦੇ ਥਰੂ ਪਾਸ ਕਰਦੀ ਹੈ ਤੇ ਪਰਦੇ ਤੇ ਇੱਕ ਪਿਕਚਰ ਸਾਨੂੰ ਦਿਖਾਈ ਦਿੰਦੀ ਹੈ। ਮਤਲਬ ਕੀ ਹੋਇਆ, ਹਰ ਪਾਸੇ ਅਖੀਰ ਉਹੀ ਬਾਬੇ ਨਾਨਕ ਵਾਲੀ ਗੱਲ ਹੀ, ਜੇ ਹੋ ਜਾਣਾ ਆਖਾ ਨਾਹੀ ਕਹਿ ਨਾ ਕਤਨ ਨਾ ਜਾਈ। ਹਾਂਜੀ, ਸੋ ਉੱਥੇ ਆ ਕੇ ਅਸੀਂ ਇਹ ਜਿਹੜੀ ਵਿਧਾ ਹੈ ਸਾਡੀ ਇੱਕ ਪਾਸੇ ਦੀ, ਇੱਕ ਪਾਸਾ ਹੈ ਸਾਡਾ ਜਿਹਦੇ ਬਾਰੇ ਅਸੀਂ ਸਬੂਤ ਸਾਡੇ ਕੋਲ ਹੈ ਨੀ, ਪਰ ਸਾਬਤ ਅਸੀਂ ਐਗਜ਼ਾਮਪਲਾਂ ਨਾਲ ਕਰ ਰਹੇ ਹਾਂ, ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕੀਤਾ ਵੀ ਉਹ ਵੀ ਇੱਕ ਵਿਧਾ ਹੈਗੀ ਹੈ। ਪਰ ਅਸੀਂ ਕਿਉਂਕਿ ਮੈਡੀਕਲ ਸਾਇੰਸ ਦੇ ਵਿੱਚ ਇਸ 21ਵੀਂ ਸਦੀ ਦੇ ਯੁੱਗ ਵਿੱਚ ਜਾ ਰਹੇ ਹਾਂ ਔਰ ਇੱਥੇ ਹਰ ਚੀਜ਼ ਦਾ ਹਰ ਬੰਦਾ ਸਬੂਤ ਮੰਗਦਾ, ਯਾਰ ਤੂੰ ਇਹ ਗੱਲ ਕਹਿ ਰਿਹਾ ਇਹਦਾ ਸਬੂਤ ਕੀ ਹੈ ਤੇਰੇ ਕੋਲੇ। ਹਾਂਜੀ, ਬਿਮਾਰੀਆਂ ਹਨ ਤੇ ਉਹਦੇ ਸੰਬੰਧ ਵਿੱਚ ਵੀ ਅਸੀਂ ਮੰਗਦੇ ਹਾਂ ਯਾਰ ਇਹਦਾ ਸਬੂਤ ਕੀ ਹੈ ਤੇਰੇ ਕੋਲ। ਹਾਂਜੀ, ਸੋ ਮੈਡੀਕਲ ਸਾਇੰਸ ਅਜੇ ਤੱਕ ਬੈਕਵਰਡ ਜਾਂਦਿਆਂ ਹੋਇਆ, ਹਾਲਾਂਕਿ ਹੋਮਿਓਪੈਥਿਕ ਸਾਇੰਸ ਜਿਹੜੀ ਹੈ ਉਹ ਇਸ ਵਿਧਾ ਦੇ ਮੁਤਾਬਕ ਵਰਕ ਕਰਦੀ ਹੈ। ਵਟ ਯੂ ਫੀਲ, ਵਟ ਯੂ ਰਿਅਲਾਈਜ਼, ਇਹ ਸਾਰੀਆਂ ਗੱਲਾਂ ਸਾਡੀ ਉਸ ਮਨ ਦੀ ਉੱਪਰ ਵਾਲੀ ਸਥਿਤੀ ਦੀਆਂ ਗੱਲਾਂ ਹਨ ਜਿਹੜੀਆਂ ਸਰੀਰ ਤੋਂ ਬਾਅਦ ਵਿੱਚ ਆਉਂਦੀਆਂ ਨੇ ਪਰ ਪਹਿਲਾਂ ਹਨ। ਖੈਰ, ਅਸੀਂ ਮੈਡੀਕਲ ਸਾਇੰਸ ਨੂੰ ਡੀਲ ਕਰਦਿਆਂ ਹੋਏ ਇਹ ਗੱਲ ਕਹਿ ਰਹੇ ਹਾਂ ਕਿ ਮੈਡੀਕਲ ਸਾਇੰਸ ਦੇ ਵਿੱਚ ਅਸੀਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਟੀਮੇਟ ਬਰੀਕ ਤੋਂ ਬਰੀਕ ਕਿਸ ਜਗ੍ਹਾ ਤੇ ਜਾ ਕੇ ਕੋਈ ਨੁਕਸ ਪਿਆ ਹੈ ਜਿਹੜਾ ਇਸ ਸਾਡੇ ਸਰੀਰ ਦੇ ਪਰਦੇ ਦੇ ਉੱਪਰ ਬਿਮਾਰੀ ਦੇ ਰੂਪ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ। ਤੇ ਉਸ ਚੀਜ਼ ਦੀ ਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਹ ਕਰਨੀ ਸ਼ੁਰੂ ਕੀਤੀ ਹੈ ਵੀ ਨਹੀਂ, ਇਹਦਾ ਅਲਟੀਮੇਟ ਬਰੀਕ ਤੋਂ ਬਰੀਕ ਹਿੱਸਾ ਸੈੱਲ ਹੈ, ਚਾਹੇ ਬ੍ਰੇਨ ਦਾ ਸੈੱਲ ਹੈ ਚਾਹੇ ਕਿਸੇ ਹੋਰ ਅੰਗ ਦਾ ਸੈੱਲ ਹੈ, ਇਹ ਇੱਕ ਸੈੱਲ ਹੈ। ਤੇ ਉਸ ਸੈੱਲ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਸੀ ਵੀ ਭਾਈ ਸੈੱਲ ਇੱਕ ਇਸ ਤਰ੍ਹਾਂ ਦਾ ਕਿਰਾ ਹੈਗਾ ਆ ਜਿਹਦੀ ਕਿਰੇ ਦੀ ਇੱਕ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਦੋ ਲੇਅਰਾਂ ਦੋ ਪਰਦੇ ਬਣੇ ਨੇ ਔਰ ਦੋ ਪਰਦਿਆਂ ਦੇ ਵਿਚਕਾਰ ਕੁਝ ਫਲੂਇਡ ਰੱਖਿਆ ਕਿਉਂਕਿ ਸੈੱਲ ਮੂਵ ਕਰਦਾ ਹੈ, ਇਹ ਜੀਵਨ ਮੂਵ ਕਰਦਾ ਚੱਲਣ ਦਾ ਨਾ, ਇਹ ਸਾਰਾ ਬ੍ਰਹਿਮੰਡ ਹੀ ਮੂਵ ਕਰ ਰਿਹਾ ਹੈਗਾ ਆ ਔਰ ਸਾਰੇ ਬ੍ਰਹਿਮੰਡ ਦੇ ਮੂਵ ਕਰਦਿਆਂ ਹੋਇਆ ਵੀ ਸਾਨੂੰ ਆਵਾਜ਼ ਤੇ ਨਹੀਂ ਸੁਣਾਈ ਦਿੰਦੀ ਨਾ, ਪਰ ਇਹ ਉਹਦੀ ਮਹਾਨਤਾ ਹੈ, ਇਹ ਵੀ ਉਹਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਵੇਖਦੇ ਨੇ ਜਿਹਨੂੰ ਗੁਰਬਾਣੀ ਨੇ ਲਿਖਿਆ ਅਨਾਦ, ਅਨਾਦ ਦੇ ਤੌਰ ਤੇ ਲਿਖਿਆ ਹੈ ਕਿ ਨਾਦ ਦਾ ਮਤਲਬ ਹੁੰਦਾ ਸਾਊਂਡ, ਵਾਦ ਕਿ ਵਾਦ ਨਹੀਂ ਹੈ, ਅਨਾਦ ਹੈ ਪਰ ਏਡਾ ਵੱਡਾ ਬ੍ਰਹਮ ਚੱਲ ਰਿਹਾ ਸਾਰਾ ਕੁਛ ਮੂਵ ਕਰ ਰਿਹਾ। ਸੋ ਉਹੀ ਤਰ੍ਹਾਂ ਜਿਹੜੀ ਸੈੱਲ ਦੇ ਵਿੱਚ ਮੂਵਮੈਂਟ ਹੁੰਦੀ ਹੈ ਸਾਡੇ ਇਸ ਸਰੀਰ ਦੇ ਵਿੱਚ, ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ। ਤੇ ਬਾਹਰਲੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ। ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ, ਇਹਦੇ ਵਿੱਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੀ ਦਰਵਾਜ਼ੇ ਹੁੰਦੇ, ਇਹਦਾ ਤਾਂ ਦਰਵਾਜ਼ਾ ਹੀ ਕੋਈ ਨਹੀਂ ਹੈਗਾ, ਔਰ ਦਰਵਾਜ਼ਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ, ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ। ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ, ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ। ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ। ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਹਾਂ। ਉਹ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਅੰਦਰ, ਦੀਵਾਰ ਦੀ ਬਣਤਰ ਯੇ ਵੋ ਕਾਰਵਾਈ, ਦੀਵਾਰ ਦੇ ਵਿੱਚ ਖਰਾਬੀ ਆ ਜਾਵੇ, ਕੀ ਬਿਮਾਰੀਆਂ ਹੋ ਸਕਦੀਆਂ, ਇਹ ਮੈਂ ਕਰ ਚੁੱਕਿਆ ਹਾਂ। ਮੈਂ ਤਾਂ ਉਸਨੂੰ ਜ਼ਰਾ ਮਾਣਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀਆਂ ਸਾਰੀਆਂ ਗੱਲਾਂ, ਅੰਗਰੇਜ਼ੀ ਚ ਵੀ ਹੋ ਗਈਆਂ, ਹਿੰਦੀ ਚ ਵੀ ਹੋ ਗਈਆਂ। ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਹੈ, ਔਰ ਉਸ ਇਨਵਾਇਰਮੈਂਟ ਦੇ ਮੁਤਾਬਕ ਜਿਵੇਂ ਸਾਡਾ ਇਨਵਾਇਰਮੈਂਟ ਹੈ, ਚਾਹੇ ਅਸੀਂ MM ਆਫ ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਸਾਡੇ ਤੇ ਬਣਿਆ ਹੈ, ਅਸੀਂ ਉਹਦੇ ਚ ਜਿਉਂਦੇ ਹਾਂ। ਜੇ ਉਹ ਨਾ ਹੋਵੇ ਤੇ ਫਿਰ ਸਾਨੂੰ ਸਾਹ ਲੈਣਾ ਔਖਾ, ਜੇ ਪਹਾੜਾਂ ਤੇ ਜਾਓ ਇਹ 480 MM ਦਾ ਪ੍ਰੈਸ਼ਰ ਘੱਟ ਹੁੰਦਾ ਹੈ, ਆਕਸੀਜਨ ਘੱਟ ਹੁੰਦੀ ਕਿਉਂਕਿ ਆਕਸੀਜਨ ਭਾਰੀ ਹੁੰਦੀ ਹੈ, ਲੋਅਰ ਪੋਰਸ਼ਨ ਚ ਜ਼ਿਆਦਾ ਹੈ, ਉੱਪਰ ਵਾਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਹੋਰ ਕਾਰਬਨ ਵਗੈਰਾ ਤੇ ਹੋਰ ਗੈਸਾਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਉੱਥੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਡੇ ਨਾਲ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ, ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ, ਔਰ ਉਹ ਉਹਨਾਂ ਦਾ ਇਨਵਾਇਰਮੈਂਟ ਹੈਗਾ, ਉਹਦੇ ਵਿੱਚ ਹੀ ਵਧੀਆ ਤੌਰ ਤੇ ਕੰਮ ਕਰ ਸਕਦੇ ਨੇ। ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ, ਥੋੜਾ ਜਿਹਾ ਕੋਈ ਜ਼ਿਆਦਾ ਸਾਹ ਰੋਕ ਸਕਦਾ ਹੋਵੇਗਾ ਤੇ 2-3 ਮਿੰਟ ਵੱਧ ਕਰ ਲੈਂਦਾ ਹੋਊਗਾ, ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ। ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ। ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀਆਂ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ, ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ, ਠੀਕ ਤਰ੍ਹਾਂ ਕੰਮ ਕਰ ਸਕਦੇ ਆ। ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆ ਮੈਂ ਇਹ ਗੱਲ ਕਹੀ ਸੀ ਵੀ ਇਸ ਨੂੰ ਇੰਜ ਸਮਝ ਲਓ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ, ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ, ਇਹਦੇ ਚ ਵਾਟਰ ਹੈ, ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ, ਹੋਰ ਪ੍ਰੋਟੀਨ ਵਗੈਰਾ ਹੈ, ਉਹ ਸਾਰਾ ਕੁਛ ਮਿਕਸ ਕੀਤਾ ਹੈ, ਇੱਕ ਕੰਪੋਜੀਸ਼ਨ ਬਣ ਗਈ, ਉਹਨੂੰ ਅਸੀਂ ਦੁੱਧ ਕਹਿ ਦਿੰਦੇ। ਔਰ ਜੇ ਦੁੱਧ ਦੇ ਵਿੱਚ ਇੱਕ ਬੂੰਦ ਕਾਂਜੀ ਪੈ ਜਾਏ ਤੇ ਫੁੱਟ ਗਿਆ, ਜਾਂ ਅਸੀਂ ਪਨੀਰ ਬਣਾਉਣੇ ਆ ਜਿਵੇਂ ਆਮ ਘਰਾਂ ਦੇ ਵਿੱਚ, ਤੁਸੀਂ ਵੇਖੋ ਪਾਣੀ ਅਲੱਗ ਹੋ ਗਿਆ ਤੇ ਦੁੱਧ ਅਲੱਗ ਹੋ ਗਿਆ। ਹੁਣ ਜਿਹੜੇ ਲੋਕ ਦੁੱਧ ਚ ਰਹਿਣ ਦੇ ਆਦੀ ਨੇ, ਜਿਨ੍ਹਾਂ ਦਾ ਜੀਵਨ ਉਹਦੇ ਵਿੱਚ ਹੈਗਾ ਆ, ਉਹ ਫੁੱਟੇ ਹੋਏ ਦੁੱਧ ਦੇ ਉੱਪਰ ਵਾਲੇ ਪਾਣੀ ਵਾਲੇ ਹਿੱਸੇ ਚ ਵੀ ਨਹੀਂ ਰਹਿ ਸਕਣਗੇ, ਜਿਹੜਾ ਹੇਠਾਂ ਜੰਮ ਗਿਆ ਸਾਡਾ ਪਨੀਰ ਬਣ ਗਿਆ ਹੈ ਉਹਦੇ ਚ ਵੀ ਨਹੀਂ ਰਹਿ ਸਕਣਗੇ, ਜੀਵਨ ਤੋਂ ਉੱਪਰ ਹੋ ਜਾਏਗਾ। ਤੇ ਇਸੇ ਤਰ੍ਹਾਂ ਹੀ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ, ਜਦੋਂ ਮੈਂਬਰੇਨ ਖਰਾਬ ਹੋਇਆ ਤੇ ਮੈਂਬਰੇਨ ਖਰਾਬ ਹੋਣ ਤੋਂ ਬਾਅਦ ਇਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਗਈ, ਚਾਹੇ ਪੋਇਜ਼ਨ ਆ ਗਈ, ਚਾਹੇ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਲਈਏ, ਚਾਹੇ ਕੋਈ ਖੁਰਾਕ ਇਸ ਤਰ੍ਹਾਂ ਦੀ ਖਾ ਲਈਏ, ਚਾਹੇ ਕੋਈ ਇਨਵਾਇਰਮੈਂਟ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਜਿਹੜਾ ਮੈਂਬਰੇਨ ਤੋਂ ਅੰਦਰ ਲੰਘ ਗਿਆ, ਤੇ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਜਿਹੜਾ ਉਸਨੇ ਖਰਾਬ ਕਰ ਦਿੱਤਾ, ਤੇ ਉਹਦੇ ਕਰਕੇ ਬਿਮਾਰੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ। ਔਰ ਇਹਦੀ ਜਿਹੜੀ ਤਫਸੀਲ ਸੀਗੀ ਉਹ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸਾਂ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੀ ਕੀ ਆ ਸਕਦੀਆਂ ਹਨ। ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਈਟੋਪਲਾਜ਼ਮ ਦੇ ਅੰਦਰ ਵੜੇ ਤੇ ਸਭ ਤੋਂ ਪਹਿਲਾਂ ਪਹਿਲੀ ਗੱਲ ਸਾਨੂੰ ਸਾਹਮਣੇ ਦਿਖਾਈ ਦੇ, ਜੇ ਪਿੰਡ ਚ ਵੜ ਜਾਓ ਨਾ ਕਿਸੇ ਚੋ ਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਾ, ਉਹ ਘਰਾਂ ਤੋਂ ਉੱਚਾ ਲੱਗਿਆ ਹੁੰਦਾ, ਦਿਸਦਾ ਹੁੰਦਾ ਵੀ ਉਹ ਗੁਰਦੁਆਰਾ ਹੈਗਾ, ਸਾਨੂੰ ਪਤਾ ਹੁੰਦਾ। ਔਰ ਅਸੀਂ ਜ਼ਿਆਦਾਤਰ ਆਮ ਤੌਰ ਤੇ ਜਾਂਦੇ, ਜੇ ਹੋਰ ਗੱਲਬਾਤ ਕਰਨੀ ਜੇ ਨਹੀਂ ਕੋਈ ਪਿੰਡ ਚ ਵਾਕਫ ਕਰ ਤੇ ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ, ਠੀਕ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਦੇਖ ਕੇ, ਠੀਕ ਇਸੇ ਤਰ੍ਹਾਂ ਜਦੋਂ ਸੈੱਲ ਦੇ ਸਾਈਟੋਪਲਾਜ਼ਮ ਵੜਦੇ ਆ ਨਾ ਤੇ ਦੂਰ ਇੱਕ ਸਾਨੂੰ ਇੱਕ ਹੋਰ ਚੀਜ਼ ਸੈਂਟਰਲ ਆਈਡੀਆ ਦੇ ਵਿੱਚ ਦਿਖਾਈ ਦੇ ਰਹੀ ਜਿਹੜੀ ਸਾਰਿਆਂ ਤੋਂ ਵੱਡੀ ਹੈ, ਤੇ ਬਹੁਤ ਕੁਛ ਘੁੰਮ ਰਿਹਾ ਉਹਦੇ ਵਿੱਚ, ਲੇਕਿਨ ਉਹਦੇ ਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ ਅਸੀਂ ਉਹਨੂੰ ਕਹਿੰਦੇ ਹਾਂ ਨਿਊਕਲੀਅਸ। ਨਿਊਕਲੀਅਸ ਜਿਹੜਾ ਹੈਗਾ ਆ ਇਹ ਸਭ ਤੋਂ ਵੱਡਾ ਔਰਗੇਨਲ ਹੈ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਸ ਸੈੱਲ ਦੇ ਅੰਦਰ ਅੰਦਰ ਹੈ, ਔਰ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਆ ਜਿਹੜੀ ਡਬਲ ਲੇਅਰ ਵਾਲੀ ਹੈ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਅਸੀਂ ਬਾਹਰ ਡਬਲ ਲੇਅਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਨਿਊਕਲੀਅਸ ਜਿਹੜਾ ਹੈ ਉਹ ਵੀ ਡਬਲ ਲੇਅਰ ਵਾਲਾ ਹੈ। ਮੈਂ ਇੱਕ ਵਾਰ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸੈਕਟਰੀ ਹੁੰਦੇ ਆ, ਵਾਰ ਵਾਰ ਮੈਨੂੰ ਜੇਲ੍ਹਾਂ ਚ ਜਾਣਾ ਪੈਂਦਾ ਸੀ ਤੇ ਮੇਰੀਆਂ ਜੇਲ੍ਹ ਯਾਤਰਾਵਾਂ ਦੀਆਂ ਚਿੱਠੀਆਂ ਕਾਪੀਆਂ ਕਾਫੀ ਸਾਰੀਆਂ ਭਰੀਆਂ ਪਈਆਂ ਇੰਡੀਆ ਚ ਰਹਿ ਗਈਆਂ। ਇੱਕ ਬਾਹਰ ਦਾ ਗੇਟ ਸੜਕ ਤੋਂ ਜਦੋਂ ਅੰਦਰ ਲੈ ਕੇ ਆਉਣੇ ਜਾਂ ਅੰਦਰ ਜਾਣੇ ਆ, ਉਸ ਤੋਂ ਬਾਅਦ ਡਿਓੜੀ ਦਾ ਗੇਟ ਹੈਗਾ ਬਾਹਰਲਾ, ਫਿਰ ਡਿਓੜੀ ਦੇ ਅੰਦਰ ਵਾਲਾ। ਡਿਓੜੀ ਦੇ ਦੋਹਾਂ ਗੇਟਾਂ ਦੇ ਵਿਚਕਾਰ ਆਫਿਸ ਹੁੰਦਾ ਉਹਨਾਂ ਦਾ, ਜਿੱਥੇ ਸਾਰੀ ਕਾਰਵਾਈ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਅੰਦਰ ਵਾਲਾ ਗੇਟ ਤੇ ਅੰਦਰ ਵਾਲਾ ਗੇਟ ਖੇਡ ਕੇ ਕੈਦੀ ਨੂੰ ਅੰਦਰ ਭੇਜ ਦਿੱਤਾ ਕਿ ਸਿੱਧਾ ਰਾਹ ਜਾਂਦਾ ਹੈਗਾ, ਔਰ ਜਿਹਦੇ ਵਿਚ ਇਹ ਇੱਕ ਸੈਂਟਰਲ ਪੋਸਟ ਤੁਸੀਂ ਕਹਿ ਸਕਦੇ ਹੋ ਵੀ ਪੋਸਟ ਵਾਲੀ ਹੋਣੀ, ਚੱਕਰ ਹੌਲਦਾਰ ਨੂੰ ਦਿਲ ਚੱਕਰ ਕਹਿੰਦੇ ਆ ਅਸੀਂ, ਤੇ ਚੱਕਰ ਹੌਲਦਾਰ ਤੋਂ ਉੱਪਰ ਇੱਕ ਬੰਦਾ ਬੈਠਾ ਹੁੰਦਾ ਜਿਹੜਾ ਚਾਹ ਕਰੇ ਨਿਗਰਾਨੀ ਕਰ ਰਿਹਾ। ਉਹਦੇ ਤੋਂ ਸੱਜੇ ਪਾਸੇ ਜੇਲੀ ਕੈਦੀਆਂ ਦੀਆਂ ਬੈਰਕਾਂ ਨੇ, ਉਸ ਤੋਂ ਖੱਬੇ ਪਾਸੇ ਜਿਹੜੇ ਆਮ ਹੋਰ ਦੂਸਰੇ ਤਰ੍ਹਾਂ ਦੇ ਲੋਕ ਨੇ, ਔਰ ਉਹਦੇ ਵਿਚ ਹੀ ਸੱਜੇ ਪਾਸੇ ਫਾਂਸੀ ਕੋਠੀਆਂ ਤੇ ਖੱਬੇ ਪਾਸੇ ਉਹਨਾਂ ਦੇ ਬੈਕ ਸਾਈਡ ਤੇ ਜਿਹੜੀ ਸੀ ਬੀ ਕਲਾਸ ਹੁੰਦੀ ਸੀ ਜਿੱਥੇ ਮੈਂ ਬੰਦ ਹੁੰਦਾ ਸੀ, ਭਾਵ ਇੰਨੇ ਸਾਰੇ ਦਰਵਾਜੇ ਸੀ ਜਿੱਥੇ ਬੀ ਕਲਾਸ ਵਾਲੇ ਲੋਕ ਜਿਹੜੇ ਸੀ ਬੰਦ ਹੁੰਦੇ, ਇੰਨੇ ਸਾਰੇ ਲੋਕ ਖੋਲ ਕੇ ਉਹਨਾਂ ਤੱਕ ਪਹੁੰਚਣ ਵਾਲੀ ਗੱਲ ਹੁੰਦੀ ਸੀ, ਤੇ ਅੱਜ ਅਸੀਂ ਇਸ ਸਰੀਰ ਦੇ ਉਹ ਲੋਕ ਖੋਲ ਰਹੇ, ਉਹ ਲੋਕ ਖੋਲ ਰਹੇ ਹਾਂ ਤੇ ਦੱਸ ਰਹੇ ਹਾਂ ਵੀ ਪਹਿਲੀ ਦੀਵਾਰ ਲੰਘਾਂਗੇ ਤੇ ਉਹਦੇ ਵੀ ਅੱਗੇ ਪਿੱਛੇ ਦਰਵਾਜ਼ੇ ਨੇ, ਉਸ ਤੋਂ ਬਾਅਦ ਅਸੀਂ ਅੰਦਰ ਇੱਕ ਹੋਰ ਵਿਹੜੇ ਚ ਪਹੁੰਚ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਓਪੀ ਪੋਸਟ ਆ ਗਈ, ਮੈਂਬਰੇਨ ਫਿਰ ਆ ਗਿਆ ਡਬਲ ਲੇਅਰ ਦਾ, ਔਰ ਇਹ ਮੈਂਬਰੇਨ ਜਿਹੜਾ ਹੈਗਾ ਆ ਨਿਊਕਲੀਓਪਲਾਜ਼ਮ, ਨਿਊਕਲੀਓਪਲਾਜ਼ਮ ਦਾ ਜਿਹੜਾ ਮੈਂਬਰੇਨ ਹੈ ਇਹ ਵੀ ਪ੍ਰੋਟੀਨ ਦਾ ਬਣਿਆ ਹੋਇਆ, ਮੀਨਸ ਦੂਜੇ ਲਫ਼ਜ਼ਾਂ ਚ ਕਹਿ ਲਓ ਅਮੀਨੋ ਏਸਿਡ ਦਾ ਬਣਿਆ ਹੋਇਆ, ਇਹਦੇ ਵਿਚ ਫੈਟ ਹੈਗਾ ਆ, ਔਰ ਜਿਹਦੇ ਕਰਕੇ ਇਹਦੀ ਲਚਕ ਬਣੀ ਹੋਈ ਹੈ, ਫੈਲਦਾ ਹੈ, ਸੁਕੜਦਾ ਹੈ, ਫੈਲਦਾ ਹੈ, ਸੁਕੜਦਾ, ਭਾਵ ਸਾਈਟੋਪਲਾਜ਼ਮ ਦੇ ਵਿਚ ਆਈਆਂ ਹੋਈਆਂ ਚੀਜ਼ਾਂ ਜਿਹੜੀਆਂ ਅੰਦਰ ਪ੍ਰਿਜ਼ਰਵ ਕਰਨ ਵਾਲੀਆਂ ਨੇ ਉਹ ਅੰਦਰ ਜਾ ਸਕਦੀਆਂ ਨੇ, ਔਰ ਜਿਹੜੀਆਂ ਉਹਦੇ ਤੋਂ ਬਾਹਰ ਜਾਣ ਵਾਲੀਆਂ ਨੇ ਉਹ ਇਸ ਬਾਹਰ ਆ ਸਕਦੀਆਂ ਨੇ। ਉਸ ਤੋਂ ਬਾਅਦ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇੱਕ ਤਾਂ ਇਹਦਾ ਪੂਰੇ ਸਾਈਟੋਪਲਾਜ਼ਮ ਦੇ ਨਾਲੋਂ ਕਲਰ ਡਿਫਰੈਂਟ ਆ, ਯੈਲੋਸ਼ ਟਾਈਪ ਦੇ ਕਲਰ ਦੇ ਵਿਚ ਸਾਨੂੰ ਆਮ ਸੈੱਲ ਦੇ ਵਿਚ ਦਿਖਾਈ ਦਿੰਦਾ ਹੈ, ਦੂਸਰੇ ਨਾਲੋਂ ਇੱਕ ਵੱਖਰਾ ਤੌਰ ਤੇ, ਜਿਵੇਂ ਇੱਕ ਅਲੱਗ ਹੀ ਟਾਪੂ ਕਿਸੇ ਸਮੁੰਦਰ ਦੇ ਵਿਚ ਖੜਾ ਹੋਵੇ, ਤੇ ਇਸ ਖੜਾ ਤੇ ਹੈ ਨੀ, ਰਿਮੂਵ ਕਰ ਰਿਹਾ ਆ, ਪਰ ਇੱਕ ਟਾਪੂ ਹੈ ਜਿਹੜਾ ਸਮੁੰਦਰ ਸਾਨੂੰ ਦਿਖਾਈ ਦੇ ਰਿਹਾ ਤੇ ਅਸੀਂ ਉਹਨੂੰ ਨਿਊਕਲੀਅਸ ਕਹਿੰਦੇ। ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਸਿਰਫ ਆਪਣੇ ਆਪ ਇੱਕ ਬਹੁਤ ਵੱਡਾ ਦਫ਼ਤਰ ਆ, ਇੱਕ ਬਹੁਤ ਵੱਡੀ ਚੀਜ਼ ਆ, ਔਰ ਇਹਦੇ ਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ, ਪਰ ਸਾਰੀਆਂ ਕੀਮਤੀ ਨੇ। ਜਿਵੇਂ ਅਸੀਂ ਘਰ ਬਣਾਉਣੇ ਆ ਨਾ, ਤੇ ਘਰ ਬਣਾਉਣੇ ਆ ਤੇ ਉਹਦੇ ਵਿਚ ਸਾਡਾ ਹੁੰਦਾ ਆਹ ਬਾਹਰ ਦੀ ਬੈਠਕ ਕੇ ਆਏ ਗਏ ਵਾਸਤੇ ਹੈ, ਉਸ ਤੋਂ ਬਾਅਦ ਅੰਦਰ ਜਾਓ ਸਾਡੀ ਰਸੋਈ ਹੈ, ਆਹ ਸਾਡਾ ਲਿਵਿੰਗ ਰੂਮ ਹੈ, ਬੈਡਰੂਮ ਹੈ, ਔਰ ਫਿਰ ਅਸੀਂ ਬਣਾਉਣੇ ਆ ਜਿੱਥੇ ਸਾਡੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ, ਕੀਮਤੀ ਚੀਜ਼ਾਂ, ਗਹਿਣਾ ਗੱਟਾ ਹੋਰ ਇਧਰ ਉਧਰ ਸਾਡੀਆਂ ਵਸੀਤਾਂ ਸਾਰੀਆਂ, ਸਾਡਾ ਜੋ ਵੀ ਕੁਛ ਹੁੰਦਾ ਆ ਘਰ ਦਾ ਰਜਿਸਟਰੀਆਂ ਵਗੈਰਾ, ਉਹ ਸਾਰੀਆਂ ਉੱਥੇ ਰੱਖਦੇ ਹਾਂ, ਹੁਣ ਅਸੀਂ ਆਪ ਸਪੈਸ਼ਲੀ ਸਟੋਰ ਹਾਊਸ ਜਾਂ ਸੇਫ ਹਾਊਸ ਕਹਿ ਦਿੰਦੇ ਹਾਂ, ਸੇਫਟੀ ਦਾ ਹਾਊਸ ਸਾਡੇ ਉਸ ਘਰ ਦੇ ਵਿਚ ਹੁੰਦਾ। ਔਰ ਇਹ ਜਿਹੜਾ ਨਿਊਕਲੀਅਸ ਹੈ ਇਸ ਸਾਰੇ ਸੈੱਲ ਦੇ ਵਿਚ, ਇਹ ਇੱਕ ਤਰ੍ਹਾਂ ਦਾ ਉਹ ਸੇਫ ਹਾਊਸ ਹੈ ਜਿੱਥੇ ਸਾਡੀਆਂ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ। ਹੁਣ ਜਿਹੜਾ ਇਹਦੇ ਅੰਦਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੂਵ ਕਰਨ ਵਾਸਤੇ ਵੀ ਇਹਦਾ ਵੀ ਇੱਕ ਆਪਣਾ ਇਨਵਾਇਰਮੈਂਟ ਹੈ, ਜਿਵੇਂ ਬਾਹਰ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਮੈਂ ਦੱਸਿਆ ਨਾ, ਇਵੇਂ ਇਹਦਾ ਆਪਣਾ ਇੱਕ ਇਨਵਾਇਰਮੈਂਟ, ਇਹਦਾ ਇੱਕ ਆਪਣਾ ਚੱਲਣ ਹੈ, ਔਰ ਜਿਹੜਾ ਉਹਦੇ ਚ ਲੀਕੋਡ ਜਾਂ ਜੋ ਵੀ ਕੁਛ ਹੈਗਾ ਉਹਨੂੰ ਅਸੀਂ ਕਹਿੰਦੇ ਸਾਈਟੋਪਲਾਜ਼ਮ, ਔਰ ਉਸ ਸਾਈਟੋਪਲਾਜ਼ਮ ਦੇ ਵਿਚ ਜਿਹੜਾ ਲੀਕੋਡ ਆ ਉਹ ਹੈ ਪ੍ਰੋਟੋਪਲਾਜ਼ਮ। ਪ੍ਰੋਟੋਪਲਾਜ਼ਮ ਇੱਕ ਐਸੀ ਚੀਜ਼ ਆ ਜਿਹੜੀ ਅੰਦਰ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਸਤੇ ਸਮਾਂਬੱਧ ਨਿਸ਼ਚਿਤ ਰੱਖਣ ਵਾਸਤੇ ਵੀ ਸਹੀ ਰਹੇ, ਖਰਾਬ ਨਾ ਹੋ ਜਾਵੇ। ਬਹੁਤੀਆਂ ਸਾਰੀਆਂ ਚੀਜ਼ਾਂ ਖਰਾਬ ਖਰੂਬ ਜਿਹੜੀਆਂ ਹੁੰਦੀਆਂ ਨਾ, ਸਬਜ਼ੀ ਬਣਾਈ ਹੈ ਨਾ ਤੇ ਹੁਣ ਕੱਲ ਨੂੰ ਖਾਣੀ ਦੇ ਫ੍ਰਿਜ ਚ ਰੱਖ ਦਿੰਦੇ ਸੇਫ ਰੱਖਣ ਵਾਸਤੇ। ਸੋ ਇਸੇ ਤਰ੍ਹਾਂ ਇਹ ਨਿਊਕਲੀਅਸ ਦੀਆਂ ਸੈੱਲ ਦੀਆਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਅੱਗੇ ਰਿਕਾਰਡ ਸਾਨੂੰ ਲੋੜ ਪੈਣੀ ਹੈ, ਹੁਣ ਨਹੀਂ ਹੈਗੀ, ਅੱਗੇ ਰਿਕਾਰਡ ਚ ਲੋੜ ਪੈਣੀ ਹੈ ਜਦੋਂ ਕਿਤੇ ਜ਼ਰੂਰਤ ਹੋਈ ਤੇ ਸਾਨੂੰ ਰਜਿਸਟਰੀ ਵਿਖਾਉਣੀ ਪੈਣੀ ਹੈ ਨਾ ਉਸ ਵੇਲੇ, ਤੇ ਉਸ ਵੇਲੇ ਉਹ ਸਾਰੀਆਂ ਚੀਜ਼ਾਂ ਸੈੱਲ ਇਹਦੇ ਵਿਚ ਨਿਊਕਲੀਅਸ ਦੇ ਵਿਚ ਰੱਖਦਾ ਕਿ ਇਹਦਾ ਸਟੋਰ ਹਾਊਸ। ਸੋ ਉਸ ਪ੍ਰੋਟੋਪਲਾਜ਼ਮ ਦੇ ਵਿਚ ਇਹ ਸਾਰਾ ਕੁਝ ਜਿਹੜਾ ਪ੍ਰਿਜ਼ਰਵ ਕੀਤਾ ਹੋਇਆ ਹੁੰਦਾ ਹੈਗਾ, ਇੱਕ ਸੈਂਟਰਲ ਆਈਡੀਆ ਹੈਗਾ, ਠੀਕ ਹੈ। ਔਰ ਇਹਦੇ ਵਿਚ ਹੁੰਦੇ ਨੇ ਜੀਨਸ, ਕ੍ਰੋਮੋਜ਼ੋਮਸ ਜਿਹੜੇ ਨੇ ਧਾਗਿਆਂ ਵਰਗੇ, ਰੇਸ਼ਿਆਂ ਵਰਗੇ ਹੁੰਦੇ ਨੇ। ਮਾਈਕਰੋਸਕੋਪ ਦਾ ਆਮ ਜਨਤਾ ਤੇ ਨਹੀਂ ਵੇਖਦੀ, ਅਸੀਂ ਤੇ ਉਹਨੂੰ ਸਾਰੇ ਨੂੰ ਪੜ੍ਹਦੇ ਹਾਂ, ਵੇਖਦੇ ਹਾਂ, ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਅਲੱਗ ਅਲੱਗ ਡੰਡਿਆਂ ਵਾਲੀਆਂ, ਬਾਂਸ ਦੀਆਂ ਪੌੜੀਆਂ ਹੋਣ ਤੇ ਹੋਣ ਵੀ ਡੇਡੀਆਂ ਗੁਲਾਈ ਵਾਲੀਆਂ, ਉੱਥੋਂ ਇਸ ਤਰ੍ਹਾਂ ਦਾ ਸਾਰਾ ਸਿਸਟਮ ਅੰਦਰ ਦਾ ਇਹਦੇ ਵਿਚ ਬਣਿਆ ਹੋਇਆ। ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰ ਕੇ ਲੈ ਕੇ ਜਾਂਦੇ ਹਾਂ ਕਿ ਭਾਈ ਇਹ ਜਿਹੜਾ ਨਿਊਕਲੀਅਸ ਹੈ ਇਹਦਾ ਅਸਲ ਕੰਮ ਹੈਗਾ ਆ ਸਾਰੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨਾ। ਪਹਿਲਾਂ ਅਸੀਂ ਇਹ ਕਹਿ ਚੁੱਕੇ ਹਾਂ ਕਿ ਸਾਈਟੋਪਲਾਜ਼ਮ ਸਾਰਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ, ਪਰ ਸਾਡੀ ਯਾਰ ਸਾਰੀ ਘਰ ਦੀ ਬਿਜਲੀ ਜਗਨ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਤੇ ਸਾਡਾ ਕਿਤੇ ਮੀਟਰ ਵੀ ਤੇ ਲਗਾ ਹੋਊਗਾ ਨਾ। ਸੋ ਉਹ ਜਿਹੜਾ ਮੀਟਰ ਹੈ ਸਾਰੀਆਂ ਕਾਰਵਾਈਆਂ ਨੂੰ ਮੇਨਟੇਨ ਕਰਨ ਵਾਸਤੇ ਉਹ ਇਸ ਸਾਡੇ ਨਿਊਕਲੀਅਸ ਦੇ ਵਿੱਚ ਆਮ ਤੌਰ ਤੇ ਹੁੰਦਾ ਆ, ਔਰ ਉਹਦੇ ਵਿੱਚ ਹੀ ਸਾਰੀਆਂ ਕਾਰਵਾਈਆਂ ਬੇਸਿਕਲੀ ਗਾਈਡ ਉੱਥੋਂ ਹੁੰਦਾ, ਸਵਿਚ ਉੱਥੇ ਹੀ ਆ ਸਾਡਾ, ਉਸ ਸਵਿਚ ਦੇ ਮੁਤਾਬਕ ਹੀ ਬਾਹਰ ਅਸੀਂ ਪੜਿਆ ਸਾਹ ਦੀ ਕਿਰਿਆ ਨੂੰ ਕੌਣ ਮੇਨਟੇਨ ਕਰਦਾ। ਅਜਿਹੀ ਮੈਂ ਦੱਸਣਾ ਆਇਆ ਉਹਨਾਂ ਗੱਲਾਂ ਨੂੰ। ਸਾਈਟੋਪਲਾਜ਼ਮ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਸਾਹ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੈਟ ਨੂੰ ਮੋਟਾ ਕਰਦੀਆਂ ਨੇ ਜਾਂ ਪਤਲਾ ਕਰਦੀਆਂ ਨੇ ਸਰੀਰ ਨੂੰ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਐਕਟੀਵਿਟੀ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਸਮਾਨ ਆ ਗਿਆ ਉਹਦਾ ਪ੍ਰੋਟੀਨ ਬਣਾਉਂਦੀਆਂ, ਸਿੰਥੇਸਾਈਜ਼ ਕਰਨ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਸਾਈਟੋਪਲਾਜ਼ਮ ਦੇ ਵਿੱਚ ਹੈਗੀਆਂ ਨੇ। ਪਰ ਇਹਦੇ ਵਿੱਚੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਸਾਡੇ ਜੀਨਸ ਹਨ, ਫੋਰ ਫਾਦਰ ਤੋਂ ਪਿਛਲੇ ਤੋਂ ਲੈ ਕੇ ਸਾਡੀ ਜੈਨੇਟਿਕ ਹਿਸਟਰੀ ਜਿਹੜੀ ਹੈ ਉਹ ਸਾਡੀਆਂ ਰਜਿਸਟਰੀਆਂ ਨੇ, ਪਿਓ ਨੇ ਜ਼ਮੀਨ ਲਈ ਸੀ ਉਹਨੇ ਰਜਿਸਟਰੀ ਕਰਵਾ ਦਿੱਤੀ, ਗਾ ਪੋਤਰ ਨੂੰ ਉਹਨੇ ਦੇ ਦਿੱਤੀ, ਉਹਨੇ ਵੀ ਸਾਂਭ ਕੇ ਰੱਖ ਲਈ, ਔਰ ਉਹ ਜਿਹੜਾ ਸਾਡਾ ਰਿਕਾਰਡ ਇਸ ਟਾਈਪ ਦਾ ਹੁੰਦਾ ਆ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਪ੍ਰਿਜ਼ਰਵ ਹੁੰਦਾ ਇਸ ਨਿਊਕਲੀਅਸ ਦੇ ਵਿੱਚ। ਔਰ ਇਹਦੀਆਂ ਫਿਰ ਜ਼ਿੰਮੇਵਾਰੀਆਂ ਕੀ ਹੋ ਗਈਆਂ? ਪਹਿਲੀ ਗੱਲ ਤਾਂ ਗਰੋਥ, ਗਰੋਥ ਨੂੰ ਇੱਕ ਲਿਮਿਟਡ ਤੱਕ, ਮਾਂ ਪਰ ਧੀ ਪਿਤਾ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ, ਅਸੀਂ ਵੇਖਦੇ ਹਾਂ ਨਾ ਕਿ ਇਹਦੇ ਨੱਕ ਪਿਓ ਵਰਗਾ ਆ ਜੀ, ਇਹਦੀ ਅੱਖਾਂ ਫਲਾਣੇ ਵਰਗੀਆਂ ਨੇ, ਇਹ ਅਸੀਂ ਕਿਉਂ ਕਹਿੰਦੇ ਹਾਂ? ਇਸ ਕਰਕੇ ਇਹ ਕਿੱਥੋਂ ਚੀਜ਼ ਚਾਲੂ ਹੁੰਦੀ ਹੈ? ਸਾਡੇ ਇਸ ਨਿਊਕਲੀਅਸ ਦੇ ਵਿੱਚੋਂ ਜਿਹੜੇ ਗਰੋਥ ਵਾਲਾ ਪਾਰਟ ਹੈਗਾ ਆ ਉਹ ਇਸ ਨੂੰ ਨਿਰਧਾਰਿਤ ਕਰਦਾ ਹੈਗਾ। ਸਾਡੀਆਂ ਉਂਗਲੀਆਂ ਜਿੰਨੀਆਂ ਵੀ ਹੈਗੀਆਂ ਨੇ ਇਹਨਾਂ ਦੇ ਅਲੱਗ ਅਲੱਗ ਸਾਈਜ਼ ਨੇ, ਅਸੀਂ ਆਪਣੇ ਮਾਂ ਜਾਂ ਬਾਪ ਦੀਆਂ ਉਂਗਲੀਆਂ ਦਾ ਸਾਈਜ਼ ਵੇਖਦੇ ਹਾਂ ਤੇ ਉਹਨਾਂ ਦੇ ਕੰਪੈਰੇਟਿਵ ਸਾਨੂੰ ਬਹੁਤ ਸਾਰੀ ਸਿਮਿਲੈਰਿਟੀ ਮਿਲੇਗੀ, ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਹਨ, ਕਿਉਂਕਿ ਉੱਥੇ ਦੋ ਸੰਗਮ ਹੋ ਗਿਆ ਨਾ, ਮਾਂ ਤੇ ਪਿਓ ਦਾ ਹੋ ਗਿਆ ਨਾ, ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਜਾਣਗੀਆਂ, ਨਵੀਆਂ ਵੀ ਆ ਜਾਣਗੀਆਂ, ਔਰ ਇਸੇ ਕਰਕੇ ਹੀ ਆ ਜਿਹੜਾ ਪੈਟਰਨਿਟੀ ਟੈਸਟ ਹੋਣਾ ਸ਼ੁਰੂ ਹੋ ਗਿਆ, ਔਰ ਉਸ ਪੈਟਰਨਿਟੀ ਟੈਸਟ ਦੇ ਮੁਤਾਬਕ ਅਸੀਂ ਇਹ ਤੇ ਦੱਸਣਯੋਗ ਹੋ ਗਏ ਹਾਂ ਕਿ ਬਈ ਆ ਆ ਬੰਦਾ, ਕਿਉਂਕਿ ਇੱਥੇ ਤਾਂ ਮਲਟੀਪਲ ਸੈਕਸ ਪਾਰਟਨਰ ਹੁੰਦੇ ਨੇ, ਤਾਂ ਉਸ ਹਾਲਾਤ ਵਿੱਚ ਇਹੋ ਜਿਹੀ ਪੋਜੀਸ਼ਨ ਬਹੁਤ ਹੀ ਜ਼ਿਆਦਾ ਆ ਗਈ। ਸਾਡਾ ਸਮਾਜ ਅਜੇ ਬਹੁਤ ਹੱਦ ਤੱਕ ਇਸ ਗੱਲ ਤੋਂ ਬਚਿਆ ਹੋਇਆ ਤੇ ਇਹੋ ਜਿਹੇ ਥਾਂ ਤੇ ਪੈਟਰਨਿਟੀ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ ਤੇ ਉਸ ਪੈਟਰਨਿਟੀ ਦੇ ਟੈਸਟ ਵਿੱਚ ਕੀ ਆ, ਦੋ ਤਿੰਨ ਬੰਦੇ ਆ ਗਏ ਉਹਨਾਂ ਦੀ ਜੋ ਸੈੱਟ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਇੱਥੋਂ ਤੱਕ ਸਾਇੰਸ ਪਹੁੰਚ ਗਈ ਵੀ ਆ ਆ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਲੇਕਿਨ ਜੋ ਤੀਸਰਾ ਬੰਦਾ ਹੈ ਇਹ ਉਹਦਾ ਬਾਪ ਹੈ, ਪੋਜ਼ਿਟਿਵਲੀ ਇਹ ਵੀ ਨਹੀਂ ਕਿਹਾ ਜਾ ਸਕਦਾ, ਹਜੇ ਤੱਕ ਵੀ ਨਹੀਂ ਕਿਹਾ ਜਾ ਸਕਦਾ, ਪਰ ਕਿਉਂਕਿ ਸੰਭਵ ਹੈ ਨਾ, ਮਾਂ ਨੇ ਤਾਂ ਦੱਸਿਆ ਹੈ ਨਾ ਕਿ ਮੇਰੇ ਸੰਬੰਧ ਕਿਹਦੇ ਕਿਹਦੇ ਨਾਲ ਸੀ, ਉਹਨਾਂ ਦੇ ਵਿੱਚੋਂ ਵੇਖਣਾ ਹੈ ਨਾ, ਜਿਹੜੇ ਬੰਦੇ ਵੇਖੇ ਨੇ ਉਹਨਾਂ ਬੰਦੇ ਜਿਹੜੇ ਕੁਸਚਨ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਇਹ ਕਿਹਾ ਜਾ ਸਕਦਾ ਕਿ ਆ ਆ ਬੰਦਾ ਇਹਦੇ ਨਾਲ ਨਹੀਂ ਸਹਿਮਤ ਜਾਂ ਇਹਦਾ ਬਾਪ ਨਹੀਂ ਹੋ ਸਕਦਾ, ਪਰ ਬਾਕੀ ਜਿਹੜਾ ਬਚ ਗਿਆ ਆਟੋਮੈਟਿਕਲੀ ਉਹਦਾ ਬਾਪ ਹੋਏਗਾ। ਪਰ ਹਾਲਾਂਕਿ ਕਿਉਂ, ਉਸ ਮਾਂ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ, ਇਸ ਪਿਓ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ ਮਿਲ ਕੇ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਰਚੀ ਹੈ, ਇੱਕ ਨਵਾਂ ਉਹਦੇ ਚ ਚੀਜ਼ ਬਣਾਈ ਹੈ, ਔਰ ਉਹਦੇ ਮੁਤਾਬਕ ਜ਼ਰੂਰੀ ਨਹੀਂ ਕਿ ਇਸ ਬੱਚੇ ਦੀਆਂ ਸਾਰੀਆਂ ਉਂਗਲਾਂ ਉਹਦੇ ਮੁਤਾਬਕ ਹੀ ਹੋਣ, ਇਸ ਬੱਚੇ ਦੀਆਂ ਸਾਰੀਆਂ ਅੱਖਾਂ ਉਹਦੇ ਮੁਤਾਬਕ ਹੀ ਹੋਣ, ਸੋ ਥੋੜੀ ਚੇਂਜ ਹੋ ਸਕਦੀ ਹੈ। ਸੋ ਇਸ ਗਰੋਥ ਨੂੰ ਨਿਰਧਾਰਿਤ ਪਹਿਲਾ ਕੰਮ ਜਿਹੜਾ ਨਿਊਕਲੀਅਸ ਦਾ ਹੈ ਉਹ ਸਟਰਕਚਰ ਬਿਲਡਿੰਗ ਦਾ ਹੈਗਾ, ਸਟਰਕਚਰ ਸਰੀਰ ਦਾ ਕਿਵੇਂ ਕਿਵੇਂ ਦਾ ਹੋਏਗਾ, ਅੰਗਾਂ ਦੀ ਬਣਤਰ ਕਿਵੇਂ ਕਿਵੇਂ ਹੋਏਗੀ, ਇਹ ਸਾਰਾ ਰਿਕਾਰਡ ਪਿਛਲੇ ਰਿਕਾਰਡ ਦੇ ਮੁਤਾਬਕ ਪਹਿਲੇ ਪਿਓ ਨੇ ਕੀ ਜ਼ਮੀਨ ਲਈ ਸੀ, ਅੱਗੇ ਪੁੱਤਰਾਂ ਨੂੰ ਕਿਵੇਂ ਵੰਡ ਦਿੱਤੀ ਗਈ, ਅੱਗੇ ਉਸ ਤੇ ਪੁੱਤਰਾਂ ਨੂੰ ਕਿਵੇਂ ਆਉਣੀ, ਉਹ ਸਾਰਾ ਰਿਕਾਰਡ ਜਿਹੜਾ ਹੈਗਾ ਆ ਉਹ ਇਹਦੇ ਵਿੱਚ ਪ੍ਰਿਜ਼ਰਵ ਹੈਗਾ ਜੇ ਨਿਊਕਲੀਅਸ ਦੇ ਵਿੱਚ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਮੈਟਾਬੋਲਿਜ਼ਮ, ਗਰੋਥ ਨੂੰ ਮੈਟਾਬੋਲਾਈਜ਼ ਕਰਨ ਵਾਲਾ ਜਾਂ ਗਰੋਥ ਨੂੰ ਮੇਨਟੇਨ ਕਰਨ ਵਾਲਾ, ਇਹ ਜਿਹੜਾ ਪਹਿਲਾ ਕੰਮ ਹੈ ਉਹ ਇਹਦੇ ਵਿੱਚ ਹੈ। ਦੂਸਰਾ, ਇਸ ਗਰੋਥ ਨੂੰ ਰੈਗੂਲੇਟ ਕਰਨ ਵਾਲਾ, ਕਿਸੇ ਨੂੰ ਜ਼ਖਮ ਹੋ ਗਿਆ, ਸੱਟ ਲੱਗ ਗਈ, ਕੁਛ ਹੈਗਾ, ਇਹ ਤਾਂ ਨਹੀਂ ਹੈਗਾ ਵੀ ਉੱਥੇ ਬਹੁਤ ਹੀ ਜ਼ਿਆਦਾ ਅੱਗੇ ਡਿਵੈਲਪਮੈਂਟ ਹੋ ਜੂਗੀ, ਨਹੀਂ, ਹਰ ਅੰਗ ਦੀ ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਉਹਦੇ ਉਹਨਾਂ ਜੈਨੇਟਿਕ ਕਰੈਕਟਰ ਦੇ ਉੱਪਰ ਨਿਰਭਰ ਕਰਦੀ ਹੈ ਕਿ ਨਹੀਂ ਇਹ ਏਡਾ ਵੱਡਾ ਨਹੀਂ ਹੋ ਸਕਦਾ, ਇਹਦਾ ਮਾਂ ਤੇ ਬਾਪ ਦਾ ਇੰਨਾ ਇੰਨਾ ਹਾਈਟ ਹੈ ਜਾਂ ਉਹਦੇ ਅੰਗਾਂ ਦੀ ਆਹ ਜਿਹੜੀ ਰੇਸ਼ੋ ਹੈਗੀ ਹੈ ਉਹ। ਹੁਣ ਸਾਡੇ ਕੋਲੇ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਸਾਡੇ ਕੋਲੇ ਉਂਗਲੀਆਂ ਦੀ ਲੈਂਥ ਗੁੱਟ ਤੋਂ ਲੈ ਕੇ ਐਲਬੋ ਅਰਕ ਤੱਕ ਦੀ ਲੈਂਥ, ਅਲੱਗ ਅਲੱਗ ਚੀਜ਼ਾਂ ਇੱਕ ਦੂਸਰੇ ਦੀ ਰੇਸ਼ੋ, ਇਹ ਹੁਣ ਸਾਰਾ ਰਿਕਾਰਡ ਬਣ ਗਿਆ। ਗੋਡੇ ਤੋਂ ਲੈ ਕੇ ਹਿਪ ਜੁਆਇੰਟ ਤੱਕ ਦੀ ਲੈਂਥ, ਲੱਤਾਂ ਦੇ, ਇਹ ਸਾਰੀਆਂ ਚੀਜ਼ਾਂ ਦਾ ਅੱਜ ਕੱਲ ਰਿਕਾਰਡ ਸਾਡੇ ਕੋਲ ਬਣ ਗਿਆ ਕਿ ਇਹਦੀ ਇਹਦੀ ਕਿਵੇਂ ਕਿਵੇਂ ਰੇਸ਼ੋ ਹੋਏਗੀ, ਉਹਦੇ ਮੁਤਾਬਕ ਅਸੀਂ ਜੈਨੇਟਿਕ ਕਰੈਕਟਰ ਨਿਰਧਾਰਿਤ ਕਰਦੇ ਹਾਂ, ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਤੇ ਮੈਟਾਬੋਲਿਜ਼ਮ। ਉਸ ਮੈਟਾਬੋਲਿਜ਼ਮ ਵਾਲੀ ਸਾਰੀ ਜਿਹੜੀ ਗੱਲ ਹੈਗੀ ਜਿਹੜੀ ਬਾਹਰ ਸਾਈਟੋਪਲਾਜ਼ਮ ਨੇ ਕਰਨੀ ਹੈ ਜਾਂ ਇਹਨੇ ਡਾਇਰੈਕਸ਼ਨ ਦੇਣੀ ਹੈ ਜਾਂ ਇਹਨੇ ਦੱਸਣਾ ਨਾ ਵੀ ਇੱਥੋਂ ਇੱਥੋਂ ਤੱਕ ਤੁਸੀਂ ਇੰਨਾ ਕੰਮ ਕਰ ਸਕਦੇ ਹੋ, ਆਹ ਉਂਗਲੀ ਜਿਹੜੀ ਇੰਨੀ ਇੰਨੀ ਵਧੂਗੀ, ਆਹ ਉਂਗਲੀ ਜਿਹੜੀ ਮਿਡਲ ਉਂਗਲ ਤੋਂ ਇੰਨੀ ਛੋਟੀ ਰਹੂਗੀ, ਉਹ ਸਾਰਾ ਦੀ ਸਾਰੀ ਕੰਡੀਸ਼ਨ ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਕੰਨਾਂ ਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਆ, ਜਿਹਨੂੰ ਅਸੀਂ ਕਹਿੰਦੇ ਹਾਂ ਗਰੋਥ ਐਟ ਮੈਟਾਬੋਲਿਜ਼ਮ। ਠੀਕ ਹੈ, ਮੈਨਟੇਨ ਕਰਨਾ, ਮੈਟਾਬੋਲਿਜ਼ਮ ਕੀ ਹੈ, ਮੈਨਟੇਨ ਕਰਨਾ, ਵਾਧਾ ਤੇ ਘਾਟਾ, ਕਮਾਈ ਕਿੰਨੇ, ਖਰਚ ਕਿੰਨੇ ਕੀਤੇ ਆ, ਔਰ ਗਰੋਥ ਹਾਂ ਛੋਟਾ ਹੈਗਾ ਤਾਂ ਉਸਨੂੰ ਵੱਡਾ ਕਰਨਾ, ਇਹਦਾ ਦਰਖਤ ਕਿਵੇਂ ਬਣਨਾ ਹੈ, ਇਸ ਬੰਦੇ ਨੇ ਕਿਵੇਂ ਅੱਗੇ ਡਿਵੈਲਪ ਹੋਣਾ, ਇਹਨੂੰ ਅਸੀਂ ਗਰੋਥ ਕਹਿੰਦੇ ਹਾਂ, ਔਰ ਉਸਨੂੰ ਮੈਨਟੇਨ ਕਰਨਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮੈਟਾਬੋਲਿਜ਼ਮ। ਔਰ ਇਸੇ ਤਰ੍ਹਾਂ ਹੀ ਵੱਡੀ ਗੱਲ ਜਿਹੜੀ ਇਹਦੇ ਉੱਪਰ ਨਿਰਭਰ ਕਰਦੀ ਹੈ, ਕਿੰਨੇ ਕਿੱਲੇ ਆ ਬਈ ਪਿਓ ਕੋਲ, ਅਗਾਂਹ ਉਹਨਾਂ ਦੀ ਹੀ ਵੰਡ ਹੋਣੀ ਹੈ, ਅਗਾਂਹ ਉਹਦੀ ਹੀ ਪ੍ਰੋਡਕਸ਼ਨ ਹੋਣੀ ਹੈ, ਇਹ ਅੱਗੇ ਕਿਵੇਂ ਵਧਾ ਸਕਦੇ ਨੇ, ਰੀਪ੍ਰੋਡਕਸ਼ਨ। ਰੀਪ੍ਰੋਡਕਸ਼ਨ ਤੁਸੀਂ ਵੇਖੋ ਨਾ ਵੀ ਮਾਂ ਬਾਪ ਨੇ ਇੱਕ ਬੱਚਾ ਜੰਮਿਆ ਆ ਤੇ ਅੱਗੇ ਇੱਕ ਬੱਚਾ ਪੈਦਾ ਹੁੰਦਾ ਆ ਤੇ ਉਹਦੇ ਕੋਲ ਔਲਾਦ ਹੀ ਨਹੀਂ ਹੁੰਦੀ, ਡਾਕਟਰ ਚੈੱਕ ਕਰਦੇ ਨੇ ਕਹਿੰਦੇ ਤੇਰੇ ਤਾਂ ਸਪਰਮ ਹੀ ਨਹੀਂ ਬਣ ਰਹੇ। ਸਰਟੇਰਲਿਟੀ ਮਾਂ ਲੜਕੀ ਚ ਵੀ ਹੋ ਸਕਦੀ ਹੈ, ਲੜਕੇ ਚ ਵੀ ਹੋ ਸਕਦੀ, ਕਾਰਨ ਅਲੱਗ ਅਲੱਗ ਨੇ, ਪਰ ਉਹਨਾਂ ਦੇ ਮਾਂ ਬਾਪ ਨੇ ਤਾਂ ਉਹਨਾਂ ਨੂੰ ਜੰਮਿਆ ਨਾ, ਉਹਦਾ ਮਤਲਬ ਉਹਨਾਂ ਦੇ ਮਾਂ ਬਾਪ ਦੇ ਵਿੱਚ ਤੇ ਉਹ ਕਰੈਕਟਰ ਸੀ ਜਿਹਨੂੰ ਅਸੀਂ ਰੀਪ੍ਰੋਡਕਸ਼ਨ ਕਹਿ ਰਹੇ ਹਾਂ, ਪਰ ਇਹਨਾਂ ਦੇ ਵਿੱਚ ਨਹੀਂ ਡਿਵੈਲਪ ਹੋ ਸਕਿਆ। ਸੋ ਇਸ ਰੀਪ੍ਰੋਡਕਸ਼ਨ ਦੀ ਰਿਸਪੋਂਸਿਬਿਲਿਟੀ ਵੀ ਸਾਡੇ ਇਸ ਨਿਊਕਲੀਅਸ ਦੇ ਉੱਪਰ ਨਿਰਭਰ ਕਰਦੀ ਹੈ ਕਿ ਸਾਡਾ ਜਿਹੜਾ ਨਿਊਕਲੀਅਸ ਆ ਉਹਦੇ ਵਿੱਚ ਰੀਪ੍ਰੋਡਕਸ਼ਨ ਦੀ ਇਸ ਬੰਦੇ ਦੇ ਮੁਤਾਬਕ ਕੀ ਅੱਗੇ ਕਿਰਿਆ ਹੋਏਗੀ, ਉਸ ਨੂੰ ਇਹ ਅਸੀਂ ਕਹਿੰਦੇ ਹਾਂ ਕਿ ਰੀਪ੍ਰੋਡਕਸ਼ਨ, ਕਿ ਅੱਗੇ ਅੱਗੇ ਬੱਚੇ ਦਾ ਕਿਵੇਂ ਹੋਏਗਾ, ਕੀ ਚੱਲੇਗਾ, ਇਹਨਾਂ ਗੱਲਾਂ ਤੋਂ ਅਸੀਂ ਅੱਗੇ ਅੰਦਾਜ਼ਾ ਈਵਨ ਨਿਊਕਲੀਅਸ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਚ ਰੀਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਹੀ ਉਹਦੇ ਮੁਤਾਬਕ ਇਹ ਸਾਰੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਹਾਰਮੋਨਸ ਜਿਹੜੇ ਰੀਪ੍ਰੋਡਕਸ਼ਨ ਵਾਸਤੇ ਹੁੰਦੇ ਨੇ, ਜਿਵੇਂ ਆਦਮੀਆਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ, ਇਹਦੀ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਹੋਏਗੀ ਤੇ ਤਾਂ ਹੀ ਸਪਰਮ ਬਣਨਗੇ, ਤਾਂ ਹੀ ਅੱਗੇ ਜਾ ਕੇ ਕੁਝ ਹੋਏਗਾ ਨਾ। ਔਰ ਸਪਰਮਾਂ ਨੂੰ ਨਾਰਮਲ ਤੌਰ ਤੇ ਮੇਨਟੇਨ ਕਰਨ ਵਾਸਤੇ ਜੋ ਮਟੀਰੀਅਲ ਸਾਨੂੰ ਚਾਹੀਦਾ ਆ ਉਹ ਸਾਰੇ ਦਾ ਸਾਰਾ ਇਸ ਨਿਊਕਲੀਅਸ ਦੀ ਜ਼ਿੰਮੇਵਾਰੀ ਹੈ। ਸੋ ਅਸੀਂ ਤੀਸਰੀ ਗੱਲ ਇਹ ਕਹਿ ਦਿੱਤੀ, ਪਹਿਲੀ ਗੱਲ ਗਰੋਥ ਦੀ ਕਹਿ ਦਿੱਤੀ, ਦੂਸਰੀ ਗੱਲ ਉਸ ਗਰੋਥ ਨੂੰ ਮੇਨਟੇਨ ਕਰਨ ਲਈ ਜਾਂ ਚਲਾਉਣ ਦੀ ਜਿਹਨੂੰ ਅਸੀਂ ਮੈਟਾਬੋਲਿਕ ਰੇਟ ਕਹਿ ਦਿੱਤਾ ਹੈਗਾ ਆ। ਚੌਥੀ ਗੱਲ ਜਿਹੜੀ ਅਸੀਂ ਰੀਪ੍ਰੋਡਕਸ਼ਨ ਦੀ ਕਹਿ ਦਿੱਤੀ ਵੀ ਸਾਰੀ ਰੀਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਇਹਦੇ ਤੇ, ਜੇ ਇਹਦੇ ਚ ਖਰਾਬੀ ਆ ਗਈ, ਤੇ ਆਉਣ ਵਾਲੀ ਜਨਰੇਸ਼ਨ ਸਟਰਲਾਈਜ਼ ਦੀ ਹੋ ਸਕਦੀ, ਤੈਨੂੰ ਬੱਚਾ ਹੀ ਨਹੀਂ ਪੈਦਾ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਐਸਾ ਵੀ ਹੋ ਸਕਦਾ। ਔਰ ਐਸਾ ਵੀ ਹੋ ਸਕਦਾ ਕਿ ਕਈ ਤੁਸੀਂ ਦੇਖਿਆ ਨਾ ਕਿ ਮਾਂ ਦੇ ਤੇ ਇੱਕ ਹੀ ਬੱਚਾ, ਇੱਕ ਇੱਕ ਹੀ ਬੱਚਾ ਹੁੰਦਾ ਰਿਹਾ, ਦੋ ਜਾਂ ਤਿੰਨ ਬੱਚੇ ਜਿੰਨੇ ਵੀ ਉਹਨੇ ਜਮੇ ਆ ਉਹਨੇ ਇੱਕ ਇੱਕ ਹੀ ਬੱਚਾ ਹੋਇਆ, ਤੇ ਗਾਂ ਕਈ ਬੱਚੀਆਂ ਐਸੀਆਂ ਨੇ ਜਿਹਨਾਂ ਨੂੰ ਦੋ ਦੋ ਤਿੰਨ ਤਿੰਨ ਬੱਚੇ ਵੀ, ਜਦੋਂ ਮੈਂ ਅਸੀਂ ਕੇਸ ਦੇਖੇ ਆ ਜਿਹਨੂੰ ਪਹਿਲਾ ਬੱਚਾ ਇੱਕ ਹੋਇਆ, ਦੂਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਦੋ ਹੋਏ, ਤੀਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਤਿੰਨ ਹੋਏ, ਮੈਂ ਇੱਥੋਂ ਤੱਕ ਇੱਕ ਬੀਬੀ ਨੂੰ ਦੇਖਿਆ ਹੋਇਆ, ਭਾਵ ਹਰ ਵੇਲੇ ਜਦੋਂ ਪ੍ਰੈਗਨੈਂਸੀ ਹੋਈ ਆ ਬੱਚੇ ਜ਼ਿਆਦਾ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਰੀਪ੍ਰੋਡਕਸ਼ਨ ਦੀਆਂ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹਨ, ਤੇ ਇਹ ਕਹਿੰਦੇ ਅੱਗੋਂ ਰੀਪ੍ਰੋਡਕਸ਼ਨ ਨੂੰ ਕਿਵੇਂ ਮੇਨਟੇਨ ਕਰਨਾ ਹੈਗਾ, ਉਹ ਜਿਹੜੇ ਕ੍ਰੋਮੋਸੋਮਸ ਹਨ ਉਹਨਾਂ ਨੇ ਅੱਗੇ ਕਿਵੇਂ ਵਿਕਸਿਤ ਹੋਣਾ ਹੈ ਤੇ ਕਿਵੇਂ ਇਸ ਸਾਰੀ ਚੀਜ਼ ਦੀ ਡਿਵੀਜ਼ਨ ਕਰਕੇ ਅੱਗੇ ਬਰਾਬਰ ਕਿਹੜੀ ਕਿਹੜੀ ਚੀਜ਼ ਡਿਵੀਜ਼ਨ ਕਰਦੀ, ਮੈਂ ਉਹਦੇ ਤੇ ਵੀ ਆਉਣਾ ਹੈਗਾ ਵੀ ਕਿਹੜੀ ਚੀਜ਼ ਇਹਨਾਂ ਤੇ ਡਿਵੀਜ਼ਨ ਕਰਦੀ ਹੈ ਤਾਂ ਕਿ ਸੈੱਲ ਤੋਂ ਸੈੱਲ ਅੱਗੇ ਜਾਵੇ, ਬੱਚੇ ਤਾਂ ਕਈ ਹੋਏ ਨਾ, ਔਰ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਵਿੱਚ ਵੰਡ ਕਿਵੇਂ ਹੋਣੀ, ਸੈੱਲ ਦੀ ਡਿਵੀਜ਼ਨ ਹੋਣ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗੇ, ਐ ਤਾਂ ਨਾ ਇੱਕ ਹੀ ਮਾਂ ਬਾਪ ਦੇ ਬੱਚੇ ਨੇ ਫਿਰ ਸਾਰੇ ਗੁਣ ਬਰਾਬਰ ਹੀ ਹੋਣੇ ਚਾਹੀਦੇ ਨੇ ਨਾ, ਪਰ ਐਸਾ ਤਾਂ ਨਹੀਂ ਹੁੰਦਾ। ਹੁਣ ਤੱਕ ਵੇਖਿਆ ਗਿਆ ਕਿ ਜਿਹੜੇ ਟਵਿਨਸ ਬੱਚੇ ਹੁੰਦੇ ਨੇ, ਭਾਵ 1% ਤੋਂ ਪੈਦਾ ਹੋਣ ਵਾਲੇ ਦੋ ਬੱਚੇ, ਜਾਂ ਇੱਕ ਹੀ ਸਮੇਂ ਹੋਈ ਪ੍ਰੈਗਨੈਂਸੀ ਦੇ ਵਿੱਚ ਅਲੱਗ ਅਲੱਗ ਪਰਸੈਂਟਾਂ ਬਣਨ ਵਾਲੇ ਦੋ ਬੱਚੇ, ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ, ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ। ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ, ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ, ਮੈਂ ਤੁਹਾਨੂੰ ਦੱਸਾਂਗਾ ਵੀ ਕਿਸ ਕਰਕੇ ਐਸਾ ਹੁੰਦਾ ਆ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ। ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ। ਦੂਸਰੀ ਗੱਲ, ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ। ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ, ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ, ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ, ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ, ਇਹਨੂੰ ਸਿੰਥੇਸਾਈਜ਼ ਕਹਿੰਦੇ। ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ, ਆਰ ਐਨ ਏ, ਰਾਈਪੋ ਨਿਊਕਲੀਏਟਿਕ ਏਸਿਡ ਜਾਂ ਡੀ ਐਨ ਏ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ, ਪਟਰਨਿਟੀ ਟੈਸਟ ਜਿਹੜਾ ਉਹ ਇਸ ਗੱਲ ਤੇ ਬਣਿਆ ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਪੈਟਰਨਿਟੀ ਐਸਟੈਬਲਿਸ਼ ਹੋਣੀ ਹੈ ਵੀ ਆਹ ਇਹਦਾ ਪਿਓ ਤੇ ਆਹ ਮਾਂ ਦਾ ਪਤਾ ਹੀ ਹੁੰਦਾ ਜਿਹਦੇ ਪੈਦਾ ਹੋਏ ਨੇ ਮਾਂ ਦਾ ਤੇ ਪਤਾ ਹੀ ਲੱਗਦਾ ਹੁੰਦਾ ਵੀ ਮਾਂ ਨੇ ਜੰਮਿਆ ਹੈਗਾ ਫਰਕ ਸਿਰਫ ਪਿਓ ਦਾ ਹੀ ਪੈਂਦਾ ਆ ਤੇ ਫਰਕ ਪਿਓ ਨੂੰ ਕੱਢਣ ਵਾਸਤੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਜਾਂ ਆਰ ਐਨ ਏ ਰਾਈਬੋ ਨਿਊਕਲੀਅਕ ਐਸਿਡ ਜਾਂ ਡਿਸਆਕਸੀ ਰਾਈਬ ਨਿਊਕਲੀਅਕ ਐਸਿਡ ਦਾ ਨਾਂ ਹੈਗਾ ਆ ਔਰ ਉਹ ਅਸੀਂ ਕਰਦੇ ਆ। ਦੂਸਰੀ ਗੱਲ ਇਹ ਕਰੈਕਟਰ ਬਰਾਬਰ ਜਾਵੇ, ਇਹ ਕਰੈਕਟਰ ਮੇਰੇ ਮਾਂ ਮੇਰੇ ਬੱਚਿਆਂ ਵਿਚ ਮੇਰੇ ਬਰਾਬਰ ਜਾਵੇ, ਉਸੇ ਤਰ੍ਹਾਂ ਬਰਾਬਰ ਵੰਡ ਹੋਵੇ ਹਰੇਕ ਬੱਚੇ ਵਿਚ ਉਹ ਕਰੈਕਟਰ ਹੋਵੇ, ਇਹ ਨਿਰਧਾਰਿਤ ਕਰਨ ਵਾਲੀ ਇਹਦੇ ਵਿਚ ਇਕ ਚੀਜ਼ ਹੈਗੀ ਜਿਹਨੂੰ ਕਹਿੰਦੇ ਰਾਈਬੋਸੋਮਸ। ਰਾਈਬੋਸੋਮਸ ਵੀ ਇਸੇ ਵਿਚ ਰਹਿਣ ਵਾਲੀ ਇਕ ਚੀਜ਼ ਹੈਗੀ ਆ ਜਿਹੜੀ ਇਹ ਨਿਰਧਾਰਿਤ ਕਰਦੀ ਆ ਕਿ ਸਾਰੇ ਬੱਚਿਆਂ ਨੂੰ ਘਰ ਦੇ ਵਿਚੋਂ ਬਰਾਬਰ ਹਿੱਸਾ ਮਿਲੇ। ਜਿਹੜੇ ਕਰੈਕਟਰ ਪਿਓ ਜਾਂ ਮਾਂ ਬਾਪ ਦੇ ਜਾ ਰਹੇ ਨੇ ਉਹ ਸਾਰੇ ਕਰੈਕਟਰ ਸਾਰੇ ਬੱਚਿਆਂ ਦੇ ਵਿਚ ਉਸੇ ਤਰ੍ਹਾਂ ਮਿਲਣ, ਲੜਕੀਆਂ ਨੂੰ ਲੜਕੀਆਂ ਵਾਲੇ, ਮੁੰਡੇ ਨੂੰ ਮੁੰਡੇ ਵਾਲੇ, ਉਹ ਕਰੈਕਟਰ ਉਹਨਾਂ ਨੂੰ ਉਸੇ ਤਰ੍ਹਾਂ ਮਿਲਣ ਤੇ ਨਿਰਧਾਰਿਤ ਕੌਣ ਕਰਦਾ ਆ? ਰਾਈਬੋਸੋਮਸ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿਚ ਹੁੰਦੀਆਂ ਨੇ। ਸੋ ਪਹਿਲੀ ਗੱਲ ਤੇ ਆਪਾਂ ਇਹ ਕਰ ਦਿੱਤੀ ਆ ਵੀ ਨਿਊਕਲੀਅਸ ਵੀ ਇਕ ਤਰ੍ਹਾਂ ਦਾ ਸਾਡਾ ਸਟੋਰ ਰੂਮ ਹੈ, ਸੇਫਟੀ ਰੂਮ ਹੈ, ਜਿੱਥੇ ਸਾਡੀ ਸੇਫ ਪਈ ਹੈ, ਜਿੱਥੇ ਸਾਡੇ ਫੋਰ ਫਾਦਰਸ ਦਾ ਕੀ ਕਰੈਕਟਰ ਸੀ, ਕਿਵੇਂ ਦੇ ਸੀ, ਉਹਨਾਂ ਦੀਆਂ ਅੱਖਾਂ ਕਿਵੇਂ ਦੇ ਸੀ, ਉਹਨਾਂ ਦੇ ਨੱਕ ਕਿੱਦਾਂ ਕਿੱਦਾਂ ਸੀ, ਕੰਨ ਕਿੱਦਾਂ ਕਿੱਦਾਂ ਸੀਗੇ ਔਰ ਕਿਸ ਤਰ੍ਹਾਂ ਸੀਗੇ, ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਉਹਦੇ ਨਾਲ ਸਹਿਮਤ ਹੋਣਗੀਆਂ। ਤਾਂ ਤੁਸੀਂ ਕਹੋਗੇ ਯਾਰ ਕਈਆਂ ਦਾ ਤਾਂ ਫਰਕ ਪੈ ਜਾਂਦਾ, ਉਹ ਫਰਕ ਇਸ ਕਰਕੇ ਪੈ ਜਾਂਦਾ ਕਿ ਅੱਗੇ ਜਾ ਕੇ ਉਹਦੀ ਮਾਂ ਹੋਰ ਸੀਗੇ, ਅੱਗੇ ਆ ਬੱਚਿਆਂ ਦੀ ਮਾਂ ਹੋਰ ਸੀਗੀ, ਉਹਦੇ ਵਿਚ ਜਿਹੜੀ ਸਮਿਲਿਤ ਹੋਈ ਚੀਜ਼ ਆ ਔਰ ਉਸਦੇ ਨਾਲ ਜਿਹੜਾ ਰਾਈਬੋਸੋਮ ਨੇ ਹੋਰ ਕੁਝ ਸਿੰਥੇਸਾਈਜ਼ ਕਰ ਦਿੱਤਾ ਆ, ਥੋੜਾ ਥੋੜਾ ਅੰਤਰ ਉਹਦੇ ਵਿਚ ਆਉਂਦਾ ਰਹਿੰਦਾ, ਪਰ ਅਸਲ ਮੇਨ ਕਰੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਇਸੇ ਕਰਕੇ ਆਹ ਇੰਗਲੈਂਡ ਦੇ ਵਿਚ ਉਹਨਾਂ ਨੇ ਕਾਫੀ ਦੋ ਦੋ ਤਿੰਨ ਤਿੰਨ ਹਜ਼ਾਰ ਸਾਲ ਪੁਰਾਣੀਆਂ ਜਿਹੜੀਆਂ ਕਬਰਾਂ ਸੀਗੀਆਂ ਉਹ ਪੁੱਟ ਕੇ ਤੇ ਉਹਨਾਂ ਦਾ ਡੀ ਐਨ ਏ ਦੇਖਣ ਦੀ ਕੋਸ਼ਿਸ਼ ਕੀਤੀ ਔਰ ਡੀ ਐਨ ਏ ਪੁੱਟ ਕੇ ਕੋਸ਼ਿਸ਼ ਕੀਤੀ ਤੇ ਇਸੇ ਤਰ੍ਹਾਂ ਦਾ ਡੀ ਐਨ ਏ ਇੰਡੀਆ ਵਾਲੇ ਪਾਸੇ ਉਹਨਾਂ ਨੇ ਖੋਜ ਕਰ ਲਈ, ਇਸੇ ਤਰ੍ਹਾਂ ਅਲੱਗ ਅਲੱਗ ਹੋਰ ਦੇਸ਼ਾਂ ਦੇ ਵਿੱਚ ਇਥੋਪੀਆ ਵਗੈਰਾ ਜਾ ਕੇ ਕਰ ਲਈ, ਉਹ ਮਿਲਦਾ ਸੀ। ਇਹ ਸਾਬਤ ਕੀ ਕੀਤਾ? ਇਹਦਾ ਮਤਲਬ ਇਹ ਜਨਰੇਸ਼ਨ ਇਹ ਜੀਨਸ ਵਾਲੇ ਲੋਕ ਇਥੋਂ ਮੂਵ ਕਰਕੇ ਉਧਰ ਵੀ ਗਏ ਜਾਂ ਉਧਰੋਂ ਮੂਵ ਕਰਕੇ ਇਧਰ ਆਏ ਹੋਣਗੇ ਜਾਂ ਅਲੱਗ ਅਲੱਗ ਥਾਵਾਂ ਤੇ ਗਏ ਹੋਣਗੇ, ਭਾਵ ਮਾਈਗ੍ਰੇਸ਼ਨ ਜਿਹੜੀ ਸੀ ਹੁਣ ਤੋਂ ਪਹਿਲਾਂ ਵੀ ਹੁੰਦੀ। ਨਵੇਂ ਨੀ ਕਿ ਅਸੀਂ ਇੰਡੀਆ ਤੋਂ ਅਮਰੀਕਾ ਆ ਗਏ ਹਾਂ, ਮਤਲਬ ਇਹ ਮਾਈਗ੍ਰੇਸ਼ਨ ਆਵਾਜਾਈ ਹੁੰਦੀ ਰਹੀ ਹੈ ਹਮੇਸ਼ਾ। ਇਸ ਨੂੰ ਅਸੀਂ ਇਕੋ ਸਿਸਟਮ ਕਹਿੰਦੇ ਹਾਂ ਔਰ ਇਕੋ ਸਿਸਟਮ ਹੁੰਦਾ ਕਿ ਕੁਦਰਤ ਨੇ ਆਪਣੇ ਇਨਵਾਇਰਮੈਂਟ ਨੂੰ ਸਹੀ ਰੱਖਣਾ। ਹੁਣ ਤੇ ਅਸੀਂ ਲੜੀ ਜਾਂਦੇ ਹਾਂ ਨਾ ਵੀ ਸਾਡੀ ਗਰਮੀ ਦੇ ਕਰਕੇ ਇਨਵਾਇਰਮੈਂਟ ਗਰਮ ਹੋ ਰਿਹਾ ਜੀ, ਗਲੇਸ਼ੀਅਰ ਪੰਘ ਰਹੇ ਨੇ ਜੀ, ਸਮੁੰਦਰ ਨੇ ਉੱਪਰ ਤਾਂ ਆ ਜਾਣਾ ਜੀ, ਕਈ ਲੋਕ ਕਈ ਸ਼ਹਿਰ ਡੁੱਬ ਜਾਣੇ ਜੀ। ਇਹ ਗਿਣਤੀਆਂ ਮਿਣਤੀ ਅਸੀਂ ਕਰਦੇ ਹਾਂ ਪਰ ਸਾਡੀਆਂ ਛੋਟੀਆਂ ਗਿਣਤੀਆਂ ਨੇ, ਪਤਾ ਨੀ ਕਿੱਡਾ ਵੱਡਾ ਬ੍ਰਹਿਮੰਡ ਹੈ ਜਿਹਨੂੰ ਉਹ ਕੰਟਰੋਲ ਕਰ ਰਿਹਾ ਤੇ ਉਸ ਕੰਟਰੋਲਿੰਗ ਦੇ ਮੁਤਾਬਕ ਇਹਨੇ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਲਈ, ਨਹੀਂ ਤਾਂ ਸਿਰਫ ਇੱਕ ਪਲੈਨਟ ਦੀ ਗੱਲ ਹੈਗੀ ਹੈ ਨਾ ਔਰ ਸਾਰੇ ਪਲੈਨਟਾਂ ਨੂੰ ਉਹਨੇ ਕੰਟਰੋਲ ਕਰ ਲੈਣਾ ਹੈਗਾ। ਸੋ ਇਹਦੇ ਮੁਤਾਬਕ ਹੀ ਇਹ ਜਿਹੜਾ ਸਾਡਾ ਨਿਊਕਲੀਅਸ ਹੈਗਾ ਆ ਇਹ ਇੱਕ ਤਰ੍ਹਾਂ ਦਾ ਸਾਡਾ ਸਪੈਸ਼ਲ ਰੂਮ ਆ ਜਿੱਥੇ ਸਾਡਾ ਸਾਰਾ ਕੁਝ ਉਹਦੇ ਵਿਚ ਪ੍ਰਜ਼ਰਵ ਹੁੰਦਾ ਹੈ, ਜਿਹਦੇ ਵਿਚ ਸਾਡੇ ਇਹ ਕ੍ਰੋਮੋਸੋਮਸ ਹੁੰਦੇ ਨੇ ਜਿਵੇਂ ਸੈੱਟ ਵਰਗੇ ਕਿਹਾ ਧਾਗਿਆਂ ਵਰਗੇ ਹੁੰਦੇ ਨੇ ਔਰ ਇਹ ਬੇਸਿਕਲੀ ਜਦੋਂ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਇਹ ਸਾਨੂੰ ਐਂ ਲੱਗਦਾ ਜਿਵੇਂ ਬਾਂਸ ਦੀ ਪੌੜੀ ਹੁੰਦੀ ਨਾ ਤੇ ਬਾਂਸ ਦੀ ਪੌੜੀ ਚੰਗੀ ਟੇਢੀ ਹੋ ਜਾਵੇ ਤੇ ਉਹਦੇ ਮੁਤਾਬਕ ਇਹ ਸਾਨੂੰ ਦਿਖਾਈ ਦਿੰਦੇ ਨੇ ਔਰ ਇਹਦੇ ਵਿਚ ਪ੍ਰਜ਼ਰਵ ਹੁੰਦੇ ਨੇ ਉਹ ਰਿਕਾਰਡ ਸਾਡੇ ਜਿਹੜੇ ਸਾਡੇ ਫੋਰ ਫਾਦਰ ਸਾਡੀ ਵਿਰਾਸਤ ਦੇ ਨਾਲ ਸੰਬੰਧਿਤ ਹੁੰਦੇ ਨੇ ਔਰ ਇਸੇ ਤਰ੍ਹਾਂ ਇਹਦੇ ਵਿਚ ਨਿਊਕਲੀਅਸ ਓਲਸ ਹੁੰਦੇ ਨੇ ਜਿਹੜੇ ਜਿਹਨੂੰ ਅਸੀਂ ਰਾਈਬੋਸੋਮ ਜਾਂ ਆਰ ਐਨ ਏ ਵਗੈਰਾ ਕਹਿੰਦੇ ਹਾਂ, ਜਿਹੜੇ ਇਸ ਕਰੈਕਟਰ ਦੀ ਸੰਭਾਲ ਕਰਨ ਵਾਲੇ ਚੀਜ਼ ਨੇ, ਜਿਹੜੇ ਇਸ ਚੀਜ਼ ਨੂੰ ਸਾਬਤ ਕਰਨ ਵਾਲੇ। ਸਾਬਤ ਕਿਵੇਂ ਕਰੋਗੇ ਤੁਸੀਂ? ਵੇਖ ਤਾਂ ਲਿਆ ਤੁਸੀਂ ਸਾਰੀ ਚੀਜ਼ ਨੂੰ, ਲੇਕਿਨ ਇਸ ਨੂੰ ਸਾਬਤ ਕਿਵੇਂ ਕਰੋਗੇ? ਉਹ ਸਾਬਤ ਕਰਨ ਵਾਲਾ ਜਿਹੜਾ ਹੈ ਡੀ ਐਨ ਏ ਰਾਈਬੋ ਨਿਊਕਲੀਅਕ ਐਸਿਡ ਜਾਂ ਡਿਸਆਕਸੀ ਰਾਈਬੋ ਨਿਊਕਲੀਅਕ ਐਸਿਡ, ਇਹ ਕਿਹਦੇ ਜਰੇ ਨੇ? ਇਹ ਸਾਡੇ ਇਸ ਰਾਈਬੋਸੋਮ ਦੇ ਵਿਚ ਰਹਿੰਦੇ। ਸੋ ਇਹ ਸਾਰੀਆਂ ਗੱਲਾਂ ਨਿਊਕਲੀਓਪਲਾਜ਼ਮ ਜਿਹੜਾ ਸਾਰਾ ਫਲੂਇਡ ਅੰਦਰ ਨਿਊਕਲੀਅਸ ਦੇ ਵਿਚ ਭਰਿਆ ਹੋਇਆ ਹੈ ਉਸ ਨੂੰ ਅਸੀਂ ਨਿਊਕਲੀਓਪਲਾਜ਼ਮ ਵਗੈਰਾ ਕਹਿੰਦੇ ਹਾਂ। ਇਹ ਵੀ ਇੱਕ ਜੈਲੀ ਵਰਗਾ ਸਬਸਟਾਂਸ ਹੈਗਾ ਆ ਔਰ ਇਹਦੇ ਵਿਚ ਇਹ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਰੱਖੀਆਂ ਹੋਈਆਂ ਨੇ ਔਰ ਮੂਵ ਕਰਦੀਆਂ ਰਹਿੰਦੀਆਂ ਨੇ ਉਹਦੇ ਅੰਦਰ ਅੰਦਰ ਹੀ। ਇੰਜ ਕਹਿ ਲੋ ਕਿ ਸਸਪੈਂਡਡ, ਇਹਨੂੰ ਮੈਡੀਕਲ ਟਰਮ ਦੇ ਵਿਚ ਲਿਖਦੇ ਨੇ ਸਸਪੈਂਡਡ ਨੇ, ਸਸਪੈਂਡਡ ਦਾ ਮਤਲਬ ਕੋਈ ਲਟਕ ਰਹੀ ਹੈ ਕੋਈ, ਪਰ ਇਹ ਸਾਰਾ ਸਾਰਾ ਮਟੀਰੀਅਲ ਜੈਲੀ ਵਰਗਾ ਮਟੀਰੀਅਲ ਹੈਗਾ। ਇਸ ਜੈਲੀ ਵਰਗੇ ਮਟੀਰੀਅਲ ਦੇ ਵਿਚ ਇਹ ਬਰਾਬਰ ਦੂਰੀ ਤੇ ਇਕ ਦੂਸਰੀ ਦੇ ਨਾਲ ਮੂਵ ਕਰਦੀਆਂ ਰਹਿੰਦੀਆਂ ਨੇ। ਫਿਰ ਇਹਦੇ ਵਿਚ ਇਕ ਹੋਰ ਐਸਾ ਸਬਸਟਾਂਸ ਹੁੰਦਾ ਆ ਜਿਹੜਾ ਜਿਸ ਤਰ੍ਹਾਂ ਸਾਡੇ ਟ੍ਰੇਨ ਦੇ ਡੱਬੇ ਹੁੰਦੇ ਆ ਨਾ, ਟ੍ਰੇਨ ਦੇ ਡੱਬੇ ਤੋਂ ਸਮਾਨ ਲੈ ਕੇ ਜਾਂਦੇ ਨੇ, ਇਧਰੋਂ ਉਧਰ ਇਧਰ ਲੈ ਕੇ ਜਾਂਦੇ ਹੈਗੇ ਨੇ। ਇਸ ਨਿਊਕਲੀਅਸ ਦੇ ਵਿਚ ਵੀ ਇਸ ਤਰ੍ਹਾਂ ਦਾ ਚੀਜ਼ ਹੈਗੀ ਹੈ ਜਿਹੜੀ ਇੱਕ ਥਾਂ ਤੋਂ ਦੂਸਰੀ ਥਾਂ, ਜਾਂ ਇੱਕ ਚੀਜ਼ ਜਿਹੜੀ ਕੋਈ ਸਪੈਸ਼ਲ ਚੀਜ਼ ਆ ਗਈ ਸਾਡੀ ਕਿ ਆ ਇਹਦਾ ਕਰੈਕਟਰ ਬਣ ਗਿਆ, ਉਸ ਨੂੰ ਕਰੈਕਟਰ ਨੂੰ ਹੁਣ ਨਵੀਂ ਜ਼ਮੀਨ ਲੈ ਲਈ ਅਸੀਂ, ਹੁਣ ਨਵੀਂ ਜ਼ਮੀਨ ਲੈ ਲਈ ਹੈ ਤੇ ਹੁਣ ਇਹਦੀ ਰਜਿਸਟਰੀ ਜਿਹੜੀ ਹੈ ਉਹ ਵੀ ਅਸੀਂ ਉੱਥੇ ਸਟੋਰ ਕਰਨੀ ਹੈ, ਔਰ ਉਹਦੇ ਵਿਚੋਂ ਜਿਹੜੀ ਹੋਰ ਬਾਅਦ ਵੇਚ ਦਿੱਤੀ ਹੈ ਉਹ ਬਾਹਰ ਕੱਢਣੀ ਹੈ। ਸੋ ਇਸ ਤਰ੍ਹਾਂ ਦੇ ਉਹ ਖਾਲੀ ਡੱਬੇ ਬਲਬ ਵਾਲੇ ਗੋਲ ਗੋਲ ਟਾਈਪ ਦੇ ਇਹਦੇ ਵਿਚ ਹੋਰ ਹੁੰਦੇ ਨੇ ਜਿਹੜੇ ਇਹ ਫੰਕਸ਼ਨ ਅਦਾ ਕਰਦੇ ਨੇ ਕਿ ਇਸ ਨਿਊਕਲੀਅਸ ਦੀ ਦੀਵਾਰ ਦੇ ਅੰਦਰ ਅੰਦਰ ਵੀ ਚੀਜ਼ਾਂ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਨਿਊਕਲੀਅਸ ਤੋਂ ਬਾਹਰ ਵੀ ਆਉਂਦੀਆਂ ਰਹਿੰਦੀਆਂ ਨੇ। ਇਹ ਸਾਰਾ ਕੁਝ ਮੇਨ ਗੱਲ ਇਹਦਾ ਪ੍ਰਿਜ਼ਰਵੇਸ਼ਨ ਦਾ ਹੈ, ਔਰ ਪ੍ਰਿਜ਼ਰਵੇਸ਼ਨ ਕਰਕੇ ਬਾਹਰ ਦੇ ਸਾਈਟੋਪਲਾਜ਼ਮ ਨੂੰ ਜਿਹੜੇ ਵੀ ਅੰਗ ਨੇ ਉਹਨਾਂ ਨੂੰ ਆਰਡਰ ਦੇਣਾ ਕਿ ਤੁਸੀਂ ਆਹ ਚੀਜ਼ ਇਸ ਤਰ੍ਹਾਂ ਇਸ ਤਰ੍ਹਾਂ ਕਰਨੀ ਹੈ। ਹਾਲਾਂਕਿ ਮੇਨ ਅਸੀਂ ਜੋ ਪਹਿਲਾਂ ਸੈੱਲ ਦੇ ਅੰਦਰ ਵੜੇ ਸਨ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਵੀ ਇਹ ਇੱਕ ਐਸਾ ਇਨਵਾਇਰਮੈਂਟ ਆ ਜਿਹੜਾ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ, ਤੇ ਜਦੋਂ ਅਸੀਂ ਕਿਹਾ ਸੀ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਉਹਦਾ ਮਤਲਬ ਇਹ ਸੀਗਾ ਖਰਚ ਵੀ ਕਿੰਨਾ ਤੇ ਆਮਦਨ ਕਿੰਨੀ ਹੈ ਤੇ ਸਾਰੇ ਸਾਲ ਦਾ ਹਿਸਾਬ ਕਿਤਾਬ, ਸਰੀਰ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ, ਕਿਸੇ ਬਿਮਾਰੀ ਦੇ ਕਰਕੇ ਸਰੀਰ ਘੱਟ ਰਿਹਾ ਜਾਂ ਕਿਸੇ ਬਿਮਾਰੀ ਦੇ ਕਰਕੇ ਸਰੀਰ ਵੱਧ ਗਿਆ, ਜਿਵੇਂ ਥਾਇਰਾਇਡ ਦੀ ਪ੍ਰੋਬਲਮ ਦੀ ਆਪਾਂ ਗੱਲ ਕੀਤੀ ਸੀ, ਉਹ ਜਿਹਦੇ ਚ ਹਾਈਪੋ ਹੁੰਦਾ ਹੈ ਥਾਇਰਾਇਡ ਕੱਦ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਦੁਬਲਾ ਪਤਲਾ ਹੋ ਜਾਂਦਾ, ਔਰ ਦੂਸਰੀ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ, ਹਾਈਪਰ ਦੀ ਗੱਲ ਕੀਤੀ ਸੀ, ਸਰੀਰ ਮੋਟਾ ਪਾਰਾ ਹੋਣਾ ਸ਼ੁਰੂ ਹੋ ਜਾਂਦਾ। ਸੋ ਉਹ ਸਾਰੀਆਂ ਵਿਧਾ ਜਿਹੜੀਆਂ ਸੀ, ਸਾਰੇ ਜਿਹੜੇ ਕਾਰਜਕ੍ਰਮ ਸੀਗੇ, ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ ਸੀ, ਠੀਕ ਹੈ। ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ? ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ, ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈ ਚੀਜ਼ਾਂ ਨੇ, ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ, ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ, ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ, ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ, ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ। ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ, ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ, ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਦੱਸ, ਇੱਕ ਮਿਊਸਿਸ ਹੈ, ਮਿਟੋਟਿਕ ਹੈ, ਇੱਕ ਇਨਕਰੀਜ਼ ਵਾਲੀ ਹੈ, ਇੱਕ ਡਿਕਰੀਜ਼ ਵਾਲੀ ਹੈਗੀ ਹੈ। ਉਹ ਜਦੋਂ ਓਵਮ ਤੇ ਸਪਰਮ ਮਿਲੇ ਸੀ ਮੈਂ ਉਸ ਵੇਲੇ ਦੱਸਿਆ ਸੀ, ਖੈਰ ਉਸ ਗੱਲ ਸੀ ਨਾ ਆਪਾਂ ਜਾਈਏ ਇਸ ਨੂੰ ਅੱਜ ਪੂਰਾ ਕਰ ਲਿਆ ਜਾਵੇ ਕਿ ਸੈੱਲ ਦੀ ਡਿਵੀਜ਼ਨ ਜਦੋਂ ਹੁੰਦੀ ਹੈ ਨਾ ਤੇ ਉਦੋਂ ਭਾਈ ਨਿਊਕਲੀਅਸ ਤਾਂ ਇੱਕ ਹੀ ਆ, ਉਸ ਦੀ ਬਰਾਬਰ ਡਿਵੀਜ਼ਨ ਹੋਵੇ, ਉਸ ਦੀ ਬਰਾਬਰ ਵੰਡ ਹੋਵੇ ਤਾਂ ਕਿ ਉਹ ਜਿਹੜੀਆਂ ਰਜਿਸਟਰੀਆਂ ਉਹ ਜਿਹੜੀਆਂ ਪਿਓ ਨੇ ਖਰੀਦੀਆਂ ਸੀ ਜਾਂ ਤੁਸੀਂ ਖਰੀਦੀਆਂ ਸੀ ਅਦਾ ਤੁਹਾਡੀ ਔਲਾਦ ਦੇ ਵਿੱਚ ਬਰਾਬਰ ਜਾਣ। ਬਿਮਾਰੀਆਂ ਹੈ ਨਾ, ਹੁਣ ਕੋਈ ਪਿਓ ਇਹ ਰੋਕ ਸਕਦਾ ਤੇ ਮੇਰੇ ਮੁੰਡੇ ਮੈਨੂੰ ਸ਼ੂਗਰ ਦੀ ਬਿਮਾਰੀ ਹੈਗੀ ਹੈ ਤੇ ਕਿਹਾ ਮੇਰੇ ਬੱਚੇ ਨੂੰ ਨਾ ਹੋਵੇ, ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਤੇ ਕਿਹਾ ਮੇਰੇ ਬੱਚੇ ਨੂੰ ਨਾ ਹੋਵੇ। ਯਾਰ ਮੈਂ ਸਮਝਦਾ ਕਿ ਲੋਕ ਕਹਿੰਦੇ ਨੇ ਨੀ ਮੈਂ ਨੀ ਆਪਣੇ ਫਲਾਣੇ ਪੁੱਤ ਨੂੰ ਹਿੱਸਾ ਦਿੰਦਾ, ਮੈਂ ਉਹਨੂੰ ਦਊਂਗਾ ਤੇ ਉਹਨੂੰ ਤੁਸੀਂ ਕਿਵੇਂ ਕਰ ਸਕਦੇ ਹੋ, ਤੁਹਾਨੂੰ ਕਿਵੇਂ ਕਰਨਾ ਚਾਹੀਦਾ ਇਸਦਾ, ਜਦੋਂ ਕਿ ਜੇ ਤੁਸੀਂ ਬਿਮਾਰੀਆਂ ਨਹੀਂ ਰੋਕ ਸਕਦੇ ਜਿਹੜੀਆਂ ਤੁਹਾਡੀਆਂ ਜੈਨੇਟਿਕ ਕਰੈਕਟਰ ਦੇ ਵਿੱਚ ਤੁਹਾਡੇ ਮਾਂ ਬਾਪ ਵੱਲੋਂ ਤੁਹਾਨੂੰ ਆਈਆਂ ਨੇ ਤੇ ਤੁਸੀਂ ਅੱਗੇ ਟਰਾਂਸਮਿਟ ਕਰ ਰਹੇ ਹੋ, ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਵੀ ਵਿਰਾਸਤ ਦੇ ਵਿੱਚੋਂ ਮੈਂ ਆਹ ਜ਼ਮੀਨ ਇਹਨੂੰ ਦੇਣੀ ਤੇ ਆ ਉਹਨੂੰ ਨਹੀਂ ਦੇਣੀ? ਸਾਨੂੰ ਇਹਨਾਂ ਗੱਲਾਂ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਸਾਡੇ ਅੰਦਰ ਕੁਦਰਤ ਨੇ ਜੋ ਚੀਜ਼ ਪਾਇਆ ਹੋਇਆ ਆ ਉਸ ਦੇ ਮੁਤਾਬਕ ਸਾਨੂੰ ਚੱਲਣ ਦੀ ਲੋੜ ਹੈਗੀ ਹੈ। ਹੁਣ ਕੀ ਹੋਇਆ ਵੀ ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਏਗਾ, ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਵੇ ਤੇ ਮੈਂਬਰਾਂ ਚ ਕੋਈ ਫਰਕ ਪੈ ਜਾਵੇ ਤੇ ਬਿਮਾਰੀਆਂ ਕਿਹੋ ਜਿਹੀਆਂ ਪੈਣੀਆਂ? ਪਹਿਲੀ ਤਾਂ ਗੱਲ ਵੀ ਸਾਰਾ ਹੀ ਡਿਸਆਰਗੇਨਾਈਜੇਸ਼ਨ ਹੋ ਜਾਏਗਾ, ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈਗੀ। ਉਹ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਪਹਿਲਾਂ ਡਿਸਕਸ ਕੀਤਾ ਹੈਗਾ ਆ, ਉਹ ਸਾਰਾ ਸੁਚਾਰੂ ਰੂਪ ਨਾਲ ਨਹੀਂ ਚੱਲਣਾ, ਅਕਾਰਡਿੰਗ ਟੂ ਰੂਲ ਜੋ ਕੁਛ ਉਹਨੂੰ ਹੋਣਾ ਚਾਹੀਦਾ ਸੀਗਾ ਉਹਦੇ ਮੁਤਾਬਕ ਨਹੀਂ ਚੱਲਣਾ। ਉਸ ਤੋਂ ਬਾਅਦ ਹੋਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲ ਲੋਸਟ ਹੁੰਦਾ ਆ। ਜੇ ਤੁਹਾਡਾ ਕੰਟਰੋਲ ਹੈਗਾ, ਤੁਹਾਡੀ ਪੁਲਿਸ, ਤੁਹਾਡੀ ਮਿਲਟਰੀ, ਤੁਹਾਡੀ BSF ਸਾਰਾ ਕੰਮ ਕਰ ਰਹੀ ਨਾਰਮਲ, ਤੇ ਸਾਰਾ ਕੁਝ ਸੁਚਾਰੂ ਰੂਪ ਚੱਲੇਗਾ। ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਇਸ ਨਿਊਕਲੀਅਸ ਦੇ ਮੈਂਬਰਾਂ ਦੇ ਵਿੱਚ ਫਰਕ ਪੈ ਗਿਆ, ਇੱਕ ਨਿਊਕਲੀਅਸ ਦਾ ਜਿਹੜਾ ਸਾਈਟੋਪਲਾਜ਼ਮ ਸੀਗਾ ਉਹਦੇ ਵਿੱਚ ਰਹਿ ਕੇ ਫਰਕ ਆ ਗਿਆ, ਨਿਊਕਲੀਓਪਲਾਜ਼ਮ ਨੂੰ ਰੁਸਿਆ ਸੀ, ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ, ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ, ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਕਈਆਂ ਨੇ ਬੁਢਾਪੇ ਚ ਹੀ ਪੈਦਾ ਹੁੰਦੀਆਂ ਨੇ, ਜਿਵੇਂ ਅਲਜ਼ਾਈਮਰ ਹੈ, ਪਾਰਕਿੰਸਨ ਹੈਗੀ ਹੈ, ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਹੈ? ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ। ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਾਂ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ ਹੈ। ਬਾਉਣਾ ਨਹੀਂ ਹੋ ਸਕਦਾ ਹੈਗਾ। ਹਾਂਜੀ, ਤੇ ਐਸਾ ਵੀ ਹੋ ਸਕਦਾ ਆ ਵੀ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ। ਸੋ ਇਹੋ ਜੀ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਨਾਰਮਲ ਹੈ, ਵੀ ਕੱਦ ਬਹੁਤ ਲੰਬਾ ਹੋ ਗਿਆ ਤੇ ਨਾਰਮਲ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹੀਆਂ ਬਿਮਾਰੀਆਂ, ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ ਨਾਰਮਲ ਨਹੀਂ। ਭਾਵ ਕੀ ਹੋਇਆ ਇਹ ਦੱਸਣ ਤੋਂ ਵੀ ਜੇ ਤੁਸੀਂ ਇਹ ਵੇਖੋ ਵੀ ਮਾਂ ਤੇ ਪਿਓ ਦੇ ਕੱਦ ਦੇ ਮੁਤਾਬਕ ਅੱਗੇ ਆਉਣ ਵਾਲੀ ਔਲਾਦ ਦਾ ਕੱਦ ਨਹੀਂ ਹੈ, ਛੋਟਾ ਰਹਿ ਗਿਆ ਜਾਂ ਵੱਡਾ ਹੋ ਗਿਆ ਹੈ, ਤੇ ਕੀ ਸਾਬਤ ਹੋਏਗਾ? ਸਾਬਤ ਇਹ ਹੋਏਗਾ ਕਿ ਇਹਦਾ ਜਿਹੜਾ ਨਿਊਕਲੀਅਸ ਹੈਗਾ ਆ ਉਹ ਨਾਰਮਲ ਨਹੀਂ ਹੈ। ਕਿਸੇ ਤਰ੍ਹਾਂ ਹੋਇਆ, ਕਿਸੇ ਮਰੀਜ਼ ਦੇ ਨਾਲ ਹੋਇਆ, ਕਿਸੇ ਬਿਮਾਰੀ ਦੇ ਨਾਲ ਹੋਇਆ, ਕਿਸੇ ਵੀ ਕਾਰਨ ਹੋਇਆ, ਉਹ ਐਸਾ ਹੋਇਆ ਆ ਜਿਸ ਕਰਕੇ ਇਹਦਾ ਉਹ ਮਾਂ ਪਰ ਧੀ ਪਿਤਾ ਪਰ ਘੋੜਾ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਨਾਰਮਲ ਨਹੀਂ ਚੱਲ ਸਕਿਆ। ਸੋ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਕੰਸਟੀਟਿਊਸ਼ਨਲੀ ਜਿਹੜੀ ਅੱਗੇ ਆਉਣ ਵਾਲੀ ਔਲਾਦ ਆ ਉਹਨਾਂ ਦੇ ਵਿੱਚ ਉਹ ਕਰੈਕਟਰ ਮੇਨਟੇਨ ਨਹੀਂ ਰਹੇਗਾ, ਕੱਦ ਕਾਠ ਦਾ ਕਰੈਕਟਰ ਮੇਨਟੇਨ ਨਹੀਂ ਰਹੇਗਾ। ਦੂਸਰੀ ਗੱਲ, ਜਿਹੜੀ ਸਾਰੀ ਕੰਟਰੋਲਿੰਗ ਪਾਵਰ ਹੈ ਸਾਡੇ ਮਾਸਪੇਸ਼ੀਆਂ ਨੂੰ ਮਸਲ ਤੇ ਮਸਲ ਦੀ ਕੰਟਰੋਲਿੰਗ ਪਾਵਰ ਜਿਹੜੀ ਹੈ ਉਹ ਲਾਸਟ ਹੋ ਜਾਏਗੀ। ਤੁਸੀਂ ਵੇਖਿਆ ਹੋਣਾ ਕਿ ਕਈ ਬਹੁਤ ਬਹੁਤ ਮੋਟੇ ਹੁੰਦੇ ਨੇ, ਸਾਰਾ ਕੁਝ ਸਹੀ ਹੈ, ਖਾਂਦੇ ਪੀਂਦੇ ਸਹੀ ਨੇ, ਸੋਚ ਸਹੀ ਹੈਗੀ, ਬੰਦੇ ਨੇ ਕੀ ਹੁੰਦੇ ਤੁਸੀਂ, ਔਰ ਉਹਨਾਂ ਦਾ ਕੱਦ ਵੀ ਛੋਟਾ ਲੇਕਿਨ ਲੱਤਾਂ ਕੰਮ ਹੀ ਨਹੀਂ ਕਰਦੀ, ਠੀਕ ਹੈ, ਮਾਇਓਪੈਥੀ ਅਸੀਂ ਇਹਨੂੰ ਕਹਿੰਦੇ ਹਾਂ, ਜਾਂ ਮਸਕੂਲਰ ਡਿਸਟ੍ਰੋਫੀ ਅਸੀਂ ਇਹਨੂੰ ਕਹਿੰਦੇ ਹਾਂ। ਮਸਕੂਲਰ ਡਿਸਟ੍ਰੋਫੀ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਉਹਨਾਂ ਲੋਕਾਂ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੇ। ਤੇ ਕਿਸੇ ਵੀ ਚੀਜ਼ ਦਾ ਕੋਈ ਕੰਟਰੋਲ ਨਾ ਰਹਿਣਾ, ਇੱਕ ਤਾਂ ਹਰ ਚੀਜ਼ ਕੰਟਰੋਲ ਨਹੀਂ ਕਰ ਰਹੀ ਜੀ, ਮੈਂ ਤੁਹਾਨੂੰ ਪਹਿਲਾਂ ਅੰਗੂਲੀਆਂ ਦੀ ਗੱਲ ਦੱਸੀ ਹੈ ਵੀ ਮੇਰੀ ਅੰਗੂਠੇ ਦੇ ਨਾਲ ਦੀ ਉਂਗਲ ਇੰਡੈਕਸ ਫਿੰਗਰ ਤੇ ਮੇਰੀ ਮਿਡਲ ਫਿੰਗਰ ਇਹਨਾਂ ਦਾ ਆਪਸ ਇੱਕ ਫਰਕ ਹੈਗਾ, ਲਿਮਿਟਡ ਫਰਕ ਹੈਗਾ, ਮੇਰੇ ਬੱਚੇ ਵਿਚ ਇਸੇ ਤਰ੍ਹਾਂ ਹੋਣਾ ਚਾਹੀਦਾ ਹੈਗਾ। ਪਰ ਕੁਛ ਕਰੈਕਟਰ ਚੇਂਜ ਹੋ ਗਏ ਕਿਉਂਕਿ ਉਹਦੀ ਮਾਂ ਦਾ ਵੀ ਕਰੈਕਟਰ ਉਹਦੇ ਵਿਚ ਆ ਗਿਆ ਨਾ। ਪਰ ਜੇ ਇਹ ਇਕਦਮ ਹੀ ਫਰਕ ਪੈ ਜੇ, ਵਾਧਾ ਘਾਟਾ ਇਕਦਮ ਹੀ ਉਂਗਲੀ ਛੋਟੀ ਰਹਿ ਜਾਵੇ, ਕਰੈਕਟਰ ਹੀ ਬਦਲ ਜਾਵੇ ਟੋਟਲ, ਨਾ ਮਾਂ ਦਾ ਉਹ ਸੀ ਨਾ ਪਿਓ ਦਾ ਉਹ ਸੀ, ਇਸੇ ਤਰ੍ਹਾਂ ਕੰਨਾਂ ਦਾ ਕੰਮ ਹੈਗਾ ਆ, ਨੱਕ ਦਾ ਕੰਮ ਹੈਗਾ ਆ, ਮਾਂ ਤੇ ਬਾਪ ਨਾਲੋਂ ਜਦੋਂ ਉਹ ਇਕਦਮ ਟੋਟਲੀ ਡਿਫਰੈਂਟ ਹੋ ਜਾਵੇ ਤੇ ਉਸ ਹਾਲਾਤ ਦਾ ਅਸਰ ਗੱਲ ਕੀ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ ਦੇ ਵਿਚ ਫਰਕ ਪੈ ਗਿਆ, ਭਾਵ ਬੇਸਿਕ ਰੂਟ ਦੇ ਵਿਚ ਫਰਕ ਪੈ ਗਿਆ। ਅਸਲ ਬੇਸਿਕ ਤਾਂ ਸਾਡਾ ਉਹ ਹੈ ਨਾ, ਤੇ ਉਸ ਇਹਦੇ ਕੰਡੀਸ਼ਨਾਂ ਸਾਡੀਆਂ ਪਰਦੇ ਤੇ ਸਾਨੂੰ ਦਿਖਾਈ ਦੇ ਰਹੀਆਂ ਨੇ। ਸਰੀਰ ਜਿਹੜਾ ਸੀ ਇਹ ਪਰਦਾ ਸੀ ਨਾ, ਜਿਵੇਂ ਆਪਾਂ ਸਟਾਰਟਿੰਗ ਦੇ ਵਿਚ ਗੱਲ ਕਰੀਏ, ਔਰ ਇਹਦੇ ਵਿਚ ਉਹ ਨਿਸ਼ਾਨੀਆਂ ਜਿਹੜੀਆਂ ਅੰਦਰ ਸਾਡਾ ਸੈੱਲ ਦੇ ਵਿਚ ਪ੍ਰੋਜੈਕਟਰ ਦੇ ਵਿਚ ਪਿਆ ਹੋਇਆ ਮਟੀਰੀਅਲ ਹੈਗਾ ਆ, ਉੱਥੇ ਜਿਹੜੀ ਫਿਲਮ ਪਈ ਸੀ ਉਹ ਫਿਲਮ ਜਿਹੜੀ ਹੈ ਉਹ ਅੱਗੇ ਪ੍ਰੋਡਿਊਸ ਹੋ ਰਹੀ ਹੈ ਪਰਦੇ ਤੇ ਸਾਡੇ ਸਰੀਰ ਦੇ ਵਿਚ, ਉਹ ਸਾਰੀਆਂ ਗੱਲਾਂ ਸਾਨੂੰ ਉੱਥੇ ਦਿਖਾਈ ਦੇ ਰਹੀਆਂ ਨੇ ਵੀ ਆਹ ਹੈ, ਤੇ ਉਹਨਾਂ ਗੱਲਾਂ ਨੂੰ ਵੇਖ ਕੇ ਅਸੀਂ ਕੀ ਸਾਬਤ ਕਰਾਂਗੇ ਭਾਈ ਇਹਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹ ਨਾਰਮਲ ਨਹੀਂ ਰਿਹਾ, ਉਹਦੀਆਂ ਕੀਤੀਆਂ ਜਾਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਨਾਰਮਲ ਰਹੀ। ਦੂਸਰੀ ਗੱਲ, ਇੱਕ ਅਸੀਂ ਸਮਝਦੇ ਹਾਂ ਕਿ ਸਕਲੇਰੋਸਿਸ ਨਾਂ ਦੀ ਬਿਮਾਰੀ ਹੈ, ਲੈਟਰਲ ਸਕਲੇਰੋਸਿਸ ਬ੍ਰੇਨ ਦੇ ਨਾਲ ਸੰਬੰਧਿਤ ਹੈਗੀ ਹੈ, ਸਿਰਫ ਇਹਨਾਂ ਹੀ ਸਮਝ ਲੋਕੋ ਕਿ ਇਹ ਵੀ ਇਸ ਤਰ੍ਹਾਂ ਦੀ ALS ਦੇ ਨਾਂ ਨਾਲ ਅਸੀਂ ਜਾਣਦੇ ਹਾਂ ਉਸਨੂੰ, ਪਰ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਨਰਵਸ ਸਿਸਟਮ ਦੇ ਨਾਲ ਸੰਬੰਧਿਤ ਇਹੋ ਜਿਹੀਆਂ ਕੰਡੀਸ਼ਨਾਂ ਨੇ ਜਿਹੜੀਆਂ ਪੰਜਾਬੀ ਚ ਤੁਸੀਂ ਆਟੋ ਇਮਿਊਨ ਡਿਜ਼ੀਜ਼ ਸਮਝਦੇ, ਤੁਸੀਂ ਆਪਣੇ ਆਪ ਸਰੀਰ ਦੀ ਪਾਵਰ ਜਿਹੜੀ ਆਪਣੇ ਆਪ ਖਰਾਬ ਹੋਣੀ ਸ਼ੁਰੂ ਹੋ ਜਾਵੇ, ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਬਣ ਜਾਂਦੀ ਹੈ ਨਾ ਬਈ। ਸਰੀਰ ਨੇ ਤਾਂ ਹਰ ਬਿਮਾਰੀ ਨੂੰ ਕੰਟਰੋਲ ਕਰਨਾ ਹੈ, ਪੁਲਿਸ ਨੇ ਸਾਰੇ ਹਾਲਾਤ ਨੂੰ ਕੰਟਰੋਲ ਕਰਨਾ ਹੈ, ਤੇ ਸਾਨੂੰ ਇੰਨੀ ਪੁਲਿਸ ਇੱਥੇ ਚਾਹੀਦੀ ਹੈ, ਤੇ ਜੇ ਪੁਲਿਸ ਹੀ ਸਾਨੂੰ ਖਾਣਾ ਸ਼ੁਰੂ ਕਰ ਦੇਵੇ, ਪੁਲਿਸ ਹੀ ਉੱਥੇ ਹਫੜਾ ਥਫੜੀ ਫਲਾਉਣੀ ਸ਼ੁਰੂ ਕਰ ਦੇਵੇ ਤੇ ਕੀ ਹਾਲਾਤ ਬਣੇਗਾ? ਉਹਨੂੰ ਅਸੀਂ ਕਹਿੰਦੇ ਹਾਂ ALS ਜਾਂ ਆਟੋ ਇਮਿਊਨ ਡਿਜ਼ੀਜ਼, ਠੀਕ ਹੈ। ਦੂਸਰੀ ਗੱਲ, ਮਸਕੁਲ ਐਟ੍ਰੋਫੀ, ਛੋਕੜਾ ਛੁੱਕ ਜਾਣਾ, ਕਈਆਂ ਹਾਲਾਤਾਂ ਦੇ ਵਿਚ ਛੋਕੜਾ ਵਗੈਰਾ ਹੋ ਜਾਣਾ ਬੱਚਿਆਂ ਨੂੰ ਜੰਮਦਿਆਂ ਜਾਂ ਬਾਅਦ ਵਿਚ ਹੋਣਾ ਸ਼ੁਰੂ ਹੋ ਜਾਣਾ, ਇਹ ਸਾਰੀਆਂ ਕੰਡੀਸ਼ਨਾਂ ਇਸ ਤਰ੍ਹਾਂ ਦੀ ਸਟਰਕਚਰਲ ਅਬਨਾਰਮੈਲਿਟੀ ਹੈ ਜਿਹਦੇ ਪਿਛਲੀ ਕਹਾਣੀ ਪਿੱਛੇ ਪਿੱਛੇ ਤੁਰਦੇ ਜਾਓ ਜੀ, ਅਸੀਂ ਲੱਭਾਂਗੇ ਜੀ ਉਹ ਤੇਰਾ ਲਿਵਰ ਨੀ ਕੰਮ ਕਰ ਰਹੇ ਜੀ, ਉਹ ਤੇਰੇ ਫੇਫੜੇ ਨੀ ਕੰਮ ਕਰ ਰਹੇ ਜੀ, ਉਹ ਅਖੀਰ ਚੱਲਦੇ ਚੱਲਦੇ ਅਗਰ ਅਸੀਂ ਹੁਣ ਅੱਜ ਤੱਕ ਫਿਜ਼ੀਕਲ ਰੂਪ ਚ ਪਹੁੰਚਦੇ ਤੇ ਅਸੀਂ ਪਹੁੰਚ ਜਾਗੇ ਨਿਊਕਲੀਓਪਲਾਜ਼ਮ ਦੇ ਉੱਪਰ, ਉਹ ਯਾਰ ਤੇਰਾ ਤਾਂ ਨਿਊਕਲੀਅਸ ਸਹੀ ਨਹੀਂ ਸੀ ਜਿਸ ਕਰਕੇ ਐਸਾ ਹੋਇਆ, ਤੇ ਅੱਜ ਕੱਲ ਜਿਹੜੀ ਮੈਡੀਸਿਨ ਚੱਲ ਰਹੀ ਆ ਉਹ ਇਸ ਚੀਜ਼ ਵਾਸਤੇ ਚੱਲ ਰਹੀ ਆ ਭਾਈ ਅਸੀਂ ਉਸ ਰੂਟ ਤੱਕ ਜਿੱਥੋਂ ਤੱਕ ਫਿਜ਼ੀਕਲੀ ਅਸੀਂ ਵੇਖ ਸਕਦੇ ਉਸ ਹਾਈਪੋਥੈਸਿਸ ਤੇ ਅਜੇ ਨਹੀਂ ਪਹੁੰਚ ਰਹੀ। ਮੈਡੀਕਲ ਸਾਇੰਸ ਜਿਹੜੀ ਆ ਅਜੇ ਉਸ ਹਾਈਪੋਥੈਸਿਸ ਵੱਲ, ਹੋਮਿਓਪੈਥਿਕ ਸਾਇੰਸ ਸ਼ੁਰੂ ਹੀ ਉੱਥੋਂ ਹੁੰਦਾ। ਹੋਮਿਓਪੈਥਿਕ ਸਿਧਾਂਤ ਜਿਹੜਾ ਆ ਉਸ ਹਾਈਪੋਥੈਸਿਸ ਤੋਂ ਹੀ ਸ਼ੁਰੂ ਹੁੰਦਾ ਆ, ਪਰ ਮੈਡੀਕਲ ਸਾਇੰਸ ਜਿਹੜੀ ਆ ਉਹ ਪੂਛ ਫੜ ਕੇ ਤੇ ਪਿਛਲੇ ਪਾਸੇ ਉਹ ਚੱਲ ਰਹੀ ਹੈ ਤੇ ਅਲਟੀਮੇਟ ਮੈਡੀਕਲ ਸਾਇੰਸ ਨੇ ਪਹੁੰਚਣਾ ਉੱਥੇ ਹੀ ਹੈ, ਪਹੁੰਚਣਾ ਉੱਥੇ ਹੀ ਹੈ ਜਿਹੜਾ ਅਸਲ ਜਿਹੜਾ ਸਾਡਾ ਹਾਈਪੋਥੈਸਿਸ ਹੈ। ਪਰ ਕਿਉਂਕਿ ਸਾਡੇ ਕੋਲ ਸਬੂਤ ਨਹੀਂ ਜਿਸ ਕਰਕੇ ਅਸੀਂ ਮੰਨਦੇ ਨਹੀਂ, ਹੁਣ ਹੌਲੀ ਹੌਲੀ ਮੰਨ ਰਹੇ ਹਾਂ। ਸਰੀਰ ਨੂੰ ਮੰਨਿਆ, ਫਿਰ ਸਿਸਟਮ ਨੂੰ ਮੰਨਿਆ, ਫਿਰ ਸਿਸਟਮ ਦੇ ਉੱਤੇ ਉੱਪਰ ਚੱਲਦੇ ਚੱਲਦੇ ਨਰਵਸ ਸਿਸਟਮ ਨੂੰ ਮੰਨ ਲਿਆ, ਬ੍ਰੇਨ ਨੂੰ ਮੰਨ ਲਿਆ, ਔਰ ਫਿਰ ਅਸੀਂ ਨਿਊਕਲੀਅਰ ਪਲਾਜ਼ਮ ਤੇ ਜਾਂ ਸੈੱਲ ਤੇ ਪਹੁੰਚ ਗਏ ਤੇ ਸੈੱਲ ਤੋਂ ਬਾਅਦ ਅਸੀਂ ਨਿਊਕਲੀਅਸ ਤੇ ਪਹੁੰਚ ਗਏ ਹਾਂ। ਇੱਥੋਂ ਤੱਕ ਅਸੀਂ ਖੋਜ ਮੈਡੀਕਲ ਸਾਇੰਸ ਨੇ ਹੁਣ ਜਾਣ ਲਈ ਹੈ ਤੇ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼, ਜਿਵੇਂ ਅਰਥਰਾਈਟਿਸ ਰੂਮੈਟਿਜ਼ਮ ਦੇ ਕੇਸ ਹੁੰਦੇ ਨੇ ਅੱਜ ਕੱਲ ਉਹ ਇਸੇ ਤਰ੍ਹਾਂ ਸੈੱਲਾਂ ਦੇ ਅੰਦਰ ਵੇਖਦੇ ਨੇ ਕਿਤੇ ਕਿਤੇ ਕੀ ਖਰਾਬੀ ਹੋਈ ਹੈ, ਉਹਨੂੰ ਕਿਵੇਂ ਠੀਕ ਕਰ ਸਕਦੇ ਹਾਂ। ਇਹੋ ਜਿਹੀਆਂ ਦਵਾਈਆਂ ਤੇ ਇਹੋ ਜਿਹੀਆਂ ਚੀਜ਼ਾਂ ਹੁਣ ਤਿਆਰ ਹੋ ਰਹੀਆਂ ਨੇ, ਪਰ ਹੈ ਇਹ ਉਸੇ ਲੈਵਲ ਤੇ ਗੱਲ ਹੈ, ਇਹ ਬਹੁਤ ਉਰੇ ਦੀ ਗੱਲ, ਸਾਡੇ ਉਸ ਹਾਈਪੋਥੈਸਿਸ ਤੋਂ ਬਹੁਤ ਪਹਿਲਾਂ ਦੀ ਗੱਲ ਕਿ ਅਸੀਂ ਫਿਜ਼ੀਕਲ ਸਰੀਰ ਨੂੰ ਹੀ ਚੀਜ਼ ਕਰ ਰਹੇ ਤੇ ਫਿਜ਼ੀਕਲ ਸਰੀਰ ਦੀ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਥਾਂ ਤੇ ਜੁੜੀ। ਸੋ ਅੱਜ ਦਾ ਸਮਾਂ ਕਿਉਂਕਿ ਮੇਰਾ ਸਮਾਪਤ ਹੋ ਗਿਆ, ਇਹ ਨਿਊਕਲੀਅਸ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਵੀ ਇਹ ਨਿਊਕਲੀਅਸ ਹੈ ਕੀ ਹੈ, ਇਹਦਾ ਕੰਮ ਕੀ ਹੈਗਾ ਆ, ਔਰ ਇਹਦੇ ਅੰਦਰ ਕੀ ਹੈਗਾ ਆ, ਔਰ ਜੇ ਇਹ ਖਰਾਬ ਹੋ ਜਾਏ ਤੇ ਬਿਮਾਰੀਆਂ ਕਿਹੋ ਜਿਹੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਮੈਂ ਉਮੀਦ ਕਰਦਾ ਕਿ ਕਾਫੀ ਸਾਰੀ ਗੱਲ ਤੁਸੀਂ ਮੈਂ ਤੁਹਾਨੂੰ ਸਮਝਾਉਣ ਦੇ ਵਿਚ ਕਾਮਯਾਬ ਹੋਇਆ ਹੋਵਾਂਗਾ ਤੇ ਤੁਸੀਂ ਸਮਝ ਕੇ ਹੋਵੋਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸਹਿਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 4086871899। ਕਿਸੇ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਟੀਕੇ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਜਾਂਦੇ ਜਾਂਦੇ ਇਹ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਭਾਈ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਕੋਈ ਜਾਣਕਾਰੀ ਵਿਚ ਵਾਧਾ ਹੋ ਰਿਹਾ, ਕੋਈ ਚੰਗੀਆਂ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ, ਤੇ ਤੁਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੂੰ ਦੱਸੋ ਕਿ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ, ਰੇਡੀਓ ਪ੍ਰਵਾਸ ਸੁਣਨ, ਰੇਡੀਓ ਸਬਰੰਗ ਸੁਣਨ, ਯੂਟਿਊਬ ਜਾਂ ਫੇਸਬੁੱਕ ਤੇ ਮੇਰੇ ਨਾਲ ਜੁੜਨ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਮੀਡੀਆ ਦੇ ਰਾਹੀਂ ਇਹ ਪ੍ਰੋਗਰਾਮ ਮਿਲਦੇ ਰਹਿਣ ਤੇ ਉਹ ਸੁਣਦੇ ਰਹਿਣ ਤੇ ਜਾਣਕਾਰੀ ਚ ਵਾਧਾ ਕਰਨ। ਰੱਬ ਰਾਖਾ, ਕੱਲ ਨੂੰ ਫਿਰ ਮਿਲਾਂਗੇ ਇਸੇ ਤਰ੍ਹਾਂ ਹੀ ਇਸੇ ਪ੍ਰੋਗਰਾਮ ਇਸੇ ਸਮੇਂ ਦੇ 5 ਤੋਂ 6 ਵਜੇ ਕੈਲੀਫੋਰਨੀਆ ਪੈਸੀਫਿਕ ਟਾਈਮ ਤੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਸਰੋਤਿਓ ਤੁਹਾਡਾ ਵੀ ਧੰਨਵਾਦ, ਥੈਂਕ ਯੂ ਸੋ ਮਚ
1: ਜੀ, ਥੈਂਕ ਯੂ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਨਿਊਯਾਰਕ ਤੋਂ। ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਗੀਤ ਦੁਰਗਾ ਰੰਗੀਲਾ ਹੋਣਾ ਦੇ, ਇੱਕ ਬੜਾ ਪੁਰਾਣਾ ਗਾਣਾ ਸੀ, ਬੜਾ ਵਧੀਆ ਗਾਣਾ ਵਾ, ਪਰ ਉਹਦੀ ਆਵਾਜ਼ ਏਡੀ ਜ਼ਿਆਦਾ ਵਧੀਆ ਨਹੀਂ ਆ ਰਹੀ, ਪਤਾ ਨਹੀਂ ਕੀ ਚੱਕਰ ਗਾਣੇ ਦੀ। ਲੋ ਆਪਾਂ ਸੁਣਦੇ ਹਾਂ ਜੀ ਖੁਫੀਆ ਜੈਸਾ।

ਮੁਹੰਮਦ ਸਦੀਕ ਸਾਹਿਬ ਦਾ ਗੀਤ ਸੁਣਦੇ ਜੀ, ਮੁੱਕ ਗਈ ਫੀਮ ਡੱਬੀ ਚੋਂ ਯਾਰੋ। ਨਿੱਕੇ ਹੁੰਦੇ ਅਸੀਂ ਬਹੁਤ ਗਾਣੇ ਸੁਣਦੇ ਹੁੰਦੇ ਸੀ, ਸਪੀਕਰਾਂ ਤੇ ਵੱਜਦੇ ਹੁੰਦੇ ਸੀ, ਤੇ ਲੋ ਜੀ ਮੁੱਕ ਗਈ ਫੀਮ ਡੱਬੀ ਚੋਂ ਯਾਰੋ।

ਲੋਕੀ ਘਰ ਜਿਸ ਤਰ੍ਹਾਂ ਫੁੱਲਾਂ ਦੇ ਦੁਆਰੇ ਤੂੰ ਤਾਂ ਜਾਪੇ ਕਿਸੇ ਹੀਰ ਦਾ ਟੁਟਾਵੇ ਰਾਂਝੇ ਵਾਂਗ ਚੱਕੇ ਵੰਡੇ।

ਵਿਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆ ਦੇ ਬਈ ਤੇਰੇ ਹੱਥੋਂ ਨਾਜੋ ਪੀ ਲਾਂਗੇ ਬੁੱਕ ਭਰ ਕੇ ਹੈ ਪਾਣੀ ਲਾਲ ਸ਼ਰਾਬ ਬਣ ਗਿਆ ਜਾਪੇ ਭਰੀਏ ਨੀ ਤੇਰੇ ਮਹਿੰਦੀ ਦੇ ਲਿਸ਼ਕਾਰੇ ਕੋਲੋਂ ਡਰ ਕੇ ਉਹ ਬਿਜਲੀ

0: ਰਾਂਝੀ ਵਾਲਾ ਤਖਤ ਹਜ਼ਾਰਾ ਉਧਰ ਮੁਗਲਾਣੇ ਰਾਏ ਮੁਬਾਰਕ ਦੇ ਘਰ ਜਾਣਾ ਮੈਂ ਅੜੀਏ ਨੀ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ ਪਿਆਰਾ
1: ਸੁਣਦੇ ਹਾਂ ਫਾਟਕ ਕੋਟ ਕਪੂਰੇ ਦਾ ਦਰਬਾਰ ਸੰਧੂ ਸਾਹਿਬ ਦਾ
2: ਬਹੁਤ ਫੇਮਸ ਗੀਤ ਅੱਜ ਮੈਂ ਲਾ ਰਿਹਾ ਜੀ
3: ਮੂੰਹ ਦੇ ਉੱਤੇ ਆਈ ਇਹਨਾਂ

0: ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ, ਨਾ ਮਾਰ ਜ਼ਾਲਮ ਆਵੇ, ਦਰਦਾਰ ਸੰਧੂ ਸਾਹਿਬ ਦਾ ਬਹੁਤ ਪਿਆਰਾ ਗੀਤ ਹੈ।
1: ਲਓ ਤੁਹਾਡੀ ਸੇਵਾ ਵਿੱਚ।

ਚਲੋ ਦੋਸਤੋ ਅਗਲਾ ਗੀਤ ਭਾਜੀ ਨਛੱਤਰ ਗਿੱਲ ਸਾਹਿਬ ਦਾ ਸਾਡੀ ਜਾਨ ਤੇ ਬਣੀ ਹੈ। ਬਹੁਤ ਹੀ ਪਿਆਰੇ ਪਿਆਰੇ ਗੀਤ ਅੱਜ ਆਪਾਂ ਸੁਣ ਰਹੇ ਹਾਂ।

ਦੋਸਤੋ ਅਗਲਾ ਗੀਤ ਆਪਾਂ ਪੇਸ਼ ਕਰਦੇ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ ਅਮਰਿੰਦਰ ਗਿੱਲ ਹੋਣਾ ਦਾ ਦਾਣਾ ਪਾਣੀ ਬਹੁਤ ਪਿਆਰਾ ਗਾਣਾ।

ਲਾਸਟ ਗੀਤ ਹੈ, ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ ਤੇ ਸ਼ੁਕਰਾਨਾ ਪ੍ਰਭ ਗਿੱਲ ਦਾ ਗਾਇਆ ਹੋਇਆ ਗੀਤ।

0: اگلے پروگرام دی شروعات کردے ہیں جی. ڈاکٹر گردیپ سنگھ سندھو صاحب اپنے نال جڑ گئے جی, تے اپاں ایک میسج کر دیے تے پھر اپاں پروگرام دی شروعات کردے ہیں جی تہاڈے نال. تے اے میسج میں کر دواں جی ایک, تے پھر اپاں کردے ہیں جی اگلی گل بات.
1: جن ہت وچ سوچنا, مشہور ہوموپیتھک کنسلٹنٹ ڈاکٹر گردیپ سنگھ سندھو عمر دے 75ویں سال دے وچ میڈیکل پریکٹس دے 50 سال پورے ہون تے امریکن اکانومی دی سب تو ماڑی حالت ہون کر کے اے اعلان کردے نے کہ ہریک بیمار ویکتی جو کسی بھی عمر دے وچ کسی بھی بیماری دا علاج کراؤندا تھک گیا ہے تاں جو بھی اس دی جیب اجازت دیندی ہووے اوہی دے کے علاج کروا سکتا ہے. بس اینا خیال رکھیو کہ مرغی وی نہ مرے تے انڈے وی ملدے رہن, اینا دے علاج کرن دی سمرتھا بنی رہے تے تھوڑا کٹ خرچے چ علاج ہوندا رہے. کال کرو 4086871899.
0: لو دوستو, ڈاکٹر صاحب ہونا کردے ہیں جی اج دے پروگرام دی شروعات. سو ڈاکٹر صاحب اپنے نال جڑ گئے جی, تے انہاں دے نال کر. ڈاکٹر صاحب ست سری اکال جی, آئی ایم ویلکم جی.
2: ہاں جی, نویں سال دیاں بہت بہت مبارکاں. شاید نویں سال تو شروعات پہلا پروگرام کر رہے ہاں
0: جی,
2: اور ਅਸੀਂ ਸਾਰਿਆਂ ਨੂੰ ਇਹ ਵਧਾਈ ਦਿੰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਵਾਸਤੇ ਨਵਾਂ ਸਾਲ ਚੰਗਾ ਲੈ ਕੇ ਆਵੇ ਤੇ ਸਾਰੇ ਤਰੱਕੀਆਂ ਕਰਨ ਅਤੇ ਸਿਹਤ ਪੱਖੋਂ ਵੀ ਉਹ ਤੰਦਰੁਸਤ ਰਹਿਣ. ਅਸੀਂ ਪਿਛਲੇ ਪ੍ਰੋਗਰਾਮਾਂ ਦੀ ਯਾਦ ਦਿਹਾਨੀ ਤੁਹਾਨੂੰ ਕਰਵਾ ਦਈਏ ਵੀ ਅਸੀਂ ਜੀਵਨ ਨੂੰ ਉਸ ਥਾਂ ਤੇ ਉਸ ਪੜਾਅ ਤੇ ਲੈ ਗਏ ਸਾਂ ਜਿੱਥੇ ਜੀਵਨ ਜਵਾਨੀ ਵਿਚ ਪਹੁੰਚ ਗਿਆ ਸੀਗਾ, ਔਰ ਉਹਦੀਆਂ ਪਿਛਲੀਆਂ ਸਾਰੀਆਂ ਗੱਲਾਂ ਜਿੰਨੀਆਂ ਵੀ ਸਨ ਜਿੱਥੇ ਜਿੱਥੇ ਵੀ ਲੰਘ ਕੇ ਆਇਆ ਉਦੋਂ ਤੱਕ ਜੋ ਵੀ ਕੁਛ ਉਹਦੇ ਨਾਲ ਵਾਪਰਿਆ, ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਈਆਂ, ਉਹ ਸਾਰੀਆਂ ਅਸੀਂ ਡਿਸਕਸ ਕਰ ਚੁੱਕੇ ਹਾਂ. ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਲੰਘਦਾ ਲੰਘਦਾ ਮਾਂ ਦੇ ਪੇਟ ਤੋਂ ਬਾਹਰ ਆਇਆ, ਫਿਰ ਟੋਡਲਰ ਬਣਿਆ, ਫਿਰ ਨਿਊਬੋਰਨ ਤੋਂ ਬਾਅਦ ਟੋਡਲਰ ਬਣਿਆ, ਟੋਡਲ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਡਲਸੈਂਸ ਏਜ ਪਹੁੰਚਿਆ, ਅਡਲਸੈਂਸ ਏਜ ਤੋਂ ਬਾਅਦ ਪ੍ਰੀ ਅਡਲਟ ਏਜ ਪਹੁੰਚਿਆ, ਪ੍ਰੀ ਅਡਲਟ ਏਜ ਤੋਂ ਬਾਅਦ ਫਿਰ ਅਡਲਟ ਏਜ ਵਿਚ ਪਹੁੰਚਿਆ. ਅਡਲਟ ਏਜ ਵਿਚ ਆ ਕੇ ਅਸੀਂ ਇਹ ਸੋਚਿਆ ਵੀ ਹੁਣ ਅਸੀਂ ਇਸ ਤੋਂ ਅੱਗੇ ਬਿਮਾਰੀਆਂ ਦਾ ਹਵਾਲਾ ਤੇ ਹੋਰ ਸਾਰਾ ਕੁਛ ਦੇਣਾ ਸ਼ੁਰੂ ਕਰਨਾ ਆ, ਪਰ ਇਸ ਤੋਂ ਪਹਿਲਾਂ ਸਾਨੂੰ ਇੱਕ ਬੇਸਿਕ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ ਵੀ ਉਸ ਬੇਸਿਕ ਜਾਣਕਾਰੀ ਦੇ ਵਿਚ ਵੀ ਜਿੰਨੇ ਇਸ ਸਰੀਰ ਦੇ ਵਿਚ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦਾ ਕੋਈ ਰੂਟ ਕਾਜ ਵੀ ਤਾਂ ਹੋਏਗਾ, ਸੋਰਸ ਵੀ ਤਾਂ ਹੋਏਗਾ ਜਿੱਥੋਂ ਉਹ ਆਉਂਦੀਆਂ ਨੇ. ਜੇ ਇਹ ਸਾਰੇ ਦੇ ਸਾਰੇ ਕਿਸੇ ਘਰ ਦੇ ਵਿਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਮਤਲਬ ਵੀ ਆ ਦੀਵਾਰਾਂ ਚ ਆਉਂਦੀ ਹੈ ਜਾਂ ਉਹਦੇ ਦਰਵਾਜ਼ੇ ਲੱਕੜਾਂ ਚ ਆਉਂਦੀ ਹੈ, ਬਾਲਿਆਂ ਚ ਆਉਂਦੀ, ਕਿਸੇ ਜੋ ਵੀ ਮਟੀਰੀਅਲ ਉਹਦੇ ਤੇ ਲੱਗਿਆ ਹੋਇਆ ਉਹ ਤੇ ਜੀ ਆ ਸਕਦੀ ਹੈ ਨਾ. ਸੋ ਇਸ ਕਰਕੇ ਅਸਾਂ ਇਹ ਦੇਖਿਆ ਵੀ ਇਹ ਸਰੀਰ ਸਾਰੇ ਦਾ ਸਾਰਾ ਟ੍ਰਿਲੀਅਨ ਸੈੱਲਾਂ ਦਾ ਬਣਿਆ ਹੋਇਆ ਆ. ਸੈੱਲ ਇਹਦੀ ਇੱਕ ਸਿੰਗਲ ਯੂਨਿਟ ਆ, ਸੈੱਲ ਇੱਕ ਐਸੀ ਚੀਜ਼ ਹੈਗੀ ਹੈ ਜਿਹਦੇ ਕਰਕੇ ਇਹ ਬਣਿਆ ਹੋਇਆ ਹੈ, ਔਰ ਸੈੱਲ ਦੀ ਆਪਣੀ ਇੱਕ ਕੰਪੋਜੀਸ਼ਨ ਹੈ, ਉਹ ਸੈੱਲ ਦੀ ਇੱਕ ਆਪਣੀ ਬਣਤਰ ਹੈਗੀ ਹੈ, ਔਰ ਉਸ ਬਣਤਰ ਦੇ ਵਿਚ ਹੀ ਕੋਈ ਨਾ ਕੋਈ ਨੁਕਸ ਪੈਂਦਾ ਆ ਤੇ ਤਾਂ ਹੀ ਇਸ ਸਰੀਰ ਦੇ ਵਿਚ ਕੋਈ ਨੁਕਸ ਪੈਂਦਾ ਹੈ. ਹੁਣ ਸਰੀਰ ਦੇ ਅਸੀਂ ਇਹ ਕਹਿ ਦਿੱਤੇ ਵੀ ਭਾਈ ਨੌ ਸਿਸਟਮ ਕੰਮ ਕਰਦੇ ਨੇ, ਇਹਦਾ ਮਤਲਬ ਨਵਾਂ ਹੀ ਸਿਸਟਮਾਂ ਦਾ ਕੋਈ ਅਲੱਗ ਅਲੱਗ ਡਿਪਾਰਟਮੈਂਟ ਕਿਸੇ ਇੱਕ ਥਾਂ ਤੇ ਕੰਟਰੋਲ ਹੋਣਾ ਨੀ ਗਾ, ਅਲੱਗ ਅਲੱਗ ਕੰਟਰੋਲ ਹੋਏਗਾ ਜਿੱਥੋਂ ਜਿੱਥੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਹੋਣਗੀਆਂ, ਔਰ ਉਹਨਾਂ ਚੀਜ਼ਾਂ ਦੇ ਸ਼ੁਰੂ ਹੋਣ ਦੇ ਰੂਟ ਕਾਜ਼ ਦੇ ਪਹੁੰਚਣ ਵਾਸਤੇ ਸਾਨੂੰ ਇਹ ਜ਼ਰੂਰੀ ਸੀ ਕਿ ਅਸੀਂ ਸੈੱਲ ਦੇ ਬਾਰੇ ਜਾਣੀਏ, ਜਿਹੜਾ ਸੈੱਲ ਹੈ ਇਹ ਬਣਿਆ ਕਿਸ ਤਰ੍ਹਾਂ ਹੈ, ਜਾਂ ਸੈੱਲ ਇੱਕੋ ਇੱਕ ਰੋੜਾ ਹੀ ਪਿਆ ਹੋਇਆ, ਇੱਕ ਵੱਟਾ ਹੀ ਬਣਿਆ ਹੋਇਆ ਹੈ ਕਿ ਇਹਦੇ ਵਿਚ ਕੁਝ ਹੋਰ ਵੀ ਆ, ਤੇ ਫਿਰ ਅਸੀਂ ਇਹਦੀ ਜਾਣਕਾਰੀ ਆਪਣੇ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਸੀ ਭਾਈ ਸੈੱਲ ਦਾ ਕੰਪੋਜੀਸ਼ਨ, ਸੈੱਲ ਦੀ ਬਣਤਰ ਤਾਂ ਉਹੀ ਹੈ ਪਰ ਵੱਖ ਵੱਖ ਥਾਵਾਂ ਤੇ ਇਸ ਸੈੱਲ ਨੂੰ ਜਦੋਂ ਲਗਾਇਆ ਜਾਂਦਾ ਆ ਤੇ ਇਹਦੀ ਸ਼ੇਪ ਬਦਲ ਜਾਂਦੀ ਹੈ, ਸ਼ੇਪ ਬਦਲ ਜਾਂਦੀ ਹੈ, ਜੋ ਜੋੜ ਕਿਤੇ ਗੋਲ ਬਣਾਉਣਾ ਤਾਂ ਜੇ ਜੋੜ ਬਣਾਉਣਾ ਹੈ ਤਾਂ ਜੇ ਫਲੈਟ ਲਾਉਣਾ ਹੈ ਤਾਂ ਇਹ ਸੈੱਲ ਉਸੇ ਤਰ੍ਹਾਂ ਦੀ ਸ਼ੇਪ ਦੇ ਵਿਚ ਆ ਜਾਂਦੇ ਆ, ਤੇ ਜੇ ਇਹ ਉਸੇ ਤਰ੍ਹਾਂ ਦੀ ਸ਼ੇਪ ਦੇ ਵਿਚ ਆ ਜਾਂਦੇ ਆ ਤੇ ਇਹਦਾ ਕੰਟੈਂਟ ਅਸੀਂ ਕਹਿੰਦੇ ਵੀ ਬਦਲਦਾ ਹੀ ਨੀਗਾ, ਉਹੀ ਰਹਿੰਦਾ, ਇਹਦਾ ਮਤਲਬ ਸਾਨੂੰ ਉਸ ਕੰਟੈਂਟ ਨੂੰ ਪ੍ਰੋਗਰਾਮ ਨੂੰ ਜਾਣਨ ਦੀ ਲੋੜ ਹੈਗੀ ਆ ਵੀ ਇਹਦੇ ਵਿਚ ਕਰੰਟ ਹੈ ਕੀ ਆ, ਔਰ ਜਦੋਂ ਅਸੀਂ ਉਸ ਚੀਜ਼ ਤੱਕ ਤਹਿ ਤੱਕ ਪਹੁੰਚੇ ਤੇ ਸਾਨੂੰ ਇਹ ਪਤਾ ਲੱਗਿਆ ਵੀ ਸੈੱਲ ਦੀ ਬਾਹਰੀ ਇੱਕ ਦੀਵਾਰ ਹੈਗੀ ਆ, ਉਹਨੂੰ ਅਸੀਂ ਸੈੱਲ ਮੈਂਬਰੇਨ ਕਹਿ ਦਿੱਤਾ ਸੀਗਾ। ਉਸ ਸੈੱਲ ਮੈਂਬਰੇਨ ਨੂੰ ਅਸੀਂ ਕਸਟਮ ਡਿਪਾਰਟਮੈਂਟ ਕਹਿ ਦਿੱਤਾ ਸੀਗਾ ਵੀ ਬਗੈਰ ਇਹਦੀ ਮਨਜ਼ੂਰੀ ਤੋਂ ਨਾ ਸੈੱਲ ਵਿੱਚ ਕੋਈ ਚੀਜ਼ ਜਾ ਸਕਦੀ ਹੈ ਤੇ ਨਾ ਸੈੱਲ ਦੇ ਵਿੱਚੋਂ ਕੋਈ ਆ ਸਕਦੀ ਹੈਗੀ। ਇਹਦਾ ਮਤਲਬ ਕੀ ਹੋਇਆ ਬਈ ਇਹ ਇੱਕ ਬਹੁਤ ਵੱਡਾ ਗਾਈਡ ਹੈ, ਗਾਰਡ ਹੈ, ਸਿਕਿਉਰਿਟੀ ਹੈ। ਹੁਣ ਜੇ ਸਿਕਿਉਰਿਟੀ ਦੇ ਵਿੱਚ ਕੋਈ ਨੁਕਸ ਪੈ ਗਿਆ ਤਾਂ ਇਹਦਾ ਮਤਲਬ ਇਹ ਵੀ ਜਿਹੜਾ ਮਰਜ਼ੀ ਅੰਦਰ ਆਵਾਜਾਈ ਹੋ ਜਾਏਗੀ। ਬਾਹਰ ਦੀ ਕੋਈ ਵੀ ਖਾਧੀ ਪੀਤੀ ਚੀਜ਼, ਟੋਕਸਿਨ, ਜ਼ਹਿਰੀਲਾ ਮਾਦਾ, ਜੋ ਵੀ ਕੁਛ ਅੰਦਰ ਜਾ ਸਕਦਾ, ਨੁਕਸਾਨ ਪਹੁੰਚਾ ਸਕਦਾ, ਤਾਂ ਹੀ ਕੋਈ ਬਿਮਾਰੀ ਸ਼ੁਰੂ ਹੁੰਦੀ ਹੋਊਗੀ। ਟੋਕਸਿਨ ਦੇ ਸੰਬੰਧ ਵਿੱਚ ਆਪਾਂ ਆਪਣੇ ਸਰੋਤਿਆਂ ਦੇ ਨਾਲ ਬਹੁਤ ਵੇਰਾ ਇਹ ਗੱਲ ਸਾਂਝ ਪਾਈ ਸੀ ਵੀ ਬਿਮਾਰੀਆਂ ਪੈਦਾ ਕਰਨ ਵਾਲੇ ਜਿਹੜੇ ਟੋਕਸਿਨ ਹਨ ਉਹ ਦੋ ਤਰ੍ਹਾਂ ਦੇ ਆ। ਇੱਕ ਨੂੰ ਅਸੀਂ ਕਿਹਾ ਸੀਗਾ ਇੰਡੋ ਟੋਕਸਿਨ ਤੇ ਇੱਕ ਨੂੰ ਅਸੀਂ ਕਿਹਾ ਸੀਗਾ ਐਗਜ਼ੋਟੋਕਸਿਨ। ਐਗਜ਼ੋਟੋਕਸਿਨ ਤੇ ਉਹ ਨੇ ਜਿਹੜੀ ਬਾਹਰੋਂ ਅਸੀਂ ਰੋਟੀ ਖਾਂਦੇ ਆ, ਦਵਾਈ ਖਾਂਦੇ ਆ, ਪਾਣੀ ਪੀਂਦੇ ਆ, ਸ਼ਰਬਤ ਪੀਂਦੇ ਆ, ਕੁਝ ਵੀ ਚੀਜ਼ ਜਿਹੜੀ ਅਸੀਂ ਬਾਹਰੋਂ ਭੇਜਦੇ ਆ ਨਾ, ਅਗਰ ਉਹ ਸਰੀਰ ਨੂੰ ਮੁਆਫਕ ਨਹੀਂ ਹੈਗੀ ਨਾ ਤੇ ਉਹਨੂੰ ਅਸੀਂ ਕਹਿੰਦੇ ਆ ਐਗਜ਼ੋਟੋਕਸਿਨ। ਕੋਈ ਵੀ ਚੀਜ਼ ਜਿਹੜੀ ਸਾਨੂੰ ਮੁਆਫਕ ਨਹੀਂ ਹੈਗੀ ਉਹਨੂੰ ਅਸੀਂ ਟੋਕਸਿਨ ਕਹਿ ਦਿੰਦੇ ਆ, ਭਾਵੇਂ ਜ਼ਹਿਰੀਲਾ ਮਾਦਾ ਕਹਿ ਦਿੰਦੇ ਆ। ਔਰ ਦੂਜੀ ਗੱਲ ਅਸੀਂ ਗੱਲ ਕਰੀ ਸੀ ਵੀ ਇੰਡੋ ਟੋਕਸਿਨ। ਇੰਡੋ ਟੋਕਸਿਨ ਹੁੰਦਾ ਵੀ ਅੰਦਰੋਂ। ਹੁਣ ਜੇ ਸਰੀਰ ਦੇ ਅੰਦਰ ਨੌ ਸਿਸਟਮ ਕੰਮ ਕਰਦੇ ਪਏ ਆ ਇਹਦਾ ਮਤਲਬ ਵੀ ਨੌਆਂ ਦੀ ਮਸ਼ੀਨਰੀ ਚੱਲ ਰਹੀ ਹੈ ਔਰ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਨੁਕਸ ਪੈ ਸਕਦਾ। ਉਹ ਜਦੋਂ ਚੱਲਦੇ ਹੋਣਗੇ ਉਹਨਾਂ ਦੇ ਵਿੱਚ ਗਰਭਜ ਵੀ ਪੈਦਾ ਹੁੰਦਾ ਹੋਊਗਾ, ਉਹਨਾਂ ਦਾ ਗਰਭਜ ਦਾ ਨਿਕਾਸ ਵੀ ਹੁੰਦਾ ਹੋਊਗਾ। ਜੇ ਉਹ ਨਿਕਾਸ ਨਾਰਮਲ ਨਾ ਹੋਇਆ ਤਾਂ ਇਹਦਾ ਮਤਲਬ ਇਹਦੇ ਅੰਦਰ ਵੀ ਖਰਾਬੀਆਂ ਪੈਦਾ ਹੁੰਦੀਆਂ ਹੋਣਗੀਆਂ। ਉਹਨਾਂ ਨੂੰ ਅਸੀਂ ਕਹਿੰਦੇ ਆ ਇੰਡੋ ਟੋਕਸਿਨ। ਜਦੋਂ ਕੋਈ ਵੀ ਸਰੀਰ ਦੇ ਅੰਦਰ ਪੈਦਾ ਹੋਣ ਵਾਲਾ ਮਾਦਾ ਜਿਹੜਾ ਸਰੀਰ ਦੇ ਕਿਸੇ ਅੰਦਰ ਦੇ ਅੰਗ ਦੀ ਖਰਾਬੀ ਦੇ ਕਰਕੇ ਪੈਦਾ ਹੋ ਰਿਹਾ ਹੈ ਔਰ ਅਗਰ ਉਹ ਸਰੀਰ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਸਰੀਰ ਦੇ ਵਿੱਚ ਹੀ ਰਹਿ ਗਿਆ ਤਾਂ ਉਹਨੂੰ ਅਸੀਂ ਕਹਿੰਦੇ ਆ ਇੰਡੋ ਟੋਕਸਿਨ। ਜਦੋਂ ਇੰਡੋ ਟੋਕਸਿਨ ਜਾਂ ਐਗਜ਼ੋ ਟੋਕਸਿਨ ਕਿਸੇ ਵੀ ਫਾਰਮ ਦੇ ਵਿੱਚ ਜ਼ਹਿਰੀਲਾ ਮਾਦਾ ਸਾਡੇ ਸੈੱਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਹਾਲਾਤ ਦੇ ਵਿੱਚ ਸੈੱਲ ਦੇ ਵਿੱਚ ਉਹਦੀ ਬਣਤਰ ਦੇ ਵਿੱਚ ਉਹਦੇ ਕੰਮ ਕਰਨ ਦੇ ਵਿੱਚ ਫਰਕ ਆ ਜਾਂਦਾ ਹੈ। ਜਿਹੜਾ ਐਗਜ਼ੋਟੋਕਸਿਨ ਆ ਉਹਦਾ ਸਿੱਧਾ ਹੀ ਸੰਬੰਧ ਮੈਂਬਰੇਨ ਦੇ ਨਾਲ, ਉਹਦਾ ਸਿੱਧਾ ਹੀ ਸੰਬੰਧ ਇਸ ਗੱਲ ਦੇ ਨਾਲ ਵੀ ਆਕਰੇ ਦੀ ਚਾਲ ਦਵਾਰੀ ਹੈ। ਜੇ ਇਹਦੇ ਤੋਂ ਅੰਦਰ ਜਾਵਾਂਗੇ ਤੇ ਕੋਈ ਗੱਲ ਕਰ ਸਕਦੇ ਹਾਂ ਤੇ ਜੇ ਅੰਦਰ ਹੀ ਨਹੀਂ ਜਾ ਸਕੇ ਤੇ ਗੱਲ ਕੀ ਕਰਨੀ। ਸੋ ਜਿੰਨੀਆਂ ਵੀ ਬਿਮਾਰੀਆਂ ਬਾਹਰੀ ਸਾਡੇ ਖਾਣ ਪੀਣ, ਸਾਡੀ ਆਬੋ ਹਵਾ, ਸਾਡੇ ਰਹਿਣ ਸਹਿਣ ਦੇ ਕਰਕੇ ਪੈਦਾ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਅਸੀਂ ਐਗਜ਼ੋਟੋਕਸਿਨ ਦੇ ਤੌਰ ਤੇ ਲੈਂਦੇ ਹਾਂ ਤੇ ਉਹਦੇ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਆਪਦੀਆਂ ਇਹਨਾਂ ਗੱਲਾਂ ਦਾ ਸੁਧਾਰ ਕਰਨਾ ਚਾਹੀਦਾ ਹੈ। ਜੇ ਬਾਹਰ ਤੋਂ, ਕਿਉਂਕਿ ਕੁਦਰਤ ਦੀ ਮਸ਼ੀਨਰੀ ਸਹੀ ਬਣਾ ਕੇ ਭੇਜੀ ਆ, ਹੁਣ ਇਹਦੇ ਵਿੱਚ ਅਗਰ ਕੋਈ ਨੁਕਸ ਪੈਂਦੇ ਨੇ, ਅਗਰ ਕੋਈ ਬਿਮਾਰੀਆਂ ਆਉਂਦੀਆਂ ਨੇ ਤੇ ਉਹਦਾ ਮਤਲਬ ਇਹ ਆ ਕਿ ਜੋ ਅਸੀਂ ਹਵਾ ਚ ਸਾਹ ਲੈ ਰਹੇ ਹਾਂ, ਜਿਵੇਂ ਅਸੀਂ ਖਾਣ ਪਾਣ ਕਰ ਰਹੇ ਹਾਂ, ਰਹਿਣ ਸਹਿਣ ਸਾਡਾ ਕਿਸ ਤਰ੍ਹਾਂ ਦਾ ਹੈਗਾ ਆ, ਇਹ ਸਾਰੀਆਂ ਚੀਜ਼ਾਂ ਦੇ ਰਾਹੀਂ ਹੀ ਕੋਈ ਟੋਕਸਿਨ ਜਿਹੜਾ ਆ ਸੈੱਲਾਂ ਵਿੱਚ ਪਹੁੰਚਦਾ ਹੈ। ਜਦੋਂ ਮੈਂ ਸੈੱਲ ਦੀ ਗੱਲ ਕਰਦਾ ਤਾਂ ਉਹਦਾ ਮਤਲਬ ਹੁੰਦਾ ਸਾਰੇ ਸੈੱਲ, ਕਿਉਂਕਿ ਸੈੱਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਦੂਜੇ ਦੇ ਨਾਲ ਉਹਨਾਂ ਸਾਰਿਆਂ ਦਾ ਆਪਸੀ ਸੰਬੰਧ ਹੈਗਾ ਆ ਔਰ ਆਪਸੀ ਲੈਣ ਦੇਣ ਹੈਗਾ ਆ। ਇੱਕ ਸੈੱਲ ਦੇ ਵਿੱਚ ਕੋਈ ਚੀਜ਼ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ, ਦੂਸਰੇ ਚ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ। ਅਖੀਰ ਉਂਗਲੀ ਦੇ ਟਿਪ ਤੱਕ ਜਿੰਨੇ ਵੀ ਸੈੱਲ ਨੇ ਉਹ ਸਾਰਿਆਂ ਤੱਕ ਇੱਕ ਗੱਲ ਤੇ ਟੈਲੀਫੋਨ ਦੀ ਤਾਰ ਤਰ੍ਹਾਂ ਪਹੁੰਚ ਜਾਣੀ ਵੀ ਭਾਈ ਆਹ ਗੱਲ ਹੋ ਗਈ। ਹੁਣ ਜੇ ਇਹ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਵੱਡਾ ਆਧਾਰ ਜਾਂ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਹੁੰਦੀਆਂ ਨੇ ਨਾ, ਉਹਨਾਂ ਦਾ ਬਹੁਤਾ ਵੱਡਾ ਆਧਾਰ ਐਗਜ਼ੋਟੋਕਸਿਨ ਦੇ ਉੱਤੇ ਹੈ ਔਰ ਉਸ ਐਗਜ਼ੋਟੋਕਸਿਨ ਨੂੰ ਅਸੀਂ ਸ਼ਨਾਖਤ ਕਰ ਸਕਦੇ ਹਾਂ ਬੜੀ ਆਸਾਨੀ ਦੇ ਨਾਲ ਕਿ ਕਿਹੜੇ ਕਿਹੜੇ ਐਗਜ਼ੋਟੋਕਸਿਨ ਹੈਗੇ ਨੇ, ਅਸੀਂ ਕੀ ਖਾਧਾ, ਕਿਵੇਂ ਰਹੇ, ਖਾਣ ਪਾਣ ਸਾਡਾ ਕੀ ਹੋਇਆ, ਇਸ ਸਾਰੇ ਖਾਣ ਪਾਣ ਦੇ ਮੁਤਾਬਕ ਅਸੀਂ ਇਸ ਚੀਜ਼ ਨੂੰ ਫਾਈਂਡ ਆਊਟ ਕਰ ਸਕਦੇ ਹਾਂ ਬਈ ਸਾਨੂੰ ਇਸ ਕਰਕੇ ਆ ਗੱਲ ਹੋਈ ਹੈ ਤੇ ਸਾਨੂੰ ਇਹ ਛੱਡ ਦੇਣੀ ਚਾਹੀਦੀ। ਮਿਸਾਲ ਦਿਆਂ, ਲੋਕਾਂ ਦਾ ਲੀਵਰ ਖਰਾਬ ਹੋ ਗਿਆ ਤੇ ਡਾਕਟਰ ਦੇ ਖਾਣ ਪੀਣ ਚ ਲੱਭਦਾ ਯਾਰ ਤੂੰ ਤਾਂ ਰੋਜ਼ ਸ਼ਰਾਬ ਪੀਣਾ ਹੈ, ਤਾਂ ਮੈਨੂੰ ਪਤਾ ਲੱਗ ਗਿਆ ਵੀ ਅਸਲ ਇਹਦੀ ਬਿਮਾਰੀ ਦਾ ਬਾਹਰੋਂ ਐਗਜ਼ੋਟੋਕਸਿਨ ਦੇ ਤੌਰ ਤੇ ਸ਼ਰਾਬ ਕਾਰਨ ਹੋ ਸਕਦੀ ਹੈ ਕਿ ਨਾਰਮਲ ਖੁਰਾਕ ਦਾ ਹਿੱਸਾ ਨਹੀਂ ਹੈਗਾ। बहुत सारिया खुराका शरीर दे विच चलदियां चलदियां लंबे समय तक उह शरीर दा हिस्सा बन जांदे, जिवें अफीम भी लोग खांदे आ जां चाह ही असीं रोज पीने आ, ते जिहड़ी चीज असीं रोजाना खा रहे आ ना ਉਹ ਸਾਡੇ ਸਰੀਰ ਦਾ ਸਾਡੇ ਚਲਨ ਦਾ ਹਿੱਸਾ ਬਣ ਜਾਂਦਾ ਹੈ ਤੇ ਅਸੀਂ ਉਹਨੂੰ ਨਾਰਮਲ ਸਮਝਦੇ ਜਾਂ ਸਾਡਾ ਸਰੀਰ ਨਾਰਮਲ ਸਮਝਦਾ ਹੈ, ਜਾਂ ਇੰਜ ਕਹਿ ਰਹੋ ਵੀ ਜੇ ਉਹ ਨਾ ਹੋਵੇ ਨਾ ਤੇ ਫਿਰ ਸਾਡਾ ਸਰੀਰ ਨਾਰਮਲ ਨਹੀਂ ਕਰਦਾ, ਤੇ ਅਸੀਂ ਉਹਨੂੰ ਕਹਿੰਦੇ ਨਾਰਮਲ ਹੈ। ਇਸੇ ਤਰ੍ਹਾਂ ਹੀ ਰੋਟੀ ਹੈ, ਸਬਜ਼ੀ ਹੈ, ਜੋ ਵੀ ਚੀਜ਼ ਅਸੀਂ ਰੂਟੀਨ ਚ ਖਾਂਦੇ ਹਾਂ ਉਹ ਸਾਡੇ ਸਰੀਰ ਦਾ ਇੱਕ ਨਾਰਮਲ ਹਿੱਸਾ ਬਣ ਗਿਆ, ਉਹਦੇ ਵਿੱਚੋਂ ਵਿਟਾਮਿਨ, ਉਹਦੇ ਵਿੱਚੋਂ ਮਿਨਰਲ, ਉਹਦੇ ਵਿੱਚੋਂ ਕੈਲਸ਼ੀਅਮ, ਪੋਟਾਸ਼ੀਅਮ, ਜੋ ਵੀ ਕੋਈ ਸਰੀਰ ਦੀ ਬਣਤਰ ਲਈ ਚਾਹੀਦਾ ਆ ਉਹਦੇ ਵਿੱਚੋਂ ਨਿਕਲਦਾ ਹੈ। ਭਾਵੇਂ ਘਾਹ ਖਾ ਲਓ, ਆਟਾ ਨਾ ਖਾਓ, ਭਾਵੇਂ ਕੱਲਾ ਦੁੱਧ ਹੀ ਪੀ ਲਓ, ਜਿਹੜੀਆਂ ਚੀਜ਼ਾਂ ਸਰੀਰ ਨੂੰ ਅੰਦਰ ਚਾਹੀਦੀਆਂ ਨੇ ਕੁਦਰਤ ਨੇ ਇਸ ਤਰ੍ਹਾਂ ਦੀ ਮਸ਼ੀਨਰੀ ਲਾਈ ਹੋਈ ਹੈ ਕਿ ਉਹਦੇ ਵਿੱਚੋਂ ਸਿੰਥੇਸਾਈਜ਼ ਕਰ ਲਵੇ। ਵਿਟਾਮਿਨ ਸੀ ਚਾਹੀਦਾ ਉਹਦੇ ਵਿੱਚੋਂ ਕੱਢ ਲਵੇ, ਕੈਲਸ਼ੀਅਮ ਚਾਹੀਦਾ ਉਹਦੇ ਵਿੱਚੋਂ ਕੱਢ ਲਵੇ, ਜਿਹੜੀ ਵੀ ਤਰ੍ਹਾਂ ਦੀ ਖੁਰਾਕ ਅਸੀਂ ਖਾਂਦੇ ਹਾਂ ਅੰਦਰ ਦੀ ਮਸ਼ੀਨਰੀ ਨਿਚੋੜ ਕੇ ਉਹਦੇ ਵਿੱਚੋਂ ਉਹ ਤੱਤ ਕੱਢਦੀ ਹੈ ਜਿਹੜੇ ਸਾਡੇ ਸਰੀਰ ਨੂੰ ਜ਼ਰੂਰੀ ਨੇ। ਤੇ ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਖਾਂਦੇ ਹਾਂ ਉਹ ਆਮ ਤੌਰ ਤੇ ਸਾਡੇ ਇਹਨਾਂ ਸੈੱਲਾਂ ਦੇ ਵਿੱਚ ਆਪਣਾ ਇੱਕ ਘਰ ਬਣਾ ਲੈਂਦੀਆਂ ਨੇ, ਤੇ ਫਿਰ ਉਹ ਆਪਣੀ ਜਿਵੇਂ ਅੱਗ ਲੈਣ ਵਾਲੀ ਘਰ ਵਾਲੀ ਬਣ ਬੈਠੀ ਵਾਲੀ ਮਿਸਾਲ ਜ਼ਰੂਰ ਹੈ ਨਾ, ਉਸੇ ਤਰ੍ਹਾਂ ਉਹਦੀ ਜਦੋਂ ਵੀ ਕਮੀ ਪੇਸ਼ੀ ਆਣੀ ਸ਼ੁਰੂ ਹੋ ਜਾਂਦੀ, ਜੇ ਚਾਹ ਨਾ ਪੀਜੀ, ਅਸੀਂ ਦੇਖਿਆ ਵੀ ਇਸ ਟਾਈਮ ਅਸੀਂ ਚਾਹ ਪੀਨੇ ਆ ਤੇ ਉਸ ਟਾਈਮ ਚਾਹ ਨਾ ਪੀਵੀ ਤੇ ਸਾਨੂੰ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਭਾਈ ਚਾਹ ਪੀਣ ਦਾ ਮੌਕਾ ਹੋ ਗਿਆ। ਭਾਵ ਕੀ ਆ, ਉਸ ਸੈੱਲ ਦੇ ਵਿੱਚ ਉਹਦੀ ਸਪੇਸ ਬਣੀ ਹੋਈ ਸੀ, ਉਹ ਘਟਣੀ ਸ਼ੁਰੂ ਹੋ ਗਈ, ਸੈੱਲ ਨੇ ਸਿਗਨਲ ਦੇ ਦਿੱਤਾ ਕਿ ਯਾਰ ਉਹ ਚੀਜ਼ ਘਟ ਗਈ ਤੇ ਉਹ ਪੂਰੀ ਕਰੋ। ਹੁਣ ਕੈਫੀਨ ਚਾਹੀਦੀ ਸੀ, ਕੈਫੀਨ ਦੇ ਦਿੱਤੀ, ਚਾਹ ਪੀ ਦੀ, ਅਸੀਂ ਫਿਰ ਤਰੋ ਤਾਜ਼ਾ ਹੋ ਗਏ। ਸੋ ਮੇਰੇ ਕਹਿਣ ਭਾਵ ਬਹੁਤ ਸਾਰੀਆਂ ਚੀਜ਼ਾਂ ਐਗਜ਼ੋਟੌਕਸਿਨ ਚ ਹੁੰਦਿਆਂ ਹੋਇਆਂ ਵੀ ਉਹ ਟੌਕਸਿਨਸ ਨਹੀਂ ਰਹਿੰਦੀਆਂ, ਖੁਰਾਕ ਦਾ ਹਿੱਸਾ ਬਣ ਜਾਂਦੀਆਂ ਨੇ ਤੇ ਉਹ ਸਾਨੂੰ ਨੁਕਸਾਨ ਨਹੀਂ ਦਿੰਦੀਆਂ। ਪਰ ਉਹੀ ਟੌਕਸਿਨ ਜੇ ਲੋੜ ਤੋਂ ਵੱਧ ਜਾਵੇ ਤੇ ਫਿਰ ਉਹ ਨੁਕਸਾਨ ਵੀ ਦੇਣਾ ਸ਼ੁਰੂ ਕਰ ਦਿੰਦਾ ਹੈ। ਨਾਰਮਲ ਹਾਲਾਤ ਵਿੱਚ ਜੇ ਲੋਕ 50-60 ਸਾਲ ਹੋ ਗਏ ਤੇ ਲਗਾਤਾਰ 20-30 ਸਾਲ ਹੋ ਗਏ ਸ਼ਰਾਬ ਪੀਂਦਿਆਂ ਨੂੰ, ਆਮ ਤੌਰ ਤੇ ਡਾਕਟਰਾਂ ਨੂੰ ਨਹੀਂ ਰੋਕਦੇ। ਕਾਰਨ ਉਹਦਾ ਇਹੀ ਹੁੰਦਾ ਵੀ ਜੇ ਅਸੀਂ ਰੋਕਾਂਗੇ ਤੇ ਸੈੱਲ ਨੂੰ ਸਹਿਣਾ ਪਏਗਾ, ਕਿਉਂਕਿ ਸੈੱਲ ਦੇ ਅੰਦਰ ਇਹਨੇ ਆਪਣੀ ਜਗ੍ਹਾ ਬਣਾ ਲਈ, ਆਪਣਾ ਘਰ ਬਣਾ ਲਿਆ, ਤੇ ਜਦੋਂ ਇਹਦੀ ਕਮੀ ਪੇਸ਼ੀ ਹੋਏਗੀ ਉਦੋਂ ਇਹ ਡਿੱਗ ਪਊਗਾ, ਉਦੋਂ ਮੰਜੇ ਤੇ ਪੈਜੂਗਾ। ਸੋ ਇਸ ਤਰ੍ਹਾਂ ਕਰਕੇ ਅਸੀਂ ਐਗਜ਼ੋਟੌਕਸਿਨ ਜਿੰਨੇ ਵੀ ਹਨ ਉਹਨਾਂ ਦੇ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਬੰਧ ਜਾਂ ਉਹਨਾਂ ਨੂੰ ਠੀਕ ਕਰਨ ਦਾ ਸਾਡੇ ਕੋਲ ਇਹ ਤਰੀਕਾਕਾਰ ਹੁੰਦਾ ਆ ਵੀ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰੀਏ ਕਿ ਆਬੋਹਵਾ ਕਿਹੜੀ ਆ। ਕਈ ਵਾਰ ਅਸੀਂ ਇਹ ਵੀ ਤਾਂ ਕਹਿੰਦੇ ਨਹੀਂ ਨਾ ਭਾਈ ਤੂੰ ਮੌਸਮ ਬਦਲੋ, ਆਬੋਹਵਾ ਬਦਲ, ਤੇਰੇ ਜਿੱਥੇ ਬਹੁਤੀ ਬਰਫ਼ ਪੈਂਦੀ ਤੂੰ ਠੀਕ ਨਹੀਂ ਹੈਗਾ, ਜਾਂ ਤੇਰੀ ਗਰਮੀ ਜਿੱਥੇ ਬਹੁਤ ਪੈਂਦੀ ਬਰਫ਼ਾਂ ਵਾਲੀ ਥਾਂ ਤੇ ਚਲਾ ਜਾ, ਚੇਂਜ ਕਰਦੇ ਨੇ ਡਾਕਟਰ ਕਹਿੰਦੇ ਨੇ ਮੌਸਮ ਬਦਲੋ। ਸੋ ਇਸ ਤਰ੍ਹਾਂ ਕਰਕੇ ਜਾਂ ਖੁਰਾਕ ਬਦਲਦੇ ਹਾਂ ਅਸੀਂ ਵੀ ਖੁਰਾਕ ਦੇ ਵਿੱਚ ਕੀ ਜਾ ਰਿਹਾ ਹੈਗਾ, ਜਿਹੜਾ ਤੁਹਾਡੀ ਬਾਡੀ ਸੈੱਟ ਨਹੀਂ ਕਰਦੀ ਹੋਈ ਉਹਨੂੰ ਇਕਦਮ ਬਦਲ ਦਿਓ। ਇਹਦੇ ਚ ਆਪਾਂ ਕਈ ਤਰ੍ਹਾਂ ਐਗਜ਼ਾਮਪਲਾਂ ਇਹ ਵੀ ਦਿੱਤੀਆਂ ਸੀ ਵੀ ਜੇ ਕਿਸੇ ਸਰੀਰ ਦੇ ਵਿੱਚੋਂ ਕਿਸੇ ਕਮਰੇ ਦੇ ਵਿੱਚੋਂ ਬੋਹ ਆਉਂਦੀ ਹੋਵੇ ਤੇ ਸਾਨੂੰ ਪਤਾ ਹੀ ਨਾ ਲੱਗੇ ਵੀ ਆਹ ਕਿੱਥੋਂ ਰਹੀ ਹੈ, ਤੇ ਫਿਰ ਸਾਰਾ ਸਮਾਨ ਅਸੀਂ ਕਮਰੇ ਦਾ ਬਾਹਰ ਕੱਢ ਦਿੰਦੇ ਹਾਂ, ਤੇ ਫਿਰ ਇੱਕ ਇੱਕ ਚੀਜ਼ ਦੀ ਸ਼ਨਾਖਤ ਕਰਕੇ ਅੰਦਰ ਲਿਆਉਂਦੇ ਹਾਂ ਤੇ ਜਦੋਂ ਬੋਹ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਇਹਦੇ ਵਿੱਚੋਂ ਆਉਂਦੀ। ਭਾਈ ਉਹ ਅੱਜ ਬੈਂਗਣ ਖਾਧੇ ਸੀ ਉਹਦੇ ਕਰਕੇ ਐ ਅੱਗੇ ਹੁੰਦਾ ਸੀ ਤੇ ਹੁਣ ਵੀ ਐ ਹੋ ਗਿਆ, ਓਕੇ ਜੀ ਅੱਜ ਤੋਂ ਬਾਅਦ ਤੁਸੀਂ ਬੈਂਗਣ ਨਹੀਂ ਖਾਣੇ। ਮੇਰੇ ਕਹਿਣ ਤੋਂ ਭਾਵ ਅਸੀਂ ਪਰਹੇਜ਼ ਪ੍ਰੀਕੋਸ਼ਨ ਇਸੇ ਤਰ੍ਹਾਂ ਕਰਕੇ ਲੱਭਦੇ ਹਾਂ ਜਿਸ ਕਰਕੇ ਕੋਈ ਬਿਮਾਰੀਆਂ ਜਾਂ ਸਰੀਰ ਚ ਵਿਕਾਰ ਪੈਦਾ ਹੁੰਦਾ ਹੈ। ਇਹ ਹੋ ਗਈ ਐਗਜ਼ੋਟੌਕਸਿਨ ਦੀ ਕਹਾਣੀ। ਉਸ ਤੋਂ ਬਾਅਦ ਇੰਡੋਟੌਕਸਿਨ, ਕਿ ਮਸ਼ੀਨਰੀ ਚਲਦੀ ਚਲਦੀ ਹੁਣ ਤੁਸੀਂ ਵੇਖਿਆ ਹੋਣਾ ਕਿ ਮਸ਼ੀਨਰੀ ਦੇ ਵਿੱਚ ਵੀ ਗਾਰਬੇਜ ਪੈਦਾ ਹੁੰਦਾ ਆ, ਔਰ ਉਹ ਗਾਰਬੇਜ ਨਿਕਲਦਾ ਵੀ ਰਹਿੰਦਾ ਟੱਟੀ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਔਰ ਉਸ ਗਾਰਬੇਜ ਦਾ ਜੇ ਅਗਰ ਨਿਕਾਸ ਨਾਰਮਲ ਨਾ ਹੋਇਆ ਤੇ ਫਿਰ ਸਰੀਰ ਚ ਕਿਉਂਕਿ ਕਈ ਵਾਰ ਨਾ ਨੁਕਸ ਪਿਆ ਹੁੰਦਾ ਕਿਸੇ ਅੰਗ ਦੇ ਵਿੱਚ, ਡਾਕਟਰ ਕਹਿੰਦੇ ਨੇ ਮਸ਼ੀਨਾਂ ਦੇ ਨਾਲ, ਕਿਉਂਕਿ ਮਸ਼ੀਨਾਂ ਨੇ ਬਹੁਤ ਬਰੀਕੀ ਨਾਲ ਚੈੱਕ ਕਰ ਲੈਣਾ ਹੁੰਦਾ ਆ, ECG ਕਰ ਲਿਆ, ਹਾਰਟ ਦਾ ਪਤਾ ਲੱਗ ਗਿਆ, ਸਕੈਨ ਕਰ ਲਿਆ, ਕਿਸੇ ਅਲੱਗ ਅਲੱਗ ਅੰਗ ਦੇ ਵਿੱਚ ਕੀ ਖਰਾਬੀ ਆ ਰਹੀ ਉਹਦਾ ਵੀ ਪਤਾ ਲੱਗ ਗਿਆ। ਹਾਲਾਂਕਿ ਉਸ ਵੇਲੇ ਕਿਸੇ ਮਰੀਜ਼ ਨੇ ਖਾਸ ਤੌਰ ਤੇ ਕੋਈ ਬਿਮਾਰ ਨਿਸ਼ਾਨੀਆਂ ਨਹੀਂ ਦੱਸੀਆਂ ਹੁੰਦੀਆਂ, ਪਰ ਫਿਰ ਵੀ ਅਸੀਂ ਰੂਟੀਨ ਚ ਚੈੱਕ ਕਰਾਉਣੇ ਆ ਤੇ ਰੂਟੀਨ ਵਾਲਾ ਚੈਕਿੰਗ ਇਹ ਦੱਸਦਾ ਵੀ ਤੇਰੇ ਇੱਥੇ ਇੱਥੇ ਨੁਕਸ ਪੈ ਰਿਹਾ ਹੈ। ਉਹਦਾ ਮਤਲਬ ਕੀ ਆ ਕਿ ਗਾਰਬੇਜ ਤਾਂ ਬਣ ਰਿਹਾ ਆ ਪਰ ਸਰੀਰ ਉਹਨੂੰ ਬਾਹਰ ਕੱਢ ਰਿਹਾ, ਬਾਹਰ ਕੱਢਣ ਦੇ ਕਰਕੇ ਅੰਦਰ ਉਹ ਕੰਡੀਸ਼ਨ ਨਹੀਂ ਪੈਦਾ ਹੋ ਰਹੀ ਜਿਹਨੂੰ ਅਸੀਂ ਬਿਮਾਰੀ ਕਹੀਏ, ਪਰ ਨੁਕਸ ਜ਼ਰੂਰ ਪੈ ਰਿਹਾ ਹੈਗਾ। ਸੋ ਅੱਜ ਕੱਲ ਦੀਆਂ ਮਸ਼ੀਨਾਂ, ਅੱਜ ਕੱਲ ਦੀ ਟੈਕਨੀਕ ਇਥੋਂ ਤੱਕ ਪਹੁੰਚ ਗਈ ਹੈ। ਸੋ ਇਸ ਤਰ੍ਹਾਂ ਕਰਕੇ ਜਦੋਂ ਇਹਨਾਂ ਥਾਵਾਂ ਤੇ ਸਾਨੂੰ ਨੁਕਸ ਦਿਸਣਾ ਸ਼ੁਰੂ ਹੋ ਜਾਏ ਤੇ ਬਾਹਰ ਨਿਸ਼ਾਨੀਆਂ, ਸਾਡਾ ਕੰਮ ਹੈ ਪਹਿਲੀ ਗੱਲ ਇੰਸਪੈਕਸ਼ਨ ਦਾ ਬਾਹਰ ਨਿਸ਼ਾਨੀਆਂ, ਜਿਹੜੀਆਂ ਨਿਸ਼ਾਨੀਆਂ ਬਾਹਰ ਦੇ ਤੌਰ ਤੇ ਆ ਗਈਆਂ ਉਹਦੇ ਮੁਤਾਬਕ ਅਸੀਂ ਅੰਦਾਜ਼ਾ ਲਾਉਂਦੇ ਹਾਂ ਵੀ ਇਹਦੇ ਕਿਹੜੇ ਸਰੀਰ ਦੇ ਵਿੱਚ ਨੁਕਸ ਪੈ ਸਕਦਾ, ਪੈਰਾਂ ਚ ਸੋਜ ਪੈ ਗਈ ਹੈ, ਹਾਂਜੀ ਸਾਹ ਚੜਨ ਲੱਗ ਗਿਆ, ਉਹ ਦਿਲ ਚ ਨੁਕਸ ਹੋ ਗਿਆ ਹੈ, ਹਾਂਜੀ ਪਿਸ਼ਾਬ ਨਹੀਂ ਆਉਂਦਾ, ਪਿਸ਼ਾਬ ਘੱਟ ਆਉਂਦਾ, ਰੁਕ ਰੁਕ ਕੇ ਆਉਂਦਾ ਜਾਂ ਇਸ ਤਰ੍ਹਾਂ ਦੇ, ਉਹ ਕਿਡਨੀ ਚ ਨੁਕਸ ਪੈ ਗਿਆ ਹੈ। ਤੇ ਇਸ ਤਰ੍ਹਾਂ ਕਰਕੇ ਅਸੀਂ ਅੰਗਾਂ ਦਾ ਵੱਖ ਵੱਖ ਤਰ੍ਹਾਂ ਦੇ ਜਿਹੜਾ ਚਲਣ ਜਾਣਦੇ ਹਾਂ, ਉਸ ਚਲਣ ਦੇ ਵਿੱਚ ਜਦੋਂ ਰੁਕਾਵਟ ਆ ਜਾਂਦੀ ਹੈ ਤੇ ਅਸੀਂ ਸਮਝਦੇ ਹਾਂ ਵੀ ਫਲਾਣੀ ਥਾਂ ਤੇ ਨੁਕਸ ਪੈ ਗਿਆ। ਪਰ ਇਹ ਤਾਂ ਹੋ ਗਿਆ ਨਾ ਵੱਡੇ ਪੈਮਾਨੇ ਤੇ, ਇਹ ਤਾਂ ਹੋ ਗਿਆ ਪੂਰੇ ਸਰੀਰ ਦੇ ਵਿੱਚ ਆਉਣ ਤੋਂ, ਪਰ ਅਲਟੀਮੇਟ ਇਹ ਸਰੀਰ ਜਦੋਂ ਆਪਣੇ ਆਪ ਨੂੰ ਦੱਸਦਾ ਆ ਭਾਈ ਪੈਰਾਂ ਤੇ ਸੋਜ ਪੈਣੀ ਸ਼ੁਰੂ ਹੋ ਗਈ, ਭਾਈ ਸਾਹ ਚੜਨਾ ਸ਼ੁਰੂ ਹੋ ਗਿਆ, ਠੀਕ ਹੈ ਹਾਰਟ ਦੀ ਨਿਸ਼ਾਨੀ ਹੈ, ਪਰ ਅਲਟੀਮੇਟ ਜਿਹੜਾ ਰੂਟ ਹੈ, ਜਿਹੜਾ ਦਿਲ ਬਣਿਆ ਹੋਇਆ ਹੈ, ਜਿਹੜੀਆਂ ਲੱਤਾਂ ਬਾਹਾਂ ਬਣੀਆਂ ਹੋਈ ਜਿੱਥੇ ਸੋਜ ਪੈ ਗਈ ਹੈਗੀ ਹੈ, ਇਹਨਾਂ ਸਾਰੀਆਂ ਥਾਵਾਂ ਤੇ ਜਿਹੜੇ ਸੈੱਲ ਲੱਗੇ ਹੋਏ ਨੇ ਉਹਨਾਂ ਚ ਕੋਈ ਤਬਦੀਲੀ ਪਹਿਲਾਂ ਆਉਂਦੀ ਹੋਊਗੀ ਨਾ। ਉਹ ਸੈੱਲ ਆਪਣਾ ਨਾਰਮਲ ਕੰਮ ਨਹੀਂ ਕਰ ਸਕਦੇ ਹੁੰਦੇ, ਤਾਂ ਹੀ ਫਿਰ ਉਹ ਅੱਗੇ ਸਾਹ ਲੈਣ ਵਾਸਤੇ ਆਵਾਜ਼ ਮਾਰਦੇ ਨੇ ਵੀ ਭਾਈ ਆਹ ਗੱਲ ਹੋ ਗਈ, ਮੈਨੂੰ ਮਦਦ ਕਰੋ, ਸਿਮਟਮਸ ਆ ਗਏ, ਨਿਸ਼ਾਨੀਆਂ ਆ ਗਈਆਂ, ਫਿਰ ਅਸੀਂ ਉਹਨਾਂ ਨਿਸ਼ਾਨੀਆਂ ਨੂੰ ਲੱਭਦੇ ਹਾਂ ਤੇ ਅਸੀਂ ਉਸ ਰੂਟ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੈੱਲ ਦੇ ਅੰਦਰ ਅਸੀਂ ਵੜ ਗਏ। ਸੈੱਲ ਦੀ ਡਿਸਕ੍ਰਿਪਸ਼ਨ ਆਪਾਂ ਸਾਰੀ ਦੇ ਚੁੱਕੇ ਸੀ ਵੀ ਭਾਈ ਸੈੱਲ ਦਾ ਬਾਹਰੀ ਮੈਂਬਰੇਨ ਆ, ਜੇ ਉਹਦੇ ਵਿੱਚ ਗੜਬੜ ਹੋ ਜਾਵੇ ਤੇ ਉਸ ਤੋਂ ਬਾਅਦ ਆਵਾਜਾਈ ਬੇਰੋਕ ਟੋਕ ਹੁੰਦੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਵੀ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ ਉਹ ਸਾਡੇ ਹੈਮੋਗਲੋਬਿਨ ਦਾ ਹੁੰਦਾ ਹੈ, ਸਾਡਾ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਜਦੋਂ ਸਰੀਰ ਚ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਆ ਉਸ ਵੇਲੇ ਲਿਵਰ ਦੇ ਵਿੱਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਕਿਡਨੀ ਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਚਮੜੀ ਦੇ ਵਿੱਚ ਵੀ ਕੰਡੀਸ਼ਨਾਂ ਉਹੀ ਹੁੰਦੀਆਂ ਨੇ, ਭਾਵ ਕਿ ਪੀਡੀਏ ਦੀਆਂ ਨਿਸ਼ਾਨੀਆਂ ਸਾਨੂੰ ਸਪਸ਼ਟ ਦਿਸਣ ਲੱਗ ਜਾਂਦੀਆਂ ਨੇ। ਹੈਮੋਗਲੋਬਿਨ ਘਟ ਗਿਆ, ਔਰ ਹੈਮੋਗਲੋਬਿਨ ਘਟ ਗਿਆ ਤੇ ਇਹਦਾ ਮਤਲਬ ਉਹਦਾ ਕੰਮ ਕੀ ਸੀਗਾ, ਉਹਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ ਥਾਂ ਥਾਂ ਤੇ ਸੈੱਲਾਂ ਨੂੰ ਪਹੁੰਚਾਉਣ ਵਾਸਤੇ, ਖੂਨ ਦੇ ਰਾਹੀਂ ਆਕਸੀਜਨ ਲੈ ਕੇ ਜਾਣਾ, ਤੇ ਉਹ ਜਿਹੜੇ ਨੇ ਆਰਬੀਸੀ ਜਿਹੜਾ ਉਹ ਘਟ ਗਿਆ ਸੀਗਾ, ਨੰਬਰ ਉਹਦਾ ਘਟ ਗਿਆ ਸੀਗਾ, ਜਾਂ ਉਹ ਛੋਟੇ ਸੈੱਲ ਹੋ ਗਏ ਸੀ, ਵੱਡੇ ਡੱਬੇ ਨਹੀਂ ਰਹਿ ਗਏ ਰੇਲ ਦੇ, ਛੋਟੇ ਡੱਬੇ ਉਹਨਾਂ ਨਿਸ਼ਾਨਿਆਂ ਨੂੰ ਲੱਭਦੇ ਹਾਂ ਤੇ ਅਸੀਂ ਉਸ ਰੂਟ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੈੱਲ ਦੇ ਅੰਦਰ ਅਸੀਂ ਵੜ ਗਏ। ਸੈੱਲ ਦੀ ਡਿਸਕ੍ਰਿਪਸ਼ਨ ਆਪਾਂ ਸਾਰੀ ਦੇ ਚੁੱਕੇ ਸੀ ਵੀ ਭਾਈ ਸੈੱਲ ਦਾ ਬਾਹਰੀ ਮੈਂਬਰੇਨ ਆ, ਜੇ ਉਹਦੇ ਵਿੱਚ ਗੜਬੜ ਹੋ ਜਾਵੇ ਤੇ ਉਸ ਤੋਂ ਬਾਅਦ ਆਵਾਜਾਈ ਬੇਰੋਕ ਟੋਕ ਹੁੰਦੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਵੀ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ ਉਹ ਸਾਡੇ ਹੈਮੋਗਲੋਬਿਨ ਦਾ ਹੁੰਦਾ ਹੈ, ਸਾਡਾ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਜਦੋਂ ਸਰੀਰ ਚ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਆ ਉਸ ਵੇਲੇ ਲਿਵਰ ਦੇ ਵਿੱਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਕਿਡਨੀ ਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਚਮੜੀ ਦੇ ਵਿੱਚ ਵੀ ਕੰਡੀਸ਼ਨਾਂ ਉਹੀ ਹੁੰਦੀਆਂ ਨੇ, ਭਾਵ ਕਿ ਪੀਡੀਏ ਦੀਆਂ ਨਿਸ਼ਾਨੀਆਂ ਸਾਨੂੰ ਸਪਸ਼ਟ ਦਿਸਣ ਲੱਗ ਜਾਂਦੀਆਂ ਨੇ। ਹੈਮੋਗਲੋਬਿਨ ਘਟ ਗਿਆ, ਔਰ ਹੈਮੋਗਲੋਬਿਨ ਘਟ ਗਿਆ ਤੇ ਇਹਦਾ ਮਤਲਬ ਉਹਦਾ ਕੰਮ ਕੀ ਸੀਗਾ, ਉਹਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ ਥਾਂ ਥਾਂ ਤੇ ਸੈੱਲਾਂ ਨੂੰ ਪਹੁੰਚਾਉਣ ਵਾਸਤੇ, ਖੂਨ ਦੇ ਰਾਹੀਂ ਆਕਸੀਜਨ ਲੈ ਕੇ ਜਾਣਾ, ਤੇ ਉਹ ਜਿਹੜੇ ਨੇ ਆਰਬੀਸੀ ਜਿਹੜਾ ਉਹ ਘਟ ਗਿਆ ਸੀਗਾ, ਨੰਬਰ ਉਹਦਾ ਘਟ ਗਿਆ ਸੀਗਾ, ਜਾਂ ਉਹ ਛੋਟੇ ਸੈੱਲ ਹੋ ਗਏ ਸੀ, ਵੱਡੇ ਡੱਬੇ ਨਹੀਂ ਰਹਿ ਗਏ ਰੇਲ ਦੇ, ਛੋਟੇ ਡੱਬੇ ਹੋ ਗਏ ਆ, ਉਹ ਸਮਾਨ ਨਹੀਂ ਲੈ ਕੇ ਜਾ ਰਹੇ ਜਿੰਨੀ ਅੱਗੇ ਰਿਕੁਆਇਰਮੈਂਟ ਹੈਗੀ ਹੈ, ਉਸ ਹਾਲਾਤ ਦੇ

ਚਮੜੀ ਦੇ ਵਿਚ ਵੀ ਕੰਡੀਸ਼ਨਾਂ ਉਹੀ ਹੁੰਦੀਆਂ ਨੇ, ਭਾਵ ਕਿ ਪੀਡੀਏ ਦੀਆਂ ਨਿਸ਼ਾਨੀਆਂ ਸਾਨੂੰ ਸਪਸ਼ਟ ਦਿਸਣ ਲੱਗ ਜਾਂਦੀਆਂ ਨੇ। ਹੈਮੋਗਲੋਬਿਨ ਘੱਟ ਗਿਆ, ਔਰ ਹੈਮੋਗਲੋਬਿਨ ਘੱਟ ਗਿਆ ਤੇ ਇਹਦਾ ਮਤਲਬ ਉਹਦਾ ਕੰਮ ਕੀ ਸੀਗਾ, ਉਹਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ ਥਾਂ ਥਾਂ ਤੇ ਸੈੱਲਾਂ ਨੂੰ ਪਹੁੰਚਾਉਣ ਵਾਸਤੇ, ਖੂਨ ਦੇ ਰਾਹੀਂ ਆਕਸੀਜਨ ਲੈ ਕੇ ਜਾਣਾ, ਤੇ ਉਹ ਜਿਹੜੇ ਨੇ ਆਰਬੀਸੀ ਜਿਹੜਾ ਘੱਟ ਗਿਆ ਸੀਗਾ, ਨੰਬਰ ਉਹਦਾ ਘੱਟ ਗਿਆ ਸੀਗਾ, ਜਾਂ ਉਹ ਛੋਟੇ ਸੈੱਲ ਹੋ ਗਏ ਸੀ, ਵੱਡੇ ਡੱਬੇ ਨਹੀਂ ਰਹਿ ਗਏ ਰੇਲ ਦੇ, ਛੋਟੇ ਡੱਬੇ ਹੋ ਗਏ, ਉਹ ਸਮਾਨ ਨਹੀਂ ਲੈ ਕੇ ਜਾ ਰਹੇ ਜਿੰਨੀ ਅੱਗੇ ਰਿਕੁਆਇਰਮੈਂਟ ਹੈਗੀ ਹੈ। ਉਸ ਹਾਲਾਤ ਦੇ ਵਿੱਚ ਜਿਹੜੀਆਂ ਵੀ ਨਿਸ਼ਾਨੀਆਂ ਪੈਦਾ ਹੁੰਦੀਆਂ ਸੀਗੀਆਂ, ਉਹਨਾਂ ਨੂੰ ਅਸੀਂ ਅਲੱਗ ਅਲੱਗ ਇਕੱਠਾ ਕਰਕੇ ਅੰਦਾਜ਼ਾ ਲਾਇਆ ਸੀ ਵੀ ਫਲਾਣੀ ਥਾਂ ਤੇ ਬਿਮਾਰੀ ਹੈ ਵੱਡੇ ਪੈਮਾਨੇ ਤੇ। ਹੁਣ ਛੋਟੇ ਪੈਮਾਨੇ ਦੀ ਜਦੋਂ ਅਸੀਂ ਗੱਲ ਕੀਤੀ ਤੇ ਇਹ ਵੇਖਿਆ ਵੀ ਹੋਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਬਾਹਰੋਂ ਆ ਸਕਦੀਆਂ ਨੇ ਜਿਹੜੀਆਂ ਸਾਨੂੰ ਇਹ ਇੰਡੀਕੇਟ ਕਰਨ ਕਿ ਅੰਦਰ ਕਿੱਥੇ ਨੁਕਸ ਹੋ ਗਿਆ। ਆਵਾਜਾਈ ਦੀ ਗੱਲ ਸੀ, ਮੈਂਬਰੇਨ ਦੀ ਜਿਹੜੀ ਗੱਲ ਸੀਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਮੈਂਬਰੇਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਇਹ ਆ ਵੀ ਜਿਹੜੀ ਵੀ ਚੀਜ਼ ਸਰੀਰ ਦੇ ਅੰਦਰ ਗਈ, ਸਰੀਰ ਨਹੀਂ ਸੈੱਲ ਦੇ ਅੰਦਰ ਗਈ, ਮੂੰਹ ਨਹੀਂ ਤੇ ਚਲੇਗੀ ਸਰੀਰ ਦੇ ਅੰਦਰ, ਸੈੱਲ ਦੇ ਅੰਦਰ ਜਦੋਂ ਵੀ ਉਹ ਖੂਨ ਚ ਰਚ ਕੇ ਸਾਰੇ ਸਰੀਰ ਚ ਫੈਲੀ, ਉਸ ਤੋਂ ਬਾਅਦ ਉਸ ਕੰਡੀਸ਼ਨ ਦਾ ਨਾਂ ਹੈ ਹੈਮੋਲਾਈਟਿਕ ਅਨੀਮੀਆ। ਖੂਨ ਟੁੱਟਣਾ ਸ਼ੁਰੂ ਹੋ ਗਿਆ, ਭਾਵ ਜਿਹੜੀ ਰੱਖਿਆ ਪੰਥੀ ਹੈ ਸਾਡੀ, ਜਿਹਨੇ ਸਾਡਾ ਸਹਿਯੋਗ ਕਰਨਾ ਹੈਗੇ ਸਾਡੀ ਮਿਲਟਰੀ ਆ BSF ਹੈ ਬਾਹਰ ਬਾਰਡਰ ਤੇ, ਉਸ ਦਾ ਸਭ ਤੋਂ ਪਹਿਲਾਂ ਵੱਡਾ ਨੁਕਸਾਨ ਹੋਏਗਾ। ਤੇ ਜਦੋਂ ਉਹਦਾ ਨੁਕਸਾਨ ਹੋਏਗਾ, ਉਹਦਾ ਫਿਜ਼ੀਕਲ ਅਪੀਰੈਂਸ, ਮੈਂ ਤੁਹਾਨੂੰ ਇਹ ਦੱਸਿਆ ਆ ਵੀ ਖੂਨ ਘੱਟ ਗਿਆ ਤੇ ਉਸਨੇ ਨਹੁੰ ਪੀਲੇ ਹੋ ਗਏ, ਅੱਖਾਂ ਪੀਲੀਆਂ ਹੋ ਗਈਆਂ, ਸਕਿਨ ਚਮੜੀ ਪੀਲੀ ਹੋ ਗਈ, ਪਿਸ਼ਾਬ ਪੀਲੇ ਰੰਗ ਦਾ ਆਉਣਾ ਸ਼ੁਰੂ ਹੋ ਗਿਆ, ਔਰ ਉਹਦੀ ਮੈਂ ਕੰਡੀਸ਼ਨ ਤੁਹਾਨੂੰ ਦੱਸ ਦਿੱਤੀ ਸੀ ਕਿ ਜਿੰਨਾ ਵੀ ਖੂਨ ਆਂਤੜੀਆਂ ਦੇ ਵਿੱਚੋਂ ਇਕੱਠਾ ਹੋ ਕੇ ਲਿਵਰ ਦੇ ਵਿੱਚ ਜਾਂਦਾ ਹੈ ਨਾ, ਤੇ ਲਿਵਰ ਨੂੰ ਮੈਂ ਦੱਸਿਆ ਸੀ ਵੀ ਇਹ ਕਬਾੜੀਏ ਦੀ ਦੁਕਾਨ ਆ, ਇਹ ਕਬਾੜੀਏ ਦਾ ਕੰਮ ਇਹ ਆ ਵੀ ਤੁਸੀਂ ਮੋਟਰਸਾਈਕਲ ਲੈ ਜਾਓ, ਤੁਸੀਂ ਸਕੂਟਰ ਲੈ ਜਾਓ, ਤੁਸੀਂ ਟਰੱਕ ਲੈ ਜਾਓ, ਤੁਸੀਂ ਜੋ ਚੀਜ਼ ਮਰਜ਼ੀ ਲੈ ਜਾਓ, ਉਹਨਾਂ ਨੇ ਮਿੰਟਾਂ ਦੇ ਵਿੱਚ ਉਹਦੇ ਸਾਰੇ ਪੁਰਜੇ ਖਿਲਾਰ ਦੇਣੇ, ਤੇ ਜਿਹੜਾ ਫਿਰ ਕਿਸੇ ਨੂੰ ਚਾਹੀਦਾ ਹੁੰਦਾ ਉਹਦੇ ਮੁਤਾਬਕ ਉਹ ਲੈ ਜਾਂਦਾ। ਤੇ ਜੇ ਉਹਦੇ ਕੋਲ ਕੋਈ ਸਮਾਨ ਜ਼ਿਆਦਾ ਆ ਜਾਵੇ, ਇਸ ਟਾਈਪ ਦਾ ਜਮਾਨ ਸਮਾਨ ਜ਼ਿਆਦਾ ਆ ਗਿਆ, ਉਹ ਸਸਤਾ ਵੀ ਵੇਚਣਾ ਸ਼ੁਰੂ ਕਰ ਦਿੰਦਾ, ਜ਼ਿਆਦਾ ਵੇਚਣਾ ਸ਼ੁਰੂ ਕਰ ਦਿੰਦਾ, ਤੇ ਜੇ ਸਮਾਨ ਘੱਟ ਹੋਵੇ ਤੇ ਫਿਰ ਤਾਂ ਘੱਟ ਭੇਜਦਾ ਹੈ। ਤੇ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ ਆ ਭਾਈ, ਸਾਰੇ ਸਰੀਰ ਦਾ ਖੂਨ ਸਿੱਧਾ ਹਾਰਟ ਤੋਂ ਸਾਰੇ ਸਰੀਰ ਨੂੰ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੱਕ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੋਂ ਵਾਪਸੀ ਖੂਨ ਫਿਰ ਦਿਲ ਨੂੰ ਜਾਂਦਾ ਹੈ, ਉਹ ਇੱਕ ਅਲੱਗ ਸਿਸਟਮ ਹੈਗਾ ਹੈ। ਪਰ ਇਸ ਸਿਸਟਮ ਦੇ ਵਿੱਚ ਕੁਦਰਤ ਨੇ ਇੱਕ ਫਰਕ ਪਾਇਆ ਹੋਇਆ ਸੀ, ਉਹ ਫਰਕ ਇਹ ਪਾਇਆ ਸੀ ਵੀ ਜਿੰਨਾ ਵੀ ਆਂਤੜੀਆਂ ਦੇ ਵਿੱਚੋਂ ਖੂਨ ਇਕੱਠਾ ਹੋ ਕੇ ਵਾਪਸ ਜਾਣਾ ਹੁੰਦਾ ਹੈ ਨਾ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਵੀ ਹੁੰਦਾ ਆ ਤੇ ਮਾਂ ਖੁਰਾਕ ਦੇ ਰਹੀ ਹੁੰਦੀ ਹੈ, ਪਰ ਬੱਚੇ ਦੇ ਸਰੀਰ ਆਂਤੜੀਆਂ ਵਿੱਚ ਵੀ ਤਾਂ ਖੂਨ ਜਾਂਦਾ ਹੀ ਹੈ ਨਾ, ਉਦੋਂ ਹੀ ਕੁਦਰਤ ਨੇ ਇੱਕ ਨਿਯਮ ਸੈੱਟ ਕੀਤਾ ਹੁੰਦਾ ਹੈ ਵੀ ਆਂਤੜੀਆਂ ਚੋਂ ਜਿਹੜਾ ਖੂਨ ਜਾਵੇ ਉਹ ਸਿੱਧਾ ਦਿਲ ਨੂੰ ਨਾ ਜਾਵੇ। ਉਹਦੇ ਵਿੱਚ ਪਤਾ ਨੀ ਕਈ ਕਈ ਚੀਜ਼ਾਂ ਐਸੀਆਂ ਹੋ ਸਕਦੀਆਂ ਨੇ, ਜਿਹੜਾ ਆਂਤੜੀਆਂ ਵਿੱਚੋਂ ਖੂਨ ਇਕੱਠਾ ਹੋਣਾ ਹੈ, ਖਰਾਬੀ ਹੋਵੇ, ਨਾ ਸਹੀ ਹੋਵੇ, ਤੇ ਉਹਨੂੰ ਪਹਿਲਾਂ ਲਿਵਰ ਚ ਭੇਜਣਾ। ਲਿਵਰ ਕਬਾੜੀਏ ਕੋਲੇ ਪਹੁੰਚ ਗਿਆ ਤੇ ਜਿੰਨਾ ਵੀ ਆਇਰਨ ਹੋਇਆ ਉਹਨੇ ਸਾਰਾ ਆਇਰਨ ਨੂੰ ਤੋੜ ਦੇਣਾ, ਉਹਦੇ ਪੁਰਜੇ ਪੁਰਜੇ ਕਰ ਦੇਣੇ, ਤੇ ਬਿਲੀ ਰੂਬਨ ਤੇ ਬਿਲੀ ਵਰਡਰ ਬਣਾ ਦੇਣਾ। ਜਿਵੇਂ ਸ਼ੂਗਰ ਹੁੰਦੀ ਹੈ ਜਾਂ ਜਿਵੇਂ ਕੋਲੈਸਟਰੋਲ ਹੁੰਦਾ ਹੈ, ਕੋਲੈਸਟਰੋਲ ਦੇ ਕਿੰਨੇ ਪਾਰਟ ਨੇ, ਹਾਂਜੀ ਟੋਟਲ ਕੋਲੈਸਟਰੋਲ ਹੈ, HDL ਹੈ, LDL ਹੈ, ਹਾਈ ਡਿਪੋਪ੍ਰੋਟੀਨ ਹੈ, ਬਹੁਤ ਤਰ੍ਹਾਂ ਦੇ ਤਿੰਨ ਚਾਰ ਕਿਸਮਾਂ ਹੈਗੀਆਂ ਨੇ ਜਿਹੜੀਆਂ ਕੋਲੈਸਟਰੋਲ ਦੀਆਂ ਨੇ, ਤੇ ਇਹ ਲਿਵਰ ਨੇ ਉਹਨਾਂ ਸਾਰੀਆਂ ਨੂੰ ਵੰਡ ਕੇ ਬਰਾਬਰ ਰੱਖ ਦੇਣਾ, ਤੇ ਫਿਰ ਜਿਹੜੀ ਚੀਜ਼ ਉਹਦੇ ਕੋਲ ਵੱਧ ਹੋਈ ਉਹ ਉਹਨੇ ਖੂਨ ਚ ਵੱਧ ਭੇਜਣੀ ਸ਼ੁਰੂ ਕਰ ਦੇਣੀ। ਆਪਣੀ ਗੱਲ ਹੈਮੋਗਲੋਬਿਨ ਦੀ ਚੱਲ ਰਹੀ ਸੀਗੀ, ਕਿਉਂਕਿ ਜੇ ਸਭ ਤੋਂ ਪਹਿਲਾਂ ਟੌਕਸਿਨ ਜ਼ਹਿਰੀਲਾ ਮਾਦਾ ਅੰਦਰ ਗਿਆ ਤੇ ਉਹਨੇ ਸਭ ਤੋਂ ਪਹਿਲਾਂ ਸਾਡੇ ਫੌਜੀਆਂ ਦੇ ਅਟੈਕ ਕਰਨਾ ਹੈਗਾ ਜਿਹੜਾ BSF ਦੇ ਨੇ, ਔਰ ਉਹਦੇ ਨਾਲ ਸਾਡਾ ਖੂਨ ਜਿਹੜਾ ਸਾਡੀ ਜ਼ਿੰਦਗੀ ਦਾ ਅਸਲ ਆਧਾਰ ਆਕਸੀਜਨ ਹੈਗੀ ਹੈ ਉਹਦੇ ਤੇ ਅਟੈਕ ਹੋਇਆ, ਤੇ ਉਹ ਸੈੱਲਾਂ ਦੇ ਵਿੱਚ ਉਸਨੇ ਉਹਨਾਂ ਨੂੰ ਤੋੜਨਾ ਹੈ। ਜੇ ਸੈੱਲ ਉਹ ਟੁੱਟ ਗਏ, ਉਹਨਾਂ ਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ, ਆਕਸੀਜਨ ਜਾਣੀ ਜਿਹੜੀ ਹੈ ਉਹ ਘੱਟ ਹੋ ਗਈ, ਘੱਟ ਹੋ ਗਈ ਤੇ ਰੰਗ ਸਾਡਾ ਹੋ ਗਿਆ ਪੀਲਾ, ਹਾਂਜੀ ਪਿਸ਼ਾਬ ਦਾ ਰੰਗ ਹੋ ਗਿਆ ਪੀਲਾ। ਉਹਨਾਂ ਨੂੰ ਅਸੀਂ ਕਿਹਾ ਸੀਗਾ ਬਿਲੀ ਰੂਬਨ ਤੇ ਬਿਲੀ ਵਰਡਨ, ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ, ਜਦੋਂ ਲਿਵਰ ਚ ਆਇਰਨ ਜਾਂਦਾ ਹੈ ਤੇ ਉਹ ਟੁੱਟਦਾ ਆ ਤੇ ਉਹਦੀਆਂ ਇਹ ਪਾਰਟ ਬਣ ਜਾਂਦੇ ਆ, ਇਹ ਪਾਰਟ ਜਿਹੜੇ ਫਿਰ ਉਹ ਖੂਨ ਚ ਭੇਜੀ ਜਾਂਦਾ ਹੈਗਾ, ਵੱਧ ਹੋਇਆ ਤੇ ਵੱਧ ਭੇਜ ਦਿੱਤਾ, ਹੁਣ ਜ਼ਿਆਦਾ ਖੂਨ ਟੁੱਟ ਰਿਹਾ, ਬਾਹਰੋਂ ਜ਼ਹਿਰੀਲਾ ਮਾਦਾ ਕੋਈ ਅੰਦਰ ਚਲਾ ਗਿਆ, ਕੋਈ ਸੱਪ ਲੜ ਗਿਆ ਜਾਂ ਕੋਈ ਦਵਾਈ ਜ਼ਿਆਦਾ ਖਾ ਲਈ ਹੈ, ਕੋਈ ਕੁਛ ਵੀ ਹੋ ਗਿਆ, ਇਹ ਮਾਦਾ ਜਿਹੜਾ ਆ ਉਸ ਬਾਰਡਰ ਨੂੰ ਲੰਘ ਕੇ ਜਿਹੜਾ ਸੈੱਲ ਮੈਂਬਰੇਨ ਹੈਗਾ ਲੰਘ ਕੇ ਉਹਦੇ ਅੰਦਰ ਵੜ ਗਿਆ, ਤੇ ਉਹਨੇ ਅੰਦਰ ਵੜ ਕੇ ਸਭ ਤੋਂ ਪਹਿਲਾਂ ਹੈਮੋਗਲੋਬਿਨ ਦੇ ਉੱਤੇ ਨੁਕਸਾਨ ਕੀਤਾ, ਜਿਹਦੇ ਰਾਹੀਂ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਸੀ ਉਹ ਸਾਡੀਆਂ ਪੀਲੀਏ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਇਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮ ਚ

0: ਚੁੱਕੇ ਸਾਂ ਔਰ ਅਲਟੀਮੇਟ ਇਸ ਖੂਨ ਦਾ ਪੀਲੇ ਪਣ ਦਾ ਅਸਲੀ ਗਾਈਡ ਕੌਣ ਹੈ, ਕੰਟਰੋਲ ਕਿਹਦੇ ਕੋਲ ਹੈਗਾ, ਕਿਹਦੇ ਕੋਲ ਹੈਗਾ? ਬਣਦੇ ਤਾਂ ਸੈੱਲ ਨੇ ਹੱਡੀਆਂ ਚ, ਹੱਡੀਆਂ ਵੀ ਕੋਸ਼ਿਸ਼ ਕਰਦੀਆਂ ਨੇ ਕਿ ਹੋਰ ਵੱਧ ਵੱਧ ਖੂਨ ਬਣਾਓ। ਜੇ ਬਾਰਡਰ ਤੇ ਲੜਾਈ ਲੱਗੀ ਹੋਵੇ, ਫੌਜੀ ਜ਼ਿਆਦਾ ਮਰ ਰਹੇ ਹੋਣ, ਤੇ ਅਲਟੀਮੇਟ ਕੀ ਹੁੰਦਾ, ਜਿਹੜੇ ਅਨਟ੍ਰੇਨਡ ਹੁੰਦੇ ਨੇ ਨਾ ਲੋਕ, ਹਜੇ ਨਵੇਂ ਭਰਤੀ ਹੋਏ ਹੁੰਦੇ ਨੇ, ਥੋੜੀ ਜਿਹੀ ਟ੍ਰੇਨਿੰਗ ਲਈ ਹੁੰਦੀ ਹੈ, ਉਹਨੂੰ ਨੀ ਭੇਜਣਾ ਸ਼ੁਰੂ ਕਰ ਦਿੰਦੇ ਬਾਰਡਰ ਤੇ, ਕਿਉਂਕਿ ਉੱਥੇ ਬਾਰਡਰ ਤੇ ਜ਼ਰੂਰਤ ਹੈਗੀ। ਉਸ ਹਾਲਾਤ ਦੇ ਵਿੱਚ ਹੱਡੀਆਂ ਦੇ ਵਿੱਚ ਜਿਹੜੇ ਸੈੱਲ ਬਣਦੇ ਨੇ ਉਹ ਪੂਰੇ ਮੈਚਿਓਰ ਨਹੀਂ ਹੁੰਦੇ, ਪੂਰੇ ਸਟਰੋਂਗ ਤਾਕਤਵਰ ਨਹੀਂ ਹੋਏ ਹੁੰਦੇ, ਪਰ ਉਸ ਹੱਡੀਆਂ ਨੂੰ ਉਹ ਬਾਹਰ ਭੇਜਣੇ ਪੈਂਦੇ ਨੇ। ਅਸਲ ਕੰਮ ਕੀ ਸੀਗਾ ਤਿਲੀ ਦਾ, ਭਈ ਜਿੰਨੇ ਵੀ ਸੈੱਲ ਬਣਨਗੇ ਉਹ ਸਾਰੇ ਸੈੱਲ ਪਹਿਲਾਂ ਸਰਕੂਲੇਟ ਕਰਦੇ ਕਰਦੇ ਕਰਦੇ ਕਰਦੇ ਇਹਦੇ ਕੋਲ ਜਿਵੇਂ ਜਿਵੇਂ ਪਹੁੰਚਣਗੇ, ਇਹ ਉਹਨਾਂ ਨੂੰ ਸਕਰੂਟੀਨਾਈਜ਼ ਕਰੇਗੀ, ਭਈ ਆਹ ਸੈੱਲ ਅੱਗੇ ਬਾਜ਼ਾਰ ਚ ਜਾਣ ਦੇ ਯੋਗ ਨੇ, ਇਹ ਸੈੱਲ ਪੂਰੀ ਆਕਸੀਜਨ ਕੈਰੀ ਕਰਨਗੇ, ਔਰ ਆਹ ਸੈੱਲ ਜਿਹੜੇ ਨੇ ਇਹ ਠੀਕ ਨਹੀਂ, ਇਹਨਾਂ ਨੂੰ ਫਿਰ ਸਰਕੂਲੇਸ਼ਨ ਚ ਭੇਜ ਦਿਓ। ਔਰ ਫਿਰ ਉਹ ਸਰਕੂਲੇਸ਼ਨ ਚ ਆਉਂਦੇ ਤਦ ਤੱਕ ਉਹ ਜਵਾਨ ਹੋ ਜਾਂਦੇ ਨੇ, ਮੈਚਿਓਰ ਹੋ ਜਾਂਦੇ ਨੇ, ਫਿਰ ਸਰਕੂਲੇਸ਼ਨ ਚ ਆਉਂਦੇ, ਤਿਲੀ ਫਿਰ ਚੈੱਕ ਕਰਦੀ ਹੈ ਜਿਹੜੇ ਉਹਨਾਂ ਚ ਵਧੀਆ ਸੈੱਲ ਹੁੰਦੇ ਨੇ ਉਹਨਾਂ ਨੂੰ ਫਿਰ ਸਰਕੂਲੇਸ਼ਨ ਚ ਕੰਮ ਵਾਸਤੇ ਉਹ ਲਾ ਦਿੰਦੀ ਹੈ। ਇਹ ਇੱਕ ਰੂਟੀਨ ਹੈਗਾ, ਪਰ ਜੇ ਮੰਨ ਲਿਆ ਜਾਏ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ, ਕੋਈ ਜ਼ਹਿਰ ਖਾ ਲਿਆ, ਕੋਈ ਸੱਪ ਲੜ ਗਿਆ, ਕੋਈ ਦਵਾਈ ਜਾ ਇਸੀ ਖਾ ਲਈ ਗਈ, ਕਿਸੇ ਵੀ ਤਰ੍ਹਾਂ ਦਾ ਐਕਸੋਡੋਕਸਨ ਕਹਿਣ ਤੋਂ ਭਾਵ ਅੰਦਰ ਚਲਾ ਗਿਆ ਤੇ ਹੈਮੋਗਲੋਬਿਨ ਟੁੱਟਣਾ ਸ਼ੁਰੂ ਹੋ ਗਿਆ, ਔਰ ਉਸ ਵੇਲੇ ਇਹ ਪੀਲੀਏ ਦੀਆਂ ਨਿਸ਼ਾਨੀਆਂ ਜ਼ਿਆਦਾ ਆਉਣੀਆਂ ਸ਼ੁਰੂ ਹੋ ਗਈਆਂ, ਜਿਹਦਾ ਮਤਲਬ ਆ ਕਿ ਖੂਨ ਦੇ ਜ਼ਿਆਦਾ ਕਣ ਟੁੱਟ ਰਹੇ ਨੇ, ਔਰ ਖਾਣ ਜ਼ਿਆਦਾ ਕਣ ਟੁੱਟ ਰਹੇ ਨੇ, ਤੇ ਉਹਨਾਂ ਨੂੰ ਸੰਭਾਲਣਾ, ਸਕਰੂਟੀਨਾਈਜ਼ ਕਰਨਾ ਸੀਗਾ ਤਿਲੀ ਦਾ ਕੰਮ। ਤਿਲੀ ਓਵਰਲੋਡਡ ਹੋ ਗਈ, ਤਿਲੀ ਵੱਧ ਜਾਂਦੀ ਹੈ, ਤਿਲੀ ਵੱਧ ਜਾਂਦੀ ਹੈ, ਔਰ ਜਿਹਦੇ ਕਰਕੇ ਅਸੀਂ ਵੇਖ ਸਕਦੇ ਹਾਂ ਵੀ ਖੱਬੇ ਪਾਸੇ ਪੇਟ ਦੇ ਸਲੀਆਂ ਦੇ ਹੇਠਾਂ ਤਿਲੀ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਬਾਹਰੋਂ ਆਮ ਨਹੀਂ ਮਹਿਸੂਸ ਕਰ ਸਕਦੇ, ਪਰ ਜੇ ਵੱਧ ਜਾਵੇ ਤੇ ਬਾਹਰ ਆ ਕੇ ਅਸੀਂ, ਹੋਰ ਵੀ ਕਈ ਬਿਮਾਰੀਆਂ ਨੇ ਐਸੀਆਂ ਜਿਨ੍ਹਾਂ ਦੇ ਵਿੱਚ ਇਹ ਤਿਲੀ ਦਾ ਆ ਜਾਂਦਾ। ਜਦੋਂ ਤਿਲੀ ਦੀ ਗੱਲ ਆਊਗੀ ਮੈਂ ਤੁਹਾਨੂੰ ਦੱਸੂਗਾ, ਆਪਾਂ ਸਿਰਫ ਸੈੱਲ ਦੀ ਗੱਲ ਕਰ ਰਹੇ ਹਾਂ ਤੇ ਉਹਦੀ ਬੇਸ ਗਰਾਊਂਡ ਜਿਹੜੀ ਹੈ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਕਿ ਇਸ ਹਾਲਾਤ ਵਿੱਚ ਤਿਲੀ ਵੱਧ ਜਾਂਦੀ, ਜਿਹੜੀ ਸਾਨੂੰ ਇਹ ਦੱਸਦੀ ਹੈ ਭਈ ਅੰਦਰ ਖੂਨ ਦੀ ਕਮੀ ਹੋ ਰਹੀ ਹੈ, ਅੰਦਰ ਆਕਸੀਜਨ ਦੀ ਕਮੀ ਹੋ ਰਹੀ ਹੈ, ਔਰ ਹੋ ਇਸ ਕਰਕੇ ਰਹੀ ਆ ਬਾਹਰੋਂ ਕੋਈ ਐਗਜ਼ੋਟੋਕਸਿਨ ਚਲੇ ਗਿਆ ਹੈ, ਔਰ ਅਸੀਂ ਉਹਦੀ ਸ਼ਨਾਖਤ ਕਰੀਏ। ਜੇ ਸਾਨੂੰ ਬਾਹਰੋਂ ਜਾਣ ਵਾਲਾ ਕੋਈ ਐਗਜ਼ੋਟੋਕਸਿਨ ਨਹੀਂ ਲੱਭਦਾ ਤੇ ਫਿਰ ਅਸੀਂ ਇੰਡੋਟੋਕਸਿਨ ਦੀ ਸ਼ਨਾਖਤ ਕਰੀਏ, ਭਈ ਇਹਦੇ ਸਰੀਰ ਦੇ ਅੰਗ ਜਿਹੜੇ ਨੇ ਕਿਹੜੇ ਕਿਹੜੇ ਨੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦਾ ਜ਼ਹਿਰੀਲਾ ਮਾਦਾ ਪੈਦਾ ਹੋ ਸਕਦਾ ਆ ਜਿਹੜਾ ਖੂਨ ਦੇ ਵਿੱਚ ਸਰਕੂਲੇਟ ਕਰੇ ਤੇ ਲੀਵਰ ਦੇ ਵਿੱਚ ਜਾਵੇ ਤੇ ਲੀਵਰ ਉਹਨਾਂ ਨੂੰ ਤੋੜੇ ਤੇ ਤੋੜਨ ਤੋਂ ਬਾਅਦ ਉਹ ਆਇਰਨ ਘਟਦਾ ਜਾਵੇ, ਬਿਲੀ ਰੂਬਨ ਬਿਲੀ ਬਰਡਨ ਵੱਧਦਾ ਜਾਵੇ, ਉਹੀ ਸਾਰੇ ਦਾ ਸਾਰਾ ਜਿਹੜਾ ਹੈ ਜਦੋਂ ਖੂਨ ਚ ਜਾਏਗਾ ਤੇ ਪੀਲੀਆ ਪੈਦਾ ਹੋਏਗਾ, ਤਿਲੀ ਵੱਧਦੀ ਜਾਏਗੀ। ਔਰ ਇਸੇ ਹੀ ਕੰਡੀਸ਼ਨ ਦੇ ਮੁਤਾਬਕ ਜਿਵੇਂ ਆਪਾਂ ਪਨੀਰ ਬਣਾਉਣੇ ਨਾ, ਦੁੱਧ ਦਾ ਪਨੀਰ ਬਣਾਉਣੇ, ਥੋੜਾ ਜਿਹਾ ਖੱਟਾ ਰਲ ਗਿਆ, ਇਸੇ ਤਰ੍ਹਾਂ ਇੰਡੋਟੋਕਸਿਨ ਜਦੋਂ ਰਲ ਗਿਆ ਇਸ ਸਾਡੇ ਖੂਨ ਦੇ ਵਿੱਚ ਤੇ ਖੂਨ ਦੀ ਜਿਹੜੀ ਕੰਡੀਸ਼ਨ ਬਣ ਜਾਂਦੀ ਹੈ ਉਹ ਉਹੋ ਜਿਹੀ ਬਣ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਪਨੀਰ ਬਣ ਗਿਆ, ਪਾਣੀ ਅਲੱਗ ਹੋ ਗਿਆ, ਸਿੰਘਣਾ ਮਾਦਾ ਅਲੱਗ ਹੋ ਗਿਆ। ਔਰ ਇਹ ਕੰਡੀਸ਼ਨ ਜਦੋਂ ਖੂਨ ਦੇ ਵਿੱਚ ਬਣਦੀ ਹੈ ਨਾ ਸਾਡੇ ਹੈਮੋਗਲੋਬਿਨ ਟੁੱਟਣ ਦੇ ਕਰਕੇ, ਜਦੋਂ ਇਹ ਕੰਡੀਸ਼ਨ ਬਣਦੀ ਆ ਭਾਵ ਉਹਦੇ ਚ ਖੂਨ ਚ ਜਿੰਨਾ ਵੀ ਸੋਲਿਡ ਮਾਦਾ ਜਾ ਰਿਹਾ, ਇੱਕ ਤਾਂ ਪਾਣੀ ਹੈ, 72% ਵੱਟ ਨੀ ਵੱਟ ਰਿਹਾ, ਬਾਕੀ ਦੇ ਜਿਹੜੇ ਤੱਤ ਨੇ ਉਹ ਇਸ ਤਰ੍ਹਾਂ ਛਿੱਡੀ ਦੇ ਮੁਤਾਬਕ ਉਹ ਵੱਖ ਹੋ ਜਾਂਦੇ ਨੇ। ਔਰ ਇਹ ਕੰਡੀਸ਼ਨ ਜਦੋਂ ਪੈਦਾ ਹੁੰਦੀ ਤੇ ਫਿਰ ਕੀ ਬਣਦਾ ਆ, ਲਿਵਰ ਦੇ ਵਿੱਚ ਗਾਲ ਸਟੋਨ ਬਣਨਾ ਸ਼ੁਰੂ ਹੋ ਜਾਂਦਾ, ਗਾਲ ਬਲੈਡਰ ਦੇ ਵਿੱਚ, ਕਿਡਨੀ ਵਿੱਚ ਸਟੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿੱਥੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਪਨੀਰ ਵਰਗਾ ਬਣਿਆ ਖੂਨ ਇਕੱਠਾ ਹੋ ਗਿਆ ਉੱਥੇ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ, ਪੰਜਾਬੀ ਚ ਕਹਿ ਲਓ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ। ਹਾਲਾਂਕਿ ਪੱਥਰੀ ਕਈ ਤਰ੍ਹਾਂ ਦੀਆਂ ਨੇ, ਕੋਈ ਸਖ਼ਤ ਨੇ, ਕੋਈ ਸੋਫਟ ਨੇ, ਕੋਈ ਕਿਸ ਤਰ੍ਹਾਂ, ਅਲੱਗ ਅਲੱਗ ਉਹਨਾਂ ਦੇ ਕਿਸਮਾਂ ਨੇ, ਪਰ ਮਤਲਬ ਇਹ ਵੀ ਇੱਕ ਐਸੀ ਕਿਸਮ ਆ ਜਿਹੜੀ ਇਸ ਹਾਲਾਤ ਦੇ ਵਿੱਚ ਇੰਡੋ ਜਾਂ ਐਗਜ਼ੋ ਕਿਸੇ ਵੀ ਤਰ੍ਹਾਂ ਜ਼ਹਿਰੀਲਾ ਮਾਦਾ ਸਰੀਰ ਵਿੱਚ ਚਲੇ ਗਿਆ, ਚਾਹੇ ਉਹ ਖੁਰਾਕ ਦੇ ਕਰਕੇ ਹੈ ਤੇ ਚਾਹੇ ਦਵਾਈ ਦੇ ਕਰਕੇ ਹੈ ਤੇ ਚਾਹੇ ਕਿਸੇ ਸੱਪ ਡੰਗ ਵੱਜ ਗਿਆ ਉਹਦੇ ਕਰਕੇ ਹੈ। ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਜਾਵੇ, ਖੂਨ ਟੁੱਟਦਾ ਆ, ਔਰ ਉਸ ਖੂਨ ਦੇ ਟੁੱਟਣ ਤੋਂ ਬਾਅਦ ਅਗਰ ਉਹ ਜ਼ਹਿਰ ਲਗਾਤਾਰ ਕਿਸੇ ਸਰੀਰ ਦੇ ਵਿੱਚ ਰਹਿੰਦਾ ਹੈ, ਭਾਵੇਂ ਥੋੜੀ ਮਾਤਰਾ ਚ, ਮਰਿਆ ਨਹੀਂ, ਥੋੜੀ ਮਾਤਰਾ ਚ ਰਹਿੰਦਾ ਹੈ, ਜ਼ਿੰਦਾ ਰਹਿੰਦਾ ਹੈ, ਪਰ ਉਹਦੇ ਹਾਲਾਤ ਵਿੱਚ ਆਮ ਤੌਰ ਤੇ ਇਹ ਟੈਂਡੈਂਸੀਆਂ ਆ ਜਾਂਦੀਆਂ ਨੇ ਕਿ ਉਹਨਾਂ ਨੂੰ ਪੱਥਰੀ ਬਣਨ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਆਮ ਵੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਡਾਕਟਰਾਂ ਕੋਲ ਜਾਂਦੇ ਨੇ, ਉਹ ਭਾਈ ਤੇਰੇ ਤਾਂ ਪਿੱਤੇ ਚ ਪੱਥਰੀ ਹੋ ਗਈ ਹੈ ਜਾਂ ਤੇਰੇ ਗੁਰਦਿਆਂ ਵਿੱਚ ਪੱਥਰੀ ਹੋ ਗਈ ਹੈ, ਇਹਦਾ ਮਤਲਬ ਕੀ ਆ ਕਿ ਉਸ ਬੰਦੇ ਇੰਨਾ ਹੀ ਹੈਗਾ ਉਹ ਠੀਕ ਹੈ ਵੀ ਪਿੱਤਾ ਹੀ ਕੱਢ ਦਿਓ ਜਾਂ ਅੱਜ ਕੱਲ ਲਿਥੋਟ੍ਰਿਪਸੀ ਚੱਲੀ ਹੋਈ ਹੈ ਬਿਜਲੀ ਦੀਆਂ ਕਿਰਨਾਂ ਦੇ ਨਾਲ ਉਸ ਪੱਥਰੀ ਨੂੰ ਖੋਰ ਦਿੱਤਾ ਜਾਂਦਾ ਆ ਇਸੇ ਤਰ੍ਹਾਂ ਕਿਡਨੀ ਵਾਸਤੇ ਵੀ ਕਰਦੇ ਹੈਗੇ ਨੇ ਉਹਨਾਂ ਨੂੰ ਖੋਰ ਦਿੰਦੇ ਹੈਗੇ ਇਹ ਹਾਲਤ ਨਹੀਂ ਨਾ ਹੈਗਾ ਉਹੀ ਤੱਤ ਤੋੜ ਕੇ ਤੁਸੀਂ ਫਿਰ ਸਰਕੂਲੇਸ਼ਨ ਚ ਪਾ ਦਿੱਤੇ ਹੈਗੇ ਨੇ ਇਹ ਹੱਲ ਨਹੀਂ ਹੈਗਾ ਹੱਲ ਇਹ ਆ ਕਿ ਅਸੀਂ ਇਹ ਸਮਝੀਏ ਕਿ ਐਸਾ ਹੋ ਕਿਉਂ ਰਿਹਾ ਆ ਇਹ ਦੁੱਧ ਦਾ ਪਨੀਰ ਕਿਉਂ ਬਣ ਰਿਹਾ ਹੈਗਾ ਆ ਇਹਨੂੰ ਸਰਕੂਲੇਟ ਚ ਨਾਰਮਲ ਸਰਕੂਲੇਸ਼ਨ ਚ ਹੋਣਾ ਚਾਹੀਦਾ ਸੀ ਇਹ ਟੁੱਟ ਕੇ ਪੱਥਰੀ ਕਿਉਂ ਬਣ ਰਿਹਾ ਹੈਗਾ ਆ ਉਸ ਚੀਜ਼ ਨੂੰ ਜਾਣਨ ਦੀ ਅਸੀਂ ਅੱਜ ਉਹਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਜਿਹੜਾ ਇਹ ਨੁਕਸ ਆ ਇਹ ਕਿਸ ਥਾਂ ਤੇ ਪਿਆ ਹੁੰਦਾ ਹੈ ਜਦੋਂ ਇਹ ਮੈਂਬਰਾਂ ਦੀ ਗੱਲ ਮੈਂ ਕਰ ਰਿਹਾ ਸਾਂ ਉਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਐਗਜ਼ੋਟ ਇੰਡੋਟੌਕਸਿਨ ਦੇ ਕਰਕੇ ਇਹੋ ਜਿਹੀ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਕਿ ਉਹ ਸੈੱਲ ਦੇ ਜਿਹੜੇ ਹੀਮੋਗਲੋਬਿਨ ਨੇ ਟੁੱਟਣਾ ਸ਼ੁਰੂ ਹੋ ਜਾਂਦਾ ਆ ਜਿਹਦੇ ਮੁਤਾਬਕ ਖੂਨ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਵੇਂ ਦੁੱਧ ਦਾ ਪਨੀਰ ਬਣ ਗਿਆ ਪਾਣੀ ਇੱਕ ਪਾਸੇ ਹੋ ਗਿਆ ਛਗਣਾ ਮਾਦਾ ਇੱਕ ਪਾਸੇ ਹੋ ਗਿਆ ਔਰ ਉਹ ਕਈ ਥਾਵਾਂ ਤੇ ਉਹਦੇ ਵਾਸਤੇ ਚੀਜ਼ਾਂ ਜਗ੍ਹਾ ਬਣੀ ਹੋਈ ਹੈ ਜਿੱਥੇ ਜਿੱਥੇ ਉਹ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਉੱਥੇ ਉੱਥੇ ਉਹ ਪੱਥਰੀ ਬਣਨ ਦੀ ਕੰਡੀਸ਼ਨ ਵੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਹੁਣ ਕੰਮ ਤੇ ਸਾਰਾ ਹੀ ਰੁਕ ਗਿਆ ਕੰਮ ਸਾਰਾ ਹੀ ਰੁਕ ਗਿਆ ਸਾਡਾ ਬਈ ਜਿਨ੍ਹਾਂ ਨੇ ਆਕਸੀਜਨ ਲੈ ਕੇ ਜਾਣਾ ਸੀ ਉਹ ਤਾਂ ਵਿਚਾਰੇ ਆਪਦੀ ਜਾਨ ਨੂੰ ਰੋਂਦੇ ਪਏ ਆ ਉਹ ਟੁੱਟ ਗਏ ਉਹ ਪਨੀਰ ਵਾਂਗੂ ਬਣ ਗਏ ਆ ਦੁੱਧ ਅਸਲ ਰਿਹਾ ਨਹੀਂ ਹੈਗਾ ਤੇ ਉਸ ਵੇਲੇ ਸ਼ਾਰਟਨੈਸ ਆਫ ਬ੍ਰੈਥ ਮਾੜਾ ਜਿਹਾ ਯਾਰ ਜਵਾਨ ਬੰਦਾ ਹੈ ਪੌੜੀਆਂ ਚੜ੍ਹਨ ਲੱਗਾ ਸਾਹ ਚੜ ਗਿਆ ਤੇ ਜਵਾਨ ਬੰਦਾ ਥੋੜਾ ਜਿਹਾ ਤੁਰਦਾ ਤੇ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਇਹਦਾ ਮਤਲਬ ਕੁਛ ਨਾ ਕੁਛ ਐਸਾ ਉਹਦੇ ਸਰੀਰ ਦੇ ਅੰਦਰ ਜਾ ਰਿਹਾ ਹੈ ਤੇ ਜੇ ਉਹ ਕਹਿੰਦੇ ਜੀ ਮੈਂ ਤਾਂ ਬੜਾ ਪਰਹੇਜ਼ ਕਰਦਾ ਜੀ ਮੈਂ ਤਾਂ ਇਸ ਤਰ੍ਹਾਂ ਕਰਕੇ ਬਸੇਰੀਆਂ ਚੀਜ਼ਾਂ ਜਿਹੜੀਆਂ ਨਾਰਮਲ ਖਾਣਾ ਨਾ ਬਾਜ਼ਾਰੀ ਚੀਜ਼ ਵੀ ਨਹੀਂ ਖਾਂਦਾ ਕਦੀ ਚੀਜ਼ ਵੀ ਨਹੀਂ ਖਾਂਦਾ ਤਾਂ ਫਿਰ ਅਸੀਂ ਸਮਝਦੇ ਹਾਂ ਵੀ ਨਹੀਂ ਇਹ ਬਾਹਰੋਂ ਤਾਂ ਨਹੀਂ ਗਿਆ ਇਹਦਾ ਮਤਲਬ ਅੰਦਰੋਂ ਗਿਆ ਹੈਗਾ ਸੋ ਅੰਦਰੋਂ ਫਿਰ ਅਸੀਂ ਉਹਦੀ ਸ਼ਨਾਖਤ ਕਰਦੇ ਹਾਂ ਅੱਜ ਕੱਲ ਤਾਂ ਸੀਟੀ ਸਕੈਨ ਹੋਣੇ ਸ਼ੁਰੂ ਹੋ ਗਏ ਜੀ ਕਿੱਥੇ ਕਿੱਥੇ ਨੁਕਸ ਹੈ ਕਿੱਥੇ ਕਿੱਥੇ ਚੀਜ਼ ਹੈ ਕਿਹਦੇ ਕਰਕੇ ਇੰਡੋਟੌਕਸਿਨ ਪੈਦਾ ਹੋ ਰਿਹਾ ਔਰ ਉਸ ਨੂੰ ਨਿਵਾਰਨ ਕਰਨ ਦਾ ਫਿਰ ਅਸੀਂ ਉਪਰਾਲਾ ਕਰਦੇ ਹਾਂ ਪਰ ਮੈਂ ਉਹਦੀ ਬਰੀਕੀ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਸੈੱਲ ਦੇ ਵਿੱਚ ਇਸ ਤਰ੍ਹਾਂ ਦਾ ਨੁਕਸ ਪੈ ਗਿਆ ਤੇ ਅਸੀਂ ਫਿਰ ਇਹ ਵੇਖਿਆ ਵੀ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਰੰਗ ਪੀਲਾ ਹੋ ਗਿਆ ਪਿਸ਼ਾਬ ਪੀਲਾ ਹੋਣਾ ਸ਼ੁਰੂ ਹੋ ਗਿਆ ਚਮੜੀ ਪੀਲੀ ਹੋ ਗਈ ਇਵਨ ਨੌਂ ਪੀਲੀ ਹੋ ਗਏ ਸਾਹ ਚੜ੍ਹਦਾ ਤੇ ਦਿਲ ਜ਼ਿਆਦਾ ਧੜਕਦਾ ਹੈਗਾ ਆ ਜੇ ਚੱਕਰ ਆਉਂਦੇ ਨੇ ਜਿਹਨੂੰ ਡਿਜ਼ੀਨੈਸ ਵਗੈਰਾ ਕਹਿੰਦੇ ਆ ਚੱਕਰ ਆਉਣ ਲੱਗ ਗਏ ਨੇ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਔਰ ਜੇ ਕੋਈ ਬੁੱਢਾ ਹੋਵੇ ਭਲਾ ਜਵਾਨ ਤਾਂ ਹੋਇਆ ਉਹਦੇ ਚ ਇਹ ਨਿਸ਼ਾਨੀਆਂ ਆ ਜਾਣਗੀਆਂ ਜੇ ਕੋਈ ਬੁੱਢਾ ਹੋਵੇ ਤੇ ਉਹਦੇ ਵਿੱਚ ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਬ੍ਰੇਨ ਨੂੰ ਆਕਸੀਜਨ ਪੂਰੀ ਦੇਣ ਵਾਲਾ ਕੰਮ ਪੂਰਾ ਨਹੀਂ ਹੋ ਰਿਹਾ ਸਭ ਤੋਂ ਜ਼ਿਆਦਾ ਤੁਸੀਂ ਵੇਖਿਆ ਨਾ ਦਿਲ ਤੋਂ ਜਦੋਂ ਇੱਕ ਵੱਡੀ ਨਾੜੀ ਜਿਹਨੂੰ ਅਸੀਂ ਓਟਾ ਕਹਿੰਦੇ ਆ ਓਟਾ ਨਾੜੀ ਨਿਕਲਦੀ ਆ ਸਾਡੀ ਗਰਦਨ ਚ ਆ ਕੇ ਉਹਦੇ ਵਿੱਚੋਂ ਦੋ ਬ੍ਰਾਂਚਾਂ ਸਿੱਧੀਆਂ ਸਿਰ ਨੂੰ ਜਾਂਦੀਆਂ ਨੇ ਤੇ ਇੱਕ ਬ੍ਰਾਂਚ ਹੇਠਾਂ ਛਾਤੀ ਨੂੰ ਫਿਰ ਪੇਟ ਨੂੰ ਫਿਰ ਲੱਤਾਂ ਨੂੰ ਖੂਨ ਸਪਲਾਈ ਕਰਦੀ ਇਹਦਾ ਮਤਲਬ ਪਹਿਲਾਂ ਦੋ ਹਿੱਸੇ ਤਾਂ ਸਿੱਧਾ ਹੀ ਖੂਨ ਉੱਪਰ ਨੂੰ ਜਾਂਦਾ ਹੈਗਾ ਇਹਦਾ ਮਤਲਬ ਸਿਰ ਨੂੰ ਜ਼ਿਆਦਾ ਖੂਨ ਜਾਂਦਾ ਹੈਗਾ ਤੇ ਹੁਣ ਅਸੀਂ ਇਹ ਕਹਿ ਰਹੇ ਹਾਂ ਵੀ ਜਦੋਂ ਬੰਦੇ ਨੂੰ ਡਿਜ਼ੀਨੈਸ ਹੋਇਆ ਚੱਕਰ ਆ ਗਿਆ ਜੀ ਮੈਨੂੰ ਤਾਂ ਅੱਖਾਂ ਵੀ ਹਨੇਰਾ ਆ ਗਿਆ ਜੀ ਮੈਨੂੰ ਉਹਦਾ ਮਤਲਬ ਕੀ ਆ ਉਹਦਾ ਮਤਲਬ ਇਹ ਹੈਗਾ ਆ ਕਿ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ ਦੂਜੀ ਇੱਕ ਗੱਲ ਹੋਰ ਆਮ ਤੁਸੀਂ ਨੋਟ ਕੀਤੀ ਹੋਣੀ ਹੈ ਜਹਾਜ਼ ਚ ਬੈਠਦੇ ਹੋ ਨਾ ਤੇ ਜਦੋਂ ਤੁਸੀਂ ਗ੍ਰੈਵੀਟੇਸ਼ਨ ਦੀ ਫੋਰਸ ਦੇ ਮੁਤਾਬਕ ਹੇਠਾਂ ਉਤਰਨਾ ਸ਼ੁਰੂ ਹੁੰਦੇ ਹੋ ਉਸ ਗ੍ਰੈਵੀਟੇਸ਼ਨ ਦੇ ਮੁਤਾਬਕ ਕੀ ਹੁੰਦਾ ਆ ਕਿ ਜਿਹੜਾ ਸਾਡਾ ਸੋਲਿਡ ਮਟੀਰੀਅਲ ਹੈ ਖੂਨ ਦੇ ਵਿੱਚ ਉਹ ਗ੍ਰੈਵੀਟੇਸ਼ਨ ਨਾਲ ਹੇਠਾਂ ਵਾਲੇ ਪਾਸੇ ਸੈਡੀਮੈਂਟੇਟ ਕਰਦਾ ਹੈ ਬੈਠਦਾ ਹੈ ਔਰ ਪਾਣੀ ਜਿਵੇਂ ਸਾਡੇ ਆਹ ਪਨੀਰ ਬਣਨ ਵਾਲੀ ਗੱਲ ਤਰ੍ਹਾਂ ਪਾਣੀ ਉੱਤੇ ਆ ਜਾਂਦਾ ਤੇ ਜਿਹੜਾ ਦੂਸਰਾ ਹੈਗਾ ਪਨੀਰ ਹੈ ਉਹ ਸਾਈਡ ਤੇ ਹੇਠਾਂ ਰਹਿ ਜਾਂਦਾ ਠੀਕ ਉਸੇ ਤਰ੍ਹਾਂ ਕਈਆਂ ਨੂੰ ਬੜਾ ਦਰਦ ਹੁੰਦਾ ਬਹੁਤ ਸਿਰ ਤਕਲੀਫ਼ ਹੁੰਦੀ ਕੰਨਾਂ ਫਟਣ ਲੱਗ ਜਾਂਦੇ ਨੇ ਕਾਰਨ ਕੀ ਹੁੰਦਾ ਆ ਕਿ ਉਸ ਵੇਲੇ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ ਜਿਹੜਾ ਖੂਨ ਜਾ ਰਿਹਾ ਸੀਗਾ ਉਹਦੇ ਵਿੱਚ ਆਕਸੀਜਨ ਲਿਜਾਣ ਦੀ ਇੰਨੀ ਕਪੈਸਿਟੀ ਨਹੀਂ ਕਿਉਂਕਿ ਹੇਠਾਂ ਸੈਡੀਮੈਂਟੇਡ ਕਰ ਗਿਆ ਔਰ ਕਈ ਲੋਕ ਬੜੇ ਐਕਸੀਡੈਂਟ ਵਾਲੇ ਵੀ ਹੋ ਜਾਂਦੇ ਨੇ ਇਸ ਹਾਲਾਤ ਦੇ ਵਿੱਚ ਸੋ ਇਹ ਸਾਰੀ ਕੰਡੀਸ਼ਨ ਇਸ ਕਰਕੇ ਵਾਪਰਦੀ ਆ ਕਿ ਜਾਂ ਤਾਂ ਇੰਡੋਟੌਕਸਿਨ ਹੈ ਜਾਂ ਐਗਜ਼ੋਟੌਕਸਿਨ ਹੈ ਖਾਸ ਤੌਰ ਤੇ ਜਿਹੜੇ ਹਾਰਟ ਪ੍ਰੋਬਲਮ ਵਾਲੇ ਹੁੰਦੇ ਨੇ ਕਈ ਵਾਰ ਡਾਕਟਰ ਉਹਨਾਂ ਨੂੰ ਰੋਕਦੇ ਨਾ ਬਈ ਤੂੰ ਹਵਾਈ ਜਹਾਜ਼ ਤੇ ਸਫ਼ਰ ਨਾ ਕਰੀ ਸਿਰਫ ਇਸੇ ਕਰਕੇ ਰੋਕ ਦਿੰਦੇ ਨੇ ਕਿ ਹੁਣ ਤੇ ਇਹਦਾ ਹੁਣੇ ਪੂਰੀ ਨਹੀਂ ਹੁੰਦੀ ਆਕਸੀਜਨ ਜਿਹਨੂੰ ਅਸੀਂ ਅਨੋਕਸੀਆ ਕਹਿੰਦੇ ਹਾਂ ਬ੍ਰੇਨ ਦੇ ਵਿੱਚ ਆਕਸੀਜਨ ਦਾ ਘੱਟ ਜਾਣਾ ਤੇ ਜੇ ਇਹ ਹਾਈ ਅਪ ਗਿਆ ਤੇ ਉਸ ਵੇਲੇ ਤੈਨੂੰ ਹੋਰ ਜ਼ਿਆਦਾ ਪ੍ਰੋਬਲਮ ਆ ਜਾਊਗੀ ਐਕਸੀਡੈਂਟ ਵੀ ਹੋ ਸਕਦਾ ਡੈਥ ਵੀ ਹੋ ਸਕਦੀ ਤੇ ਫਿਰ ਉਹਨੂੰ ਰੋਕ ਦਿੰਦੇ ਵੀ ਤੂੰ ਨਹੀਂ ਜਾਣਾ ਸੋ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਮੈਂ ਕਿਹਾ ਸੀਗਾ ਮਸਕੂਲਰ ਡਿਸਟਰਫੀ, ਜਦੋਂ ਆਕਸੀਜਨ ਹੀ ਨਹੀਂ ਮਿਲੀ, ਮਾਸਪੇਸ਼ੀਆਂ ਨੇ ਸਾਡੇ ਸਰੀਰ ਨੂੰ ਕੰਟਰੈਕਟ ਕਰਨਾ ਹੈ, ਚੱਲਣ ਫਿਰਨ ਵਾਸਤੇ ਲੱਤਾਂ ਬਾਹਾਂ ਜਿੰਨੀਆਂ ਵੀ ਸਾਡੀਆਂ ਹਿਲਦੀਆਂ ਨੇ, ਇਹ ਸਾਰੀਆਂ ਮਾਸਪੇਸ਼ੀਆਂ ਦੇ ਕਰਕੇ ਤੇ ਹਿਲਦੀਆਂ ਨੇ, ਤੇ ਹੁਣ ਮਾਸਪੇਸ਼ੀਆਂ ਨੂੰ ਜਿਹੜੀ ਆਕਸੀਜਨ ਮਿਲ ਨਹੀਂ ਰਹੀ, ਮਾਸਪੇਸ਼ੀਆਂ ਜਿਹੜੀਆਂ ਨੇ, ਹਾਲਾਂਕਿ ਫੈਟ ਹਰੇਕ ਥਾਂ ਤੇ ਰਿਜ਼ਰਵ ਹੁੰਦਾ, ਲੱਕੜ ਬਾਲਣ ਹਰੇਕ ਥਾਂ ਤੇ ਪਿਆ ਹੈਗਾ ਆ, ਅੱਗ ਬਾਲਣ ਵਾਸਤੇ ਸਾਨੂੰ ਆਕਸੀਜਨ ਚਾਹੀਦੀ ਹੈਗੀ ਹੈ, ਤੇ ਜੇ ਆਕਸੀਜਨ ਨਹੀਂ ਗਈ ਤੇ ਅੰਗਾਂ ਦੇ ਵਿਚ ਸਟਿਫਨੈਸ ਆਣੀ ਸ਼ੁਰੂ ਹੋ ਜਾਂਦੀ ਹੈ, ਅਕੜਾ ਆਣਾ ਸ਼ੁਰੂ ਹੋ ਜਾਂਦਾ, ਔਰ ਉਸ ਅਕੜਾ ਦੇ ਕਰਕੇ ਤੁਸੀਂ ਵੇਖੋ ਨਾ ਜੀ, ਉਂਗਲੀ ਨੀ ਮੁੜਦੀ ਯਾਰ, ਮੇਰੀ ਲੱਤ ਨੀ ਮੁੜਦੀ, ਅਕੜੀ ਗਈ ਇੱਕ ਥਾਂ ਤੇ ਬੈਠਿਆਂ ਬੈਠਿਆਂ ਐਸਾ ਹੋ ਗਿਆ, ਉਹਦਾ ਮਤਲਬ ਕੀ ਸਪਲਾਈ ਰੁਕ ਗਈ ਉਸ ਵੇਲੇ। ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੋ ਸਕਦੀਆਂ ਨੇ ਕਿ ਕਿਸੇ ਤਰ੍ਹਾਂ ਦਾ ਟੌਕਸਿਨ ਜਿਹੜਾ ਆ ਉਹ ਸੈੱਲ ਦੇ ਵਿਚ ਜਾ ਰਿਹਾ ਹੈ। ਹੁਣ ਇਹਦੇ ਇਲਾਜ ਦੇ ਸੰਬੰਧ ਵਿਚ ਮੈਂ ਇੱਕ ਗੱਲ ਹੋਰ ਕਹਿ ਰਿਹਾ, ਅਲਜ਼ਾਈਮਰ, ਪਾਰਕਿੰਸਨ ਵਗੈਰਾ ਬਿਮਾਰੀਆਂ ਜਿਹੜੀਆਂ ਨੇ ਨਾ, ਇਹਨੂੰ ਅਸੀਂ ਓਲਡ ਏਜ ਦਾ ਬਿਮਾਰੀਆਂ ਕਹਿੰਦੇ ਹਾਂ। ਉਹਦਾ ਕਾਰਨ ਇਹ ਹੁੰਦਾ ਆ ਕਿ ਯੰਗ ਏਜ ਵਿਚ ਮਾਸਪੇਸ਼ੀਆਂ ਕਾਫੀ ਕੰਮ ਕਰ ਰਹੀਆਂ ਹੁੰਦੀਆਂ ਨੇ, ਤੇ ਜਿਹੜਾ ਨਾਰਮਲ ਆਕਸੀਜਨ ਹੈ ਉਹ ਪਹੁੰਚਾਈ ਜਾ ਰਹੀ ਹੈ ਬ੍ਰੇਨ ਨੂੰ, ਤੇ ਬ੍ਰੇਨ ਦਾ ਕੰਮ ਹੈਗਾ ਸਾਡੀ ਯਾਦਾਸ਼ਤ ਸ਼ਕਤੀ ਨਾਲ, ਕੰਟਰੋਵਰਸੀ ਉਹ ਜਿੰਨੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਜਵਾਬ ਦਿੰਦੇ ਹਾਂ, ਸਵਾਲ ਕੱਢਦੇ ਹਾਂ, ਇਹ ਸਾਰੀਆਂ ਦਾ ਹਾਂਜੀ। ਤੇ ਉਹਨੂੰ ਅਸੀਂ ਕਹਿੰਦੇ ਹਾਂ ਅਲਜ਼ਾਈਮਰ, ਜਦੋਂ ਇਹ ਨਹੀਂ ਕਰਨ ਦੀ ਸ਼ਕਤੀ ਰਹਿੰਦੀ ਅਸੀਂ ਕਹਿੰਦੇ ਹਾਂ ਅਲਜ਼ਾਈਮਰ। ਦੂਜਾ ਹੁੰਦਾ ਪਾਰਕਿੰਸਨ, ਕਿ ਬ੍ਰੇਨ ਚਾਹੁੰਦਾ ਤਾਂ ਹੈਗਾ ਆ ਭਾਈ ਮੈਂ ਆਹ ਕੰਮ ਕਰਾਂ, ਮੈਂ ਚੁੱਕ ਕੇ ਆਹ ਚੀਜ਼ ਉੱਥੇ ਰੱਖ ਦਿਆਂ, ਪਰ ਹੱਥ ਉਹਦਾ ਸਾਥ ਨਹੀਂ ਦੇ ਰਹੀ ਜਾਂ ਲੱਤਾਂ ਉਹਦੀਆਂ ਸਾਥ ਨਹੀਂ ਦੇ ਰਹੀਆਂ। ਪਰ ਇਹ ਗੱਲ ਆਮ ਅਸੀਂ ਬੁਢਾਪੇ ਨਾਲ ਇਸ ਕਰਕੇ ਜੋੜਦੇ ਹਾਂ ਕਿ ਉਦੋਂ ਤੱਕ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਇਸ ਕੰਡੀਸ਼ਨ ਚ ਪਹੁੰਚ ਚੁੱਕੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਆਕਸੀਜਨ ਪੂਰੀ ਮਿਲਦੀ ਨਹੀਂ, ਐਕਸਰਸਾਈਜ਼ ਉਹਨੀ ਪੂਰੀ ਨਹੀਂ ਹੁੰਦੀ, ਜਾਂ ਇੰਜ ਕਹਿ ਲਓ ਕਿ ਖੁਰਾਕ ਜਿਹੜੀ ਉਹ ਖਾਂਦੇ ਆ ਉਹਦੇ ਵਿੱਚੋਂ ਉਹ ਸਾਰਾ ਮਟੀਰੀਅਲ ਅੰਦਰ ਨਿਕਲ ਕੇ ਬਾਹਰ ਨਹੀਂ ਜਾ ਰਿਹਾ ਹੁੰਦਾ, ਜਿੱਥੇ ਜਾਣਾ ਚਾਹੀਦਾ ਹੈਗਾ ਤੇ ਜਿਹਨੇ ਖੂਨ ਬਣਾਉਣਾ ਹੁੰਦਾ ਉੱਥੇ ਨਹੀਂ ਇਸਤੇਮਾਲ ਹੋ ਰਿਹਾ। ਇਹ ਬੁਢਾਪੇ ਦੀ ਸ਼ਕਲ ਹੈ, ਇਹਨੂੰ ਸੀਨੈਲਿਟੀ ਕਹਿੰਦੇ ਆ, ਔਰ ਇਸ ਕਰਕੇ ਹੀ ਉਹਨਾਂ ਨੂੰ ਇਹ ਜ਼ਿਆਦਾ ਤਕਲੀਫਾਂ ਹੁੰਦੀਆਂ ਨੇ। ਪਰ ਕਈ ਵੇਰਾਂ ਅਡਲਟ ਏਜ ਦੇ ਵਿੱਚ ਵੀ ਹੁੰਦੀਆਂ ਨੇ, ਅਡਲਟ ਏਜ ਵਿੱਚ ਜਿੰਨੀਆਂ ਹੁੰਦੀਆਂ ਨੇ ਇਹਦਾ ਮਤਲਬ ਇਹ ਬਹੁਤ ਤੇਜ਼ੀ ਨਾਲ ਕੋਈ ਚੀਜ਼ ਆ ਰਹੀ ਹੈ ਔਰ ਉਹਦਾ ਬਹੁਤ ਤੇਜ਼ੀ ਨਾਲ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇੱਕ ਮੈਂ ਹੋਰ ਗੱਲ ਦੱਸਿਆ ਸੀ ਕਿ ਮਾਂ ਬਾਪ ਨੂੰ ਜਾਂ ਕਿਸੇ ਨੂੰ ਇਸ ਤਰ੍ਹਾਂ ਦਾ ਜਾਂ ਕਿਸੇ ਪੀੜ੍ਹੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦਾ ਗਾਂ ਜਿਹੜੇ ਬੱਚੇ ਜੰਮਦੇ ਹੁੰਦੇ ਨੇ ਕਈ ਵੇਰਾਂ ਉਹਨਾਂ ਦੇ ਵਿੱਚ ਇਹ ਚੀਜ਼ ਟ੍ਰਾਂਸਮਿਟ ਜੀਨਸ ਦੇ ਰਾਹੀਂ ਹੋ ਜਾਂਦੀ ਹੈ ਔਰ ਫਿਰ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਮਸਕੂਲਰ ਡਿਸਟ੍ਰੋਫੀ ਦੀ, ਉਹਦੇ ਨਾਲ ਜੰਮਣ ਵਾਲੇ ਬੱਚੇ ਦੀ ਬਹੁਤ ਕੰਡੀਸ਼ਨ ਅਜੀਬੋ ਗਰੀਬ ਹੁੰਦੀ ਹੈ, ਬਹੁਤ ਲੰਬਾ ਸਮਾਂ ਜਿਉਂਦੇ ਵੀ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਔਰ ਗੱਲ ਅਸੀਂ ਕਿੱਥੇ ਪਹੁੰਚ ਗਏ ਸੀਗੇ, ਸੈੱਲ ਮੈਂਬਰਨ ਤੇ। ਉਹ ਭਾਈ ਇਕੱਲੇ ਸੈੱਲ ਮੈਂਬਰਨ ਦੇ ਕਰਕੇ ਹੀ ਇੰਨੀਆਂ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ। ਸਾਡਾ ਜਿਹੜਾ ਬੈਰੀਅਰ ਆ ਜਾਂ ਸਾਡਾ ਕਸਟਮ ਡਿਪਾਰਟਮੈਂਟ ਆ ਉਹਦੀ ਕੋਈ ਰੋਕ ਟੋਕ ਹੈ ਨੀ ਗੀ, ਜਿਵੇਂ ਵੈਨਜ਼ੂਏਲਾ ਵਾਲੀ ਹਾਲਾਤ ਤੁਸੀਂ ਵਾਪਰੇ ਨਾ, ਡਰੱਗ ਉਧਰੋਂ ਆਉਂਦਾ ਸੀਗਾ ਸਾਡੇ ਦੇਸ਼ ਚ, ਅਮੈਰੀਕਾ ਚ ਆਈ ਜਾਂਦਾ ਸੀ, ਲੋਕ ਖਾਈ ਪੀ ਜਾਂਦੇ ਸੀਗੇ, ਬਿਮਾਰੀਆਂ ਵੀ ਵੱਧਦੀਆਂ ਹੋਣਗੀਆਂ, ਹੋਸਪਿਟਲ ਜੈਸਾ ਹੁੰਦਾ ਹੋਊਗਾ। ਸੋ ਇਸ ਸਾਰੀ ਗੱਲ ਦਾ ਜਿਵੇਂ ਅਸੀਂ ਰੋਕ ਟੋਕ ਕਰਦੇ ਨਾ, ਇੱਥੋਂ ਆਉਂਦਾ ਇਹਨੂੰ ਬੰਦ ਕਰ ਦਿੱਤਾ, ਉਹੀ ਗੱਲ ਕੰਡੀਸ਼ਨ ਚ ਹੋਈ, ਇਹੀ ਸਾਡੇ ਸਰੀਰ ਚ ਵਾਪਰ ਜਾਂਦੀ ਹੈਗੀ। ਸੋ ਉਸ ਤੋਂ ਬਾਅਦ ਅਗਲੀ ਗੱਲ ਵੀ ਹੁਣ ਆਮ ਤੌਰ ਤੇ ਡਾਕਟਰ ਲੋਕ ਕੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਸਪਲੀਮੈਂਟ ਕਰੋ ਯਾਰ, ਜਿੰਨੇ ਕੁ ਫੌਜੀ ਉੱਥੇ ਘਾਟ ਹੋ ਰਹੇ ਨੇ ਬਾਰਡਰ ਤੇ ਉਹਨੇ ਹੋਰ ਸਪਲਾਈ ਕਰੋ। ਜਦ ਕਾਹਦੇ ਨਾਲ ਕਰੋ, ਫੁੱਲ ਕਿਸ ਸਾਡੇ ਕੋਲ B1, B6, B12 ਇਹੋ ਜਿਹੇ ਕੰਬੀਨੇਸ਼ਨ ਹੈਗੇ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਬਣਾਉਣਾ, ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਤਿਆਰ ਕਰਨਾ, ਟ੍ਰੇਨਿੰਗ ਦੇਣੀ ਹੈ ਜੀ। ਸੋ ਇਹ ਫੋਲਿਕ ਐਸਿਡ ਵਗੈਰਾ ਦੀ ਅਸੀਂ ਕਹਿੰਦੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ। ਕਈ ਵਾਰਾਂ ਕਿਸੇ ਹਾਲਾਤ ਦੇ ਵਿੱਚ ਸਪਲੀਨ ਨੂੰ ਕੱਟ ਦੇਣ ਦਾ ਪ੍ਰੋਸੈਸ ਵੀ ਚੱਲਦਾ, ਪਰ ਉਹ ਬਹੁਤੀ ਵੱਡੀ ਕਾਰਗਰ ਹੋਣ ਵਾਲੀ ਗੱਲ ਨਹੀਂ ਹੈਗੀ। ਕਿਉਂ? ਸਿਰਫ ਇਸ ਕਰਕੇ ਕਿ ਸਪਲੀਨ ਫਟ ਨਾ ਜਾਵੇ, ਬਹੁਤੀ ਜ਼ਿਆਦਾ ਭਰ ਜਾਵੇ ਤੇ ਫਟ ਨਾ ਜਾਵੇ, ਉਸ ਨੂੰ ਬਚਾਉਣ ਦੀ ਖਾਤਰ। ਪਰ ਅਸਲ ਦੇ ਵਿੱਚ ਤਾਂ ਕੰਮ ਪਿੱਛੇ ਹੈ ਨਾ, ਜਿਸ ਕਰਕੇ ਉਹ ਸਪਲੀਨ ਦਾ ਜਿਹੜਾ ਕੰਮ ਓਵਰਲੋਡ ਜੁੜ ਗਿਆ ਹੈਗਾ ਆ, ਉਸ ਜੁੜ ਗਿਆ ਨੂੰ ਤੁਸੀਂ ਬਾਹਰ ਕੱਢ ਰਹੇ ਹੋ ਤੇ ਉਹਨੂੰ ਕੰਪਨਸੇਟ ਕਿਵੇਂ ਕਰਨਾ ਹੈਗਾ? ਸੋ ਕੰਪਨਸੇਟ ਕਰਨ ਵਾਸਤੇ ਕਈ ਵਾਰ ਸਾਨੂੰ ਖੂਨ ਚੜਾਉਣਾ ਪੈ ਸਕਦਾ ਹੈਗਾ ਕਿ ਵਧੀਆ ਖੂਨ ਚੜਾਓ, ਵਧੀਆ ਹੈਮੋਗਲੋਬਿਨ ਅੰਦਰ ਜਾਵੇ, ਔਰ ਇਹ ਜਿਹੜੇ ਵਿਚਾਰੇ ਫੌਜੀ ਹੁਣ ਕੰਮ ਨਹੀਂ ਕਰ ਸਕਦੇ ਇਹਨਾਂ ਨੂੰ ਲਾਂਭੇ ਕਰਕੇ ਤੇ ਪਿਲੀ ਕੱਟ ਦਿੱਤੀ ਜਾਵੇ, ਜਿਹੜਾ ਗਾਰਬੇਜ ਉਹਦਾ ਪਿਆ ਸੀਗਾ ਜਿਹੜਾ ਉਹਦਾ ਸਹੀ ਨਹੀਂ ਹੋ ਰਿਹਾ ਸੀਗਾ ਉਹਦੀ ਥਾਂ ਤੇ ਨਵਾਂ ਖੂਨ ਉੱਥੇ ਆ ਜਾਵੇ। ਸੋ ਇਹੋ ਜਿਹੇ ਆਮ ਉਪਰਾਲੇ ਇਹਨੂੰ ਮੈਨੇਜਮੈਂਟ ਕਹਿ ਸਕਦੇ ਆ, ਇਹ ਸਾਰੇ ਕੀਤੇ ਜਾਂਦੇ ਨੇ। ਅਸਲ ਅਰਥ ਇਹ ਹੁੰਦਾ ਆ ਕਿ ਭਾਈ ਅਸੀਂ ਉਹਨਾਂ ਕਾਰਨਾਂ ਨੂੰ ਲੱਭੀਏ ਔਰ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਦੇ ਮੁਤਾਬਕ ਉਹਦਾ ਨਿਵਾਰਨ ਕਰੀਏ ਕਿ ਭਾਈ ਆਹ ਚੀਜ਼ ਹੈ ਇਸ ਕਰਕੇ ਹੋ ਰਹੀ ਹੈ, ਇਹਨੂੰ ਤੁਸੀਂ ਬੰਦ ਕਰ ਦਿਓ। ਜਦੋਂ ਅਸੀਂ ਕਿਸੇ ਚੀਜ਼ ਦਾ ਰਾਹ ਰੋਕ ਦਿੰਦੇ ਹਾਂ ਨਾ, ਤੇ ਉਸ ਤੋਂ ਬਾਅਦ ਅੱਗੇ ਵਾਲੀਆਂ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ ਨਾ, ਉਹ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੁਦਰਤ ਦਾ ਨਿਯਮ ਹੈ, ਸਰੀਰ ਤਾਂ ਹਰ ਵੇਲੇ ਹੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦਾ, ਪਰ ਜੇ ਪਿੱਛੋਂ ਮੁਸੀਬਤਾਂ ਹੋਰ ਤੁਰੀਆਂ ਆਉਣ ਤੇ ਫਿਰ ਸਰੀਰ ਕਈ ਵਾਰ ਹੱਥ ਖੜੇ ਕਰ ਦਿੰਦਾ ਵੀ ਮੇਰੇ ਤੋਂ ਨਹੀਂ ਹੋ ਸਕਦਾ, ਪਰ ਜੇ ਪਿੱਛੋਂ ਆਉਣ ਵਾਲੀਆਂ ਮੁਸੀਬਤਾਂ ਨੂੰ ਅਸੀਂ ਕਰਤਾ ਬੰਦ ਤੇ ਜੋ ਸਰੀਰ ਦੇ ਵਿੱਚ ਅੰਦਰ ਹੈਗੀਆਂ ਨੇ ਉਹਨਾਂ ਨੂੰ ਸਰੀਰ ਕੰਬੈਟ ਕਰਨ ਦੀ ਹਮੇਸ਼ਾ 24 ਆਵਰ ਕੋਸ਼ਿਸ਼ ਕਰਦਾ ਰਹਿੰਦਾ ਹੈਗਾ, ਔਰ ਅਲਟੀਮੇਟ ਉਸ ਨੂੰ ਕਰ ਹੀ ਦਿੰਦਾ ਹੈਗਾ। ਇਸੇ ਤਰ੍ਹਾਂ ਹੀ ਅਸੀਂ ਬਲੱਡ ਟ੍ਰਾਂਸਫਿਊਜ਼ਨ ਦੀ ਗੱਲ ਕਰ ਦਿੱਤੀ ਹੈ ਵੀ ਉਹਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਉਹਦਾ ਪ੍ਰਬੰਧ ਹੋ ਸਕੇ। ਹੁਣ ਇਸ ਤੋਂ ਬਾਅਦ ਅਸੀਂ ਸੈੱਲ ਤੋਂ ਅੱਗੇ ਲੰਘ ਗਏ, ਸੈੱਲ ਦੇ ਅੰਦਰ ਪਹੁੰਚ ਗਏ ਸੀ, ਉਹ ਬਾਰਡਰ ਲੰਘ ਗਏ, ਔਰ ਉਹਦੀ ਪਰਮੀਏਬਿਲਿਟੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਬਈ ਇਹਦਾ ਤਰੀਕਾ ਸੈੱਲ ਦੇ ਮਵਾਲ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਹੁੰਦਾ। ਘਰਾਂ ਦੇ ਦਰਵਾਜ਼ੇ ਹੁੰਦੇ ਨੇ ਪਰ ਇਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਇਹਦੀ ਪਰਮੀਏਬਿਲਿਟੀ, ਇਹਦੀ ਮਿਸਾਲ ਮੈਂ ਤੁਹਾਨੂੰ ਦਿੱਤੀ ਸੀ ਬਈ ਜਿਵੇਂ ਲੱਸੀ ਨਿਚੋੜਦੇ ਆ ਪੌਣੇ ਦੇ ਰਾਹੀਂ ਤੇ ਪੌਣੇ ਨੂੰ ਜਿੰਨਾ ਪ੍ਰੈਸ਼ਰ ਦੇ ਕੇ ਘੁੱਟ ਕੇ ਨਿਚੋੜਦੇ ਹੋ ਉਨੀ ਸੰਘਣੀ ਲੱਸੀ ਜਿਹੜੀ ਆ ਉਹ ਬਾਹਰ ਨਿਕਲ ਜਾਏਗੀ ਤੇ ਨਹੀਂ ਨਿਕਲਣੀ ਹੈਗੀ। ਇੱਕ ਲਿਮਿਟਡ ਪ੍ਰੈਸ਼ਰ ਤੱਕ ਲਿਮਿਟਡ ਲਿਕੁਡ ਜਿਹੜਾ ਨਿਕਲੇਗਾ, ਉਸ ਤੋਂ ਬਾਅਦ ਅਸੀਂ ਲੱਸੀ ਨੂੰ ਘੁੱਟ ਕੇ ਨਿਚੋੜਾਂਗੇ ਤੇ ਤਾਂ ਉਹਦੇ ਵਿੱਚੋਂ ਇਹ ਨਿਕਲਣੀ ਸ਼ੁਰੂ ਹੋਏਗੀ। ਐਵੇਂ ਹੀ ਬਾਹਰੋਂ ਖੁਰਾਕ ਜਾਂਦੀ ਹੈ ਸੈੱਲ ਦੇ ਵਿੱਚ, ਬਾਹਰ ਦੇ ਪ੍ਰੈਸ਼ਰ ਦੇ ਕਰਕੇ ਸੈੱਲ ਦੇ ਵਿੱਚ ਦਾਖਲ ਹੋ ਜਾਂਦੀ ਹੈ, ਪ੍ਰੈਸ਼ਰ ਵੱਧ ਗਿਆ। ਹੁਣ ਸੈੱਲ ਦੇ ਵਿੱਚ ਗਈ ਆ, ਸੈੱਲ ਚ ਪ੍ਰੈਸ਼ਰ ਵੱਧ ਗਿਆ, ਸੈੱਲ ਚ ਪ੍ਰੈਸ਼ਰ ਵੱਧ ਗਿਆ ਤੇ ਉਹਨੇ ਅਗਲੇ ਸੈੱਲ ਚ ਪ੍ਰੈਸ਼ਰ ਵਧਾ ਦਿੱਤਾ। ਤੋ ਪਿਛਲੇ ਪਾਸੋਂ ਤੁਰਿਆ ਹੀ ਆ ਰਹੀ ਖੁਰਾਕ, ਜਿਹੜੀ ਖੁਰਾਕ ਅਸੀਂ ਖਾਧੀ ਹੈ ਉਹਨੇ ਆਖਰ 3-4-5 ਘੰਟੇ ਲੈਣੇ ਆ ਨਾ ਹਜਮ ਹੋਣ ਵਾਸਤੇ। ਹਜਮ ਹੋਣ ਦਾ ਮਤਲਬ ਕੀ ਆ ਕਿ ਸੈੱਲਾਂ ਚੋਂ ਗਈ ਖਤਮ ਹੋ ਗਈ, ਖਤਮ ਨਹੀਂ ਹੋਈ, ਆ ਰਹੀ ਹੈ, ਸਰਕੂਲੇਟ ਕਰ ਰਹੀ ਬਲੱਡ ਦੇ ਵਿੱਚ, ਔਰ ਜਦ ਤੱਕ ਸਰਕੂਲੇਟ ਕਰ ਰਹੀ ਹੈ ਇਹਦਾ ਮਤਲਬ ਬਾਹਰੀ ਪ੍ਰੈਸ਼ਰ ਵਧਿਆ ਹੋਇਆ, ਸੈੱਲ ਦੇ ਅੰਦਰ ਇਹ ਜਾ ਰਹੀ ਹੈ, ਸੈੱਲ ਟੂ ਸੈੱਲ ਇਹ ਜਾ ਰਹੀ ਹੈ, ਉਂਗਲੀਆਂ ਦੀਆਂ ਪੋਟਿਆਂ ਤੱਕ ਇਹ ਪਹੁੰਚ ਰਹੀ ਹੈ, ਔਰ ਉਥੋਂ ਤੱਕ ਆਕਸੀਡੇਸ਼ਨ ਤੇ ਉਸੋਂ ਤੱਕ ਸਾਰੀ ਐਨਰਜੀ ਜਿਹੜੀ ਹੈ ਉਹ ਪਹੁੰਚਦੀ ਹੈਗੀ ਹੈ। ਇਹਦਾ ਤਰੀਕਾਕਾਰ ਹੈ ਇਸ ਦੀਵਾਰ ਦੇ ਵਿੱਚੋਂ ਅੰਦਰ ਜਾਣ ਦਾ। ਹੁਣ ਜਦੋਂ ਅਸੀਂ ਅੰਦਰ ਚਲੇ ਗਏ ਨਾ ਤੇ ਇਸ ਦੀਵਾਰ ਦੇ ਅੰਦਰ ਜੋ ਵੀ ਕੁਝ ਅਸੀਂ ਵੇਖਦੇ ਹਾਂ ਉਸ ਸਾਰੇ ਨੂੰ ਅਸਾਂ ਕਿਹਾ ਸੀਗਾ ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਵੀ ਇੱਕ ਚੀਜ਼ ਨਹੀਂ ਹੈਗੀ, ਇਹ ਸਾਰੇ ਅੰਦਰ ਦੇ ਕਾਰੋਬਾਰ ਨੂੰ ਮਸ਼ੀਨਰੀ ਜਿੰਨੀ ਵੀ ਕੁਝ ਅੰਦਰ ਹੈਗੀ ਹੈ ਉਸ ਸਾਰੇ ਦਾ ਆਧਾਰ ਇਹ ਹੈ। ਇਹਦੇ ਵਿੱਚ ਜਿਵੇਂ ਹੁਣ ਅਸੀਂ ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਅਸੀਂ ਆਪਣੇ ਇਸ ਵੇਲੇ ਆਬੋ ਹਵਾ ਦੇ ਜਾਣ ਸਾਨੂੰ ਨਹੀਂ ਲੱਗਦਾ ਵੀ ਸਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਾ। 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਤੇ ਹਮੇਸ਼ਾ ਹੀ ਰਹਿੰਦਾ ਹੈ। ਔਰ ਇਹ ਗੱਲ ਦੱਸ ਰਿਹਾ ਮੈਂ ਬੱਚੇ ਦੇ ਚੀਕਣ ਦੀ ਗੱਲ ਵੀ ਤੁਹਾਡੇ ਨੂੰ ਐਗਜ਼ਾਮਪਲ ਯਾਦ ਹੋਵੇ, ਤੁਹਾਨੂੰ ਦੱਸੀ ਸੀ ਕਿ ਮਾਂ ਦੇ ਪੇਟ ਵਿੱਚ ਇਹ ਪ੍ਰੈਸ਼ਰ ਬੱਚੇ ਤੇ ਨਹੀਂ ਪੈਂਦਾ ਕਿਉਂਕਿ ਬੱਚੇ ਮਾਂ ਦੀ ਪੇਟ ਦੀਆਂ ਦੀਵਾਰਾਂ ਫਿਰ ਬੱਚੇ ਦਾਣੇ ਦੀਆਂ ਦੀਵਾਰਾਂ ਇਹ ਸਾਰਾ ਉਸ ਨੂੰ ਰੋਕੀ ਰੱਖਦੀਆਂ ਨੇ ਤੇ ਜਿਹੜੇ ਪਾਣੀ ਚੋਂ ਤੈਰ ਰਿਹਾ ਹੁੰਦਾ ਉਥੇ ਉਹ 480 mm ਮਰਕਰੀ ਦਾ ਪ੍ਰੈਸ਼ਰ ਉਹਦੇ ਤੇ ਨਹੀਂ ਪੈਂਦਾ ਹੈਗਾ। ਇਵੇਂ ਤੁਸੀਂ ਸਮੁੰਦਰ ਵਿੱਚ ਡਿੱਗ ਕਰਕੇ ਡੀਪ ਚਲੇ ਜਾਂਦੇ ਹੋ ਤੇ ਉਸ ਵੇਲੇ ਵੀ ਇਹ ਇਨਵਾਇਰਮੈਂਟ ਦਾ ਪ੍ਰੈਸ਼ਰ ਤੁਹਾਡੇ ਤੇ ਨਹੀਂ ਰਹਿੰਦਾ, ਇਸੇ ਕਰਕੇ ਅਸੀਂ ਬਹੁਤੀ ਦੇਰ ਪਾਣੀ ਚ ਨਹੀਂ ਰਹਿ ਸਕਦੇ ਕਿਉਂਕਿ ਸਾਡਾ ਜੀਵਨ ਹੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਕੁਦਰਤ ਨੇ। ਤੋ ਅਲਟੀਮੇਟ ਇਹ ਜਿਹੜਾ ਪ੍ਰੈਸ਼ਰ ਆ ਇਹਦੇ ਵਿੱਚ ਅਸੀਂ ਨਾਰਮਲ ਰਹਿ ਸਕਦੇ ਹਾਂ, ਔਰ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਪ੍ਰੈਸ਼ਰ ਹੈਗਾ ਸਾਡੇ ਤੇ। ਪਰ ਜਦੋਂ ਅਸੀਂ ਸਾਈਟੋਪਲਾਜ਼ਮ ਦੇ ਵਿੱਚ ਜਾਂਦੇ ਹਾਂ ਤੇ ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ ਘੋਲ ਹੈ, ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੈ ਸਾਡੇ ਇਨਵਾਇਰਮੈਂਟ ਵਰਗਾ ਸੈੱਲ ਦੇ ਅੰਦਰ ਹੈ ਜਿਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੀਆਂ ਸਾਰੀਆਂ ਚੀਜ਼ਾਂ, ਇਹ ਹੈ ਜੈਲੀ ਵਰਗਾ। ਜੈਲੀ ਤੁਸੀਂ ਸਮਝ ਲਓ ਪਾਣੀ ਤਾਂ ਨਹੀਂ ਹੁੰਦਾ, ਠੀਕ ਹੁੰਦੀ ਥੋੜੀ ਜਿਹੀ ਪਾਣੀ ਨਾਲ, ਜੈਲੀ ਵਰਗਾ ਸਾਰਾ ਸਬਸਟਾਂਸ ਹੈ ਇਸ ਦੀਵਾਰ ਦੇ ਜਿਹੜਾ ਹੈ ਸੈੱਲ ਮੈਂਬਰਨ ਦੇ ਅੰਦਰ, ਔਰ ਇਹਦੇ ਅੰਦਰ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ ਉਹ ਇਹਦੇ ਵਿੱਚ ਆਰਾਮ ਨਾਲ ਤੈਰਦੀਆਂ ਨੇ, ਆਰਾਮ ਨਾਲ ਇਧਰੋਂ ਉਧਰ, ਜਿਵੇਂ ਅਸੀਂ ਆਪਣੀ ਹਵਾ ਦੇ ਵਿੱਚ ਇਧਰੋਂ ਉਧਰ ਜਾਂਦੇ ਹਾਂ, ਪ੍ਰੈਸ਼ਰ ਤਾਂ ਹੈਗਾ ਹੀ ਹੈ ਨਾ, ਪਰ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡਾ ਜੀਵਨ ਹੀ ਕੁਦਰਤ ਨੇ ਇਸ ਤਰ੍ਹਾਂ ਬਣਾ ਦਿੱਤਾ ਹੈਗਾ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜਾ ਜੀਵਨ ਆ ਉਹ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਜੀਵਨ ਹੈ, ਤੇ ਸਾਈਟੋਪਲਾਜ਼ਮ ਦੇ ਵਿੱਚ ਜਿੰਨੇ ਵੀ ਔਰਗੈਨਲਸ ਕਹਿੰਦੇ ਨੇ ਜਿੰਨੀਆਂ ਵੀ ਚੀਜ਼ਾਂ ਹਨ, ਜਿਵੇਂ ਇਸ ਸਾਡੇ ਇਨਵਾਇਰਮੈਂਟ ਚ ਪੰਛੀ ਜਾਨਵਰ ਜੀਵ ਅਸੀਂ ਵੀ ਸਾਰਾ ਕੁਝ ਵਿੱਚ ਜਿੰਨੀ ਵੀ ਚੀਜ਼ਾਂ ਆਉਂਦੀਆਂ ਨੇ ਜਾਂ ਬਨਸਪਤੀ ਹੈਗੀ ਹੈ ਉਹ ਇਸੇ ਪ੍ਰੈਸ਼ਰ ਦੇ ਅੰਦਰ ਹੀ ਰਹਿੰਦੀ ਹੈ ਤੇ ਜੀਵਨ ਹੀ ਉਹਨਾਂ ਦੇਵੇ ਆ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜੇ ਰਹਿਣ ਵਾਲੀਆਂ ਚੀਜ਼ਾਂ ਹਨ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈਗਾ ਆ ਕਿ ਉਹ ਇਸ ਸਾਈਟੋਪਲਾਜ਼ਮ ਜੈਲੀ ਵਰਗੇ ਸਬਸਟਾਂਸ ਦੇ ਵਿੱਚ ਉਹ ਆਮ ਤੁਰਦੇ ਨੇ, ਜਿਵੇਂ ਮੱਛੀਆਂ ਪਾਣੀ ਚ ਤੁਰਦੀਆਂ ਨੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੁਰਨ ਵਾਸਤੇ, ਕੋਈ ਪ੍ਰੋਬਲਮ ਨਹੀਂ ਹੁੰਦੀ, ਅਸੀਂ ਤੁਰਦੇ ਹਾਂ ਤਾਂ ਸਾਨੂੰ ਹੱਥ ਪੈਰ ਮਾਰਨੇ ਪੈਂਦੇ ਨੇ ਉਹਦੇ ਤੈਰਨ ਵਾਸਤੇ, ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ, ਉਹ ਨਾਰਮਲ ਤੌਰ ਤੇ ਜਿਹੜੇ ਉਹ ਤੁਰ ਸਕਦੇ ਹੈਗੇ ਨੇ। ਸੋ ਉਹ ਸਾਈਟੋਪਲਾਜ਼ਮ ਅਸੀਂ ਉਹਨੂੰ ਕਿਹਾ ਸੀਗਾ। ਹੁਣ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀ ਬਾਹਰੋਂ ਚੀਜ਼ ਆਈ ਇੰਡੋਟੋਕਸਿਨ ਹੋਇਆ ਜਾਂ ਐਗਜ਼ੋਟੋਕਸਿਨ ਹੋਇਆ, ਇਹ ਸਾਰੇ ਦਾ ਸਾਰਾ ਇਹਦੇ ਵਿੱਚ ਸ਼ਾਮਲ ਹੋਣਾ ਹੈ। ਇਸ ਜੈਲੀ ਨੂੰ ਉਹਨੇ ਜਾਂ ਪਤਲਾ ਕਰਨਾ ਹੈ ਜਾਂ ਇਹਨੂੰ ਸੰਘਣਾ ਕਰਨਾ ਹੈਗਾ। ਪਤਲਾ ਕਰਕੇ ਵੀ ਇਥੋਂ ਦੇ ਲੋਕ ਜਿਹੜੇ ਨੇ ਉਹਦੇ ਵਿੱਚ ਨਹੀਂ ਰਹਿ ਸਕਦੇ। ਹੁਣ ਪਹਾੜਾਂ ਤੇ ਚਲੇ ਜਾਂਦੇ ਨਾ ਤੁਸੀਂ, ਆਕਸੀਜਨ ਦਾ ਪ੍ਰੈਸ਼ਰ ਘੱਟ ਜਾਂਦਾ, ਸਾਨੂੰ ਸਾਹ ਚੜਨ ਲੱਗ ਜਾਂਦਾ ਕਿਉਂਕਿ ਆਕਸੀਜਨ ਉੱਥੇ ਘੱਟ ਹੈਗੀ। ਇਹ ਤਾਂ ਆਉਣੇ ਨਾਰਮਲ ਲੈਵਲ ਤੇ, ਤੇ ਸਾਨੂੰ ਸਾਹ ਸਹੀ ਠੀਕ ਆਉਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਅੰਦਰ ਦਾ ਮੰਨ ਲਿਆ ਜਾਏ ਕੋਈ ਐਸੀ ਚੀਜ਼ ਦਾਖਲ ਹੋ ਗਈ ਹੈ ਐਗਜ਼ੋਟੋਕਸਿਨ ਜਾਂ ਇੰਡੋਟੋਕਸਿਨ ਦੇ ਰਾਹੀਂ, ਤਾਂ ਇਸ ਸਾਈਟੋਪਲਾਜ਼ਮ ਦੇ ਵਿੱਚ ਇਹਦੀ ਕੰਸਿਸਟੈਂਸੀ, ਇਹਦਾ ਟੈਕਸਚਰ ਉਹ ਬਦਲ ਗਿਆ, ਉਹਦਾ ਟੈਕਸਚਰ ਬਦਲ ਗਿਆ। ਤੇ ਉਹ ਜਿਹੜੇ ਲੋਕ ਇਹਦੇ ਵਿੱਚ ਹੈਗੇ ਨੇ ਜਿਨ੍ਹਾਂ ਦੀ ਗੱਲ ਹੁਣ ਆਪਾਂ ਅੱਗੇ ਕਰਨੀ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਚੱਲਦਾ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਟੂ ਸੈੱਲ ਸਾਰਾ ਸਰੀਰ ਚੱਲਦਾ ਆ, ਉਸ ਸਟਰਕਚਰ ਦੇ ਵਿੱਚ ਅਬਨਾਰਮੈਲਿਟੀ ਆ ਜਾਂਦੀ ਹੈ ਔਰ ਸਹੀ ਅਬਨਾਰਮਲ ਤੌਰ ਤੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਕਿਉਂਕਿ ਟੌਕਸਿਨ ਉਸ ਦੇ ਵਿੱਚ ਰਲ ਗਿਆ ਹੈਗਾ ਆ। ਉਹਦੀ ਕੰਸਿਸਟੈਂਸੀ ਜਿਹੋ ਜਿਹੀ ਹੋਣੀ ਚਾਹੀਦੀ ਸੀ, ਜਿਹੋ ਜਿਹੀ ਹਵਾ ਚ ਅਸੀਂ ਸਾਹ ਲੈਂਦੇ ਤੇ ਨਾਰਮਲ ਮਹਿਸੂਸ ਕਰਦੇ ਹਾਂ, ਹਨੇਰੀ ਵੀ ਚੱਲਦੀ ਹੋਵੇ ਤੇ ਕਈ ਵਾਰ ਸਾਹ ਲੈਣਾ ਔਖਾ ਹੋ ਜਾਂਦਾ, ਹਾਲਾਂਕਿ ਹੈ ਤਾਂ ਹਵਾ ਹੀ ਹੈ ਨਾ, ਔਰ ਪਹਾੜਾਂ ਤੇ ਜਾਂਦੇ ਤਾਂ ਵੀ ਸਾਹ ਲੈਣਾ ਔਖਾ ਹੋ ਜਾਂਦਾ। ਸੋ ਉਹਦੇ ਮੁਤਾਬਕ ਹੀ ਸਟਰਕਚਰ ਜਿਹੜਾ ਚੇਂਜ ਹੁੰਦਾ ਹੈ ਇਸ ਸੈੱਲ ਦਾ, ਉਹ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨੂੰ ਚੇਂਜ ਕਰਦਾ ਹੈ ਤੇ ਸੈੱਲ ਦਾ ਜਿਉਣਾ ਔਖਾ ਹੋ ਜਾਂਦਾ, ਸਾਹ ਲੈਣਾ ਔਖਾ ਹੋ ਜਾਂਦਾ ਆ। ਔਰ ਇਹ ਸਾਰਾ ਬਾਹਰੀ ਟੌਕਸਿਨ ਦੇ ਕਰਕੇ ਵੀ ਹੋ ਸਕਦਾ ਹੈ, ਇੰਟਰਨਲ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਖੂਨ ਚ ਸਰਕੂਲੇਟ ਕਰਨ ਲੱਗ ਪੈਂਦੀਆਂ ਨੇ, ਬੇਸਿਕਲੀ ਤਾਂ ਸੈੱਲ ਵਾਸਤੇ ਤੋਂ ਵੀ ਬਾਹਰੀ ਹੋ ਜਾਂਦੀਆਂ ਨੇ ਨਾ। ਜਿਸ ਅੰਗ ਦੇ ਵਿੱਚ ਨੁਕਸ ਪੈ ਗਿਆ ਉਹਦੇ ਸੈੱਲ ਤਾਂ ਉਹ ਚੀਜ਼ ਪੈਦਾ ਕਰ ਰਹੇ ਨੇ ਟੌਕਸਿਨ, ਬਾਕੀ ਸੈੱਲਾਂ ਵਾਸਤੇ ਤਾਂ ਨਹੀਂ ਸੀ ਨਾ, ਉਹ ਬਾਕੀ ਸੈੱਲਾਂ ਦੇ ਵਿੱਚ ਤਾਂ ਖੂਨ ਰਾਹੀਂ ਸਰਕੂਲੇਟ ਕਰਕੇ ਜਾ ਰਿਹਾ ਨਾ, ਉਹਦੇ ਵਾਸਤੇ ਤੇ ਉਹ ਵੀ ਟੌਕਸਿਨ ਹੋ ਗਿਆ, ਉਹ ਵੀ ਐਗਜ਼ੋਟੌਕਸਿਨ ਹੋ ਗਿਆ। ਤਾਂ ਉਸ ਹਾਲਾਤ ਦੇ ਵਿੱਚ ਜਦੋਂ ਇਹੋ ਜਿਹੀ ਚੀਜ਼ ਚਲੀ ਜਾਂਦੀ ਹੈ, ਇੱਕ ਗੱਲ ਹੋਰ ਦੱਸ ਦਿਆਂ, ਇਹ ਜੈਲੀ ਲਾਈਕ ਸਬਸਟਾਂਸ ਜਿਹੜਾ ਨਾ, ਇਹ ਸਾਰੇ ਦਾ ਸਾਰਾ ਪ੍ਰੋਟੀਨ ਬੇਸ ਆ। ਪ੍ਰੋਟੀਨ ਜਿਹੜਾ ਐਨਰਜੀ ਪੈਦਾ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ, ਜਿਵੇਂ ਲੱਕੜੀ ਦਾ ਕੋਲਾ ਤੇ ਪੱਥਰੀ ਕੋਲਾ ਤੇ ਦੋਹਾਂ ਚ ਅੰਤਰ ਹੁੰਦਾ ਹੈ ਨਾ। ਅਸੀਂ ਖਾ ਤੇ ਆਲੂ ਵੀ ਲਿਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਅਸੀਂ ਆਂਡਾ ਕੋਈ ਖਾ ਲਿਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਪਰ ਪ੍ਰੋਟੀਨ ਵਾਲਾ ਆਂਡੇ ਵਾਲੀ ਐਨਰਜੀ ਜਿਹੜੀ ਲੰਬੇ ਸਮੇਂ ਤੱਕ ਸਾਨੂੰ ਇਹਨੇ ਕੰਮ ਕਰਦੇ ਰਹਿਣਾ, ਜਿਵੇਂ ਪੱਥਰੀ ਕੋਲਾ ਜ਼ਿਆਦਾ ਦੇਰ ਤੱਕ ਬਲਦਾ ਰਹਿੰਦਾ ਹੈਗਾ, ਲੱਕੜ ਦਾ ਕੋਲਾ ਛੇਤੀ ਬਲ ਕੇ ਤੇ ਉਹ ਬੁੱਝ ਜਾਂਦਾ ਹੈਗਾ। ਸੋ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਛੇਤੀ ਹਜਮ ਹੋ ਜਾਂਦੀਆਂ ਨੇ, ਜਿਹੜਾ ਪੱਥਰੀ ਕੋਲਾ ਹੈ ਉਹਦੀ ਅੱਗ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਸਰੀਰ ਦੇ ਵਿੱਚ ਜਿਵੇਂ ਕਾਰਬੋਹਾਈਡ੍ਰੇਟ, ਫੈਟ ਹੈਗਾ, ਪ੍ਰੋਟੀਨ, ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਨਾਲੋਂ ਪ੍ਰੋਟੀਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਲੰਬੇ ਸਮੇਂ ਤੱਕ ਕੰਮ ਕਰਦੀ ਰਹਿੰਦੀ ਹੈ। ਤੇ ਇਹ ਗੱਲ ਕਹਿ ਕੇ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਹਾਂ ਵੀ ਇਹ ਜਿਹੜਾ ਪ੍ਰੋਟੀਨ ਸਾਈਟੋਪਲਾਜ਼ਮ ਦੇ ਵਿੱਚ ਬਣਿਆ ਹੋਇਆ ਹੈ, ਇਹ ਲੰਬੇ ਸਮੇਂ ਤੱਕ ਇਸ ਨੂੰ ਬਣਾਈ ਰੱਖਣ ਵਿੱਚ, ਇਸ ਨੂੰ ਐਨਰਜੀ ਦਿੰਦੇ ਰਹਿਣ ਵਿੱਚ ਸਹਾਈ ਹੁੰਦਾ ਹੈ। ਸੋ ਇਹ ਬਣਿਆ ਕਾਹਦਾ ਹੈਗਾ ਆ, ਪ੍ਰੋਟੀਨ ਦਾ। ਔਰ ਇਹਦੇ ਵਿੱਚ ਪ੍ਰੋਟੀਨ ਦੇ ਕਲੰਪਸ ਜਿਵੇਂ ਗੁੱਛੇ ਬਣੇ ਹੁੰਦੇ ਨੇ, ਤੇ ਇਸ ਤਰ੍ਹਾਂ ਕਰਕੇ ਸਾਰੇ ਦਾ ਸਾਰਾ ਸਾਰੇ ਉਸ ਪਾਣੀ ਘੋਲ ਦੇ ਵਿੱਚ ਘੁਲਿਆ ਹੋਇਆ। ਇਹ ਜੈਲੀ ਜਿਹੜੀ ਹੈ ਉਸ ਪਾਣੀ ਦੇ ਵਿੱਚ ਇਸ ਤਰ੍ਹਾਂ ਘੁਲੀ ਹੋਈ ਹੈ ਕਿ ਸਾਰੇ ਦਾ ਸਾਰਾ ਪ੍ਰੋਟੀਨ ਹੀ ਲੱਗਦਾ ਹੈਗਾ, ਔਰ ਉਹ ਪ੍ਰੋਟੀਨ ਅੰਦਰ ਵਾਲੇ ਪਾਸੇ ਹੁੰਦਾ ਆ, ਜਿਹਦੇ ਕਰਕੇ ਸਾਈਟੋਪਲਾਜ਼ਮ ਜਿਹੜਾ ਆ ਉਹ ਆਪਣੀ ਇੱਕ ਨਾਰਮਲ ਕੰਸਿਸਟੈਂਸੀ ਵਿੱਚ ਰਹਿੰਦਾ ਆ। ਤੇ ਜੇ ਉਹ ਪ੍ਰੋਟੀਨ ਨਾ ਹੋਵੇ, ਸਰੀਰ ਚ ਪ੍ਰੋਟੀਨ ਦੀ ਕਮੀ ਹੋ ਜਾਵੇ, ਜਾਂ ਜਿਹੜੀਆਂ ਚੀਜ਼ਾਂ ਹੁਣ ਦੁੱਧ ਦੇ ਵਿੱਚ ਪ੍ਰੋਟੀਨ ਹੈ ਸਾਨੂੰ ਪਤਾ ਨਹੀਂ ਨਾ ਹੈਗਾ, ਇਹ ਬਾਡੀ ਜਿਹੜੀ ਹੈ ਦੁੱਧ ਦੇ ਵਿੱਚੋਂ ਪ੍ਰੋਟੀਨ ਸਿੰਥੇਸਾਈਜ਼ ਕਰਦੀ ਹੈ, ਇਹ ਸਪਲਾਈ ਉਹ ਚੀਜ਼ ਕਰਦੀ ਜਿਹੜੀ ਉਹਨੂੰ ਅੱਗੇ ਚਾਹੀਦੀ ਹੈ। ਇਹ ਉਹਨੂੰ ਬਣਾ ਕੇ ਦੇ ਲੱਗੇ, ਮਿਸਤਰੀ ਕੋਲ ਤੁਸੀਂ ਲੱਕੜ ਲੈ ਗਏ ਤੇ ਤੁਹਾਨੂੰ ਤਾਂ ਚਾਹੀਦੀ ਕੁਰਸੀ, ਤੇ ਉਹ ਲੱਕੜ ਨੂੰ ਛਿੱਲ ਮੁੱਛ ਕੇ ਉਹਦੀ ਕੁਰਸੀ ਬਣਾ ਕੇ ਤੁਹਾਨੂੰ ਦੇਊਗਾ। ਸਰੀਰ ਦੇ ਅੰਦਰ ਇਸ ਤਰ੍ਹਾਂ ਦੀ ਮਸ਼ੀਨਰੀ ਹੈ ਕਿ ਤੁਸੀਂ ਜੋ ਮਰਜ਼ੀ ਪਾ ਲਓ ਉਹਦੇ ਵਿੱਚ, ਸਰੀਰ ਨੂੰ ਜੋ ਚਾਹੀਦਾ ਹੈਗਾ ਆ ਉਹ ਇਹਦੇ ਵਿੱਚ ਸਿੰਥੇਸਾਈਜ਼ ਹੋਏਗਾ। ਇਹ ਕੁਦਰਤ ਦਾ ਨਿਯਮ ਆ, ਸਾਡੀ ਮਸ਼ੀਨਰੀ ਉਹਨੂੰ ਉਸੇ ਤਰ੍ਹਾਂ ਬਣਾਉਂਦੀ ਹੈਗੀ। ਤੇ ਜੋ ਵੀ ਚੀਜ਼ ਅਸੀਂ ਖਾਂਦੇ ਆ ਉਹਦੇ ਵਿੱਚ ਪ੍ਰੋਟੀਨ ਜਿਹੜਾ ਆ ਉਹ ਇਸੇ ਤਰ੍ਹਾਂ ਸਿੰਥੇਸਾਈਜ਼ ਹੋ ਕੇ ਔਰ ਇੱਕ ਨਾਰਮਲ ਕੰਸਿਸਟੈਂਸੀ ਦੇ ਵਿੱਚ ਵੀ ਇੰਨਾ ਕਿ ਇਹਦੇ ਚ ਪਾਣੀ ਰਲ ਜਾਵੇ ਤੇ ਇਹ ਘੋਲ ਬਹੁਤ ਵਧੀਆ ਰਹੇਗਾ, ਉਹ ਸਾਈਟੋਪਲਾਜ਼ਮ ਜਿਹੜਾ ਸਾਡਾ ਉਹ ਅੰਦਰ ਬਣਦਾ ਹੈਗਾ। ਹੁਣ ਇਸ ਤਰ੍ਹਾਂ ਅਗਰ ਇਸ ਸਾਈਟੋਪਲਾਜ਼ਮ ਦੇ ਵਿੱਚ ਕੋਈ ਨੁਕਸ ਆ ਗਿਆ, ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਗੁੱਛਿਆਂ ਦੇ ਤੌਰ ਤੇ ਪ੍ਰੋਟੀਨ ਇਕੱਠਾ ਵੀ ਹੋ ਸਕਦਾ, ਅਲੱਗ ਅਲੱਗ ਥਾਂ ਤੇ ਇਕੱਠਾ ਵੀ ਹੋ ਸਕਦਾ। ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੀਬੀਆਂ ਨੂੰ ਸੁਣਿਆ ਉਹ ਭਾਈ ਉਹਨੂੰ ਤਾਂ ਓਵਰੀ ਚ ਸਿਸਟ ਹੋ ਗਿਆ ਜੀ, ਹੁਣ ਤਾਂ ਫਲਾਣੇ ਥਾਂ ਤੇ ਸਿਸਟ ਹੋ ਗਿਆ ਜੀ। ਹਾਂਜੀ, ਇਹ ਸਿਸਟ ਸੁਸਟ ਹੋਣ ਵਾਲੀਆਂ ਤੁਸੀਂ ਆਮ ਗੱਲਾਂ ਸੁਣੀਆਂ ਹੋਣੀਆਂ ਨੇ, ਹੈ ਯਾ ਔਰ ਸਿਸਟ ਜੇ ਸੰਘਣਾ ਹੋ ਜਾਵੇ ਤੇ ਉਹਨੂੰ ਅਸੀਂ ਟਿਊਮਰ ਕਹਿਣ ਲੱਗ ਪੈਂਦੇ ਹਾਂ, ਔਰ ਜੇ ਸਿਸਟ ਪਾਣੀ ਵਰਗਾ ਹੋਵੇ, ਪਿਲਪਲਾ ਹੋਵੇ, ਤੇ ਉਹਨੂੰ ਅਸੀਂ ਸਿਸਟ ਕਹਿੰਦੇ ਹਾਂ। ਮਤਲਬ ਇਹ ਫਰਕ ਇੰਨਾ ਹੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਣਦੀ ਹੈ, ਇਸ ਸਾਈਟੋਪਲਾਜ਼ਮ ਦੇ ਵਿੱਚ ਕੁਝ ਵੀ ਵਾਪਰ ਗਿਆ, ਉਹਦੇ ਰਾਹੀਂ ਇਹ ਪਾਣੀ ਚ ਘੁਲਿਆ ਹੋਇਆ ਪ੍ਰੋਟੀਨ ਜਿਹੜਾ ਹੈ ਉਹ ਨਾਰਮਲ ਨਹੀਂ ਰਿਹਾ ਇਕੱਠਾ। ਉਹੀ ਫਿਰ ਦੁਬਾਰਾ ਮੈਂ ਗੱਲ ਉਧਰ ਆਵਾਂ ਤੁਹਾਡੀ ਪਨੀਰ ਬਣਨ ਵਾਲੀ। ਹਾਂਜੀ, ਸੋ ਇਸ ਤਰ੍ਹਾਂ ਅਗਰ ਹੋ ਗਿਆ ਤੇ ਫਿਰ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਨਾ ਸਿਸਟਿਕ ਫਾਈਬਰੋਸਿਸ, ਫਾਈਬਰੋਸਿਸ ਦਾ ਮਤਲਬ ਹੈ ਫਾਈਬਰ, ਉਹ ਧਾਗੇ, ਉਹ ਰੇਸ਼ੇ ਜਿਹੜੇ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬਣਾਉਂਦੇ ਨੇ, ਉਹਨਾਂ ਧਾਗਿਆਂ ਦੇ ਵਿੱਚ ਪਾਣੀ ਦਾ ਇਕੱਠਾ ਹੋ ਜਾਣਾ। ਪੰਜਾਬੀ ਚ ਸਮਝਣ ਵਾਲੀ ਗੱਲ ਇਹ ਆ ਕਿ ਪਾਣੀ ਦਾ ਇਕੱਠਾ ਹੋ ਜਾਣਾ ਤੇ ਕੀ ਬਣੂ, ਪਾਊਚ ਬਣ ਜੂਗਾ। ਬਾਹਰਲੇ ਪਾਸੇ ਤਾਂ ਸੰਘਣੀ ਜੈਲੀ ਹੈਗੀ ਹੈ, ਉਹਦੇ ਵਿਚਕਾਰ ਪਾਣੀ ਨੂੰ ਛਿੜਕੇ ਆ ਗਿਆ ਹੈ, ਸੰਘਣਾ ਮਾਤਾ ਰਹਿ ਗਿਆ ਬਾਹਰ, ਅੰਦਰ ਵਾਲੇ ਪਾਸੇ ਉਹ ਜਿਹੜਾ ਪਾਣੀ ਆ ਗਿਆ। ਹਾਂਜੀ, ਸਾਰੀ ਕੰਸਿਸਟੈਂਸੀ ਨਾਰਮਲ ਨਹੀਂ ਰਹੀ ਤਾਂ ਕੀ ਹੋਏਗਾ, ਸਿਸਟਿਕ ਫਾਈਬਰੋਸਿਸ ਹੋਣਾ ਸ਼ੁਰੂ ਹੋ ਜਾਏਗਾ। ਅਲੱਗ ਅਲੱਗ ਥਾਵਾਂ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਕਿ ਭਾਈ ਓਵਰੀ ਚ ਸਿਸਟ ਹੋ ਗਿਆ ਜਾਂ ਯੂਟਰਸ ਚ ਫਾਈਬਰਾਇਡ ਹੋ ਗਿਆ ਜੀ। ਆਉਣ ਵਾਲੇ ਸਮੇਂ ਚ ਭਾਵੇਂ ਨਾਰਮਲ ਚੱਲੀ ਜਾਵੇ, ਹੋ ਸਕਦਾ ਕੈਂਸਰ ਵੀ ਹੋ ਜਾਵੇ, ਗੰਦਾ ਪਾਣੀ ਕਿਸੇ ਥਾਂ ਤੇ ਖੜਾ ਰਹੇ ਤੇ ਅਲਟੀਮੇਟ ਤਾਂ ਬੋ ਮਾਰਨਾ ਸ਼ੁਰੂ ਹੋ ਜਾਂਦਾ ਨਾ। ਰਹੀ ਜਾਵੇ ਜਿੰਨਾ ਮਰਜ਼ੀ ਚ ਰਹੀ ਜਾਵੇ ਕੋਈ ਪ੍ਰੋਬਲਮ ਨੀ ਹੈਗੀ, ਪਰ ਜੇ ਉਹ ਪਾਣੀ ਗੰਦਲਾ ਹੋ ਗਿਆ, ਬੋ ਮਾਰਨ ਲੱਗ ਗਿਆ ਤੇ ਅਲਟੀਮੇਟ ਉਹ ਬਿਮਾਰੀਆਂ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਹੀ ਇਹ ਸਿਸਟ ਜਿਹੜੇ ਹੁੰਦੇ ਨੇ ਆਮ ਤੌਰ ਤੇ ਤਾਂ ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਰਹਿੰਦੇ ਨੇ, ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਨੇ। ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨਾਰਮਲ ਹੋ ਗਈ, ਜਿਸ ਕਰਕੇ ਖਰਾਬ ਹੋਈ ਸੀ ਉਹ ਸਾਰੇ ਜੀ ਲੱਭ ਲਈ, ਐਗਜ਼ੋ ਜਾਂ ਇੰਡੋਟੌਕਸਿਨ ਦਾ ਕਾਰਨ ਅਸੀਂ ਲੱਭ ਲਿਆ, ਉਹਨੂੰ ਅਸੀਂ ਦੂਰ ਕਰ ਦਿੱਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੀਕ ਵੀ ਹੋ ਜਾਂਦੀਆਂ ਨੇ। ਪਰ ਨਾਲ ਲੰਬੇ ਸਮੇਂ ਤੱਕ ਅਗਰ ਰਹਿੰਦੀਆਂ ਨੇ ਤੇ ਤੁਹਾਨੂੰ ਉਹਦਾ ਕੋਈ ਬਹੁਤਾ ਖਤਰਾ ਨਹੀਂ। ਖਤਰਾ ਉਸ ਵੇਲੇ ਹੁੰਦਾ ਆ ਜਿਸ ਤਰ੍ਹਾਂ ਕਿ ਆਮ ਤੌਰ ਤੇ ਇਹ ਜਾਣਿਆ ਜਾਂਦਾ ਆ ਵੀ ਕੋਈ ਸਿਸਟ, ਕੋਈ ਫਾਈਬਰੋਸਿਸ ਟਿਊਮਰ ਯਾਨੀ ਸਖਤ ਹੋ ਗਿਆ, ਕੋਈ ਮੌਕਾ, ਕੋਈ ਤਿਲ ਲੰਬੇ ਸਮੇਂ ਤੱਕ ਤੁਹਾਡੇ ਸਰੀਰ ਦੇ ਨਾਲ ਲੱਗਿਆ ਹੋਇਆ ਹੈ, ਕੋਈ ਪ੍ਰੋਬਲਮ ਨਹੀਂ। ਪਰ ਕਿਸੇ ਵੇਲੇ ਹਾਲਾਤ ਇਸ ਉਲਟ ਪਾਸੇ ਦੇ ਟਰਨ ਅਪ ਹੋ ਗਏ ਤੇ ਉਸ ਵੇਲੇ ਇਹਦੇ ਵਿੱਚ ਹੋਰ ਇੱਕ ਸਰਕੂਲੇਸ਼ਨ ਆਣਾ ਸ਼ੁਰੂ ਹੋ ਜਾਂਦਾ, ਸਰਕੂਲੇਸ਼ਨ ਦੇ ਵਿੱਚ ਸਰਕੂਲੇਸ਼ਨ ਜ਼ਹਿਰੀਲਾ ਮਾਦਾ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਵੇਲੇ ਇਹਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕੈਂਸਰ। ਇਹ ਡਿਫਰੈਂਟ ਕਾਇੰਡ ਆਫ ਡਿਵੈਲਪਮੈਂਟ ਆਫ ਦੀ ਸੈਲਸ, ਸੈੱਲਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਡਿਵੈਲਪਮੈਂਟ ਜਿਹਦਾ ਆਮ ਤੌਰ ਤੇ ਸਪੀਡ ਅਪ ਨਾਰਮਲ ਸਪੀਡ ਨਾਲੋਂ ਜ਼ਿਆਦਾ ਸਪੀਡ ਉਹਦੀ ਹੁੰਦੀ ਹੈ। ਬਦਬੂ ਫੈਲਦੀ ਹੈ ਨਾ, ਪਾਣੀ ਹੋਵੇ ਛੱਪੜ ਦੇ ਵਿੱਚ ਪਿਆ ਤੇ ਕੋਈ ਬੋਹ ਨਹੀਂ ਮਾਰਦਾ, ਅਸੀਂ ਕੋਲੋਂ ਲੰਘੇ ਜਾਂਦੇ ਹਾਂ, ਤੇ ਜੇ ਪਾਣੀ ਜਦੋਂ ਗੰਦਲਾ ਹੋਣਾ ਸ਼ੁਰੂ ਹੋ ਜਾਵੇ ਫਿਰ ਛੱਪੜ ਦੇ ਨੇੜੇ ਹੋ ਨਹੀਂ ਲੰਘਿਆ ਜਾਂਦਾ। ਸੋ ਇਸੇ ਤਰ੍ਹਾਂ ਇਹ ਜਿਹੜੀ ਕੈਂਸਰਸ ਟਾਈਪ ਦੀ ਕੰਡੀਸ਼ਨ ਹੁੰਦੀ ਹੈ ਸੈੱਲਾਂ ਦੇ ਵਿੱਚ, ਇਸ ਸਾਈਟੋਪਲਾਜ਼ਮ ਦੀ ਮੈਂ ਗੱਲ ਕਰ ਰਿਹਾ, ਜਿਹੜਾ ਚਾਰ ਦੀਵਾਰੀ ਦੇ ਅੰਦਰ ਮੈਂਬਰੇਨ ਦੇ ਅੰਦਰ ਵਾਲਾ ਪਾਣੀ ਹੈਗਾ, ਜਦੋਂ ਉਹਦੇ ਚ ਖਰਾਬੀ ਹੋ ਜਾਂਦੀ ਹੈ ਤੇ ਸਿਸਟ ਵਗੈਰਾ ਜਾਂ ਟਿਊਮਰ ਵਗੈਰਾ ਜਾਂ ਫਾਈਬਰਾਇਡ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ, ਉਸ ਵੇਲੇ ਇਹਦੇ ਕੈਂਸਰ ਬਣਨ ਦੀਆਂ ਸੰਭਾਵਨਾ ਹੁੰਦੇ। ਸਾਨੂੰ ਖਤਰਾ ਇਸ ਗੱਲ ਦਾ ਹੁੰਦਾ ਆ ਵੀ ਜੇ ਅਸੀਂ ਇਹਦਾ ਹੋਰ ਕੋਈ ਪ੍ਰਬੰਧ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੰਦਾ ਪਾਣੀ ਬੋ ਮਾਰੂਗਾ, ਬਿਮਾਰੀਆਂ ਫੈਲਾਊਗਾ। ਇਹ ਜਿਹੜਾ ਸਿਸਟ ਜਾਂ ਫਾਈਬਰੋਸਿਸ ਹੈਗਾ ਆ, ਜੇ ਤਾਂ ਰਿਲੀਵ ਹੋ ਜਾਵੇ ਤੇ ਗੁੱਡ ਐਂਡ ਵੈਲ, ਨਾ ਰਿਲੀਵ ਹੋ ਜਾਵੇ ਤੇ ਫਿਰ ਸਾਨੂੰ ਇਹਨੂੰ ਡਾਕਟਰ ਕਹਿੰਦੇ ਚੰਗਾ ਭਾਈ ਇਸ ਨੂੰ ਕੱਢ ਦਿਓ। ਹਾਂਜੀ, ਔਰ ਇਹਦੇ ਕਰਕੇ ਆਮ ਤੌਰ ਤੇ ਜਿਹੜੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ, ਸੈੱਲ ਤੋਂ ਸੈੱਲ ਦੀ ਡਿਵੀਜ਼ਨ ਬਣਾ ਕੇ, ਸੈੱਲ ਤੋਂ ਸੈੱਲ ਬਣਦਾ ਹੈ ਨਾ ਸਾਡਾ, ਜਿਵੇਂ ਅਮੀਬਾ ਕੱਟੋ ਤੇ ਉਹਦੇ ਦੋ ਅਮੀਬੇ ਬਣ ਜਾਂਦੇ, ਸਾਡੇ ਸੈੱਲਾਂ ਦੇ ਵਿੱਚ ਇੱਕ ਦੋ ਤਰ੍ਹਾਂ ਦੀ ਡਿਵੀਜ਼ਨ ਹੁੰਦੀ ਹੈ, ਇੱਕ ਡਿਸਟ੍ਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਟੋਟਿਕ, ਇੱਕ ਕੰਸਟਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਓਸਿਸ। ਔਰ ਮਿਓਸਿਸ ਦੇ ਮੁਤਾਬਕ ਜਿਵੇਂ ਇੱਕ ਸੈੱਲ ਨੇ ਦੋ ਬਣਨਾ ਸੀ, ਬੱਚੇ ਤੋਂ ਜਵਾਨ ਹੁੰਦੇ ਜਾਂਦੇ ਆ, ਵੱਡੇ ਹੁੰਦੇ ਜਾਂ ਸਰੀਰ ਵੱਡਾ ਹੁੰਦਾ ਜਾਂਦਾ, ਮਿਓਸਿਸ ਡਿਵੀਜ਼ਨ ਦੇ ਵਿੱਚ ਚੱਲਦਿਆਂ ਹੋਇਆਂ ਇਹ ਚੀਜ਼ ਸਾਰੀ ਦੀ ਸਾਰੀ ਕਵਰ ਹੁੰਦੀ ਜਾਂਦੀ। ਪਰ ਜੇ ਕਿਸੇ ਥਾਂ ਤੇ ਰੁਕ ਪੈ ਗਈ, ਜੇ ਕਿਸੇ ਥਾਂ ਤੇ ਕਿਸੇ ਬੱਚਾ ਬਿਮਾਰ ਰਹਿੰਦਾ ਸੀ, ਐਂਟੀਬਾਇਓਟਿਕ ਬੜੇ ਦਿੱਤੇ ਜਾਂ ਕੁਝ ਹੋਰ ਐਸਾ ਕੁਝ ਬਹੁਤ ਜ਼ਿਆਦਾ ਦਿੱਤਾ, ਕਈਆਂ ਥਾਵਾਂ ਤੇ ਇਹ ਟੌਕਸਿਨ, ਇਹ ਜ਼ਹਿਰੀਲਾ ਮਾਦਾ ਇਹਨੇ ਤੁਹਾਡੇ ਸਾਈਟੋਪਲਾਜ਼ਮ ਦੀ ਅੰਦਰ ਦੀ ਕੰਸਿਸਟੈਂਸੀ ਚੇਂਜ ਕਰ ਦਿੱਤੀ, ਉਹ ਬਈ ਇਹਦੇ ਤਾਂ ਬੱਚੇ ਦਾ ਕੱਦ ਹੀ ਛੋਟਾ ਰਹਿ ਗਿਆ, ਇਹਦੇ ਤੇ ਯਾਰ ਇੱਕ ਲਾਤੀ ਬਾਂਹ ਹੀ ਛੋਟੀ ਹੋ ਗਈ ਹੈ। ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਇਹ ਆ ਕਿ ਇਹਦਾ ਜਿਹੜਾ ਸਾਈਟੋਪਲਾਜ਼ਮ ਸੀ ਜਿਹਨੇ ਡਿਵੀਜ਼ਨ ਹੋ ਕੇ ਇੱਕ ਸੈੱਲ ਤੋਂ ਦੋ ਸੈੱਲ ਚ ਜਾਣਾ ਸੀਗਾ ਉਹ ਸਪੀਡ ਘੱਟ ਗਈ ਹੈ, ਉਹ ਘੱਟ ਗਈ ਹੈ ਤੇ ਇਸ ਕਰਕੇ ਇਹਦਾ ਕੱਦ ਛੋਟਾ ਰਹਿ ਗਿਆ ਹੈਗਾ। ਜਾਂ ਕੋਈ ਔਰਤ ਹੈਗੀ ਹੈ ਤੇ ਉਹਦੇ ਵੀ ਮਾਸਕ ਧਰਮ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ, ਉਹਦੇ ਸਰੀਰ ਦੇ ਵਿੱਚ ਜ਼ਿਆਦਾਤਰ ਫਾਈਬਰਾਇਡ ਹੋ ਗਿਆ ਜੀ, ਡਾਕਟਰਾਂ ਨੇ ਤੈਨੂੰ ਤਾਂ ਫਾਈਬਰਾਇਡ ਹੋ ਗਿਆ, ਬੱਚੇਦਾਨੀ ਦੇ ਵਿੱਚ ਤੇਰੇ ਟਿਊਮਰ ਹੋ ਗਿਆ ਜੀ, ਜਾਂ ਓਰੀ ਦੇ ਵਿੱਚ ਕਹਿੰਦੇ ਤੇਰੇ ਤਾਂ ਸਿਸਟ ਹੋ ਗਿਆ ਜੀ, ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਸਿਸਟ ਹੋ ਜਾਂਦੇ ਨੇ। ਔਰ ਉਹਦਾ ਕਾਰਨ ਪਿਛਲੇ ਪਾਸੇ ਕੀ ਹੁੰਦਾ, ਉਸ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਦਾ ਚੇਂਜ ਕਰ ਜਾਣਾ ਤੇ ਕਾਰਨ ਫਿਰ ਮੈਂ ਤੁਹਾਨੂੰ ਉਹੀ ਦੱਸਿਆ, ਇੰਡੋਟੋਕਸਿਨ ਤੇ ਐਕਸੋਟੋਕਸਿਨ ਦੇ ਵਿੱਚੋਂ ਕੁਝ ਵੀ ਹੋ ਸਕਦਾ। ਹੁਣ ਕੀ ਆ ਭਾਈ, ਉਸ ਗੰਦੇ ਪਾਣੀ ਛੱਪੜ ਦੇ ਵਿੱਚ ਬੈਕਟੀਰੀਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਪਹਿਲਾਂ ਤਾਂ ਹੈ ਨਹੀਂ ਸੀ। ਜਦੋਂ ਇਹ ਸਾਈਟੋਪਲਾਜ਼ਮ ਬਦਲ ਗਿਆ ਤੇ ਉਦੋਂ ਜਿਹੜੇ ਸਾਡੇ ਬਾਹਰੋਂ ਆਉਣ ਵਾਲਾ ਮਟੀਰੀਅਲ ਹੈ ਉਹਦੇ ਵਿੱਚ ਕੋਈ ਵੀ ਚੀਜ਼ ਜਾ ਸਕਦੀ ਹੈ ਤੇ ਉਹਦੀ ਟੈਂਡੈਂਸੀ ਦੀ ਵੀ ਗਰੋ ਨਹੀਂ ਕਰਦੀ। ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਪੈਦਾ ਹੁੰਦੇ, ਇੱਥੇ ਆ ਬੀਜਿਆ ਨਹੀਂ ਜਾ ਸਕਦਾ ਇਸ ਧਰਤੀ ਦੇ ਵਿੱਚ, ਇਹ ਧਰਤੀ ਇਸ ਨੂੰ ਸੂਟੇਬਲ ਨਹੀਂ ਹੈਗੀ, ਇਹਨੇ ਇਸ ਨੂੰ ਹੁਣ ਮੱਕੀ ਰਾਜਸਥਾਨ ਚ ਨਹੀਂ ਨਾ ਬੀਜੀ ਜਾਂਦੀ ਕਿਉਂਕਿ ਪਾਣੀ ਹੈ ਨੀ, ਕਿਉਂਕਿ ਉਹ ਰੇਤਲਾ ਹੈ ਸਾਰਾ, ਉਹ ਨਹੀਂ ਹੋਇਆ ਜਾਂਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿਨ੍ਹਾਂ ਚ ਕੋਈ ਚੀਜ਼ ਨਹੀਂ ਉੱਗ ਸਕਦੀ। ਜਦੋਂ ਸਾਡਾ ਸਰੀਰ ਜਾਂ ਸਾਡਾ ਸਾਈਟੋਪਲਾਜ਼ਮ ਨਾਰਮਲ ਕੰਸਿਸਟੈਂਸੀ ਦੇ ਵਿੱਚ ਹੈਗਾ ਆ ਔਰ ਉਹਦਾ ਸਾਰਾ ਕੁਝ ਆਵਾਜਾਈ ਉਹੀ ਪ੍ਰੋਟੀਨ ਬੇਸ ਬਣੀ ਹੋਈ ਹੈ ਤੇ ਨਾਰਮਲ ਪ੍ਰੋਟੀਨ ਬਣੀ ਹੋਈ ਹੈ, ਉਹਦੇ ਚ ਬਿਮਾਰੀ ਘੱਟ ਆਊਗੀ। ਜਦੋਂ ਵੀ ਕਿਸੇ ਸਰੀਰ ਦੇ ਵਿੱਚ ਬਿਮਾਰੀ ਆਉਂਦੀ ਹੈ ਨਾ, ਉਹਦਾ ਮਤਲਬ ਕੀ ਆ ਕਿ ਸਰੀਰ ਦੇ ਸੈੱਲ ਦੇ ਅੰਦਰ ਜਿੰਨਾ ਵੀ ਸਾਈਟੋਪਲਾਜ਼ਮ ਹੈ ਉਹਦੀ ਇੱਕ ਕੰਸਿਸਟੈਂਸੀ ਹੈ, ਉਹ ਕੰਸਿਸਟੈਂਸੀ ਬਦਲ ਗਈ ਹੈ। ਕਿਉਂ ਬਦਲ ਗਈ ਹੈ ਕਿ ਬਾਹਰੋਂ ਆਉਣ ਵਾਲੇ ਬੈਕਟੀਰੀਆ ਉਹਦੇ ਵਿੱਚ ਸ਼ਾਮਲ ਹੋ ਗਏ ਨੇ, ਉਹਦੇ ਵਿੱਚ ਅੱਗੇ ਤੋਂ ਉਹ ਮਾਰ ਦਿੰਦੇ ਸੀ ਕਿਉਂਕਿ ਨਾਰਮਲ ਸੀਗੇ ਪਾਵਰਫੁਲ ਸੀਗੇ, ਹੁਣ ਉਹ ਕਿਸੇ ਤਰ੍ਹਾਂ ਕਮਜ਼ੋਰ ਹੋ ਗਏ ਤੇ ਉਹਦੀ ਜਿਹੜੀ ਕੰਸਿਸਟੈਂਸੀ ਆ ਉਹ ਬਦਲ ਗਈ ਹੈ, ਜਿਸ ਕਰਕੇ ਇਹ ਬਿਮਾਰੀਆਂ ਆਣੀਆਂ ਸ਼ੁਰੂ ਹੋ ਗਈਆਂ ਹਨ। ਤਾਂ ਬੇਸ ਉਹਦਾ ਫਿਰ ਉਹੀ ਸਾਨੂੰ ਵੇਖਣਾ ਪੈਂਦਾ ਕਿ ਭਾਈ ਇਹਦੇ ਪਿੱਛੇ ਕੀ ਹੋ ਚੁੱਕਿਆ ਹੈਗਾ। ਸੋ ਖਾਸ ਤੌਰ ਤੇ ਜਿੰਨਾ ਵੀ ਲੋਕਾਂ ਨੂੰ ਕੈਂਸਰਸ ਟੈਂਡੈਂਸੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ, ਆਮ ਤੌਰ ਤੇ ਜਿਹੜੇ ਮਾਈਕਰੋਸਕੋਪ ਦੇ ਡਾਕਟਰ ਲੋਕ ਵੇਖਦੇ ਨੇ ਨਾ, ਤੇ ਉਹ ਫਿਰ ਇਹ ਵੇਖਦੇ ਨੇ, ਉਹਨੂੰ ਕਹਿੰਦੇ ਨੇ ਅਸੀਂ ਮੈਕਰੋਫੇਜਸ, ਲਾਰਜ ਮੋਨੋਸਾਈਟਸ ਜਾਂ ਮੈਕਰੋਫੇਜਸ ਸੈੱਲ ਜਾਂ ਬੇਸੋਫਿਲ, ਇਹੋ ਜਿਹੇ ਸੈੱਲ ਨੇ ਜਿਹੜੇ ਸੈੱਲ ਆਮ ਤੌਰ ਤੇ ਨਾਰਮਲ ਕੁਆਂਟਿਟੀ ਦੇ ਵਿੱਚ ਨਹੀਂ ਰਹਿੰਦੇ, ਨਾਰਮਲ ਕੁਆਲਿਟੀ ਦੇ ਵਿੱਚ ਨਹੀਂ ਰਹਿੰਦੇ। ਨਿਊਟ੍ਰੋਫਿਲ ਦੀਆਂ ਬਹੁਤ ਸਾਰੀਆਂ ਕਿਸਮਾਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਇਹਨਾਂ ਦੇ ਜਿਹੜੇ ਸਾਈਜ਼ ਨੇ ਉਹ ਵਧਣੇ ਸ਼ੁਰੂ ਹੋ ਗਏ। ਇੱਟ ਵੱਡੀ ਹੈ ਤੇ ਜਿੱਥੇ ਨਾਰਮਲ ਸਾਈਜ਼ ਨਹੀਂ ਨਾ ਲੱਗਣੀ ਫਿਰ ਵਧਣਾ ਸ਼ੁਰੂ ਹੋ ਜੂਗਾ ਨਾ, ਜੇ ਵਿੰਗੀ ਟੇਢੀ ਇੱਟ ਲੱਗੂਗੀ ਵੱਡੀ ਹੋਊਗੀ ਤੇ ਕਿਸੇ ਪਾਸੇ ਵਧੂਗੀ ਨਾ। ਸੋ ਇਸੇ ਤਰ੍ਹਾਂ ਦੀ ਵਿੰਗੀ ਟੇਢੀ ਜੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਵਿੰਗੀ ਟੇਢੀ ਗੱਲ ਦੀ ਪਹਿਲੀ ਨਿਸ਼ਾਨੀ ਅਗਰ ਕੋਈ ਟਿਊਮਰ, ਅਗਰ ਕੋਈ ਮੌਕਾ, ਅਗਰ ਕੋਈ ਸਿਸਟ ਤੁਸੀਂ ਹੱਥ ਲਾਓ ਤੇ ਤੁਹਾਨੂੰ ਲੱਗੇ ਯਾਰ ਇਹਦਾ ਇਰਰੈਗੂਲਰ ਜੀ ਗੋਲ ਸ਼ੇਪ ਨਹੀਂ ਹੈਗੀ, ਇਹਦੀ ਗੋਲ ਸ਼ੇਪ ਨਹੀਂ, ਐਵੇਂ ਉੱਚੇ ਨੀਵੇਂ ਟਿੱਬੇ ਜੇ ਲੱਗਦੇ ਨਾ ਉਂਗਲੀ ਹੱਥ, ਫੇਰ ਆਪ ਵੀ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਕੋਈ ਥਾਂ ਤੇ ਕਿਸੇ ਥਾਂ ਤੇ ਟਿਊਮਰ ਹੋਇਆ ਉਹਨੂੰ ਆਪਣਾ ਹੱਥ ਫੜ ਹੱਥ ਫੜ ਕੇ ਇਵੇਂ ਬ੍ਰੈਸਟ ਜਾਂ ਬੱਚੀਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿੱਚ ਟਿਊਮਰ ਹੋ ਜਾਂਦੇ ਨੇ ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਹ ਚਾਹੀਦਾ। ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਚ ਨਹਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ ਪਲਪੇਸ਼ਨ ਪ੍ਰਕਸ਼ਨ ਜ਼ਰੂਰ ਕਰ ਲਓ। ਔਰ ਉਹ ਮੈਂ ਤਰੀਕਾ ਇਹ ਦੱਸਿਆ ਸੀਗਾ ਭਾਈ ਵੇਖੋ ਬ੍ਰਸ਼ ਦੀ ਕੋਈ ਸ਼ੇਪ ਤਾਂ ਨਹੀਂ ਬਦਲ ਗਈ, ਬ੍ਰਸ਼ ਨੂੰ ਹੱਥ ਲਾ ਕੇ ਵੇਖੋ ਉਹਦੇ ਅੰਦਰ ਕਿਸੇ ਥਾਂ ਤੇ ਕੋਈ ਗਿਲਟੀ ਨਹੀਂ ਦਿਸਦੀ, ਉੱਚਾ ਨੀਵਾਂ ਵਾ ਕਿਸੇ ਪਾਸੇ ਨੂੰ ਬ੍ਰਸ਼ ਜਿਹੜੀ ਅੱਗੇ ਪਾਸੇ ਨੂੰ ਵਧਿਆ ਹੋਇਆ ਤਾਂ ਨਹੀਂ ਲੱਗਦੀ, ਪਲੱਸ ਉਸ ਵਧੀ ਹੋਈ ਥਾਂ ਨੂੰ ਹੱਥ ਚ ਫੜ ਕੇ ਦੇਖਣ ਦੀ ਕੋਸ਼ਿਸ਼ ਕਰੋ ਤੇ ਉਹਦੇ ਦੋ ਚਾਰ ਚਫੇਰੇ ਉਂਗਲ ਘੁਮਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਜਿਵੇਂ ਇਰਰੈਗੂਲਰ ਜਿਹਾ, ਗੁਲਾਈ ਨਹੀਂ ਪੂਰੀ ਹੈਗੀ, ਟਾਇਰ ਦੇ ਰਿਮ ਤਰ੍ਹਾਂ ਪੂਰੀ ਗੁਲਾਈ ਨਹੀਂ ਹੈਗੀ, ਉੱਚਾ ਨੀਵਾਂ ਜਿਹਾ ਲੱਗਦਾ ਹੈਗਾ ਤੇ ਇਮੀਡੀਏਟ ਡਾਕਟਰ ਦੇ ਕੋਲੇ ਜਾਓ, ਇਹ ਨਾਰਮਲ ਨਿਸ਼ਾਨੀਆਂ ਨਹੀਂ ਹੈਗੀਆਂ। ਔਰ ਇਹ ਕਿਸ ਚੀਜ਼ ਦੀਆਂ ਨਿਸ਼ਾਨੀਆਂ ਨੇ, ਉਹ ਜਿਹੜੇ ਸੈੱਲ ਨੇ ਨਾ ਉੱਥੇ ਉਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੈ ਨਾ ਜਿਹੜਾ ਉਹਨਾਂ ਦਾ ਜਿਹੜਾ ਪ੍ਰੋਟੀਨ ਬੇਸ ਹੈ ਨਾ ਜਿਹਦੇ ਕਰਕੇ ਉਹ ਬਣੀ ਹੋਈ ਹੈ ਉਹ ਚੇਂਜ ਹੋ ਗਈ ਆ, ਉਹ ਚੇਂਜ ਹੋ ਗਈ ਹੈ ਔਰ ਇਹਦੇ ਆਉਣ ਵਾਲੇ ਸਿੱਟੇ ਜਿਹੜੇ ਚੰਗੇ ਨਹੀਂ ਹੋਣਗੇ। ਭਾਵ ਜਿੰਨੀਆਂ ਵੀ ਮੈਲੀਗਨੈਂਟ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੀ ਪੈਦਾ ਹੁੰਦੀਆਂ ਨੇ ਉਹ ਆਮ ਤੌਰ ਤੇ ਇਸ ਸਾਈਟੋਪਲਾਜ਼ਮ ਦੀ ਖਰਾਬੀ ਦੇ ਕਰਕੇ ਹੁੰਦੀਆਂ ਨੇ। ਔਰ ਨਿਸ਼ਾਨੀਆਂ ਬਾਹਰ ਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਬਈ ਕਿਤੇ ਵੀ ਸਿਸਟ, ਕਿਤੇ ਵੀ ਟਿਊਮਰ, ਕਿਤੇ ਵੀ ਗਿਰਟੀ, ਕਿਤੇ ਵੀ ਮੌਕਾ, ਈਵਨ ਬੜੇ ਸਾਲਾਂ ਤੋਂ ਤੁਹਾਡੇ ਨਾਲ ਕੋਈ ਗੱਲ ਨੀ, ਉਹਨੂੰ ਅਗਰ ਤੁਸੀਂ ਵੇਖੋ ਕਿ ਦਰਦ ਕਰਨਾ ਸ਼ੁਰੂ ਕਰਤਾ, ਅਗਰ ਤੁਸੀਂ ਵੇਖੋ ਕਿ ਉਹਦੀ ਗੋਲਾਈ ਜਿਹੜੀ ਹੈ ਉਹ ਚੇਂਜ ਹੋ ਗਈ ਹੈ, ਪੂਰੀ ਤਰ੍ਹਾਂ ਗੋਲ ਨਹੀਂ ਰਹਿ ਗਿਆ, ਸੋਫਟ ਨਹੀਂ ਰਹਿ ਗਿਆ, ਹਾਰਡ ਹੋ ਗਿਆ, ਤੇ ਹਾਰਡ ਵੀ ਇਰੈਗੂਲਰ ਹੋ ਗਿਆ ਆ। ਜਦੋਂ ਉਹ ਇਰੈਗੂਲਰ ਹੋ ਗਿਆ ਤਾਂ ਸਮਝੋ ਖਤਰਨਾਕ ਚੀਜ਼ ਆ, ਉਸੇ ਵੇਲੇ ਡਾਕਟਰ ਨੂੰ ਕੰਸਲਟ ਕਰੋ। ਔਰ ਇਹ ਸਾਰੀਆਂ ਗੱਲਾਂ ਕਿੱਥੇ ਹੈਗੀਆਂ ਨੇ? ਸਾਈਟੋਪਲਾਜ਼ਮ ਦੀਆਂ। ਔਰ ਸਾਈਟੋਪਲਾਜ਼ਮ ਦੀ ਸ਼ੁਰੂਆਤੀ ਗੱਲ ਹੀ ਇਹੀ ਹੈ ਕਿ ਸਰੀਰ ਚ ਮੌਕੇ ਹੋਣੇ, ਸਰੀਰ ਚ ਗਿਲਟੀਆਂ ਹੋਣੀਆਂ, ਟਿਊਮਰਸ ਹੋ ਜਾਣੇ, ਫਾਈਬਰਾਇਡ ਹੋ ਜਾਣੇ, ਇਹ ਸਾਰੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ। ਇੱਕ ਦੂਸਰੇ ਲਫ਼ਜ਼ ਚ ਮੈਂ ਕਹਾਂ ਵੀ ਸਰੀਰ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਇਰੈਗੂਲਰ, ਸਾਡੀ ਸ਼ੇਪ ਹੈ ਨਾ, ਮੇਰੇ ਨੱਕ ਦੀ ਸ਼ੇਪ ਹੈ, ਮੇਰੀ ਗੱਲਾਂ ਦੀ ਸ਼ੇਪ ਹੈ, ਮੇਰੇ ਮੱਥੇ ਦੀ ਸ਼ੇਪ ਹੈ, ਔਰ ਇਹਦੇ ਉੱਤੇ ਕੋਈ ਵੱਖਰੀ ਤੌਰ ਦਾ ਕੋਈ ਹੋਰ ਚੀਜ਼ ਪਾਸੇ ਨਿਕਲ ਜਾਵੇ ਜਿਹੜੀ ਸਾਡੀ ਨਾਰਮਲ ਸ਼ੇਪ ਆ, ਉਹਦੇ ਉਂਗਲ ਹੈ, ਉਂਗਲ ਦੇ ਉੱਪਰ ਕੋਈ ਟਿਊਮਰ ਹੋ ਗਿਆ, ਕੋਈ ਗਲਤੀ ਹੋ ਗਈ, ਵੱਖਰੇ ਤੌਰ ਤੇ ਕੋਈ ਚੀਜ਼ ਦਿਸਣੀ ਸ਼ੁਰੂ ਹੋ ਜਾਵੇ, ਤਾਂ ਲਗਾਤਾਰ ਲੰਬੇ ਸਾਲਾਂ ਵਿੱਚ ਰਹਿ ਜਾਵੇ ਔਰ ਉਹਨੂੰ ਦਰਦ ਕਰਨ ਲੱਗ ਗਈ ਹੈ, ਤਾਂ ਤੁਸੀਂ ਇਹ ਸਮਝੋ ਭਈ ਉਹ ਆਪਣੀ ਦੀਵਾਰ ਫਾੜ ਕੇ ਬਾਹਰ ਨਿਕਲ ਰਹੀ ਹੈ, ਦਰਦ ਹੋ ਰਹੀ ਹੈ, ਇਹ ਸੀਰੀਅਸ ਗੱਲ ਆ, ਸਧਾਰਨ ਗੱਲ ਨਹੀਂ ਹੈ, ਤਾਂ ਭਾਵੇਂ ਨਿੱਕਾ ਜਿਹਾ ਮੁੱਖ। ਇਸੇ ਤਰ੍ਹਾਂ ਅੰਦਰ ਦੀਆਂ ਓਵਰੀਆਂ, ਓਵਰੀ ਦੇ ਵਿੱਚ ਜਾਂ ਯੂਟਰਸ ਦੇ ਵਿੱਚ ਹੋਣ ਵਾਲੇ ਟਿਊਮਰ ਨੇ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਹੋਣ ਵਾਲੇ ਟਿਊਮਰ ਤੇ ਸਿਸਟ ਹੈਗੇ ਨੇ, ਇਹ ਜਿਹੜੇ ਪੈਦਾ ਹੁੰਦੇ ਨੇ, ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿੱਚ, ਉਹਦਾ ਮੈਂ ਫਿਰ ਦੱਸ ਰਿਹਾ ਪ੍ਰੋਟੀਨ ਬੇਸ ਆ, ਪ੍ਰੋਟੀਨ ਕੰਸਿਸਟੈਂਸੀ ਦੀ ਹੈ, ਔਰ ਅਗਰ ਨਾਰਮਲ ਨਾ ਰਹੇ ਤੇ ਉਸ ਹਾਲਾਤ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮੈਂ ਸਮਝਦਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ, ਔਰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਰ ਜਿਹੜੇ ਸੈੱਲ ਦੇ ਇਹ ਸਾਈਟੋ, ਇਹ ਤਾਂ ਅੰਦਰ ਦਾ ਹੋਰ ਆ, ਇਹ ਤੇ ਅੰਦਰ ਦਾ ਆਬੋ ਹਵਾ ਇਨਵਾਇਰਮੈਂਟ ਹੈ, ਸੈੱਲ ਦੇ ਅੰਦਰ ਦਾ ਇਨਵਾਇਰਮੈਂਟ ਹੈ ਜਿਹਦੀ ਮੈਂ ਗੱਲ ਕੀਤੀ, ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ। ਹੁਣ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਜਿਹਨਾਂ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੱਤੀ ਹੋਈ ਹੈ ਕੁਦਰਤ ਨੇ, ਵੀ ਤੂੰ ਇਹ ਕਰਨਾ, ਤੂੰ ਆਹ ਕਰਨਾ, ਤੂੰ ਆਹ ਕਰਨਾ, ਉਹਦੀ ਜਾਣਕਾਰੀ ਫਿਰ ਮੈਂ ਅਗਲੇ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀ ਕਰਾਂਗਾ। ਸਾਰੇ ਜੁੜੇ ਰਹੋ ਇਸ ਗੱਲ ਦੇ ਨਾਲ, ਇਹ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਨੇ, ਤੇ ਜਦੋਂ ਤੁਸੀਂ ਇਹ ਜਾਣ ਜਾਓਗੇ ਨਾ, ਤੇ ਬਿਮਾਰੀਆਂ ਵਾਸਤੇ ਅਗਾਹ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਬਿਮਾਰੀ ਆ ਸਕਦੀ ਤੇ ਕਿਹੜੀ ਨਹੀਂ ਆ ਸਕਦੀ। ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰ ਡਬਲਨ ਕੈਲੀਫੋਰਨੀਆ 94568, ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿਚ ਸੁਣਨਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਸਾਇੰਟਿਫਿਕ ਅਪਰੋਚ ਦੇ ਤੌਰ ਤੇ ਕੋਈ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਤੱਕ, ਥੈਂਕ ਯੂ,
0: ਸ਼ੁਕਰੀਆ, ਮਿਹਰਬਾਨੀ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ USA ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਹੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਐਂਡ ਨਿਊਯਾਰਕ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਰਲ ਮਿਲ ਕੇ ਦੋਸਤੋ ਅੱਜ ਦੀਆਂ ਖਬਰਾਂ ਕਾਫੀ ਇੰਟਰਸਟਿਡ ਹੋਣਗੀਆਂ ਜੀ ਕਿਉਂਕਿ ਜੋ ਜੰਗ ਲੱਗੀ ਹੈ ਜੋ ਲੜਾਈ ਲੱਗੀ ਹੈ ਇਸ ਵੇਲੇ ਜੋ ਕੁਛ ਹੋ ਰਿਹਾ ਜਿਸ ਤੋਂ ਇਹ ਲੱਗ ਰਿਹਾ ਕਿ ਇਹ ਸਾਰੀ ਦੁਨੀਆਂ ਚ ਹੀ ਲੱਗੀ ਹੈ ਜਿਸ ਤਰੀਕੇ ਦੇ ਨਾਲ ਹਾਲਾਤ ਹੈ ਸੋ ਉਹਦੇ ਤੇ ਗੱਲਬਾਤ ਖੁੱਲ ਕੇ ਕਰਾਂਗੇ ਅੱਧੇ ਘੰਟੇ ਬਾਅਦ ਕੁਛ ਗੀਤ ਸੁਣਦੇ ਆ ਸ਼ਬਦ ਸੁਣਦੇ ਆ ਪਹਿਲਾ ਗੀਤ ਆਪਾਂ ਸੁਣਦੇ ਜੀ ਅਮਰ ਚਮਕੀਲੇ ਹੋਣਾ ਦਾ ਬਾਬਾ ਤੇਰਾ ਨਨਕਾਣਾ ਤੇ ਉਸ ਤੋਂ ਬਾਅਦ ਫਿਰ ਅਗਲੇ ਗੀਤ ਚੱਲਣਗੇ ਤੇ ਆਪਾਂ ਤਕਰੀਬਨ ਜਿਹੜਾ 20 ਮਿੰਟ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਤੁਹਾਡੇ ਨਾਲ ਇਸੇ ਤਰ੍ਹਾਂ ਹੀ ਆਪਾਂ ਰੂਬਰੂ ਕਰਦੇ

ਦੋਸਤੋ ਗੁਰਦਾਸ ਮਾਨ ਸਾਹਿਬ ਦੀ ਦੇਖੋ ਇਸ ਗੀਤ ਨੂੰ ਸੁਣ ਕੇ ਕਿੱਡੀ ਵੱਡੀ ਗੱਲ ਹੈ ਕਿ ਉਹਨਾਂ ਨੇ ਕਿਹੋ ਜਿਹਾ ਗਾਣਾ ਗਾਇਆ ਤੇ ਅਸੀਂ ਇੱਕ ਛੋਟੀ ਜਿਹੀ ਗੱਲ ਤੋਂ ਉਹਨਾਂ ਦੇ ਨਾਲ ਵਿਰੋਧ ਤੇ ਬਹੁਤ ਕੁਝ ਕਰਨ ਲੱਗ ਪਏ। ਭੁੱਲ ਜਾਣਾ ਚਾਹੀਦਾ, ਮਾਫ਼ ਕਰ ਦੇਣਾ ਚਾਹੀਦਾ। ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਗੁਰਦਾਸ ਮਾਨ ਸਾਹਿਬ ਨੇ ਐਸੇ ਗਾਣੇ ਵੀ ਗਾਏ ਆ ਜੀ। ਇੱਕ ਮੂੰਹੋਂ ਗੱਲ ਨਿਕਲ ਗਈ ਸੀ, ਅਸੀਂ ਵੀ ਪਹਿਲਾਂ ਥੋੜੇ ਜਿਹੇ ਦੁਖੀ ਸੀ ਇਸ ਗੱਲ ਤੋਂ, ਪਰ ਉਹਨਾਂ ਨੇ ਕੋਸ਼ਿਸ਼ ਸਾਰੀ ਕੀਤੀ ਆ, ਰੋ ਕੇ ਆਪਣੇ ਅਥਰੂ ਵਹਾ ਕੇ ਵੀ ਕਿਹਾ ਵਾ ਕਿ ਮੇਰੇ ਕੋ ਜੋ ਕੁਛ ਵੀ ਸੰਗਤ ਮਾਫ਼ ਕਰ ਦੇਵੇ। ਸੋ ਭੁੱਲ ਜਾਣਾ ਚਾਹੀਦਾ, ਕੋਈ ਏਡੀ ਵੱਡੀ ਗੱਲ ਨਹੀਂ। ਹੋ ਜਾਂਦੀਆਂ ਮੂੰਹ ਦੇ ਵਿੱਚੋਂ ਕਈ ਵਾਰੀ ਐਸੀਆਂ ਗੱਲਾਂ ਨਿਕਲ ਜਾਂਦੀਆਂ ਤੇ ਉਹਨਾਂ ਤੱਕ ਜ਼ਿਆਦਾ ਚਿਰ ਨਹੀਂ ਰੱਖਣਾ ਚਾਹੀਦਾ। ਸੋ ਲੋ ਅਗਲਾ ਗੀਤ ਸੁਣਦੇ ਆ ਜੀ, ਜੀ ਖਾਨ ਹੋਣਾ ਦਾ ਤੇ ਰਾਣੀ ਰਣਦੀਪ। ਕਿਆ ਬਾਤ ਹੈ, ਇਹਨਾਂ ਨੇ ਵੀ ਇਕੱਠੇ ਗਾਣਾ ਗਾਇਆ ਜੀ।

ਰਾਣੀ ਰਣਵੀਰ ਨੇ ਬਹੁਤ ਰਣਦੀਪ ਨੇ ਬਹੁਤ ਪਿਆਰੇ ਗੀਤ ਗਾਏ ਸੀ ਉਸ ਵੇਲੇ ਇਹ ਗੀਤਾਂ ਦੀ ਬਹੁਤ ਵੱਡਾ ਜਿਹੜਾ ਲੋਕਾਂ ਨੇ ਸਾਥ ਦਿੱਤਾ ਸੀ ਉਸ ਤੋਂ ਬਾਅਦ ਵਿਚਾਰੀ ਗੁੰਮ ਹੋ ਗਈ ਕੁਛ ਪ੍ਰੋਬਲਮਾਂ ਕਰਕੇ ਤੇ ਉਹਨਾਂ ਦਾ ਗੀਤ ਜਿਹੜਾ ਇਹ ਬਹੁਤ ਜ਼ਿਆਦਾ ਚੱਲਿਆ ਇਸ਼ਕੇ ਦੀ ਮਾਰ ਬਹੁਤ ਜ਼ਿਆਦਾ ਗੀਤ ਚੱਲਿਆ

0: ਲੋ ਦੋਸਤੋ, ਰਾਣੀ ਰਣਬੀਰ ਹੋਣਾ ਦਾ ਆਪਾਂ ਰਣਦੀਪ ਸੋਰੀ ਮੈਂ ਰਣਬੀਰ ਕਹਿ ਦਿੰਦਾ, ਰਾਣੀ ਰਣਦੀਪ ਦੀ ਉਸ ਵੇਲੇ ਜਦੋਂ ਇਹ ਕੈਸਟ ਆਈ ਸੀ, ਮੈਨੂੰ 10-12-14 ਸਾਲ 13-14 ਸਾਲ ਹੋ ਗਏ ਹੋਣੇ ਆ। ਇਹਨੇ ਬੜੀ ਧੂੜ ਮਚਾਈ ਸੀ ਉਸ ਵੇਲੇ ਇਹ ਗਾਣਿਆਂ ਨੇ, ਔਰ ਹੱਥੋਂ ਹੱਥ ਲੋਕੀ ਕੈਸਟਾਂ ਉਦੋਂ ਹੁੰਦੀਆਂ, ਕੈਸਟਾਂ ਇਹਨਾਂ ਦੀਆਂ ਇੰਨੀਆਂ ਕੁ ਵਿਕੀਆਂ ਸੀ, ਪੁੱਛੋ ਨਾ। ਫਿਰ ਇਹਨਾਂ ਦਾ ਕੋਈ ਪੰਗਾ ਪੈ ਗਿਆ ਪ੍ਰੋਡਿਊਸਰ ਨਾਲ, ਤੇ ਇਹਨਾਂ ਨੇ ਉਹੀ ਕੈਸਟ ਤੋਂ ਬਾਅਦ ਕੋਈ ਕੈਸਟ ਨਹੀਂ ਕੱਢੀ, ਤੇ ਮੁੜ ਕੇ ਪ੍ਰਦੇਸ਼ ਦੇ ਵਿੱਚ ਜਾ ਕੇ ਸ਼ਾਦੀ ਕਰਕੇ ਉੱਥੇ ਰਹਿਣ ਲੱਗ ਪਏ, ਤੇ ਬਸ ਇਹ ਹੁੰਦੇ ਆ। ਬਹੁਤ ਵਧੀਆ ਸਿੰਗਰ ਸੀ। ਲਓ ਦੋਸਤੋ, ਸਾਡੇ ਨਾਲ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ, ਤੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ। ਜੰਗਾਂ ਇੰਨੀਆਂ ਕੁ ਲੱਗ ਗਈਆਂ ਜੀ, ਲਾਗੇ ਲਾਗੇ ਜਿੱਧਰ ਵੀ ਦੇਖੋ ਕਿਤੇ ਨਾ ਕਿਤੇ ਬੰਬ ਡਿੱਗ ਰਹੇ ਆ, ਕੁਛ ਬਿਲਡਿੰਗਾਂ ਡਿੱਗੀ ਜਾਂਦੀਆਂ, ਲੋਕ ਮਰ ਰਹੇ ਆ। ਵਰਲਡ ਵਾਰ ਦਾ ਲੱਗ ਰਿਹਾ ਕਿ ਇਹ ਚਾਂਸ ਬਣ ਗਿਆ ਹੁਣ, ਉਧਰ ਇੰਡੀਆ ਪਾਕਿਸਤਾਨ, ਉਧਰ ਪਾਕਿਸਤਾਨ ਤੇ ਅਫਗਾਨਿਸਤਾਨ, ਉਧਰ ਇਰਾਨ ਤੇ 7 ਕੰਟਰੀਆਂ ਜਿਹੜੀਆਂ ਅਰਬ ਕੰਟਰੀਆਂ ਗਿਆ ਉਹਨਾਂ ਦੇ ਵਿਚ ਬੰਬਾਰੀ ਹੋਈ ਆ, ਤੇ ਗਾਂਹ ਤੋਂ ਪਤਾ ਨੀ ਕਿੱਥੇ ਤੱਕ ਚੱਲਣਾ ਕੰਮ। ਚੀਮਾ ਸਾਹਿਬ ਦੱਸਣਗੇ ਜੀ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਐਨ ਵੈਲਕਮ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰ ਆ, ਜਿਹੜੇ ਸਾਬਕਾ ਮੈਂਬਰ ਆ ਤੇ ਜਿਹੜੇ ਫਿਊਚਰ ਆ ਤੇ ਜਿਹੜੇ ਇਸ ਵੇਲੇ ਸਾਡੇ ਨਾਲ ਆ, ਸਾਡੇ ਨਾਲ ਹੱਥ ਬਟਾਉਂਦੇ ਆ, ਉਹਨਾਂ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਨਿੱਘਾ ਸਵਾਗਤ ਆ ਖਾਕ ਸਾਹਿਬ। ਤੇ ਲਓ ਆਪਾਂ ਖਬਰਾਂ ਅੱਜ ਕੱਲ ਦੀਆਂ ਜਿਹੜੀਆਂ ਉਹ ਦੇਖਦੇ ਆ ਕੀ ਕਹਿੰਦੀ ਆ। ਇਹਦੇ ਵਿਚ ਖਾਕ ਸਾਹਿਬ ਜੀ, ਕੱਲ 28 ਫਰਵਰੀ ਦਾ ਦਿਨ ਸੀਗਾ ਆਪਾਂ ਨੂੰ ਪਤਾ, ਤੇ ਅਮਰੀਕਾ ਦੇ ਪ੍ਰੈਜੀਡੈਂਟ ਨੇ ਇਜ਼ਰਾਇਲ ਦੇ ਪ੍ਰੈਜੀਡੈਂਟ ਦੇ ਨਾਲ ਰਲ ਕੇ ਇਰਾਨ ਉਪਰ, ਜਿਹੜੇ ਦੋਨੇ ਪ੍ਰੈਜੀਡੈਂਟ ਸੀ ਅਮਰੀਕਨ ਤੇ ਪ੍ਰੈਜੀਡੈਂਟ ਇਜ਼ਰਾਇਲ ਦੇ ਜਿਹੜੇ ਸੀਗੇ, ਦੋਨਾਂ ਨੇ ਰਲ ਕੇ ਇਰਾਨ ਉਪਰ ਜਿਹੜਾ ਫਿਰ ਹਮਲਾ ਕੀਤਾ, ਪਹਿਲਾਂ ਸੈਟਰਡੇ ਕੀਤਾ ਸੀਗਾ ਤੇ ਅੱਜ ਫੇਰ ਸਵੇਰੇ, ਹੁਣ ਤਾਂ ਇੱਥੇ ਆ ਗਿਆ ਪਰ ਉੱਥੇ ਤਾਂ ਅਗਲਾ ਦਿਨ ਚੜ ਗਿਆ ਆਲਰੇਡੀ, ਸੁਧਾ ਨੀ ਚੜਿਆ। ਤੇ ਇਹਨਾਂ ਦੋਨਾਂ ਨੇ ਰਲ ਕੇ ਖਾਕ ਸਾਹਿਬ ਜੀ ਹਮਲੇ ਕੀਤੇ ਸੀਗੇ।
0: ਇੱਕ ਗੱਲ ਦੱਸਿਓ, ਜੇ ਉਹਨਾਂ ਨੇ ਪਹਿਲੇ ਬੰਬ ਮਾਰ ਕੇ ਤੇ ਉਹਨਾਂ ਦਾ ਅੜਾਤਾ ਸੀ ਉਹ ਨਿਊਕਲੀਅਰ ਵਾਲਾ ਸਿਸਟਮ ਸਾਰਾ, ਤੇ ਫਿਰ ਲੜਾਈ ਕਰਨ ਦੀ ਕੀ ਲੋੜ ਸੀ?
1: ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਇਹੀ ਸਵਾਲ ਹੈ ਜਿਹੜਾ ਅਖਬਾਰਾਂ ਵਾਲਿਆਂ ਨੇ ਪੁੱਛਿਆ, ਇੱਥੇ ਦੇ ਜਿਹੜੇ ਨਿਊਜ਼ ਮੀਡੀਆ ਉਹਨਾਂ ਨੇ ਵੀ ਇਹ ਸਵਾਲ ਪੁੱਛਿਆ, ਟਰੰਪ ਤੋਂ ਨਹੀਂ ਪੁੱਛਿਆ, ਪਰ ਉਹਨਾਂ ਨੇ ਜਿਹੜੇ ਡਿਸਕਸ਼ਨ ਚੱਲਦੀ ਹੈ ਚੈਨਲਾਂ ਦੇ ਉੱਤੇ ਵੱਖਰਿਆਂ ਵੱਖਰਿਆਂ ਦੇ ਉੱਤੇ, ਉਹਨਾਂ ਨੇ ਇਹੀ ਕਿਹਾ ਐਗਜੈਕਟਲੀ ਇਹ ਕਿ ਜਦ ਪਿਛਲੇ ਜੂਨ ਦੇ ਵਿੱਚ ਟਰੰਪ ਕਹਿ ਰਿਹਾ ਕਿ ਮੈਂ ਉਹਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਸੀਗੀਆਂ ਸਾਰੀਆਂ ਤਬਾਹ ਕਰ ਦਿੱਤੀਆਂ, ਉੱਥੇ ਕੁਛ ਨਹੀਂ ਛੱਡਿਆ, ਤੇ ਫਿਰ ਹੁਣ ਇਹ ਹੁਣ ਕਾਹਦਾ ਰੋਲ ਆਇਆ? ਅਸਲ ਦੇ ਵਿੱਚ ਖਾਕ ਸਾਹਿਬ ਜੀ, ਇਹ ਸਾਰਾ ਕੁਛ ਹੈ ਜਿਹੜਾ ਝੂਠ ਆ, ਸਭ ਤੋਂ ਝੂਠ ਆ, ਇਹ ਸਿਰਫ ਉਥੋਂ ਦੇ ਜਿਹੜੇ ਆਗੂ ਆ ਲੀਡਰ ਆ ਉਹ ਜਿਹੜਾ ਇੱਕ ਇਰਾਨ ਆ ਤੇ ਬਾਕੀ ਜਿਹੜੇ ਦੂਸਰੇ ਅਰਬ ਕੰਟਰੀ ਆ, ਸਾਊਦੀ ਅਰੇਬੀਆ, ਕਟਰ, ਆਬੂ ਧਾਬੀ, ਦੁਬਈ, ਇਹ ਸਾਰੇ ਜਿਹੜੇ ਕੰਟਰੀ ਆ ਨਾ ਉਹ ਦੇਖੋ ਜਿਹੜੀ ਨਾ ਹੈਗੇ ਆਪਣੇ ਜਿਹਨੂੰ ਪਰਸ਼ੀਅਨ ਗਲਫ ਕਹਿੰਦੇ ਆ, ਪਰਸ਼ੀਅਨ ਸੀ ਆ ਜਿਹੜਾ ਉੱਥੇ ਸਮੁੰਦਰ ਆ ਜਿਹੜਾ, ਉਹਦੇ ਇੱਕ ਪਾਸੇ ਇਰਾਨ ਆ ਤੇ ਦੂਸਰੇ ਪਾਸੇ ਸਾਰੇ ਕੰਟਰੀ ਆ, ਨਿੱਕੇ ਨਿੱਕੇ ਕਟਰ ਹੋਇਆ, ਆਬੂ ਧਾਬੀ ਹੋਈ, ਇਹ ਸਾਰੇ ਉਧਰਲੇ ਪਾਸੇ ਆ, ਜਾਣੀ ਕਿ ਸਮੁੰਦਰ ਦੂਸਰੇ ਪਾਸੇ ਆ ਸਾਰੇ। ਅੱਛਾ, ਇਹ ਜਿਹੜੇ ਕੰਟਰੀ ਆ, ਹੁਣ ਮਸਲਾ ਇੱਥੇ ਅਸਲ ਦੇ ਵਿੱਚ ਕੀ ਆ ਕਿ ਜਿਹੜਾ ਅਮਰੀਕਾ ਤੇ ਵੈਸਟ ਆ, ਪੱਛਮੀ ਸਭਤਾ ਆਪਣੀ ਮਿਸਰ, ਸੋਰੀ ਮਿਸਰ ਕਰਨ, ਫਰਾਂਸ ਲਾ ਲਓ, ਇੰਗਲੈਂਡ ਲਾ ਲਓ, ਜਿੰਨੇ ਕੰਟਰੀ ਉਹ ਹੈਗੇ, ਹਾਂਜੀ, ਉਹ ਸਾਰੇ ਜਿਹੜੇ ਆ ਪੱਛਮੀ ਆ, ਉਹਨਾਂ ਨੇ ਇਹ ਜਿਹੜੇ ਕੰਟਰੀ ਆ ਛੋਟੇ ਛੋਟੇ ਆ, ਇਹਨਾਂ ਦੇ ਉੱਤੇ ਤਾਂ ਕੰਟਰੋਲ ਕੀਤਾ ਲੜਨ ਤੋਂ ਬਿਨਾਂ, ਉਹਨਾਂ ਦੇ ਅੰਦਰ ਵੜ ਕੇ ਅੰਦਰੋਂ ਉਹਨਾਂ ਨੂੰ ਆਪਣੇ ਨਾਲ ਰਲਾਇਆ ਹੋਇਆ, ਔਰ ਉਹਨਾਂ ਦੇ ਵਿੱਚ ਮਿਲਟਰੀ ਦੇ ਬੇਸ ਬੈਠੇ ਆ ਉੱਥੇ। ਹੁਣ ਦੇਖੋ ਜਿੱਥੇ ਮਿਲਟਰੀ ਦਾ ਬੇਸ ਫੋਰਨ ਕੰਟਰੀ ਦਾ ਆ, ਉਹ ਤੁਹਾਡੇ ਕੋਲ ਕਾਹਲੀ ਪਾਵਰ ਹੈ, ਤੁਹਾਡੇ ਜਦੋਂ ਮਰਜ਼ੀ ਉਹ ਚਾਰਜ ਬੇੜਾ ਮਾਰਨਗੇ, ਪਰੇ ਕਰ ਦੇਣਗੇ, ਹੈ ਨਾ। ਅੱਛਾ, ਉਹਦੇ ਦੂਸਰੇ ਪਾਸੇ ਹੈਗਾ ਇਰਾਨ, ਹੁਣ ਉੱਥੇ ਅੱਡੇ ਬਣਾ ਕੇ ਉਹਨਾਂ ਦੇ, ਇਰਾਨ ਆ ਜਿਹੜਾ, ਇਹਨਾਂ ਦਾ ਅਸਲੀ ਮਕਸਦ ਕੀ ਆ ਕਿ ਇਰਾਨ ਨੂੰ ਧਰਮ ਨਾਲੋਂ ਤੋੜਨਾ, ਉਥੇ ਦੀਆਂ ਜਿਹੜੀਆਂ ਲੜਕੀਆਂ ਔਰਤਾਂ ਉਹਨਾਂ ਨੂੰ ਕੰਜਰੀਆਂ ਬਣਾਉਣਾ, ਉਹਨਾਂ ਦੇ ਵਿੱਚ ਗੀਤ ਆਹ ਹੀਰ ਦੇ ਤੇ ਆਹ ਉਹ ਲੱਗਣਗੇ ਉੱਥੇ,
0: ਜਿੱਦਾਂ ਫਿਰ ਸ਼ਾਹ ਦੇ ਟਾਈਮ ਹੋਇਆ ਸੀ ਜੀ।
1: ਹਾਂਜੀ ਹਾਂਜੀ, ਮਸਲਾ ਅਸਲ ਦੇ ਵਿੱਚ ਇਸ ਗੱਲ ਦਾ ਆ, ਨਾ ਉੱਥੇ ਉਹਨਾਂ ਨੂੰ ਨਿਊਕਲੀਅਰ ਦਾ ਉਹ ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ, ਮਸਲਾ ਸਾਰਾ ਇਸ ਗੱਲ ਦਾ ਆ। ਹਾਂ, ਉਹ ਕਦੇ ਕੋਈ ਬਹਾਨਾ ਲੱਭ ਲੈਂਦੇ, ਕਦੇ ਕੋਈ ਬਹਾਨਾ ਲੱਭ ਲੈਂਦੇ, ਕਦੇ ਕੋਈ ਬਹਾਨਾ ਲੱਭ ਲੈਂਦੇ, ਉਹੀ ਬੁਗਿਆੜ ਵਾਲੀ ਤੇ ਲੇਲੇ ਵਾਲੀ ਗੱਲ ਉਹੀ ਇੱਥੇ ਲਾਗੂ ਹੁੰਦੀ ਆ। ਤੇ ਹੁਣ ਕੀ ਆ, ਕਿ ਇਹਦੇ ਉੱਪਰ ਹੁਣ ਫੇਰ ਜਿਹੜਾ ਹਮਲਾ ਹੋਇਆ ਐਤਵਾਰ ਨੂੰ, ਦੇਖੋ ਉਦੋਂ ਇਹ ਰੌਲਾ ਪੈਂਦਾ ਸੀ ਐਗਜੈਕਟਲੀ ਜਿਹੜੀ ਆਪਾਂ ਹੁਣ ਗੱਲ ਕੀਤੀ ਆ, ਮੈਂ ਅਸੀਂ ਉਹਨਾਂ ਦਾ ਸਾਰਾ ਤਬਾਹ ਕਰਤਾ ਹੋਣੀ ਅਸੀਂ ਉੱਚੇ ਨੂੰ, ਤੇ ਪਰ ਉਦੋਂ ਬਾਅਦ ਫੇਰ ਆ ਤਿੰਨ ਚਾਰ ਮਹੀਨੇ ਤੋਂ ਫੇਰ ਰੌਲਾ ਰੱਪਾ ਜਿਹੜਾ ਟਰੰਪ ਨੇ ਮਾਰਨਾ ਸ਼ੁਰੂ ਪਾਉਣਾ ਸ਼ੁਰੂ ਕਰ ਦਿੱਤਾ, ਤੇ ਜਿਹੜੇ ਯੂਰੋਪੀਅਨ ਆ ਉਹ ਤਾਂ ਤੁਹਾਨੂੰ ਪਤਾ ਪਿੱਛੇ ਕਹਿੰਦੇ ਆ ਉਹ ਇਹ ਰੌਲਾ ਪਾਉਣ ਦਾ, ਉਹ ਕਹਿੰਦੇ ਕੋਈ ਨਾ ਚੱਕਦੇ ਅਸੀਂ ਤੇਰੇ ਨਾਲ, ਤੇ ਇਹ ਰੌਲਾ ਪੈਂਦੇ ਪੈਂਦੇ ਤੇ ਹੁਣ ਫੇਰ ਜਿਹੜਾ ਸ਼ਨੀਚਰਵਾਰ ਲੰਘ ਗਿਆ, ਕੱਲ ਸੀਗਾ ਸ਼ਨੀਚਰਵਾਰ, ਇਸ ਦਿਨ ਫੇਰ ਟਰੰਪ ਨੇ ਹੌਲੀ ਹੌਲੀ ਜਦੋਂ ਦੇਖਿਆ ਤੇ ਮੇਰੇ ਹੁਣ ਸਾਰੀਆਂ ਨਰਦਾਂ ਜਿਹੜੀਆਂ ਥੈਂ ਥੈਂ ਆ ਗਈਆਂ, ਮੇਰੇ ਜਹਾਜ਼ ਆ ਜਿਹੜੇ ਉਹ ਜਿੱਥੇ ਮੈਂ ਚਾਹੁੰਦਾ ਸੀ ਪਹੁੰਚ ਗਏ ਆ ਸਾਰਾ ਕੁਛ ਉੱਤੇ, ਤੇ ਉਸ ਵੇਲੇ ਫਿਰ ਉਹਨੇ ਹਮਲਾ ਕਰ ਦਿੱਤਾ ਉਹਦੇ ਉੱਤੇ ਇਰਾਨ ਦੇ ਉੱਤੇ, ਪਰ ਉਹ ਸਮੇਂ ਦੇ ਵਿੱਚ ਇਰਾਨ ਨੇ ਖਾਕ ਸਾਹਿਬ ਜੀ ਘਾਟ ਨਹੀਂ ਕੀਤਾ, ਉਹਨੇ ਉਹ ਸਾਰੇ ਸੱਤ ਕੰਟਰੀ ਜਿਹੜੇ ਸੀਗੇ ਉਹਨਾਂ ਦੇ ਉੱਤੇ, ਜਿਨ੍ਹਾਂ ਦੇ ਵਿੱਚ ਸਾਊਦੀ ਅਰੇਬੀਆ ਵੀ ਆਉਂਦਾ, ਕੁਵੈਤ ਵੀ ਆਉਂਦਾ, ਬਹਿਰੀਨ ਵੀ ਆਉਂਦੀ ਆ, ਦੁਬਈ ਆਉਂਦੀ ਆ, ਆਬੂ ਦਬੀ ਆਉਂਦੀ ਆ, ਤੇ ਬਹਿਰੀਨ, ਉਹਨਾਂ ਦੇ ਵਿੱਚ ਇਹ ਸਾਰੇ ਆ ਜਾਂਦੇ ਛੇ ਸੱਤ ਕੰਟਰੀ ਆ ਜਿਹੜੇ, ਉਹਨਾਂ ਦੇ ਉੱਤੇ ਹਮਲਾ ਕੀਤਾ ਆ ਉਹਨੇ ਐਂਟਕਾ ਕੇ, ਤੇ ਬਾਕੀ ਗੱਲ ਰਹੀ ਨੁਕਸਾਨ ਦੀ, ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਉਹ ਅਜੇ ਹੌਲੀ ਹੌਲੀ ਬਾਹਰ ਆਊਗਾ, ਕਿਉਂਕਿ ਉਹਨਾਂ ਦੀ ਖ਼ਬਰ ਬਾਹਰ ਨਹੀਂ ਆਉਣ ਦੇਣੀ।
0: ਚੀਮਾ ਸਾਹਿਬ ਇੱਕ ਗੱਲ ਹੋਰ ਵੀ ਮੈਂ ਸੁਣਿਆ ਸੀ ਕਿ ਕਤਰ ਦੇ ਵਿੱਚ ਜਿਹੜਾ ਇਹਨਾਂ ਨੇ ਸਿਸਟਮ ਲਾਇਆ ਸੀ, ਕਹਿੰਦੇ ਉੱਥੇ ਮਜਦਾਂ ਇੰਡੀਆ ਨੇ ਲਾਇਆ ਸੀ ਪਾਕਿਸਤਾਨ ਦੇ ਟਾਈਮ ਦੇ ਉੱਪਰ, ਕਿ ਉੱਥੇ ਕੋਈ ਮਿਜ਼ਾਇਲ ਵੱਜ ਹੀ ਨਹੀਂ ਸਕਦੀ, ਪਰ ਇਹ ਇਰਾਨ ਨੇ ਜਿਹੜੀ ਮਿਜ਼ਾਇਲ ਮਾਰੀ ਆ ਉਹਨੂੰ ਰੋਕ, ਉਹਨੂੰ ਰੋਕ ਨਹੀਂ ਸਕੇ ਜੀ ਇਹ?
1: ਨਹੀਂ, ਕੋਈ ਨਹੀਂ ਰੋਕ ਸਕਿਆ, ਨਾ ਸਾਊਦੀ ਅਰਬ ਰੋਕ ਸਕਿਆ, ਨਾ ਹੋਰ ਕੋਈ ਰੋਕਿਆ, ਇਹ ਤਾਂ ਇੱਕ ਪਾਸੇ ਰਹਿ ਗਿਆ, ਇਰਾਨ ਤੋਂ ਵੀ ਨਹੀਂ ਰੁਕਿਆ, ਉਹ ਸੋਰੀ ਇਰਾਨ ਤੋਂ ਨਹੀਂ, ਇਜ਼ਰਾਇਲ ਤੋਂ ਵੀ ਨਹੀਂ ਰੁਕਿਆ। ਹਾਂ, ਤੇ ਉਹਦੇ ਤੋਂ ਹੁਣ ਦੇਖੋ ਇਸ ਤਰ੍ਹਾਂ ਹੁੰਦੀ ਆ ਖਾਕ ਸਾਹਿਬ ਜੀ, ਜਿਹੜਾ ਹਥਿਆਰ ਆ ਉਹਦੀ ਓਨੀ ਵੈਲਿਊ ਨਹੀਂ ਹੁੰਦੀ ਜਿੰਨੀ ਉਹ ਹਥਿਆਰ ਨੂੰ ਚਲਾਉਣਾ ਕਿੱਦਾਂ ਤੇ ਕਿਹੜੇ ਸਮੇਂ ਚਲਾਉਣਾ ਤੇ ਕਦੋਂ ਚਲਾਉਣਾ ਉਹਦੀ ਜ਼ਿਆਦਾ ਵੈਲਿਊ ਹੁੰਦੀ ਹੈ।
0: ਬਿਲਕੁਲ ਬਿਲਕੁਲ ਸਹੀ ਹੈ,
1: ਹਾਂਜੀ। ਸੋ ਇਸ ਕਰਕੇ ਇਰਾਨ ਨੂੰ ਪਤਾ ਸੀ ਕਿ ਮੈਂ ਕੀ ਕਰਨਾ ਆ, ਉਹ ਜਿਹੜੀਆਂ ਉਹਨਾਂ ਨੇ ਉੱਥੇ ਐਂਟੀ ਮਿਸਲ ਉਹ ਲਾਈਆਂ ਲੁਈਆਂ, ਉਹ ਹਮਾਸ ਨੂੰ ਤਾਂ ਰੋਕ ਲੈਂਦੀਆਂ, ਪਰ ਇਜ਼ਰਾਇਲ ਜਿਹੜਾ ਇਹ ਉਹਨਾਂ ਤੋਂ ਉੱਪਰ ਦੀ ਟੈਕਨੋਲੋਜੀ ਨਾਲ ਹੈਗੀ ਆ, ਉਹ ਵੱਖਰੀ ਗੱਲ ਆ। ਫਿਰ ਉਹਨਾਂ ਕੋਲ ਅਜੇ ਅਕਸਾ ਵੀ ਜਿਹੜਾ ਇਰਾਨ ਆ, ਦੇਖੋ ਇਹਨਾਂ ਨੂੰ ਜਿੱਤ ਵੀ ਜਾਣਗੇ ਜੇ ਉਹਦੇ ਮਗਰ ਪੈ ਗਿਆ, ਐਸੀ ਗੱਲ ਨਹੀਂ ਹੈਗੀ, ਮੈਂ ਇਹ ਨਹੀਂ ਕਹਿ ਰਿਹਾ ਕਿ ਇਰਾਨ ਇੰਨਾ ਪਾਵਰਫੁਲ ਹੋ ਗਿਆ ਕੋਈ ਕੁਛ ਨਹੀਂ ਕਰ ਸਕਦਾ, ਇਦਾਂ ਦੀ ਗੱਲ ਨਹੀਂ ਹੈ, ਪਰ ਉਹ ਜਿਹੜੀ ਹੁਣ ਨਾ ਨਹੀਂ ਹਟਣਗੇ ਸਾਰੇ ਇੱਕ ਪਾਸੇ ਹੋ ਕੇ ਤਾਂ ਉਹ ਹੌਲੀ ਹੌਲੀ ਫਿਰ ਉਹਨੂੰ ਖਰਾਬ ਕਰ ਦੇਣਗੇ। ਉਹਦੇ ਪਿੱਛੇ ਕਾਰਨ ਇਹ ਆ ਖਾਕ ਸਾਹਿਬ ਜੀ, ਉਹਦੇ ਕੋਲ ਜਿਹੜੀ ਨਾ ਆਪਣੀ ਹੁੰਦੀ ਆ ਆਪਾਂ ਕੀ ਕਹਾਂਗੇ ਸਪੀਡ ਜਿਹੜੀ ਹੁੰਦੀ ਆ, ਜਿੱਦਾਂ ਆਟੋਮੇਸ਼ਨ ਜਿਹਨੂੰ ਕਹਿੰਦੇ ਆ, ਆਟੋਮੇਸ਼ਨ ਜਿੱਦਾਂ ਇੱਥੇ ਦੇਖੋ ਅਮਰੀਕਾ ਦੇ ਵਿੱਚ ਸੈਕਿੰਡ ਵਰਲਡ ਵਾਰ ਜਦੋਂ ਹੋਈ ਆ ਖਾਕ ਸਾਹਿਬ ਜੀ, ਬਹੁਤੇ ਲੋਕਾਂ ਨੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਣਾ ਜਿਹੜੀ ਮੈਂ ਹੁਣ ਗੱਲ ਕਹਿਣ ਲੱਗਿਆ। ਅਮਰੀਕਨ ਅਸੈਂਬਲੀ ਲਾਈਨਾਂ ਜਿਹੜੀਆਂ ਹੁੰਦੀਆਂ ਨਾ, ਜਿੱਦਾਂ ਕਾਰਾਂ ਬਣਦੀਆਂ ਅਸੈਂਬਲੀ ਲਾਈਨ ਹੁੰਦੀ, ਉਹ ਇੱਕ ਪਾਸੇ ਪਾਰਟ ਸਿੱਟੀ ਜਾਂਦੇ, ਦੂਜੇ ਪਾਸੇ ਬਣ ਬਣ ਕੇ ਨਿਕਲੀ ਜਾਂਦੇ ਆ, ਉਹਨੂੰ ਅਸੈਂਬਲੀ ਲਾਈਨ ਕਹਿੰਦੇ ਆ। ਅਮਰੀਕਨ ਅਸੈਂਬਲੀ ਲਾਈਨ ਦੇ ਵਿੱਚੋਂ ਹਰ 60 ਮਿੰਟ ਬਾਅਦ ਹਵਾਈ ਜਹਾਜ਼ ਜਿਹੜੇ ਉਹ ਜਹਾਜ਼ ਸੀਗੇ ਉਸ ਵੇਲੇ ਜਿਹਨਾਂ ਨਾਲ ਲੜਦੇ ਸੀ, ਉਹ ਹੁਣ ਜਿੰਨੇ ਟੈਕਨੋਲੋਜੀਕਲੀ ਐਡਵਾਂਸ ਨਹੀਂ ਸੀਗੇ, ਪਰ ਉਹ ਉਸ ਵੇਲੇ ਦੇ ਹਿਸਾਬ ਦੇ ਨਾਲ ਵਧੀਆ ਸੀ। ਸੋ ਹਰ 60 ਮਿੰਟ ਬਾਅਦ ਇੱਕ ਜਹਾਜ਼ ਬਣ ਕੇ ਨਿਕਲਦਾ ਸੀ,
0: ਬਿਲਕੁਲ
1: ਅਸੈਂਬਲੀ ਲਾਈਨ ਦੇ ਤੋਂ। ਹੁਣ ਜਿਹੜਾ ਇਰਾਨ ਆ ਉਹਦੇ ਕੋਲ ਅਜੇ ਇਸ ਤਰ੍ਹਾਂ ਦੀਆਂ ਅਸੈਂਬਲੀ ਲਾਈਨਾਂ ਇੰਨੀਆਂ ਐਫੀਸ਼ੀਐਂਟ ਹੈ ਨਹੀਂ ਗੀ, ਤੇ ਉਹਦੇ ਕੋਲ ਜਿਹੜੀਆਂ ਹੁਣ ਮਿਸਲਾਂ ਬਣੀਆਂ ਪਈਆਂ ਉਹਨਾਂ ਨੇ ਬਣਾ ਕੇ ਰੱਖੀਆਂ, ਜਦੋਂ ਹੁਣ ਅਮਰੀਕਾ ਨੇ ਕੀ ਕਰਨਾ, ਉਹਨਾਂ ਚਿਰ ਲੜੀ ਜਾਊਗਾ, ਜਦੋਂ ਉਹਨਾਂ ਕੋਲ ਹਥਿਆਰ ਮੁੱਕ ਜਾਊਗਾ ਫਿਰ ਉਹਦੀ ਪੇਸ਼ ਨਹੀਂ ਜਾਣੀ।
0: ਉਧਰ ਰੂਸ ਜਿਹੜਾ ਹੈਗਾ ਜਾਂ ਚਾਈਨਾ ਹੈਗਾ, ਚਾਈਨਾ ਤੇ ਡਰਾਮਾ ਦੇਖਦਾ ਮੈਂ ਦੇਖਿਆ, ਚਾਈਨਾ ਲੜਨ ਵਾਲਿਆਂ ਚ ਨਹੀਂ ਹੈਗਾ,
1: ਚਾਈਨਾ ਨੇ ਉਹਨੂੰ।
0: ਚੀਮਾ ਸਾਹਿਬ ਜੇ ਚਾਈਨਾ ਨੇ ਲੜਨਾ ਹੁੰਦਾ ਤਾਈਵਾਨ ਬੜੇ ਚਿਰਦਾ ਲੈ ਜਾਂਦਾ, ਉਹ
1: ਬਿਲਕੁਲ
0: ਲੜਨਾ ਨਹੀਂ ਉਹਨੇ, ਉਹ ਤਰੀਕੇ ਨਾਲ ਹੌਲੀ ਹੌਲੀ ਹੌਲੀ ਕਰਕੇ ਕੋਸ਼ਿਸ਼ ਕਰੇਗਾ, ਕਿਉਂਕਿ ਉਹ ਪਤਾ ਮੈਂ ਇਕਾਨਮੀ ਨੂੰ ਬੁਸ ਦੇ ਰਿਹਾ, ਮੇਰੀ ਇਕਾਨਮੀ ਉਪਰ ਜਾ ਰਹੀ, ਮੈਂ ਕਿਉਂ ਪੰਗੇ ਚ ਪਵਾਂ, ਹੋ ਸਕਦਾ ਪੋਤਨ ਸਾਹਿਬ ਆਵਾਂ ਇਧਰ ਆ ਕੇ ਤੇ ਕੁਛ ਅਸਲਾ ਉਸਲਾ ਦੇ ਦੇਣ, ਜਿਸ ਤਰ੍ਹਾਂ ਅਮਰੀਕਾ ਦੇ ਰਿਹਾ ਯੂਕਰੇਨ ਨੂੰ, ਉਸੇ ਤਰ੍ਹਾਂ ਇਹ ਵੀ ਹੋ ਸਕਦਾ।
1: ਹਾਂਜੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਹੋਣੀ ਆ, ਔਰ ਚੀਨ ਨੇ ਇਰਾਨ ਨੂੰ ਮਿਸਲਾਂ ਵਗੈਰਾ ਵੇਚੀਆਂ, ਉਹਨੇ ਵੇਚੀਆਂ ਵੀ ਆ ਕੁਛ ਮਿਸਲਾਂ, ਉਹਨੂੰ ਇਹ ਨੀ ਪਤਾ ਪਏ ਉਹ ਕਿੰਨੀਆਂ ਐਡਵਾਂਸ ਸੀਗੀਆਂ ਜਿਹੜੀਆਂ ਵੇਚੀਆਂ, ਉਹ ਜਿਹੜੀਆਂ ਉਹਨਾਂ ਦੀਆਂ ਹੁਣ ਆਹ 6000 ਮੀਲ ਪ੍ਰਤੀ ਘੰਟੇ ਨਾਲ ਚੱਲਦੀ ਆ, ਉਹਨੂੰ ਤਾਂ ਰੋਕ ਨਹੀਂ ਸਕਦਾ, ਜੇ ਉਹਨੇ ਦੇਤੀਆਂ ਉਹ ਤਾਂ ਫੇਰ ਤਾਂ ਹੋ ਗਏ ਸਾਰੇ। ਤੇ ਹੁਣ ਖਾਕ ਸਾਹਿਬ ਜੀ ਇਹ ਜਿਹੜੀ ਆਪਾਂ ਖਬਰ ਮਗਰ ਜਾਂਦੇ ਆ, ਇਹਦਾ ਜਿਹੜਾ ਉਹ ਦੇਖੋ ਉਹਨਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਨੇ ਵੀ ਕੀਤਾ 7-8 ਮੁਲਕਾਂ ਦੇ। ਹੁਣ ਗੱਲ ਕੀ ਆ ਕਿ ਇਹ ਜਿਹੜੇ ਆ ਹੁਣ ਗੱਲ ਪਲਟਣੀ ਕਿੱਧਰ ਨੂੰ ਆ, ਜਿਹੜਾ ਪਾਸਾ ਇਜ਼ਰਾਇਲ ਵੱਲ ਦਾ ਉਹ ਭਾਰੀ ਰਹਿੰਦਾ ਕਿ ਜਿਹੜੇ ਜਿੱਥੇ ਇਹਨਾਂ ਦੇ ਬੇਸ ਮਿਲਟਰੀ ਦੇ ਬਣਾਏ ਆ ਉਹ ਛੋਟੇ ਛੋਟੇ ਜਿਹੜੇ ਨਿੱਕੇ ਨਿੱਕੇ ਕੰਟਰੀ ਆ, ਜੇ ਉਹ ਇਨ੍ਹਾਂ ਦੇ ਬਗਾਵਤ ਵਿਰੁੱਧ ਕਰ ਦਿੱਤੀ, ਜਿੱਦਾਂ ਮੇਰਾ ਖਿਆਲ ਸਾਊਦੀ ਅਰਬ ਨੇ ਕਹਿ ਵੀ ਦਿੱਤਾ ਅਮਰੀਕਾ ਨੂੰ ਕਈ
0: ਧਰਤੀ ਤੋਂ ਚੱਲਣ ਦੇਣਾ
1: ਬਿਲਕੁਲ ਹੁਣ ਜੇ ਇਜ਼ਰਾਇਲ ਦਾ ਪਾਸਾ ਥੋੜਾ ਜਿਹਾ ਵੀ ਭਾੜਾ ਹੁੰਦਾ ਦਿਖਿਆ ਤੇ ਇਹਨਾਂ ਸਾਰੇ ਕੰਟਰੀਆਂ ਨੇ ਜਵਾਬ ਦੇ ਦੇਣਾ
0: ਹੋਣਾ ਵਾ
1: ਹੁਣ ਏਦਾਂ ਹੀ ਆ ਕਿਉਂਕਿ ਉਹ ਡਰਦੇ ਡਰਾਉਂਦੇ ਉਹਨਾਂ ਨੂੰ ਧਮਕਾ ਕੇ ਡਰਾ ਕੇ ਅਮਰੀਕਾ ਫਰਾਂਸ ਇੰਗਲੈਂਡ ਇਹਨਾਂ ਨੇ ਉੱਥੇ ਆਪਣੇ ਪੈਰ ਜਮਾਏ ਹੋਏ ਆ ਜਦੋਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਨਾ ਕਿ ਨਹੀਂ ਯਾਰ ਇਰਾਨ ਇੰਨਾ ਮਾੜਾ ਨੀਗਾ ਜੇ ਹੁਣ ਇਰਾਨ ਇਸ ਲੜਾਈ ਤੋਂ ਜਿੱਤਦਾ ਆ ਜਿੱਤਣ ਦਾ ਮਤਲਬ ਇਹ ਨਹੀਂ ਹੈਗਾ ਵੀ ਉਹਨੇ ਆ ਕੇ ਅਮਰੀਕਾ ਨੂੰ ਢਾ ਦੇਣਾ ਨਹੀਂ ਜਿੱਤਣ ਦਾ ਮਤਲਬ ਇਹ ਆ ਕਿ ਜੇ ਅਮਰੀਕਾ ਸਫਲ ਨਹੀਂ ਹੁੰਦਾ ਉੱਥੇ ਦੇ ਰਾਜਪਾਲਤਾ ਲਿਆਉਣ ਦੇ ਵਿਚ ਅਸਲੀ ਮੁੱਦਾ ਇਹ ਆ ਜੇ ਉੱਥੇ ਰਾਜਪਾਲਤਾ ਲਿਆ
0: ਦਿੰਦਾ ਜਦੋਂ ਉਹਨਾਂ ਦਾ ਇੱਕ ਹਿਸਾਬ ਨਾਲ ਜਦੋਂ ਉਹਨਾਂ ਦਾ ਲੀਡਰ ਹੀ ਮਾਰ ਦਿੱਤਾ ਇਹਨਾਂ ਨੇ ਉਹਦੇ ਨਾਲ ਕੁਛ ਹੋਰ ਵੀ ਬੰਦੇ ਮਰੇ ਆ ਤੇ ਜਦੋਂ ਉਹ ਹੀ ਵਿਚਾਰਾ ਚੱਲ ਗਿਆ ਪਰ ਇਹ ਆ ਕਿ ਉਹਦੇ ਨਾਲ ਉਹੋ ਹੀ ਸੀ ਵੱਡਾ ਲੀਡਰ ਜਿਹਨੂੰ ਜਿਹੜਾ ਮਾਰਿਆ ਗਿਆ ਵਿਚਾਰਾ ਜਿਹੜਾ ਸ਼ਹੀਦ ਹੋ ਗਿਆ ਆਪਾਂ ਕਹਿ ਸਕਦੇ
1: ਹਾਂਜੀ ਹਾਂਜੀ ਹਾਂਜੀ ਸ਼ਹੀਦੀ ਉਹਨੇ ਪਾ ਦਿੱਤੀ ਆ ਪਰ ਖੱਖ ਸਾਹਿਬ ਜੀ ਉੱਥੇ ਇੱਕ ਜਿਹੜਾ ਜਿੱਥੋਂ ਤੀਕਰ ਮੈਨੂੰ ਪਤਾ ਹੋ ਸਕਦਾ ਕਈ ਵਾਰੀ ਇਨਫਰਮੇਸ਼ਨ ਗਲਤ ਵੀ ਹੁੰਦੀ ਆ ਪਰ ਜਿੱਥੋਂ ਤੀਕਰ ਮੈਨੂੰ ਪਤਾ ਖੱਖ ਸਾਹਿਬ ਜੀ ਜਿਹੜੇ ਇਹਨਾਂ ਨੂੰ ਉਹ ਸੀਗੇ ਕਮੀਨੀ ਆਇਤੋਲਾ ਕਮੀਨੀ ਇਹਨਾਂ ਦੇ ਨਾਂ ਦੇ ਨਾਲ ਇਮਾਮ ਲੱਗਦਾ ਹੁੰਦਾ ਆਮ ਕਰਕੇ ਉਹ ਪਤਾ ਨੀ ਹੁਣ ਕਿਉਂ ਨੀ ਲਾਉਂਦੇ ਪਰ ਜਿਹੜਾ ਖੱਖ ਸਾਹਿਬ ਜੀ ਇਸਲਾਮ ਧਰਮ ਦੇ ਵਿਚ ਇਮਾਮ ਬਣਦਾ ਨਾ ਜਿੱਦਾਂ ਆਪਣੇ ਕਹਿੰਦੇ ਆ ਉਹ ਜਿਹੜੇ ਆਪਣੇ ਵੱਡੇ ਵੱਡੇ ਜਿੱਦਾਂ ਮੇਨ ਆਪਣੇ ਗੁਰਦੁਆਰੇ ਆ ਜਿੱਦਾਂ ਅੰਮ੍ਰਿਤਸਰ ਆ ਜਾਂ ਪਟਨਾ ਸਾਹਿਬ ਤਾਕਤਾਂ ਦਾ ਜਿਹੜਾ ਸਭ ਤੋਂ ਮੁਖੀ ਹੁੰਦਾ ਜਥੇਦਾਰ ਕਹਿ ਲੋ ਤੇ ਜਿਹੜਾ ਇਮਾਮ ਬਣਦਾ ਆ ਇਸਲਾਮ ਧਰਮ ਦੇ ਵਿਚ ਉਹ ਖੱਖ ਸਾਹਿਬ ਜੀ 52 ਸਾਲ ਦੀ ਉਮਰ ਹੋਣੀ ਚਾਹੀਦੀ ਉਹਦੀ ਘੱਟੋ ਘੱਟ
0: ਬਿਲਕੁਲ
1: ਉਹਦੀ ਉਮਰ ਆ ਜਿਹੜੀ ਉਹਦੀ ਲਿਮਿਟ ਆ ਜਿਹੜੀ ਜਿੱਦਾਂ ਅਮਰੀਕਾ ਦੇ ਵਿਚ ਪ੍ਰੈਜੀਡੈਂਟ ਆ 35 ਸਾਲ ਤੋਂ ਥੱਲੇ ਨਹੀਂ ਬਣ ਸਕਦਾ ਉਹਨਾਂ ਦਾ ਜਿਹੜਾ ਇਸਲਾਮ ਆ ਉਹਦੇ ਵਿਚ 52 ਸਾਲ ਦੀ ਉਮਰ ਹੋਊਗੀ ਤਾਂ ਤੁਸੀਂ ਇਮਾਮ ਬਣ ਸਕਦੇ ਅੱਛਾ ਉਹਦਾ ਮਤਲਬ ਇਹ ਆ ਕਿ 52 ਸਾਲ ਦੀ ਉਮਰ ਦੇ ਵਿਚ ਬੰਦਾ ਬਹੁਤ ਕੁਛ ਸਿੱਖ ਜਾਂਦਾ ਬਹੁਤ ਜਿਹੜਾ ਉਹ ਕੁਛ ਹੰਢਾ ਲੈਂਦਾ ਉਹਨੂੰ ਪਤਾ ਹੁੰਦਾ ਦੁਨੀਆਦਾਰੀ ਦਾ ਇਹੀ ਕਾਰਨ ਹੈ ਉਹਦੇ ਪਿੱਛੇ ਹੁਣ ਜਿਹੜਾ ਉੱਥੋਂ ਦਾ ਸਿਸਟਮ ਆ ਉਹਨਾਂ ਨੇ ਆਲਰੇਡੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਭਈ ਇਮਾਮ ਖਮੀਨੀ ਜਿਹੜਾ ਸੀਗਾ ਉਹਦੀ ਡੈਥ ਹੋ ਗਈ ਆ ਉਸੇ ਵੇਲੇ ਉਹਨਾਂ ਨੇ ਉਹ ਪਹਿਲਾਂ ਹੀ ਬਣਾਇਆ ਹੋਇਆ ਸਿਸਟਮ ਤਿੰਨ ਮੈਂਬਰੀ ਕਮੇਟੀ ਆ ਉਹਨਾਂ ਦੀ ਉਹ ਟ੍ਰਾਂਜੀਸ਼ਨ ਪੀਰੀਅਡ ਆ ਜਦੋਂ ਤੀਕਰ ਉਹ ਗਾਹਾਂ ਵਾਲੇ ਨੂੰ ਨਹੀਂ ਚੁਣਦੇ ਉਦੋਂ ਤੀਕਰ ਉਹ ਜਿਹੜੀ ਤਿੰਨ ਮੈਂਬਰੀ ਕਮੇਟੀ ਆ ਉਹਨਾਂ ਨੇ ਟੇਕ ਓਵਰ ਕਰ ਲਿਆ
0: ਬਿਲਕੁਲ
1: ਉਹ ਉਨਾ ਚਿਰ ਉਹ ਸਿਸਟਮ ਨੂੰ ਚਲਾਉਣਗੇ ਉਸੇ ਤਰ੍ਹਾਂ ਉਹਦੇ ਵਾਲੀਆਂ ਨੀਤੀਆਂ ਰਹਿਣਗੀਆਂ ਤੇ ਜਦੋਂ ਉਹ ਨਵਾਂ ਆਗੂ ਚੁਣ ਲੈਣਗੇ ਫੇਰ ਜਿਹੜੀ ਆ ਉਹ ਟੇਕ ਓਵਰ ਕਰ ਲਊਗਾ ਹੈ ਕਿ ਨਹੀਂ ਸੋ ਉਹ ਇੰਨੇ ਉੱਥੇ ਆਪਣੇ ਇੰਡੀਆ ਵਾਂਗ ਨਹੀਂ ਆ ਜਿਹੜਾ ਕੋਈ ਰਾਗੀ ਆ ਕੋਈ ਸਾਹ ਢਾਡੀ ਆ ਕੋਈ ਦੂਜੇ ਨਾਤੇ ਨੂਚੇ ਆ ਜਿਹਨੂੰ ਮਰਜ਼ੀ ਲੋਕਾਂ ਚ ਖੜੇ ਕਰਕੇ ਤੇ ਉਹ ਬਣਾ ਦਿਓ ਉਹਨੂੰ ਤੇ ਮਗਰਵਾਣੀ ਉਹਨੂੰ ਉੱਥੇ ਸਵਾ ਛੱਡੋ ਪਿੱਗ ਪਲਾ ਕੇ ਤੇ ਆਪ ਤੁਸੀਂ ਜਿਹੜੇ ਉਤਲੇ ਆ ਖੜੇ ਵਰਤੇ ਆ ਉਹ ਸਿਸਟਮ ਦਾ ਸਾਰੇ ਦਾ ਫਾਇਦਾ ਚੱਕੀ ਜਾਂਦੇ ਆ ਸੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੀ ਖੱਖ ਸਾਹਿਬ ਜੀ ਹੈਗੀ ਆ ਤੇ ਹੁਣ ਖੱਖ ਸਾਹਿਬ ਜੀ ਇਹਦੇ ਨਾਲ ਹੁਣ ਜਿਹੜਾ ਇਹਨਾਂ ਨੇ ਅਟੈਕ ਕੀਤਾ ਸੀਗਾ ਤੇ ਫੇਰ ਤੁਹਾਨੂੰ ਪਤਾ ਵੀ ਇਰਾਨ ਨੇ ਵੀ ਮੂਹਰਿਓ ਘੱਟ ਨਹੀਂ ਕੀਤੀ ਤੇ ਪਰ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਆ ਦੇਖੋ ਇਹ ਰੌਲਾ ਕਿੰਨੇ ਚਿਰ ਤੋਂ ਪੈਂਦਾ ਰਿਹਾ ਇਹ ਹੁਣ ਇੱਥੇ ਵੀ ਪੈ ਰਿਹਾ ਆਪਣੇ ਸਾਹਮਣੇ ਜਿਹੜਾ ਵੈਨਜ਼ੁਏਲਾ ਹੈ ਉਹਦੇ ਪ੍ਰੈਜ਼ੀਡੈਂਟ ਉੱਪਰ ਵੀ ਉਹ ਦੋਸ਼ ਲਾ ਕੇ ਨਸ਼ੀਲੇ ਜਿਹੜੇ ਸੀਗੇ ਕਿ ਤੂੰ ਸਾਡੇ ਮੁਲਕ ਨੂੰ ਭੇਜਦਾ ਉਹਨੂੰ ਫੜ ਕੇ
0: ਨਹੀਂ ਸਾਨੂੰ ਏਡੀ ਕਿਹੜੀ ਅੱਗ ਲੱਗੀ ਆ ਕਿ ਅਸੀਂ ਜਾ ਕੇ ਥਾਂ ਥਾਂ ਦੇ ਉੱਪਰ ਪੰਗੇ ਲੈਂਦੇ ਫਿਰਦੇ ਉਹ ਅਗਲੇ ਰਹਿੰਦੇ ਆ ਤੁਹਾਨੂੰ ਜਦੋਂ ਤੱਕ ਤੁਹਾਨੂੰ ਕੋਈ ਟਾਰਗੇਟ ਨਹੀਂ ਕਰਦਾ ਤੁਹਾਡੇ ਤੇ ਕੋਈ ਗੋਲੀ ਨਹੀਂ ਮਾਰਦਾ ਕੋਈ ਬੰਬ ਨਹੀਂ ਮਾਰਦਾ ਫਿਰ ਐਵੇਂ ਜਾ ਕੇ ਤੇ ਇਹ ਤੇ ਫਿਰ ਲੰਬੜਦਾਰੀ ਜਿਹੜੀ ਏਡੀ ਵੱਡੀ ਵੀ ਨਹੀਂ ਹੋਣੀ ਚਾਹੀਦੀ ਕਿ ਲੋਕ ਜਿਹੜੇ ਆ ਉਹ ਮਾਰੇ ਜਾਣ ਦੇਖੋ ਹੁਣ ਉਧਰ ਦੀ ਕਦੀ ਸਪੋਰਟ ਕਰਤੀ ਪਹਿਲਾਂ ਪਾਕਿਸਤਾਨ ਨੂੰ ਕਹਿਤਾ ਵਧੀਆ ਤਗੜਾ ਤੈਨੂੰ ਕਰਾਂਗੇ ਤੇਰੀ ਮਦਦ ਹੁਣ ਜਦੋਂ ਇੰਡੀਆ ਦਾ ਪੱਲਾ ਭਾਰੀ ਹੋਇਆ ਤੇ ਹੁਣ ਟਰੰਪ ਸਾਹਿਬ ਕਹਿੰਦੇ ਜੇ ਮੈਂ ਲੜਾਈ ਬੰਦ ਨਾ ਕਰਾਉਂਦਾ ਇੰਡੀਆ ਪਾਕਿਸਤਾਨ ਦੀ ਤੇ ਇਥੋਂ ਦਾ ਪ੍ਰਧਾਨ ਮੰਤਰੀ ਮਾਰਿਆ ਜਾਣਾ ਸੀ ਉਹਨੇ ਮਨੁੱਖ ਕੀਤੀ ਕਿ ਮਾਰਿਆ ਜਾਣਾ ਤੇ ਮੈਂ ਬੰਦ ਕਰਾਤੀ ਯਾਰ ਕਿੱਦਾਂ ਦੀਆਂ ਚੀਮਾ ਸਾਹਿਬ ਗੱਲਾਂ ਹੋ ਰਹੀਆਂ ਕਿਉਂ ਇਹ ਦੁਨੀਆਂ ਦੇ ਵਿਚ ਅਸੀਂ ਇੰਟਰਫੇਅਰ ਕਰਦੇ ਆ ਤੁਸੀਂ ਚੁੱਕ ਚੁੱਕ ਕੇ ਤੇ ਸਿੱਟੀ ਜਾ ਰਹੇ ਹੋ ਬਾਹਰ
1: ਬਿਲਕੁਲ
0: ਹਰ ਕੰਟਰੀ ਦੇ ਤੁਹਾਨੂੰ ਹਰ ਚੀਜ਼ ਹੀ ਪਸੰਦ ਨਹੀਂ ਹੈਗੀ ਤੇ ਫਿਰ ਅਸੀਂ ਸਾਡਾ ਕੰਮ ਇਹ ਗਲਤ ਆ ਨਾ ਕਿ ਅਸੀਂ ਜਾ ਕੇ ਥਾਂ ਥਾਂ ਦੇ ਉੱਪਰ ਜਾ ਕੇ ਕਦੀ ਉਹ ਮੁਲਖ ਨੂੰ ਢਾ ਲਿਆ ਹੁਣ ਕਿਊਬਾ ਦੇ ਮਗਰ ਹੋਏ ਫਿਰਦੇ ਆ ਕਦੀ ਉਹਦੇ ਹੋ ਗਏ ਕਦੀ ਇਰਾਨ ਦੇ ਮਗਰ ਕਿਉਂ ਯਾਰ ਲੋਕਾਂ ਨੂੰ ਬਸਣ ਦਿਓ ਜਦੋਂ ਤੱਕ ਤੁਹਾਨੂੰ ਕੁਛ ਨਹੀਂ ਕਹਿੰਦੇ ਵਾਈ ਯੂ ਆਰ ਸੋ ਐਂਗਰੀ ਵਿਦ ਐਵਰੀਬਾਡੀ
1: ਖੱਖ ਸਾਹਿਬ ਜੀ ਇਹ ਜਿਹੜਾ ਮਸਲਾ ਆ ਇਹਦੇ ਪਿੱਛੇ ਅਸਲੀ ਰਾਜ ਆ ਜਿਹੜਾ ਉਹ ਇੱਕ ਤਾਂ ਹੈਗਾ ਦੁਨੀਆਂ ਦੀ ਪਾਪੂਲੇਸ਼ਨ ਨੂੰ ਕੰਟਰੋਲ ਥੱਲੇ ਰੱਖਣਾ, ਔਰ ਦੂਸਰਾ ਜਿਹੜੇ ਨਾਨ ਵਾਈਟ ਲੋਕ ਹੈ ਜਿਹੜੇ ਗੋਰੇ ਨਹੀਂ ਹੈਗੇ, ਜਿਹੜੀ ਅਸਲੀ ਮੁੱਦਾ ਆ ਉਹ ਇਹ ਆ। ਸਾਡੇ ਜਿਹੜੇ ਸਰੋਤੇ ਸੁਣਦੇ ਆ ਉਹ ਇਸ ਗੱਲਾਂ ਵੱਲ ਧਿਆਨ ਦਿਓ, ਅਸਲੀ ਮੁੱਦਾ ਆ ਜਿਹੜਾ ਇਸ ਧਰਤੀ ਦੇ ਉੱਤੇ ਇਹ ਆ ਕਿ ਜਿਹੜੇ ਪੱਛਮੀ ਸਭਿਅਤਾ ਦੇ ਐਂਗਲੋ ਸੈਕਸਨ ਲੋਕ ਆ ਉਹਨਾਂ ਦਾ ਟੀਚਾ ਇਹ ਆ ਕਿ ਅਸੀਂ ਇਸ ਧਰਤੀ ਦੇ ਉੱਤੇ ਸਾਰੀ ਦੇ ਉੱਤੇ ਅਸੀਂ ਹੀ ਹੋਵਾਂਗੇ, ਨੀਲੀਆਂ ਅੱਖਾਂ ਵਾਲੇ ਤੇ ਪੂਰੇ ਵਾਲਾਂ ਵਾਲੇ।
0: ਦੂਰ ਦੀਆਂ ਗੱਲਾਂ ਹੁਣ ਹੋ ਗਏ, ਕਰ ਗਏ ਪਹਿਲਾਂ
1: ਖਾਕ ਸਾਹਿਬ ਦੀ ਜਿਹੜੀ ਜਿਹੜੀ ਕੋਸ਼ਿਸ਼ ਆ ਉਹ ਇਹੀ ਆ,
0: ਇਹ ਮੈਂ ਸਮਝ ਗਿਆ ਤੁਹਾਡੀ ਸੋਚ ਉਹਨਾਂ ਦੀ
1: ਟੀਚਾ। ਹਾਂ ਟੀਚਾ ਉਹਨਾਂ ਦਾ ਇਹੀ ਆ,
0: ਬਿਲਕੁਲ
1: ਇਸੇ ਹੀ ਕਰਕੇ ਜਿਹੜੇ ਬਾਕੀ ਦੇ ਦੇਸ਼ ਆ ਉਹਨਾਂ ਨੂੰ ਲੜਾਈ ਚੱਲੋ ਆਸ ਵਿੱਚ ਜਦੋਂ ਦੇਖਿਆ ਵੀ ਹੁਣ ਇਹ ਜਿਸਾ ਹੋ ਗਿਆ ਤੇ ਉਹਨਾਂ ਨੂੰ ਜਾ ਕੇ ਢਾਲੋ, ਉਹਨਾਂ ਦੀ ਪਾਪੂਲੇਸ਼ਨ ਨੂੰ ਖਤਮ ਕਰ ਦਿਓ। ਹੁਣ ਦੇਖੋ ਜਿਹੜਾ ਅੱਜ ਦੀ ਖਬਰ ਦੇ ਮੁਤਾਬਕ ਜਿਹੜਾ ਕੀ ਹੋਇਆ ਆਪਣੇ ਜਿਹੜੇ ਕੋਵਿਡ ਦੇ ਵੈਕਸੀਨ ਸੀਗੇ, ਸਤਿ ਸ਼੍ਰੀ ਜੀ, ਉਹ ਇੰਡੀਆ ਤੋਂ ਕਿਸੇ ਨੇ ਵੀਡੀਓ ਪਾਈ ਸੀ, ਉਹ ਦੇਖਣ ਵਾਲੀ ਵੀਡੀਓ ਆ, ਉਹ ਕਹਿੰਦੇ ਆ ਕਿ ਸਾਰਾ ਕੁਝ ਸਾਜਿਸ਼ ਸੀ, ਇਹ ਗਿਣੀ ਮਿਥੀ ਸਾਜਿਸ਼ ਸੀਗੀ
0: ਲੱਗਦਾ, ਜਿਹੜੇ ਲੱਗਦਾ ਉਦੋਂ ਗੱਲਾਂ ਨਿਕਲੀਆਂ ਸੀ, ਲੱਗ ਰਿਹਾ ਵਾ ਕੋਈ ਨਾ ਕੋਈ ਐਸੀ ਹਵਾ ਛੱਡੀ ਗਈ ਜਿਹਦੇ ਨਾਲ ਲੋਕਾਂ ਨੂੰ ਇਹ ਹੋਇਆ।
1: ਹੋਇਆ ਬਿਲਕੁਲ, ਤੇ ਉਹਦੇ ਨਾਲ ਦੇਖੋ ਕਿੰਨੇ ਹਜ਼ਾਰਾਂ ਲੱਖਾਂ ਲੋਕ ਮਰੇ ਆ।
0: ਹੁਣ
1: ਕਈ ਲੋਕ ਆ ਜਿਹੜੇ ਜੇ ਉਹ ਆਰਗੂਮੈਂਟ ਕਰਦੇ ਆ ਵੀ ਯਾਰ ਅਮਰੀਕਨ ਵੀ ਤਾਂ ਮਰੇ ਹੀ ਆ, ਗੋਰੇ ਵੀ ਤਾਂ ਮਰੇ ਹੀ ਆ, ਉਹ ਹਾਂ ਭਰਾਵੋ ਮਰੇ ਤਾਂ ਹੈਗੇ ਆ, ਉਹ ਅਮਰੀਕਨ ਵੀ ਗੋਰੇ ਵੀ ਮਰੇ ਆ, ਪਰ ਜਿਹੜੀ ਗਵਰਨਮੈਂਟ ਦੇ ਉੱਪਰ ਬੈਠੇ ਆ ਟਰੰਪ ਵਰਗੇ ਉਹਨਾਂ ਨੂੰ ਕੀ ਕਹਿ ਰਿਹਾ ਵੀ ਕੌਣ ਮਰਦਾ,
0: ਬਿਲਕੁਲ ਉਹਨਾਂ ਨੂੰ ਕੁਛ ਨੀ ਹੋਣਾ,
1: ਉਹਨਾਂ ਨੂੰ ਕੇਅਰ ਥੋੜੀ ਹੈ
0: ਨਿਕਲੀ ਸੀ ਚਾਈਨਾ ਤੋਂ ਜੀ ਆਈ ਆ ਉਥੋਂ ਆਈ, ਹੁਣ ਰੱਬ ਜਾਣੇ ਇਹਦਾ ਕੋਈ ਅੱਜ ਤੱਕ ਤੇ ਰਿਜ਼ਲਟ ਨੀ ਨਿਕਲਿਆ ਕਿਥੋਂ ਆਈ ਕਿਥੋਂ ਨੀ ਗਈ ਆ, ਹੋਇਆ ਕੁਛ ਹੈ ਨਾ
1: ਸਖ ਸਾਹਿਬ ਜੀ, ਉਹੀ ਤਾਂ ਗੱਲ ਆ। ਤੁਸੀਂ ਦੇਖੋ ਜਿਹੜੇ ਲੋਕ ਜਦੋਂ ਉਹ ਹਸਪੀਟਲ ਚ ਗਏ ਸੀ ਉਹਨਾਂ ਨੂੰ ਫਲੂ ਸੀਗਾ ਮਾੜਾ ਮੋਟਾ ਹੋਇਆ, ਜਿਹੜਾ ਬਜੁਰਗ ਆ ਉਹਨਾਂ ਨੂੰ ਫਲੂ ਦਾ ਹੋ ਜਾਂਦਾ, ਏਦਾਂ ਸਿਆਲ ਹੁੰਦੀ ਹੈ ਵਾਇਰਸ ਇਹਨੂੰ ਚੱਲੀ ਆਉਂਦੀ ਪਿੱਛੇ ਤੋਂ, ਪਰ ਇਹ ਵੀ ਕਹਿੰਦੇ ਇਸੇ ਤਰ੍ਹਾਂ ਪੈਦਾ ਹੋਇਆ ਸੀ ਫਲੂ ਵੀ, ਜਿਹੜਾ ਕੱਲਾ ਫਲੂ ਹੁੰਦਾ ਉਹ ਵੀ ਕਹਿੰਦੇ ਏਦਾਂ ਪੈਦਾ ਹੋਇਆ ਸੀ। ਅੱਛਾ ਹੁਣ ਕੀ ਆ, ਜਦੋਂ ਇਹ ਫਲੂ ਨਾਲ ਸਧਾਰਨ ਬੰਦਾ ਥੋੜਾ ਬਜੁਰਗ ਹੈਗਾ ਉਹ ਹਸਪੀਟਲ ਚਲੇ ਗਿਆ ਤੇ ਉੱਤੇ ਦੀ ਉਹਨੇ ਲਾ ਤਾ ਵੈਕਸੀਨ ਉਹਦੇ ਕੋਵਿਡ-19 ਦਾ ਤੇ ਬਸ ਹੋ ਗਿਆ,
0: ਨਿਊਯਾਰਕ ਦੇ ਵਿਚ ਖਾਸ ਕਰ ਕੁਈਨਸ ਦੇ ਵਿਚ ਜਿਹੜਾ ਹਸਪੀਟਲ ਵੱਡਾ ਹਸਪੀਟਲ ਆ ਉਹਦੇ ਲਾਗੇ ਫ੍ਰੀਜ਼ਰ ਜਿਹੜੇ ਹੁੰਦੇ ਆ ਟ੍ਰਾਈਲੇ, ਇਹਨਾਂ ਬੋਰਿਆਂ ਚ ਬੰਨ ਬੰਨ ਕੇ ਉਹਨਾਂ ਨੂੰ ਤੁੰਨ ਤੁੰਨ ਕੇ ਲਾਸ਼ਾਂ ਉਹਨਾਂ ਦੇ ਵਿਚ ਸਿੱਟਦੇ ਸੀ, ਲੋਕ ਹਸਪਤਾਲ ਜਾਣੋ ਡਰ ਗਏ ਸੀ ਉਸ
1: ਵੇਲੇ,
0: ਘਰੇ ਮਰ ਜੋ ਉਥੇ ਨੀ ਜਾਣਾ, ਉਥੇ ਜਿਹੜਾ ਜਾਂਦਾ ਸੀ ਉਹ ਜਿੰਦਾ ਨੀ ਸੀ ਆਉਂਦਾ, ਤੇ ਸਾਡੇ ਉਦੋਂ ਜਾਣ ਪਛਾਣ ਵਾਲੇ ਵੀ ਕੁਛ ਨੂੰ ਹੋਇਆ ਸੀ ਇਹ ਕੋਵਿਡ ਤੇ, ਇਹੀ ਗੱਲ ਅਸੀਂ ਵੀ ਕਹੀ ਉਹਨਾਂ ਨੂੰ ਕਿ ਭਈਆ ਸੌਂਫ ਅਜਵਾਇਣ ਅਦਰਕ ਉਦਰਕ ਪਾ ਕੇ ਕਾੜਾ ਬਣਾ ਕੇ ਇਹ ਪੀ ਜਾਓ ਤੇ ਬਾਹਰ ਨਾ ਨਿਕਲੋ ਤੇ ਦੂਜੇ ਦੇ ਲਾਗੇ ਨਾ ਲੱਗੋ ਦੂਜਾ ਬੰਦੇ, ਤੇ ਬੂਹੇ ਦੇ ਥਾਣੀ ਦੇ ਦਰਵਾਜ਼ਾ ਖੋਲ ਕੇ ਮਾੜਾ ਜਾ ਤੇ ਫੂਡ ਫੜਾ ਦਿਓ ਉਹਨੂੰ, ਤੇ ਉਸ ਨਾਲ ਇਹ ਹੋਇਆ ਜਿਨ੍ਹਾਂ ਨੇ ਇਹ ਕੀਤਾ ਨਾ ਉਹਨਾਂ ਦਾ ਉਹ ਠੀਕ ਵੀ ਹੋ ਗਏ,
1: ਠੀਕ ਵੀ ਹੋਇਆ ਬਿਲਕੁਲ, ਇਹਦੇ ਵਿਚ ਕੋਈ ਸ਼ੱਕ ਨੀ। ਹਾਂਜੀ, ਸੋ ਇਹ ਸਾਰਾ ਜਿਹੜੀਆਂ ਗਵਰਨਮੈਂਟਾਂ ਕਰਦੀਆਂ ਪਾਪੂਲੇਸ਼ਨ ਕੰਟਰੋਲ ਕਰਦੇ, ਹੁਣ ਜੇ ਅਮਰੀਕਨ ਗਵਰਨਮੈਂਟ ਕੋਲ ਜੋਬਾਂ ਹੈ ਨੀ, ਜੋਬਾਂ ਕ੍ਰੀਏਟ ਦੀ ਹੁਣ ਕਿੰਨੀਆਂ ਜੋਬਾਂ ਆਪਾਂ ਕ੍ਰੀਏਟ ਕਰੀ ਜਾਵਾਂਗੇ ਸਰ, ਉਹ ਕਹਿੰਦੇ ਯਾਰ ਜੋਬਾਂ ਤਾਂ ਹੁਣ ਨਹੀਂ ਕ੍ਰੀਏਟ, ਇਹਨਾਂ ਨੂੰ ਖਤਮ ਕਰ ਦਿਓ ਤਾਂ ਕਿ ਸਾਡੇ ਜੋਬਾਂ ਮੰਗਣੇ ਹੀ ਨਾ,
0: ਜਿੱਦਾਂ ਭਗਵੰਤ ਮਾਨ ਕਰ ਰਿਹਾ ਅੱਜ ਕੱਲ ਕਹਿੰਦਾ 65,000 ਜਾਬ ਮੈਂ ਜਦੋਂ ਦਾ ਆਇਆ ਦਿੱਤੀ, ਉਹ 65,000 ਜਾਬ ਤੇ 70,000 ਰਿਟਾਇਰ ਵੀ ਤਾਂ ਹੋਇਆ ਨਾ, ਜਾਬ ਕੀ ਹੁੰਦੀ ਉਹਦੇ, ਇੱਕ ਪਿੰਡ ਦੇ ਵਿਚ ਇੱਕ ਜਾਬ, ਇੱਕ ਜਾਬ ਜੇ ਤੁਸੀਂ ਉਹਦਾ ਪੂਰਾ ਕੱਢੋ ਨਾ ਤੇ ਇੱਕ ਪਿੰਡ ਚ ਇੱਕ ਜਾਬ ਬਣਦੀ ਆ,
1: ਬਸ ਬਸ ਬਸ ਉਹੀ ਗੱਲ ਹੈ, ਬਹੁਤੀ ਜਨਤਾ ਖਾਕ ਸਾਹਿਬ ਇੱਥੇ ਇਸੇ ਤੀਕਰ ਸੋਚਦੀ ਨੀ ਹੈਗੀ,
0: ਜਾਬਾਂ ਉੱਥੇ ਕਿੱਥੇ ਹੈਗੀਆਂ।
1: ਚਲੋ ਅਗਲੀ ਖਬਰ ਵੱਲ ਆਪਾਂ ਤੁਰਦੇ ਹਾਂ ਖਾਕ ਸਾਹਿਬ ਜੀ, ਆਹ ਖਬਰ ਥੋੜੀ ਜਿਹੀ ਵਿਚ ਅੱਧੀ ਕਹਿੰਦੀ ਆ, ਪਰ ਇਸ ਵਾਰੀ ਇਰਾਨ ਨੇ ਜਿਹੜਾ ਮਿਡਲ ਈਸਟ ਅਮਰੀਕਾ ਦੇ ਜਿਹੜੇ ਫੌਜੀ
0: ਲਾ ਲੋ 10-15 ਮਿੰਟ ਬਾਅਦ ਡਾਕਟਰ ਅੱਜ ਨਹੀਂ ਆਉਣਾ,
1: ਹਾਂਜੀ ਬੰਬਾਰੀ ਕੀਤੀ ਸੀ ਤੇ ਜਿਹੜੀ ਆ ਇਹਦੇ ਵਿਚ ਖਾਕਸਾ ਵੀ ਜਿਹੜੀ ਇਜ਼ਰਾਇਲ ਦੇ ਉੱਤੇ ਵੀ ਉਹਨੇ ਮਾਰੇ ਆ ਨਾ ਮਿਸਲਾਂ, ਉਹਦੇ ਨਾਲ ਵੀ 9 ਇਜ਼ਰਾਇਲੀ ਜਿਹੜੇ ਮਰੇ ਆ, ਤੇ ਜਿਹਦੇ ਨਾਲ ਉਹ ਜੇ ਹਿਸਾਬ ਨਾਲ ਉਹ ਲੱਗ ਰਿਹਾ ਖਾਕਸਾ ਵੀ ਉਦੋਂ ਲੱਗ ਰਿਹਾ ਵੀ ਜਿਆਦਾ ਉਹ ਉੱਥੇ ਮੌਤਾਂ ਇਜ਼ਰਾਇਲ ਦੇ ਵਿਚ ਹੋਈਆਂ ਉਹ ਦੱਸ ਨਹੀਂ ਰਹੇ,
0: ਹੋਰ ਵੀ ਆ ਕਿ ਇਜ਼ਰਾਇਲ ਦੇ ਵਿਚ ਅਮੈਰੀਕਨ ਬਹੁਤ ਫਸੇ ਹੋਏ ਆ, ਬਹੁਤ ਜ਼ਿਆਦਾ ਕਹਿੰਦੇ ਆ ਕਿ 3 ਲੱਖ ਦੇ ਲਾਗੇ ਬੰਦਾ ਜਿਹੜਾ ਨਾ ਉੱਥੇ ਅਮੈਰੀਕਨ ਗਏ ਹੋਏ ਆ, ਕਿਉਂਕਿ ਇਹ ਜਿਹੜੇ ਲੋਕ ਆ ਸਿਟੀਜਨ ਅਮੈਰੀਕਨ ਆ, ਪਰ ਇਸਰਾਇਲੀ ਵੀ ਉਹਨਾਂ ਦਾ ਆਉਣ ਜਾਣ ਬਹੁਤ ਜ਼ਿਆਦਾ, ਕਿਉਂਕਿ ਉਹਨਾਂ ਦੀ ਕੰਟਰੀ ਆ। ਉਥੋਂ ਇਸ ਵੇਲੇ ਜਿਹੜਾ ਹੈਗਾ ਉਹ ਬਹੁਤ ਮੁਸ਼ਕਿਲ ਹੋਇਆ ਪਿਆ, ਤੇ ਲੋਕ ਉੱਥੇ ਵੀ ਬੈਠੇ ਪਰੇਸ਼ਾਨ ਆ ਬਹੁਤ ਜ਼ਿਆਦਾ ਇਸਰਾਇਲ ਚ।
1: ਹਾਂਜੀ ਹਾਂਜੀ, ਇਹੀ ਗੱਲ ਹੈ ਜਿਹੜੀ ਜਦੋਂ ਕੋਈ ਵੀ ਲੜਾਈ ਹੁੰਦੀ ਆ ਨਾ, ਜਿਹੜਾ ਜਿੱਦਾਂ ਹੁਣ ਅਮਰੀਕਾ ਆ ਉਹ ਇਸਰਾਇਲ ਵਿਚ ਸੋਰੀ ਇਸਰਾਇਲ ਇਰਾਨ ਦੇ ਵਿਚ ਇਸੇ ਤਰ੍ਹਾਂ ਦੀ ਸਿਚੁਏਸ਼ਨ ਪੈਦਾ ਕਰ ਰਿਹਾ, ਜਿੱਥੇ ਲੋਕ ਆ ਦੁਖੀ ਹੋ ਕੇ ਫਿਰ ਆਪਣੀ ਹੀ ਗੌਰਮੈਂਟ ਦੇ ਖਿਲਾਫ਼ ਭੜਕਣ ਤੇ ਫਿਰ ਹੱਲਾਸ਼ੇਰੀ ਦੇ ਕੇ ਉੱਥੇ ਤਾਕਤਾਂ ਪਲਟ ਗਏ। ਇਹ ਮਸਲਾ ਹੁੰਦਾ ਹੈ ਇਸੇ ਤਰ੍ਹਾਂ।
0: ਬਿਲਕੁਲ।
1: ਤੇ ਹੁਣ ਖਾਕ ਸਾਹਿਬ ਜੀ, ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ, ਉਹ ਇਹ ਆ ਕਿ ਅੱਜ ਇਸਰਾਇਲ ਤੇ ਅਮਰੀਕਾ ਨੇ ਇਰਾਨ ਉਪਰ ਹਮਲੇ ਕੀਤੇ ਤੇ ਇਰਾਨ ਨੇ ਕਿਹਾ ਕਿ ਜਿਸ ਦਾ ਬਦਲਾ ਕਹਿੰਦਾ ਉਹ ਲਿਆ ਜਾਵੇਗਾ, ਪਰ ਅਮਰੀਕਾ ਦੇ ਬਹੁਤ ਵੱਡੇ ਸਮੁੰਦਰੀ ਬੇੜੇ ਦੇ ਜਿਹੜੇ ਜਹਾਜ਼ ਆ ਉਹ ਇਰਾਨ ਉਪਰ ਜਿਹੜੇ ਆ ਉਹ ਉੱਥੇ ਤੁਹਾਨੂੰ ਪਤਾ ਬਈ ਉਹ ਕਈ ਕਈ ਸਾਲ ਦਾ ਉਹਨਾਂ ਕੋਲ ਰਾਸ਼ਨ ਵਗੈਰਾ ਹੁੰਦਾ ਤੇ, ਪਰ ਉਹਦੇ ਵਿਚ ਗੱਲ ਇਹ ਵੀ ਸਾਹਮਣੇ ਆਈ ਆ ਅਜੇ ਤਿਕਰ ਕੋਈ ਭਾਫ਼ ਬਾਹਰ ਨਹੀਂ ਆਉਣ ਦਿੱਤੀ ਗਈ ਜਾਂ ਫਿਰ ਉਹ ਗੱਲ ਹੋਈ ਨੀ, ਪਰ ਇਹ ਵੀ ਕਿਹਾ ਗਿਆ ਕਿ ਇਰਾਨ ਨੇ 4 ਮਿਸਲਾਂ ਸੀ ਜਿਹੜੀਆਂ ਇਬਰਾਹਿਮ ਲਿੰਕਨ ਜਿਹੜਾ ਏਅਰਕ੍ਰਾਫਟ ਕੈਰੀਅਰ ਹੈ ਜਿਹਦੇ ਉੱਤੇ ਕਿੰਨੇ ਜਹਾਜ਼ ਸਾਰੇ ਮੱਖੀਆਂ ਵਾਂਗੂ ਫਿਰਦੇ ਉਹਦੇ ਉੱਤੇ ਇੰਨੇ ਡੈਕ ਦੇ ਉੱਤੇ, ਉਹਦੇ ਤੇ ਵੀ 4 ਮਿਸਲਾਂ ਮਾਰੀਆਂ, ਉਹਦਾ ਪਤਾ ਨੀ ਨੁਕਸਾਨ ਕੋਈ ਹੋਇਆ ਕਿ ਨਹੀਂ ਆਇਆ, ਉਹ ਥੋੜੇ ਦਿਨਾਂ ਤੱਕ ਜਾਂ ਬਾਅਦ ਚ ਪਤਾ ਲੱਗੂਗਾ, ਪਤਾ ਨੀ ਲੱਗਣਾ ਹੀ ਨੀ ਕਦੇ, ਏਦਾਂ ਵੀ ਹੁੰਦੀ
0: ਹੁੰਦੀ।
1: ਤੇ ਅਗਲੀ ਖਬਰ ਜਿਹੜੀ ਹੈ ਖਾਕ ਸਾਹਿਬ ਜੀ, ਉਹ ਅੱਜ ਜਿਹੜੀ ਅਟਲਾਂਟਿਕ ਆਪਣੀ ਨਿਊਜ਼ ਪੇਪਰ ਛਾਪਦਾ ਇੱਥੇ, ਉਹਦੇ ਦੁਆਰਾ ਜਿਹੜੀ ਦਿੱਤੀ ਗਈ ਆ, ਉਹਦੇ ਵਿਚ ਕਿਹਾ ਕਿ ਟਰੰਪ ਨੇ ਕਿਹਾ ਕਿ ਇਰਾਨ ਗੱਲਬਾਤ ਕਰਨੀ ਚਾਹੁੰਦਾ ਹੈ ਅਤੇ ਮੈਂ ਵੀ ਤਿਆਰ ਹਾਂ।
0: ਅੱਛਾ, ਇਹਦੀ ਜਲਦੀ।
1: ਹਾਂਜੀ, ਸੋ ਇਸ ਗੱਲ ਤੋਂ ਸਟੇਟਮੈਂਟ ਤੋਂ ਇਹ ਪਤਾ ਲੱਗਦਾ ਆ ਭਈ ਟਰੰਪ ਦੀਆਂ ਅੱਖਾਂ ਖੁੱਲ ਗਈਆਂ।
0: ਇਥੋਂ ਪ੍ਰੈਸ਼ਰ ਵੀ ਪਿਆ ਜੀ, ਇਥੋਂ ਵੀ ਪ੍ਰੈਸ਼ਰ ਬਹੁਤ ਜ਼ਿਆਦਾ।
1: ਹਾਂਜੀ, ਇੰਟਰਨਲੀ ਵੀ ਇਥੋਂ ਵੀ ਪੈ ਰਿਹਾ, ਕਈ ਡੈਮੋਕ੍ਰੇਟ ਆ ਤੇ ਉਹਨਾਂ ਦੇ ਨਾਲ ਰਿਪਬਲਿਕਨ ਵੀ ਲੜ ਕੇ ਉਹਦੇ ਵਿਰੋਧ ਦੇ ਵਿਚ ਖੜ ਗਏ, ਉਹ ਕਹਿੰਦੇ ਆ ਤੂੰ ਕਾਂਗਰਸ ਦੀ ਇਜਾਜ਼ਤ ਲਈ ਤੋਂ ਬਿਨਾਂ ਹਮਲਾ ਕੀਤਾ ਹੀ ਕਿਉਂ।
0: ਬਿਲਕੁਲ ਗਲਤ ਆ, ਗਲਤ ਇਹ ਸੁਣੋ, ਮਨ ਮਰਜ਼ੀ ਆ, ਹੁਣ ਬਣ ਜਾਂਦਾ ਪ੍ਰਾਈਮ ਮਿਨਿਸਟਰ ਬਣ ਜਾਂਦਾ ਤੇ ਉਹਦੀ ਆਪਣੀਆਂ ਸਾਰੀਆਂ ਮਰਜ਼ੀਆਂ, ਜਿਹੜੇ ਉਹ ਬੈਠੇ 400-500, ਉਹ ਬੈਠਾ 100, ਉਹ ਬੈਠਾ 500-600, ਬੰਦਾ ਬੈਠਾ 9-10 ਜੱਜ ਬੈਠੇ ਆ ਉੱਪਰ, ਉਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ।
1: ਬਿਲਕੁਲ, ਇਸੇ ਗੱਲ ਦਾ ਵੀ ਰੌਲਾ ਪਿਆ ਰਿਹਾ। ਇਰਾਨ ਆ ਜਿਹੜਾ ਮਿਡਲ ਈਸਟ ਦੇ 7 ਦੇਸ਼ਾਂ ਦੇ ਵਿਚ ਜਿਹੜੇ ਅਮਰੀਕਨ ਫੌਜੀਆਂ ਦੇ ਅੱਡੇ ਸੀਗੇ ਉੱਥੇ ਉਹਨੇ ਹਮਲੇ ਕੀਤੇ ਆ, ਜਿਨ੍ਹਾਂ ਨਾਲ ਕਈ ਫੌਜ ਦੇ ਆਗੂਆਂ ਨੂੰ ਮਾਰਿਆ ਗਿਆ ਅਤੇ ਕਈ ਜਿਹੜੇ ਆ ਉਹ ਮੁਸਲਿਮ ਦੇਸ਼ਾਂ ਵਿਚ ਅਮਰੀਕਾ ਖਿਲਾਫ ਮੁਜ਼ਾਹਰੇ ਸ਼ੁਰੂ ਵੀ ਹੋ ਗਏ ਆ।
0: ਇੱਕ ਹੋਰ ਖਬਰ ਵੀ ਸੀ ਕਿ ਕਰਾਚੀ ਦੇ ਵਿਚ ਜਿਹੜੀ UNO ਦੀ ਬਿਲਡਿੰਗ ਆ,
1: ਹਾਂਜੀ,
0: ਉਹਨੂੰ ਅੱਗ ਲਾਤੀ ਲੋਕਾਂ ਨੇ, ਹਜ਼ਾਰਾਂ ਲੋਕ ਇਕੱਠੇ ਹੋ ਕੇ
1: ਪੈ ਗਏ।
0: ਉਹਨਾਂ ਨੇ ਹੁਣ ਜਿਹੜਾ ਪਾਕਿਸਤਾਨ ਦੇ ਬੜਾ ਲਾਗੇ ਜਾਂਦਾ ਸੀ ਅਮਰੀਕਾ ਦੇ, ਤੇ ਹੁਣ ਉਹਦੇ ਤੇ ਵੀ ਐਕਸ਼ਨ ਜਿਹੜਾ ਹੈਗਾ ਉਹ ਹੁਣ ਟਰੰਪ ਸਾਹਿਬ ਉਹ ਵੀ ਕੋਈ ਐਕਸ਼ਨ ਉਹਦੇ ਤੇ ਚੱਕਣਗੇ।
1: ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੋਣੀ ਆ, ਉੱਥੇ ਵੀ ਰੌਲਾ ਪੈਣਾ ਆ,
0: ਪੈ ਗਿਆ ਜੀ।
1: ਸੋ ਹਾਂ, ਪਾਕਿਸਤਾਨ ਵਿਚ ਜਿਹੜਾ ਆ ਉਹ ਜਿਹੜੇ ਮੁਸਲਿਮ ਦੇਸ਼ਾਂ ਵਿਚ ਅਮਰੀਕਾ ਖਿਲਾਫ਼ ਜਿਹੜੇ ਮੁਜ਼ਾਹਰੇ ਸ਼ੁਰੂ ਹੋ ਗਏ ਆ, ਖਾਸ ਕਰਕੇ
0: ਨਿਊਯਾਰਕ ਦੇ ਵਿਚ ਵੀ ਹੋ ਗਏ ਜੀ, ਅਮਰੀਕਾ ਦੇ
1: ਇੱਥੇ ਵੀ ਹੋ ਗਿਆ। ਬਿਲਕੁਲ ਜੀ, ਇੱਥੇ ਵੀ ਹੋ ਗਿਆ।
0: ਬਿਲਕੁਲ,
1: ਕਿਉਂਕਿ ਲੋਕ ਇਰਾਨੀ ਆਗੂ ਆਇਤੁੱਲਾ ਅਲੀ ਖੋਮੀਨੀ ਨੂੰ ਰੱਬ ਤਰ੍ਹਾਂ ਮੰਨਦੇ ਆ, ਖਾਸ ਕਰਕੇ ਜਿਹੜਾ ਇਸਲਾਮਿਕ ਦੇਸ਼ ਆ ਉਹ ਇੱਦਾਂ ਹੀ ਮੰਨਦੇ ਹੋ।
0: ਮੰਨਦੇ ਬਿਲਕੁਲ।
1: ਹਾਂਜੀ, ਅਤੇ ਰੋਸ ਵਜੋਂ ਸੜਕਾਂ ਉਪਰ ਆ ਗਿਆ, ਇਹ ਹੈਗੀ ਖਬਰ ਇਹਦੀ। ਅਗਲੀ ਖਬਰ ਹੈ ਜਿਹੜੀ ਖਾਕ ਸਾਹਿਬ ਜੀ, ਉਹ ਹੈਗੀ ਆ ਅਮਰੀਕਾ ਦੇ ਟੈਕਸਾਸ ਸੂਬੇ ਵਾਲੇ ਔਸਟਨ ਸ਼ਹਿਰ ਆ ਖਾਕ ਸਾਹਿਬ ਜੀ, ਟੈਕਸਾਸ ਦਾ ਆਮ ਹੀ ਸੋਚਿਆ ਨੇ ਬੜਿੰਦਾ ਸ਼ਹਿਰ ਦਾ ਨਾਂ ਇਸਦਾ ਔਸਟਨ, ਤੇ ਇਸ ਸ਼ਹਿਰ ਦੇ ਵਿਚ ਖਾਕ ਸਾਹਿਬ ਜੀ 3 ਵਿਅਕਤੀ ਮਾਰੇ ਗਏ ਆ।
0: ਉਹ ਕਾਹਤੋਂ ਜੀ?
1: ਉਹ ਵੀ ਦੱਸਦਾ, 14 ਜਿਹੜੇ ਆ ਉਹ ਫੱਟੜ ਹੋਏ ਆ।
0: ਅੱਛਾ ਜੀ,
1: ਇਹ ਦੀ ਖਬਰ ਦੇ ਵਿਚ ਜਿਹੜੀ ਆ ਇਹ ਅੱਜ ਸ਼ਾਮ ਦੇ 1:45 ਦੇ ਸਮੇਂ ਦੀ ਰਿਪੋਰਟ ਅਨੁਸਾਰ ਪੁਲਿਸ ਦੁਆਰਾ ਦੱਸਿਆ ਗਿਆ ਕਿ ਇੱਕ ਬੰਦਾ, ਇਹਦਾ ਨਾਂ ਹੀ ਇਹਨਾਂ ਦੇ ਪੜ੍ਹਨੇ ਔਖੇ ਹੁੰਦੇ ਖਾਕ ਸਾਹਿਬ ਜੀ, ਇਹਨੂੰ ਆਪਾਂ ਪੜਾਂਗੇ ਡਿਆਨ, ਇਹ ਫ੍ਰੈਂਚ ਨਾਂ ਆਇਆ, ਫ੍ਰੈਂਚ ਬੋਲੀ ਦੇ ਆ ਮੇਰਾ ਖਿਆਲ ਆ, ਤੇ ਇਹ ਹੈਗਾ ਸੀ ਬੰਦਾ ਉੱਥੇ ਦਾ ਅਫਰੀਕਾ ਦਾ।
0: ਅੱਛਾ ਜੀ,
1: ਤੇ ਇਹ ਜਿਹੜਾ ਸੀਗਾ ਅਮਰੀਕਾ ਦਾ, ਇਹ ਇੱਥੋਂ ਦਾ ਸਿਟੀਜਨ ਬਣ ਚੁੱਕਿਆ ਸੀ 200 ਇੱਥੇ ਮੇਰੇ ਕੋਲ ਲਿਖਿਆ ਹੁਣ 212 ਦੇ ਵਿਚ ਇਹਦੇ ਬਣਿਆ ਇੱਥੋਂ ਦਾ ਸਿਟੀਜਨ।
0: ਅੱਛਾ ਜੀ,
1: ਤੇ ਹਾਂ 212 ਦੇ ਵਿਚ ਇੱਥੋਂ ਦਾ ਸਿਟੀਜਨ ਬਣਿਆ, ਇਹਨੂੰ ਮਿਲੀ ਸੀਗੀ ਸਿਟੀਜਨਸ਼ਿਪ। ਤੇ ਇਹ ਵਿਅਕਤੀ ਅਫਰੀਕਾ ਦੇ ਛੋਟੇ ਜਿਹੇ ਦੇਸ਼ ਸੈਨੇਗਾਲ, ਖਾਕ ਸਾਹਿਬ ਜੀ ਉੱਥੇ ਛੋਟਾ ਜਿਹਾ ਦੇਸ਼ ਹੈ ਇੱਕ ਉਹਦਾ, ਤੇ ਉੱਥੋਂ ਆਇਆ ਸੀ, ਉੱਥੋਂ ਆ ਕੇ ਇੱਥੇ ਅਮਰੀਕਾ ਦੇ ਵਿਚ ਵਸਿਆ ਸੀਗਾ।
0: ਠੀਕ ਹੈ,
1: ਤੇ ਇਹ ਜਿਹੜੀ ਘਟਨਾ ਡਾਊਨ ਟਾਊਨ ਆਸਟਿਨ ਸ਼ਹਿਰ ਦੀ ਵੈਸਟ 6th ਸਟਰੀਟ ਸੀਗੀ ਜਿਹੜੀ ਉੱਥੇ ਹੋਇਆ ਉਹਦੀ ਉੱਥੇ ਇੱਕ ਬਾਰ ਸੀਗੀ ਜਿਹਦਾ ਨਾਂ ਉਹਨਾਂ ਨੇ ਦੱਸਿਆ ਬਫਰਡਸ ਨਾਂ ਦੀ ਉਹ ਬਾਰ ਸੀਗੀ ਉਹਦੇ ਸਾਹਮਣੇ ਵਾਪਰੀ ਆ ਇਹ
0: ਆਹ
1: ਜਿਹੜੀ 3 ਮਰੇ ਆ ਤੇ 14 ਜਿਹੜੇ ਆ ਉਹ ਫਟੜ ਹੋਏ ਆ ਇਸ ਕਾਂਡ ਸਮੇਂ ਖਾਕ ਸਾਹਿਬ ਜੀ ਇਸ ਵਿਅਕਤੀ ਦੀ ਕਮੀਜ਼ ਉੱਪਰ ਲਿਖਿਆ ਹੋਇਆ ਸੀ ਜਿਹੜੇ ਉਹਨੇ ਕੱਪੜੇ ਪਾਏ ਸੀ ਨਾ ਆਪਣੇ ਉਹਦੇ ਉੱਪਰ ਲਿਖਿਆ ਹੋਇਆ ਸੀ ਪ੍ਰੋਪਰਟੀ ਆਫ ਅੱਲਾਹ
0: ਅੱਛਾ
1: ਪ੍ਰੋਪਰਟੀ ਆਫ ਅੱਲਾਹ ਜਾਣੀ ਕਿ ਜਿਹਨੂੰ ਆਪਾਂ
0: ਸਾਰੀ ਦੁਨੀਆ ਹੀ ਉਹਨੇ ਕਿਹਾ ਕਿ ਅੱਲਾਹ ਦੀ ਆ
1: ਹਾਂਜੀ ਨਹੀਂ ਉਹਦੀ ਆਪਣੀ ਸ਼ਰਟ ਸੀ ਜਿਹੜੀ ਉਹਨੂੰ ਕਹਿੰਦਾ ਸੀ ਤੇ ਪ੍ਰੋਪਰਟੀ ਆਫ ਅੱਲਾਹ ਆ
0: ਉਹਦਾ ਕਹਿਣ ਦਾ ਮਤਲਬ ਇਹ ਹੋ ਗਿਆ ਕਿ ਸਾਰੀ
1: ਹਾਂਜੀ ਬਸ ਬਿਲਕੁਲ ਬਿਲਕੁਲ ਤੇ ਜਾਣੀ ਉਹਦੇ ਜੇ ਪੰਜਾਬੀ ਚ ਆਪਾਂ ਅਰਥ ਕਰਾਂਗੇ ਉਦਾਂ ਕਰਾਂਗੇ ਤਾਂ ਉਹਦਾ ਅਰਥ ਨਿਕਲਣਗੇ ਰੱਬ ਦੀ ਅਮਾਨਤ ਹੈ ਇਹ ਰੱਬ ਦੀ ਅਮਾਨਤ ਹੈ ਅਤੇ ਕਮੀਜ਼ ਉੱਪਰ ਇਰਾਨ ਦੇ ਝੰਡੇ ਵਾਲੀ ਤਸਵੀਰ ਵੀ ਬਣਾਈ ਸੀ ਉਹਨੇ
0: ਅੱਛਾ ਜੀ
1: ਹਾਂਜੀ
0: ਕਾਲੇ ਰੰਗ ਦਾ ਸੀ ਬੰਦਾ
1: ਹਾਂਜੀ ਕਾਲੇ ਰੰਗ ਦਾ ਸੀ ਹਾਂਜੀ ਬਿਲਕੁਲ ਤੇ ਪੁਲਿਸ ਉਹਦੇ ਘਰ ਦੀ ਤਲਾਸ਼ੀ ਵੀ ਕਰ ਰਹੀ ਹੈ ਜਾਣੀ ਕਿ ਉਹਦੇ ਏਕਾਂਡ ਹੋਣ ਤੋਂ ਮਗਰੋਂ ਪੁਲਿਸ ਉਹਦੇ ਘਰ ਫਿਰ ਜਿੱਥੇ ਉਹ ਰਹਿੰਦਾ ਸੀਗਾ ਉਹਦੀ ਤਲਾਸ਼ੀ ਤਲੂਸੀ ਕਰਦੀ ਫਿਰਦੀ ਅਜੇ ਤੇ ਉਹਦੇ ਤੋਂ ਹੋਰ ਜਾਣਕਾਰੀ ਹੈ ਜਿਹੜੀ ਉਹ ਇਕੱਠੀ ਕਰ ਰਹੀ ਆ
0: ਫੜ ਨੀ ਹੋਇਆ ਫੜ ਨੀ ਹੋਇਆ
1: ਉਹ ਮਰ ਗਿਆ ਜੀ ਉੱਥੇ ਮਾਰਤਾ ਸੀ
0: ਗੋਲੀ
1: ਹਾਂਜੀ ਹਾਂਜੀ ਉੱਥੇ ਪੁਲਿਸ ਨੇ ਮਾਰ ਦਿੱਤਾ ਸੀਗਾ ਪਰ ਉਹ ਫਿਰ ਗਾਹਾਂ ਇਹ ਜਿਹੜੇ ਖਾਕ ਸਾਹਿਬ ਜੀ ਇੱਥੇ ਦੀਆਂ ਇਨਵੈਸਟੀਗੇਟਿਵ ਡਿਪਾਰਟਮੈਂਟ ਆਇਆ ਇਹ ਨਹੀਂ ਦੇਖਣੀਆਂ ਵੀ ਬੰਦਾ ਅਸੀਂ ਮਾਰਤਾ ਇਹ ਉਹਦੇ ਮਰਨ ਤੋਂ ਬਾਅਦ ਵੀ ਪੂਰੀ ਉਹਦੀ ਪੜਤਾਲ ਪੁੱਛ ਪੜਤਾਲ ਕਰਦੇ ਆ ਕਿ ਇਹਦੇ ਨਾਲ ਹੋਰ ਕਿੰਨੇ ਬੰਦੇ ਜੁੜੇ ਹੋਏ ਆ ਕਿਹਨੇ ਕਿਹਨੇ ਇਹਨੂੰ ਫੋਨ ਕੀਤੇ ਆ ਕਿੱਥੇ ਕਿੱਥੇ ਇਹ ਜਾਂਦਾ ਰਿਹਾ ਕਿਹੜੀ ਬਾਰ ਚ ਜਾਂਦਾ ਰਿਹਾ ਇਹ ਸਾਰਾ ਕੁਛ ਆ ਜਿਹੜਾ ਫੇਰ
0: ਟੈਕਨੋਲੋਜੀ ਬਹੁਤ ਅਚੀਮਾ ਸਾਹਿਬ ਫੋਨਾਂ ਤੋਂ ਇਧਰੋਂ ਉਧਰੋਂ ਹਰ ਚੀਜ਼ ਕੈਮਰਿਆਂ ਤੋਂ ਪਤਾ ਕੱਢ ਲੈਂਦੇ ਸਾਰਾ ਕੁਛ ਇਹ ਨਹੀਂ
1: ਸਾਰਾ ਕੁਛ ਨਿਕਲ ਜਾਂਦਾ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈ ਤੇ ਇਸ ਤੋਂ ਅਗਲੀ ਖਬਰ ਜਿਹੜੀ ਹੈਗੀ ਖਾਕ ਸਾਹਿਬ ਜੀ ਉਹ ਹੈਗੀ ਹੈ ਦੁਬਈ ਵਿਚ ਉੱਚੀਆਂ ਇਮਾਰਤਾਂ ਦੀਆਂ ਜਿਹੜੀਆਂ ਬਾਰੀਆਂ ਆ ਉਹਨਾਂ ਵਿਚ ਬੈਠ ਕੇ ਕੁਦਰਤੀ ਨਜ਼ਾਰਾ ਦੇਖਣ ਵਾਲੇ ਜਿਹੜੇ ਲੋਕ ਸੀਗੇ ਨਾ ਉਹਨਾਂ ਨੇ ਕਦੀ ਵੀ ਨਹੀਂ ਸੀ ਇਹ ਸੋਚਿਆ ਕਿ ਉਹ ਜੋ ਕੁਛ ਅੱਜ ਦੇਖ ਰਹੇ ਆ ਇਹ ਵੀ ਕਦੇ ਦੇਖਣਗੇ
0: ਬਿਲਕੁਲ ਦੁਬਈ ਦੇ ਵਿਚ ਨਹੀਂ ਹੋ ਸਕਦਾ ਨਾ ਬਿਲਕੁਲ
1: ਹਾਂਜੀ ਪਰ ਅੱਜ ਜਦੋਂ ਫਿਰ ਉਹ ਵੱਡੇ ਮੀਡੀਆ ਉੱਚੀ ਉੱਚੀਆਂ ਇਮਾਰਤਾਂ ਦੇ ਵਿਚ ਉਹ ਕਈ ਵਾਰੀ ਵਿੰਡੋ ਦੇ ਸਾਹਮਣੇ ਬੈਠੇ ਬਾਹਰ ਨਜ਼ਾਰਾ ਦੇਖਦੇ ਹੁੰਦੇ ਆ ਨਾ ਅੰਦਰ ਏ ਸੀ ਲੱਗਾ ਹੁੰਦਾ ਤੇ ਬਾਹਰ ਅੱਗ ਲੱਗੀ ਹੁੰਦੀ ਆ ਗਰਮੀ ਇੰਨੀ ਹੁੰਦੀ ਆ ਤੇ ਉਹਨਾਂ ਨੇ ਫਿਰ ਜੋ ਕੁਛ ਅੱਜ ਖਾਕ ਸਾਹਿਬ ਜੀ ਦੇਖਿਆ ਉਹ ਉਹਨਾਂ ਨੇ ਜਦੋਂ ਮਿਸਲਾਂ ਆਉਂਦੀਆਂ ਦੇਖੀਆਂ ਬਾਰੀ ਚ ਬੈਠਿਆ ਨੇ ਤੇ ਫਿਰ ਉਹਨਾਂ ਦਾ ਪਟਾਕਾ ਪੈਂਦਾ ਦੇਖਿਆ ਤੇ ਫਿਰ ਬਾਕੀ ਦਾ ਕੀ ਕੁਛ ਹੋਇਆ ਇਹ ਉਹਨਾਂ ਨੇ ਉਹਨਾਂ ਦਾ ਮਲਬਾ ਜਿਹੜੀਆਂ ਕਈ ਮਿਸਲਾਂ ਰੋਕ ਲਈਆਂ ਹਵਾ ਦੇ ਵਿਚ ਉਹਨਾਂ ਦਾ ਜਿਹੜਾ ਉਹ ਮਲਬਾ ਥੱਲੇ ਡਿੱਗਦਾ ਉਹ ਫਿਰ ਦੇ ਆਏ ਇਹਨਾਂ ਨੇ ਪਰ ਉਹਨਾਂ ਨੇ ਕਦੇ ਇਦਾਂ ਦਾ ਜਿਹਨੂੰ ਕਹਿੰਦੇ ਸੁਪਨਾ ਵੀ ਨਹੀਂ ਸੀ ਲਿਆ ਆਹ ਵੀ ਅਸੀਂ ਦੇਖਾਂਗੇ
0: ਬਿਲਕੁਲ ਬਿਲਕੁਲ
1: ਹੁਣ ਜਿਹੜਾ ਖਾਕ ਸਾਹਿਬ ਜੀ ਉੱਥੇ ਹੈਗਾ ਬੁਰਜ ਅਲ ਅਰਬ ਜਿਹਨੂੰ ਕਹਿੰਦੇ ਆ ਹੋਟਲ ਆ ਬਹੁਤ ਵੱਡਾ ਤੁਹਾਨੂੰ ਪਤਾ ਹੋਣਾ ਸੁਣਿਆ ਹੋਣਾ ਉਹਦੇ ਬਾਰੇ ਹਾਂ ਤੇ ਪਾਲਮ ਇੱਕ ਹੈਗਾ ਤੇ ਹੋਰ ਜਿਹੜੀ ਆ ਮਹਿੰਗੇ ਮਹਿੰਗੇ ਹੋਟਲਾਂ ਵਿਚ ਬੈਠੇ ਇਰਾਨ ਦੁਆਰਾ ਛੱਡੀਆਂ ਗਈਆਂ ਮਿਸਲਾਂ ਦੇ ਸ਼ੋਰ ਉਹਨਾਂ ਨੂੰ ਕਾਂਬਾ ਛੇੜਦੇ ਸੀਗੇ ਜਾਣੀ ਕਿ ਉਹ ਦੇਖਦੇ ਵੀ ਆਹ ਕੀ ਹੋ ਗਿਆ ਇਕਦਮ
0: ਬਿਲਕੁਲ
1: ਤੇ ਕਈਆਂ ਨੇ ਇਹ ਦਹਿਸ਼ਤ ਅੱਖੀ ਦੇਖ ਕੇ ਉਥੋਂ ਸਭ ਕੁਝ ਛੱਡ ਕੇ ਦੌੜ ਜਾਣ ਦੀਆਂ ਗੱਲਾਂ ਸ਼ੁਰੂ ਕਰ ਲਈਆਂ ਜੇ ਪੱਕੇ ਤੌਰ ਤੇ ਨਹੀਂ ਦੇਖੋ ਜੀ ਸਾਰੇ ਕਹਿਣ ਭੱਜ ਲਓ ਇੱਥੋਂ ਬਚ ਲਓ ਜਿੱਥੋਂ ਬਚ ਹੁੰਦਾ
0: ਹੁਣ ਤਾਂ ਨਿਕਲੋ ਬਾਅਦ ਚ ਦੇਖਾਂਗੇ
1: ਬਿਲਕੁਲ
0: ਹਿਸਾਬ ਨਾਲ ਲੋਕ ਏਅਰਪੋਰਟ ਦੇ ਡਟੇ ਹੋਏ ਆ ਵਿਚਾਰੇ ਕਿਸੇ ਤਰ੍ਹਾਂ ਫਲੈਟ ਮਿਲ ਜਾਏ ਬਹੁਤ ਬੁਰਾ ਹਾਲ ਆ ਖਾਸ ਕਰ ਦੁਬਈ ਦੇ ਵਿਚ
1: ਹਾਂਜੀ ਬਿਲਕੁਲ ਸੋ ਜਿਹੜੇ ਇਹ ਸੋਚਦੇ ਸੀ ਯਾਰ ਕੋਈ ਨਾ ਹੁਣ ਤਾਂ ਜਾਣ ਬਚਾਓ ਮੁੜ ਕੇ ਫੇਰ ਆਜਮਾਂਗੇ ਜੇ ਕੰਮ ਸੂਤ ਪਾ ਗਿਆ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਉੱਥੇ ਜਿਹੜੀ ਸੀਗੀ ਖਾਕ ਸਾਹਿਬ ਜੀ ਪੈਦਾ ਹੋ ਗਈ ਤੇ ਘੱਟੋ ਘੱਟ ਜਦੋਂ ਤੇ ਫਿਰ ਸ਼ਾਂਤੀ ਵਾਪ ਨੀ ਕਹਿੰਦੇ ਉਦੋਂ ਤੱਕ ਆਪਣੀ ਜਾਨ ਤਾਂ ਬਚਾਓ ਨਾ
0: ਬਿਲਕੁਲ
1: ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਜਿਹੜਾ ਇਹ ਉੱਥੇ ਹੋਇਆ ਆ ਦੇਖੋ ਖਾਕ ਸਾਹਿਬ ਜੀ ਉਹ ਕਹਿੰਦੇ ਹੁੰਦੇ ਆ ਦਰਖਤ ਜਿੱਡਾ ਜਿਆਦਾ ਵੱਡਾ ਹੁੰਦਾ ਜਦੋਂ ਡਿੱਗਦਾ ਨਾ ਫਿਰ ਉਹ ਨੁਕਸਾਨ ਵੀ ਓਨਾ ਜਿਆਦਾ ਕਰਦਾ ਸੋ ਇੱਥੇ ਹੁਣ ਜਿਹੜੀ ਆ ਇਹ ਜਿਹੜਾ ਸਾਰਾ ਕੁਛ ਹੋਇਆ ਜਿੰਨੀਆਂ ਫਲਾਈਟਾਂ ਖਾਕ ਸਾਹਿਬ ਜੀ ਉਹ ਜਿਹੜੇ ਨਾ ਉਹ ਏਅਰਪੋਰਟ ਆ ਉੱਥੇ ਆ ਦੁਬਈ ਹੋ ਗਿਆ ਉਹ UAE ਹੋ ਗਿਆ ਜਿਹੜੇ 3-4 ਕੰਟਰੀ ਆ ਛੋਟੇ ਛੋਟੇ ਇੱਥੇ ਖਾਕ ਸਾਹਿਬ ਜੀ ਜਿਹੜੇ ਹਵਾਈ ਜਹਾਜ਼ ਆ ਯੂਰਪ ਤੋਂ ਏਸ਼ੀਆ ਨੂੰ ਜਾਂਦੇ ਉਹ ਵੀ ਇੱਥੇ ਰੋਕ ਕੇ ਜਾਂਦੇ ਜਿਹੜੇ ਉਧਰੋਂ ਆਉਂਦੇ ਉਹ ਵੀ ਇੱਥੇ ਰੋਕੇ ਜਾਂਦੇ ਆ ਜਾਣੀ ਕਿ ਹਰ ਪਾਸੇ ਤੋਂ ਇੱਕ ਕਿਸਮ ਦੀ ਹੱਬ ਬਣ ਗਈ ਆ ਇੰਨੇ ਜਹਾਜ਼ ਉਤਰਦੇ ਆ ਤੇ ਚੜ੍ਹਦੇ ਆ ਉੱਥੋਂ ਹੁਣ ਜਿਹੜਾ ਉਹਨਾਂ ਦਾ ਖਾਕ ਸਾਹਿਬ ਜੀ ਇਕੋਨਮੀ ਦੇ ਉੱਤੇ ਅਸਰ ਪੈਣਾ ਉਹ ਤਾਂ ਅਜੇ 2-4-6 ਮਹੀਨੇ ਬਾਅਦ ਜਾ ਕੇ ਪਤਾ ਲੱਗੂ ਨਾ
0: ਬਿਲਕੁਲ ਬਿਲਕੁਲ ਬਹੁਤ ਵੱਡਾ ਅਸਰ ਪੈਣਾ
1: ਬਹੁਤ ਵੱਡਾ ਅਸਰ ਹੋਣਾ,
0: ਇਨਵੈਸਟਮੈਂਟ ਬਹੁਤ ਜ਼ਿਆਦਾ ਹੋ ਰਹੀ।
1: ਸੋ ਜਿਹੜੇ ਇਹ ਸੋਚਦੇ ਸੀ ਯਾਰ ਕੋਈ ਨਾ ਹੁਣ ਤਾਂ ਜਾਨ ਬਚਾਓ, ਮੁੜ ਕੇ ਫੇਰ ਆਜਮਾਂਗੇ ਜੇ ਕੰਮ ਸੂਤ ਪਾ ਗਿਆ, ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਉੱਥੇ ਜਿਹੜੀ ਸੀਗੀ ਗੱਲ ਸਾਹਿਬ ਦੀ ਪੈਦਾ ਹੋ ਗਈ, ਤੇ ਘੱਟੋ ਘੱਟ ਜਦੋਂ ਤੱਕ ਸ਼ਾਂਤੀ ਵਾਪਸ ਨੀ ਕਹਿੰਦੇ ਉਦੋਂ ਤੱਕ ਆਪਣੀ ਜਾਨ ਤਾਂ ਬਚਾਓ ਨਾ। ਤੇ ਇਹਦੇ ਨਾਲ ਖੱਖ ਸਾਹਿਬ ਜੀ ਜਿਹੜਾ ਇਹ ਉੱਥੇ ਹੋਇਆ ਆ, ਦੇਖੋ ਖੱਖ ਸਾਹਿਬ ਜੀ ਉਹ ਕਹਿੰਦੇ ਹੁੰਦੇ ਆ ਦਰਖਤ ਜਿੱਡਾ ਜਿਆਦਾ ਵੱਡਾ ਹੁੰਦਾ ਜਦੋਂ ਡਿੱਗਦਾ ਨਾ ਫਿਰ ਉਹ ਨੁਕਸਾਨ ਵੀ ਓਨਾ ਜਿਆਦਾ ਕਰਦਾ। ਸੋ ਇੱਥੇ ਹੁਣ ਜਿਹੜੀ ਆ ਇਹ ਜਿਹੜਾ ਸਾਰਾ ਕੁਝ ਹੋਇਆ, ਜਿੰਨੀਆਂ ਫਲਾਈਟਾਂ ਖੱਖ ਸਾਹਿਬ ਜੀ ਉਹ ਜਿਹੜੇ ਨਾ ਉਹ ਏਅਰਪੋਰਟ ਆ ਉੱਥੇ ਆ ਦੁਬਈ ਹੋ ਗਿਆ, ਉਹ UAE ਹੋ ਗਿਆ, ਜਿਹੜੇ ਤਿੰਨ ਚਾਰ ਕੰਟਰੀ ਆ ਛੋਟੇ ਛੋਟੇ, ਇੱਥੇ ਖੱਖ ਸਾਹਿਬ ਜੀ ਜਿਹੜੇ ਹਵਾਈ ਜਹਾਜ਼ ਆ ਯੂਰਪ ਤੋਂ ਏਸ਼ੀਆ ਨੂੰ ਜਾਂਦੇ ਉਹ ਵੀ ਇੱਥੇ ਰੋਕੇ ਜਾਂਦੇ, ਜਿਹੜੇ ਉਧਰੋਂ ਆਉਂਦੇ ਉਹ ਵੀ ਇੱਥੇ ਰੋਕੇ ਜਾਂਦੇ ਆ, ਯਾਨੀ ਕਿ ਹਰ ਪਾਸੇ ਤੋਂ ਇੱਕ ਕਿਸਮ ਦੀ ਹੱਬ ਬਣ ਗਈ ਆ। ਇੰਡੀਆ ਇੰਨੇ ਜਹਾਜ਼ ਉਤਰਦੇ ਆ ਤੇ ਚੜਦੇ ਆ ਉੱਥੋਂ, ਹੁਣ ਜਿਹੜਾ ਉਹਨਾਂ ਦਾ ਖੱਖ ਸਾਹਿਬ ਜੀ ਇਕੋਨਮੀ ਦੇ ਉੱਤੇ ਅਸਰ ਪੈਣਾ ਉਹ ਤਾਂ ਅਜੇ 2-4-6 ਮਹੀਨੇ ਬਾਅਦ ਜਾ ਕੇ ਪਤਾ ਲੱਗੂ ਨਾ।
0: ਬਿਲਕੁਲ ਬਹੁਤ ਵੱਡਾ ਅਸਰ,
1: ਬਹੁਤ ਵੱਡਾ ਅਸਰ ਹੋਣਾ,
0: ਇਨਵੈਸਟਮੈਂਟ ਬਹੁਤ ਜਿਆਦਾ ਹੋ ਰਹੀ ਆ, ਨਵੇਂ ਘਰ ਬਣ ਰਹੇ ਆ, ਅਪਾਰਟਮੈਂਟ, ਲੋਕ ਦੁਨੀਆਂ ਤੋਂ ਜਾ ਕੇ ਜਿਹੜੇ

0: ਜਿਹੜੀਆਂ ਛੋਟੇ ਛੋਟੇ ਇੱਥੇ ਖੱਖ ਸਾਹਿਬ ਜੀ ਜਿਹੜੇ ਹਵਾਈ ਜਹਾਜ਼ ਆ ਯੂਰਪ ਤੋਂ ਏਸ਼ੀਆ ਨੂੰ ਜਾਂਦੇ ਉਹ ਵੀ ਇੱਥੇ ਰੋਕੇ ਜਾਂਦੇ, ਜਿਹੜੇ ਉਧਰੋਂ ਆਉਂਦੇ ਉਹ ਵੀ ਇੱਥੇ ਰੋਕੇ ਜਾਂਦੇ ਆ, ਯਾਨੀ ਕਿ ਹਰ ਪਾਸੇ ਤੋਂ ਇੱਕ ਕਿਸਮ ਦੀ ਹੱਬ ਬਣ ਗਈ ਆ। ਇੰਨੇ ਜਹਾਜ਼ ਉਤਰਦੇ ਆ ਤੇ ਚੜਦੇ ਆ ਉੱਥੋਂ। ਹੁਣ ਜਿਹੜਾ ਉਹਨਾਂ ਦਾ ਖੱਖ ਸਾਹਿਬ ਜੀ ਇਕੋਨਮੀ ਦੇ ਉੱਤੇ ਅਸਰ ਪੈਣਾ ਉਹ ਤਾਂ ਅਜੇ 2-4-6 ਮਹੀਨੇ ਬਾਅਦ ਜਾ ਕੇ ਪਤਾ ਲੱਗੂ ਨਾ।
1: ਬਿਲਕੁਲ ਬਿਲਕੁਲ, ਬਹੁਤ ਵੱਡਾ ਅਸਰ ਪੈਣਾ,
0: ਬਹੁਤ ਵੱਡਾ ਅਸਰ ਹੋਣਾ।
1: ਇਨਵੈਸਟਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ, ਨਵੇਂ ਘਰ ਬਣ ਰਹੇ ਆ, ਅਪਾਰਟਮੈਂਟ, ਲੋਕ ਦੁਨੀਆ ਤੋਂ ਜਾ ਕੇ ਜਿਹੜੇ ਦੁਬਈ ਦੇ ਵਿੱਚ ਰਹਿ ਆਪਣੇ ਘਰ ਲੈ ਰਹੇ, ਉੱਥੇ ਜਾ ਕੇ
0: ਘਰ ਲੈ ਰਹੇ, ਬਿਲਕੁਲ
1: ਲੈ ਰਹੇ, ਚਾਹੇ ਪੱਕੇ ਲੈ ਰਹੇ ਆ।
0: ਹਾਂਜੀ,
1: ਉਹ ਲੋਕਾਂ ਦੇ, ਇਹ ਤੁਹਾਡੀ ਗੱਲ ਸਹੀ ਹੈ ਕਿ ਉਸ ਦੇ ਇਕਾਨਮੀ ਦੇ ਉੱਪਰ ਬਹੁਤ ਵੱਡਾ ਫਰਕ ਪੈਣਾ, ਲੋਕਾਂ ਨੇ ਹੌਲੀ ਹੌਲੀ ਜਿਹੜਾ ਨਾ ਉਸ ਜਾਣਾ ਬੰਦ ਕਰ ਦੇਣਾ।
0: ਬਿਲਕੁਲ, ਕਈ ਲੋਕ ਉੱਥੇ ਖੱਖ ਸਾਹਿਬ ਜੀ ਬੈਠੇ ਹੋ ਕਹਿੰਦੇ ਮੈਂ ਮੁੜ ਕੇ ਨੀ ਇੱਥੇ ਆਉਣਾ, ਕੋਈ ਏਅਰਪੋਰਟਾਂ ਤੇ ਉਹ ਫਸੇ ਹੋਏ ਆ, ਉਹਨਾਂ ਨੂੰ ਨਾ ਫਲਾਈਟ ਮਿਲਦੀ ਨਾ ਹੋਰ ਕੁਛ ਮਿਲਦੀ ਹੈ, ਨਾ ਬਾਹਰੋਂ ਕੋਈ ਫਲਾਈਟ ਜਾਂਦੀ ਹੈ ਨਾ ਆਉਂਦੀ ਹੈ ਉੱਡਦੀ ਹੈ।
1: ਬਿਲਕੁਲ,
0: ਤੇ ਇਸ ਤਰ੍ਹਾਂ ਦੇ ਹਾਲਾਤ ਉੱਥੇ ਪੈਦਾ ਹੋਏ।
1: ਤੁਸੀਂ ਸਮਝਦੇ ਹੋ ਕਿ ਜਿਹੜੇ 7 ਕੰਟਰੀਆਂ ਦੇ ਉੱਪਰ ਅਟੈਕ ਹੋਇਆ ਅਰਬ ਕੰਟਰੀਆਂ ਦੇ ਉੱਪਰ, ਇਹ ਕੋਸ਼ਿਸ਼ ਕਰਨਗੇ ਕਿ ਅਮਰੀਕਾ ਨੂੰ ਕਹਿਣਗੇ ਕਿ ਭਾਈ ਸਾਹਿਬ ਹੁਣ ਤੁਹਾਡੇ ਮੋਹਰੇ ਹੱਥ ਜੋੜੇ ਤੇ ਤੁਹਾਡੇ ਜ਼ਮੀਰਾਂ ਵੀ ਕੱਢੀਆਂ ਲੈ ਜਾਓ।
0: ਬਿਲਕੁਲ,
1: ਸਾਰੇ ਅੱਖ ਗਏ ਜਿੰਨੇ ਵੀ ਅਰਬ ਕੰਟਰੀ ਆ ਉਹ ਹੁਣ ਇਕੱਠੇ ਜੇ ਚਾਲੂ ਹੋ ਗਏ ਥੋੜਾ। ਪਹਿਲੀ ਗੱਲ ਤੇ ਇਹਨਾਂ ਦੇ ਦੇਖੋ ਚੀਮਾ ਸਾਹਿਬ ਹੁੰਦਾ, ਜਿਹੜੀ ਵੀ ਕੌਮ ਦੇ ਉੱਪਰ ਧੱਕਾ ਹੋਏਗਾ ਨਾ, ਜਿਹੜਾ ਕਰਨ ਵਾਲਾ ਚਾਹੇ ਉਹਨਾਂ ਦਾ ਦੂਜਿਆਂ ਦਾ ਯਾਰ ਹੋਵੇ, ਫਿਰ ਹੌਲੀ ਹੌਲੀ ਲੋਕ ਇਕੱਠੇ ਹੋਣੇ ਹੋ ਜਾਂਦੇ ਆ,
0: ਹੋ ਜਾਂਦੇ ਆ, ਬਿਲਕੁਲ
1: ਲੋਕ ਤੁਰਦੇ ਆ।
0: ਬਿਲਕੁਲ ਬਿਲਕੁਲ, ਉਹ ਹੁਣ ਜਦੋਂ ਇਜ਼ਰਾਈਲ ਨੇ ਅੱਗੇ ਅਟੈਕ ਕੀਤਾ ਉਹਦੇ ਗਾਜ਼ਾ ਦੇ ਉੱਤੇ, ਸਾਊਦੀ ਅਰਬੀਆ ਜਿਹੜਾ ਉਹ ਪਹਿਲਾਂ ਇਹਨਾਂ ਦਾ ਜਿਆਦਾ ਸੀ ਪਾਕ ਕਰਦਾ, ਪਰ ਜਦੋਂ ਇਹਨਾਂ ਨੇ ਦੇਖਿਆ ਗਾਜ਼ਾ ਦੇ ਵਿੱਚ ਹੋ ਕੇ ਆ, ਸਾਊਦੀ ਅਰਬ ਉਹਦੇ ਨਾਲ ਟੁੱਟ ਗਿਆ।
1: ਬਿਲਕੁਲ,
0: ਹਾਂਜੀ, ਉਹਨਾਂ ਨੇ ਹੌਲੀ ਹੌਲੀ ਜਿਹੜੇ ਫਿਰ ਇਕੱਠੇ ਹੋ ਜਾਣਾ,
1: ਉਹਨਾਂ ਨੂੰ ਨਾ ਹੋਏ ਤੇ ਫਿਰ ਹਾਲਤ ਖਰਾਬ ਕਰਨਗੇ, ਉਹ ਇਕੱਠੇ ਹੋਣਾ ਹੀ ਪਏਗਾ। ਇਹ ਵੀ ਅਫਗਾਨਿਸਤਾਨ ਪਾਕਿਸਤਾਨ ਦੀ ਜੰਗ ਵਾ ਚੀਮਾ ਸਾਹਿਬ, ਇਹਨੂੰ ਵੀ ਜਾ ਕੇ ਜਾਣ ਕੇ ਪਾਕਿਸਤਾਨ ਨੇ ਉਂਗਲ ਲਾ ਕੇ ਉੱਥੇ ਜਾ ਕੇ ਜਹਾਜ਼ਾਂ ਨਾਲ ਅਟੈਕ ਕਰਕੇ ਅਫਗਾਨਿਸਤਾਨ ਚ ਉਹਨਾਂ ਦੇ ਕੁਛ ਬੱਚਿਆਂ ਦੇ ਕੋਈ ਪਰਿਵਾਰ ਮਾਰ ਦਿੱਤੇ। ਉਹ ਤੁਹਾਨੂੰ ਪਤਾ ਉਹ ਲੜਾਕੀ ਕੌਮ ਸਾਰੀ ਉਮਰ ਤੇ ਉਹਨਾਂ ਨੇ ਲੜਾਈਆਂ ਹੀ ਲੜੀਆਂ, ਉਹਨਾਂ ਹੋਰ ਕੀਤਾ ਕੀ ਆ, ਉਹਨਾਂ ਦੇ ਉਹੀ ਚਾਦਰ ਮੋਢੇ ਤੇ ਲਈ ਹੁੰਦੀ, ਚਾਹੇ ਉਹ ਜਨਰਲ ਹੋਵੇ ਤੇ ਚਾਹੇ ਕਰਨਲ ਹੋਵੇ।
0: ਹਾਂਜੀ, ਉਹ ਚਾਦਰ ਮੋਢੇ ਤੇ ਰਹਿੰਦੀ, ਥੱਲੇ ਉਹ AK-47 ਵੀ ਹੁੰਦੀ ਆ,
1: ਬੜਾਸਾ ਮਾਰਿਆ ਉਹਦੇ AK-47 ਨਾਲ ਜਹਾਜ਼ ਸੱਟ ਲੈਂਦੇ ਆ।
0: ਹਾਂਜੀ ਹਾਂਜੀ, ਏਦਾਂ ਹੀ ਆ, ਉਹਨਾਂ ਦੇ ਕੋਲ ਖੱਖ ਸਾਹਿਬ ਜੀ ਦੇਖੋ, ਜਿਹੜੀ ਆਪਣੇ ਭਾਰਤ, ਅਸੀਂ ਪੰਜਾਬੀ ਜਿਹੜਾ ਸੀਗਾ ਨਾ, ਪੰਜਾਬ ਸੀਗਾ ਭਾਰਤ ਦੇ ਵਿੱਚ, ਸਾਰੇ ਭਾਰਤ ਵਿੱਚ ਏਦਾਂ ਹੀ ਸੀਗੀ। ਖੱਖ ਸਾਹਿਬ ਜੀ ਜਿਹੜੇ ਕੋਲ 2-4-5-7-10 ਖੇਤ ਹੁੰਦੇ ਸੀ, ਖੱਖ ਸਾਹਿਬ ਜੀ ਉਹਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਹੁੰਦੀ ਬਾਹਰੋਂ ਲੈਣ ਦੀ,
1: ਨਹੀਂ ਲੋੜ ਸੀ ਲੂਣ
0: ਲੈਣ, ਹਰ ਇੱਕ ਚੀਜ਼ ਕੱਪੜਾ ਤੁਹਾਡੇ ਕਰਦਾ, ਸਬਜ਼ੀਆਂ ਤੁਹਾਡੇ ਕਰਦੀਆਂ, ਦਾਲਾਂ ਤੁਹਾਡੇ ਕਰਦੀਆਂ, ਇੱਕ ਲੂਣ ਤੋਂ ਬਿਨਾਂ ਹੋਰ ਲੈਂਦੇ ਤੁਸੀਂ ਚਾਹ, ਲੋਕ ਉਦੋਂ ਪੀਂਦੇ ਨਹੀਂ ਸੀ,
1: ਚਾਹ ਪੀਂਦੇ ਨਹੀਂ ਸੀ, ਦੁੱਧ ਗਰਮ ਕਰਕੇ ਪੀ ਲੈਂਦੇ ਸ਼ੱਕਰ ਪਾ ਕੇ,
0: ਲੱਸੀ ਪੀ ਲੈਣੀ ਗਰਮੀਆਂ ਨੂੰ, ਲੱਸੀ ਪੀ ਲੈਣੀ ਸਿਆਲ ਨੂੰ, ਲੱਸੀ ਆ ਜਿਹੜੀ ਉਹ ਸੰਘਣੀ ਪੀ ਲੈਣੀ ਗਰਮੀਆਂ ਨੂੰ, ਲੱਸੀ ਚ ਪਾਣੀ ਪਾ ਕੇ ਵਿੱਚ ਉਹਨਾਂ ਨੇ,
1: ਉਦੋਂ ਲੋਕ ਸਾਡੇ ਜਿਹੜੇ ਨਾ ਉਹ ਦਾਲਾਂ ਵੀ ਬੀਜਦੇ ਹੁੰਦੇ, ਹੁਣ ਤਾਂ ਦਾਲਾਂ ਬੀਜਣੋਂ ਹਟ ਗਏ, ਨਹੀਂ ਤਾਂ ਪਹਿਲਾਂ
0: ਖੱਖ ਸਾਹਿਬ ਮੈਂ
1: ਦਾਲ ਬੀਜਦੇ ਸੀ ਲੋਕ।
0: ਬਿਲਕੁਲ ਖੱਖ ਸਾਹਿਬ ਜੀ, ਮੇਰੇ ਬਾਬਾ ਖੇਤੀ ਕਰਦੇ ਸੀਗੇ, ਜਦੋਂ ਉਹ ਮਿਲਟਰੀ ਚੋਂ ਰਿਟਾਇਰ ਹੋਏ ਸੀਗੇ ਤੇ ਉਹਨਾਂ ਨੇ ਉਹ ਇੱਥੇ 2 ਕਨਾਲੀ ਉਹ ਮਾਂਹ ਬੀਜ ਦੇਣੇ, ਉੱਥੇ 2 ਕਨਾਲੀ ਮੋਠ ਬੀਜ ਦੇਣੇ, ਉੱਥੇ ਮਸਰ ਬੀਜ ਦੇਣੇ, ਉੱਥੇ ਆਹ ਬੀਜ ਦੇਣੀ, ਉਹਦੇ ਨਾਲ ਬੜਾ ਸੋਹਣਾ ਗੁਜ਼ਾਰਾ ਚੱਲਦਾ ਸੀਗਾ ਉਹਨਾਂ ਦਾ, ਬਾਹਰੋਂ ਚੀਜ਼ ਕੋਈ ਲਿਆਉਣ ਦੀ ਹੁੰਦੀ ਨਹੀਂ ਸੀਗੀ। ਇਸੇ ਤਰ੍ਹਾਂ ਜਿਹੜਾ ਅਫਗਾਨਿਸਤਾਨ ਆ ਖੱਖ ਸਾਹਿਬ ਜੀ, ਉੱਥੇ ਅਜੇ ਤਿੱਕਰ ਵੀ ਉਹੀ ਸਿਸਟਮ ਚੱਲ ਰਿਹਾ,
1: ਉਹੀ ਸਿਸਟਮ ਆ, ਬਿਲਕੁਲ
0: ਹਾਂ, ਉਹ ਕਿਸੇ ਬਾਹਰਲੇ ਬੰਦੇ ਤੇ ਡਿਪੈਂਡ ਨਹੀਂ ਕਰਦੇ, ਉਹ ਕਿਸੇ ਤੇ ਨਿਰਭਰ ਨਹੀਂ ਹੈਗੇ। ਹੁਣ ਦੇਖੋ ਆਪਣੇ ਪਿੰਡਾਂ ਦੇ ਵਿੱਚ ਲਾ ਲਓ ਤੁਸੀਂ, ਖੂਹ ਹੁੰਦੇ ਸੀ ਲੋਕਾਂ ਦੇ, ਹੁਣ ਖੂਹ ਆ ਖੱਖ ਸਾਹਿਬ ਜੀ, ਤੇ ਘਰ ਘਰ ਨਲਕੇ ਫਿਰ ਲੱਗ ਗਏ, ਨਲਕੇ ਤੁਸੀਂ ਹੈਂਡਲ ਮਾਰੋ ਪਾਣੀ ਕੱਢ ਲਓ,
1: ਬਿਲਕੁਲ
0: ਜੇ ਗਰਮੀਆਂ ਦਾ 4 ਹੈਂਡਲ ਵੱਧ ਮਾਰ ਜਾਓ ਥੱਲੋਂ ਬਰਫ਼ ਵਰਗਾ ਪਾਣੀ ਨਿਕਲ ਜਾਂਦੀ ਠੰਡਾ
1: ਸਾਹਿਬ। ਉਦੋਂ ਤੇ ਅੱਜ ਤੋਂ ਜੇ 30-35-40 ਸਾਲ 50 ਸਾਲ ਪਿੱਛੇ ਜਾਈਏ ਤੇ ਉਹ ਨਲਕਾ ਲਾਉਣ ਵਾਲਾ ਤੇ 2-3-4 ਘੰਟਿਆਂ ਚ ਨਲਕਾ ਲਾ ਕੇ ਤੇ ਛੋਟਾ ਜਿਹਾ ਬੋਰ ਹੁੰਦਾ ਸੀ ਤੇ ਮੈਨੂੰ 15-20 ਫੁੱਟ ਦੇ ਤੇ ਪਾਣੀ ਆ ਜਾਂਦਾ ਹੁੰਦਾ,
0: ਪਾਣੀ ਆ ਜਾਂਦਾ ਸੀਗਾ, ਉਹ 60 ਫੁੱਟ ਤੀਕਰ ਮਸੀਂ ਡੂੰਘਾ ਉਹਨੂੰ ਪੱਟਦੇ ਸੀਗੇ ਬੋਕੀ ਨਾਲ ਹਾਂਜੀ। ਤੇ ਹੁਣ ਕੀ ਆ, ਹੁਣ ਇੱਥੇ ਜਿਹੜੀ ਜ਼ਰੂਰੀ ਗੱਲ ਉਹ ਇਹ ਆ ਕਿ ਉਸ ਵੇਲੇ ਜੇ ਜਾ ਕੇ ਕੋਈ ਮੁਲਕ ਕਿਸੇ ਇੱਕ ਪਿੰਡ ਤੇ ਜਾਂ ਕਿਤੇ ਸ਼ਹਿਰ ਤੇ ਬੰਬ ਸੁੱਟ ਦਿੰਦਾ, ਖੱਖ ਸਾਹਿਬ ਜੀ ਜੇ ਇਸ ਘਰ ਦੇ ਵਿੱਚ ਬੰਬ ਡਿੱਗੂਗਾ ਉਹਦਾ ਪਰਿਵਾਰ ਤਾਂ ਜ਼ਰੂਰ ਖਤਮ ਹੋ ਜਾਊਗਾ,
1: ਬਿਲਕੁਲ,
0: ਪਰ ਨਾਲ ਦੇ 2-4 ਘਰ ਛੱਡ ਕੇ ਉਹਨਾਂ ਦੇ ਕੋਲ ਪਾਣੀ ਵੀ ਹੈਗਾ, ਕਿਉਂਕਿ ਉਹਨਾਂ ਦੇ ਬਿਜਲੀ ਦੀ ਲੋੜ ਹੀ ਨਹੀਂ, ਉਹਨਾਂ ਦੇ ਪਾਣੀ ਤਾਂ ਮੁੱਕਣਾ ਹੀ ਨਹੀਂ, ਪਾਣੀ ਵੀ ਹੈਗਾ, ਦਾਲਾਂ ਵੀ ਉਹਨਾਂ ਦੇ ਘਰ ਪਈਆਂ, ਉਹ ਚੱਕ ਕੇ ਕਹਿੰਦੇ ਲੈ ਯਾਰ ਕੋਈ ਨਾ ਤੂੰ ਆਪ 4 ਕਿਲੋ ਮਿੱਤੋਂ ਲੈ ਲਾ,
1: ਇੱਦਾਂ ਹੀ
0: ਉਹਦੇ ਨਾਲ ਦੁਨੀਆਂ ਜਿਹੜੀ ਖੜਦੀ ਨਹੀਂ। ਹੁਣ ਤੁਸੀਂ ਅੱਜ ਦਾ ਸਿਸਟਮ ਦੇਖੋ, ਜੇ ਪੰਜਾਬ ਦੇ ਵਿੱਚ 10 ਦਿਨ ਬਿਜਲੀ ਨਾ ਆਵੇ ਤਾਂ ਉੱਥੇ ਕੀ ਹੋਣਾ, ਉਹ ਵੱਖਰੀ ਗੱਲ ਹੈ ਕਿ ਲੋਕਾਂ ਨੇ ਹੁਣ ਜਨਰੇਟਰ ਯੂਨਿਟ

0: ਅਮਰੀਕਾ ਦੇ ਜੇ 24 ਘੰਟੇ ਬਿਜਲੀ ਚੱਲ ਜਾਵੇ ਤਾਂ ਇੱਥੇ ਪਤਾ ਕੀ ਹੋਣਾ?
1: ਇੱਥੇ ਭੜਥੂ ਪੈ ਜਾਣਾ, ਤੁਹਾਡੇ ਐਕਸੀਡੈਂਟ, ਗੱਡੀਆਂ ਇਸ਼ਾਰੇ ਬੰਦ ਹੋ ਜਾਣੇ, ਹਰ ਚੀਜ਼ ਜਿਹੜੀ ਘੁੰਮ ਜਾਣੀ, ਲੋਕਾਂ ਜਿਹੜੇ ਸੁਪਰ ਮਾਰਕੀਟਾਂ ਚੀਮਾ ਸਾਹਿਬ, ਸਾਰਾ ਫੂਡ ਦਾ ਸੱਤਿਆਨਾਸ਼ ਹੋਣਾ, ਬਹੁਤ ਕੁਝ ਹੋਣਾ।
0: ਲੋਕਾਂ ਨੇ ਖੱਖ ਸਾਹਿਬ ਦੀ ਜਿਹੜਾ ਫੂਡ ਪਿਆ ਜਾਂ ਉਹ ਘਰ ਦੀਆਂ ਫਰਿਜਾਂ ਚ ਪਿਆ ਜਾਂ ਸਟੋਰਾਂ ਚ ਪਿਆ, ਉਹਦੇ ਮੁਸ਼ਕ ਨਾਲ ਹੀ ਮਰ ਜਾਣਾ।
1: ਏਦਾਂ ਹੀ ਆ ਬਿਲਕੁਲ।
0: ਟੋਇਲਟ ਦਾ ਤੁਹਾਡੀ ਦਾ ਪਾਣੀ ਨਹੀਂ ਚੱਲਣਾ, ਘਰ ਚ ਤਾਂ ਤੁਹਾਡੇ ਸਿਧਾਨ ਉੱਠ ਖੜਨੀ ਆ।
1: ਬਿਲਕੁਲ,
0: ਖੱਖ ਸਾਹਿਬ ਜੀ, ਸਾਰਾ ਕੁਝ ਜਿਹੜੀਆਂ ਚੀਜ਼ਾਂ ਦਾ ਆਪਾਂ ਕਹਿੰਦੇ ਹਾਂ ਬਹੁਤ ਵਧੀਆ ਆਨੰਦ ਮਾਣਦੇ, ਇਹਨਾਂ ਦੀ ਕੌਨਸਕੁਐਂਸ ਵੀ ਜਦੋਂ ਪੈਂਦੇ ਫਿਰ ਪਤਾ ਲੱਗਦਾ ਹੁੰਦਾ।
1: ਏਦਾਂ ਹੀ ਆ, ਬਿਲਕੁਲ ਸਹੀ ਹੈ।
0: ਤੇ ਹੁਣ ਅਗਲੀ ਖਬਰ ਹੈ ਜਿਹੜੀ ਖੱਖ ਸਾਹਿਬ ਜੀ, ਉਹ ਹੈਗੀ ਆ ਆਪਣੇ ਕੋਲ, ਜਿਹੜੀ ਆ ਉਹ ਹੈਗੀ ਆ ਯੂਕਰੇਨ ਦੇ ਪ੍ਰੈਜੀਡੈਂਟ ਹੈ ਜਿਹੜੇ ਜ਼ੇਲੈਂਸਕੀ, ਉਹਨਾਂ ਵੱਲੋਂ ਅੱਜ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਰੂਸ ਅਮਰੀਕਾ ਦੇ ਨਾਲ ਜਿਹੜਾ ਟਰੰਪ ਸਾਹਿਬ ਉਹਨਾਂ ਦਾ ਫੈਸਲਾ ਕਰਾਉਣਾ ਚਾਹੁੰਦੇ ਆ ਨਾ। ਅੱਛਾ, ਹੁਣ ਅਮਰੀਕਾ ਨੇ ਜਿਹੜੀ ਆ ਉਹ ਪਹਿਲਾਂ ਤਾਂ ਉਹ ਯੂਰਪੀਅਨ ਯੂਨੀਅਨ ਨੂੰ ਕਹਿੰਦਾ ਸੀਗਾ ਜ਼ੇਲੈਂਸਕੀ ਕਿ ਭਾਈ ਤੁਸੀਂ ਗਰੰਟੀ ਦਿਓ ਕਿ ਮੈਂ ਜਦੋਂ ਜੇ ਇਹਨੂੰ ਮੈਂ ਦੇ ਦਿੰਦਾ ਜੋ ਕੁਛ ਇਹ ਮੰਗਦਾ ਪਿਊਟਨ, ਹੁਣ ਇਸ ਵੇਲੇ ਜਿਹੜਾ ਇਹ ਇਲਾਕਾ ਮੰਗਦਾ ਮੈਂ ਉਹ ਛੱਡ ਦਿੰਦਾ, ਪਰ ਜਦੋਂ ਇਹ ਲੜਾਈ ਬੰਦ ਹੋ ਗਈ ਤੁਸੀਂ ਇਸ ਗੱਲ ਦੀ ਗਰੰਟੀ ਕਰੋ ਕਿ ਤੁਸੀਂ ਅੱਗੇ ਤੋਂ ਜੇ ਰਸ਼ੀਆ ਨੇ ਮੇਰੇ ਤੇ ਹਮਲਾ ਕੀਤਾ ਤਾਂ ਤੁਸੀਂ ਮੇਰੇ ਨਾਲ ਖੜੋਗੇ।
1: ਅੱਗੇ ਤੋਂ ਉਹਨੇ ਕਾਹਤੋਂ ਕਰਨਾ, ਗਰੰਟੀ ਦੀ ਕੀ ਲੋੜ ਆ? ਜਦੋਂ ਉਹ ਪੁਤਿਨ ਕਹਿ ਰਿਹਾ ਕਿ ਇਹ ਏਰੀਆ ਮੈਨੂੰ ਚਾਹੀਦਾ, ਮੈਂ ਮੰਨ ਲਿਆ, ਮੈਂ ਛੱਡਣਾ ਨਹੀਂ ਗਾ, ਥੋੜਾ ਜਿਹਾ ਮੈਨੂੰ ਹੋਰ ਚਾਹੀਦਾ ਉਹ ਦੇ ਦੇਵੇ, ਸਭ ਤੋਂ ਵੱਡੀ ਗੱਲ ਹੈ ਕਿ ਤੂੰ ਦਫਾ ਹੋ ਉਸ ਕੰਟਰੀ ਚੋਂ, ਨਿਕਲ ਜਾ ਉੱਥੋਂ ਛੱਡ ਕੇ, ਵੀ ਮੈਂ ਛੱਡਿਆ ਮੇਰੇ
0: ਵਾਸਤੇ। ਖੱਖ ਸਾਹਿਬ ਜੀ, ਉਹ ਪ੍ਰੈਜੀਡੈਂਟ ਹੀ ਛੱਡ ਦੇਵੇ, ਆਪਣੀ ਤਾਂ ਰੌਲਾ ਸਾਰਾ ਖਤਮ ਉਦੋਂ ਹੀ ਹੋ ਜਾਣਾ ਸੀ, ਰੌਲਾ ਹੀ ਸਾਰਾ ਉਹਦਾ ਆ,
1: ਉਹਦਾ ਹੀ ਰੌਲਾ ਵਾ, ਉਹਨੂੰ ਉਂਗਲਾਂ ਲਾਈਆਂ, ਉਹ ਪੱਟੀ ਹੋਈ ਲੰਮੀ,
0: ਉਹਨੂੰ ਉਂਗਲਾਂ ਲਾਈਆਂ, ਰੌਲਾ ਹੀ ਇਸ ਗੱਲ ਦਾ, ਨਹੀਂ ਤਾਂ ਸਿਲਸਿਲਾ ਸ਼ੁਰੂ ਹੋਣਾ ਹੀ ਸੀ, ਲੜਾਈ ਲੱਗਣੀ ਨਹੀਂ ਸੀ ਕਦੇ ਵੀ, ਕਦੇ ਵੀ ਨਹੀਂ ਸੀ ਲੱਗਣੀ ਇਹ। ਤੇ ਪਰ ਹੁਣ ਜਿਹੜਾ ਜ਼ੇਲੈਂਸਕੀ ਆ ਉਹ ਇਹ ਕਹਿ ਰਿਹਾ ਕਿ ਮੈਂ ਇਸ ਗੱਲ ਦੇ ਨਾਲ, ਸੋਰੀ, ਟਰੰਪ ਨੇ ਮੈਨੂੰ ਕਹਿ ਦਿੱਤਾ ਆ ਕਿ ਹਾਂ ਮੈਂ ਤੈਨੂੰ ਗਰੰਟੀ ਦੇਵਾਂਗਾ, ਤੇ ਕਹਿੰਦਾ ਭਾਈ ਟਰੰਪ ਨੇ ਰੂਸ ਨੂੰ ਵੀ, ਟਰੰਪ ਨੇ ਕਹਿ ਦਿੱਤਾ ਕਿ ਹਾਂ, ਰੂਸ ਨੇ ਵੀ ਕਹਿ ਦਿੱਤਾ ਕਿ ਹਾਂ ਮੈਂ ਇਸ ਗੱਲ ਦੇ ਨਾਲ ਸਹਿਮਤ ਆ, ਜਦੋਂ ਲੜਾਈ ਬੰਦ ਹੋਊਗੀ ਉਸ ਤੋਂ ਬਾਅਦ ਅਮਰੀਕਾ ਆ ਜਿਹੜਾ ਉਹ ਇਹਦੀ ਸਿਕਿਉਰਿਟੀ ਆ ਜਿਹੜੀ ਉਹਦਾ ਉਹ ਸੰਭਾਲੇਗਾ, ਸਿਕਿਉਰਿਟੀ ਨੂੰ ਅਮਰੀਕਾ ਸੰਭਾਲੂਗਾ, ਕਹਿਣ ਦਾ ਮਤਲਬ ਜੇ ਮੁੜ ਕੇ ਫੇਰ ਰੂਸ ਅਟੈਕ ਕਰੇ ਤਾਂ ਟਰੰਪ ਉਹਦੀ ਮਦਦ ਲਈ ਜਾਊਗਾ। ਖੱਖ ਸਾਹਿਬ ਜੀ, ਹੁਣ ਤੁਹਾਨੂੰ ਪਤਾ ਵੀ ਖੱਖ ਸਾਹਿਬ ਜੀ, ਜਦੋਂ ਮੋਹਰੇ ਛਿੱਤਰ ਪੈਂਦੇ ਹੁੰਦੇ ਫਿਰ ਮਦਦ ਲਈ ਕੋਈ ਖੜਦਾ ਹੁੰਦਾ, ਮਦਦ ਕੀ ਭੱਜ ਜਾਂਦੇ ਹੁੰਦੇ
1: ਉਹਨੂੰ 4 ਸਾਲ ਤੋਂ ਜੀ। ਚੀਮਾ ਸਾਹਿਬ, ਕੀ ਹੋ ਰਿਹਾ ਉਹਨੂੰ, ਕਿਉਂਕਿ ਮਰਵਾ ਲਿਆ, ਏਡਾ ਖੁਸ਼ਹਾਲ ਮੁਲਕ ਸੀ, ਸਿਰਫ ਉਹਨੇ ਪੰਗਾ ਲਿਆ ਨੈਟੋ ਦੇ ਨਾਲ ਰਲਣ ਦਾ, ਅਦਰਵਾਈਜ਼ ਕੁਛ ਵੀ ਨਹੀਂ ਸੀ ਹੋਣਾ, ਨਾ ਪੁਤਿਨ ਨੇ
0: ਕੁਛ ਵੀ ਨਹੀਂ ਸੀ ਹੋਣਾ, ਬਿਲਕੁਲ ਬਿਲਕੁਲ ਬਿਲਕੁਲ
1: ਰੱਖਦਾ, ਤੁਸੀਂ ਉਹਨਾਂ ਚੋਂ ਆਏ ਨਾ, ਉਹਦੇ ਨਾਲ ਬਣਾ ਕੇ, ਦੂਜੇ ਨੇ ਵੀ ਤਾਂ ਬਣਾਏ ਹੀ ਆ ਨਾਲ ਦੇ, ਜਿਹੜੇ 10-15 ਹੋਰ ਕੰਟਰੀਆਂ ਅਲੱਗ ਹੋਈਆਂ ਸੀ ਰੂਸ ਨਾਲ, ਉਹ ਵੀ
0: ਬਿਲਕੁਲ ਬਿਲਕੁਲ
1: ਉਹਦੇ ਨਾਲ, ਸਗੋਂ ਵਧੀਆ ਯੂਨਿਟੀ ਦੇ ਵਿਚ ਤੁਸੀਂ ਰਹਿੰਦੇ ਹੋ, ਕਿਸੇ ਚੀਜ਼ ਦੀ ਲੋੜ ਪਵੇ ਤਾਂ ਅਗਲਾ ਤੁਹਾਡੇ ਨਾਲ ਹੈਲਪ ਵੀ ਕਰਦਾ, ਇਹ ਜ਼ਿਆਦਾ ਭੂਏ ਚੜ ਗਿਆ।
0: ਹਾਂਜੀ, ਬਸ ਬਸ ਇਹ ਉਹ ਸੀਗਾ ਐਕਟਰ ਜਿਹਾ, ਉਹ ਡਰਾਮੇ ਡੁਮੇ ਕਰਦਾ ਹੁੰਦਾ ਸੀ ਟੀਵੀ ਤੇ, ਇਹਨੇ ਕਿਹਾ ਵੀ ਮੈਂ ਪਤਾ ਨੀ ਕੀ ਆ, ਪਰ ਨਹੀਂ ਏਦਾਂ ਨੀ ਹੁੰਦੀ। ਤੇ ਯੂਕਰੇਨ ਹੁਣ ਕਹਿੰਦੇ ਆ ਵੀ ਰੂਸ ਨੂੰ ਜਿਹੜਾ ਅਣਜਿੱਤਿਆ ਇਲਾਕਾ ਉਹ ਵੀ ਛੱਡਣ ਨੂੰ ਤਿਆਰ ਆ, ਤੇ ਪਰ ਥੋੜੀ ਬਹੁਤੀ ਨੱਕ ਬੁੱਲ ਜਿਹਾ ਮਾਰਦਾ ਉਹ, ਤੇ ਯੂਕਰੇਨ ਇੱਕ ਕਿਸਮ ਦੀ ਜਿਹੜੀ ਆ ਉਹ ਆਇਰਨ ਕਲੈਡ ਸਿਕਿਉਰਿਟੀ ਜਿਹਨੂੰ ਖੱਖ ਸਾਹਿਬ ਜੀ ਕਹਿੰਦੇ ਉਹਦੀ ਮੰਗ ਕਰ ਰਿਹਾ ਅਮਰੀਕਾ ਕੋਲ। ਆਇਰਨ ਕਲੈਡ ਉਹਨੂੰ ਖੱਖ ਸਾਹਿਬ ਜੀ ਕਹਿੰਦੇ ਆ ਇਹ ਕੋਈ ਹਥਿਆਰ ਨੀ ਹੁੰਦਾ, ਮੈਂ ਵੀ ਕਿਸੇ ਸਮੇਂ ਇਹਨੂੰ ਏਦਾਂ ਸਮਝਿਆ ਪਈ, ਪਤਾ ਨੀ ਕੋਈ ਏਡਾ ਵੱਡਾ ਹਥਿਆਰ ਹੋਣਾ। ਆਇਰਨ ਕਲੈਡ ਸਿਕਿਉਰਿਟੀ ਦਾ ਮਤਲਬ ਇਹੀ ਹੁੰਦਾ ਵੀ ਜੇ ਤੇਰੇ ਤੇ ਉਹ ਹਮਲਾ ਕਰੂਗਾ ਤਾਂ ਮੈਂ ਤੇਰੇ ਨਾਲ ਬਰਾਬਰ ਖੜੂੰਗਾ,
1: ਵਾਚ ਕਰਾਂਗੇ, ਗੱਲਬਾਤ ਕਰਾਂਗੇ ਉਹਦੇ ਨਾਲ, ਕਰ ਇਹੀ ਹੁੰਦਾ ਨਾ।
0: ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੀ ਜਿਹੜੀ ਗੱਲਬਾਤ ਉਹ ਸੀਗੀ। ਤੇ
1: ਗੱਲ ਹੋਰ ਦੱਸਿਓ, ਜਿਹੜੀ ਯੂਨਾਈਟਿਡ ਨੇਸ਼ਨ ਦੀ ਆਪਣੀ ਆਰਮੀ ਆ,
0: ਉਹਦੀ ਕਿੱਥੇ ਆਰਮੀ ਆ ਖੱਖ ਸਾਹਿਬ ਜੀ? ਥੋੜੀਆਂ ਬਹੁਤੀਆਂ ਗੱਲਾਂ ਗੁੱਲਾਂ ਰਫਲਾ ਰੁਫਲਾ ਦੇ ਆਰਮੀਆਂ ਚ ਕਿਹੜੇ ਕੱਪੜੇ ਪਾਏ?
1: ਬਹੁਤ ਵੱਡੀ ਆਰਮੀ ਹੈ ਸਾਰੇ ਮੁਲਕਾਂ ਚੋਂ ਇਹਨਾਂ ਨੇ, ਯੂਨਾਈਟਿਡ ਨੇਸ਼ਨ ਨੇ ਆਪਣੇ ਆਰਮੀ ਦੇ ਬੰਦੇ ਰੱਖੇ ਆ, ਉਹ ਸੁਣੀ ਨੀ ਕਦੀ ਵੀ ਕਿਤੇ ਉਹਨਾਂ ਨੇ ਜਾ ਕੇ ਵੀ ਕਿਤੇ ਯੂਨਾਈਟਿਡ ਨੇਸ਼ਨ ਦੀਆਂ ਗੱਡੀਆਂ ਤੇ ਫਿਰਦੀਆਂ ਹੁੰਦੀਆਂ,
0: ਬਸ ਉਹ ਗੱਡੀਆਂ ਹੀ ਫਿਰਦੀਆਂ ਖੱਖ ਸਾਹਿਬ ਜੀ, ਉਹ ਉਹਨਾਂ ਕੋਲ ਉਹੀ ਗੱਲਾਂ ਗੁੱਲਾਂ ਜਿਹੀਆਂ ਹੁੰਦੀਆਂ, ਉਹ ਕੋਈ ਏਡੀ ਫੌਜ ਨੀ ਹੁੰਦੀ,
1: ਬਸ ਲੋਕਾਂ ਨੂੰ ਸਦਾਈ ਬਣਾਉਣਾ।
0: ਉਹ ਤਾਂ ਏਦਾਂ ਦੀਆਂ ਜਿੱਦਾਂ ਹੁਣ ਉਹ ਗਾਜ਼ਾ ਦੇ ਵਿੱਚ ਫੂਡ ਸਪਲਾਈ ਕਰਨੀ ਆ ਜਾਂ ਹਾਸਪਿਟਲ ਹੈ ਨੀ ਉਹ ਕਰਨਾ ਆ, ਉਹ ਇਸ ਤਰ੍ਹਾਂ ਦੀਆਂ ਉਹ ਮਾੜੀਆਂ ਮੋਟੀਆਂ ਸੁਵਿਧਾਵਾਂ ਜਿਹੜੀਆਂ ਦਿੰਦੇ ਆ, ਜਾਂ ਫਿਰ ਉਹ ਜਿੱਦਾਂ ਹੁਣ ਉਹਦਾ ਬਾਰਡਰ ਵਗੈਰਾ ਹੈ ਨਾ, ਬਾਰਡਰ ਏਰੀਏ ਤੇ ਉਹ ਪੋਸਟਾਂ ਬਣਾ ਲੈਂਦੇ ਆਪਣੀ ਚੌਕੀ ਕਹਿੰਦੇ ਆ, ਉਹ ਬਣਾ ਲੈਂਦੇ ਉਹ ਏਦਾਂ ਦੀਆਂ ਗੱਲਾਂ ਕਰਦੇ ਹੋਰ ਉਹ ਜਾ ਕੇ ਲੜਦੇ ਨੀ ਕਿਸੇ ਦੇ ਖਿਲਾਫ਼ ਉਹ ਫਿਰ ਜਿਹੜੀ ਫਿਰ ਕਈ ਵਾਰੀ ਏਦਾਂ ਵੀ ਹੁੰਦਾ ਕਾਕਸਾ ਵੀ ਜਿਹੜੀ ਮਾੜੀ ਧਾਰ ਉਹ ਕਹਿੰਦੇ ਕਿ ਮਾਹੜੀ ਉੱਤੇ ਉਹ ਫਿਰ ਕਈ ਵਾਰੀ ਜੇ ਦੇਖਿਆ ਵੀ ਮੋਹਰਲਾ ਵਾਲਾ ਮੁਲਕ ਦਾ ਬਿਲਕੁਲ ਗਿਰਿਆ ਹੈ ਫਿਰ ਉਹਦੇ ਖਿਲਾਫ਼ ਉਹ ਜਾ ਕੇ ਮਾੜੀ ਮੋਟੀ ਮਦਦ ਕਰਦੇ ਪਰ ਉਹਨਾਂ ਦੀ ਅੱਗੀ ਨੀ ਹੁੰਦੀ ਉਹ ਫੌਜ ਫੂਜ ਮੈਂ ਨੀ ਦੇਖਿਆ ਕਦੇ ਉਹ ਫੌਜ ਉੱਥੇ ਭੇਜਦੇ ਹੋਣ ਉਹ ਅਫਰੀਕਨ ਕੰਟਰੀਆਂ ਦੇ ਵਿੱਚ ਕਈਆਂ ਦੇ ਵਿੱਚ ਉਹ ਭੇਜ ਵੀ ਦਿੰਦੇ ਆ ਥੋੜੀ ਬਹੁਤੀ ਜਿੱਥੇ ਉਹਨਾਂ ਨੂੰ ਪਤਾ ਵੀ ਕਿਸੇ ਕੋਲ ਇੱਥੇ ਤਾਂ ਰਾਤ ਪਿਸਤੌਲ ਵੀ ਹੈ ਨੀ
1: ਗਲਤ ਬੋਲ ਗਏ ਚਲੋ ਉਹਦੇ ਤੋਂ ਅਸੀਂ ਮਾਫ਼ੀ ਮੰਗ ਲੈਂਦੇ ਕਿਸੇ ਨੂੰ ਕੋਈ ਇਸ ਚੀਜ਼ ਦਾ ਭਰਾਵੋ ਕਈ ਵਾਰੀ ਗੱਲ ਕਰਦਿਆਂ ਕਰਦਿਆਂ ਕਈ ਵਾਰੀ ਮੂੰਹ ਚ ਨਿਕਲ ਜਾਂਦੀ ਪਰ
0: ਵੀ ਆਰ ਵੈਰੀ ਹਾਂਜੀ ਤੇ ਪਿਛਲੇ ਹਫ਼ਤੇ ਹੱਕ ਸਾਹਿਬ ਜੀ
1: ਸਾਡੇ ਨਾਲ ਹੁੰਦਾ ਸੀ ਨਾ ਆਪਣਾ ਨੀਲੋ
0: ਹਾਂਜੀ ਉਹ ਬਹੁਤ ਗਾਣਾ
1: ਉਹ ਖੜ ਜਾਂਦਾ ਸੀ ਉਦੋਂ ਵੀ ਮੈਨੂੰ ਮਾਫ਼ੀਆਂ ਮੰਗਣੀਆਂ ਪੈਂਦੀਆਂ ਸੀ
0: ਚਲ ਕੋਈ ਨਾ ਮੈਂ ਤਾਂ ਇੱਕ ਵਾਰੀ ਦੇਖੋ ਕਿਹ ਸਾਲ ਹੋ ਗਿਆ ਇੱਕ ਵਾਰੀ
1: ਨੀ ਕੋਈ ਨੀ ਕਈ ਵਾਰੀ ਦਿਮਾਗ ਦੇ ਵਿੱਚ ਪਤਾ ਨੀ ਹੁੰਦਾ ਨਿਕਲ ਜਾਂਦਾ ਕੋਈ ਗੱਲ ਨੀ ਅਸੀਂ ਫਿਰ ਵੀ ਇਹ ਤੇ ਅਫਸੋਸ ਜ਼ਾਹਿਰ ਕਰਦੇ ਹਾਂ ਜੀ ਇਹਦੇ ਤੇ ਮਾਫ਼ੀ
0: ਹਾਂਜੀ ਤੇ ਹੁਣ ਪਿਛਲੇ ਦਿਨ ਖਰਚਾ ਸਵਿਟਜ਼ਰਲੈਂਡ ਦੇ ਵਿਚ ਮੀਟਿੰਗ ਜਿਹੜੀ ਹੋਈ ਸੀ ਉਹਦੇ ਸਮੇਂ ਗੱਲ ਸਿਰੇ ਕੋਈ ਨੀ ਚੜੀ ਲੜਾਈ ਬੰਦ ਕਰਨ ਦੀ ਜਾਂ ਐਸੀ ਵੈਸੀ ਕੋਈ ਗੱਲ ਨੀ ਹੋਈ ਉੱਥੇ ਤੇ ਜਿਹਦੇ ਵਿਚ ਖੱਕ ਸਾਹਿਬ ਜੀ ਜਾਣਨ ਨਾਲ ਨਜ਼ਰ ਆ ਰਿਹਾ ਕਿ ਇਜ਼ਰਾਈਲੀ ਫੌਜ ਆ ਜਿਹੜੀ ਉਹਦੇ ਦੁਆਰਾ ਤਹਿਰਾਨ ਉੱਪਰ ਹਮਲੇ ਕਰਨ ਦਾ ਜਿਹੜਾ ਹਸਪਤਾਲ ਦਾ ਨੁਕਸਾਨ ਹੋਇਆ ਖੱਕ ਸਾਹਿਬ ਜੀ ਜਿਹੜਾ ਦੇਖੋ ਉਨੀ ਹੁਣ ਹਸਪਤਾਲਾਂ ਤੇ ਜਿਹੜੀ ਅਮਰੀਕਾ ਮਿਸਲਾਂ ਸਿੱਟਦਾ ਆ ਉਹ ਹੋਰ ਜਗ੍ਹਾ ਤੇ ਸਿੱਟਦਾ ਪਰ ਜਿਹੜਾ ਇਜ਼ਰਾਈਲ ਆ ਨਾ ਉਹ ਪਹਿਲਾਂ ਹਸਪੀਟਲ ਢਾਉਂਦਾ ਆ ਤੇ ਉਹਨੇ ਹੁਣ ਉੱਥੇ ਹਸਪੀਟਲ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ
1: ਆਪਣੇ ਵੀ ਢਵਾਊਗਾ ਨਾ ਜੇ ਉਹਨੇ
0: ਹਾਂਜੀ ਕਿਸੇ ਦਿਨ ਫਿਰ ਏਦਾਂ ਹੀ ਹੁੰਦੀ ਹੈ
1: ਥੋੜੀ ਮਿਜ਼ਾਈਲ ਦਾਗੀ ਸੀ ਇਰਾਨ ਨੇ ਇਸਰਾਇਲ ਦੇ ਉੱਪਰ ਜਦੋਂ ਪਿਛਲੀ ਲੜਾਈ ਹੋਈ ਸੀ ਉਹਦੇ
0: ਹਾਂਜੀ ਬਿਲਕੁਲ
1: ਆਪਣੀ ਤਬਾਹੀ ਦੇ ਖੁਦ ਹੀ ਮੰਗਦੇ ਫਿਰਦੇ ਆ ਉਹ ਕਿ ਸਾਨੂੰ ਵੀ ਅਸੀਂ ਵੀ ਬਰਬਾਦ ਹੋਣਾ ਤੁਸੀਂ ਤੁਹਾਨੂੰ ਕਰਨਾ ਕੀ ਇਹਦੇ ਚ ਨਿਕਲਣਾ ਕੀ ਹੈ
0: ਕੁਛ ਵੀ ਨਹੀਂ ਕਰ
1: ਕੱਲ ਨੂੰ ਮੁੜ ਕੇ ਫੇਰ ਸੁਲਾ ਸਫਾਈ ਹੋਣੀ ਆ ਫੇਰ ਚੁੱਪ ਕਰ ਜਾਣਾ ਉਹਨਾਂ ਨੇ ਵੀ ਤੇ ਇਹਨਾਂ ਨੇ ਵੀ ਕਰ ਜਾਣਾ ਉਧਰ ਇੰਡੀਆ ਵੀ ਹਥਿਆਰ ਆਪਣੇ ਬਾਰਡਰ ਦੇ ਏਰੀਏ ਗੱਡੀ ਜਾਂਦਾ ਉਧਰੋਂ ਉਹਨੂੰ ਪਾਕਿਸਤਾਨ ਨੂੰ ਭਰਾਵਾ ਤੂੰ ਪਹਿਲਾਂ ਅਫਗਾਨਿਸਤਾਨ ਦਾ ਪੰਗਾ ਲੈ ਲਿਆ ਹੁਣ ਤੂੰ ਇੰਡੀਆ ਨਾਲ ਲੈ ਲਿਆ ਤੇ ਫਿਰ ਤੇਰਾ ਰਹੇਗਾ ਕੀ ਤੂੰ ਕਿਉਂ ਪੰਗੇ ਲੈਂਦੇ ਫਿਰਦੇ ਆ ਕੀ ਐਡਾ ਇੰਡੀਆ ਨੂੰ ਚਾਹੀਦਾ ਥੋੜਾ ਸੰਕੋਚ ਤੋਂ ਕੰਮ ਕਰਨਾ ਚਾਹੀਦਾ ਕੋਈ ਗੱਲ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਜੀਮਾ ਸਾਹਿਬ ਕਿ ਪਾਕਿਸਤਾਨ ਕੋਈ ਵਿਚ ਪਵੇ ਇਹੋ ਜਿਹੀਆਂ 4-5 ਕੰਟਰੀਆਂ ਇਹਨਾਂ ਨੂੰ ਵੀ ਬਿਠਾਵੇ ਉਹਨਾਂ ਨੂੰ ਵੀ ਬਿਠਾਵੇ ਕਿ ਭਾਈ ਇਹ ਜਿਹੜੇ ਤੁਸੀਂ ਚੱਕੀ ਫਿਰਦੇ ਆ 4-5-10-50 ਬੰਦੇ ਜਿਹੜੇ ਆ ਜਿਨ੍ਹਾਂ ਨੂੰ ਟੈਰੋਰਿਸਟ ਕਹਿੰਦੇ ਆ ਜਿਹੜੇ ਇਧਰਲੇ ਬੰਨੇ ਸਾਡੇ ਵਾਲੇ ਬੰਨੇ ਆ ਕੇ ਫਾਇਰਿੰਗ ਕਰਦੇ ਜਿੱਦਾਂ ਉਹ ਸੰਧੂਰ ਜਿਹੜਾ ਚੱਲਿਆ ਸੀ ਉਹਦੇ ਵਿਚ ਕਿੰਨੇ ਲੋਕ ਇਹਨਾਂ ਨੇ ਸ਼ਹੀਦ ਕਰਤੇ ਸੀ ਮਾਰਤੇ
0: ਸੀ
1: ਤੁਸੀਂ ਖੁਦ ਬੰਦ ਕਰੋ ਇਹਨਾਂ ਨੂੰ ਬੰਦ ਕਰੋ ਇਹਨਾਂ ਬੰਦਿਆਂ ਨੂੰ ਫੜ ਕੇ ਤੇ ਉਹ ਉਹਨਾਂ ਨੂੰ ਟੰਗੋ ਵੀਰ ਦਾ ਮਸਲਾ ਹੈਗਾ ਉਹਨੂੰ ਵੀ ਨਿਬੇੜ ਲੋ ਕਿਸੇ ਤਰੀਕੇ ਨਾਲ ਕੋਈ ਬੜੇ ਤਰੀਕੇ ਹੈਗੇ ਦੁਨੀਆਂ ਦੇ ਉੱਪਰ ਇਹ ਤਾਂ ਨੀ ਕੋਈ ਮਸਲਾ ਹੱਲ ਹੀ ਨੀ ਹੋ ਸਕਦਾ ਪਿਆਰ ਮੁਹੱਬਤ ਨਾ ਰਹੋ ਬਾਰਡਰ ਖੋਲੋ ਲੋਕ ਜਿਹੜੇ ਇਧਰੋਂ ਚੀਜ਼ਾਂ ਖਰੀਦਣ ਉਧਰੋਂ ਜਾਣ ਹੁਣ ਚੀਜ਼ਾਂ ਇੰਡੀਆ ਤੋਂ ਜਾਂਦੀਆਂ ਉਹ ਡੁਬਈ ਹੋ ਕੇ ਜਾਂਦੀਆਂ ਉੱਥੇ ਹੋਵੇ ਮਹਿੰਗੀ ਵਿਕਣੀਆਂ
0: ਮਹਿੰਗੀਆਂ ਵਿਕਣੀਆਂ ਖਾਕ ਸਾਹਿਬ ਜੀ ਦੇਖੋ ਸੌਖਾ ਤਰੀਕਾ ਖਾਕ ਸਾਹਿਬ ਜੀ ਸੌਖਾ ਹੀ ਤਰੀਕਾ ਜੇ ਮੋਦੀ ਅੱਜ ਡਿਕਲੇਅਰ ਕਰ ਦੇਵੇ ਭਾਈ ਜਿਹੜੇ ਪਾਕਿਸਤਾਨ ਚੋਣ ਆ ਜਾਓ ਬਾਰਡਰ ਖੁੱਲਾ ਤੇ ਪਾਕਿਸਤਾਨ ਕਿਸੇ ਨੇ ਰਹਿਣਾ ਹੀ ਨੀ ਜਦੋਂ ਉੱਥੇ ਕਿਸੇ ਰਹਿਣਾ ਹੀ ਨੀ ਉਹਨਾਂ ਨੂੰ ਕਹਿ ਤਾਂ ਸਾਡਾ ਹੀ ਮੁਲਕ ਹੈ
1: ਉੱਥੇ ਥੋੜੇ ਮੌਲ ਵੀ ਰਹਿ ਜਾਣੇ
0: ਉਹ ਬਾਰਡਰ ਖੋਲ ਵੀ ਆ ਰਹੇ ਸੀ ਇਮੀਗ੍ਰੇਸ਼ਨ ਖੁੱਲੀ ਹੈ ਤੁਹਾਡੇ ਵਾਸਤੇ
1: ਲੋਕੀ ਖੁਦ ਹੀ ਅੱਕੇ ਪਏ ਉਸ ਕੰਟਰੀ ਤੋਂ ਉਹਦਾ ਰੀਜ਼ਨ
0: ਬਿਲਕੁਲ ਬਿਲਕੁਲ
1: ਬਹੁਤ ਜ਼ਿਆਦਾ ਮੰਗਿਆ ਇੱਕ ਕਰਪਸ਼ਨ ਕਰਪਟ ਜਿਹਦੇ ਵਿਚ ਚੋਰ ਬੈਠੇ ਆ ਉਹਦੇ ਵਿਚ ਸਰਕਾਰ ਦੇ ਵਿਚ ਸਾਰੇ ਚੋਰ ਬੈਠੇ ਆ ਔਰ ਆਰਮੀ ਦੇ ਵਿਚ ਉਹ ਸਾਰੇ ਚੋਰ ਬੈਠੇ ਆ ਜਦੋਂ ਦੇਖੋ ਚੀਮਾ ਸਾਹਿਬ ਅੱਜ ਤੱਕ ਹਿਸਟਰੀ ਆ ਪਾਕਿਸਤਾਨ ਦੀ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਪੰਜ ਸਾਲ ਨੀ ਕੱਢੇ ਉਹਨੂੰ ਟੰਗ ਦਿੱਤਾ ਤੇ ਜਾਂ ਉਹਨੂੰ ਤੋੜ ਕੇ ਪਰੇ ਮਾਰਿਆ ਤੇ ਚੁੱਕ ਕੇ ਅੰਦਰ ਦੇ ਦਿੱਤਾ ਤੇ ਆਰਮੀ ਦੇ ਜਨਰਲ ਵੀ ਜਿਹੜੇ ਆ ਜਾਂ ਤਾਂ ਮਾਰੇ ਗਏ ਤੇ ਜਾਂ ਕਿਸੇ ਨੂੰ ਫਾਂਸੀ ਹੋ ਗਈ ਤੇ ਜਾਂ ਜਦੋਂ ਹੀ ਉਹਨਾਂ ਦਾ ਰਿਟਾਇਰਮੈਂਟ ਹੋਈ ਭੱਜ ਕੇ ਬਾਹਰ ਨਿਕਲ ਗਏ
0: ਕੋ ਪੈਸੇ ਭੱਜ ਕੇ ਬਾਹਰ ਨਿਕਲੇ ਬਸ
1: ਲੋ ਚੀਮਾ ਸਾਹਿਬ ਬਹੁਤ ਵਧੀਆ ਆਪਣਾ ਕੋ ਖਬਰਾਂ ਦਾ ਵੀ ਮੁੱਕ ਗਿਆ ਕੰਮ ਹੁਣ ਤੇ ਐਵੇਂ ਹੁਣ ਆਪਾਂ ਵਾਧੂ ਗੱਲਾਂ ਕਰਾਂਗੇ
0: ਅਜੇ ਖੱਕ ਸਾਹਿਬ ਕਈ ਖਬਰਾਂ ਹੋਰ ਵੀ ਆ ਹੈਗੀਆਂ ਸਾਰੀਆਂ ਛੋਟੀਆਂ ਹੀ ਆ
1: ਤੁਹਾਡੇ ਕੋਲ ਟਾਈਮ 8 ਵਜੇ ਦਾ ਹੀ ਤੁਸੀਂ 18 ਮਿੰਟ ਉੱਪਰ ਲੈ ਗਏ ਆ ਆਜੋ
0: ਅੱਛਾ ਓਕੇ ਹੁਣ ਡਾਕਟਰ ਸਾਹਿਬ ਨੇ ਅੱਜ ਆਉਣਾ ਨੀ ਮੇਰਾ ਖਿਆਲ ਛੁੱਟੀ ਕੀਤੀ ਸੀ
1: ਤੇ
0: ਅਗਲੀ ਖਬਰ ਜਿਹੜੀ ਹੈ ਖੱਕ ਸਾਹਿਬ ਜੀ ਉਹ ਇੱਕ ਇਜ਼ਰਾਈਲੀ ਫੌਜ ਦੁਆਰਾ ਤਹਿਰਾਨ ਉੱਪਰ ਹਮਲੇ ਕਾਰਨ ਹਸਪਤਾਲ ਦਾ ਨੁਕਸਾਨ ਹੋਇਆ ਖੱਕ ਸਾਹਿਬ ਜੀ ਉਹ ਦੇਖਿਓ ਧਿਆਨ ਨਾਲ ਸੁਣੋ ਇਹ ਖਬਰ ਇਸ ਇਲਾਕੇ ਦਾ ਨਾਂ ਹੈ ਜਿਹੜਾ ਉਹ ਗਾਂਧੀ ਏਰੀਆ ਜਿੱਥੇ ਇਹ ਹੋਸਪਿਟਲ ਆ ਜਿੱਥੇ ਰਾਮ ਨੇ ਇਹਦੇ ਉੱਤੇ ਬੰਬ ਸਿੱਟਿਆ ਇਸ ਇਲਾਕੇ ਦਾ ਨਾਂ ਗਾਂਧੀ ਏਰੀਆ ਔਰ
1: ਕਿੱਥੇ ਕਿਹਨੇ ਬੰਬ ਸਿੱਟਿਆ
0: ਇਜ਼ਰਾਇਲ ਨੇ ਖੱਖ ਸਾਹਿਬ ਜੀ ਤਹਿਰਾਨ ਦੇ ਉੱਤੇ ਬੰਬ ਸਿੱਟਿਆ ਹੋਸਪਿਟਲ ਦੇ ਉੱਤੇ ਸਿੱਟਿਆ
1: ਠੀਕ ਹੈ
0: ਇਜ਼ਰਾਇਲ ਨੇ ਸਿੱਟਿਆ ਉੱਥੇ ਇਰਾਨ ਦੀ ਜਿਹੜੀ ਰਾਜਧਾਨੀ ਹੈ ਤਹਿਰਾਨ ਉਹਦੇ ਵਿੱਚ ਇਹ ਹੋਸਪਿਟਲ ਆ ਉਸ ਏਰੀਏ ਦਾ ਨਾਂ ਹੈ ਜਿਹੜਾ ਉਹ ਗਾਂਧੀ ਹੈ ਹੁਣ ਗਾਂਧੀ ਇਲਾਕਾ ਕਹਿੰਦੇ ਤੇ ਇੱਥੇ ਖਾਸਾ ਵੀ ਵੱਡੇ ਪੈਮਾਨੇ ਦਾ ਨੁਕਸਾਨ ਹੋਇਆ ਤੇ ਮਰੀਜ਼ਾਂ ਨੂੰ ਬਾਹਰ ਕੱਢਣ ਵਿੱਚ ਜਿਹੜੀ ਉਹ ਵਿਧੀ ਵਿਧਾਨ ਜਿਹੜਾ ਚੱਲ ਰਿਹਾ ਹੈ ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਖਾਕ ਸਾਹਿਬ ਜੀ ਉਹ ਹੈਗੀ ਆ ਗ੍ਰੀਸ ਦੀ ਰਾਜਧਾਨੀ ਹੈ ਜਿਹੜੀ ਐਥਨਸ ਉਹਦੇ ਵਿਚ ਖਾਕ ਸਾਹਿਬ ਜੀ ਇਜ਼ਰਾਈਲੀ ਅਤੇ ਅਮਰੀਕਨ ਅੰਬੈਸੀਆਂ ਅੱਗੇ ਜਿਹੜੇ ਆ ਉਹ ਲੋਕਾਂ ਨੇ ਉਹ ਘੇਰਾ ਪਾ ਕੇ ਉਹਦੇ ਮੂਹਰੇ ਪ੍ਰਦਰਸ਼ਨੀਆਂ ਕਰਨ ਲੱਗ ਪਏ ਸੀਗੇ ਪ੍ਰੋਟੈਸਟ ਕਰਨ ਲੱਗ ਪਏ ਸੀਗੇ ਤੇ ਉਹਦੇ ਫਿਰ ਬਚਾਓ ਵਾਸਤੇ ਜਿਹੜਾ ਉਹਨਾਂ ਨੇ 1000 ਤੋਂ ਵੱਧ ਜਿਹੜੇ ਲੋਕ ਉੱਥੇ ਇਕੱਠੇ ਹੋ ਗਏ ਸੀਗੇ ਪ੍ਰੋਟੈਸਟ ਕਰਦੇ ਤੇ ਫਿਰ ਉਹਨਾਂ ਨੇ ਹਮਲੇ ਦੇ ਵਿਰੋਧ ਵਿਚ ਜ਼ਿਆਦਾ ਪ੍ਰੋਟੈਸਟ ਗ੍ਰੀਕ ਜਿਹੜੀ ਸੀਗੀ ਕਮਿਊਨਿਸਟ ਪਾਰਟੀ ਦੇ ਨਾਲ ਜਿਹੜੇ ਜਿਹੜੇ ਲੁਕੇ ਹੋਏ ਜੁੜੇ ਹੋਏ ਲੋਕ ਸੀਗੇ ਨਾ ਉਹਨਾਂ ਨੇ ਇਹ ਜਿਹੜਾ ਮੁੱਦਾ ਉਠਾਇਆ ਤੇ ਉਹ ਫਿਰ ਅੰਬੈਸੀਆਂ ਦੇ ਦੋਨਾਂ ਦੇ ਇਜ਼ਰਾਈਲ ਵੀ ਤੇ ਅਮਰੀਕਾ ਦੀ ਅੰਬੈਸੀ ਨੂੰ ਵੀ ਫਿਰ ਉਹ ਜਾ ਕੇ ਜਿੱਦਾਂ ਘੇਰਾ ਪਾ ਲਓ ਕਹਿ ਦਿਓ ਜਾਂ ਜੋ ਮਰਜ਼ੀ ਕਹਿ ਲਓ ਤੇ ਉਹਦੇ ਵਿਚ ਫਿਰ ਉਹਨਾਂ ਨੇ ਜਿਹੜੇ ਸੀਗੇ ਨਾ ਉਹ ਪ੍ਰਦਰਸ਼ਨੀਆਂ ਕਰਦੇ ਲੋਕ ਸੀਗੇ ਉਹਨਾਂ ਦੇ ਖੱਖ ਸਾਹਿਬ ਜੀ ਜਿਹੜੇ ਕੋਲ ਸਾਈਨ ਫੜੇ ਸੀਗੇ ਨਾ ਉਹਦੇ ਉੱਤੇ ਲਿਖਿਆ ਸੀਗਾ ਹੈਂਡਸ ਆਫ ਇਰਾਨ
1: ਬਿਲਕੁਲ
0: ਹੈਂਡਸ ਆਫ ਇਰਾਨ ਲਿਖਿਆ ਸੀਗਾ ਤੇ ਇੱਕ ਹੋਰ ਸਾਈਨ ਸੀਗੇ ਜਿਹੜੇ ਉਹਦੇ ਤੇ ਲਿਖਿਆ ਸੀਗਾ ਕਲੋਜ਼ ਸੂਡਾ ਦੇਸ ਇਹਨੂੰ ਪਤਾ ਨੀ ਸੌਡਾ ਮੇਰਾ ਖਿਆਲ ਕਹਿੰਦੇ ਹੋਣੇ ਮੈਨੂੰ ਲੱਗਦਾ ਵੀ ਭਾਸ਼ਾ ਤਾਂ ਕਿਸੇ ਹੋਰ ਦਾ ਸ਼ਬਦ ਆ ਮੇਰਾ ਮੈਨੂੰ ਜਿੱਥੇ ਤੱਕ ਲੱਗਦਾ ਵੀ ਇਹਦਾ ਮਤਲਬ ਜੇ ਪੰਜਾਬੀ ਚ ਕੱਢਾਂਗੇ ਤਾਂ ਦੱਖਣ ਨਿਕਲੂਗਾ ਸੌਦਾ ਦਾ ਜਿਹੜਾ ਹੈਗਾ ਇਹ ਖਾਕਸਾ ਜੀ ਜਿਹੜੀ ਇਹ ਗੱਲ ਕਰਦੇ ਇਸ ਜਗ੍ਹਾ ਦੀ ਸੂਡਾ ਦੇਸ ਦੀ ਇਹ ਜਿਹੜਾ ਆ ਸਨਿਚਰਵਾਰ ਗ੍ਰੀਸ ਨੇ ਸੂਡਾ ਦੇਸ ਦੇ ਆਸ ਪਾਸ ਸਿਕਿਉਰਿਟੀ ਜ਼ਿਆਦਾ ਸਖ਼ਤ ਕਰ ਦਿੱਤੀ ਇਹ ਅਮਰੀਕਾ ਫੌਜ ਦਾ ਅੱਡਾ ਇਹ ਜਿਹੜਾ ਹੈਗਾ ਔਰ ਅਤੇ ਇਹ ਖਾਕਸਾ ਜੀ ਇਹਦਾ ਨਾਂ ਹੈਗਾ ਟਾਪੂ ਦਾ ਇਹ ਛੋਟਾ ਜਿਹਾ ਟਾਪੂ ਹੈ ਜਿਦਾਂ ਗ੍ਰੀਸ ਮੇਨ ਲੈਂਡ ਆ ਉੱਥੋਂ ਥੱਲੇ ਨੂੰ ਸਮੁੰਦਰ ਵਿਚ ਨੂੰ ਜਾ ਕੇ ਨਾ ਕਾਫੀ ਦੂਰ ਜਾ ਕੇ ਆਉਂਦਾ ਹੈ ਕ੍ਰੀਟੀ ਇਹਨੂੰ ਪੜ੍ਹਦੇ ਆ ਤੇ ਅੰਗਰੇਜ਼ੀ ਦੇ ਵਿਚ ਇਹਨੂੰ ਕ੍ਰੀਟ ਆਈਲੈਂਡ ਕਹਿੰਦੇ ਆ ਤੇ ਇੱਥੇ ਵੀ ਉਹ ਹੈਗੀ ਆਪਣੀ ਕੀ ਆ ਪੋਰਟ ਵੀ ਆ ਹੈਰਾਕਲੋਨੀਆ ਮੇਰਾ ਖਿਆਲ ਜਿਹੜਾ ਹਰਕਲੀ ਸੀਗਾ ਸ਼ਾਇਦ ਉਹ ਉੱਥੇ ਦਾ ਹੋਵੇ ਉਹਦੀ ਪੋਰਟ ਵੀ ਆ ਤੇ ਇਹ ਛੋਟੀ ਜਿਹੀ ਟਾਪੂ ਹੈਗਾ ਤੇ ਇੱਥੇ ਕਈ ਵਾਰੀ ਮੈਂ ਗਿਆ ਤੇ ਇੱਥੇ ਖਾਕਸਾ ਸਾਹਿਬ ਜੀ ਅਮਰੀਕਾ ਦਾ ਮਿਲਟਰੀ ਦਾ ਬੇਸ ਇੱਥੇ ਵੀ ਆ ਹਾਂਜੀ ਤੇ ਉਹਦੇ ਤੇ ਜਿੱਥੇ ਉਹ ਕਹਿ ਕੇ ਗਏ ਨਾ ਸਾਈਨ ਸੀਗਾ ਕਲੋਜ਼ ਸੂਡਾ ਬੇਸ ਉਹਦੇ ਇਹੀ ਕਹਿ ਰਹੇ ਸੀ ਜਿਹੜਾ ਉਸ ਟਾਪੂ ਦੇ ਉੱਤੇ ਸੂਡਾ ਬੇਸ ਹੈ ਅਮਰੀਕਾ ਦਾ ਮਿਲਟਰੀ ਦਾ ਉਹਨੂੰ ਚਟਾਓ ਇੱਥੋਂ ਬਾਹਰ ਕੱਢੋ ਹਾਂ ਉਹ ਇਹ ਗੱਲ ਕਹਿ ਰਹੇ ਸੀਗੇ ਤੇ ਅੱਜ ਖਾਸ ਰਾਜਨੀਤਿਕ ਅਤੇ ਕੂਟਨੀਤੀ ਜਿਹੜੀ ਹੈਗੀ ਆ ਉਹ ਕਹਿੰਦੇ ਆ ਵੀ ਇਸ ਜਗ੍ਹਾ ਦੇ ਉੱਤੋਂ ਖਤਮ ਹੋਣੀ ਚਾਹੀਦੀ ਆ ਤੇ ਮੈਡੀਟਰੇਨੀਅਨ ਨਾਂ ਦਾ ਜਿਹੜਾ ਸਮੁੰਦਰ ਆ ਉਹਦੇ ਵਿਚ ਇਹ ਜਗ੍ਹਾ ਆ ਤੇ ਯੂਐਸਏ ਰਾਜ ਦੀਆਂ ਅੰਬੈਸੀ ਦੀਆਂ ਜਿਹੜੀਆਂ ਉਹਨਾਂ ਦੇ ਚਾਰ ਸਵੇਰੇ ਪੁਲਿਸ ਦੀਆਂ ਨੀਲੀਆਂ ਬੱਸਾਂ ਜਿਹੜੀਆਂ ਖੱਖ ਸਾਹਿਬ ਜੀ ਉਹਨਾਂ ਦੇ ਨਾਲ ਉਹਨੀ ਜਿਹਨੂੰ ਕਹਿੰਦੇ ਪੈਰੀਮੀਟਰ ਘੇਰਾ ਬਣਾ ਲਿਆ ਕਿਸੇ ਦਾ ਵੀ ਇਦੋਂ ਅੱਗੇ ਨੀ ਕੋਈ ਲੰਘ ਸਕਦਾ ਜਿਹੜਾ ਪੁਲਿਸ ਦੀਆਂ ਬੱਸਾਂ ਹੀ ਹੁੰਦੀਆਂ ਉਹ ਆਲੇ ਦੁਆਲੇ ਸਟਰੀਟਾਂ ਦੇ ਵਿਚ ਖੜੀਆਂ ਕਰਤੀਆਂ ਤਾਂ ਕਿ ਕੋਈ
1: ਨਹੀਂ ਲੋਕਾਂ ਨੂੰ ਅੱਗੇ
0: ਜਾਣ ਤੋਂ ਬਿਲਕੁਲ
1: ਨੁਕਸਾਨ ਕਰ ਸਕਦੇ ਸੀ ਲੋਕ ਤਾਂ ਹੋ ਜਾਂਦੇ ਫਿਰ ਇਹੀ ਹੁੰਦਾ ਨਾ ਕਈ ਵਾਰੀ
0: ਇਹੀ ਹੁੰਦਾ ਜੀ ਇਹੀ ਹੁੰਦਾ ਬਿਲਕੁਲ
1: ਪਿਆਰ ਨਾਲ ਹੁੰਦੀ ਆ ਫਿਰ ਉਹ ਜਿਹੜੀ ਆ ਵੱਧ ਜਾਂਦਾ ਕੰਮ ਲੋਕ ਫਿਰ ਹੱਥੋਂ ਪਾਈ ਚਲ ਜਾਂਦੇ ਆ ਤੇ ਉਸ ਪੁਲਿਸ ਦਾ ਕੰਮ ਤੇ ਇਹ ਹੁੰਦਾ ਕਿ ਰੋਕੋ ਕਿਸੇ ਦੇ
0: ਬਿਲਕੁਲ ਰੋਕੋ ਉਹਨਾਂ ਨੂੰ ਜਾਣ ਨਾ ਦਿਓ ਬਿਲਕੁਲ ਤੇ ਪੁਲਿਸ ਦੁਆਰਾ ਪ੍ਰੋਟੈਸਟ ਕਰਨ ਵਾਲਿਆਂ ਦੀ ਗਿਣਤੀ ਆ ਕਹਿੰਦੇ ਉਹ 1300 ਦੇ ਕਰੀਬ ਦੱਸੀ ਗਈ ਆ ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖਾਕ ਸਾਹਿਬ ਜੀ ਹੈਗੀ ਆ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਆ ਕਿ ਕਈ ਦਹਾਕਿਆਂ ਤੋਂ ਬਣੇ ਸੰਮੇਲਨ ਅਨੁਸਾਰ ਕਿਸੇ ਇੱਕ ਦੇਸ਼ ਨੂੰ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਉਹ ਮਨਾ ਹੈ ਸੋ ਇਹ ਖਾਕਸਾ ਜੀ ਪਾਕਿਸਤਾਨ ਦੇ ਜਿਹੜੇ ਆ ਉਹ ਕਹਿ ਰਹੇ ਆ
1: ਚੇਂਜ ਹੋ ਰਿਹਾ ਜੀ ਹੌਲੀ ਹੌਲੀ ਉਹ ਜਿੱਦਾਂ ਨੀ ਜਿੱਦਾਂ ਲੋਕਾਂ ਦਾ ਜਿਹੜਾ ਵਿਰੋਧ ਉੱਥੇ ਚਾਲੂ ਹੋ ਗਿਆ ਨਾ ਕਿ ਭਾਈ ਸਾਹਿਬ ਤੁਸੀਂ ਅਮਰੀਕਾ ਦਾ ਖੇੜਾ ਛੱਡੋਗੇ ਤੇ ਬਚੋਗੇ
0: ਹਾਂਜੀ
1: ਰਗੜੇ ਜਾਓਗੇ ਦੇਖੋ ਲਾਗੇ ਇਰਾਨ ਵੀ ਉਹਨਾਂ ਦਾ ਸੰਧੀ ਆ ਉਹਨਾਂ ਦਾ ਜਾਣ ਪਛਾਣ ਆ ਉਹ ਹੁਣ ਉਹਦੇ ਤੇ ਜਦੋਂ ਜ਼ਿਆਦਾ ਕੁਛ ਹੋਇਆ ਜਦੋਂ ਉਹਨਾਂ ਦਾ ਬਾਬਾ ਹੀ ਮਾਰਿਆ ਗਿਆ ਵੱਡਾ ਫਿਰ ਇਹਦੇ ਵਿਚ ਅੱਗ ਭੜਕੀ ਆ, ਇਹ ਅਮੇਰਿਕਾ ਨੇ ਬੜੀ ਵੱਡੀ ਮੈਨੂੰ ਲੱਗਦਾ ਕਿ
0: ਗਲਤੀ ਕੀਤੀ ਹੈ, ਬਿਲਕੁਲ ਗਲਤੀ
1: ਕਰਨੀ ਚਾਹੀਦੀ ਟਰੰਪ ਸਾਹਿਬ ਨੂੰ ਏਡਾ, ਜਦੋਂ ਗੱਲਾਂ ਬਾਤਾਂ ਨਾਲ ਸੁਲਝਾ ਲਓ, ਜੇ ਉਹਨੇ ਬੰਦ ਹੀ ਕਰ ਦਿੱਤਾ ਜਾਂ ਉਹਦੇ ਕੋਲ ਹੈਗਾ ਜਾਂ ਨਹੀਂ ਹੈਗਾ, ਜਦੋਂ ਬਣ ਜਾਏਗਾ ਤੁਹਾਡੇ ਕੋਲ ਸਾਰੀ ਟੈਕਨੋਲੋਜੀ ਹੈਗੀ ਆ, ਫਿਰ ਤੁਸੀਂ
0: ਬਿਲਕੁਲ ਬਸ ਬਸ ਸਾਰਾ ਰੌਲਾ ਤੇਲ ਦਾ ਖਾ ਸਭ, ਕੋਈ ਗੱਲ ਨਹੀਂ,
1: ਤੇਲ ਵੀ ਹੌਲੀ ਹੌਲੀ ਖਤਮ ਹੋ ਜਾਣਾ ਚੀਮਾ ਸਾਹਿਬ ਜਦੋਂ ਦੀ ਇਲੈਕਟ੍ਰੋਨਿਕ ਗੱਡੀਆਂ,
0: ਬਿਲਕੁਲ ਬਿਲਕੁਲ
1: ਤੇਲ ਦਾ ਵੀ
0: ਬਿਲਕੁਲ।
1: ਚਲੋ ਬੜੀ ਮਿਹਰਬਾਨੀ ਚੀਮਾ ਸਾਹਿਬ,
0: ਨਹੀਂ ਨਹੀਂ ਹਜੇ ਮਿਹਰਬਾਨੀ ਨਾ ਕਰੋ ਖਤਮ
1: ਚੀਮਾ ਸਾਹਿਬ, ਜਾਂ ਛੋਟੀਆਂ ਖਬਰਾਂ ਕਰੋ ਫਿਰ, ਛੋਟੀ ਛੋਟੀਆਂ
0: ਛੋਟੀਆਂ ਛੋਟੀਆਂ ਹੀ ਆ ਇਹ ਜਿਹੜੀ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਸੀਗਾ ਕਿ ਪਾਕਿਸਤਾਨ ਦੇ ਜਿਹੜੇ ਹੈਗੇ ਉਹਨਾਂ ਨੇ ਕਿਹਾ ਦੂਸਰੇ ਦੇਸ਼ ਦੇ ਆਗੂ ਨੂੰ ਮਾਰਨਾ ਜਿਹੜਾ ਮਨਾ ਹੈ, ਫਿਰ ਪਰ ਫਿਰ ਵੀ ਸ਼ਕਤੀਸ਼ਾਲੀ ਨੂੰ ਜਿਹੜਾ ਕੁਝ ਵੀ ਕਰ ਸਕਣ ਦੀ ਉਹਦੇ ਕੋਲ ਸ਼ਕਤੀ ਤਾਂ ਹੁੰਦੀ ਆ ਖਾਕ ਸਾਹਿਬ ਜੀ, ਜਿਹਦੀ ਲਾਠੀ ਉਹਦੀ ਬੈਂਸ ਹੈ ਕਿ ਨਹੀਂ, ਤੇ ਜਿਹਦੇ ਤਕੜੇ ਦਾ ਕਹਿੰਦੇ ਆ ਸੱਤੀ ਵੀ ਸੌ ਹੁੰਦਾ ਆ, ਤੇ ਮਾਈਕ ਇਜ ਰਾਈਟ ਅੰਗਰੇਜ਼ੀ ਦੇ ਵਿਚ ਵੀ ਕਹਿ ਦਿੰਦੇ ਆ, ਸੋ ਇਹ ਉਹਨਾਂ ਨੇ ਕਹਿਤਾ ਪਾਕਿਸਤਾਨ ਦੇ ਜਿਹੜੇ ਹੈਗੇ ਆ ਪ੍ਰਾਈਮ ਮਿਨਿਸਟਰ, ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ
1: ਇੱਥੇ ਆ ਕੇ ਤਾਂ ਬੂਟ ਪਾਲਿਸ਼ ਕਰਨ ਤੱਕ ਜਾਂਦਾ ਟਰੰਪ ਦੇ, ਇਹਦੀ ਜੇ ਹੁਣ ਕਿੰਨੀ ਜ਼ਰੂਰਤ ਕਿੱਥੋਂ ਆ ਗਈ ਏਡੀ ਗੱਲ ਕਹਿਣ ਦੀ, ਮੈਨੂੰ ਇਹ ਨੀ ਸਮਝ ਆਈ।
0: ਹਾਂਜੀ ਹਾਂਜੀ ਉਹ ਫਿਰ ਆਉਂਦੇ ਨਾਲ
1: ਜਦੋਂ ਮਰਜ਼ੀ ਉਹ
0: ਉਹ ਖਾਕ ਸਾਹਿਬ ਜੀ ਜਿਹੜੀ ਦੇਖੋ ਜਿਹੜਾ ਪਾਕਿਸਤਾਨ ਹੈ ਖਾਕ ਸਾਹਿਬ ਜੀ ਸਾਡੇ ਨਾਲ ਮੁੰਡੇ ਰਹਿੰਦੇ ਰਹੇ ਆ ਪਾਕਿਸਤਾਨੀ ਬਹੁਤੇ, ਉਹਨਾਂ ਨੂੰ ਜਦੋਂ ਪੁੱਛੀਦਾ ਸੀ ਭਈ ਯਾਰ ਤੁਸੀਂ ਇਰਾਨ ਦੇ ਵਿਚ ਜਿਹੜੇ ਲੋਕ ਜਾਂਦੇ ਸੀ ਆਪਣੇ ਉਹ ਆਪਾਂ ਨੂੰ ਤਾਂ ਇੰਡੀਆ ਤੋਂ ਫਲਾਈਟ ਲੈ ਕੇ ਜਾਣਾ ਪੈਂਦਾ ਸੀ,
1: ਇਹ ਚਲ ਜਾਂਦੇ ਉਦੇ ਬਾਰਡਰ ਸਾਹਿਬ ਨਾਲ ਹੀ ਹੈਗਾ
0: ਬਾਰਡਰ ਸਾਡੀ ਕੀ ਖਾਕ ਸਾਹਿਬ ਜੀ, ਉਹ ਜਦੋਂ ਉਹਨਾਂ ਨੂੰ ਕਿਤੇ ਪੁੱਛਦਾ ਵੀ ਤੂੰ ਕਿੱਦਾਂ ਆ ਗਿਆ, ਉਹ ਕਹਿੰਦੇ ਯਾਰ ਇੱਕ ਬੱਕਰੀ ਵੇਚ ਕੇ ਤਾਂ ਸਾਰਾ ਅਸੀਂ ਇਰਾਨ ਆਉੜਦੇ ਆ,
1: ਇੰਨਾ ਕੀ ਖਰਚਾ ਸੀ ਉੱਥੇ ਦਾ,
0: ਬਾਰਡਰ ਨਾਲ ਲੱਗਦਾ ਬੱਕਰੀ ਵੇਚੋ 10 ਰੁਪਏ ਲੈ ਕੇ ਉਧਰਲੀ ਕਰਾਂਸੀ ਲੈ ਕੇ ਤਾਂ ਉੱਥੇ ਚਲੇ ਜਾਓ,
1: ਕਰਾਂਸੀ ਦਾ ਬੜਾ ਬੇੜਾ ਗਰਕ ਆ ਇਰਾਨ ਦੀ ਦਾ ਜੀ, ਪਨੇ ਆਪਣੇ ਰੁਪਈਏ ਦੇ ਖਰਾ 1 ਲੱਖ ਰੁਪਈਆ ਬਣਦਾ 1 ਰੁਪਈਏ ਦਾ,
0: ਏਦਾਂ ਹੀ ਕੁਛ ਹੈਗੀ ਆ ਖਾਕ ਸਾਹਿਬ ਜੀ,
1: ਡਾਲਰ ਦਾ ਖਰਾ 1 ਕਰੋੜ ਰੁਪਈਆ ਬਣਦਾ 1 ਡਾਲਰ ਦਾ।
0: ਹਾਂਜੀ ਹਾਂਜੀ, ਤੇ ਹੁਣ ਅਗਲੀ ਜਿਹੜੀ ਖਬਰ ਹੈਗੀ ਆ ਉਹ ਕਹਿੰਦੇ ਇਰਾਨੀ ਪ੍ਰੈਜੀਡੈਂਟ ਮਸੂਦ ਪਜ਼ੈਸ਼ੀਅਨ ਜਿਹੜੇ ਹੈਗੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਇਰਾਨ ਦੇ ਪਰਮ ਆਗੂ ਨੂੰ ਮਾਰਨ ਨਾਲ ਅਮਰੀਕਾ ਅਤੇ ਇਜ਼ਰਾਈਲ ਨੂੰ ਕੋਈ ਲਾਭ ਨਹੀਂ ਹੋਣਾ, ਸਗੋਂ ਸ਼ਰਮਿੰਦਗੀ ਹੀ ਪੱਲੇ ਪਵੇਗੀ।
1: ਬਿਲਕੁਲ ਜੀ ਬਿਲਕੁਲ ਪਵੇਗੀ।
0: ਹਾਂਜੀ ਅਭੀ
1: ਅੱਗੇ ਅਸੀਂ ਪਹਿਲਾਂ ਹੀ ਬਦਨਾਮ ਆ ਜਦੋਂ ਦਾ ਉਹਨੂੰ ਚੱਕ ਕੇ ਲਿਆਂਦਾ ਉਥੋਂ ਉਦੋਂ ਤੋਂ।
0: ਹਾਂਜੀ
1: ਕੋਈ ਪਟਾਕਾ ਪੈ ਜਾਣਾ ਜੀ ਥੋੜੇ ਚਿਰ ਦੇ ਵਿਚ, ਜਿਸ ਤਰੀਕੇ ਦੇ ਨਾਲ ਟਰੰਪ ਸਾਹਿਬ ਬੰਦ ਨਹੀਂ ਕਰ ਰਿਹਾ ਕੰਮ ਨੂੰ।
0: ਹਾਂਜੀ ਹਾਂਜੀ ਇਹ ਤਾਂ
1: ਜਾ ਰਿਹਾ, ਕੋਈ ਤਰੀਕਾ ਹੁੰਦਾ ਕੋਈ ਸਿਸਟਮ ਹੁੰਦਾ ਯਾਰ, ਏਦਾਂ ਥੋੜਾ ਹੁੰਦਾ ਕਿ ਜਿਸ ਤਰੀਕੇ ਨਾਲ ਚੱਲਣ ਡਿਆ ਕੰਮ ਸਾਰਿਆਂ ਨਾਲ ਵਿਗਾੜ ਕੇ ਤੁਸੀਂ ਫਿਰ ਕੀ ਕਰੋਗੇ। ਦੇਖੋ ਅਰਬ ਕੰਟਰੀਆਂ ਜਿਹੜੀਆਂ ਸੱਤਾਂ ਦੇ ਵਿਚ ਸਿੱਟੇ ਆ ਉਹ ਕੀ
0: ਸੋਚਦੇ,
1: ਨਾ ਕੋਈ ਲੈਣਾ ਨਾ ਕੋਈ ਦੇਣਾ, ਤੁਹਾਨੂੰ ਘਰ ਬਿਠਾਇਆ ਇੱਥੇ ਤੁਸੀਂ ਆਪਣੇ ਘਰ ਬਿਠਾਇਆ, ਤੁਸੀਂ ਕਮ ਸੇ ਕਮ ਸਾਡੀ ਰਾਖੀ ਤੇ ਕਰੋ।
0: ਬਿਲਕੁਲ ਬਿਲਕੁਲ
1: ਉਹਨਾਂ ਦੇ ਮੁਲਕ ਦੇ ਵਿਚੋਂ ਇਹ ਕਰਨਾ ਡਰਾਵੇ ਲਈ ਰੱਖੀ ਹੈ ਨਾ।
0: ਹਾਂਜੀ ਹਾਂਜੀ ਬਿਲਕੁਲ, ਇਸੇ ਕਰਕੇ
1: ਫਿਰ ਉਥੋਂ ਤੁਸੀਂ ਜਹਾਜ਼ ਚਲਾਓਗੇ ਤੇ ਉਥੋਂ ਮਿਜ਼ਾਈਲਾਂ ਸਿੱਟੋਗੇ ਤੇ ਫਿਰ ਉਹਨਾਂ ਨੇ ਉੱਥੇ ਕਰਨਾ ਜਿੱਥੋਂ ਮਿਜ਼ਾਈਲ ਆਈ ਹੈ।
0: ਬਿਲਕੁਲ ਬਿਲਕੁਲ, ਅਗਲੇ ਨੇ ਉੱਥੇ ਕਰਨਾ ਜੀ। ਅਗਲੀ ਜਿਹੜੀ ਗੱਲਬਾਤ ਹੈਗੀ ਆ ਉਹ ਕਹਿੰਦੇ ਪਿਸ਼ੇਸਕੀਅਨ ਜਿਹੜਾ ਹੈਗੇ ਆ ਉਹਨਾਂ ਨੇ ਵੀ ਕਿਹਾ ਕਿ ਇਰਾਨ ਦੇ ਪਰਮ ਮੁਖੀ ਨੂੰ ਸ਼ਹੀਦ ਕਰਨ ਨਾਲ ਇਜ਼ਰਾਈਲ ਅਤੇ ਅਮਰੀਕਾ ਵਰਗੇ ਪਾਪੀਆਂ ਸਾਡੇ ਦੇਸ਼ ਨੂੰ ਕੋਈ ਵੱਡਾ ਸਦਮਾ ਲੱਗਾ ਹੈ। ਅਗਲਾ ਜਿਹੜਾ ਹੈਗਾ ਯੂਰੋਪੀਅਨ ਕਮਿਸ਼ਨ ਦੀ ਜਿਹੜੀ ਹੈਗੀ ਆ ਉਰਸੁਲਾ ਵੌਨ ਡੇਰ ਲੇਹੇਨ ਉਹਨਾਂ ਦਾ ਨਾਂ ਆ, ਉਹਨੇ ਇਰਾਨ ਦੀ ਪਰਜਾ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ
1: ਕਿ
0: ਤੁਹਾਡਾ
1: ਕਿਹਾ
0: ਯੂਰੋਪੀਅਨ ਜਿਹੜੀ ਆ ਕਮਿਸ਼ਨ ਆ ਯੂਰੋਪੀਅਨ ਕਮਿਸ਼ਨ ਜਿਹੜੀ ਆ ਉਹਦੀ ਇਹ ਹੈਗੀ ਆ ਉਰਸੁਲਾ ਵੌਨ ਜਰਮਨ ਦੀ ਆ ਇਹ ਪਰ ਇਹਦੀ ਕਮਿਸ਼ਨਰ ਆ।
1: ਅੱਛਾ ਜੀ।
0: ਇਹਨੇ ਇਰਾਨ ਦੀ ਪਰਜਾ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਤੁਹਾਡਾ ਭਵਿੱਖਿਆ ਤੁਹਾਡੇ ਹੱਥਾਂ ਚ ਆ। ਖਾਕਸਾ ਜੀ ਸਾਰੇ ਉਹਨਾਂ ਨੂੰ ਪਰਜਾ ਨੂੰ ਭੜਕਾ ਰਹੇ ਕਿ ਹੁਣ ਮੌਕਾ ਤੁਸੀਂ ਚਲੋ ਨਿਕਲੋ ਸੜਕਾਂ ਦੇ ਉੱਤੇ ਆਓ ਤੇ ਭਵਿੱਖ ਤੁਹਾਡੇ ਹੱਥ ਚ ਆ, ਇਹ ਮੌਕਾ ਖੁੰਝ ਨਾ ਜਾਵੇ, ਮਤਲਬ ਉਥੋਂ ਦੀ ਵਿਰੋਧੀ ਪਾਰਟੀ ਨੂੰ ਭੜਕਾ ਕੇ ਅੰਦਰੂਨੀ ਪਾਟੋਧਾੜ ਪੈਦਾ ਕਰਨ ਤੇ ਪੂਰਾ ਜ਼ੋਰ ਲੱਗਿਆ ਹੋਇਆ। ਅੱਛਾ ਇਹ ਤਾਂ ਹੈਗਾ ਸੀ ਪਹਿਲਾਂ ਜਿਹੜੀ ਆਪਾਂ ਗਏ ਆ ਪਿਛੇਜੀਅਨ ਉਹ ਇੱਕ ਸੀਗਾ, ਦੂਸਰੇ ਨੰਬਰ ਤੇ ਯੂਰੋਪੀਅਨ ਕਮਿਸ਼ਨ ਦੀ ਜਿਹੜੀ ਉਹ ਹੈਗੇ ਆ ਆਪਣੇ ਆਗੂ ਤੇ ਤੀਸਰਾ ਇਟਲੀ ਦੇ ਜਿਹੜੇ ਵਿਦੇਸ਼ ਮੰਤਰੀ ਆ ਉਹਨਾਂ ਨੇ ਕੀ ਕਿਹਾ ਸੁਣੋ। ਖਾਕ ਸਾਹਿਬ ਜੀ ਜਿਹੜੇ ਚੰਗੇ ਲੋਕ ਆ ਹਮੇਸ਼ਾ ਚੰਗੇ ਰਹਿੰਦੇ ਹੁੰਦੇ ਆ,
1: ਪਹਿਲਾਂ ਵੀ ਪ੍ਰਧਾਨ ਮੰਤਰੀ ਉਹਨਾਂ ਦੀ ਕਈ ਕਾਫੀ ਕੁਝ ਕਹਿ ਚੁੱਕੀ ਹੈ ਪਹਿਲਾਂ ਵੀ। ਹਾਂਜੀ
0: ਹਾਂਜੀ ਇਟਲੀ ਦੇ ਵਿਦੇਸ਼ ਮੰਤਰੀ ਆ ਜਿਹੜੇ ਉਹਨਾਂ ਨੇ ਇਹ ਕਿਹਾ ਕਿ ਇਸ ਵਕਤ ਇਰਾਨ ਤਬਦੀਲੀ ਦੇ ਦੌਰ ਵਿਚ ਹੈ, ਇਹ ਦੇਖਣਾ ਬਾਕੀ ਹੈ ਕਿ ਇਹ ਦੌਰ ਕਿੰਨਾ ਸਮਾਂ ਚੱਲੇਗਾ ਅਤੇ ਇਸ ਲੜਾਈ ਦਾ ਕੀ ਪ੍ਰਭਾਵ ਹੋਵੇਗਾ ਕਿਉਂਕਿ ਇਸ ਆਗੂ ਨੇ ਦੇਸ਼ ਨੂੰ ਕਈ ਉਹ ਖਾਲਸਾ ਜੀ ਖਮੀਨੀ ਸਾਹਿਬ ਦੀ ਗੱਲ ਕਰ ਰਹੇ ਆ ਇਸ ਆਗੂ ਨੇ ਦੇਸ਼ ਨੂੰ ਕਈ ਦਹਾਕਿਆਂ ਤੋਂ ਸੇਧ ਦਿੰਦਾ ਰਿਹਾ ਅਤੇ ਉਸ ਉਹ ਚਲੇ ਗਿਆ ਦੁਨੀਆਂ ਨੂੰ ਛੱਡ ਕੇ ਚਲੇ ਗਿਆ ਉਹ ਜਿਸ ਦਾ ਕੋਈ ਨਾ ਕੋਈ ਨਤੀਜਾ ਸਾਹਮਣੇ ਆਏਗਾ ਕਰਨੀ ਕਿਹਾ ਵੀ ਇਹਦਾ ਤੁਹਾਨੂੰ ਕੋਈ ਨਾ ਕੋਈ ਜਿਹੜਾ ਭਰਨਾ ਪੈਣਾ
1: ਦੇਖੋ ਜਦੋਂ ਤੁਸੀਂ ਇੱਕ ਉਹਨਾਂ ਦਾ ਵੱਡਾ ਗੁਰੂ ਵੱਡਾ ਲੀਡਰ ਹੀ ਮਾਰ ਦਿੱਤਾ
0: ਉਹਨੂੰ ਰੱਬ ਮੰਨਦੇ ਆ ਖਾਲਸਾ ਜੀ
1: ਉਹਨੂੰ ਨਿਸ਼ਾਨਾ ਲਾ ਕੇ ਉਹਨੂੰ ਨਾਲ ਹੋਰ ਵੀ ਮਾਰੇ ਪਰ ਇਹਦਾ ਰਿਜ਼ਲਟ ਤਾਂ ਬਾਅਦ ਚ ਨਿਕਲਦੇ ਨਾ ਗੱਲ ਦਾ ਰਿਜ਼ਲਟ
0: ਬਿਲਕੁਲ ਅਗਲਾ ਫਰਾਂਸ ਫਰਾਂਸ ਦੀ ਗਵਰਨਮੈਂਟ ਦੇ ਬੁਲਾਰੇ ਮੌਦ ਬ੍ਰੈਗਨ ਨੇ ਕਿਹਾ ਕਿ ਉਹ ਉਸ ਦੇ ਹਜ਼ਾਰਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਸੀ ਦੇਖੋ ਇੱਕ ਪਾਸੇ ਕੀ ਹੈ
1: ਦੂਸਰੇ
0: ਕੋਈ ਕੁਛ ਹਾਂ ਜ਼ਿੰਮੇਵਾਰ ਸੀ ਜਿਸ ਕਰਕੇ ਹਰ ਇੱਕ ਨੂੰ ਉਸ ਦੀ ਮੌਤ ਦਾ ਸਵਾਗਤ ਕਰਨਾ ਤਾਂ ਬਣਦਾ ਹੀ ਆ ਅਤੇ ਅਗਲਾ ਆਗੂ ਚੋਣਾ ਉਥੋਂ ਦੀ ਪਰਜਾ ਦੇ ਹੱਥ ਹੈ ਸੋ ਇਹ ਵੀ ਉਥੋਂ ਦੀ ਪਰਜਾ ਨੂੰ ਭੜਕਾ ਰਹੇ ਆ ਤੇ ਇਹਦੇ ਨਾਲ ਖਾਲਸਾ ਜੀ ਅੱਜ ਦੀਆਂ ਖਬਰਾਂ ਖਤਮ ਹੋਈਆਂ ਤੇ ਤੁਸੀਂ ਕਾਹਲੇ ਪੈਂਦੇ ਸੀ ਕਿੰਨੇ ਸ਼ਰਤ ਹੁਣ ਆਪਾਂ ਬੰਦ ਕਰੇ ਦੇ
1: ਮੇਰਾ ਮੇਰਾ ਕੋਈ ਹੋਰ ਆਈਡੀਆ ਸੀ ਉਹਦੇ ਵਿੱਚ ਨਾ ਲੰਮਾ ਹੋ
0: ਗਿਆ
1: ਚਲੋ ਦੈਟਸ ਫਾਈਨ ਨੋ ਪ੍ਰੋਬਲਮ ਜਿੰਨੀ ਕੋਸ਼ਿਸ਼ ਅਸੀਂ ਕਰਦੇ ਆ ਤੁਹਾਡੇ ਤੱਕ ਖਬਰਾਂ ਪਹੁੰਚਾਉਣ ਦੀ ਅੱਜ ਲੱਗਦਾ ਕੋਈ ਖਬਰ ਰਹਿ ਨਹੀਂ ਗਈ ਅਸੀਂ ਜਿਹੜੀ ਤੁਹਾਡੇ ਤੱਕ ਨਹੀਂ ਪਹੁੰਚਾਈ ਤੇ ਕੱਲ ਪਰਸੋਂ ਨੂੰ ਫੇਰ ਅਸੀਂ ਖਬਰਾਂ ਲੈ ਕੇ ਤੁਹਾਡੇ ਨਾਲ ਪਹੁੰਚ ਜਾਣਾ ਜੀ ਔਰ ਬੜੀ ਮਿਹਰਬਾਨੀ ਤੁਹਾਡਾ ਸਰੋਤਿਓ ਭੈਣੋ ਤੇ ਭਰਾਵੋ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਹੋ ਔਰ ਰਿਪੀਟ ਪ੍ਰੋਗਰਾਮ ਕੱਲ ਨੂੰ ਲੱਗੇਗਾ ਉਹਨੂੰ ਵੀ ਸੁਣਿਓ ਜਿਨ੍ਹਾਂ ਨੇ ਨਹੀਂ ਸੁਣਿਆ ਤੇ ਬੜਾ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ ਧੰਨਵਾਦ ਮਿਹਰਬਾਨੀ ਤੇ ਮਿਲਦੇ ਆ ਜੀ ਪਰਸੋਂ ਨੂੰ ਸਤਿ ਸ੍ਰੀ ਅਕਾਲ ਜੀ
0: ਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ
1: ਜੀ ਸਤਿ ਸ੍ਰੀ ਅਕਾਲ

0: レ、ソール。
1: ババヌカレ、ショール。
0: あれ、ババショールね、ソール、ソール、ソール。

ਸਿੰਪਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ, ਆਲੇ ਦੁਆਲੇ ਦੀ, ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ। ਲਾਗ ਆਨ www.parwazradio.com। ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਪਰ ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆਂ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆਂ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਹਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਹਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ, ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ। ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਆ ਥੋੜੀ ਜਿਹੀ, ਅੱਜ ਵੀ ਸੋਹਣਾ ਹੀ ਆ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਅਸੀਂ ਇੰਜੋਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜੋਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ।
ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸਟਾਡ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲੋਂ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟਰਾਸੇ 106th ਦੇ ਵਿੱਚ ਹਾਂਜੀ ਤੇ 6 3 1 6 5 ਮੀਲ ਹੈ ਜ਼ਰੂਰ ਇੱਕ ਵਾਰੀ ਦਰਸ਼ਨ ਦਿਓ ਜੀ ਤੇ ਵਧੀਆ ਲੋਕਾਂ ਦੇ ਨਾਲ ਤੁਹਾਡਾ ਵਾਹ ਪਵੇਗਾ ਸਿੱਕੇ ਬੰਦ ਤੁਹਾਨੂੰ ਕੰਮ ਕਰਕੇ ਦੇਣਗੇ ਤੇ ਗੱਲ ਇਸ ਤਰ੍ਹਾਂ ਵੀ ਦੋਸਤੋ ਮੈਂ ਨਾ ਸਭ ਤੋਂ ਪਹਿਲਾਂ ਤੇ ਤੁਹਾਨੂੰ ਇੱਕ ਖੂਬਸੂਰਤ ਜਿਹਾ ਗੀਤ ਸੁਣਾ ਦਿਆਂ ਹਾਂਜੀ ਇਹ ਗੀਤ ਹੈ ਜੀ ਗੀਤਾਂ ਦੀ ਰਾਣੀ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਤੇ ਵਾਰ ਹੈ ਮਹਾਰਾਜਾ ਰਣਜੀਤ ਸਿੰਘ ਦੀ ਕਿੰਨਾ ਖੂਬਸੂਰਤ ਸੋਹਣਾ ਮੇਲ ਹੈ ਗੀਤਾਂ ਦੀ ਰਾਣੀ ਦੀ ਆਵਾਜ਼ ਤੇ ਅਲਗੋਜਿਆਂ ਵਾਲੇ ਦਾ ਕਮਾਲ ਲਓ ਹਾਜ਼ਰ ਹੈ ਜੀ ਗੀਤ ਨੂੰ ਇੰਜੋਏ ਕਰੋ ਤੇ ਫਿਰ ਅਗਲੀ ਗੱਲਬਾਤ ਸ਼ੁਰੂ ਕਰਦੇ ਹਾਂ

ਆਵਾਜ਼ ਆਨ ਕਰਨੀ ਭੁੱਲ ਗਿਆ ਸਾਂ ਤੇ ਬੋਲੀ ਜਾਣ ਦਿਆਂ ਤੇ ਆਵਾਜ਼ ਆਨ ਏਅਰ ਜਾ ਨਹੀਂ ਸੀ ਰਹੀ ਤੇ ਸੌਰੀ ਮੈਂ ਫਿਰ ਦੁਬਾਰਾ ਸ਼ੁਰੂ ਕਰਨਾ। ਮੈਂ ਨਾ ਸੱਜਣੋ ਉਸ ਵਕਤ BA ਫਸਟ ਈਅਰ ਦੇ ਵਿੱਚ ਸੀ ਜਦੋਂ ਮੈਂ

ਆਵਾਜ਼ ਆਨ ਕਰਨੀ ਭੁੱਲ ਗਿਆ ਸਾਂ ਤੇ ਬੋਲੀ ਜਾਣ ਦਿਆਂ ਤੇ ਆਵਾਜ਼ ਆਨ ਏਅਰ ਜਾ ਨਹੀਂ ਸੀ ਰਹੀ ਤੇ ਸੌਰੀ ਮੈਂ ਫਿਰ ਦੁਬਾਰਾ ਸ਼ੁਰੂ ਕਰਨਾ। ਮੈਂ ਨਾ ਸੱਜਣੋ ਉਸ ਵਕਤ ਬੀ ਏ ਫਸਟ ਈਅਰ ਦੇ ਵਿੱਚ ਸੀ ਜਦੋਂ ਮੈਂ ਪਹਿਲਾਂ ਆਪਣਾ ਉੱਥੇ ਵਿਸਾਖੀ ਦਾ ਮੇਲਾ ਵੇਖਿਆ।

ਆਵਾਜ਼ ਆਨ ਕਰਨੀ ਭੁੱਲ ਗਿਆ ਸਾਂ ਤੇ ਬੋਲੀ ਜਾਣ ਦਿਆਂ ਤੇ ਆਵਾਜ਼ ਆਨ ਏਅਰ ਜਾ ਨਹੀਂ ਸੀ ਰਹੀ ਤੇ ਸੌਰੀ ਮੈਂ ਫਿਰ ਦੁਬਾਰਾ ਸ਼ੁਰੂ ਕਰਨਾ। ਮੈਂ ਨਾ ਸੱਜਣੋ ਉਸ ਵਕਤ ਬੀ ਏ ਫਸਟ ਈਅਰ ਦੇ ਵਿੱਚ ਸੀ ਜਦੋਂ ਮੈਂ ਪਹਿਲਾਂ ਆਪਣਾ ਉੱਥੇ ਵਿਸਾਖੀ ਦਾ ਮੇਲਾ ਵੇਖਿਆ ਸੀ ਜਿਹੜਾ, ਤੇ ਉਹਨਾਂ ਦਿਨਾਂ ਦੇ ਵਿੱਚ ਬੜੀ ਸਿੰਪਲ ਲਾਈਫ ਹੁੰਦੀ ਸੀ, ਬਹੁਤ ਸਿੰਪਲ ਲਾਈਫ। ਲੋਕ ਗੱਡਿਆਂ ਰੇੜਿਆਂ ਤੇ ਟਰੈਕਟਰਾਂ ਤੇ ਟਾਂਗਿਆਂ ਤੇ ਮੇਲਾ ਵੇਖਣ ਜਾਂਦੇ ਹੁੰਦੇ ਸਨ। ਹਾਂਜੀ, ਤੇ ਮੇਲੇ ਦੇ ਵਿੱਚ ਬੜੀਆਂ ਹੀ ਰੌਣਕਾਂ ਲੱਗੀਆਂ ਸਨ। ਹਰ ਮੇਲੇ ਦੇ ਵਿੱਚ ਰੌਣਕਾਂ ਹੁੰਦੀਆਂ ਸਨ, ਕਬੱਡੀ, ਘੋਲ ਤੇ ਸਿੰਗਰ, ਖਾਣ ਪੀਣ ਨੂੰ ਵਧੀਆ ਚੀਜ਼ਾਂ, ਬੜੇ ਸਟਾਲ ਲੱਗੇ ਤੇ ਕੁੜੀਆਂ ਦੇ ਭਗੂੜੇ ਤੇ ਯੇ ਵੋ ਦਿਸ ਦੈਟ, ਬਹੁਤ ਕੁਛ ਸੀ। ਤੇ ਗੱਲ ਇਸ ਤਰ੍ਹਾਂ ਬਈ, ਉਹ ਜਦੋਂ ਅਸੀਂ ਮੇਲਾ ਵੇਖਣ ਗਏ ਨਾ, ਮੈਂ ਵੀ ਗਿਆ ਸੀ, ਤੇ ਇਹਦਾ ਉਹਦਾ ਅੱਖੀ ਡਿੱਠਾ ਹਾਲ ਜਿਹੜਾ ਸੀ, ਜਿਸ ਤਰ੍ਹਾਂ ਮੈਂ ਮੇਲਾ ਵੇਖਿਆ ਸੀ ਉਹ ਵਿਸਾਖੀ ਦਾ, ਉਹ ਲੱਗਾ ਜੀ ਬਿਆਨ ਕਰਨ। ਤੇ ਮੀਤੋ ਜੀਤੋ ਪਾ ਸੁਰਮਾ ਆਈਆਂ, ਬੱਚਿਆਂ ਨਵੀਆਂ ਫਰਾਕਾਂ ਪਾਈਆਂ। ਭਾਈ ਮੀਤੋ ਜੀਤੋ ਪਾ ਸੁਰਮਾ ਆਈਆਂ, ਬੱਚਿਆਂ ਨਵੀਆਂ ਫਰਾਕਾਂ ਪਾਈਆਂ। ਭਾਬੀ ਵੀਰੋ ਦੰਦਾਸਾ ਮਰਿਆ, ਵੇਲੀ ਜਾਗਰ ਨੇ ਖੁੰਡਾ ਫੜਿਆ। ਬਣਸਾ ਕਬੱਡੀ ਖੇਡਣ ਆਇਆ, ਭਿੰਦੇ ਅਮਲੀ ਨੇ ਸੂਟਾ ਲਾਇਆ। ਭਾਈ ਬਣਸਾ ਕਬੱਡੀ ਦਾ ਥੰਮ ਵਰਗਾ ਜਵਾਨ ਜਵਾਨ ਬੁੱਟਰਾਂ ਦਾ, ਸਾਡੇ ਇਲਾਕੇ ਦਾ ਮੰਨਿਆ ਪਰਮੰਨਿਆ ਲੋਕਰ ਸੀ। ਵੱਡੇ ਵੱਡੇ ਰੇਡਰਾਂ ਦੀਆਂ ਉਹਨੇ ਬਾਜੀਆਂ ਪਵਾਈਆਂ, ਰੱਜ ਕੇ ਸੋਹਣਾ ਤੇ ਸੋਹਣਾ ਹੀ ਸਰੀਰ ਉਹਨੂੰ ਉੱਪਰ ਵਾਲੇ ਨੇ ਦਿੱਤਾ ਸੀ। ਵੇਲੀ ਜਾਗਰ ਨੇ ਖੁੰਡਾ ਫੜਿਆ, ਭਾਬੀ ਵੀਰੋ ਦੰਦਾਸਾ ਮਰਿਆ, ਬਣਸਾ ਕਬੱਡੀ ਖੇਡਣ ਆਇਆ, ਭਿੰਦੇ ਅਮਲੀ ਨੇ ਸੂਟਾ ਲਾਇਆ। ਉਹ ਕੰਧਾਂ ਵਿੱਚ ਫਿਰੇ ਵੱਜਦਾ, ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਨੀ ਮੇਲੇ ਵਿੱਚ ਢੋਲ ਵੱਜਦਾ। ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਦੋਸਤੋ, ਮੇਲਾ ਸ਼ੁਰੂ ਹੋਣ ਤੋਂ ਪਹਿਲਾਂ 3-4 ਦਿਨ ਪਹਿਲਾਂ ਰਾਤ ਨੂੰ ਢੋਲ ਵੱਜਣਾ ਸ਼ੁਰੂ ਹੋ ਜਾਂਦਾ ਹੁੰਦਾ ਸੀ, ਤੇ ਉਹ 6-6 ਮੀਲ ਤੱਕ ਰਾਤ ਨੂੰ ਢੋਲ ਸੁਣਦਾ ਹੁੰਦਾ ਸੀ ਚਾਰ ਚੁਫੇਰੇ। ਘੁੱਗੀ ਢੋਲੀ ਨੇ ਢੋਲ ਵਜਾਇਆ, 20 ਪਿੰਡਾਂ ਦਾ ਦਿਲ ਤੜਕਾਇਆ। ਘੁੱਗੀ ਢੋਲੀ ਨੇ ਢੋਲ ਵਜਾਇਆ, 20 ਪਿੰਡਾਂ ਦਾ ਦਿਲ ਤੜਕਾਇਆ। ਬੋਤਲਾਂ ਨਾਲ ਗਲਾਸੀਆਂ ਖੜਕਣ, ਸੰਤੇ ਬੰਤੇ ਨੇ ਤੁਰਲੇ ਛੱਡੇ। ਆਓ ਮੇਲੇ ਨੂੰ ਜਾਂਦੇ ਗੱਡੇ, ਬਲਦਾਂ ਦੇ ਗਲ ਟੱਲੀਆਂ ਖੜਕਣ। ਸੰਤੇ ਬੰਤੇ ਨੇ ਤੁਰਲੇ ਛੱਡੇ, ਆਓ ਮੇਲੇ ਨੂੰ ਜਾਂਦੇ ਗੱਡੇ, ਬਲਦਾਂ ਦੇ ਗਲ ਟੱਲੀਆਂ ਖੜਕਣ। ਕੱਕੇ ਵਾਲ ਬਚਨੋਂ ਦੇ, ਇਹ ਤਾਂ ਦੁਧੀਆ ਮੱਕੀ ਦੀ ਛੱਲੀ ਦੇ, ਦਮੜੀ ਦਾ ਸੱਕ ਮਾਰ ਕੇ ਅੱਗ ਲਾਉਣ ਮੇਲੇ ਨੂੰ ਚੱਲੀ ਜੇ। ਬਲੌਰੀ ਅੱਖਾਂ ਵਾਲੀ ਦਿਲ ਮੇਰਾ ਲੈ ਗਈ, ਮੇਲੇ ਚ ਮਿਲਾਂਗੇ ਮੈਨੂੰ ਕਹਿ ਗਈ। ਛਾਲ ਮਾਰ ਗੱਡੇ ਤੇ ਬਹਿ ਗਈ, ਤੂੰ ਪਿੱਛੇ ਪਿੱਛੇ ਆਵੀਂ ਭੱਜਦਾ। ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਨੀ ਮੇਲੇ ਵਿੱਚ ਢੋਲ ਵੱਜਦਾ। ਵਾਹ ਵਾਹ, ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮੱਲ ਲਏ ਪੰਘੂੜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮੱਲ ਲਏ ਪੰਘੂੜੇ। ਉਹਨਾਂ ਦੀਆਂ ਜੁਲਫਾਂ ਜ਼ਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ। ਉਹਨਾਂ ਦੀਆਂ ਜੁਲਫਾਂ ਯਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ। ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥੀ ਰੰਗਲੇ ਝੂੜੇ।

ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ ਕੋਕਾ ਛੱਟਣ ਬਣਸੋ ਦਾ ਮਾਰੇ ਲਿਸ਼ਕਾਰੇ ਤੇ ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਮੇਲੇ ਵਿੱਚ ਢੋਲ ਵੱਜਦਾ। ਦੋਸਤੋ ਇਹ ਜਿੰਨਾ ਲੜਕੀਆਂ ਦੇ ਮੈਂ ਨਾਂ ਲੈ ਰਿਹਾ ਓਰਿਜਿਨਲ ਨਾਂ ਨੇ ਸਾਡੇ ਪਿੰਡ ਦੀਆਂ ਲੜਕੀਆਂ ਹੁੰਦੀਆਂ ਸਨ ਸਾਰੀਆਂ ਦੀਆਂ ਸਾਰੀਆਂ। ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ। ਮੁੰਡੇ ਚੀਤਿਆਂ ਵਾਂਗੂ ਜੱਚਦੇ ਤੇ ਮੋਹਰਾਂ ਵਾਂਗੂ ਨੱਚਦੇ ਉਹਨਾਂ ਦਾ ਅੰਗ ਅੰਗ ਢੋਲ ਤੇ ਨੱਚਦਾ ਤੇ ਡੌਲੇ ਫਰਕਣ ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ ਜੀਤੋ ਨੂੰ ਪੰਮਾ ਸੋਹਣਾ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ ਡਗਾ ਢੋਲ ਉੱਤੇ ਜੇ ਵੱਜਦਾ ਦਿਲ ਨੱਡੀਆਂ ਦੇ ਧੜਕਣ ਜੀਤੋ ਨੂੰ ਪੰਮਾ ਸੋਹਣਾ ਲੱਗਦਾ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਗਿੱਦੜ ਸ਼ੇਰ ਬਣ ਕਿੱਦਾਂ ਗੱਜਿਆ ਜੇ ਆ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਤੁਹਾਡੀਆਂ ਇਤਿਹਾਸ ਸੁਣਾਇਆ ਜੇ ਭਾਈ ਖਾਲਸਾ ਕਿਉਂ ਤੇ ਕਿੱਦਾਂ ਸੱਜਿਆ ਜੇ ਤੁਹਾਡੀਆਂ ਇਤਿਹਾਸ ਸੁਣਾਇਆ ਜੇ ਆਲ ਗੋਜਿਆਂ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ ਪਾਏ ਸੱਤੇ ਇਹ ਨਾ ਉਹ ਬੀਬੀ ਜਿਹੜੀ ਡੇਰੇ ਬਾਬੇ ਨਾਨਕ ਦੀ ਜੁਗਨੀ ਗਾਉਂਦੀ ਹੁੰਦੀ ਸੀ ਉਹਦੇ ਨਾਲ ਸੱਤਾ ਅਮਲੀ ਵਜਾਉਂਦਾ ਹੁੰਦਾ ਸੀ ਝੂਟਾ ਗੁਰਮੀਤ ਬਾਵਾ ਦੇ ਨਾਲ ਤੁਹਾਡੀਆਂ ਇਤਿਹਾਸ ਸੁਣਾਇਆ ਜੇ ਅਲਗੋ ਜਿਹਾ ਵਖਤ ਫਿਜ਼ਾਵਾਂ ਨੂੰ ਪਾਇਆ ਜੇ ਸੱਤੇ ਅਮਲੀ ਨੇ ਬਾਈ ਕੱਢ ਝੂਟਾ ਖੜਕਾਇਆ ਜੇ ਆ ਨਰਿੰਦਰ ਬੀਬਾ ਨੇ ਮੇਲੇ ਦਾ ਦਿਲ ਤੜਕਾਇਆ ਜੇ ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆਂ ਮੇਲਾ ਬਣ ਜਾਏ ਇਹ ਤੰਬੂ ਨਜ਼ਾਰੇ ਖੁਸ਼ੀਆਂ ਦਾ ਸਾਰੇ ਜੱਗ ਤੇ ਤਣ ਜਾਏ ਆ ਮੇਰੀ ਮੰਨ ਲੈ ਰੱਬਾ ਸੋਹਣਿਆ ਦੁਨੀਆਂ ਮੇਲਾ ਬਣ ਜਾਏ ਮੈਂ ਗੋਡੇ ਟੇਕ ਕਰਾਂ ਸਜਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢ ਦੇ ਨੀ ਮੇਲੇ ਵਿੱਚ ਢੋਲ ਵੱਜਦਾ ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ ਆ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ ਜਿਹੜਾ ਚੁੱਕ ਜਾਏ 500 ਦੇਵਾਂਗਾ ਸ਼ੇਰੇ ਨੇ ਬੁਗਦਰ ਪੇੜ ਵਿੱਚ ਸੁੱਟਿਆ ਜੇ ਮੱਖਣ ਭਲਵਾਨ ਕਿਸੇ ਤੋਂ ਘੱਟ ਨਹੀਂ ਪਰ ਮੇਲਾ ਬਣਸੇ ਬੁੱਟਰ ਨੇ ਲੁੱਟਿਆ ਜੇ ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜ ਫੜ ਕੁੱਟਿਆ ਜੇ ਆ ਬਣਸੇ ਦੀਆਂ ਕਿਆ ਬਾਤਾਂ ਜਿੱਡਾ ਸ਼ੇਰ ਜਵਾਨ ਤੇ ਸੋਹਣਾ ਸਾਡੇ ਇਲਾਕੇ ਚ ਹੋਇਆ ਓਨੀ ਮਾੜੀ ਕਿਸਮਤ ਵਾਲਾ ਹੋਇਆ ਬਾਤ ਪੰਜਾਬ ਭਰ ਦੇ ਕਬੱਡੀ ਦੇ ਸ਼ੇਰਾਂ ਨੂੰ ਉਹਨੇ ਪੂਛੋ ਫੜ ਫੜ ਕੁੱਟਿਆ ਜੇ ਬਣਸੇ ਦੇ ਥੰਮਾਂ ਵਰਗੇ ਪੱਟ ਦੇ ਫਲਾਦੀ ਡੌਲੇ ਜਿਨ੍ਹਾਂ ਦਾ ਭਾਰ ਨਹੀਂ ਸੀ ਧਰਤੀ ਝੱਲਦੀ ਉਸ ਕੀਤੇ ਕੱਖੋਂ ਹੌਲੇ ਉਹ ਚੀਤਿਆਂ ਚ ਸ਼ੇਰ ਲੱਗਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਨੀ ਮੇਲੇ ਵਿੱਚ ਢੋਲ ਵੱਜਦਾ। ਆ ਲਓ ਜੀ ਇੱਕ ਹੀਰੋ ਸਾਡੇ ਇਲਾਕੇ ਦਾ ਨਵਾਂ ਬਦਮਾਸ਼ ਆਇਆ ਜੇ ਮੇਲੇ ਦੇ ਵਿੱਚ ਅਜਰ ਆਏ ਦੀ ਮੈਂ ਇੰਟਰੋਡਕਸ਼ਨ ਕਰਾਉਣ ਲੱਗਾ ਤੁਹਾਡੇ ਨਾਲ। ਦੋ ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮੱਲੀਆਂ ਦਾ ਲੱਭੂ ਕੰਜਰ ਜੇ ਮਾਫ ਕਰਨਾ ਦੋਸਤੋ ਇਹਨੂੰ ਸਾਰਾ ਇਲਾਕਾ ਹੀ ਉਹਨਾਂ ਨੇ ਪਿਆਰ ਨਾਲ ਇਹਨੂੰ ਨਾਂ ਲੱਭੂ ਕੰਜਰ ਦਿੱਤਾ ਹੈ। ਜੇ ਮੈਂ ਇਹਦਾ ਨਾਂ ਨਾ ਲਵਾਂ ਤੇ ਮੈਂ ਇਹਦੇ ਨਾਲ ਬੇਇਨਸਾਫੀ ਕਰਾਂਗਾ। ਇਹਨੂੰ ਵੀ ਪਤਾ ਸੀ ਕਿ ਸਾਰਾ ਇਲਾਕਾ ਮੈਨੂੰ ਲੱਭੂ ਕੰਜਰ ਕਹਿੰਦਾ। ਇਹ ਅੰਗਰੇਜ਼ਾਂ ਦੇ ਵੇਲੇ ਇਹਦਾ ਪਿਓ ਅੰਗਰੇਜ਼ਾਂ ਦਾ ਚਾਪਲੂਸ ਸੀ ਤੇ ਇਹਨਾਂ ਨੂੰ ਬਹੁਤ ਸਾਰੀ ਜ਼ਮੀਨ ਮਿਲੀ ਸੀ ਤੇ ਅੱਗੋਂ ਨਲਾਇਕ ਇੱਦਾਂ ਦੀ ਔਲਾਦ ਹੋਈ ਉਹਦਾ ਔਲਾਦ ਲੱਭੂ ਜੇ ਜਿਹੜਾ ਵੈਲੀ ਸੀ ਇਲਾਕੇ ਦਾ।
ਹਰ ਵੇਲੇ 10-15 ਬਦਮਾਸ਼ ਇਹਦੀ ਹਵੇਲੀ ਬੈਠੇ ਰਹਿੰਦੇ ਹੁੰਦੇ ਸੀ ਤੇ ਇਹਨੇ ਐਂਟਰੀ ਕੀਤੀ ਜੇ ਹੁਣ ਮੇਲੇ ਦੇ ਵਿੱਚ 2 ਮਹੀਨੇ ਸਿਰਫ ਇਹ ਬਾਹਰ ਜੇ ਆਉਂਦਾ 10 ਮਹੀਨੇ ਰਹਿੰਦਾ ਅੰਦਰ ਜੇ ਹੱਥ ਖੂੰਡਾ ਨਾਲ ਟੋਲੀ ਗੁੰਡਿਆਂ ਦੀ ਇਹ ਮਲੀਆਂ ਦਾ ਲੱਭੂ ਕੰਜਰ ਜੇ ਇਹਦੇ ਉਲਟੇ ਕਾਰੇ ਉਹਨੇ ਦੁਕਾਨਾਂ ਵਾਲੇ ਘੁੱਟ ਦਿੱਤੇ ਸਰਕਸ ਦੇ ਤੰਬੂ ਪੁੱਟ ਦਿੱਤੇ ਮਾਰੇ ਲਲਕਾਰੇ ਪਏ ਸਾਰੇ ਮੇਲੇ ਉਹਨੂੰ ਢਾ ਲਿਆ ਭੰਨ ਵੱਖੀਆਂ ਲੰਮਾ ਪਾ ਲਿਆ ਤੇ ਛਿੱਤਰ ਮਾਰੇ ਲਓ ਜੀ ਪੁਲਿਸ ਦੀ ਟੋਲੀ ਪਿੱਪਲ ਥੱਲੇ ਬਹਿ ਕੇ ਲਾਂਭੇ ਮੇਲੇ ਤੋਂ ਸ਼ਰਾਬ ਪੀ ਰਹੀ ਜਦੋਂ ਮੇਲੇ ਸਾਰੇ ਨੇ ਲੱਭੂ ਦੀ ਢਾਣੀ ਨੂੰ ਕੁੱਟਣਾ ਸ਼ੁਰੂ ਕਰਤਾ ਲੱਭੂ ਉਹਨਾਂ ਨਾਲ ਹੀ ਸ਼ਰਾਬ ਪੀਂਦਾ ਆਇਆ ਸੀ ਮੇਲੇ ਦੇ ਵਿੱਚ ਤੇ ਉਹ ਪੁਲਿਸ ਦੀ ਢਾਣੀ ਡਾਂਗਾਂ ਲੈ ਕੇ ਫਿਰ ਮੇਲੇ ਚ ਵੜ ਗਈ ਵਾਰ ਪੁਲਿਸ ਦੀ ਮੇਲੇ ਵਿੱਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਵਾਰ ਪੁਲਿਸ ਦੀ ਮੇਲੇ ਚ ਆਉਣ ਵੜੀ ਫਿਰ ਬਣ ਕੇ ਹਨੇਰੀ ਜਿਹੜਾ ਅੱਗੇ ਚੜਿਆ ਢਾ ਲਿਆ ਡਾਂਗ ਮੇਲੇ ਨੂੰ ਫੇਰੀ ਭਾਈ ਇੱਕ ਉਜੰਡ ਪੰਜਾਬ ਦੀ ਪੰਜਾਬ ਪੁਲਿਸ ਏ ਡਾਂਗਾਂ ਮੇਰੇ ਛੱਡੀਆਂ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਦੋਸਤੋ ਪੁਲਿਸ ਵਾਲੇ ਕੁੱਟਣ ਡਏ ਹੋਣ ਤੇ ਉਹਨਾਂ ਦਾ ਮੂੰਹ ਬੰਦ ਰਹੇ ਕਦੀ ਹੋ ਹੀ ਨਹੀਂ ਸਕਦਾ ਇੱਕ ਡੰਡਾ ਮਾਰਨ ਨਾਲ 2-3 ਗਾਲਾਂ ਵੀ ਕੱਢ ਜਾਂਦੇ ਨੇ ਤੁਹਾਨੂੰ ਵੀ ਪਤਾ ਹੀ ਇੱਕ ਉਜੰਡ ਪੰਜਾਬ ਪੁਲਸੀਏ ਡਾਂਗਾਂ ਸੁੱਚੇ ਦੇ ਛੱਡੀਆਂ ਆ ਮੇਰੀ ਰੱਬ ਤੋਂ ਸੋਹਣੀ ਮਾਂ ਨੂੰ ਉਹਨੇ ਗਾਲਾਂ ਕੱਢੀਆਂ ਭੱਜਣ ਦਾ ਰਸਤਾ ਨਜ਼ਰ ਨਹੀਂ ਆਉਂਦਾ ਮੈਂ ਪੁਲਿਸ ਦੀਆਂ ਡਾਂਗਾਂ ਅੱਗੇ ਹੱਥ ਡਾਉਂਦਾ ਪੁੱਠੇ ਪੈਰੀ ਆਵਾਂ ਨੱਸਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚ ਹੀ ਰਹਿਣ ਦੇ ਫਿਰ ਪੁਲਿਸ ਅੱਗੇ ਮੇਲਾ ਨੱਸਦਾ ਇਸ ਤਰ੍ਹਾਂ ਪੁਲਿਸ ਵਾਲਿਆਂ ਨੇ ਮੇਲਾ ਬੰਦ ਕਰਵਾਇਆ ਸੀ ਸ਼ਾਮ ਨੂੰ ਦੋਸਤੋ ਇਹ ਨੈਚੁਰਲੀ ਸਾਡੇ ਪੁਲਿਸ ਮੇਲੇ ਜਿਹੜੇ ਨੇ ਨਾ ਅਕਸਰ ਕਈ ਬਹੁਤ ਸਾਰੇ ਮੇਲੇ ਤੇ ਜਦੋਂ ਪੁਲਿਸ ਮੇਲੇ ਚ ਆਉਣ ਵਾਲੀ ਲੜਿਆ ਕੌਣ ਕਿੰਨੇ ਕਿੰਨੂ ਮਾਰਿਆ ਇਹ ਪੁਲਿਸ ਵਾਲਿਆਂ ਨੇ ਹੀ ਵੇਖਿਆ ਉਹਨਾਂ ਨੇ ਕਬੱਡੀ ਹੋਈ ਡਾਂਗ ਮੇਲੇ ਨੂੰ ਫੇਰਨੀ ਸ਼ੁਰੂ ਕਰ ਦਿੱਤੀ ਸੀ ਜਿਹਦੇ ਵਿੱਚ ਸਾਡੇ ਵੀ ਡਾਂਗਾਂ ਫੇਰਨੀ ਭਾਈ ਇਹ ਵੀ ਪੰਜਾਬ ਦਾ ਇੱਕ ਰੰਗ ਹੈ ਸਾਡੇ ਕਲਚਰ ਦਾ ਇੱਕ ਰੰਗ ਹੈ ਹਾਂਜੀ ਜਿਹੜਾ ਮੈਂ ਤੁਹਾਡੇ ਸਾਹਮਣੇ ਬਿਆਨ ਕੀਤਾ ਤੇ ਹੁਣ ਮੈਂ ਆਪਣਾ ਕਾਲਾਂ ਵੱਲ ਚੱਲਦਾ ਤੇ ਸਭ ਤੋਂ ਪਹਿਲੀ ਕਾਲ ਸਾਡੇ ਅਖਤਰ ਸਾਹਿਬ ਹੋਣਾ ਦੀ ਪਾਕਿਸਤਾਨ ਤੋਂ ਹੈ ਤੇ ਅਖਤਰ ਸਾਹਿਬ ਜੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਤੁਸੀਂ ਇਸ ਤਰ੍ਹਾਂ ਕਰੋ ਭਾਈ ਰੇਡੀਓ ਬੰਦ ਕਰ ਦਿਓ ਤੇ ਮੈਂ ਤੁਹਾਨੂੰ ਲੱਗਾ ਜੀ ਕਾਲ ਕਰਨ ਦੋਸਤੋ ਤੁਸੀਂ ਪਹਿਲੇ ਆਵਰ ਵਿੱਚ ਬਹੁਤ ਘੱਟ ਆਉਂਦੇ ਹੋ ਦੂਸਰੇ ਆਵਰ ਵਿੱਚ ਫਿਰ ਆਉਂਦੇ ਹੋ ਪਹਿਲੇ ਆਵਰ ਵਿੱਚ ਵੀ ਕਾਲ ਕਰਿਆ ਕਰੋ ਤਾਂ ਕਿ ਰੌਣਕਾਂ ਕੰਟੀਨਿਊਸਲੀ ਲੱਗੀਆਂ ਰਹਿਣ ਤੇ ਅਖਤਰ ਹਾਕਮ ਦਾ ਆਲ ਵੀ ਨਹੀਂ ਅਖਤਰ ਸਾਹਿਬ

0: اختر صاحب وعلیکم السلام سر، کی حال چال نے؟ تہاڈی آواز ہی نہیں سی آ رہی، میں سوچا کہ
1: ٹھیک خیریت شکر الحمدللہ جی.
0: ہاں جی ہاں جی، تے کس طرح دا ویدر ہے پاکستان چارج؟
1: بس نارمل ہی ہے، کدی ماڑے موٹے بدل نے تو آم دھوپی ہے.
0: اچھا اچھا، آم دھوپ لگی ہے، اور سب نقصان ہے، چڑھتی کڑا ٹھیک ٹھاک ہو، سارے راجی خوش
1: ہو؟ موجاں لگی ہیں جی، موجاں
0: اللہ دیا تو موجاں لوائی رکھے جی سارے پاکستان،
1: بس جی دعا کر
0: ساری دعا. ہاں جی
1: ہاں جی ہاں جی.
0: اختر صاحب آج کی تسی سانو سنانا چاہو گے، کی کہنا چاہو گے، کہو جی گل بات کرو گے سارے نال؟
1: میں سر اج تہاڈے آ سندا پیا سی میلے دے حوالے دے نال، ماشاءاللہ بڑا
0: اس تو پہلا سواد ہون دے، تسی مینوں گل پوچھو کچھ. اے سچ سچ میلہ میں اپنی اکھی ویکھیا سی، اسی طرح ہی میلے چ واپریا سی، تے اے جڑا جس طرح جنے چاواں نال ہی بچپن چ میلے ویکھن جاندے ہوندے سن، جن میں نا لئے نے سارے اوریجنل نا نے، ادا ہی ہوا سی میلے سارا کچھ.
1: صحیح ہے جی، صحیح ہے.
0: ہاں جی جی، تے لاگے شاگے کیڑا میلا لگتا جا مہما کے لگتے ہیں؟
1: ساڈے لاگے میلا لگتا جی بابا تاج دین سرکار چشتیاں شریف سالانہ میلا، بہت تگڑا میلا ہوں.
0: اچھا،
1: باقی جڑا ہے اور اس تو بعد جڑا پرانا میلا یہ آ، اس تو بعد تو چھوٹے چھوٹے میلے کئی تھاواں تے ہور لگدے نے، تے سارے جڑے ہیگے آ پھر جٹ زمیندار بندے جڑے ہیگے آ پھر میلے ویکھدے نے. میں آپ وی میلا یعنی کہ نا شوق دے نال ویکھدا رہیا، تے اج میں جس تھان دے اتے بیٹھا یہ ریاست بیکانیر دے نال بہاول نگر ضلع پاکستان دے وچ، تو او دی تحصیل ہرون آباد چک چھواں نار سی، میرا چھواں نار چک دے نال اک ڈیرا ہے چودھری عبدل رشید دا، تے انہاں دے ڈیرے بیلی نے میرے، تو اتھے میں بیٹھا سگا، تو اتھے ہی بیٹھا ہویا تے او سندا پیا سی پروگرام. تو انہاں دے میں جڑا ہے نا اج تھانو میں وی میلا دکھاونا، تسی تے دکھایا
0: جڑا میلا تسی دسنا سب تو ودیا میلا لگدا ہے، تے ایدے وچ ਘੋਲ ਕਬੱਡੀਆਂ ਗੇਮਾਂ ਜਾਂ ਇਹੋ ਜਿਹਾ ਕੁਛ ਵੀ ਹੁੰਦਾ, ਸਿੰਗਰ ਵਗੈਰਾ ਵੀ ਆਉਂਦੇ ਨੇ, ਕਵਾਲੀ ਕਰਨ ਵਾਲੇ ਆਉਂਦੇ ਨੇ?
1: ਸਰ ਇਹਦੇ ਵਿੱਚ ਕਵਾਲੀ ਤਾਂ ਹੁੰਦੀ ਆ, ਨਾਤਾਂ ਵੀ ਹੁੰਦੀਆਂ, ਫਿਰ ਇਸ ਤੋਂ ਹਟ ਕੇ ਮੇਲੇ ਦੇ ਵਿੱਚ ਸਰਕਸ ਵੀ ਲੱਗਦੀ, ਉਹ ਚਿੜੀਆ ਘਰ ਹੋ ਗਿਆ, ਇਹ ਸਾਰਾ ਕੁਛ ਲੱਗਦਾ. ਪਹਿਲੇ ਕਬੱਡੀ ਹੁੰਦੀ ਸੀਗੀ, ਹੁਣ ਕਬੱਡੀ ਨਹੀਂ ਹੁੰਦੀ, ਹੁਣ ਇਹ ਆਮ ਮੇਲਾ ਲੱਗਦਾ ਵੀ ਖਾਣ ਪੀਣ ਦੀਆਂ ਛਾਵਾਂ ਹੋ ਗਈਆਂ, ਨਿਆਣਿਆਂ ਦੇ ਖਿਡੌਣੇ ਹੋ ਗਏ, ਘਰਾਂ ਦੇ ਭਾਂਡੇ ਹੋ ਗਏ, ਤੇ ਨਾਰਾਂ ਵਾਸਤੇ ਕੋਈ ਨਿੱਕਾ ਮੋਟਾ ਸਮਾਨ ਹੋ ਗਿਆ, ਮੁੰਡੀਆਂ ਛੱਲੇ ਹੋ ਗਏ, ਯਾਰਾਂ ਬੇਟੀਆਂ ਵਾਸਤੇ ਹੋ ਗਏ,
0: ਹਾਂਜੀ
1: ਬੱਚਿਆਂ ਵਾਸਤੇ.
0: ਹਾਂਜੀ ਹਾਂਜੀ, ਤੇ ਤੁਹਾਡੇ ਮਤਲਬ ਕਿ ਕਬੱਡੀ ਦੇ ਵੀ ਟੌਪ ਦੇ ਪਲੇਅਰ ਜਦੋਂ ਮੇਲਿਆਂ ਚ ਕਬੱਡੀਆਂ ਹੁੰਦੀਆਂ ਨੇ, ਘੋਲ ਵਗੈਰਾ ਵੀ ਸਾਰਾ?
1: ਹਾਂਜੀ ਹਾਂਜੀ,
0: ਸਾਡੇ ਵਰਗਾ ਹੀ ਉਹ ਹੀ ਸਿਸਟਮ ਹੈ, ਕਲਚਰ ਤਾਂ ਇੱਕੋ ਹੀ ਹੈ ਨਾ?
1: ਹਾਂਜੀ ਹਾਂਜੀ, ਕਲਚਰ ਤਾਂ ਇੱਕੋ ਹੈ, ਇੱਕੋ ਹੈ, ਇੱਕੋ ਆ ਜੀ ਆਪਾਂ.
0: ਬਿਲਕੁਲ ਬਿਲਕੁਲ, ਨੋ ਡਾਊਟ, ਇਹਦੇ ਚ ਕੋਈ
1: ਹਾਂਜੀ
0: ਇੱਕ ਜਰਾ ਵਿੱਚ ਲੀਕ ਹੀ ਵੱਜੀ ਹੈ, ਬਾਕੀ ਤੇ ਸਾਰਾ
1: ਹਾਂਜੀ ਹਾਂਜੀ
0: ਸਿਸਟਮ ਹੈ ਸਾਡਾ.
1: ਹਾਂਜੀ ਬਿਲਕੁਲ ਜੀ ਬਿਲਕੁਲ,
0: ਜਿਹੜੇ ਜਿੰਨਾ ਕੋਲ ਤੁਸੀਂ ਆਏ ਹੋ ਬਾਅਦ ਵਿੱਚ ਮੇਰੀ, ਉਹਨਾਂ ਨੂੰ ਵੀ ਸਲਾਮ ਕਹਿ ਦਿਓ ਸਾਰਿਆਂ
1: ਨੂੰ ਜੀ. ਬਿਲਕੁਲ, ਕਿਉਂ ਨਹੀਂ, ਤੇ ਮੈਂ ਪਹਿਲੇ ਤੋਂ ਪੰਜਾਬੀਆਂ ਦੇ ਨਾਂ ਹੀ ਜਿਹੜਾ ਹੈਗਾ ਇਹ ਮੇਲਾ ਜਿਹੜਾ ਅੱਜ ਦਾ ਜਿਹੜਾ ਮੈਂ ਤੁਹਾਡਾ ਸੁਣਿਆ ਤੇ ਮੈਨੂੰ ਵੀ ਆਪਦਾ ਮੇਲਾ ਚੇਤੇ ਆ ਗਿਆ. ਮੇਲੇ ਦੀ ਉਦੋਂ ਬਾਕਾਇਦਾ ਤਿਆਰੀ ਹੁੰਦੀ ਸੀ, ਜਿਸ ਤਰ੍ਹਾਂ ਤੁਹਾਡੇ ਵਿਸਾਖੀ ਦਾ ਮੇਲਾ ਤੇ ਪਹਿਲੇ ਮਹੀਨਾ ਦੋ ਮਹੀਨੇ ਪਹਿਲੇ ਤਿਆਰੀ ਹੋਣ ਲੱਗ ਪੈਣੀ, ਜਿਸ ਤਰ੍ਹਾਂ ਹਾਂਜੀ ਬਕਸੇ ਦੇ ਵਿੱਚੋਂ ਜਿੱਦਾਂ ਤੁਸੀਂ ਆਪਦਾ ਜਿਹੜਾ ਹੈਗਾ ਦੱਸਿਆ ਨਾ ਵੀ ਉਹ ਸੂਟ ਕੱਢਣ ਦਾ ਦੱਸਦੇ ਰਹਿ ਜੇ, ਇਸ ਜਿਹੜਾ ਹੈਗਾ ਨਾ ਇਸੇ ਤਰ੍ਹਾਂ ਹੀ ਸਾਡੇ ਵੀ ਯਾਨੀ ਕਿ ਤਿਆਰੀ ਕਰਦੇ ਹੁੰਦੇ ਸਨ. ਉਦੋਂ ਜੱਟ ਜ਼ਿਮੀਂਦਾਰਾਂ ਨੇ ਆਉਣਾ ਹੁੰਦਾ ਸੀਗਾ, ਉਹ ਪਹਿਲੇ ਇੱਕ ਅੱਧਾ ਲੇਲਾ ਪਠੋਰਾ ਰੱਖ ਲੈਂਦੇ ਸੀ ਵੀ ਆਹ ਮੇਲੇ ਤੇ ਵੇਚ ਕੇ ਮੇਲਾ ਮੂਲਾ ਵੇਖਾਂਗੇ. ਇਹ ਉਹ ਫਿਰ ਮੈਂ ਹੁਣ ਤੁਹਾਨੂੰ ਦੱਸਦਾ ਜੀ ਮੇਲੇ ਦੇ ਵਿੱਚ ਹੁੰਦਾ ਕੀ ਆ, ਤੇ ਅਮੀਰ ਦਾ ਵੀ ਮਜ਼ਾ ਆਊਗਾ. ਇਜਾਜ਼ਤ ਹੈ ਜੀ, ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਬਹੁਤ ਗੂੜਾ, ਉਹਨੇ ਆਖਿਆ ਕਿ ਸੀਨੇ ਲਾ ਕੇ ਸਲਾਮ
0: ਜੀ, ਉਹਨਾਂ ਵੱਲੋਂ ਆਪ ਨੂੰ ਵੀ ਸਲਾਮ, ਵਾਲੇਕੁਮ
1: ਸਲਾਮ, ਬੜੀ ਬੜੀ ਮਿਹਰਬਾਨੀ ਜੀ. ਤੇ ਸੁਣਿਆ ਜੀ, ਗੌਰ ਕਰਿਆ ਜੀ, ਵੇਚ ਕੇ ਬੱਕਰੀ ਦਾ ਇੱਕ ਲੇਲਾ, ਆ ਜਾਓ ਵੇਖਣ ਚੱਲੀਏ ਮੇਲਾ। ਵੇਚ ਕੇ ਬੱਕਰੀ ਦਾ ਇੱਕ ਲੇਲਾ, ਆ ਜਾਓ ਵੇਖਣ ਚੱਲੀਏ ਮੇਲਾ, ਆ ਜਾਓ ਯਾਰ ਜਲੇਬੀਆਂ ਖਾਈਏ, ਮੇਲੇ ਦੇ ਵਿੱਚ ਭੰਗੜੇ ਪਾਈਏ। ਮੌਤ ਦਾ ਖੂਹ ਤੇ ਮੌਤ ਦਾ ਗੋਲਾ, ਥਾਂ ਥਾਂ ਪਾਉਣ ਸਪੀਕਰ ਰੌਲਾ, ਝੂਟੀਏ ਝੂਲੇ ਘੁੰਮਣ ਵਾਲੇ, ਅਸਮਾਨਾਂ ਨੂੰ ਚੁੰਮਣ ਵਾਲੇ।
0: ਵਾਹ ਵਾਹ ਵਾਹ, ਜਿਉਂਦੇ ਰਹੋ।
1: ਪਾਨ ਤੇ ਸਿਗਰਟ ਹੋਏ ਸਵੱਲੇ, ਥਾਂ ਥਾਂ ਹੁੰਦੀ ਬੱਲੇ ਬੱਲੇ, ਲੈ ਲੋ ਗੁੱਡੀਆਂ ਲਾਲ ਪਟੋਲੇ, ਨਾਰਾਂ ਫਿਰਦੀਆਂ ਬਣ ਕੇ ਟੋਲੇ। ਸੁਰਖੀ ਪਾਊਡਰ ਸਸਤੇ ਹੋ ਗਏ, ਮਹਿੰਗਾਈ ਦਾ ਧੋਣਾ ਧੋ ਗਏ, ਚਾਬੀ ਵਾਲੀ ਮੱਕੜੀ ਲੈ ਲੋ, ਐਟਕ ਮੈਟਕ ਛਤਰੀ ਲੈ ਲੋ। ਸ਼ੇਰ ਬਬਰ ਪਿਆ ਬੜਕਾਂ ਮਾਰੇ, ਆ ਜਾਓ ਦਿਨ ਨੂੰ ਵੇਖੀਏ ਤਾਰੇ, ਲੱਕੀ ਅਰਾਨੀ ਸਰਕਸ ਵੇਖੋ। ਸਾਡੇ ਮਸ਼ਹੂਰ ਆ ਪਾਕਿਸਤਾਨ ਚ ਲੱਕੀ ਅਰਾਨੀ ਸਰਕਸ। ਲੱਕੀ ਅਰਾਨੀ ਸਰਕਸ ਵੇਖੋ, ਸਾਈਕਲ ਗਰਾਉਂਡ ਚ ਅੱਖੀਆਂ ਸੇਕੋ, ਅਸਲੀ ਚੈਨਾ ਦੇ ਕੱਪ ਲੈ ਲੋ, ਲੋਹਾ ਡੱਬਾ ਟੱਪ ਵੀ ਲੈ ਲੋ, ਰੱਜ ਰੱਜ ਕੇ ਰੱਜ ਰੱਜ ਕੇ ਆਓ ਲੰਗਰ ਖਾਈਏ, ਘਰ ਨੂੰ ਨਜ਼ਰ ਨਿਆਜ ਲਜਾਈਏ, ਵਿਗੜੀ ਕਿਸਮਤ ਅੱਜ ਬਣਾਈਏ, ਤੋਤੇ ਕੋਲੋਂ ਫਾਲ ਕਢਾਈਏ, ਜਿਹੜੀਆਂ ਮਨ ਵਿਚ ਪੂਰੀਆਂ ਕਰੀਏ, ਦੂਰ ਦਿਲਾਂ ਦੀਆਂ ਦੂਰੀਆਂ ਕਰੀਏ, ਸੁਣ ਤੂੰ ਸੋਮ ਸਲਾਤ ਆਜ਼ਾਨਾ, ਅਕਲ ਕਰੀ ਹੁਣ ਬਣ ਜਾ ਦਾਨਾ, ਹੋ ਗਿਆ ਅਖਤਰ ਬਹੁਤ ਕਵੇਲਾ, ਰੱਬ ਨੇ ਲਾਉਣਾ ਇੱਕ ਦਿਨ ਮੇਲਾ। ਇਹ ਸਰ ਜੀ ਹੈ ਸੀ ਵੀ ਮੇਲਾ, ਜਿਹੜੇ ਮੇਲੇ ਲੱਗਦੇ ਨੇ, ਮੇਲੇ ਦੇ ਵਿਚ ਕੀ ਕੁਛ ਹੁੰਦਾ ਕਿੱਦਾਂ। ਇਹ ਸਰਦਾਰ ਜੀ ਗੱਲ ਇਹ ਹੈਗੀ ਆ ਨਾ ਕਿ ਉਹ ਚੱਸਾਂ ਮੁੱਕ ਗਈਆਂ,
0: ਬਿਲਕੁਲ
1: ਨਫਸਾ ਨਫੀ ਦਾ ਆਲਮ ਪੈ ਗਿਆ, ਨਾ ਕੋਈ ਬਾਬਿਆਂ ਦੇ ਕੋਲ ਬਹਿੰਦਾ, ਨਾ ਕੋਈ ਬਾਬਿਆਂ ਦੀ ਸੁਣਦਾ। ਅੱਗੇ ਪੁੱਤ ਨੇ, ਪਿਓ ਨੇ ਪੁੱਤ ਨੂੰ ਨਾਲ ਲੈ ਕੇ ਆਉਣਾ, ਜਿਹੜੇ ਨਿੱਕਾ ਹੋਣਾ ਉਹਨੂੰ ਗਡੀਰਿਆਂ ਤੇ ਚੱਕਿਆ ਹੋਣਾ, ਮੇਲੇ ਦੇ ਵਿਚ ਫਿਰ ਰਹੇ ਆ, ਕੋਈ ਛਣਕਣਾ ਖਰੀਦ ਰਿਹਾ, ਕੋਈ ਰੇੜਾ ਖਰੀਦ ਰਿਹਾ, ਕੋਈ ਕੁਛ ਜਾਣ ਲੱਗਿਆ ਟਾਂਗਰ ਹੁੰਦਾ ਸੀ, ਟਾਂਗਰ ਤੇ ਜਲੇਬੀਆਂ ਲੈ ਕੇ ਜਾਣੀਆਂ ਘਰਾਂ ਨੂੰ, ਉਹ ਚੱਸਾਂ ਮੁੱਕਣੀਆਂ ਸੀ। ਟਾਂਗਰ ਹੁੰਦਾ ਜੀ ਇਹ ਨਾ ਇੱਕ ਮਠਿਆਈ ਦੀ ਐਟਮ ਆ, ਇਹ ਵੀ ਇਹਦੇ ਉੱਤੇ ਨਾ ਚੀਨੀ ਬਰੀਕ ਪੀਸ ਕੇ ਉਹ ਲਾਈ ਹੁੰਦੀ ਆ, ਇਹ ਖਾਧਿਆ ਹੋਇਆ ਵਿੱਚੋਂ ਹੁੰਦਾ ਬੇਸਣ ਦਾ, ਤੇ ਉੱਤੇ ਇਹਦੇ ਚੀਨੀ ਲੱਗੀ ਹੁੰਦੀ ਤੇ ਬੜਾ ਸਵਾਦੀ ਹੁੰਦਾ ਉਹ। ਇਹ ਬੜੀ ਮਸ਼ਹੂਰ ਐਟਮ ਆ ਇਹ, ਯਾਨੀ ਕਿ ਨਾ ਸਾਡੇ ਇੱਧਰ ਪਾਕਿਸਤਾਨ ਦੇ ਵਿੱਚ ਚੱਲਦੀ ਆ। ਹਾਂਜੀ, ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਜਿਹੜਾ ਹੈਗਾ ਦੋ ਤਿੰਨ ਮੈਂ ਰਬਾਈਆਂ ਸੁਣਾਉਣਾ, ਤੇ ਫਿਰ ਅੱਗੋਂ ਟਾਈਮ ਦਾ ਹਿਸਾਬ ਦੇਖ ਲੈਂਦੇ ਆਪਾਂ।
0: ਟਾਈਮ ਤੁਹਾਡਾ, ਤੁਸੀਂ ਜੋ ਦਿਲ ਕਰੇ ਸੁਣਾਓ।
1: ਝੂਠੀਆਂ ਠਾਠਾਂ ਬਾਠਾਂ ਨੂੰ ਮੈਂ ਨਹੀਂ ਮੰਨਦਾ ਰਾਠਾਂ ਨੂੰ,
0: ਵਾਹ ਵਾਹ,
1: 2 ਗਜ਼ 18 ਲੱਭ ਜਾਏ ਅਖਤਰ, ਕੀ ਮੈਂ ਕਰਨਾ ਲਾਟਾਂ ਨੂੰ।
0: ਕਿਆ ਬਾਤ ਹੈ, ਵਾਹ।
1: ਤੇ ਦੂਸਰੀ ਰਬਾਈ ਹੈਗੀ ਆ ਜੀ, ਜੁੱਸੇ ਦੇ ਵਿਚ ਸਾਹ ਨੇ ਜਿਹੜੇ, ਇੱਕ ਇੱਕ ਸਾਹ ਦੀ ਪੁੱਛ ਹੋਵੇਗੀ, ਸਿੱਧੇ ਪੁੱਠੇ ਰਾਹ ਨੇ ਜਿਹੜੇ, ਇੱਕ ਇੱਕ ਰਾਹ ਦੀ ਪੁੱਛ ਹੋਵੇਗੀ, ਠੱਗੀ ਠੋਰੀ ਸੀਨਾ ਦੋਰੀ, ਹੱਕ ਯਤੀਮ ਦਾ ਖਾਧਾ ਅਖਤਰ, ਲਾਏ ਜਗ ਨੂੰ ਦਾ ਨੇ ਜਿਹੜੇ, ਇੱਕ ਇੱਕ ਦਾ ਦੀ ਪੁੱਛ ਹੋਵੇਗੀ।
0: ਵਾਹ ਵਾਹ।
1: ਤੇ ਅਕਸਰ ਆਪਣੇ ਨਾ ਸੁੱਕੇ ਚੌਧਰੀ ਜਿਹਨਾਂ ਨੂੰ ਆਪਾਂ ਕਹਿੰਦੇ ਆ, ਇਹਨਾਂ ਨੂੰ ਪੱਗ ਬੰਨਣ ਦਾ ਜਾਂ ਚੌਧਰ ਕਰਨ ਦਾ ਬੜਾ ਸ਼ੌਕ ਹੁੰਦਾ, ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਵੀ ਪੱਗ ਦੇ ਪਿੱਛੇ ਕੀ ਹੁੰਦਾ ਜਾਂ ਪੱਗ ਦੇ ਵਾਲਾਂ ਦੇ ਵਿੱਚ ਕੀ ਹੁੰਦਾ, ਪੱਗ ਕਿਉਂ ਬੰਨੀ ਜਾਂਦੀ ਹੈ। ਇੱਕ ਰੁਬਾਈ ਦੇ ਵਿੱਚ ਮੈਂ ਬਿਆਨ ਕਰਾਂਗਾ, ਐਵੇਂ ਪੱਗ ਨਹੀਂ ਬੰਨੀ ਜਾਂਦੀ, ਪੱਗ ਦੇ ਪਿੱਛੇ ਜੱਦ ਹੁੰਦੀ ਏ। ਗੁੱਸਾ ਨਫ਼ਰਤ ਬੋ ਨਹੀਂ ਹੁੰਦੀ, ਸਬਰ ਸ਼ੁਕਰ ਦੀ ਹੱਦ ਹੁੰਦੀ ਏ।
0: ਬਹੁਤ ਖੂਬ, ਬਹੁਤ ਖੂਬ।
1: ਅਖਤਰ ਪੁੱਛ ਪਛਾ ਕੇ ਬੰਨੀ ਪੱਗ ਦਾ ਕਿਸੇ ਸਿਆਣੇ ਕੋਲੋਂ, ਪੱਗ ਬੰਦੇ ਦੀ ਸ਼ਾਨੋ ਸ਼ੌਕਤ, ਪੱਗ ਬੰਦੇ ਦਾ ਕੱਦ ਹੁੰਦੀ ਏ। ਐਵੇਂ ਪੱਗ ਨਹੀਂ ਬੰਨੀ ਜਾਂਦੀ, ਪੱਗ ਦੇ ਪਿੱਛੇ ਜੱਦ ਹੁੰਦੀ ਹੈ,
0: ਬਿਲਕੁਲ ਜੱਦ ਹੁੰਦੀ ਹੈ ਜੀ ਪੱਗ
1: ਵਿੱਚ। ਤੇ ਉਦਣ ਮੈਂ ਤੁਹਾਨੂੰ ਨਜ਼ਮ ਸੀਗੀ ਸੁਣਾਉਣ ਡਿਆ, ਥੋੜੀ ਜਿਹੀ ਸੁਣਾਈ ਸੀਗੀ।
0: ਇਹ ਆਪਣਾ ਅਖਤਰ ਸਾਹਿਬ, ਮੈਂ ਤੁਹਾਡੇ ਵਿੱਚ ਕੁਛ ਕਰੈਕਟਰ ਵੇਖਣਾ ਜਿਨ੍ਹਾਂ ਨੇ ਨਾ ਵੱਡੀ ਹੁੰਦੀ ਹੈ ਤੇ ਸੋਹਣਾ ਉੱਤੇ ਫਰਲਾ ਤੁਰਲਾ ਕੱਢਿਆ ਹੁੰਦਾ,
1: ਤੁਰਲਾ ਕੱਢਿਆ
0: ਹੁੰਦਾ, ਬਹੁਤ ਸੋਹਣੇ ਲੱਗਦੇ ਨੇ ਮੈਨੂੰ ਉਹ ਪੱਗ, ਬਹੁਤ ਸੋਹਣੀ ਲੱਗਦੀ।
1: ਨਹੀਂ ਜੀ, ਮੈਂ ਆਪ ਵੀ ਨਾ ਜਦੋਂ ਕਿਤੇ ਬਾਹਰ ਅੰਦਰ ਜਾਵਾਂ ਤੇ ਮੈਂ 5 ਮੀਟਰ ਦੀ ਰੱਖੀ ਹੋਈ ਆ, ਮੈਂ ਵੀ ਬਾਕੀ ਬੰਨਦਾ ਹੁੰਦਾ, ਤੇ ਸਾਡੀ ਪਛਾਣ ਵੀ ਉਹੀ ਆ,
0: ਬਹੁਤ ਸੋਹਣੇ ਲੱਗਦੇ ਨੇ ਉਹ ਲੋਕ।
1: ਹਾਂਜੀ, ਉਹ ਪੜ੍ਹਨਾ ਲਿਖਣਾ ਜਾਂ ਬਾਕੀ ਦੇ ਮਾਮਲਾ ਉਹ ਤਾਂ ਠੀਕ ਆ, ਲੇਕਿਨ ਅਸੀਂ ਆਪਦੇ ਜੇ ਪਿਛੋਕੜ ਨੂੰ ਭੁੱਲ ਜਾਵਾਂਗੇ ਤੇ ਫਿਰ ਅਸੀਂ ਕਿਸ ਕੰਮ ਦੇ ਆ। ਅਸਲ ਗੱਲ ਤੇ ਜਿਹੜੀ ਹੈਗੀ ਆ ਨਾ ਇਹ ਹੈ ਨਾ ਜੀ, ਤੇ ਉਹ ਮੈਂ ਉਹਦਾ ਇੱਕ ਹਿੱਸਾ ਅੱਜ ਤੁਹਾਨੂੰ ਹੋਰ ਸੁਣਾਉਂਗਾ। ਦੋ ਹਿੱਸੇ ਤਾਂ ਉਦੋਂ ਮੈਂ ਸੁਣਾਏ ਸੀ, ਜਿਹੜੀ ਮੈਂ ਸੁਣਾਈ ਸੀ, ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ। ਪਹਿਲਾ ਸ਼ੇਰ ਮੈਂ ਉਹ ਸੁਣਾਊਂਗਾ, ਬਾਕੀ ਫਿਰ ਅੱਗੋਂ ਦੂਸਰੇ ਸ਼ੁਰੂ ਕਰੂੰਗਾ। ਆ ਮੈਂ ਤੈਨੂੰ ਪਿੰਡ ਵਿਖਾਵਾਂ, ਬੋਧਾ ਸੀਵਨ ਟਿੰਡ ਵਿਖਾਵਾਂ, ਲੱਜ ਬੋਕਾ ਤੇ ਪੌਣੀ ਦੱਸਾਂ, ਕੁੱਟ ਕਟਾਪਾ ਤੌਣੀ ਦੱਸਾਂ, ਅੱਧੜ ਵਿੰਜੀ ਕਾਣੀ ਦੱਸਾਂ, ਕੁੱਟ ਕਟਾਪਾ ਤੌਣੀ ਦੱਸਾਂ, ਅੱਧੜ ਵਿੰਜੀ ਕਾਣੀ ਦੱਸਾਂ, ਵੱਡ ਵਡੇਰੀ ਸਿਆਣੀ ਦੱਸਾਂ, ਮੰਡਾ ਫੁਲਕਾ ਰੋਟੀ ਦੱਸਾਂ, ਲੰਮੀ ਪਤਲੀ ਮੋਟੀ ਦੱਸਾਂ, ਫੂਕ ਨੀ ਚਿਮਟਾ ਬਾਲਣ ਦੱਸਾਂ, ਬਾਟ ਖੀਰਾ ਤੇ ਸਾਲਣ ਦੱਸਾਂ,
0: ਕਮਾਲ ਕਰ ਦਿੱਤੀ ਆ ਤੁਸੀਂ,
1: ਪੱਗਲ ਖੇਤ ਬੁੱਕਲ ਦੱਸਾਂ, ਡੋਰ ਗੁੱਡੀ ਤੇ ਤੁੱਕਲ ਦੱਸਾਂ, ਚਿਮਟਾ ਬੀਨ ਤੇ ਢੋਲ ਦਾ ਦੱਸਾਂ, ਦੋੜੇ ਮਾਹੀਏ ਬੋਲ ਦਾ ਦੱਸਾਂ, ਚਾਹ ਕਾਹਵਾ ਤੇ ਕਾਫੀ ਦੱਸਾਂ, ਡੀਖੇ ਵਾਲੀ ਟਾਫੀ ਦੱਸਾਂ, ਕੁਰਸੀ ਸੂਫਾ ਪੀੜਾ ਦੱਸਾਂ, ਚੁੰਨੀ ਚਾਦਰ ਲੀੜਾ ਦੱਸਾਂ, ਛੱਜ ਪਰਾਗਾ ਪੀਣ ਕੀ ਹੁੰਦਾ, ਬਾਜ ਸੱਜਣ ਦੇ ਜੀਣ ਕੀ ਹੁੰਦਾ, ਕਚਾਵਾ ਗੱਦੀ ਵਾਹਣਾ ਦੱਸਾਂ, ਰਹਿਣਾ ਦੇਣਾ ਲੈਣਾ ਲਾਣਾ ਦੱਸਾਂ, ਸੁੱਚਾ ਸੱਚਾ ਯਾਰ ਕੀ ਹੁੰਦਾ, ਇਸ਼ਕ ਮੁਹੱਬਤ ਪਿਆਰ ਕੀ ਹੁੰਦਾ, ਥੂਆ ਕੀੜੀ ਕਾਢਾ ਦੱਸਾਂ, ਕੱਪੜਾ ਲੀੜਾ ਆਡਾ ਦੱਸਾਂ, ਛਿਜੀਆਂ ਪੌਣੀ ਕੰਗ ਦਾ ਦੱਸਾਂ, ਬੁੱਕਲ ਪੱਲੂ ਸੰਗ ਦਾ ਦੱਸਾਂ, ਅੱਧੀ ਛੁੱਟੀ ਸਾਰੀ ਦੱਸਾਂ, ਰਾਕਟ ਡੱਡੂ ਲਾਰੀ ਦੱਸਾਂ, ਵੇਦੇ ਚਿੱਚੜ ਜੂੰ ਦਾ ਦੱਸਾਂ, ਕਪਾਹ ਫੁੱਟੀ ਤੇ ਰੂੰ ਦਾ ਦੱਸਾਂ, ਲਿੱਚਰ ਪੌਲਾ ਛੰਡ ਕੀ ਹੁੰਦਾ, ਪੱਲੀ ਤੰਗੜ ਪੰਡ ਕੀ ਹੁੰਦਾ, ਤੈਨੂੰ ਕੱਚੀ ਸੜਕੀ ਦੱਸਾਂ, ਧੁੱਪ ਚਿਟਕੇ ਦੀ ਕੜਕੀ ਦੱਸਾਂ, ਤੈਨੂੰ ਨਿੰਮ ਨਮੋਲੀ ਦੱਸਾਂ, ਸ਼ੇਰ ਮਾਰਕਾ ਗੋਲੀ ਦੱਸਾਂ, ਨਿੰਬੂ ਲਸਣ ਲਸੂੜੇ ਦੱਸਾਂ, ਮੀਂਹ ਪੈਂਦੇ ਵਿੱਚ ਪੂੜੇ ਦੱਸਾਂ, ਮੱਝ ਦੇ ਦੁੱਧ ਦੀ ਖੀਰ ਮੈਂ ਦੱਸਾਂ, ਖਤਮ ਦਰੂਦ ਤੇ ਪੀਰ ਮੈਂ ਦੱਸਾਂ, ਯੱਸੂ ਪੰਜੂ ਹਾਰ ਦਾ ਦੱਸਾਂ, ਯੱਸੂ ਪੰਜੂ ਹਾਰ ਦਾ ਦੱਸਾਂ, ਬੇਲੀ ਮਿੱਤਰ ਯਾਰ ਦਾ ਦੱਸਾਂ, ਸੁੱਗੜ ਧੀ ਤੇ ਗੁੱਤ ਦਾ ਦੱਸਾਂ, ਕਰਮਾਂ ਵਾਲੇ ਪੁੱਤ ਦਾ ਦੱਸਾਂ, ਪੱਸਲ ਗਿੱਟੇ ਗੋਡੇ ਦੱਸਾਂ, ਦਾਰੂ ਫੀਮ ਤੇ ਡੋਡੇ ਦੱਸਾਂ, ਭਾਂਡਿਆਂ ਵਾਲੀ ਡੋਲੀ ਦੱਸਾਂ, ਚਰਬੀ ਡੋਲੂ ਕੌਲੀ ਦੱਸਾਂ, ਛਿੱਕੂ ਯਾਰ ਪਟਾਰੀ ਦੱਸਾਂ, ਭਾਂਡਾ ਠੀਕਰ ਖਾਰੀ ਦੱਸਾਂ,
0: ਕਮਾਲ ਕਰ ਦਿੱਤੀ
1: ਸਰ। ਇਸੇ ਤਰ੍ਹਾਂ ਇਹ ਬਹੁਤ ਲੰਮੀ ਆ ਇਹ ਵਰਗਾ, ਫਿਰ ਨਹੀਂ ਥੋੜੀ ਥੋੜੀ ਕਰਕੇ ਜਿਹੜੀ ਹੈਗੀ ਨਾ ਉਹ ਮੈਂ ਜਨਾਬ ਦੀ ਖਿਦਮਤ ਚ ਹਾਜ਼ਰ ਕਰਦਾ ਰਹੂੰਗਾ। ਬਾਕੀ ਇਹ ਹੈ ਜੀ, ਇਹ ਮੇਰੇ ਭਰਾ ਸੁਣਨ ਵਾਲੇ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਇਹ ਯਾਨੀ ਕਿ ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਹ ਮੈਨੂੰ ਪਸੰਦ ਕਰਦੇ ਨੇ। ਅੱਲਾ ਤਾਲਾ ਦੀ ਆਸ ਜਿਹੜੀ ਹੈਗੀ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ, ਹੱਸਦੇ ਵੱਸਦੇ ਰਹਿਣ। ਤੇ ਮੇਰਾ ਇੱਕ ਸ਼ੇਰ ਮੈਂ ਛੋਟਾ ਜਿਹਾ ਸੁਣਾਉਣਾ ਜਿਹੜਾ ਕਿ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀ ਸ਼ੈ ਆ, ਆਪਦੀ ਜ਼ਿੰਦਗੀ ਤੇ ਇਹ ਲਾਗੂ ਕਰ ਲਓ। ਝੂਠੇ ਠੱਗ ਫਰੇਬੀ ਚਵਲਾਂ,
0: ਝੂਠੇ ਠੱਗ ਫਰੇਬੀ ਚਵਲਾਂ,
1: ਝੂਠੇ ਠੱਗ ਫਰੇਬੀ ਚਵਲਾਂ, ਮੈਂ ਜੁੱਤੀ ਦੀ ਨੋਕ ਤੇ ਰੱਖੇ, ਮੂੰਹ ਦੇ ਮੋਮਨ, ਮੂੰਹ ਦੇ ਮੋਮਨ ਟਿੱਡੋਂ ਕੋੜੇ, ਜਿੱਥੇ ਟਕਰੇ ਠੋਕ ਕੇ ਰੱਖੇ, ਮੈਂ ਜੁੱਤੀ ਦੀ ਨੋਕ ਤੇ ਰੱਖੇ, ਤੇ ਇੱਕ ਰੁਬਾਈ ਛੋਟੀ ਜੀ ਜਾਂਦਿਆਂ ਜਾਂਦਿਆਂ ਆਖਰੀ ਚੀਨੇ ਡੱਬੇ ਚਿੱਟੇ ਕਾਲੇ, ਚੀਨੇ ਡੱਬੇ ਚਿੱਟੇ ਕਾਲੇ, ਵਿੰਗੀਆਂ ਸਿੱਧੀਆਂ ਪੂਛਾਂ ਵਾਲੇ।
0: ਵਿੰਗੀਆਂ ਸਿੱਧੀਆਂ ਪੂਛਾਂ ਵਾਲੇ, ਵਾਹ।
1: ਦੁੱਖ ਹੋਇਆ ਜਦੋਂ ਅੱਗੋਂ ਭੌਂਕੇ,
0: ਵਾਹ ਵਾਹ ਬਹੁਤ,
1: ਜਿਹੜੇ ਕੁੱਤੇ ਹੱਥੀ ਵਾਲੇ। ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਜੀ ਸਲਾਮ ਆਖਿਆ ਜੇ, ਤੇ ਓਹੋ ਹੀ ਪਿਛਲੇ ਆਖਰੀ ਪੈਗਾਮ ਮੇਰਾ ਜਿਹੜਾ ਮੈਂ ਪਿਛਲੀ ਵਾਰੀ ਵੀ ਦਿੱਤਾ ਸੀ ਕਿ ਅਮਰੀਕਾ ਚ ਬੈਠੇ ਹੋਏ ਮੇਰੇ ਭਰਾ ਨੂੰ ਤੇ ਭਤੀਜਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਦੁਆ ਸਲਾਮ ਹੋਵੇ, ਹੱਸਦੇ ਵਸਦੇ ਰਹਿਣ, ਆਬਾਦ ਰਹਿਣ।
0: ਆਪਣੇ ਭਰਾ ਦਾ ਨਾਮ ਲਓ,
1: ਡਾਕਟਰ ਮੁਜਾਹਦ ਅਲੀ ਨਾਸਰ ਸਾਹਿਬ ਜੀ, ਅਜ਼ਬਰ ਟਾਊਨ ਹੈ ਅਮਰੀਕਾ ਦੇ ਵਿੱਚ, ਤੇ ਉਹ ਜਿਹੜਾ ਹੈਗਾ ਅੱਲਾ ਉਹਨਾਂ ਨੂੰ ਆਬਾਦ ਰੱਖੇ, ਹੱਸਦੇ ਵਸਦੇ ਰਹਿਣ, ਉਹਨਾਂ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਅੱਲਾ ਤਾਲਾ ਦੀ ਜ਼ਾਤ ਹੋਰ ਉਹਨਾਂ ਚ ਇਜ਼ਾਫਾ ਕਰੇ। ਮੇਰਾ ਇਹੀ ਜਿਹੜਾ ਹੈਗਾ ਆਪਸੀ ਪੈਗਾਮ ਹੁੰਦਾ, ਅੱਲਾ ਤਾਲਾ ਦੀ ਜ਼ਾਤ ਹੋ ਸਕੇ।
0: ਤੁਹਾਨੂੰ ਨਾ ਇੰਡੀਆ ਵਿੱਚੋਂ ਸੁਖਦੇਵ ਸਿੰਘ ਨੇ ਕਪੂਰਥਲੇ ਤੋਂ ਸਤਿ ਸ੍ਰੀ ਅਕਾਲ ਭੇਜੀ।
1: ਬਿਸਮਿਲਾ ਜੀ, ਬਿਸਮਿਲਾ, ਚੜ੍ਹਦੀ ਕਲਾ ਚ ਰਹਿਣ ਜੀ, ਹੱਸਦੇ ਵਸਦੇ ਰਹਿਣ, ਮੇਰੇ ਵੱਲੋਂ ਵੀ ਇਸੇ ਤਰ੍ਹਾਂ ਹੀ ਜੀ।
0: ਤੇ ਅਖਤਰ ਸਾਹਿਬ ਤੁਹਾਡੇ ਮੈਂ ਨਾਂ ਦੋ ਚਾਰ ਲਾਈਨਾਂ ਕਰਾਂਗਾ।
1: ਬਿਸਮਿਲ੍ਲਾ ਜੀ, ਬਿਸਮਿਲ੍ਲਾ।
0: ਕੇ ਧਾਵੇ ਧਾਵੇ ਧਾਵੇ ਰੱਬਾ ਰੱਬਾ, ਵਾਘਾ ਬਾਰਡਰ ਖੁੱਲ ਜਾਇਆ, ਸੁੱਚਾ ਬੱਕਰੇ ਬੁਲਾਉਂਦਾ ਆਵੇ।
1: ਆਏ ਹਾਏ ਹਾਏ ਹਾਏ ਹਾਏ ਹਾਏ, ਸਵਾਗਤ ਕਰਾਂਗੇ ਜੀ, ਸਵਾਗਤ ਕਰਾਂਗੇ।
0: ਧਾਵੇ ਧਾਵੇ ਧਾਵੇ ਰੱਬਾ, ਵਾਘਾ ਬਾਰਡਰ ਖੁੱਲ ਜਾਏ, ਸੁੱਚਾ ਬੱਕਰੇ ਬੁਲਾਉਂਦਾ ਆਵੇ, ਲਹਿੰਗੇ ਵਾਲੇ ਪੌਣ ਬੋਲੀਆਂ ਤੇ ਦੌਲੀ ਚੜ੍ਹਦੇ ਦਾ ਢੋਲ ਵਜਾਵੇ।
1: ਅੱਲਾ ਰੱਖੇ ਜੀ ਖੈਰ, ਅੱਲਾ ਤਾਲਾ ਤੁਹਾਨੂੰ
0: ਲਹਿੰਦੇ ਵਾਲੇ ਪੌਣ ਬੋਲੀਆਂ, ਦੌਲੀ ਚੜ੍ਹ, ਸਾਡਾ ਦੌਲੀ ਹੈ ਜੀ ਸਾਡੇ ਇਲਾਕੇ ਦਾ, ਸਾਫ ਦਾ ਢੋਲੀ ਹੈ।
1: ਹਾਂਜੀ ਹਾਂਜੀ ਹਾਂਜੀ,
0: ਦੌਲੀ ਚੜ੍ਹਦੇ ਦਾ ਢੋਲ ਵਜਾਵੇ, ਲਾਹੌਰ ਵਿੱਚ ਮੇਲਾ ਲੱਗ ਜਾਏ, ਭਣਸਾ ਬੁੱਟਰ ਕਬੱਡੀਆਂ ਪਾਵੇ।
1: ਵਾਹ ਜੀ ਵਾਹ, ਵਾਹ ਜੀ ਵਾਹ।
0: ਲਾਹੌਰ ਵਿੱਚ ਮੇਲਾ ਲੱਗ ਜਾਏ, ਭਣਸਾ ਬੁੱਟਰ ਕਬੱਡੀਆਂ ਪਾਵੇ, ਤੇ ਬਾਈਕਾਂ ਉੱਤੇ ਜਾਈਏ ਮਰੀ ਨੂੰ, ਬਾਈਕਾਂ ਉੱਤੇ ਜਾਈਏ ਮਰੀ ਨੂੰ, ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ।
1: ਹਾਏ ਹਾਏ ਹਾਏ ਹਾਏ ਹਾਏ ਹਾਏ,
0: ਬਾਈਕਾਂ ਉੱਤੇ ਜਾਈਏ ਮਰੀ ਨੂੰ, ਰੇਲ ਸ਼ੂਕ ਦੀ ਲਾਹੌਰ ਵੱਲੋਂ ਆਵੇ, ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ, ਇਹ ਦਿਨ ਮੇਰੀ ਜ਼ਿੰਦਗੀ ਚ ਆਵੇ, ਮੈਂ ਕੈਂਠਾ ਪਾ ਕੇ ਪਾਵਾਂ ਭੰਗੜਾ, ਭਾਈ ਇਹ ਦਿਨ ਮੇਰੀ ਜ਼ਿੰਦਗੀ ਚ ਆਵੇ।
1: ਵਾਹ ਜੀ ਵਾਹ। ਲਓ ਜੀ, ਅਗਲੀ ਦਫਾ ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ, ਮੈਂ ਤੁਹਾਨੂੰ ਉਹਦਾ ਸਿਰਫ ਇੱਕੋ ਸ਼ੇਰ ਸੁਣਾ ਦੂੰਗਾ, ਤੱਥ ਰੱਖੂਗਾ, ਅਗਲੀ ਵਾਰੀ ਆਪਾਂ ਉਹ ਪੜਾਂਗੇ। ਚੜ੍ਹਦੇ ਵੱਲੋਂ ਮੇਰੀਆਂ ਸਦਰਾਂ ਮੈਨੂੰ ਆਵਾਜ਼ਾਂ ਮਾਰਦੀਆਂ, ਚੜ੍ਹਦੇ ਵੱਲੋਂ ਮੇਰੀਆਂ ਸਦਰਾਂ ਮੈਨੂੰ ਆਵਾਜ਼ਾਂ ਮਾਰਦੀਆਂ, ਸੰਤਾਲੀ ਵਿੱਚ ਵਿਛੜੀਆਂ ਕੂੰਜਾਂ ਜਿਹੜੀਆਂ ਮੇਰੀ ਡਰਦੀਆਂ।
0: ਬਹੁਤ ਸਾਰੀਆਂ ਦੁਆਵਾਂ ਅਖਤਰ ਜੀ ਤੁਹਾਡੇ ਨਾਲ ਸਾਡੀਆਂ, ਤੇ ਅੱਲਾ ਦੀਆਂ ਤੁਹਾਨੂੰ ਆਪਣੀ
1: ਬੜੀ ਰੱਖੇ, ਬੜੀ ਮਿਹਰਬਾਨੀ।
0: ਸੋ ਦੋਸਤੋ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੋਣੀ, ਜਿਹੜੇ ਪਿਛਲੇ ਹਫ਼ਤੇ ਵੀ ਬਹੁਤ ਪਿਆਰ ਨਾਲ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਲਚਰਲ ਕਰਕੇ ਗਏ। ਵੰਡਰਫੁਲ ਮੈਨ, ਹਾਂਜੀ, ਤੇ ਰੱਬ ਕਰੇ ਇਹ ਸਾਡੇ ਬਾਰਡਰ ਤੇ ਜਿਹੜੀਆਂ ਮਤਲਬ ਕਿ ਕਲਖੀਆਂ ਨੇ ਉਹ ਆਪਸ ਵਿੱਚ ਅਸੀਂ ਟੇਬਲ ਤੇ ਬਹਿ ਕੇ ਸਾਰੀਆਂ ਹੀ ਨਜਿੱਠ ਲਈਏ, ਇੱਕ ਦੂਜੇ ਨੂੰ ਮਿਲੀਏ, ਸਾਡੇ ਕਾਰੋਬਾਰ ਚਮਕਣ ਦੋਵਾਂ ਪਾਸਿਆਂ ਦੇ, ਵਪਾਰ ਰੱਜ ਕੇ ਕਰੀਏ ਇੱਕ ਦੂਜੇ ਦੇ ਨਾਲ, ਸਾਡੇ ਮੇਲੇ ਇਕੱਠੇ ਲੱਗਣ ਯਾਰ, ਹੈ ਰੌਣਕਾਂ ਇਕੱਠੀਆਂ ਫੇਰ ਲੱਗਣ, ਅਸੀਂ ਇੱਕ ਦੂਜੇ ਦੇ ਮੁਲਕ ਵਿੱਚ ਕੰਮ ਕਰੀਏ ਜਿੱਥੇ ਸਾਡਾ ਦਿਲ ਕਰੇ, ਜਿਸ ਤਰ੍ਹਾਂ ਯੂਰਪ ਦੇ ਲੋਕ ਜਿਹੜੇ ਮਰਜ਼ੀ 28 ਕੰਟਰੀਆਂ ਚੋਂ ਜਿਹਦੇ ਮਰਜ਼ੀ ਦਿਲ ਕਰਦਾ ਜਾ ਕੇ ਅਸੀਂ ਵੜ ਜਾਂਦੇ ਹਾਂ, ਕੋਈ ਬਾਰਡਰ ਨਹੀਂ, ਬਾਰਡਰ ਹੈਗੇ ਨੇ ਲੇਕਿਨ ਬਾਰਡਰ ਤੇ ਕੋਈ ਚੈੱਕ ਪੋਸਟ ਨਹੀਂ ਹੈਗਾ, ਸਾਰਾ ਸਾਡਾ ਘਰ ਹੈ ਯੂਰਪ, ਜਿੱਥੇ ਅਸੀਂ ਮਰਜ਼ੀ ਚਲੇ ਜਾਈਏ। ਇਸੇ ਤਰ੍ਹਾਂ ਦੋਸਤੋ ਵੇਖੋ, ਸੈਕੰਡ ਵਰਲਡ ਵਾਰ ਦੇ ਵਿੱਚ ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ ਉਹ ਲਫ਼ਜ਼ਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ, ਜਿੰਨੀ ਇਹਨਾਂ ਨੇ ਇੱਕ ਦੂਜੇ ਦੀ ਤਬਾਹੀ ਕੀਤੀ ਸੀ। ਠੀਕ ਆ, ਵੇਖ ਲਓ ਸਾਰਾ ਕੁਛ ਭੁੱਲ ਕੇ ਟੇਬਲਾਂ ਤੇ ਬਹਿ ਕੇ ਇਹਨਾਂ ਨੇ ਸੁਲਾਹ ਕਰ ਲਈਆਂ ਤੇ ਅੱਜ ਇੱਕ ਵਪਾਰ ਕਰਦੇ ਨੇ, ਰਲ ਕੇ ਨੱਚਦੇ ਨੇ ਡਿਸਕਾਂ ਦੇ ਵਿੱਚ, ਹਾਂਜੀ ਸਾਂਝਾ ਪਿਆਰ ਪਾਲਦੇ ਨੇ। ਬੜੀ ਮਿੱਠੀ ਭਾਸ਼ਾ ਹੈ ਇਹਨਾਂ ਦੀ, ਇੱਕ ਦੂਜੇ ਨਾਲ ਬੜੇ ਸਲੀਕੇ ਨਾਲ ਪੇਸ਼ ਆਉਂਦੇ ਨੇ। ਉਹ ਪੁਰਾਣੀਆਂ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਤੋਂ ਸਿੱਖਿਆ ਕਿ ਲੜਾਈ ਹੱਲ ਨਹੀਂ, ਲੜਾਈ ਦੇ ਵਿੱਚੋਂ ਕੁਛ ਨਹੀਂ ਨਿਕਲਦਾ। ਇਸ ਕਰਕੇ ਉਹ ਹੀ ਇੱਕ ਦੂਜੇ ਕਿਸ ਤਰ੍ਹਾਂ ਇਹਨਾਂ ਨੇ ਇੱਕ ਦੂਜੇ ਦੇ, ਮੈਂ ਕਿਸ ਤਰ੍ਹਾਂ ਤੁਹਾਨੂੰ ਐਕਸਪਲੇਨ ਕਰਾਂ, ਪਤਾ ਤੁਹਾਨੂੰ ਹੀ ਹੈ ਫਸਟ ਵਰਲਡ ਵਾਰ ਤੇ ਸੈਕਿੰਡ ਵਰਲਡ ਵਾਰ ਦੇ ਵਿੱਚ ਕੀ ਹੋਇਆ ਸੀ। ਇਹ ਉਹੋ ਹੀ ਲੋਕ ਨੇ ਜਿਨ੍ਹਾਂ ਦਾ 200 ਜਹਾਜ਼ ਜਾਂਦਾ ਹੁੰਦਾ ਸੀ ਤੇ ਸਾਰਾ ਮੁਲਕ ਹੀ ਲੰਮਾ ਪਾ ਦਿੰਦੇ ਹੁੰਦੇ ਹਨ ਜ਼ਮੀਨ ਦੇ ਉੱਤੇ, ਅੱਜ ਰਲ ਕੇ ਗਾਉਂਦੇ ਨੱਚਦੇ ਤੇ ਬਿਜ਼ਨਸ ਕਰਦੇ। ਯਾਰ ਸਾਨੂੰ ਕੀ ਹੋਇਆ, ਹਾਂਜੀ ਸਾਡੀਆਂ ਤਾਂ ਕੋਈ ਏਡੀਆਂ ਵੱਡੀਆਂ ਸਮੱਸਿਆ ਵੀ ਨਹੀਂ, ਅਸੀਂ ਤੇ ਏਡੀਆਂ ਘਨੌਣੀਆਂ ਲੜਾਈਆਂ ਵੀ ਨਹੀਂ ਲੜੀਆਂ ਇੱਕ ਦੂਜੇ ਦੇ ਨਾਲ, ਛੋਟੀ ਮੋਟੀ ਤੂੰ ਮੈਂ ਬਹਿ ਤੇ ਚਲੋ ਹੋਈ ਹੋਏਗੀ। ਅਸੀਂ ਆਪਣੀਆਂ ਤਲਖੀਆਂ ਦੂਰ ਕਰੀਏ ਤੇ ਸਾਡੇ ਜਿਹੜੇ ਨਾਗਰਿਕ ਨੇ ਇੱਧਰ ਦੇ ਤੇ ਉੱਧਰ ਦੇ ਉਹ ਵੀ ਯੋਗਦਾਨ ਪਾਉਣ ਆਪੋ ਆਪਣਾ ਤਲੋਕਾ ਬਿਹਤਰ ਕਰਨ ਦੇ ਵਿੱਚ, ਕਿੰਨਾ ਮਜ਼ਾ ਆਵੇਗਾ ਯਾਰ। ਜੇ ਗਵਾਂਢੀਆਂ ਨਾਲ ਬਣਾ ਕੇ ਰੱਖੀਏ ਕਿੰਨਾ ਸਵਾਦ ਹੁੰਦਾ। ਲਓ ਬਾਈ ਦੋਸਤੋ, ਹੁਣ ਤੁਹਾਨੂੰ ਅਸੀਂ ਸਰਦਾਰ ਸੂਬਾ ਸਿੰਘ ਜੀ ਬਟਾਲੇ ਤੋਂ, ਸਰਦਾਰ ਸੂਬਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਵਾਜਾ ਸਾਹਿਬ,
0: ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪ੍ਰਭਾਤ ਰੇਡੀਓ ਦੇ ਵਿਹੜੇ। ਆ ਜਾਓ ਸਾਡੇ ਸਾਰੇ ਤੁਸੀਂ ਸੋਹਣੀਆਂ
2: ਜੀ ਜੀ ਜੀ ਜੀ ਵਾਜਾ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜੀ ਇੱਕ ਨਾ ਬੇਅਰ ਕਰਨੀ ਕਰਨਾ ਵਾ, ਮਤਲਬ ਸ਼ੌਕ ਜਿਹੜਾ ਵੀ ਆਪਣੀ ਸਰਕਾਰੀ ਤਰਸ ਤੋਂ ਰਿਟਾਇਰ ਹੋ ਗਿਆ।
0: ਤੁਸੀਂ ਨਾ ਥੋੜੀ ਜਿਹੀ ਤੁਹਾਡੀ ਆਵਾਜ਼ ਕੱਟੀ ਗਈ ਸੀ, ਫਿਰ ਦੁਬਾਰਾ ਬੋਲੋ।
2: ਜੀ ਜੀ ਜੀ, ਮੈਂ ਤੁਹਾਨੂੰ ਦੱਸਣ ਲੱਗਾ ਵੀ ਮੈਨੂੰ ਜੇ ਮੈਨੂੰ ਰਿਟਾਇਰਮੈਂਟ ਤੋਂ ਬਾਅਦ ਜਿਹੜਾ ਇੱਕ ਕਾਮਨ ਕੁਐਸਚਨ ਹਰ ਬੰਦਾ ਹੀ ਪੁੱਛਦਾ ਵੀ ਉਹ ਯਾਰ ਤੇਰਾ ਟਾਈਮ ਕਿੱਦਾਂ ਪਾਸ ਹੁੰਦਾ,
0: ਟਾਈਮ ਕਿੱਦਾਂ ਪਾਸ।
2: ਮੈਂ ਕਿਹਾ ਵੀ ਭਰਾ ਮੈਨੂੰ ਤਾਂ ਟਾਈਮ ਲੱਭਦਾ ਨਹੀਂ ਹੈ। ਮੈਂ ਕਿਹਾ ਵੀ ਜਿਸ ਬੰਦੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਸ਼ੌਕ ਹੈਗਾ ਨਾ, ਚਾਹੇ ਉਹ ਗਾਰਡਨਿੰਗ ਆ, ਚਾਹੇ ਉਹ ਸਾਹਿਤ ਆ, ਚਾਹੇ ਉਹ ਕਲਾ ਆ, ਆਰਟ ਆ ਜਾਂ ਸੰਗੀਤ ਆ, ਜਿੰਨੇ ਵੀ ਫੀਲਡ ਆ ਮਤਲਬ ਕਲਾ ਦੇ ਆਰਟ ਦੇ, ਉਸ ਬੰਦੇ ਨੂੰ ਸਮਾਂ ਉਹਦੇ ਵਾਸਤੇ ਜਿਹੜਾ ਆ ਸਮਾਂ ਨਾ ਜਿਹੜਾ ਤੁਸੀਂ ਕਹਿੰਦੇ ਮੇਰਾ ਪਾਸ ਨਹੀਂ ਹੁੰਦਾ, ਉਹਦੇ ਵਾਸਤੇ ਹੀ ਵਰਦਾਨ ਹੁੰਦਾ ਆ ਇਕੱਲੇ ਰਹਿਣਾ।
0: ਬਹੁਤ ਤੁਸੀਂ ਖੂਬਸੂਰਤ ਗੱਲ ਕੀਤੀ ਆ ਸੱਚੀ ਵਾਹੇ ਜੀ ਜੀ। ਬੰਦੇ ਕੁਛ ਸਿੱਖਣਾ ਜਾਣਨਾ ਚਾਹੁੰਦੇ ਨੇ, ਜਿਨ੍ਹਾਂ ਦੀਆਂ ਹੋਬੀਜ਼ ਹੁੰਦੀਆਂ ਨੇ ਉਹ ਓਨੇ ਹੀ ਬਿਜ਼ੀ ਹੁੰਦੇ ਨੇ ਜਿੰਨੇ ਉਹ ਕੰਮ ਕਰਦਿਆਂ ਬਿਜ਼ੀ ਰਹੇ,
2: ਔਰ ਆਪਣੇ ਸ਼ੌਕ ਦੀ ਖਾਤਰ ਉਹ ਵੱਡੇ ਵੱਡੇ ਪਹਾੜ ਚੋਟੀਆਂ ਸਰ ਕਰ ਜਾਂਦੇ ਨੇ ਬਾਜਾ ਸਾਹਿਬ
0: ਜੀ। ਬਿਲਕੁਲ,
2: ਉਸ ਚੋਟੀਆਂ ਤੇ ਉਸ ਪਹਾੜ ਤੋਂ ਮੈਨੂੰ ਯਾਦ ਆਇਆ ਵੀ ਜਿਹੜਾ ਪਹਾੜ ਦੀ ਕੀ ਕਹਿੰਦੇ ਨੂੰ ਉਹਦੇ ਤੇ ਚੜ੍ਹਨਾ ਵੀ ਇੱਕ ਹੋਬੀ ਇੱਕ ਸ਼ੌਕ ਹੈ।
0: ਹਾਂਜੀ
2: ਹਾਂਜੀ ਹਾਂਜੀ, ਤੇ ਸਰ ਮੈਂ ਬਾਬਾ ਬਲਵੰਤ ਜੀ ਦਾ ਇੱਕ ਸ਼ੇਰ ਨਜ਼ਰ ਕਰਨਾ ਚਾਹੁੰਦਾ ਸ਼ੌਕ ਦੀ ਖਾਤਰ। ਉਹਨਾਂ ਲਿਖਿਆ ਮੈਨੂੰ
0: ਰੇਡੀਓ ਸੁਣ ਰਹੇ ਸੀ, ਸਾਡੇ ਇੱਕ ਭਰਾ ਪਾਕਿਸਤਾਨ ਤੋਂ ਆਏ ਸਨ, ਉਹਨਾਂ ਨੇ ਬਹੁਤ ਹੀ ਖੂਬਸੂਰਤ ਸ਼ਾਇਰੋ ਸ਼ਾਇਰੀ ਕੀਤੀ ਆ।
2: ਜੀ ਬਾਜਵਾ ਸਾਹਿਬ, ਮੈਂ ਗੁਸਤਾਖੀ ਹੋਈ ਆ ਮੇਰੇ ਕੋਲ, ਇੱਕ ਨਾ ਕੋਈ ਦੋਸਤ ਆ ਗਿਆ ਸੀ ਤੇ ਉਹ ਮੈਨੂੰ ਕਿਸੇ ਪਾਸੇ ਉਹ ਡੈਥ ਦੇ ਉੱਪਰ ਮੈਂ ਹੁਣੇ
0: ਚਲੋ ਕਮਾਲ ਕਰਕੇ ਗਏ ਨੇ, ਬੈਜਾ ਬੈਜਾ ਕਰਾ ਕੇ ਗਏ ਨੇ ਅਕਸਰ।
2: ਮੈਂ ਉਹਦੀ ਪੋਡਕਾਸਟ ਸੁਣਾਗਾ, ਪੋਡਕਾਸਟ ਸੁਣਾਗਾ।
0: ਠੀਕ ਹੈ ਜੀ, ਠੀਕ
2: ਤੇ ਮੈਨੂੰ ਭੇਜੋ, ਮੈਨੂੰ ਪੋਡਕਾਸਟ ਜ਼ਰੂਰ ਮੈਂ ਦੇਖਾਂਗਾ ਜੀ।
0: ਠੀਕ ਹੈ ਜੀ, ਤੁਸੀਂ
2: ਬਾਜਵਾ ਸਾਹਿਬ ਉਹਨਾਂ ਦਾ ਸ਼ੇਰ ਆ ਬਾਬਾ ਬਲਵੰਤ ਜੀ ਦਾ ਸ਼ੇਰ ਹੈ।
0: ਹਾਂਜੀ,
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੀ,
0: ਵਾਹ
2: ਸਮਾਂ ਸੂਝ ਦੀਆਂ ਛੁਰੀਆਂ ਉਲਾਰਦਾ ਰਿਹਾ।
0: ਕਿਆ ਬਾਤ ਹੈ,
2: ਕਈ ਸੱਜਣ ਨਾ ਮਤਲਬ ਇਹਨੂੰ ਐਵੇਂ ਇਹਦੇ ਕਮਰੇ ਹੋਏ ਜਿੱਦਾਂ ਮਤਲਬ ਕਿ ਐਵੇਂ ਇਹ ਵਾਧੂ ਦਾ ਕੰਮ ਹੈ, ਇਹ ਕੋਈ ਕੰਮ ਹੈ, ਕੰਮਾਂ ਜੋ ਕੰਮ ਆ, ਮਤਲਬ ਉਹ ਸਮਝਦਾਰ ਲੋਕਾਂ ਦੇ ਦਿਮਾਗ ਦੀ ਜਿਹੜੀ ਦਿਲ ਤੇ ਦਿਮਾਗ ਦੀ ਗੱਲ।
0: ਬਿਲਕੁਲ ਜੀ ਬਿਲਕੁਲ,
2: ਦਿਮਾਗ ਵਾਲੇ ਲੋਕ ਜਿਹੜੇ ਨਾ ਉਹ ਕਿਸੇ ਸ਼ੌਕ ਨੂੰ ਨਾ ਮਤਲਬ ਸਮਝਦੇ ਪਈ। ਅੱਛਾ ਜੀ, ਸ਼ੌਕ ਜੀ, ਸ਼ੌਕ ਜੀ,
0: ਤੁਸੀਂ ਨਾ ਮੈਂ ਤੁਹਾਨੂੰ ਇੱਕ ਛੋਟੀ ਜੀ ਸ਼ੁਗਰ ਦੀ ਗੱਲ ਲੱਗਾ ਦੱਸਣ।
2: ਮੈਨੂੰ ਸ਼ੇਰ ਪੂਰਾ ਕਰ ਲੈਣ ਦੋ ਪਲੀਜ਼, ਸ਼ੇਰ ਪੂਰਾ ਕਰ ਲਓ ਫਿਰ ਬਾਅਦ ਵਿੱਚ।
0: ਚਲੋ ਮੈਂ ਸੋਚਿਆ ਘੜੀ ਕਰ ਰਿਹਾ।
2: ਸ਼ੌਕ ਤੋੜ ਲੰਘਿਆ ਕੋਟ ਆਫਤਾਂ ਦੇ ਸਮਾਂ ਸੂਝ ਦੀਆਂ ਛੁਰੀਆਂ ਅਲਾਰਦਾ ਰਿਹਾ ਉਹ ਨਾਕਾਮ ਚੰਗਾ ਕਾਮਯਾਬ ਦਿਲ ਤੋਂ ਫੂਕਾ ਸ਼ੌਕ ਦੀ ਚਿਣਗ ਨੂੰ ਜੋ ਮਾਰਦਾ ਰਿਹਾ ਇਹ ਸਾਡਾ ਬੜਾ ਵੱਡਾ ਯੁੱਗ ਸ਼ਹਿਰ ਹੋਇਆ ਬਾਬਾ ਬਲੋਚ ਜੀ ਉਹਨਾਂ ਦਾ ਸ਼ੇਰ ਔਰ ਮੇਰਾ ਬੜਾ ਪਸੰਦੀਦਾ ਸ਼ੇਰਾਂ ਚੋਂ ਜਿਹੜੇ ਕੁਛ ਜਵਾਨੀ ਯਾਦ ਸ਼ੇਰ ਨੇ ਉਹ ਮੇਰੇ ਮਤਲਬ ਹੈਗਾ ਹੈ
0: ਕਮਾਲ ਦੇ ਵੇਖ ਲੋ ਸ਼ਾਇਰਾਂ ਦੀ ਬੋਲੀ ਕਿੱਦਾਂ ਦੀ ਆ ਕਿਸ ਤਰ੍ਹਾਂ ਦੇ ਪਿਆਰੇ ਬੋਲ ਆ ਦੇਖੋ ਦੋ ਸੈਂਟੈਂਸ ਕਿੱਥੋਂ ਤੱਕ ਜਾਂਦੇ ਨੇ
2: ਬੜੀ ਬੜੀ ਦੂਰ ਤੱਕ ਸ਼ਹਿਰ ਤੇ ਜਿੱਥੇ ਜਿੱਥੇ ਮੈਂ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ ਮਤਲਬ ਸੂਰਜ ਚੰਦਰਮਾ ਤਾਰਿਆਂ ਤੋਂ ਵੀ ਵੱਧ ਇਹਨਾਂ ਦੀ ਉਡਾਣ ਹੁੰਦੀ ਆ ਜਿਹੜੀ ਸ਼ਹਿਰ ਦੀ ਸੋਚ ਆ ਜਿਹੜੀ ਇਹਦੀ ਕਲਪਨਾ ਦੀ ਉਡਾਰੀ ਹੈ ਇਹ ਬੜੀ ਬੜੀ ਲੰਬੀ ਹੈ ਜੀ ਅਸੀਂ ਸੋਚ ਨਹੀਂ ਸਕਦੇ ਅਸੀਂ ਇਹ ਸਾਡੇ ਸਮਝ ਤੋਂ ਬਾਹਰ ਆ ਜੀ ਸ਼ਾਇਰਾਂ ਤੇ ਬੇਨਤੀ ਆ ਵੀ ਜਿਹੜਾ ਸ਼ੌਕ ਵਾਲਾ ਜਿਹੜੇ ਹੁੰਦੇ ਨਾ ਸੱਜਣ ਉਹਨਾਂ ਦੀ ਇੱਕ ਮੈਂ ਹੋਰ ਦਿਨ ਕੁਆਲਿਟੀ ਦੱਸਾਂਗਾ ਉਹ ਆ ਦੁਨੀਆਦਾਰੀ ਦੇ ਜਿਹੜੇ ਆ ਧੋਖੇਬਾਜ਼ੀਆਂ ਦੂਸਰੀਆਂ ਬੇਈਮਾਨੀਆਂ ਠੱਗੀਆਂ ਛੋਰੀਆਂ ਇਹਦੇ ਤੋਂ ਵੀ ਥੋੜੇ ਉਹ ਉੱਪਰ ਹੁੰਦੇ ਆ ਸੰਵੇਦਨਸ਼ੀਲ ਬੰਦੇ ਹੁੰਦੇ ਕਦੀ ਕਿਸੇ ਨਾਲ ਇਥੋਂ ਤੱਕ ਵੀ ਨਾ ਮਾੜਾ ਬੋਲਦੇ ਆ ਨਾ ਚਾਹੁੰਦੇ ਉਹਨਾਂ ਨੂੰ ਕੋਈ ਮਾੜਾ ਬੋਲੇ ਤੇ ਨਾ ਹੀ ਉਹ ਕਿਸੇ ਦੀ ਕੋਈ ਫਾਲਤੂ ਜੇ ਜਿੱਦਾਂ ਆਮ ਲੋਕ ਨੀ ਹੁੰਦੇ ਐਵੇਂ ਮਤਲਬ ਕਿਸੇ ਦੀ ਰੱਖੀ ਜਾਣਗੇ ਬਦੋ ਬਦੀ ਜਾ ਕੇ ਤੇ ਉਹ ਬਣੀ ਜਾਣਗੇ ਤੇ ਇਹ ਬੜੇ ਪਿਆਰੇ ਮਤਲਬ ਇੱਕ ਆਰਟਿਸਟ ਕਲਾਕਾਰ ਤੌਰ ਤੇ ਲੋਕ ਹੁੰਦੇ ਆ ਮੇਰੇ ਜਦੋਂ ਮੈਂ ਇਹੋ ਜਿਹੇ ਸੱਜਣਾ ਮਿੱਤਰਾਂ ਨੂੰ ਜਦੋਂ ਮਿਲਦਾ ਤੇ ਮੈਨੂੰ ਬੜਾ ਚੰਗਾ ਲੱਗਦਾ ਆ ਮੈਂ ਮੇਰਾ ਸੱਚੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰਾ ਦੂਸਰੇ ਜਿਹੜੇ ਆਮ ਲੋਕ ਨੀ ਜਿਹੜੇ ਜਿਹੜੇ ਸਿਰਫ ਖਾਣ ਪੀਣ ਹੰਡਾਉਣ ਤੇ ਜੇ ਮੈਂ ਇੱਕ ਮਾੜੇ ਸ਼ਬਦ ਵਰਤਣਾ ਦੇ ਹੱਕਣ ਮੁੱਕਣ ਤੱਕ ਹੈਗੇ ਨੇ ਤਾਂ ਮੇਰਾ ਉਹਨਾਂ ਲੋਕਾਂ ਨੂੰ ਬਹੁਤਾ ਮਤਲਬ ਉਹਨਾਂ ਨਾਲ ਮੇਰਾ ਮਨ ਨੀ ਭੇਜਦਾ
0: ਬਿਲਕੁਲ ਬਿਲਕੁਲ ਜਿਹੜੇ ਤੁਹਾਡੇ ਵਰਗੀ ਸੋਚ ਵਾਲੇ ਬੰਦੇ ਨੇ ਨਾ ਉਹ ਹਜੂਮ ਵਿਆਹ ਦੇ ਹਜੂਮ ਵਿੱਚ ਕੱਲੇ ਹੀ ਬੈਠੇ ਹੁੰਦੇ ਨੇ
2: ਜੀ ਜੀ ਜੀ ਤੇ ਮੇਰਾ ਮੈਨੂੰ ਬੜਾ ਚੰਗਾ ਲੱਗਦਾ ਮਤਲਬ ਇਸ ਤਰ੍ਹਾਂ ਦੇ ਸ਼ਾਇਰ ਤਬੀਅਤ ਦੇ ਖਾਸ ਕਰਕੇ ਜਿਹੜੇ ਸਾਹਿਤ ਕਲਾ ਦੇ ਨਾਲ ਜਿਹੜਾ ਵੀ ਕੋਈ ਬੰਦਾ ਜੁੜਿਆ ਹੁੰਦਾ ਉਹ ਮੈਨੂੰ ਬੜਾ ਸਿਆਣਾ ਲੱਗਦਾ ਔਰ ਜੇ ਮੈਂ ਮੈਨੂੰ ਕੋਈ ਮਾੜੀ ਮੋਟੀ ਕੋਈ ਅਕਲ ਹੈਗੀ ਨਾ ਥੋੜੀ ਬਹੁਤੀ ਜਿਹੜੀ ਕੋਈ ਜਿੰਨੀ ਕਿ ਮਤਲਬ ਮੈਂ ਤਾਂ ਨੀ ਸਮਝਦਾ ਹੈਗੀ ਆ ਪਰ ਜੇ ਕੋਈ ਮਤਲਬ ਮੈਨੂੰ ਜਾਣੇ ਪਛਾਣ ਵਾਲੇ ਸੱਜਣ ਮਿੱਤਰ ਸਮਝਣ ਜੇ ਥੋੜੀ ਬਹੁਤੀ ਅਕਲ ਹੈਗੀ ਤੇ ਉਹ ਸਾਹਿਤ ਕਲਾ ਦੇ ਨਾਲ ਪਿਆਰ ਕਰਕੇ ਉਹਨੂੰ ਪੜ੍ਹਨ ਕਰਕੇ ਆ ਇਸ ਤਰ੍ਹਾਂ ਦੇ ਸੱਜਣਾ ਮਿੱਤਰਾਂ ਦੀ ਸੰਗਤ ਕਰਕੇ ਮੈਂ ਇੱਕ ਇਸ ਰੇਡੀਓ ਤੁਹਾਡੇ ਪ੍ਰੋਗਰਾਮ ਜ਼ਰੀਏ ਆਪਣੇ ਸੱਜਣਾ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਚਾਹੇ ਇਹ ਬੜਾ ਹਾਈ ਟੈਕ ਯੁੱਗ ਹੈ ਚਾਹੇ ਬੜਾ ਡਿਜੀਟਲ ਯੁੱਗ ਹੈ ਚਾਹੇ ਸੋਸ਼ਲ ਮੀਡੀਆ ਦਾ ਯੁੱਗ ਹੈ ਚਾਹੇ ਫੋਨ ਦਾ ਯੁੱਗ ਆ ਮੈਂ ਇਹ ਬਿਲਕੁਲ ਪਰਖ ਕੇ ਗੱਲ ਕਰ ਰਿਹਾ ਕਿ ਕਿਤਾਬ ਦਾ ਇਹ ਅਲਟਰਨੇਟਿਵ ਨਹੀਂ ਪੁਸਤਕ ਦਾ ਸਾਹਿਤ ਦਾ ਇਹ ਅਲਟਰਨੇਟਿਵ ਨਹੀਂ ਹੈ ਇਹਦੇ ਵਿੱਚ ਕੱਚ ਘਰੜ ਜੇ ਐਵੇਂ ਜਿਹੜੇ ਨਾ ਇੱਕ ਦੂਜੇ ਨੂੰ ਗਾਲ ਮੰਦਾ ਜਾਂ ਮਾੜੀ ਭਾਸ਼ਾ ਜਾਂ ਉਹ ਜੀ ਕੋਈ ਈਰਖਾਬਾਜ਼ੀ ਜਾਂ ਕੋਈ ਰਾਜਨੀਤਿਕ ਲੈਵਲ ਦੇ ਤਮਾਸ਼ਬੀਨੀ ਜੇ ਕਹਿ ਦਈਏ ਨਾ ਮਤਲਬ ਤਮਾਸ਼ਬੀਨ ਲੋਕਾਂ ਦਾ ਇੱਕ ਨਾ ਚਮਕਟ ਹੈ ਸਿਆਣੇ ਲੋਕ ਹੈਗੇ ਆ ਸਿਆਣੇ ਇਹਦੇ ਵਿੱਚ ਹੈਗੇ ਲੇਕਿਨ ਬਹੁਤ ਆਟੇ ਚ ਲੂਣ
0: ਮਤਲਬ ਫੇਸਬੁੱਕ ਦਾ ਹੀ ਵੇਖ ਲਓ ਕੀ ਉਹਦੇ ਚ ਤੁਹਾਨੂੰ ਮਿਲਦਾ ਸਾਰੀ ਦਿਹਾੜੀ ਲੱਗੇ ਰਹੋ ਫੇਸਬੁੱਕ ਚ
2: ਕੁਛ ਵੀ ਨੀ ਸਰ ਕੁਛ ਵੀ ਨਹੀਂ ਇੱਕ ਜਸਟ ਇੱਕ ਜਿਹਨਾਂ ਨਾ ਜਿਹੜੇ ਉਹ ਗੱਲ ਜਿਹੜੀ ਜਿਹਨਾਂ ਦੇ ਕੋਈ ਸ਼ੌਕ ਨਹੀਂ ਸਮਾਂ ਪਾਸ ਕਰਨ ਵਾਸਤੇ ਤੇ ਲਿਖੀ ਜੋ ਅੱਖਾਂ ਆਉਣ ਵਾਲੇ ਸਮੇਂ ਚ ਦੱਸਦੇ ਆ ਵੀ ਜਿਹੜਾ ਸਭ ਤੋਂ ਵੱਧ ਕੋਈ ਸਰੀਰ ਦਾ ਅੰਗ ਖਰਾਬ ਉਹ ਅੱਖਾਂ ਹੋਣਗੀਆਂ ਵੀ ਬਿਨਾਂ ਵਜ੍ਹਾ 24 ਘੰਟੇ ਛੋਟੀ ਜਿਹੀ ਸਕਰੀਨ ਦੇ ਉੱਤੇ ਗੱਡੀਆਂ ਰਹਿਣਗੀਆਂ ਇੱਕ ਪਿੱਛੇ ਜੇ ਤਸਵੀਰ ਵਰਲਡ ਵਾਈਡ ਬੜੀ ਆਪਣੇ ਸਭ ਹੋਈ ਸੀਗੀ ਮਤਲਬ ਵੇਖੋ ਤਸਵੀਰਾਂ ਵੀ ਬੋਲਦੀਆਂ ਹੈ ਉਹ ਤਸਵੀਰਾਂ ਲੇਖੋ ਬੜਾ ਕੁਛ ਕਹਿੰਦੀ ਆ ਉਹ ਤਸਵੀਰ ਇਹ ਹੈ ਬਾਦਲ ਸਾਹਿਬ ਹਨੇਰੇ ਦੇ ਵਿੱਚ 4-5 ਬੱਚੇ ਬੈਠੇ ਆ ਫੋਨ ਵੇਖ ਰਹੇ ਫੋਨ ਦੀ ਲਾਈਟ ਉਹਨਾਂ ਦੇ ਚਿਹਰੇ ਤੇ ਪੈ ਰਹੀ ਸੀ ਜਦੋਂ ਤੁਹਾਡੇ ਚਿਹਰੇ ਤੇ ਲਾਈਟ ਪੈ ਰਹੀ ਆ ਤੇ ਤੁਹਾਡਾ ਧਿਆਨ ਉਹਦੇ ਵਿੱਚ ਤਾਂ ਤੁਹਾਨੂੰ ਨੀ ਪਤਾ ਤੁਹਾਡੇ ਸਿਰ ਤੇ ਕੌਣ ਖਲੋਤਾ ਆ ਉਹਨਾਂ ਦੇ ਸਿਰ ਤੇ ਬੜਾ ਚਿਰ ਕੋਈ ਉਹਨਾਂ ਦੇ ਮਤਲਬ ਨਾ ਸਿਆਣੇ ਕੋਈ ਬਜ਼ੁਰਗ ਜਾਂ ਮਾਤਾ ਪਿਤਾ ਜਾਂ ਕੋਈ ਖਲੋਤਾ ਨੀ ਉਹਦਾ ਮਤਲਬ ਕੋਈ ਧਿਆਨ ਨੀ ਵੀ ਕੋਈ ਖਲੋਤਾ ਉਹ ਆਇਆ ਗਿਆ ਉਹ ਸਿਰਫ ਉਹਦੇ ਨਾਲ ਹੀ
0: ਸੀ
2: ਇਹ ਮਤਲਬ ਇਸ ਗੱਲ ਦਾ ਪ੍ਰਤੀਕ ਹੈ ਉਹ ਤਸਵੀਰ ਦੀ ਜਿਹੜਾ ਵਕਤ ਦਾ ਜਿਹੜਾ ਯੂਥ ਆ ਤੇ ਖਾਸ ਕਰਕੇ ਨੌਜਵਾਨੀ ਆ ਤੇ ਖਾਸ ਕਰਕੇ ਕੱਚ ਘਰ ਜਿਹੜੀ ਬੇਸਮਝ ਨੌਜਵਾਨੀ ਉਹ 24 ਘੰਟੇ ਦੇ ਵਿੱਚ ਬਿਨਾਂ ਵਜ੍ਹਾ ਬਿਨਾਂ ਕਾਰਨ ਜਸਟ ਤਮਾਸ਼ਬੀਨੀ ਖਾਤਰ ਜਸਟ ਇੱਕ ਮਨੋਰੰਜਨ ਦੀ ਖਾਤਰ ਇਹਦੇ ਵਿੱਚ ਵੜੀ ਦਿੰਦੀ ਹੈ ਜਦੋਂ ਕਿ ਇੱਕ ਹੋਰ ਮੈਂ ਬੇਨਤੀ ਕਰਾਂ ਇਹਦੇ ਨਾਲ ਦਾ ਸੋਸ਼ਲ ਮੀਡੀਆ ਨਾਲ ਦਾ ਫੋਨ ਨਾਲ ਦਾ ਨੈਟ ਨਾਲ ਦਾ ਕੋਈ ਵੀ ਪਲੇਟਫਾਰਮ ਹੈਗਾ ਸੀ ਇਹਨੂੰ ਬਹੁਤੇ ਸੱਜਣ ਪੋਸਟ ਹੁੰਦੇ ਨੇ ਵੀ ਇਹਨੇ ਬੇੜਾ ਗਰਕ ਕਰਨ ਦਾ ਬੱਚੇ ਖਰਾਬ ਕਰਤੇ ਇਹ ਕਿਸੇ ਦੇ ਘਰ ਆਵਾਜ਼ ਮਾਰ ਨਹੀਂ ਜਾਂਦਾ ਵੀ ਆਓ ਤੇ ਤੁਸੀਂ ਖਰਾਬ ਹੋਵੋ ਇਹਦੇ ਵਿੱਚ ਬੜਾ ਸ਼ਾਨਦਾਰ ਬਹੁਤ ਬਹੁਤ ਵੱਡੇ ਵਿਦਵਾਨਾਂ ਦੇ ਅਸੀਂ ਲਿਖ ਰਹੀ ਆ, ਵਿਚਾਰ ਨੇ ਜਿਹਦਾ ਮਰਜ਼ੀ ਤੁਸੀਂ ਸੁਣਨੇ ਆ, ਪੜ੍ਹਨੇ ਜਿਹੜੀ ਕਿਤਾਬ ਤੱਕ ਤੁਹਾਡੀ ਪਹੁੰਚ ਨੀ ਉਹਨੂੰ ਤੁਸੀਂ ਸਰਚ ਕਰੋ, ਤੁਹਾਡੇ ਸਾਹਮਣੇ ਪੇਜ ਖੁੱਲ ਜਾਂਦਾ ਆ। ਗੱਲ ਵਰਤੋਂ ਦੀ ਆ, ਵਰਤੋਂ ਕਿਸੇ ਚੀਜ਼ ਦੀ ਵਰਤੋਂ ਤੁਸੀਂ ਕਿਵੇਂ ਕਰਦੇ ਹੋ ਉਸ ਗੱਲ ਤੇ ਡਿਪੈਂਡ ਕਰਦਾ, ਨਾ ਕਿ ਉਸ ਚੀਜ਼ ਨੂੰ ਆਪਾਂ ਪਾਣੀ ਪੀ ਕੋਸੀ ਜਾਈਏ ਵੀ ਇਹਨੇ ਬੇੜਾ ਗਰਕ ਕਰਤਾ ਦੁਨੀਆਂ ਦਾ, ਇਹਨੇ ਬੇੜਾ ਗਰਕ ਕਰਤਾ ਨੌਜਵਾਨ ਦਾ। ਇਹ ਸਾਡੀ ਜਿਹੜੀ ਸਾਡੇ ਲੈਵਲ ਦੀ ਪੀੜੀ ਆ ਨਾ ਜਿਹੜੀ ਸਾਡੀ, ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਨਿਆਣਿਆਂ ਨਾਲ ਵੱਧ ਸ਼ਰਾਬ ਸਾਡੇ ਅੱਧ ਖੜੋ ਮਰਦਿਆਂ ਨੂੰ ਹੋਇਆ। ਮੈਂ ਮੇਰਾ ਵਿਚਾਰ ਆ, ਮਤਲਬ ਬਾਕੀ ਮੈਂ ਤੁਸੀਂ ਸਿਆਣੇ ਮੇਰੇ ਨਾਲ ਸਾਰੇ ਸਿਆਣੇ ਆ, ਮਤਲਬ ਮੈਂ ਜੋ ਵੇਖਦਾ ਰਹਿੰਦਾ ਨਾ ਵੀ ਉਹ ਬੱਚੇ ਨੇ ਉਹਨਾਂ ਦੀ ਸਮਝ ਅਜੇ ਕੱਚੀ ਆ, ਉਹਨਾਂ ਦੇ ਵਿੱਚ ਮਤਲਬ ਉਹਨਾਂ ਜ਼ਿੰਦਗੀ ਦਾ ਬਹੁਤਾ ਪੂਰੀ ਨਾ ਵਾਹ ਨੀ ਪਿਆ, ਮਾਂ ਸਿਰ ਤੇ ਮਾਂ ਪਿਓ ਦਾ ਜਾਂ ਕੋਈ ਨਾ ਕੋਈ ਸਹਾਰਾ ਸ਼ੈਲਟਰ ਹੈਗਾ, ਉਹ ਬੇਪਰਵਾਹ ਨੇ ਹਨਾ, ਲਾਪਰਵਾਹ ਨੇ, ਤੇ ਉਹਨਾਂ ਦਾ ਕੁਛ ਤੱਕ ਜਜ਼ਬਾ ਕੁਦਰਤੀ ਕਹਿ ਸਕਦੇ ਵੀ ਜਵਾਨੀ ਦੇ ਵਿੱਚ ਤੁਹਾਨੂੰ ਪਤਾ ਬੰਦਾ ਅੱਜ ਤੈਨੂੰ ਰੇਡ ਰਿੜਦਾ ਉਹ ਰਿੜੀ ਜਾਂਦਾ ਬਿਨਾਂ ਸੋਚੀ ਸਮਝੇ, ਕੋਈ ਨਫਾ ਨੁਕਸਾਨ ਨਹੀਂ ਦੇਖਦਾ। ਲੇਕਿਨ ਜਿਹੜੀ ਸਾਡੀ ਪੀੜੀ ਨੂੰ ਪਤਾ ਹੈ ਨਫੇ ਨੁਕਸਾਨ ਦਾ, ਅਸੀਂ ਉਹਨਾਂ ਨੂੰ ਤੇ ਕੀ ਸਮਝਾਉਣਾ, ਆਪ ਉਹਦੇ ਵਿੱਚ ਗਾਂ ਹੋ ਕੇ ਜਿਆਦਾ ਮਤਲਬ ਖੱਚਟ ਹੋ ਜਾਂਦਾ। ਮੈਂ ਦੇਖਦਾ ਰਹੀ ਸਾਰੇ ਹੁਣ ਤੁਸੀਂ ਜਿਹੜੀ ਲੱਗੇ ਸੀ ਸ਼ੇਅਰ ਕਰਨ ਉਹ ਦੱਸੋ ਸਰ ਪਲੀਜ਼।
0: ਉਹ ਹੁਣ ਗੱਲ ਮੈਨੂੰ ਚੇਤਾ ਹੀ ਭੁੱਲ ਗਿਆ, ਮਸਤ ਹੋ ਗਿਆ
2: ਤੁਹਾਡੀਆਂ ਗੱਲਾਂ ਦੇ
0: ਵਿੱਚ। ਕੋਈ ਗੱਲ ਨਹੀਂ, ਜਦੋਂ ਅਸੀਂ ਨੁਕਤਾਚੀਨੀ ਕਰਦੇ ਆ ਨਾ ਹੁਣ ਵਾਲੇ ਮੀਡੀਆ ਦੀ, ਫੇਸਬੁੱਕ ਦੀ, ਪੋਡਕਾਸਟ ਦਿਸਦਾ ਹੈ, ਤੁਸੀਂ ਸਕਰੋਲਿੰਗ ਕਰੋ ਹੀ ਨਾ, ਜਾਓ ਹੀ ਆਪਣੀ ਮਤਲਬ ਦੀ ਜੋ ਤੁਹਾਨੂੰ ਪਸੰਦ ਆ, ਜਿਸ ਤਰ੍ਹਾਂ ਤੁਸੀਂ ਕੋਈ ਪੋਡਕਾਸਟ, ਜਿਸ ਤਰ੍ਹਾਂ ਕਿਸੇ ਕਿਤਾਬ ਦਾ ਨਾਂ ਲਿਆ, ਵਿਦਵਾਨ ਲੈਕਚਰਾਂ ਦਾ ਨਾਂ ਲਿਆ, ਤੁਸੀਂ ਜਾਓ ਹੀ ਉੱਥੇ। ਹੁਣ ਕਿੰਨਾ ਸੋਖ ਹੈ ਕਿ ਕਿਤਾਬ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਤੁਸੀਂ ਸੁਣ ਵੀ ਸਕਦੇ ਹੋ ਲੰਮੇ ਪੈ।
2: ਬਿਲਕੁਲ ਜੀ ਬਿਲਕੁਲ, ਸੋਖ ਹੈ, ਸੋਖ ਹੈ,
0: ਕਿੰਨਾ ਈਜ਼ੀ ਹੋ ਗਿਆ।
2: ਜੇ ਨਜ਼ਰ ਜਿੱਦਾਂ ਪਿਛਲੀ ਉਮਰ ਚ ਨਜ਼ਰ ਕਮਜ਼ੋਰ ਹੁੰਦੀ ਆ, ਰੱਬ ਪਰਮਾਤਮਾ ਨਾ ਕਰੇ ਬਹੁਤ
0: ਜ਼ਿਆਦਾ,
2: ਇਸ ਤਰ੍ਹਾਂ ਦੇ ਦੁਨੀਆਂ ਚ ਲੋਕ ਹੈਗੇ ਆ ਜਿਹੜੇ ਵਿਚਾਰੇ ਦੇਖ ਨੀ ਸਕਦੇ, ਲੇਕਿਨ ਸ਼ੌਕ ਰੱਖਦੇ। ਸਾਡੇ ਪੰਜਾਬੀ ਚ ਇੱਕ ਨਾ ਤਰਸੇਮ ਐਸ ਤਰਸੇਮ ਲੁਧਿਆਣੇ ਤੋਂ ਸੀਗੇ, ਪਿੱਛੇ ਜੇ ਐਕਸਪਾਇਰ ਹੋ ਗਿਆ, ਦੋ ਸਾਹਿਤਕਾਰ ਬਹੁਤ ਵੱਡੇ, ਕਿਰਪਾਲ ਸਿੰਘ ਕਸੇਲ, ਜਿਹੜੇ ਜਿਹਨੀਆਂ ਦੀ ਅੱਖਾਂ ਜਿਹੜੀਆਂ ਨਾ ਬਾਅਦ ਚ ਗਈਆਂ, 40 ਸਾਲ ਦੀ ਉਮਰ ਚਲੀਆਂ ਗਈਆਂ, ਉਹਦੇ ਬਾਵਜੂਦ ਬਾਜਵਾ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ, ਬੜਾ ਉੱਚ ਪਾਏ ਦਾ, ਉੱਚ ਕੋਟੀ ਦਾ ਸਾਹਿਤ ਲਿਖਿਆ। ਤੇ ਡਾਕਟਰ ਐਸ ਤਰਸੇਮ ਜਿਹੜੇ ਸੀਗੇ, ਮੈਂ ਉਹਨਾਂ ਨੂੰ ਮਿਲਿਆ ਲੁਧਿਆਣਾ, ਤੇ ਉਹਨਾਂ ਦੀ ਸ਼ਾਇਰੀ ਪੜ੍ਹੀ ਆ, ਬੜੇ ਵਧੀਆ ਸ਼ਾਇਰ ਸੀਗੇ, ਲੇਕਿਨ ਉਹ ਦੇਖ ਨੀ ਸੀ ਸਕਦਾ, ਮਤਲਬ ਉਹਨਾਂ ਵਾਸਤੇ ਇਹ ਵਰਦਾਨ ਆ ਵੀ ਉਹ ਪੁਸਤਕ ਨੂੰ ਕਿਸੇ ਨੂੰ ਬੋਲ ਕੇ ਕਰਨਾ ਰਹੀ।
0: ਬਿਲਕੁਲ, ਬੜਾ ਵੱਡਾ ਬੜਾ ਇਹ ਸਹੀ ਮੀਡੀਆ ਨੇ ਜਿਹੜਾ, ਮਤਲਬ ਕਿ ਸਹੀ ਕਿਹਾ ਜੀ, ਬਹੁਤ ਮਿਹਰਬਾਨੀ। ਕੋਈ ਰਾਮਗੜੀਆ ਜੀ ਹੈਗੇ ਨੇ, ਦੀਪ ਰਾਮਗੜੀਆ, ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ।
2: ਧੰਨਵਾਦ ਜੀ, ਧੰਨਵਾਦ
0: ਜੀ।
2: ਇਹ ਮਤਲਬ ਸਾਹਿਬ ਮੈਂ ਇੱਥੇ ਇੱਕ ਸਾਡੇ ਮਹਿਰੂਮ ਸ਼ਾਇਰ ਹੋਇਆ ਸਰਦਾਰ ਚੰਨਣ ਸਿੰਘ ਚਮਨ ਹਰਗੋਬਿੰਦਪੁਰੀ ਸਾਹਿਬ,
0: ਚਮਨ ਹਰਗੋਬਿੰਦਪੁਰੀ
2: ਜੀ ਜੀ, ਤੁਸੀਂ ਕਦੇ ਉਹਨਾਂ ਦੀ ਸਿੱਖ ਇਤਿਹਾਸ ਦਿੱਤੇ ਨਾ, ਉਹਨਾਂ ਨੇ ਬੜੀ ਇੱਕ ਹਲਕੇ ਫੁਲਕੇ ਜੇ ਤੇ ਹਾਸ ਰਸੀ ਅੰਦਾਜ਼ ਦੇ ਵਿੱਚ ਸਿੱਖ ਇਤਿਹਾਸ ਨੂੰ ਬੜੇ ਸ਼ਾਨਦਾਰ ਤਰੀਕੇ ਨਾਲ ਕਵਿਤਾ ਰਾਹੀਂ ਬਿਆਨ ਕੀਤਾ।
0: ਮਾੜੀਆਂ ਮੋਟੀਆਂ ਟੋਕਾਵਾਂ ਪੜੀਆਂ
2: ਜੀ, ਹਾਂ ਉਹਨਾਂ ਦੀ ਸੁਣਿਓ ਕਦੇ। ਉਹਨਾਂ ਨੇ ਮਤਲਬ ਸਿੱਖ ਇਤਿਹਾਸ ਦੇ ਚੌਕਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਏਦਾਂ ਨੀ ਹੋਈ ਕਿ ਐਵੇਂ ਜਿੱਦਾਂ ਆਪਣੇ ਤੁਕਾਤ ਦੀ ਖਾਤਰ ਕੋਈ ਵੀ ਗਲਤ ਬਿਆਨੀ ਕੀਤੀ ਹੋਵੇ, ਬੜੇ ਪਿਆਰੀਆਂ ਉਹਨਾਂ ਨੇ ਸ਼ਾਇਰੀ ਲਿਖੀ ਆ। ਉਹਨਾਂ ਨੇ ਇੱਕ ਵਾਰੀ ਮਿਸਾਲ ਦਿੱਤੀ ਮੈਨੂੰ, ਮਤਲਬ ਵੀ ਕਹਿੰਦੇ ਵੀ ਦੇਖੋ ਕੋਈ ਵੀ ਇਸ ਧਰਤੀ ਤੇ ਕੋਈ ਚੀਜ਼ ਮਾੜੀ ਨੀ, ਉਹਦੀ ਵਰਤੋਂ ਮਾੜੀ ਆ। ਉਹ ਕਹਿੰਦੇ ਵੀ ਮੰਨ ਲਈਏ ਵੀ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਸਭ ਤੋਂ ਮਾੜਾ ਜ਼ਹਿਰ ਨੂੰ ਸਮਝਦੇ ਆ ਨਾ, ਜ਼ਹਿਰ ਮਾੜੀ ਜੇ ਖਾ ਲਈ ਮਰ ਜਾਂਦਾ ਕਹਿੰਦਾ, ਲੇਕਿਨ ਜਿਹੜੀਆਂ ਕੋਲਡ ਡਰਿੰਕ ਜਿਹੜੀ ਬੱਚੇ ਸਾਡੇ ਪੀਂਦੇ, ਅਸੀਂ ਸਾਰੇ ਪੀਂਦੇ ਆ ਨਾ, ਸਾਰਿਆਂ ਦੇ ਵਿੱਚ ਥੋੜੀ ਜਿਹੀ 10% ਨਾ ਉਹ ਪਾਈ ਹੁੰਦੀ, ਕਿਉਂਕਿ ਲੰਬਾ ਸਮਾਂ ਮਿੱਠੇ ਦੇ ਵਿੱਚ ਜ਼ਰੂਰ ਪੈ ਸਕਦੇ ਆ ਨਾ, ਓਨੀ ਕੁ ਪਾਈ ਹੁੰਦੀ ਜਿੰਨੀ ਸਾਡੇ ਸਰੀਰ ਨੂੰ ਐਨਰਜੀ ਦਿੰਦੀ ਆ, ਤਾਕਤ ਦਿੰਦੀ ਆ, ਨੁਕਸਾਨ ਨੀ ਕਰਦੀ
0: ਯਾਰ, ਦਵਾਈਆਂ ਵਿੱਚ ਵੀ ਤਾਂ ਪੈਂਦੀ
2: ਜੀ ਜੀ ਜੀ ਹਾਂ, ਉਹਨਾਂ ਪੈਂਦਾ ਜਿੰਨਾ ਸਾਨੂੰ ਬੈਨੀਫਿਸ਼ਲ ਆ ਨਾ। ਤੇ ਕਹਿੰਦਾ ਦੂਜੇ ਪਾਸੇ ਆ ਜਾਓ ਤੁਸੀਂ ਵਧੀਆ ਖੁਰਾਕ ਵੱਲ, ਉਹ ਵਧੀਆ ਖੁਰਾਕ ਕਹਿੰਦਾ ਸਾਡੇ ਪੰਜਾਬੀ ਕਲਚਰ ਦੇ ਤਹਿਤ ਦੇ ਵਿੱਚ ਗੱਲ ਹੈ ਵੀ ਠੀਕ ਸੀ, 100 ਚਾਚਾ ਤੇ 1 ਪਿਓ ਤੇ 100 ਦਾਰੂ ਤੇ 1 ਘਿਓ, 100 ਦਵਾਈਆਂ ਦੀ ਦਵਾਈ ਦੇਸੀ ਘਿਓ ਨੂੰ ਮੰਨਿਆ ਗਿਆ। ਕਹਿੰਦਾ ਮੰਨ ਲੈਂਦੇ ਬਹੁਤ ਵਧੀਆ, ਕਹਿੰਦਾ ਪਰ ਕਲਾਸ ਭਰ ਕੇ ਤੁਸੀਂ ਪੀ ਲਓ, ਤੇ ਕਹਿੰਦਾ ਤੁਸੀਂ ਸਾਰਾ ਦਿਨ ਲੈਟਰਿਨ ਚੋਂ ਨਹੀਂ ਨਿਕਲੋਗੇ। ਮਤਲਬ ਆਂਦਾ ਫਿਰ ਚੀਜ਼ ਦੀ ਵਰਤੋਂ ਮਾੜੀ ਹੋਈ ਨਾ, ਚੀਜ਼ ਮਾੜੀ
0: ਬਹੁਤ ਖੂਬ ਜੀ, ਬਹੁਤ ਸੋਹਣੀ
2: ਜੀ ਜੀ। ਇਹ ਹਾਂ, ਇਹ ਹਰ ਪਾਸੇ ਮਤਲਬ ਇਸ ਤਰ੍ਹਾਂ ਹਰ ਚੀਜ਼ ਦੀ ਵਰਤੋਂ ਜਿਹੜੀ ਆ ਤੁਸੀਂ ਉਹਨੂੰ ਉਹਦੀ ਵਰਤੋਂ ਨੂੰ ਮਤਲਬ ਦੇਖੋ ਨਾ, ਤੇ ਉਸ ਚੀਜ਼ ਨੂੰ ਦੇਖੋ ਤੇ ਚੀਜ਼ ਕੋਈ ਵੀ ਨੀ ਮਾੜੀ, ਉਹਨੂੰ ਵਰਤਣ ਵਾਸਤੇ ਹੋਸ਼ ਜੋਸ਼ ਦੇ ਨਾਲ ਨਾਲ ਹੋਸ਼ ਸੁਰਜੀ ਵੀ ਚਾਹੀਦੀ, ਅਕਲ ਚਾਹੀਦੀ ਆ। ਇਹ ਮੈਂ ਬੇਨਤੀ ਕਰਨੀ ਸੀ ਅੱਜ ਦੇ ਤੁਹਾਡੇ ਸਰ ਪਲੇਟਫਾਰਮ ਦੇ ਉੱਤੇ ਤੇ ਧੰਨਵਾਦ ਵਕਤ ਦੇਣ ਵਾਸਤੇ।
0: ਆ ਰਹੀਆਂ ਨੇ ਬਹੁਤ ਸੋਹਣੀ ਗੱਲਬਾਤ ਕਰਦੇ ਹੋ ਤੁਸੀਂ, ਕੋਈ 5 ਮਿੰਟ ਦੀ ਹੋਰ ਗੱਲਬਾਤ ਆਪਣੇ ਆਲੇ ਦੁਆਲੇ ਦੀ ਜੋ ਤੁਹਾਡਾ ਦਿਲ ਕਰਦਾ ਸੁਣਾਉਂਦੇ ਹੋ।
2: ਆਲੇ ਦੁਆਲੇ ਮੈਂ ਹੁਣ ਦੇਖ ਰਿਹਾ ਵਾਂ ਕਿ ਮੈਨੂੰ
0: ਗੱਲ ਨਹੀਂ ਹੋ ਰਹੀ ਹੁੰਦੀ ਤੇ
2: ਬਿਲਕੁਲ
0: ਜਿਨ੍ਹਾਂ ਦੇ ਖਿਆਲ ਹੁੰਦੇ ਨੇ ਜਰਾ ਕੁਛ ਜਾਣਨ ਦੇ ਉਹ ਬੋਰ ਨਹੀਂ ਹੁੰਦੇ ਜਿੰਦਗੀ ਦੇ ਵਿੱਚ। ਮੈਂ ਆਪਣੇ ਘਰ ਧੁੱਪ ਲੱਗੀ ਸੀ ਸੋਹਣੀ ਤੇ ਮੈਂ ਆਪਣੇ ਗਾਰਡਨ ਦੇ ਵਿੱਚ ਮੈਂ ਕੁਛ ਲਿਖ ਰਿਹਾ ਸੀ, ਗਾਰਡਨ ਦੇ ਵਿੱਚ ਮੈਂ ਕੁਰਸੀ ਮੇਜ ਡਾ ਕੇ ਬੈਠਾ, ਧੁੱਪ ਲੱਗੀ ਤੇ ਸ਼ਾਂਤੀ ਇੱਥੇ ਹੈ ਹੀ ਸ਼ਾਂਤੀ ਹੈ ਵੈਸੇ, ਕੋਈ ਦਰਖਤਾਂ ਦੇ ਉੱਤੇ ਸੋਹਣੇ ਜਾਨਵਰ ਕੋਈ ਗੀਤ ਗਾ ਰਹੇ ਹੋਣਗੇ, ਕੋਈ ਰੌਲਾ ਰੱਪਾ ਨਹੀਂ ਹੁੰਦਾ।
2: ਇਹ ਸਿਰਜਣ ਜਦੋਂ ਤੁਹਾਡੇ ਮਨ ਵਿੱਚ ਕੋਈ ਇਸ ਤਰ੍ਹਾਂ ਦਾ ਆਇਆ ਹੁੰਦਾ ਵਾ, ਸੰਵੇਦਨਾ ਆਈ ਹੁੰਦੀ ਹੈ, ਉਹਦੇ ਵਾਸਤੇ ਬੜਾ ਸ਼ਾਨਦਾਰ ਮਾਹੌਲ, ਮੌਸਮ ਤੇ ਇਕਾਂਤ ਜਿਹੜੀ ਹੈ, ਚੁੱਪ ਜਿਹੜੀ ਸ਼ਾਂਤੀ ਹੈ, ਇਹ ਬੜਾ ਅੱਛਾ ਇੱਕ ਰੋਲ ਪਲੇ ਕਰਦਾ।
0: ਮੈਂ ਬੈਠਾ ਸੀ ਗਾਰਡਨ ਦੇ ਵਿੱਚ ਤੇ ਮੈਂ ਕੰਸਨਟ੍ਰੇਟ ਹੋ ਕੇ ਨਾ ਤੇ ਲਿਖਣ ਡਿਆ ਸਾਂ ਕੁਛ ਤੇ ਮੇਰੀ ਵਾਈਫ ਆਈ
2: ਜੀ
0: ਤੇ ਮੈਨੂੰ ਐਵੇਂ ਲੱਗਾ ਕਿ ਇੰਨੀ ਧੁੱਪੇ ਬਹਿਣ ਦਾ ਬਹਿਣਾ ਹੋਣਾ ਮੈਂ ਕਿਤੇ, ਆਲੇ ਦੁਆਲੇ ਉਹਨੇ ਵੇਖਿਆ ਤੇ ਮੈਂ ਆਪਣੀ ਵਾਈਫ ਨੂੰ ਕਿਹਾ ਬਈ ਜੇ ਤੂੰ ਆਓ ਕਿੱਧਰ ਆਏ ਤੇ ਕਹਿੰਦੀ ਵੀ ਮੈਂ ਇੱਥੇ ਆਪਣੇ ਗਾਰਡਨ ਚ ਆਈ ਆ ਘੁੰਮਣ ਫਿਰਨ, ਕਿੱਧਰ ਕੀ ਆਉਣਾ। ਜੇ ਬਹਿਣਾ ਤੇ ਮੇਰੇ ਲਾਗੇ ਨਹੀਂ ਬਿਓ, ਉੱਥੇ ਲਾ ਲੋ ਪਰਲੇ ਪਾਸੇ
2: ਕੰਸੈਂਟ੍ਰੇਸ਼ਨ
0: ਖਰਾਬ ਹੋ ਜਾਣੀ ਤੇ ਮੈਂ ਕਿਤਾਬਾਂ ਤੇ ਕਾਪੀਆਂ ਟੇਬਲ ਤੇ ਧਰੀਆਂ ਆਇਆ ਤੇ ਮੇਰੀ ਵਾਈਫ ਕਹਿੰਦੀ ਹੈ ਕੰਸਨਟ੍ਰੇਸ਼ਨ ਖਰਾਬ ਹੋ ਜਾਣੀ ਹੈ। ਜੇ ਤੁਸੀਂ ਪੜ੍ਹਨ ਵਾਲੇ ਪੜ੍ਹਨ ਜੋਗੇ ਹੁੰਦੇ ਤੇ ਪੜ੍ਹ ਲਿਖ ਕੇ ਇੰਡੀਆ ਚ ਕੋਈ ਅਫਸਰ ਬਣੇ, 100 ਚੋਂ 17 ਤੁਹਾਡੇ ਨੰਬਰ ਆਉਂਦੇ ਰਹੇ ਨੇ ਤੇ ਅਸਲ ਚ ਮੈਂ ਹੀ ਦੱਸਿਆ ਸੀ।
2: ਨਹੀਂ ਇਹ ਗੱਲਬਾਤ ਸਾਹਿਬ ਠੀਕ ਹੈ, ਭੈਣ ਜੀ ਨੇ ਵੀ ਇਹ ਗੱਲ ਨਾ ਠੀਕ ਨਹੀਂ ਆ। ਸਾਡੇ ਜਿਹੜੇ ਨਾਨਕ ਸਿੰਘ ਨਾਵਲਕਾਰ ਜੀ ਨੇ ਜਿਹੜਾ ਪੰਜਾਬੀ ਦੇ ਵਿੱਚ ਸਭ ਤੋਂ ਵੱਡਾ ਨਾਵਲ ਕਿਹੜਾ ਸੀ, ਉਹ ਨਾਨਕ ਸਿੰਘ ਆ,
0: ਨਾਨਕ ਸਿੰਘ।
2: ਔਰ ਸ਼ਾਇਦ ਤੁਹਾਨੂੰ ਪਤਾ ਉਹ 5ਵੀਂ ਕਪਾਸ ਸੀਗੇ, ਉਹਦੇ ਵੱਧ ਪੜ੍ਹੇ ਨੀ ਉਹ, ਲੇਕਿਨ ਪੀ ਐਚ ਡੀ ਐਮ ਏ ਜਿਹੜੀਆਂ ਐਮ ਫਿਲ ਵਾਸਤੇ ਉਹਨਾਂ ਦੇ ਨਾਵਲ ਲੱਗਦੇ
0: ਰਹੇ,
2: ਬੱਚੇ ਉਹਦੇ ਤੇ ਖੋਜ ਹੋਈ ਆ, ਉਹਦੇ ਤੇ ਪੀ ਐਚ ਡੀ ਹੋਈਆਂ, ਉਹਦੀ ਚੇਅਰ ਸਥਾਪਿਤ ਕੀਤੀ ਗਈ ਆ ਹਨਾ। ਇਹ ਜਿਹੜਾ ਸਾਹਿਤ ਪੜ੍ਹਨ ਦਾ ਸ਼ੌਕ ਆ, ਇਹਦਾ ਮੈਂ ਜਿਹੜੀ ਆਪਣੀ ਵਿਦਿਅਕ ਇੰਟੈਲੀਜੈਂਸੀ ਉਹਦੇ ਨਾਲ
0: ਮੈਂ ਕਿਹਾ ਕਿ ਮੇਰੀ ਕੰਸਨਟ੍ਰੇਸ਼ਨ ਖਰਾਬ ਹੋਣੀ ਸੀ, ਜੇ ਤੁਹਾਡੀ ਇੰਨੀ ਕੰਸਨਟ੍ਰੇਸ਼ਨ
2: ਨਹੀਂ,
0: ਬੁੱਢੇ ਬਾਰੇ ਦੀ ਕੰਸਨਟ੍ਰੇਸ਼ਨ ਜਿਹੜੀ ਹੈਗੀ ਆ ਖਰਾਬ ਹੋਣੀ।
2: ਉਹ ਬਜਾਇ ਇੱਕ ਜਿਹੜੀ ਵਿਦਿਅਕ ਪੜ੍ਹਾਈ ਉਹ ਵੱਖਰੀ ਆ ਤੇ ਜਿਹੜੀ ਸਾਹਿਤ ਦੀ ਪੜ੍ਹਾਈ ਆ, ਸਾਹਿਤ ਪੜ੍ਹਨ ਦੇ ਵਿਦਿਅਕ ਉਹ ਇੱਕ ਗਿਆਨ ਆ। ਜਿੱਦਾਂ ਮੰਨ ਲਓ ਆਪਾਂ ਪੜ੍ਹਦੇ ਹਾਂ ਵੀ ਸਾਡਾ ਦੇਸ਼ ਜਦੋਂ ਆਜ਼ਾਦ ਹੋਇਆ ਤਾਂ ਇਸ ਵਿੱਚ ਆਕਸੀਜਨ ਕਿੱਦਾਂ ਬਣਦੀ ਆ, ਕਾਰਡ ਕੱਢੀ, ਇਹ ਦਿਸ ਇਜ਼ ਜਸਟ ਇਨਫੋਰਮੇਸ਼ਨ। ਉਹ ਇਨਫੋਰਮੇਸ਼ਨ ਤੌਰ ਤੇ ਤੁਸੀਂ ਵੀਕ ਹੋ ਸਕਦੇ ਹੋ, ਲੇਕਿਨ ਉਹਦੇ ਬਜਾਏ ਤੁਹਾਡੇ ਮਨ ਵਿੱਚ ਜਿਹੜੀ ਸੰਵੇਦਨਾ ਆ, ਤੁਹਾਡੇ ਮਨ ਵਿੱਚ ਇੱਕ ਜਿਹੜਾ ਜਿਹਨੂੰ ਅਸਥੈਟਿਕ ਸੈਂਸ ਅੰਗਰੇਜ਼ੀ ਵਾਲੇ ਕਹਿ ਦਿੰਦੇ ਆ, ਸੁਭ ਜੀ ਜਿਹੜਾ ਤੁਹਾਡੇ ਮਨ ਚ।
0: ਮੈਨੂੰ 2-4 ਗੱਲਾਂ ਹੋਰ ਸੁਣਾਈਆਂ ਕਿ ਕਿਸ ਤਰ੍ਹਾਂ ਪਟਵਾਰੀਆਂ ਵਾਂਗੂ ਕਿਤਾਬਾਂ ਖਿਲਾਰ ਕੇ ਬੈਠੇ ਜਿਸ ਤਰ੍ਹਾਂ ਬੜੇ ਵਿਦਵਾਨ ਹੁੰਦੇ, ਮੇਰੀ ਸੱਚੀ ਮੁੱਚੀ ਕੰਸਨਟ੍ਰੇਸ਼ਨ ਖਰਾਬ ਹੋ ਗਈ।
2: ਉਹਨਾਂ ਨੇ ਤੁਹਾਡਾ ਸਟੇਟਸ ਹੀ ਖਰਾਬ ਕਰ ਦਿੱਤਾ ਤੇ ਕੰਸਨਟ੍ਰੇਸ਼ਨ ਹੀ ਖਰਾਬ ਕਰ ਦਿੱਤੀ।
0: ਮੈਂ ਇਹੋ ਹੀ ਕਹਿ ਦਿੱਤਾ ਕਿ ਮੇਰੇ ਲਾਗੇ ਨਾ ਬਈ
2: ਬਾਜਵਾ ਸਾਹਿਬ ਜਦੋਂ ਨਿੱਕੇ ਹੁੰਦੇ ਨੀ ਐਵੇਂ ਕਰਕੇ ਸਵਾਲ ਕੱਢੇ ਦਾ ਸਲੇਟ ਤੇ ਕਿਸੇ ਨੇ ਉੱਤੇ ਕਾਂਟਾ ਮਾਰ ਦੇਣਾ, ਉਹਨਾਂ ਨੇ ਤੁਹਾਡੇ ਉੱਤੇ ਕਾਂਟਾ ਹੀ ਮਾਰ ਦਿੱਤਾ ਜਿਹੜੀ ਤੁਹਾਡੀ।
0: ਮੈਂ ਮਤਲਬ ਕਿ ਬਾਅਦ ਚ ਸੋਚਿਆ ਵੀ ਗੱਲ ਤੇ ਠੀਕ ਸੀ, ਮੈਂ ਇੰਡੀਆ ਵਿੱਚ ਕਿਸੇ ਪੋਸਟ ਤੇ
2: ਤੁਸੀਂ ਹੁਣ ਵੀ ਮਹਾਰਾਜ ਜਿਹੜੀ ਪੋਸਟ ਤੇ ਤੁਸੀਂ ਪਹੁੰਚੇ ਹੋ, ਮਹਾਰਾਜ ਬਹੁਤ ਵਧੀਆ ਆ ਸਾਡੇ ਵਰਗਿਆਂ ਨੂੰ।
0: ਮੈਂ ਮੇਰੇ ਮਨ ਵਿਚ ਤੁਹਾਡੇ ਵਰਗੇ ਸੱਜਣਾ ਸਾਰਿਆਂ ਦੀ ਬਹੁਤ ਰਿਸਪੈਕਟ ਹੈ, ਤੇ ਤੁਹਾਡੀ ਨਾਲ ਮੇਰੀ ਕੋਈ ਮਾਨਸਿਕ ਕਾਮਯਾਬੀ ਹੈ।
2: ਬਹੁਤ ਸਾਰੇ ਕਾਰੋਬਾਰੀ ਸਰ ਜਿਹੜੇ ਵੱਡੇ ਘਰਾਣੇ ਨੇ ਉਹ ਇਹੋ ਜਿਹੇ ਹੋਏ ਜਿਹੜੇ ਬਹੁਤ ਪੜ੍ਹੇ ਨਹੀਂ ਲੇਕਿਨ ਬਹੁਤ ਵੱਡੇ ਵੱਡੇ ਪੜ੍ਹੇ ਉਹਨਾਂ ਦੀਆਂ ਜੋਬਾਂ
0: ਕਰਦੇ।
2: ਔਰ ਹਾਂ, ਇਹਦੇ ਵਿੱਚ ਜਿਹੜਾ ਬਿਲ ਗੇਟਸ ਜੀ ਨਾ, ਜਿਹੜਾ ਮਤਲਬ ਦੁਨੀਆਂ ਦੇ ਵਰਲਡ ਦੇ ਉੱਪਰਲੇ 10 ਅਮੀਰਾਂ ਚ ਆਉਂਦਾ, ਉਹ ਪਤਾ ਕੀ ਕਹਿੰਦਾ ਜੇ, ਉਹ ਕਹਿੰਦਾ ਵਾ ਵੀ ਗਰੀਬ ਹੋਣਾ ਕੋਈ ਪਾਪ ਨੀ ਹੈਗਾ, ਪਰ ਗਰੀਬ ਹੀ ਮਰ ਜਾਣਾ, ਗਰੀਬ ਮਰ ਜਾਣਾ ਮਤਲਬ ਗਰੀਬ ਰਹਿਣਾ ਤੇ ਗਰੀਬੀ ਚ ਹੀ ਮਰ ਜਾਣਾ, ਇਹ ਗਲਤ ਹੈ, ਇਹ ਗਲਤ ਹੈ। ਤੁਸੀਂ ਕਿਸੇ ਵੀ ਤਰੀਕੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਏ ਹੋ, ਵਰਕ ਮਿਹਨਤ ਦੇ ਆਸਰੇ ਹੋਏ ਹੋ, ਮਤਲਬ ਪੜ੍ਹਾਈ ਤੋਂ ਬਿਨਾਂ ਜਿਹੜੇ ਜੀ।
0: ਮੈਂ ਬਹੁਤ ਵਾਰ ਕਈ ਵਾਰ ਗੱਲਬਾਤ ਕਰ ਚੁੱਕੀ, ਅਗਰ ਤੁਸੀਂ ਰਿਟਾਇਰ ਹੋ ਗਏ ਹੋ
2: ਜੀ ਜੀ ਜੀ ਜੀ,
0: ਸਮਝੋ ਕਿ ਮੈਂ ਜੋ ਕੁਛ ਕਰਨਾ ਹੀ ਕਰ ਲਿਆ, ਬਸ ਮੇਰੀ ਕੰਮ ਫਿਨਿਸ਼ ਹੈ, ਨਹੀਂ। ਆਪਣੀ ਆਪਣੀ ਕੋਈ ਨਾ ਕੋਈ ਹੋਬੀ ਤੁਹਾਡੀ ਹੋਣੀ ਚਾਹੀਦੀ ਹੈ, ਭਾਵੇਂ ਉਹ ਪੜ੍ਹਨ ਲਿਖਣ ਦੀ ਹੋਏ, ਭਾਵੇਂ ਗਾਰਡਨਿੰਗ ਦੀ ਹੋਏ, ਮੈਂ ਕਹਿੰਦਾ ਕੋਈ ਇੰਸਟਰੂਮੈਂਟ ਸਿੱਖੋ।
2: ਯਾਤਰਾ ਜਿਹੜੀ ਜਿਹੜੀ ਤੁਸੀਂ ਫਿਰ ਤੋਂ ਸਕਦੇ ਹੋ, ਦੁਨੀਆਦਾਰੀ ਦੀਆਂ
0: ਜਿਹੜੀਆਂ ਕੋਈ ਨਾ ਕੋਈ, ਜੇ ਤੁਸੀਂ ਮੰਜੀ ਤੇ ਬਹਿ ਗਏ ਖੁੰਡੀ ਲੈ ਗਏ ਤਾਂ ਫਿਰ ਤੇ ਗੱਲ ਗਈ,
2: ਫਿਰ ਤੁਸੀਂ ਬਹਿ ਗਏ ਜੀ, ਫਿਰ ਤੁਸੀਂ ਉਹ ਨਿਆਣਿਆਂ ਦੀਆਂ ਦੇ ਪਰਿਵਾਰ ਦੀਆਂ ਜਿਹੜੇ ਵਲਾਮੇ ਦਿੰਦੇ ਨਾ ਬਹੁਤੇ
0: ਸੱਜਣ,
2: ਦਵਾਈ ਦਿੰਦੇ ਆ ਵੀ ਤੈਨੂੰ ਹੁਣ ਤੈਨੂੰ ਲੋਰੀਆਂ ਦੇਣ ਲੱਗ ਕੇ ਬਹਿ ਕੇ ਤੇ ਹੁਣ ਕੰਮ ਕਰ ਦਿੰਦੇ।
0: ਵੈਸੇ ਮੈਨੂੰ ਇਹ ਅਕਸਰ ਕੋਈ ਸ਼ਿਕਾਇਤ ਹੁੰਦੀ ਬੁੱਢੜੀਆਂ ਤੇ ਬੁੱਢੜਿਆਂ ਦੀ, ਸਾਡੀ ਸਾਨੂੰ ਪੁੱਛਦਾ ਕੋਈ ਨੀ, ਪੁੱਛ ਗਿੱਛ ਕੇ ਨਹੀਂ ਚੱਲਦੇ, ਸਾਨੂੰ ਰੋਟੀ ਕੋਈ ਨੀ ਪੁੱਛਦਾ ਬੜਾ, ਹਾਲਾਂਕਿ
2: ਅਸੀਂ ਪੁੱਛੀ ਜਾਂਦੀ, ਅਸੀਂ ਸਨਮਾਨ ਕਰਦੇ ਹਾਂ, ਅਸੀਂ ਇਸ ਪੋਜੀਸ਼ਨ ਚ ਹੁਣ ਅਸੀਂ ਕੋਈ ਬਹੁਤ ਮਤਲਬ ਛੁੱਟੀ ਬਚਨੀ ਆ, ਲੇਕਿਨ ਇੱਕ ਨਾ ਮੈਂ ਬਾਜਾ ਸਾਹਿਬ ਇਹ ਨੀ ਗੱਲ ਕਿ ਆਪਾਂ ਉੱਤੇ ਕਾਂਟਾ ਨੀ ਮਾਰਦੇ, ਠੀਕ ਆ, ਸਿਆਣਪ ਬਜ਼ੁਰਗ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਕਿਸੇ ਕੀਮਤ ਤੇ, ਬੜੀ ਮਿਹਨਤ ਕਰਕੇ ਉਹਨੇ ਆਪਣਾ ਮਤਲਬ ਬਚਾਇਆ ਪਰਿਵਾਰ ਨੂੰ, ਲੇਕਿਨ ਕਈ ਬੇਲੋੜਾ ਜਿਹੜਾ ਪਿਛਲੇ ਪਛਾਹ ਖਿੱਚੀ ਗਏ ਤੇ ਨਿਆਣਿਆਂ ਨੇ ਬੇਵਜ੍ਹਾ ਦਖਲ ਅੰਦਾਜ਼ੀ ਬੱਚਿਆਂ ਦੀ, ਉਹਦੇ ਨਾਲ ਨਵੀਂ ਪੀੜੀ ਨਾਲ ਨਾ ਜਿਹੜਾ, ਮੈਂ ਪਿੱਛੇ ਜੇ ਤੁਹਾਨੂੰ ਬੇਨਤੀ ਕੀਤੀ ਲਾਲਾ ਧਨੀ ਰਾਮ ਚਾਤਰਕ ਦੀ, ਉਹ ਬੜੇ ਸਿੱਧੇ ਸਪਾਟ ਸਨ, ਜਾਂ ਤਾਂ ਉਹਨਾਂ ਨੇ 50 ਸਾਲ ਪਹਿਲਾਂ ਕਹਿਤਾ ਸੀ ਬਾਬਾ ਰਾਹੋਂ ਨਾਮਦੇ ਹੋ ਜਾ, ਨਹੀਂ ਤੇ ਨਵਿਆਂ ਨਾਲ ਖਲੋ
0: ਜਾ,
2: ਉਹ ਨਵੀਂ ਸੋਚ ਦੇ ਨਾਲ ਮਿਲਦੇ ਨੀ ਆ ਨਵੇਂ ਬੱਚਿਆਂ ਦੀ ਜ਼ਿੰਦਗੀ। ਆ ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੀ ਜ਼ਿੰਦਗੀ ਜਿਹੜੀ ਆ ਧਰਤੀ ਤੇ, ਮਤਲਬ ਅੱਜ ਸਾਡੇ ਬਜ਼ੁਰਗ ਆ ਜਾਣ ਤੇ ਉਹ ਕਹਿਣ ਵੀ ਉਹ ਧਰਤੀ ਨੀ ਹੈਗੀ ਜਿਹੜੀ ਅਸੀਂ ਛੱਡ ਕੇ ਗਏ, ਹੋਰ ਆ ਜੀ ਜੀ, ਕਿੰਨਾ ਕੁਛ ਬਦਲ ਗਿਆ, ਹਰ ਚੀਜ਼ ਬਦਲਦੀ ਹੈ, ਇਸ ਕਰਕੇ ਵਕਤ ਵੀ ਬਦਲਦਾ, ਸੁਭਾਅ ਵੀ ਬਦਲਦਾ।
0: ਤੁਸੀਂ ਆਪਣੇ ਬਚਪਨ ਦਾ ਵੇਖੋ, ਧਰਤੀ ਮਾਹੌਲ ਤੇ ਰੀਤੀ ਰਿਵਾਜ ਤੇ ਜ਼ਿੰਦਗੀ ਵੇਖੋ, ਜਦੋਂ ਤੁਸੀਂ ਬਚਪਨ ਸੀ ਤੇ ਅੱਜ ਵੇਖੋ ਕਿੰਨਾ ਫਰਕ ਹੈ, ਐਡਜਸਟ ਹੋਈ ਜਾ,
2: ਜ਼ਮੀਨ ਅਸਮਾਨ ਦਾ ਜੀ, ਜ਼ਮੀਨ ਅਸਮਾਨ ਦਾ, ਜ਼ਮੀਨ ਅਸਮਾਨ,
0: ਜ਼ਮੀਨ ਅਸਮਾਨ
2: ਤੇ ਬਾਜਾ ਸਾਹਿਬ। ਹਾਂਜੀ ਹਾਂਜੀ, ਤੇ ਇਸ ਕਰਕੇ ਮਤਲਬ ਨਾ ਹਰ ਚੀਜ਼ ਈਵਨ ਭਾਸ਼ਾ ਬਦਲਦੀ ਜੇ ਬਾਜਵਾ ਸਾਹਿਬ, ਅੱਜ ਤੋਂ 150 ਸਾਲ ਪਹਿਲਾਂ ਵੀ ਤੁਸੀਂ ਆਪਣੀ ਜਿਹੜੀਆਂ ਬਾਬਿਆਂ ਦੇ ਸਾਖੀਆਂ ਲਿਖੀਆਂ ਸੀ ਨਾ, ਗੁਰੂ ਮਹਾਰਾਜ ਦੇ ਪੁਰਾਤਨ ਭਾਈ ਬਾਲੇ ਵਾਲੀ ਸਾਖੀ, ਉਹ 150 ਸਾਲ ਪਹਿਲਾਂ ਲਿਖੀ ਹੈ, ਬਹੁਤ 400-500 ਸਾਲ ਪਹਿਲਾਂ ਦੀ ਨਹੀਂ ਲਿਖੀ ਉਹਦੀ, ਤੁਸੀਂ ਪੰਜਾਬੀ ਪੜ੍ਹਿਓ ਭਾਸ਼ਾ ਜਿਹੜੀ ਨਾ ਉਹ ਬੜੀ ਮਤਲਬ ਤੁਹਾਨੂੰ ਲੱਗੂਗਾ ਵੀ ਇਹ ਅੱਜ ਵਾਲੀ ਪੰਜਾਬੀ ਨੂੰ ਬੜੀ ਡਿਫਰੈਂਟ ਆ, ਮਤਲਬ ਭਾਸ਼ਾ ਵੀ ਵਿਕਾਸ
0: ਕਰਦੀ। ਕਿਤਾਬ ਦਾ ਤੁਸੀਂ ਕਿਹੜੇ,
2: ਜਿਹੜੀਆਂ ਗੁਰੂ ਸਾਹਿਬਾਂ ਦੇ ਜੀਵਨ ਸੰਬੰਧੀ ਸਾਖੀਆਂ ਨੀ, ਭਾਈ ਬਾਲੇ ਵਾਲੀ ਜਨਮ ਸਾਖੀ ਸਭ ਤੋਂ ਪਹਿਲੀਆਂ ਜਿਹੜੀਆਂ 150 ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਪੁਰਾਤਨ ਜਨਮ ਸਾਖੀਆਂ ਨੂੰ ਕਹਿ ਦਿੰਦੇ ਆ, ਉਹਦੀ ਭਾਸ਼ਾ ਤੁਸੀਂ ਪੜੋਗੇ ਨਾ, ਆਰ ਬਾਬਾ ਨਾਨਕ ਔਰ ਬਾਲਾ ਜੀ ਕਰਤਾਰਪੁਰ ਗਏ ਹੈ ਨਾ, ਔਰ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਦੇ ਵਰਤੇ, ਜਿੱਥੋਂ ਪਤਾ ਲੱਗਦਾ ਵੀ ਜਿਹੜੀ ਸਾਡੀ ਭਾਸ਼ਾ ਆ ਇਹਨੇ ਵੀ ਵਿਕਾਸ ਕੀਤਾ ਵਕਤ ਦੇ ਨਾਲ, ਸਮੇਂ ਨਾਲ।
0: ਬਿਲਕੁਲ ਬਿਲਕੁਲ ਜੀ, ਬਦਲਦਾ ਸਭ ਕੁਛ, ਬਦਲਦਾ ਜਾ
2: ਰਿਹਾ ਜੀ ਜੀ, ਬਦਲਦਾ ਬਦਲਦਾ ਤੇ ਅੱਗੇ ਨੀ ਚੱਲਦਾ
0: ਜੀ ਜੀ, ਤੇ ਇਹਦੇ ਨਾਲ ਸਾਨੂੰ ਵੀ ਆਪਣੇ ਆਪ ਨੂੰ ਚੇਂਜ ਕਰਨਾ
2: ਚਾਹੀਦਾ, ਦੇ ਨਾਲ ਚੇਂਜ ਕਰਨਾ ਚਾਹੀਦਾ, ਤੇ ਜਿਹੜੀ ਸਾਡੀ ਨਵੀਂ ਪੀੜੀ ਆ ਇਹਨਾਂ ਨੂੰ ਵੀ ਜਿਹੜੇ ਪੁਰਾਣੇ ਜਿਹੜਾ ਤਜਰਬਾ ਆ, ਜਿਹੜੇ ਜਿਹਨਾਂ ਨੇ ਉਮਰ ਗੁਜ਼ਾਰੀ ਤਜਰਬਾ, ਮਤਲਬ ਤਾਲਮੇਲ ਚਾਹੀਦਾ ਦੋਨਾਂ ਦਾ ਆਪਸ, ਨਾ ਕਿ ਇੱਕ ਦੂਜੇ ਦਾ ਵਿਰੋਧ, ਨਵੀਂ ਪੀੜੀ ਆਖੇ ਵੀ ਮੈਂ ਠੀਕ ਆ, ਪੁਰਾਣੀ ਆਖੇ ਨਹੀਂ ਤੂੰ ਗਲਤ ਆ, ਇਹ ਗੱਲ ਤੇ ਆਪਾਂ ਇਹ ਗੱਲ ਦੀ ਬੇਨਤੀ ਕੀਤੀ, ਅਦਰਵਾਈਜ਼ ਕੋਈ ਸੱਜਣੇ ਇਹ ਨਾ ਸਮਝੇ ਵੀ ਆਪਾਂ ਇਸ ਗੱਲ ਦੇ ਹੱਕ ਜਾਂਦੇ, ਸਿਆਣੇ ਬੰਦਿਆਂ ਨੂੰ ਵੱਡਿਆਂ ਨੂੰ ਵੱਡੀ ਉਮਰ ਵਾਲਿਆਂ ਨੂੰ ਤੁਸੀਂ ਪੁੱਛੋ ਹੀ ਨਾ, ਅਸੀਂ ਬਿਲਕੁਲ ਇਸ ਗੱਲ ਦੇ ਹੱਕ ਮਤਲਬ ਵਿਰੁੱਧ ਹਾਂ। ਲੇਕਿਨ ਮੈਂ ਕਈ ਵਾਰੀ ਮੈਂ ਖੁਦ ਮਹਿਸੂਸ ਕੀਤਾ ਵੀ ਬੇਲੋੜਾ ਜਿਹੜਾ ਬੱਚਿਆਂ ਨੂੰ ਜਿਨ੍ਹਾਂ ਨੂੰ ਸਾਡੇ ਨਾਲ ਸਗੋਂ ਨਵੀਂ ਪੀੜ੍ਹੀ ਵਾਲੇ ਬੱਚੇ ਨੂੰ ਜ਼ਿਆਦਾ ਪਤਾ
0: ਹੁੰਦਾ ਬਹੁਤ
2: ਜੀ ਜੀ ਜੀ ਜੀ ਤੇ ਬਾਈ ਸਾਹਿਬ ਧੰਨਵਾਦ ਸਮਾਂ ਦੇਣ ਵਾਸਤੇ, ਜ਼ਿਆਦਾ ਸਮਾਂ ਨਾ ਲੈ
0: ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
2: ਜਰੂਰ ਜੀ ਜਰੂਰ।
0: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ,
2: ਕਿਆ ਬਾਤ,
0: ਜੇ ਕੁਦਰਤ ਦੇ ਨਿਜ਼ਾਮ ਚ ਖੂਬਸੂਰਤ ਰਾਤਾਂ ਨਾ ਹੁੰਦੀਆਂ ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ ਨਾ
2: ਹੁੰਦੀਆਂ, ਸੱਜਰੀ ਸਵੇਰ ਤਰੇੜ ਤੁੱਕੇ ਭਰੀਆਂ ਪ੍ਰਭਾਤਾਂ
0: ਤੇ ਸੁਪਨਿਆਂ ਵਿਚ ਸੋਹਣਿਆਂ ਨਾਲ ਮੁਲਾਕਾਤਾਂ, ਇਸ਼ਕ ਨਾ ਹੁੰਦਾ, ਹੀਰ ਨਾ ਹੁੰਦੀ, ਕੈਦੋ ਸਮਝਾਤਾਂ ਨਾ
2: ਹੁੰਦੀਆਂ,
0: ਹੀਰ ਨਾ ਹੁੰਦੀ, ਕੈਦੋ ਜਿਹੀਆਂ ਕਮਜਾਤਾਂ ਨਾ ਹੁੰਦੀਆਂ, ਦਿਲ ਨਾ ਹੁੰਦਾ ਤੇ ਦਰਦ ਨਾ ਹੁੰਦਾ, ਨਫ਼ਰਤ ਪਿਆਰ ਦੀਆਂ ਬਾਤਾਂ ਨਾ
2: ਹੁੰਦੀਆਂ। ਬਹੁਤ ਬਹੁਤ ਬਹੁਤ ਬੜੇ ਉੱਚ ਪਾਏ ਦਾ ਸ਼ੇਰ ਜਿਹੜਾ ਮੇਰੇ ਨਾਮ ਕੀਤਾ, ਇਹ ਮੈਂ ਨੋਟ ਕਰੂੰਗਾ, ਮੈਂ ਲਿਖਣਾ ਚਾਹੂੰਗਾ ਆਪਣੇ ਡਾਇਰੀ ਦੇ ਵਿੱਚ।
0: ਕੋਈ ਨੀ ਜੀ, ਮੈਂ ਹੋਰ ਤੜਕੇ ਤੇ ਤੁਸੀਂ ਤਾਰੀਫ਼ ਕੀਤੀ ਆ, ਮੈਂ ਤੁਹਾਨੂੰ ਇੱਕ ਹੋਰ ਸੁਣਾ
2: ਦਿੰਦਾ,
0: ਤੁਸੀਂ ਵਕਤ ਹੀ ਪਾ ਲਿਆ ਮੇਰੀ ਤਾਰੀਫ਼ ਕਰਕੇ।
2: ਮੈਂ ਜੀ ਨਹੀਂ ਨਹੀਂ ਨਹੀਂ, ਮੈਂ ਸੱਚੇ ਦਿਲੋਂ ਤਾਰੀਫ਼ ਕੀਤੀ ਆ ਜੀ, ਵਕਤ ਨੀ ਪਾਇਆ।
0: ਮੈਂ ਇੱਕ ਸੀਰੀਅਸ ਤੁਹਾਨੂੰ ਸੁਣਾਉਂਦਾ, ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ, ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ, ਮੈਨੂੰ ਨਾਲ ਜ਼ੁਲਮ ਦੇ ਭਿੜਨ ਦਿਓ, ਮੈਂ ਨਹੀਂ ਜਾਬਰ ਤੋਂ ਅੱਖ ਨਵਾਉਣੀ, ਜ਼ਮੀਰ ਮਾਰ ਕੇ ਅੰਦਰ ਜੇ ਵੜ ਗਿਆ ਮੈਂ, ਓਏ ਉੱਥੇ ਕਿਹੜੀ ਮੌਤ ਨੀ ਆਉਣੀ, ਜ਼ਮੀਰ ਮਾਰ ਕੇ ਜੇ ਅੰਦਰ
2: ਬਹੁਤ ਵਧੀਆ ਬਾਈ ਸਾਹਿਬ, ਬਹੁਤ ਵਧੀਆ,
0: ਧੰਨਵਾਦ ਦੋਸਤੋ। ਇਹ ਸਾਨੂੰ ਬਟਾਲੇ ਤੋਂ, ਬਟਾਲੇ ਸੋਹਣੇ ਸ਼ਹਿਰ ਤੋਂ, ਜਿੱਥੇ ਹਰ ਸਾਲ ਬਾਬੇ ਨਾਨਕ ਜੀ ਹੁਣਾਂ ਦੀ ਜੰਝ ਆਉਂਦੀ ਆ, ਮੇਲਾ ਲੱਗਦਾ, ਸੋਹਣਾ ਸ਼ਹਿਰ ਬਟਾਲਾ। ਹਾਂਜੀ, ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਹਰ ਸਾਲ ਬੜੀ ਧੂਮ ਧਾਮ ਤੇ ਜ਼ੋਰ ਲਾ ਕੇ ਸਾਰਾ ਸਾਲ ਪੈਸੇ ਆਨੇ ਦੁਆਨੇ ਟਗੇ ਇਕੱਠੇ ਕਰਦੇ ਰਹਿੰਦੇ ਹੁੰਦੇ ਹਾਂ ਤੇ ਡੇਢ ਰੁਪਈਆ ਬਣਦਾ ਹੁੰਦਾ ਸੀ ਤਕਰੀਬਨ, ਨਹੀਂ ਡੇਢ ਨਹੀਂ ਤਿੰਨ ਚਾਰ ਰੁਪਈਏ ਬਣ ਜਾਂਦੇ ਹੁੰਦੇ ਸਨ, ਠੀਕ ਹੈ, ਤੇ ਉਹਨਾਂ ਦਾ ਅਸੀਂ ਮੇਲਾ ਰਹਿੰਦੇ ਹੁੰਦੇ ਸਾਂ, ਫਿਰ ਘਰ ਵਾਲਿਆਂ ਵੱਲੋਂ ਵੀ ਇੱਕ ਅੱਧਾ ਰੁਪਈਆ ਮਿਲ ਜਾਂਦਾ ਹੁੰਦਾ ਸੀ। ਇਸ ਬਾਬੇ ਨਾਨਕ ਦੇ ਬਟਾਲੇ ਵਾਲੇ ਮੇਲੇ ਵਾਸਤੇ ਅਸੀਂ ਦੋ ਦੋ ਪੈਸੇ ਜਮ੍ਹਾਂ ਕਰਦੇ ਰਹਿੰਦੇ ਹੁੰਦੇ ਹਾਂ ਤੇ ਸਾਰਾ ਸਾਲ ਕਰਦੇ ਰਹਿੰਦੇ ਹੁੰਦੇ ਤੇ ਬਾਬੇ ਦਾ ਮੇਲ ਜੇ ਅੰਦਰ
2: ਬਹੁਤ ਵਧੀਆ ਬਾਈ ਸਾਹਿਬ, ਬਹੁਤ ਵਧੀਆ,
0: ਧੰਨਵਾਦ ਦੋਸਤੋ। ਇਹ ਸਾਨੂੰ ਬਟਾਲੇ ਤੋਂ, ਬਟਾਲੇ ਸੋਹਣੇ ਸ਼ਹਿਰ ਤੋਂ, ਜਿੱਥੇ ਹਰ ਸਾਲ ਬਾਬੇ ਨਾਨਕ ਜੀ ਹੁਣਾਂ ਦੀ ਜੰਝ ਆਉਂਦੀ ਆ, ਮੇਲਾ ਲੱਗਦਾ, ਸੋਹਣਾ ਸ਼ਹਿਰ ਬਟਾਲਾ। ਹਾਂਜੀ, ਅਸੀਂ ਜਦੋਂ ਪੜ੍ਹਦੇ ਹੁੰਦੇ ਹਾਂ ਹਰ ਸਾਲ ਬੜੀ ਧੂਮ ਧਾਮ ਤੇ ਜ਼ੋਰ ਲਾ ਕੇ ਸਾਰਾ ਸਾਲ ਪੈਸੇ ਆਨੇ ਦੁਆਨੇ ਟਗੇ ਇਕੱਠੇ ਕਰਦੇ ਰਹਿੰਦੇ ਹੁੰਦੇ ਹਾਂ ਤੇ ਡੇਢ ਰੁਪਈਆ ਬਣਦਾ ਹੁੰਦਾ ਸੀ ਤਕਰੀਬਨ, ਨਹੀਂ ਡੇਢ ਨਹੀਂ ਤਿੰਨ ਚਾਰ ਰੁਪਈਏ ਬਣ ਜਾਂਦੇ ਹੁੰਦੇ ਸਨ, ਠੀਕ ਹੈ, ਤੇ ਉਹਨਾਂ ਦਾ ਅਸੀਂ ਮੇਲਾ ਰਹਿੰਦੇ ਹੁੰਦੇ ਸਾਂ, ਫਿਰ ਘਰ ਵਾਲਿਆਂ ਵੱਲੋਂ ਵੀ ਇੱਕ ਅੱਧਾ ਰੁਪਈਆ ਮਿਲ ਜਾਂਦਾ ਹੁੰਦਾ ਸੀ। ਇਸ ਬਾਬੇ ਨਾਨਕ ਦੇ ਬਟਾਲੇ ਵਾਲੇ ਮੇਲੇ ਵਾਸਤੇ ਅਸੀਂ ਦੋ ਦੋ ਪੈਸੇ ਜਮ੍ਹਾਂ ਕਰਦੇ ਰਹਿੰਦੇ ਹੁੰਦੇ ਹਾਂ ਤੇ ਸਾਰਾ ਸਾਲ ਕਰਦੇ ਰਹਿੰਦੇ ਹੁੰਦੇ ਤੇ ਬਾਬੇ ਦਾ ਮੇਲਾ ਰਹਿੰਦੇ ਹੁੰਦੇ ਸੋ ਦੋਸਤੋ, ਹੁਣ ਤੁਹਾਨੂੰ ਅਸੀਂ ਇਟਲੀ

0: ਡੇਢ ਨਹੀਂ ਤਿੰਨ ਚਾਰ ਰੁਪਈਏ ਬਣ ਜਾਂਦੇ ਹੁੰਦੇ ਸਨ। ਠੀਕ ਹੈ, ਤੇ ਉਹਨਾਂ ਦਾ ਅਸੀਂ ਮੇਲਾ ਰਹਿੰਦੇ ਹੁੰਦੇ ਸਾਂ, ਫਿਰ ਘਰ ਵਾਲਿਆਂ ਵੱਲੋਂ ਵੀ ਇੱਕ ਅੱਧਾ ਰੁਪਈਆ ਮਿਲ ਜਾਂਦਾ ਹੁੰਦਾ ਸੀ। ਇਸ ਬਾਬੇ ਨਾਨਕ ਦੇ ਬਟਾਲੇ ਵਾਲੇ ਮੇਲੇ ਵਾਸਤੇ ਅਸੀਂ ਦੋ ਦੋ ਪੈਸੇ ਜਮ੍ਹਾਂ ਕਰਦੇ ਰਹਿੰਦੇ ਹੁੰਦੇ ਸਾਂ ਤੇ ਸਾਰਾ ਸਾਲ ਕਰਦੇ ਰਹਿੰਦੇ ਹੁੰਦੇ ਸਾਂ ਤੇ ਬਾਬੇ ਦਾ ਮੇਲਾ ਰਹਿੰਦੇ ਹੁੰਦੇ ਸਾਂ। ਸੋ ਦੋਸਤੋ, ਹੁਣ ਤੁਹਾਨੂੰ ਅਸੀਂ ਇਟਲੀ ਲੈ ਕੇ ਚੱਲਦੇ ਹਾਂ ਤੇ ਇਟਲੀ ਵਾਲਿਓ ਤੁਸੀਂ ਕਿੱਥੇ ਗਏ ਹੋ? ਆ ਲਓ ਜੀ, ਸ਼ਾਹ ਜੀ ਹੁਣਾਂ ਵੱਲ ਲੈ ਕੇ ਚੱਲਦੇ ਹਾਂ ਦੋਸਤੋ ਤੁਹਾਨੂੰ। ਸ਼ਾਹ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਪ੍ਰਭਾਤ ਰੇਡੀਓ ਦੇ ਵਿਹੜੇ। ਕੀ ਹਾਲ ਚਾਲ ਹੈ ਤੁਹਾਡਾ?
1: ਠੀਕ ਠਾਕ ਜੀ, ਬਿਲਕੁਲ। ਸੁਣਾਓ,
0: ਇਟਲੀ ਦਾ ਕੀ ਬੈਲਾ, ਇਟਾਲੀਆ ਦਾ ਕੀ ਹਾਲ
1: ਜੀ? ਇਟਲੀ ਬੈਲਾ ਬੈਲਾ ਬੈਲਾ, ਧੁੱਪ ਚੜੀ ਹੈ ਬੜੀ ਵਧੀਆ,
0: ਰੌਣਕਾਂ ਲੱਗੀਆਂ
1: ਜੀ।
0: ਜਿੱਥੇ ਤੁਹਾਡੇ ਵਰਗੇ ਸੋਹਣੇ ਸੱਜਣ ਵੱਸਦੇ ਹੋਣ ਉੱਥੇ ਤੇ ਫਿਰ ਰੌਣਕਾਂ ਲੱਗਣੀਆਂ ਹੀ ਲੱਗਣੀਆਂ ਨੇ ਸ਼ਾਹ ਜੀ। ਹਾਂਜੀ
1: ਜੀ, ਬਹੁਤ ਰੌਣਕਾਂ ਜੇ ਇੱਥੇ, ਬੜਾ ਪਿਆਰਾ ਮੁਲਕ ਜੇ।
0: ਅੱਛਾ, ਤੇ ਤੁਸੀਂ ਸੱਤੇ ਦਿਨ ਕੰਮ ਕਰਦੇ ਹੋ ਜਾਂ ਤੁਹਾਨੂੰ ਛੁੱਟੀਆਂ?
1: ਮੈਂ ਪੰਜ ਦਿਨ ਕਰਦਾ ਜੀ, ਪੰਜ ਦਿਨ ਐਤਵਾਰ ਮੈਂ ਘਰ ਹੁੰਦਾ ਜੀ, ਸੈਟਰਡੇ ਸੰਡੇ।
0: ਸੈਟਰਡੇ ਸੰਡੇ ਘਰ ਹੁੰਦੇ ਹੋ ਤੁਸੀਂ? ਠੀਕ ਹੈ, ਤੇ ਤੁਸੀਂ ਘਰ ਥੋੜੇ, ਤੁਸੀਂ ਕਿਤੇ ਨਾ ਕਿਤੇ ਆਉਣ ਜਾਣ ਦੀ ਸੈਟਲਮੈਂਟ ਕੀਤੀ ਹੋਣੀ ਵੀ ਉੱਥੇ ਜਾਵਾਂਗੇ, ਆ ਕਰਾਂਗੇ, ਕਿਸੇ ਕਵੀ ਸੰਮੇਲਨ
1: ਜੀ? ਬਿਲਕੁਲ ਬਿਲਕੁਲ, ਉਹ ਕਦੀ ਕੋਈ ਮਹਿਮਾਨ ਆ ਕੇ, ਕੋਈ ਦੋਸਤ ਬਾਹਰ ਬੈਠੇ ਨੇ ਤੇ ਉਹਨਾਂ ਬੁਲਾ ਲਿਆ, ਉਹ ਜੀ ਗੱਪ ਸ਼ੱਪ ਲਾਨੇ ਆ ਹਲਾਤੇ ਹਾਜ਼ਰਾਤ।
0: ਠੀਕ ਠੀਕ, ਤੇ ਤੁਸੀਂ ਹੁਣ ਜਦੋਂ ਕਦੀ ਫਰੈਂਕਫਰਟ ਵੱਲ ਆਓ, ਮੈਂ ਪਿੱਛੇ ਜੇ ਤੁਸੀਂ ਆਏ ਸੀ ਉਦੋਂ ਮੇਰੇ ਕੋਲ ਵੀ ਟਾਈਮ ਹੈ ਨਹੀਂ ਸੀ, ਹੁਣ ਕਦੀ ਤੁਸੀਂ ਫਰੈਂਕਫਰਟ ਆਏ ਤੇ ਪਰ ਮੈਨੂੰ ਪਹਿਲਾਂ ਦੱਸਣਾ ਜੇ ਆਉਣ
1: ਤੇ
0: ਤੁਸੀਂ ਇੱਥੇ ਮੇਰੇ ਕੋਲ ਆਇਓ ਤੁਸੀਂ
1: ਜੀ ਜੀ।
0: ਹਾਂਜੀ
1: ਜੀ, ਤੇ ਤੁਸੀਂ ਸ਼ਹਿਰ ਵਿੱਚ ਹੋ ਜਾਂ ਕਿਧਰ ਅਟ ਕੇ?
0: ਜਿੱਥੇ ਸ਼ਹਿਰ ਖਤਮ ਹੁੰਦਾ ਫਰੈਂਕਫਰਟ ਉੱਥੇ,
1: ਜਿੱਥੇ ਗੱਲ ਸੁਣੋ ਨੁਮਾਇਸ਼ ਆਲਮੀ ਲੱਗਦੀ ਹੈ ਉਸ ਸਾਈਡ ਵੱਲੋਂ ਤੁਸੀਂ?
0: ਉਹ ਤੇ ਸੈਂਟਰ ਚ ਹੈ ਨਾ ਮਿਊਜ਼ਿਕ ਫਰੈਂਕਫਰਟ ਦੇ ਵਿੱਚ, ਜਿਹੜਾ ਜਿੱਥੇ ਲੱਗਦਾ ਕੀ ਉਹਨੂੰ ਐਕਸੀਬਿਸ਼ਨ ਲੱਗਦੀ ਹੈ ਜਿਹੜੀ, ਉਹ ਤੇ ਰੇਲਵੇ ਸਟੇਸ਼ਨ ਦੇ ਕੋਲ ਹੈ। ਅਸੀਂ ਸ਼ਹਿਰ ਤੋਂ ਬਾਰ ਬਾਰ ਸਾਨੂੰ ਲੱਗ ਜਾਂਦੇ ਨੇ 20 ਮਿੰਟ, ਜੇ ਅਸੀਂ ਟਰਾਮ ਵਗੈਰਾ ਤੇ ਆਈਏ, ਭਾਵੇਂ ਕਾਰ ਤੇ ਵੀ ਆਈਏ ਤੇ 15-20 ਮਿੰਟ ਤੇ ਲੱਗ ਹੀ ਜਾਂਦੇ ਨੇ।
1: ਸ਼ਹਿਰ ਤਾਂ
0: ਕਿੱਡਾ ਵੱਡਾ ਹੈ ਉੱਥੇ, ਤੇ ਅਸੀਂ ਸ਼ਹਿਰੋਂ ਬਾਹਰ ਹਾਂ, ਜਿੱਥੇ ਸ਼ਹਿਰ ਖਤਮ ਹੁੰਦਾ ਉੱਥੇ ਹਾਂ, ਪਰ ਹੈ ਸ਼ਹਿਰ ਚ ਹੀ ਲਾ ਲਓ ਤੁਸੀਂ।
1: ਠੀਕ
0: ਹਾਂਜੀ,
1: ਇੱਥੇ ਕਿਹੜੇ ਫਨ ਦੇ ਹੋ ਤੁਸੀਂ?
0: ਮੈਨੂੰ ਹੋ ਗਿਆ ਜੇ ਹੁਣ 50 ਸਾਲ ਜਰਮਨੀ ਚ
1: ਆਇਆ। ਅੱਛਾ ਅੱਛਾ ਅੱਛਾ, ਹਮੇਸ਼ਾ ਫਰੈਂਕਫਰਟ ਹੀ ਹੋ?
0: ਹਮੇਸ਼ਾ ਫਰੈਂਕਫਰਟ ਰਹੇ ਹਾਂ, ਜਾਂ ਇਹਦੇ ਲਾਗੇ ਛੱਡੇ। ਹਾਂਜੀ, ਫਰੈਂਕਫਰਟ ਬਹੁਤ ਖੂਬਸੂਰਤ ਸ਼ਹਿਰ ਹੈ, ਤੁਸੀਂ ਵੇਖਿਆ ਹੀ ਹੈ, ਇੱਥੇ ਵੇਖਣ ਵਾਲੀਆਂ ਚੀਜ਼ਾਂ ਵੀ ਬਹੁਤ ਸੋਹਣੀਆਂ, ਬਹੁਤ ਕੁਛ ਮਿਊਜ਼ੀਅਮ ਵਗੈਰਾ ਜਾਂ ਇੱਥੋਂ ਦਾ ਐਕਸੀਬਿਸ਼ਨ ਜਿਹੜੀਆਂ ਹੈਗੀਆਂ ਨੇ, ਗਾਰਡਨ ਜਿਹੜਾ ਬਹੁਤ ਵੱਡਾ ਹੈ ਇੱਥੋਂ ਦਾ, ਤੇ ਗੋਇਥੇ ਦਾ ਘਰ, ਹੋਰ ਬੜੀਆਂ ਇਤਿਹਾਸਕ ਚੀਜ਼ਾਂ, ਜਿਹੜਾ ਸ਼ਾਇਰ ਹੋਏ ਨੇ ਗੋਇਥੇ, ਉਹਨਾਂ ਦਾ
1: ਜੀ ਬਿਲਕੁਲ ਜੀ ਬਿਲਕੁਲ ਬਿਲਕੁਲ,
0: ਇਹੋ ਜਿਹੀਆਂ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਇੱਥੇ ਹੈਗੀਆਂ ਫਰੈਂਕਫਰਟ ਦੇ ਵਿੱਚ। ਤੇ ਅੱਜ ਤੁਸੀਂ ਆਪਣਾ ਪਾਕਿਸਤਾਨ ਦਾ ਕੀ ਹਾਲ ਚਾਲ ਹੈ?
1: ਪਾਕਿਸਤਾਨ ਦੀ ਬਸ, ਸਾਡੇ ਗੁਆਂਢ ਜਿਹੜੇ ਹਾਲਾਤ ਖਰਾਬ ਨੇ ਤੇ ਉਹ ਫਿਰ ਗੁਆਂਢ ਹਾਲਾਤ ਸਹੀ ਨਾ ਹੋਣ ਤੇ ਆਪਣੇ ਵੀ ਸਹੀ ਨਹੀਂ ਹੁੰਦੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਇਸੇ ਤਰ੍ਹਾਂ ਹੀ ਤੇ ਤੁਸੀਂ, ਮਤਲਬ ਕਿ ਗੱਲ ਚੰਗੀ ਲੱਗੀ, ਬਹੁਤ ਵਧੀਆ ਕਿ ਤੁਸੀਂ ਬੜਾ ਹੀ ਹੋਰ ਲਾ ਰਹੇ ਹੋ, ਕਿਸੇ ਤਰ੍ਹਾਂ ਤਾਇਆ ਟਰੰਪ ਮੰਨ ਜਾਏ ਤੇ ਉਧਰੋਂ ਇਰਾਨ ਵਾਲੇ।
1: ਜੀ ਬਿਲਕੁਲ, ਅਮਨ ਹੋਣਾ ਚਾਹੀਦਾ, ਅਸੀਂ ਤੇ ਅਮਨ ਦੀ ਗੱਲ ਕਰਨੇ ਆ, ਫਿਰ ਅਸੀਂ ਆਨੇ ਆ ਕਿ ਕਿਸੇ ਵੀ ਤਾਕਤਵਰ ਨੂੰ, ਕਿਸੇ ਵੀ ਤਾਕਤਵਰ ਨੂੰ ਕਿਸੇ ਕਮਜ਼ੋਰ ਮੁਲਕ ਤੇ ਹਮਲਾ ਕਰਨ ਦਾ ਆਲਮੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ।
0: ਨਹੀਂ ਦਿੰਦਾ, ਬਿਲਕੁਲ ਨਹੀਂ ਦਿੰਦਾ, ਪਰ ਜਿਹੜੇ ਮਤਲਬ ਕਿ ਹੁਣ ਇਹੋ ਜਿਹੀ ਤਬੀਅਤ ਦੇ ਚਾਚਾ ਟਰੰਪ, ਜਿਹੜਾ ਸਵੇਰੇ ਹੋਰ ਗੱਲ ਕਰਦਾ, ਸ਼ਾਮ ਨੂੰ ਹੋਰ ਕਰਦਾ, ਦੁਪਹਿਰ ਨੂੰ, ਉਹਨੂੰ ਆਪ ਹੀ ਨਹੀਂ ਪਤਾ ਮੈਂ ਕੀ ਕਹਿ ਰਿਹਾ। ਅਪੋਜੀਸ਼ਨ ਉਹਦੇ ਘਰ ਚ ਹੀ ਬੜੀ ਹੋਣ ਦੀ ਹੈਗੀ ਆ। ਹਾਂਜੀ,
1: ਵੇਖੋ
0: ਜਿਹੜੀ ਸੋਹਣੀ ਗੱਲ ਆ,

0: ਪਾਕਿਸਤਾਨ ਬਹੁਤ ਕੋਸ਼ਿਸ਼ ਕਰ ਰਿਹਾ ਆਪਣੇ ਵੱਲੋਂ ਵੀ ਇਹਨਾਂ ਦੀ ਆਪਸ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਸੁਲਾਹ ਹੋ ਜਾਵੇ, ਤੇ ਇਹ ਬਹੁਤ ਸੋਹਣੀ ਗੱਲ ਹੈ, ਬਹੁਤ ਚੰਗੀ ਗੱਲ ਹੈ।
1: ਜੀ ਅਮਨ ਹੋਣਾ ਚਾਹੀਦਾ ਔਰ ਟਰੰਪ ਅਬਨਾਰਮਲ ਹੈ, ਯੂਰੋਪੀਅਨ ਤਾਂ ਸਾਰੇ ਆਉਂਦੇ ਨੇ ਉਹ ਅਬਨਾਰਮਲ
0: ਨਹੀਂ, ਉਹਨੂੰ ਛੱਡ ਵੀ ਤੇ ਗਏ ਨੇ ਨਾ, ਯੂਐਨਓ ਸਾਰੀ ਛੱਡ ਗਈ ਹੈ, ਫਿਰ ਇਹਨਾਂ ਦਾ ਮੁਆਹਦਾ ਆਪਸ ਵਿੱਚ ਵੀ ਜੇ ਇੱਕ ਮੁਲਕ ਤੇ ਕੋਈ ਹਮਲਾ ਕਰੇਗਾ ਤੇ ਅਸੀਂ ਸਾਰੇ ਦੇ ਸਾਰੇ ਮੁਲਕ ਉਹਦੇ ਤੇ ਅਟੈਕ ਕਰਾਂਗੇ, ਤੇ ਇਹਨੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਮੇਰਾ ਸਾਥ ਨਹੀਂ ਦੇਣ ਡੇ ਯੂਐਨਓ ਨੂੰ ਮੁਲਕਾਂ ਨੂੰ, ਤੇ ਉਹਨਾਂ ਨੇ ਕਿਹਾ ਕਿ ਮੁਆਹਦਾ ਤੇ ਇਹ ਹੈ ਨਾ ਕਿ ਜੇ ਕੋਈ ਸਾਡੇ ਤੇ ਹਮਲਾ ਕਰੇਗਾ ਤੇ ਅਸੀਂ ਸਾਥ ਦਿਆਂਗੇ ਸਾਰੇ, ਕਿ ਇਹਨੇ ਤੇ ਸਾਡੇ ਤੇ ਹਮਲਾ ਕੀਤਾ ਹੀ ਨਹੀਂ, ਤੂੰ ਕੀਤਾ ਹੈ ਰਾਹ ਉੱਤੇ, ਤੇ ਤੇਰਾ ਹੀ ਸਾਥ ਕਿਉਂ ਦੇਈ ਜੇ ਤੂੰ ਨਜਾਇਜ਼ ਕੀਤਾ ਨਾਲੇ। ਵੈਸੇ ਇੱਕ ਗੱਲ ਹੈ ਸ਼ਾਹ ਜੀ, ਇਰਾਨ ਹੋਣੀ, ਇਰਾਨ ਜਿਹੜਾ ਉਹਨੇ ਡਟ ਕੇ ਮੁਕਾਬਲਾ ਕੀਤਾ, ਪਰ ਇਰਾਨ ਕਮਜ਼ੋਰ ਹੋ ਚੁੱਕਾ ਹੈ ਬਹੁਤ, ਉਹਦੀ ਇਕਾਨੋਮੀ ਬਹੁਤ ਡਾਊਨ, ਲੜਾਈ ਤੋਂ ਪਹਿਲਾਂ
1: ਜੀ ਜੀ ਇੰਨੀ ਗੱਲ ਹੈ।
0: ਮੈਂ ਸੋਚ ਰਿਹਾ ਸਾਂ ਕਿ ਇਹ ਜਿਹੜੇ ਮੁਲਕ ਨੇ ਜਿਨ੍ਹਾਂ ਨੇ ਉਹਨੂੰ ਤਬਾਹ ਕੀਤਾ, ਇਹ ਉਹਦਾ ਹਰਜਾਨਾ ਦੇਣ, ਤੇ ਸਾਰੀ ਦੁਨੀਆ ਜਿੰਨੀ ਪਹੁੰਚ ਹੈ ਕਿਸੇ ਚ ਇਰਾਨ ਦੀ ਮਦਦ ਕਰੇ, ਉਹਦੀ ਇਕਾਨਮੀ ਬਹੁਤ ਡਾਊਨ ਹੋ ਚੁੱਕੀ ਹੈ
1: ਜੀ। ਅਜਾ ਉਹਦਾ ਤੇ ਹਰੇਕ ਕਿੰਨੇ ਕਰੋੜ ਰੁਪਈਆ ਜਿਹੜਾ ਉਹਦਾ ਇੱਕ ਦੋ ਡਾਲਰ ਲੱਗ ਜਾਂਦੇ ਨੇ।
0: ਹਾਂਜੀ ਬਿਲਕੁਲ ਬਿਲਕੁਲ, ਉਹ ਨਾ ਲੜਾਈ ਤੋਂ ਪਹਿਲਾਂ ਸ਼ਾਹ ਜੀ ਲੋਕਾਂ ਨੇ ਪ੍ਰੋਟੈਸਟ, ਤੁਹਾਨੂੰ ਪਤਾ ਹੀ ਹੋਣਾ, ਪ੍ਰੋਟੈਸਟ ਕੀਤਾ ਸੀ ਕਿ ਅਸੀਂ ਗੁਜ਼ਾਰਾ ਨਹੀਂ ਹੋਣ ਡਿਆ, ਦੁਕਾਨਾਂ ਬੰਦ ਕਰ ਦਿੱਤੀਆਂ ਸੀ, ਫਿਰ ਉਹਨਾਂ ਨੇ ਲੱਖ ਲੱਖ ਰੁਪਈਆ ਹਰ ਇੱਕ ਘਰ ਨੂੰ ਦਿੱਤਾ ਸੀ ਵੀ ਆਹ ਲਓ ਗੁਜ਼ਾਰਾ ਕਰੋ ਮਾੜਾ ਮੋਟਾ, ਠੀਕ
1: ਹੈ,
0: ਤੇ ਪਹਿਲਾਂ ਹੀ ਡਾਊਨ ਸੀ ਹੁਣ, ਤੇ ਉਹ ਚਲੋ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਵੱਖਰੀ ਗੱਲ ਹੈ, ਉਹਨਾਂ ਦਾ ਨੁਕਸਾਨ ਕਿੰਨਾ ਹੋਇਆ ਹੈ ਉਹਨਾਂ ਦਾ। ਹਾਂਜੀ ਇਹ ਪੈਸਾ ਕਿੱਥੋਂ ਆਏਗਾ, ਦੇਸ਼ ਮੁੜ ਕੇ ਆਪਣੇ ਪੈਰਾਂ ਤੇ ਕਦੋਂ ਖਲੋਏਗਾ ਯਾਰ, ਸਾਰੀ ਦੁਨੀਆਂ ਨੂੰ ਚਾਹੀਦਾ ਕਿ ਉਹ ਜਿੰਨੀ ਕੁ ਵੀ ਮਦਦ ਕਰ ਸਕਣ ਇਰਾਨ ਨੂੰ ਪੈਰਾਂ ਤੇ ਲਿਆਂਦਾ ਜਾਵੇ ਫਿਰ
1: ਦੁਬਾਰਾ, ਉਹਨਾਂ ਨੇ ਵੀ ਹੁਣ ਮੁਆਹਦਾ ਕਰ ਲੈਣਾ ਚਾਹੀਦਾ ਜੀ, ਕੁਝ ਇਹਨਾਂ ਦੀਆਂ ਮੰਨ ਕੇ ਸ਼ਰਤਾਂ ਜਿਹੜੀਆਂ ਨੇ, ਕਿਉਂਕਿ ਉਹ ਇਰਾਨ ਨੂੰ ਤਾਮੀਰ ਕਰਨ
0: ਹੋ ਜਾਣਾ, ਐਵੇਂ ਅੱਜ ਨਹੀਂ ਕੱਲ ਨੂੰ ਪਰਸੋਂ ਨੂੰ ਗੱਲ ਮੁੱਕ ਜਾਣੀ ਹੈ, ਲੜਾਈ ਅੱਗੇ ਨਹੀਂ ਚੱਲਣੀ
1: ਜੀ।
0: ਤੇ ਪਰ ਆਹ ਜਿਹੜੇ ਅਰਬ ਕੰਟਰੀ ਨੇ ਸਾਰੇ ਜਿਨ੍ਹਾਂ ਨੇ ਅਮਰੀਕਾ ਦੇ ਅੱਡੇ ਬਣਾਏ ਸਨ, ਇਹਨਾਂ ਨੂੰ ਵੀ ਇਰਾਨ ਦੀ ਮਦਦ ਕਰਨੀ ਚਾਹੀਦੀ ਹੈ, ਅਮਰੀਕਾ ਪੂਰੇ ਦਾ ਪੂਰਾ ਖਰਚ ਦੇ ਜਿੰਨਾ ਉਹਨੇ ਇਹਦਾ ਨੁਕਸਾਨ ਕੀਤਾ, ਤੇ ਸਾਰੀ ਦੁਨੀਆ ਹੀ ਥੋੜੀ ਬਹੁਤੀ ਇਰਾਨ ਦੀ ਮਦਦ ਕਰੇ ਜਿੰਨੀ ਕਰ ਸਕਦੀ
1: ਜੀ। ਬਿਲਕੁਲ
0: ਬਿਲਕੁਲ, ਪੁਰਾਣੀ ਸਿਵਲਾਈਜੇਸ਼ਨ ਹੈ ਇਰਾਨ, ਬਹੁਤ ਪੁਰਾਣੀ ਸਿਵਲਾਈਜੇਸ਼ਨ,
1: 5000 ਸਾਲ ਪੁਰਾਣੀ ਸਿਵਲਾਈਜੇਸ਼ਨ ਹੈ ਜੀ।
0: ਤੇ ਦੂਜੀ ਗੱਲ ਇਹ ਹੈ, ਅਮਰੀਕਾ ਵਾਲੇ ਆਪਣੇ ਤਹਿਖਾਨੇ ਭਰ ਕੇ ਐਟਮ ਬੰਬਾਂ ਨਾਲ, ਤੇ ਦੂਸਰਿਆਂ ਨੂੰ ਸਾਨੂੰ ਖਤਰਾ ਤੁਸੀਂ ਐਟਮ ਬੰਬ, ਉਹ ਪਹਿਲਾਂ ਆਪਣੇ ਐਟਮ ਬੰਬ ਤਬਾਹ ਕਰੋ ਫਿਰ ਲੋਕਾਂ ਨੂੰ ਕਹੋ ਕਿ ਤੁਸੀਂ ਨਾ ਬਣਾਓ।
1: ਬਿਲਕੁਲ
0: ਹੈ, ਮਾੜੇ ਤੇ ਹੀ ਹੋਰ ਚੱਲਦਾ, ਇੰਡੀਆ ਨੇ ਐਟਮ ਬੰਬ ਬਣਾਇਆ, ਪਾਕਿਸਤਾਨ ਨੇ ਐਟਮ ਬੰਬ ਬਣਾਇਆ, ਉਹਨਾਂ ਨੂੰ ਤੂੰ ਫਾਂਸੀ ਲਾ ਦਿੱਤਾ ਹੈ, ਅਮਰੀਕਾ ਨੂੰ ਪੁੱਛਿਆ ਜਾਏ ਤੇ ਉਹਨਾਂ ਨੂੰ ਕਿਉਂ ਨੀ ਤੂੰ ਗੱਲਬਾਤ ਉਹਨਾਂ ਨਾਲ ਕੀਤੀ, ਕੋਈ ਇੰਡੀਆ ਨਾਲ ਕਿਉਂ ਨੀ ਕੀਤੀ, ਜਿੱਥੇ
1: ਪਾਕਿਸਤਾਨ ਤੇ ਉਦੋਂ ਪਾਕਿਸਤਾਨ ਅਫਗਾਨਿਸਤਾਨ ਦੇ ਮਸਲੇ ਚ ਅਮਰੀਕਾ ਨਾਲ ਸੀ
0: ਜੀ ਬਿਲਕੁਲ,
1: ਤੇ ਉਹ ਇਸ ਵਾਸਤੇ ਅਮਰੀਕਾ ਜਿਹੜਾ ਉਹ ਨਹੀਂ ਬੋਲਿਆ, ਬਦਨਾਮ ਹਾਲਾਤ ਚ ਪਾਕਿਸਤਾਨ ਨੂੰ ਕੋਈ ਨਹੀਂ ਸੀ ਇਹਨਾਂ ਬਦਨਾਮ ਦੇਣਾ।
0: ਚਲੋ ਔਰ ਵੇਖੋ ਜੀ, ਜਿੱਥੇ ਲਿਹਾਜ਼ ਕਰਨਗੇ ਉਹ ਜੋ ਮਰਜ਼ੀ ਕਰੀ ਜਾਣ, ਹੁਣ ਇੰਡੀਆ ਜਿਹੜਾ ਇਹ ਬਹੁਤ ਵੱਡੀ ਮੰਡੀ ਆ, ਮੈਂ ਇਹ ਨਹੀਂ ਕਹਿੰਦਾ ਕਿ ਅਮਰੀਕਾ ਕੋਈ ਇੰਡੀਆ ਤੋਂ ਡਰਦਾ ਸੀ, ਨਹੀਂ ਨਹੀਂ, ਮੰਡੀ ਬਹੁਤ ਵੱਡੀ ਹੈ, ਇਹਨਾਂ ਦਾ ਕਾਰੋਬਾਰ ਬਿਜ਼ਨਸ ਇੰਡੀਆ ਦੇ ਨਾਲ ਕਾਫੀ ਵੱਡਾ ਹੈ, ਅਸੀਂ ਬਹੁਤ ਸਾਰੀ ਚੀਜ਼ ਐਕਸਪੋਰਟ ਇੰਪੋਰਟ ਕਰਦੇ ਹਾਂ ਇਹਨਾਂ ਤੋਂ।
1: ਬਿਲਕੁਲ ਬਿਲਕੁਲ ਜੀ, ਉਹ ਆਪਣੇ ਮੁਆਸ਼ੀ ਮੁਫਾਦਾਤ ਮੁਕੱਦਮ ਰੱਖਦੇ ਨੇ ਹਰ ਚੀਜ਼ ਤੋਂ,
0: ਜਿੱਥੋਂ ਫਾਇਦਾ ਹੋਏ ਉੱਥੇ ਚੁੱਪ ਨੇ। ਆਹ ਥੋੜੀ ਕੋਈ ਗੱਲ ਹੈਗੀ ਆ ਕਿ ਤੁਸੀਂ ਤਕੜੇ ਹੋ ਤੇ ਤੁਸੀਂ ਮਾੜੇ ਤੇ ਮਜਾਇਲਾਂ ਸੁੱਟਣੀਆਂ ਸ਼ੁਰੂ ਕਰ ਦਿਓ, ਇਹ ਤੇ ਪੁਰਾਣੇ ਜ਼ਮਾਨੇ ਵਾਲੀ ਗੁੰਡਾਗਰਦੀ ਹੋ ਗਈ
1: ਜੀ। ਬਿਲਕੁਲ ਬਿਲਕੁਲ,
0: ਸਾਰੀ ਦੁਨੀਆ ਦੀ ਹਮਦਰਦੀ ਇਰਾਨ ਨਾਲ ਕਿਉਂ ਆ, ਕਿ ਇਰਾਨ ਨਾਲ ਜਾਤੀ ਹੋਣ ਡਈ ਹੈ, ਪਹਿਲਾਂ ਸਾਰੀ ਉਮਰ ਉਹਨਾਂ ਤੇ ਸੈਂਕਸ਼ਨਾਂ ਲਾ ਛੱਡੀਆਂ, ਉਹਨਾਂ ਦੀ ਇਕਾਨੋਮੀ ਡਾਊਨ ਕੀਤੀ ਹੈ ਇਹਨਾਂ ਨੇ ਬਹੁਤ ਸਾਰੀ। ਜੇ ਤੁਸੀਂ ਤਕੜੇ ਹੋ ਸ਼ਾਹ ਜੀ ਆਪਣੇ ਘਰ ਦੇ ਵਿੱਚ, ਤਾਂ ਤੁਸੀਂ ਸਾਨੂੰ ਮਾੜਿਆਂ ਨੂੰ ਜਿਉਣ ਹੀ ਨਹੀਂ ਦਓਗੇ, ਉਹ ਜਮਾਨੇ ਤੇ ਹੁਣ ਗਏ ਨੇ ਜਦੋਂ ਕੋਈ ਇੰਟਰਨੈਸ਼ਨਲ ਕਾਨੂੰਨ ਨਹੀਂ ਹੁੰਦਾ, ਜਿਹੜਾ ਮਰਜ਼ੀ ਜਿਹੜੇ ਮਰਜ਼ੀ ਨੂੰ ਦੱਬ ਲਏ, ਪਰ ਹੁਣ
1: ਤੇ
0: ਸ਼ਰਮ ਚਾਹੀਦੀ ਹੈ। ਲੋਕ ਕੀ ਕਹਿਣਗੇ, ਮਤਲਬ ਕਿ ਤੁਹਾਨੂੰ ਲਾਲਤਾਂ ਪਾਉਣ ਡਏ ਨੇ ਤੈਨੂੰ ਟਰੰਪੂ ਨੂੰ, ਲਾਲਤਾਂ ਪੈਣ ਡਈਆਂ ਉਹਨੂੰ ਬਾਹਰ ਦੇ ਲੋਕ ਕੀ ਕਹਿੰਦੇ ਹੋ। ਤੇ ਵੇਖ ਲਓ ਵਾਹਿਗੁਰੂ, ਏਡੀ ਉੱਚੀ ਪੋਸਟ ਤੇ ਪਹੁੰਚੇ ਬੰਦੇ ਦਾ ਕੋਈ ਸਟੈਂਡਰਡ ਹੋਣਾ ਚਾਹੀਦਾ ਸ਼ਾਹ ਜੀ, ਕੋਈ
1: ਕਿਵੇਂ ਵੇਖੋ ਕਿਵੇਂ ਪਹੁੰਚ ਗਿਆ ਇਰਾਨ ਕੋਲੋਂ ਦੀਆਂ ਹਰਕਤਾਂ ਵੇਖੋ। ਕਦੀ ਉਹ ਆਂਦਾ ਕਿ ਇਰਾਨ ਜੀ ਮੇਰੇ ਨਾਲ ਮਸ਼ਵਰਾ ਕਰਿਓ, ਆਪਣਾ ਜਿਹੜਾ ਉਹਨਾਂ ਨਵਾਂ ਮਜ਼ਹਬੀ ਕੈਦ ਬਣਾਉਣਾ, ਕਾਇਦ ਲੀਡਰ ਬਣਾਉਣਾ, ਉਹਦੇ ਬਾਰੇ ਚ ਮੇਰੇ ਨਾਲ ਮਸ਼ਵਰਾ ਕਰਨ ਕਿ ਜਿੱਕੇ ਨੂੰ ਬਣਾਉਣਾ ਨੇ। ਜਦੋਂ ਪਹਿਲੋਂ ਆ ਮਾਰਿਆ ਨੇ ਨਾ, ਤੇ ਉਹਦੇ ਬਾਅਦ ਆਉਂਦਾ ਸੀ ਮੇਰੇ ਨਾਲ ਮਸ਼ਵਰਾ ਕਰਨ, ਬੈਕ ਇਨ ਬਣਾਉਣਾ ਨੇ। ਕਦੀ ਆਉਂਦਾ ਸੀ ਮਿਹਨ ਬਣਾ ਦੇਣ, ਕਦੀ ਕੁਝ ਕਰ ਰਿਹਾ ਸੀ
0: ਤੇਲ ਤੇ ਉਹਨਾਂ ਦਾ ਪ੍ਰੈਜੀਡੈਂਟ ਤੇ ਉਹਦੀ ਵਾਈਫ ਚੁੱਕੀ ਯਾਰ, ਬੇਤਰਾਂ ਦੇ ਬਦਮਾਸ਼ ਚੁੱਕ ਕੇ ਲਿਆਉਂਦੇ ਨੇ ਕਿਸੇ ਕੰਟਰੀ ਦੇ ਕਿਸੇ ਦੇ ਘਰੋਂ ਵਾਈਫ ਨੂੰ ਜਾਂ ਕਿਸੇ ਦੇ ਹਸਬੈਂਡ ਵਾਈਫ ਨੂੰ ਕਿਡਨੈਪ ਕਰ ਲੈਣਾ। ਇਹ ਤੇ ਬਿਲਕੁਲ ਡਾਕੂਆਂ ਵਰਗਾ ਕੰਮ ਹੈ
1: ਜੀ, ਬਿਲਕੁਲ। ਉਹ ਡਾਕੂ ਵੀ ਘਟੀਆ ਜਿਹੜੇ ਲੋਕਲ ਲੈਵਲ ਤੇ ਡਾਕੂ ਹੁੰਦੇ ਨੇ,
0: ਲੋਕਲ ਲੈਵਲ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ।
1: ਅੱਛਾ,
0: ਤੇ ਇਹ ਜੇ ਇਸ ਪੋਜੀਸ਼ਨ ਤੇ ਪਹੁੰਚੇ ਬੰਦੇ ਨੂੰ ਜੇ ਇਹ ਨੌਲੇਜ ਨਹੀਂ ਕਿ ਲੋਕ ਮੇਰੇ ਬਾਰੇ ਕੀ ਸੋਚਦੇ ਹੋਣਗੇ, ਤੇ ਇਹਦੇ ਕੋਲ ਦਿਮਾਗ ਨਾਂ ਦੀ ਚੀਜ਼ ਹੈ ਨਹੀਂ ਜੇ ਫਿਰ।
1: ਜੀ ਮੇਰਾ ਯੋਤੀ ਦੋਸਤ ਜੇ, ਮੇਰੀ ਫੈਕਟਰੀ ਦਾ ਮਾਲਕ ਵੀ ਯੋਤੀ ਹੈ, ਤੇ ਉਹ ਯੋਤੀ ਇੱਕ ਦੋਸਤ ਨਾਲ ਕੰਮ ਕਰਦਾ, ਉਹ ਵੀ ਮੁਖਾਲਫਤ ਇਹਦੀ ਕਰਦਾ, ਇਹਦੀ ਵੀ ਨੈਤਨ ਯੋਤੀ ਦੋਵਾਂ।
0: ਹਾਂ, ਇਹ ਦੁਨੀਆਂ ਦੇ ਉੱਤੇ ਜਿਹੜੀਆਂ, ਮੈਂ ਕਹਿੰਦਾ ਜੀ ਇੱਕ ਦਿਨ ਕੈਮਰਾ ਵੱਜਾ ਨਿਊਜ਼ ਦੇ ਵਿੱਚ, ਇਹਨਾਂ ਨੇ ਮਤਲਬ ਕਿ ਅਸੀਂ ਸਾਰੇ ਸੰਸਾਰ ਨੂੰ ਪਿਆਰ ਕਰਦੇ ਹਾਂ ਜੀ, ਸਾਰੀ ਦੁਨੀਆਂ ਨੂੰ। ਕੈਮਰਾ ਵੱਜਾ ਜਿਹੜਾ ਇਜ਼ਰਾਈਲ ਨੇ ਤਬਾਹ ਕੀਤਾ ਇਲਾਕਾ, ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਏ ਬਿਲਡਿੰਗਾਂ ਦੇ ਢੇਰ ਲੱਗੇ। ਉਹ ਇਹ ਕਿੰਨਾ ਪੈਸਾ ਬਰਬਾਦ, ਕਿੰਨੀਆਂ ਫੈਮਿਲੀਆਂ ਬਰਬਾਦ, ਕਿੰਨੇ ਬੱਚੇ ਤੜਫਣ ਡਏ ਨੇ, ਤੇ ਇਹ ਕਿਸ ਤਰ੍ਹਾਂ ਤੁਸੀਂ ਇੱਕ ਵਸਦਾ ਮੁਲਕ ਸ਼ਹਿਰ ਹੀ ਵਸਾ ਕੇ ਧਰ ਦਿੱਤਾ ਸਾਰੇ ਦਾ ਸਾਰਾ ਬੜਾ ਜ਼ੁਲਮ ਹੈ ਉਧਰ, ਬੱਚੇ ਵਿਚਾਰੇ ਰੋਂਦੇ ਡਏ ਨੇ ਛੋਟੇ
1: ਛੋਟੇ। ਜਿਹੜਾ ਸਿਆਸਤ ਉੱਤੇ ਹਮਲੇ ਕਰਨੇ ਆ, ਵੇਖੋ ਨਾ ਇੰਡੀਆ ਪਾਕਿਸਤਾਨ ਦੀਆਂ ਕਿੰਨੀਆਂ ਜੰਗਾਂ ਹੋਈਆਂ, ਸਿਵਲੀਅਨ ਕਿਆਦਤ ਤੇ ਕਿਸੇ ਹਮਲਾ ਨਹੀਂ ਕੀਤਾ,
0: ਨਹੀਂ ਕੀਤਾ
1: ਬਲਕਿ ਪੈਂਟ ਦੀ ਜੰਗ ਚ ਇੱਕ ਪਿਆਰਾ ਇੱਕ ਹੋਇਆ, ਔਰ ਉਹ ਜਿਹੜਾ ਚਲਾ ਰਿਹਾ ਸੀ ਉਹ ਇੰਡੀਆ ਦੇ ਸਦਰ ਦਾ ਪੁੱਤਰ ਸੀ ਜਿਹੜਾ ਉਸ ਵੇਲੇ ਇੰਡੀਆ ਦੇ ਸੀ, ਤੇ ਯੂਪ ਪੈਗਾਮ ਭੇਜਿਆ ਕਿ ਅਸੀਂ ਤੁਹਾਡਾ ਪਾਇਲਟ ਵਾਪਸ ਭੇਜਣਾ ਚਾਹੁੰਦੇ ਹਾਂ। ਉਹ ਫਿਰ ਤੁਹਾਡੇ ਸਦਰ ਇਨਕਾਰ ਕਰ ਦਿੱਤਾ ਕਿ ਅਗਰ ਇਹ ਸੋਚ ਕੇ ਭੇਜ ਰਹੇ ਹੋ ਕਿ ਮੇਰਾ ਪੁੱਤਰ ਹੈ ਤੇ ਨਹੀਂ, ਇਹ ਜਿਵੇਂ ਦੂਜੇ ਕੈਦੀ ਨੇ
0: ਨਹੀਂ। ਦੇਖੋ ਦੋਵਾਂ ਲੜਾਈਆਂ ਦੇ ਵਿੱਚ ਅਸੀਂ ਟਾਰਗੇਟ ਹਿੱਟ ਕੀਤੇ ਨੇ, ਤੁਸਾਂ ਵੀ ਤੇ ਜੋ ਵੀ ਆਰਮੀ ਪੁਆਇੰਟ ਆਫ ਵਿਊ ਤੋਂ ਸੀ, ਠੀਕ ਹੈ।
1: ਹਾਂਜੀ,
0: ਬੰਗਲਾਦੇਸ਼ ਵੇਲੇ ਵੀ ਟਾਰਗੇਟ ਹੀ ਹਿੱਟ ਹੋਏ ਸਨ ਸਾਰੇ, ਜੇ ਪਬਲਿਕ ਦੇ ਉੱਤੇ ਕਿਸੇ ਨੇ ਕੁਛ ਨੇ ਕੁਛ ਨੀ ਕੀਤਾ। ਮੈਨੂੰ ਇੰਨਾ ਪਿਆਰ ਆ ਰਿਹਾ ਸੀ, ਆ ਹੁਣ ਜਦੋਂ ਮੱਝਾਂ ਗਾਵਾਂ ਰੁੜ ਗਈਆਂ ਨੇ ਪਾਣੀ ਦੇ ਵਿੱਚ ਸਾਰੀ, ਤੁਹਾਡੇ ਉੱਥੇ ਕਿੰਨੀ ਕਿੰਨੀ ਕੀਮਤ ਹੈ ਮੱਝਾਂ ਤੇ ਗਾਵਾਂ ਦੀ ਇੱਕ ਦੀ, ਜਰਾ ਦੱਸਿਓ ਹਾਂ ਲਗਭਗ ਇੱਕ ਮੱਝ ਕਿੰਨੇ ਦੀ ਹੁੰਦੀ ਹੈ?
1: 5 ਲੱਖ, 3 ਤੋਂ 5 ਲੱਖ, 3 ਤੋਂ 5 ਲੱਖ ਸਾਡੇ ਕੋਲ।
0: ਹਾਂ, ਉਹ 5-7 ਬੰਦੇ ਖਲੋਤੇ ਹਨ ਜਿਨ੍ਹਾਂ ਨੇ ਮੱਝਾਂ ਗਾਵਾਂ ਇੰਡੀਆ ਨੂੰ ਵਾਪਸ ਕੀਤੀਆਂ ਨੇ, ਪਿਆਰ ਤੁਹਾਡੀਆਂ ਰੁੜ ਕੇ ਆਈਆਂ ਨੇ, ਦੱਸੋ ਉਹ ਨਹੀਂ ਆਪਣੇ ਘਰਾਂ ਚ ਰੱਖ ਸਕਦੇ?
1: ਉਹ ਹੁਣ ਵੇਖੋ ਇਹ ਤੁਹਾਡੇ ਕਈਆਂ ਪਿੰਡਾਂ ਚ ਮੈਂ ਵੀਡੀਓ ਵੇਖਣਾ ਆ ਰਹੇ ਨੇ ਨਾ, ਬੰਦੇ ਜਿਹੜੇ ਉਧਰੋਂ ਆਉਂਦੇ ਨੇ ਜਿਹੜਾ ਜਿਹੜੇ ਇੱਥੇ ਜੰਮੇ ਸਨ ਮਾਈਆਂ, ਤੇ ਪਿੰਡ ਚ ਢੋਲ ਵੱਜ ਰਹੇ ਨੇ, ਵੱਜ ਰਹੇ ਉਹਨਾਂ ਦਾ ਇਸਤਕਬਾਲ ਕੀਤਾ ਜਾ ਰਿਹਾ।
0: ਪਿਆਰ ਕਰਦੀ ਦੂਜਾ ਬਹੁਤ ਇੱਕ ਦੂਜੇ ਨੂੰ, ਉਹ ਉੱਪਰ ਵਾਲਾ ਮੇਹਰ ਕਰੇ, ਸਾਡੀਆਂ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਾਂ ਨੇ ਅਸੀਂ ਟੇਬਲ ਤੇ ਬਹਿ ਕੇ ਉਹਦਾ ਉਹਨਾਂ ਦਾ ਸਲਿਊਸ਼ਨ ਲੱਭ ਲਈਏ ਕੋਈ, ਤੇ ਹਾਂ ਅਸੀਂ ਕਾਰੋਬਾਰ ਕਰੀਏ ਆਪਸ ਵਿੱਚ। ਯਾਰ
1: ਬਿਲਕੁਲ, ਜਿਹਨਾਂ ਚੋਂ ਸਾਡੇ ਤੇ ਸਾਡੇ ਬੰਦੇ ਗੱਲ ਕਰਦੇ ਨੇ, ਜਿੰਨਾ ਚਿਰ ਇੰਡੀਆ ਨਾਲ ਤਲਕਾ ਠੀਕ ਨਾ ਹੋਏ ਪਾਕਿਸਤਾਨ ਤਰੱਕੀ ਨਹੀਂ ਕਰ ਸਕਦਾ।
0: ਤੁਹਾਡੇ ਫੌਜੀ ਅਫਸਰਾਂ ਦੇ ਵੀ ਬਿਆਨ ਇਹ ਹੈਗੇ ਸਨ, ਪਰ ਉਹਨਾਂ ਦੇ ਪਹਿਲਿਆਂ ਦੇ
1: ਜੀ ਜੀ,
0: ਪਰ ਏਦਾਂ ਹੀ ਆ ਫਿਰ ਕੋਈ ਕੁਝ ਕੂਵਤਾਂ ਏਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਨਹੀਂ ਪੇਸ਼ ਜਾਣ ਦਿੰਦੀਆਂ। ਵੇਖੋ ਆ ਪੰਜਾਬੀ ਪੰਜਾਬੀਆਂ ਨੂੰ ਕਿੰਨਾ ਪਿਆਰ ਕਰਦੇ ਨੇ। ਇੱਕ ਮੁੰਡਾ ਵੇਚਣ ਡਿਆ ਸੀ, ਪਤਾ ਨੀ ਫੁੱਲੇ ਕਿ ਕੀ ਕੋਈ ਜੂਸ ਵਰਗੀ ਚੀਜ਼ਾਂ, ਛੋਟੀ ਜਿਹੀ ਰੇਹੜੀ ਸੀ, ਉਹਨੂੰ ਕੋਈ ਇੱਧਰ ਦਾ ਬੰਦਾ ਇੰਡੀਆ ਦਾ ਗਿਆ, ਕਹਿੰਦਾ ਕਿੰਨੇ ਪੈਸੇ, ਉਹਨੇ ਕਿਹਾ ਵੀ ਇੰਨੇ, ਉਹਨੇ ਉਹਨੂੰ ਨੋਟ ਦਿੱਤਾ ਤੇ ਉਹ ਇੰਡੀਅਨ ਨੋਟ ਸੀ। ਤੇ ਉਹ ਕਹਿੰਦਾ ਕਿ ਇਹ ਤੁਹਾਡੇ ਕੋਲ ਕਿੱਦਾਂ ਆਏ ਨੇ? ਤੇ ਉਹ ਕਹਿੰਦਾ ਕਿ ਮੈਂ ਇੰਡੀਆ ਤੋਂ ਆਇਆ। ਤੇ ਉਹ ਗਰੀਬ ਜਿਹਾ ਰੇਹੜੀ ਲਾਈ ਸੀ, ਉਹ ਕਹਿੰਦਾ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਲੈਣੇ। ਬੱਚਾ 17 ਸਾਲ ਦਾ ਹੁਣ, ਇੱਕ ਮਾਈ ਨੇ ਰੇਹੜੀ ਲਾਈ ਸੀ, ਉਹ ਵੀ ਪੈਸੇ ਨਹੀਂ ਸੀ ਲੈਣੇ। ਦੇਖੋ ਗਰੀਬ ਜਿਹੇ ਲੋਕ ਕਹਿੰਦੇ ਨੇ ਨਹੀਂ ਲੈਣੇ ਪੈਸੇ ਤੁਹਾਡੇ ਕੋਲ। ਇਹ ਪਿਆਰ ਹੀ ਹੈ, ਰਿਸਪੈਕਟ ਹੈ, ਕਿੰਨੀ ਹੈਗੀ ਹੈ ਰਿਸਪੈਕਟ।
1: ਵੇਖੋ ਨੀ ਜਦੋਂ ਤੁਸੀਂ ਬਾਜਵੇ ਜਾਂ ਚੀਮੇ ਚੱਕੇ ਇੱਥੇ ਸਾਰੇ ਇਕੱਠੇ ਰਹਿੰਦੇ ਹਨ, ਮੁਸਲਮਾਨਾਂ ਸਿੱਖਾਂ ਹਿੰਦੂਆਂ ਦੀਆਂ ਆਪਸ ਚ ਵਰਤਣਾ ਸਨ, ਸ਼ਾਦੀਆਂ ਵਿਆਹ ਤੇ ਸ਼ਰੀਕ ਹੁੰਦੇ ਹਨ, ਦੂਜੇ ਦੀਆਂ ਜੰਗਾਂ ਉੱਤੇ ਜਾਂਦੇ ਸਨ, ਭੰਡੀਆਂ ਚ ਨਾਲ ਟੁਰਦੇ ਸਨ, ਇਹਨੂੰ ਸਭ ਕੁਝ ਹੁੰਦਾ ਰਿਹਾ
0: ਸੀ। ਸਾਰਿਆਂ ਦੀ ਇੱਕ ਦੂਜੇ ਦੇ ਤੋਂ ਜਾਨਾਂ ਵੀ ਵਾਰਦੇ ਸਨ, ਜਿਸ ਤਰ੍ਹਾਂ ਸਾਂਝਾ ਹੁੰਦੀ।
1: ਅੱਛਾ, ਸਾਡੇ ਇਲਾਕੇ ਦੇ ਜਿਹੜੇ ਸਭ ਤੋਂ ਵੱਡੇ ਚੌਧਰੀ ਸਨ, ਚੌਧਰੀ ਸਰਦਾਰ ਹਾਰੀ ਫੌਤ ਹੋਏ ਨੇ 10 ਸਾਲ ਪਹਿਲੋਂ, ਉਹਨਾਂ ਦੇ ਪੋਤਰੇ ਮੈਨੂੰ ਅਗਲੇ ਦਿਨ ਗੱਲ ਹੀਰਾਨ ਕੁੰਨ ਦੱਸੀ, ਉਹ ਆਂਦਾ ਕਿ ਮੇਰੇ ਤੇ ਜਿਹੜੇ ਦਾਦੇ ਦੀ ਫੁੱਫੀ ਸੀ ਉਹ ਸਿੱਖਾਂ ਵੱਲ ਵਿਆਹੀ ਸੀ, ਯਾਨੀ ਕਿ ਰਿਸ਼ਤੇਦਾਰੀਆਂ ਵੀ ਸੀ, ਰਿਸ਼ਤੇਦਾਰੀਆਂ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਅੱਲਾ ਰੱਬ ਕਰੇ ਸਾਡੇ ਤਲੋਕਾਤ ਫੇਰ ਚੰਗੇ ਹੋ ਜਾਣ। ਪਬਲਿਕ ਜਿਹੜੀ ਆ ਉਹਦੇ ਮਨ ਵਿੱਚ ਕੋਈ ਇਹੋ ਜਿਹੀ ਕੋਈ 1% 2% ਕੋਈ ਹੋਣਗੇ, ਤੇ ਉਹ ਹੁੰਦੇ ਹੀ ਨੇ ਸਾਰੇ ਮੁਆਸ਼ਰਿਆਂ ਦੇ ਵਿੱਚ,
1: ਉਹ ਸਾਰੇ ਮੁਆਸ਼ਰਿਆਂ ਚ ਇੱਥੇ ਵੀ ਨੇ, ਜਰਮਨੀ ਵੀ ਹੋਣਗੇ, ਪਾਕਿਸਤਾਨ ਵੀ, ਔਰ ਉਹ ਬੜੇ ਖਬੀਸ ਲੋਕ ਹੁੰਦੇ ਨੇ, ਬਹੁਤ ਖਬੀਸ ਜਿਹੜੇ।
0: ਬਿਲਕੁਲ ਜੀ, ਹਾਂਜੀ। ਤੇ ਤੁਸੀਂ ਸੁਣਾਓ ਅੱਜ, ਕਿਉਂਕਿ ਟਾਈਮ ਹੀ ਉਨਾ ਕੁ ਰਹਿ ਗਿਆ। ਤੁਹਾਡੀ ਕੋਈ ਹਾਂ, ਤੁਹਾਡੇ ਅਖਤਰ ਸਾਹਿਬ ਹੋਣੀ ਪਿਛਲੀ ਵਾਰੀ ਵੀ ਆਏ ਸੀ ਭਾਈ, ਉਹਨਾਂ ਨੇ ਕਿਆ ਰੌਣਕਾਂ ਲਾਈਆਂ ਨੇ, ਵੰਡਰਫੁਲ।
1: ਅੱਛਾ ਜੀ, ਅੱਛਾ ਅੱਛਾ ਜੀ, ਬਹੁਤ ਅੱਛਾ
0: ਲੱਗਦਾ ਕੇ ਗਏ ਨੇ, ਬਹੁਤ ਬਹੁਤ
1: ਵਿਦਵਾਨ ਅੱਜ ਵੀ ਆਏ ਜੇ,
0: ਅੱਜ ਵੀ ਆਏ, ਬਹੁਤ ਵਿਦਵਾਨ ਆਦਮੀ ਆ
1: ਜੀ ਜੀ ਜੀ ਜੀ ਜੀ ਜੀ ਮੇਰੀ ਨਜ਼ਰ ਨੇ ਜੀਵਨ ਕਹਾਣੀ,
0: ਅੱਛਾ
1: ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ, ਮੇਰੀ ਜੀਵਨ ਕਹਾਣੀ ਦੇ ਤੁਸਾਰੇ ਬਾਬ ਲਿਖਣੇ ਨੇ, ਅਜ਼ਾਬਾਂ ਵਾਂਗ ਤਾਬੀਰਾਂ, ਅਜ਼ਾਬਾਂ ਵਾਂਗ ਤਾਬੀਰਾਂ ਸੁਨਹਿਰੇ ਖਾਬ ਲਿਖਣੇ ਨੇ। ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ, ਤੂੰ ਦੱਸਣਾ ਏ ਜ਼ਮਾਨੇ ਨੂੰ ਯਜ਼ੀਦੀ ਚਾਲ ਦਾ ਕਿੱਸਾ, ਮੇਰੇ ਬਾਵੀ ਮਜ਼ਾਜਾਂ ਲਈ ਜਬਰ ਦੇ ਜਾਲ ਦਾ ਕਿੱਸਾ, ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਸਿਰਫ ਰੋਟੀ ਵਿਖਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਬਦਨ ਦੀ ਅੱਗ ਬਜਾਵਣ ਦੀ ਬੜੀ ਕੀਮਤ ਮੈਂ ਦਿੱਤੀ ਆ, ਤੂੰ ਦੱਸਣਾ ਏ ਤੂੰ ਲਿਖਣਾ ਏ ਸਿਤਮ ਦੀ ਟਿਕਟਕੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਸਿਤਮ ਦੀ ਟਿਕਟਕੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਸਜਿਆ ਸਾਂ, ਸਿਤਮ ਦੀ ਟਿਕਟਕੀ ਉੱਤੇ ਮੈਂ ਕਿੰਨੀ ਵਾਰ ਬਜਿਆ ਸਾਂ, ਗੁਲਾਬਾਂ ਦਾ ਮੈਂ ਮਾਲੀ ਸਾਂ ਤੇ ਕੰਡਿਆਂ ਨਾਲ ਸਜਿਆ ਸਾਂ, ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ, ਕਿਸੇ ਨੇ ਬੇਵਫਾ ਖਾਤਰ ਕਈ ਮੋਹਰੇ ਵੀ ਪੀਤੇ ਸਨ, ਸਦਾ ਥੂੜੀ ਮੈਂ ਤੱਕੀ ਸੀ ਸਦਾ ਮਾਤਮ ਮੈਂ ਪੀਤੇ। ਤੂੰ ਦੱਸਣਾ ਏ ਮੁਸੀਬਤ ਵਿੱਚ ਮੈਂ ਕੋਈ ਆਫ਼ਤ ਨਹੀਂ ਹੂੰ ਤੱਕੀ, ਤੂੰ ਦੱਸਣਾ ਏ ਮੁਸੀਬਤ ਵਿੱਚ ਮੈਂ ਕੋਈ ਆਫ਼ਤ ਨਹੀਂ ਹੂੰ ਤੱਕੀ, ਮਰੇੜੇ ਵਕਤ ਵਿੱਚ ਦੀ ਮੈਂ ਕੋਈ ਤਾਕਤ ਨੀਂ ਤੱਕੀ, ਹਨੇਰੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਸਟਿਆ, ਜ਼ੁਲਮ ਦੀ ਰਾਤ ਦੇ ਅੱਗੇ ਮੈਂ ਹਥਿਆਰਾਂ ਨੂੰ ਨਹੀਂ ਸਟਿਆ, ਮੁਹੱਬਤ ਦੀ ਕਸਮ ਖਾ ਕੇ ਕਿਸੇ ਠੱਗਣੀ ਨੇ ਠੱਗਿਆ, محبت دی قسم کھا کے کسے ٹھگنی نے ٹھگیا سی تے من سینے دے لڑ لا کے کسے ٹھگنی نے ٹھگیا سی برس دے بادلاں وچ وی میں تسا تے تہایا سا برس دے بادلاں وچ وی میں تسا تے تہایا سا بپاری دی دماں دی سنگنی لئی دی بپاری سنگنی لئی دی جنے میں کوئی پرایا سا برس دے بادلاں وچ وی نٹکا تے تہایا سا بپاری سنگنی لئی دی جنے میں کوئی پرایا سا تو لکھنے ماکھیوں اتے سپینا دی حکومت سی تو لکھنے ماکھیوں اتے سپینا دی حکومت سی تے کوکا فاندے اتے بھی کئی ڈینا دی حکومت سی تو لکھنے ماکھیوں اتے سپینا حکومت سی میری جیون کہانی دے تو سارے باب لکھنے نے تو لکھنے ماکھیوں اتے سپینا دی حکومت سی تے کوہے کاف دے اتے تو لکھنے ماکھیوں اتے سپینا دی حکومت سی تے کوہے کاف دے اتے دی دینا دی حکومت سی دینا دی حکومت سی جی جی شکریہ شکریہ جی
0: اچھا جی ٹائم بھی تھوڑا رہ گیا نا تہاڈے نال نا دو تین شیر تہاڈے نال
1: جی جی چلو جی چلو
0: کیوں میرے دل دے ارماناں تے ڈاکا ماریا ہی لے گیا جسم چو روح اڈا میری کیوں میرے دل دے ارماناں تے ڈاکا ماریا ہی لے گیا جسم چو روح اڈا میری اور جان والا تیری خیر ہوئے پر اپنی یاداں تو جان چھڈا میری جان والا تیری خیر ہوئے پر اپنی یاداں تو جان چھڈا میری
1: دوجا
0: جی کہ تو ہمیشہ پیار دے سر وچ ڈانگ مارے نفرت کٹ کے وکھاوے تینوں تاں منی
1: واہ
0: تو ہمیشہ پیار دے سر وچ ڈانگ مارے نفرت کٹ کے وکھاوے تینوں تاں منیے دنیا دے خزانے تے عزتاں توں لٹیاں نے اے دل لٹ کے وکھاوے تینوں تاں منیے
1: تینوں تاں منیے
0: دل لٹ کے وکھاوے تینوں تاں منیے
1: واہ
0: دوستو آؤ انساناں نوں سجدے کریے
1: جی واہ
0: دوستو آؤ انساناں نوں سجدے کریے نیک جنہاں دے تندے نے
1: واہ
0: آؤ انساناں نوں سجدے کریے نیک جنہاں دے تندے نے ملاں پنڈتاں بھائیاں نوں دفع کریے او اے کیڑے بندیاں وچوں بندے نے
1: واہ واہ واہ واہ واہ واہ واہ
0: ملاں پنڈتاں بھائیاں نوں دفع کریے اے کیڑے بندیاں وچوں بندے نے ہاں جی
1: واہ واہ واہ
0: تے شاہ جی بہت بہت مہربانی
1: شکریہ شکریہ شکریہ
0: بہت چنگا تہاڈے نال گل بات کردا تے اللہ دیاں تہانوں اپنے اپنے شاہ تے رکھے جی
1: اوکے جی رب رکھا جی رب رکھا
0: رب رکھا واہ سلام سو اے سن جی اٹلی تو ساڈے بہت ہی پیارے شاہ جی ونڈرفل مین ہاں جی تے میں نا تہاڈے نال ایک گل سانجھی کراں چھوٹی جی گل بچیاں دا کی رول ہوندا ہے نکے نکے معصوم بچیاں دا ہاں جی چھوٹے چھوٹے بچے نہیں ہوندے ہیں کتھے سب تو مہان بچے ساڈے جڑے چھوٹے چھوٹے بچے ہوندے نے نا سب تو اچھے تے من دے سچے ساڈے ننے منے بال سب تو اچھے من دے سچے ساڈے ننے منے بال بال کھڈاونیاں دے نال کھیڈن اسی کھیڈیے بالاں نال بال کھڈاونیاں دے نال کھیڈن اسی کھیڈیے بالاں نال لاؤ جی تہانوں ایک بالاں بارے ایک نا چھوٹی جی گل بات میں سنی تے میں تہانوں سناؤں لگا ਸੱਜਣੋ ਜੇ ਸਾਡੇ ਪੈਰਾਂ ਵਿੱਚ ਨੰਨਿਆਂ ਮੁੰਨਿਆਂ ਨੰਨਿਆਂ ਨੰਨਿਆਂ ਛੋਟੇ ਛੋਟੇ ਸ਼ਿਸ਼ੂ ਜਿਹੜੇ ਨੇ ਬੱਚਿਆਂ ਦੀਆਂ ਬੇੜੀਆਂ ਨਾ ਹੋਣ ਤੇ ਅੱਜ ਬਹੁਤ ਸਾਰੇ ਰਿਸ਼ਤੇ ਖਾਕ ਬਣ ਕੇ ਕਦੇ ਦੇ ਹਵਾ ਚ ਉੱਡ ਗਏ ਹੁੰਦੇ। ਜੇ ਬੱਚਿਆਂ ਦੀਆਂ ਜ਼ੰਜੀਰਾਂ ਸਾਡੇ ਪੈਰਾਂ ਚ ਨਾ ਹੋਣ ਤੇ ਅਸੀਂ ਬਹੁਤ ਰਿਸ਼ਤੇ ਅੱਜ ਤੱਕ ਟੁੱਟ ਗਏ ਹੁੰਦੇ, ਖਾਸ ਕਰਕੇ ਹਸਬੈਂਡ ਵਾਈਫ। ਇਹ ਸਾਡੇ ਸੋਹਣੇ ਸੋਹਣੇ ਛੋਟੇ ਬੱਚੇ, ਛੋਟੇ ਛੋਟੇ ਬੱਚੇ ਹੀ ਨੇ, ਇਹ ਛੋਟੇ ਸਾਡੇ ਧੀਆਂ ਪੁੱਤਰ ਹੀ ਨੇ ਜੋ ਸਾਡੇ ਟੁੱਟੇ ਹੋਏ ਦਿਲਾਂ ਵਿੱਚ ਪੋਲ ਬਣ ਕੇ ਖੜੇ ਨੇ। ਪੋਲ ਦਾ ਕੰਮ ਕਰ ਲਓ ਜੀ, ਪਹਿਲਾਂ ਕਾਲ ਲੈ ਲੈਂਦੇ ਹਾਂ ਫਿਰ ਗੱਲਬਾਤ ਕਰਾਂਗੇ ਜੀ। ਜੀ ਪ੍ਰਭਾਤ ਰੇਡੀਓ ਦੇ ਵਿਹੜੇ ਤੁਹਾਡਾ ਬਹੁਤ ਬਹੁਤ ਸਵਾਗਤ। ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਹੈਲੋ ਜੀ, ਬਾਜਵਾ ਸਾਹਿਬ ਜੀ, ਮੈਂ ਜਰਮਨ ਤੋਂ ਬੋਲਦਾ।
0: ਬੱਲੇ ਬੱਲੇ ਬੱਲੇ ਬੱਲੇ ਬੱਲੇ ਮਾਲ ਜੀ, ਤੁਹਾਡਾ ਜਰਮਨ ਦੇ ਵਿੱਚ ਬਹੁਤ ਬਹੁਤ ਸਵਾਗਤ। ਅਸੀਂ ਜੀ ਪੀਪੇ ਖੜਕਾ ਕੇ ਤੁਹਾਡਾ ਸਵਾਗਤ ਕਰਦੇ ਹਾਂ ਕਿਉਂਕਿ ਤੁਸੀਂ ਸਾਲ ਬਾਅਦ ਆਏ ਹੋ ਮੇਰਾ ਖਿਆਲ।
2: ਧੰਨਵਾਦ ਜੀ, ਆਹ ਪੀਪਿਆਂ ਦੀ ਗੱਲ ਤੋਂ ਮੈਨੂੰ ਯਾਦ ਆ ਗਿਆ, ਇੱਕ ਵਾਰੀ ਟਿੱਬੀ ਦਾ ਲਾਇਆ ਸੀ ਆਪਣੇ ਪੰਜਾਬ ਚ। ਉਹ ਛੱਲੀਆਂ ਨੂੰ ਮਤਲਬ ਉਹ ਏਦਾਂ ਸੀ ਉਸ ਵੇਲੇ ਟਿੰਡਾਂ ਜੋ ਵੀ ਹੱਥ ਕਿਸੇ ਦੇ ਆਇਆ
0: ਫੜਕਾਉਣਾ ਸ਼ੁਰੂ ਕਰ ਦਿੱਤਾ। ਬਾਲਟੀਆਂ, ਪੀਪੇ, ਥਾਲੀਆਂ, ਉਹ ਸਾਡੀ ਇੱਕੋ ਜਿਹੀ ਉਮਰ ਹੈ, ਉਹਦਾ ਮੈਨੂੰ ਵੀ ਪਤਾ।
2: ਹਾਂਜੀ ਹਾਂਜੀ ਹਾਂਜੀ,
0: ਉਹ ਮਿੰਟਾਂ ਸਕਿੰਟਾਂ ਵਿੱਚ ਹੀ ਕਿੱਲਿਆਂ ਦੇ ਕਿੱਲੇ ਰੁੰਡ ਮਰੁੰਡ ਫਸਲ ਦੇ ਕਰ ਜਾਂਦੇ।
2: ਬਿਲਕੁਲ ਜੀ, ਜਿੱਦਾਂ ਏਦਾਂ ਹੋ ਗਿਆ ਸੀ ਵੀ ਬੱਦਲ ਚਣੀ ਸਹੀ ਕੋਈ ਨੀ, ਸੂਰਜ ਦੀ ਹਨੇਰਾ ਹੀ ਕਰ ਦਿੱਤਾ ਸੀ।
0: ਹੁਣ ਨਹੀਂ, ਬਾਅਦ ਦੇ ਵਿੱਚ ਮੋਹਾਟੀ ਗਏ ਜਾਂ ਜੋ ਵੀ ਉਹਨਾਂ ਦਾ ਇਲਾਜ ਹੋ ਗਿਆ ਹੋਏਗਾ ਜਾਂ ਕਈ ਤਰ੍ਹਾਂ ਦੀਆਂ ਸਪਰੇਆਂ ਜੇ ਉਹ।
2: ਹਾਂਜੀ ਹਾਂਜੀ ਹਾਂਜੀ,
0: ਟਿੱਡੀ ਦਲ ਪੁਰਾਣੇ ਜ਼ਮਾਨੇ ਦੇ ਵਿੱਚ ਇਹੋ ਹੀ ਦਲ ਜਿਹੜੇ ਹੁੰਦੇ ਸਨ, ਇਹ ਕੀ ਉਹਨੂੰ ਕਹਿੰਦੇ ਨੇ ਜਦੋਂ ਖਾਣ ਪੀਣ ਨੂੰ ਕੁਛ ਨਾ ਹੋਵੇ, ਕਾਲ ਪਾਉਣ ਦਾ ਇਹ ਵੀ ਇੱਕ ਕਾਰਨ ਹੁੰਦੇ ਸਨ।
2: ਹਾਂਜੀ ਹਾਂਜੀ ਹਾਂਜੀ,
0: ਦਾਲ ਕਿੱਡਾ ਕਿਸ ਤਰ੍ਹਾਂ ਦਾ ਲਫ਼ਜ਼ ਹੈ, ਜਿਸ ਤਰ੍ਹਾਂ ਵੇਖੋ ਨਾ, ਟਿੱਡੀ ਦਲ, ਅਕਾਲੀ ਦਲ, ਵਾਹ
2: ਜੀ ਵਾਹ। ਇਹ ਵੀ ਫਿਰ ਜਦ ਕਿਤੇ ਜਦ ਪੈ ਜਾਂਦੇ ਤੇ ਹਨੇਰੇ ਕਰ ਦਿੰਦੇ ਆ, ਇਹ ਨੀ ਪਤਾ ਹਨੇਰਾ ਕਿੱਥੇ ਕਰ ਦੇ
0: ਦਿੰਦੇ ਨੇ ਜਿੱਥੇ ਇਕੱਠੇ ਹੋ ਜਾਂਦੇ ਸਾਰੇ। ਹਾਂਜੀ, ਤੁਸੀਂ ਕਰੋ ਗੱਲਬਾਤ ਜੀ।
2: ਹਾਂਜੀ, ਬਹੁਤ ਵਧੀਆ ਹੋਰ ਲੱਗਾ ਜੀ ਸਾਰਿਆਂ ਨੂੰ ਅੱਜ ਮਿਲ ਕੇ, ਤੇ ਆਪਣੇ ਸ਼ਾਹ ਜੀ ਹੁਣੀ ਇਟਲੀ ਤੋਂ ਜਿਨ੍ਹਾਂ ਨੇ ਕਵਿਤਾ ਕਿਆ ਵਾਰਤਾ ਪੜ੍ਹਦੀ ਜਿਹੜੀ ਆ, ਆ ਹੁਣ ਤੁਸੀਂ ਬੋਲ ਕੇ ਹਟੇ ਆ, ਕਿਆ ਬਾਤ, ਅਸੀਂ ਤਾਂ ਕੋਈ ਜਵਾਬ ਹੀ ਕੋਈ
0: ਨਹੀਂ। ਤੁਸੀਂ ਮੇਰੀ ਗੱਲ ਕਰ ਰਹੇ ਹੋ?
2: ਹਾਂਜੀ, ਇੱਕ ਤੁਹਾਡਾ ਤੇ ਇੱਕ ਪਹਿਲਾਂ ਜਿਹੜੇ ਆਪਣੇ ਇਟਲੀ ਤੋਂ ਬੋਲ ਕੇ ਗਏ ਆਪਾਂ ਸ਼ਾਹ ਜੀ ਆ।
0: ਸ਼ਾਹ ਜੀ ਤੁਸੀਂ ਸਟਾਰਜ ਪ੍ਰੋਗਰਾਮ ਨਹੀਂ ਸੁਣਿਆ? ਇੱਕ ਸੱਜਣ ਮਹਿਮੂਦ ਅਖਤਰ ਜੀ ਹੁਣੀ ਪਾਕਿਸਤਾਨ ਤੋਂ ਆਏ ਸੀ।
2: ਅੱਛਾ ਜੀ,
0: ਮੈਂ ਤੁਹਾਨੂੰ ਇਹਦੀ ਨਾ ਕਾਪੀ ਭੇਜਿਆ।
2: ਠੀਕ ਹੈ,
0: ਵੰਡਰਫੁਲ ਆਦਮੀ, ਬੜੇ ਵਿਦਵਾਨ ਆਦਮੀ ਨੇ ਉਹ ਵੀ।
2: ਵਾਹ ਜੀ
0: ਵਾਹ, ਬਹੁਤ ਬਹੁਤ
2: ਵਾਹ। ਮੈਂ ਦਰਅਸਲ
0: ਤੁਸੀਂ ਵੀ
2: ਥੱਲੇ ਗਿਆ ਸੀਗਾ।
0: ਹਾਂਜੀ,
2: ਗੱਡੀ ਗੁੱਡੀ ਦਾ ਜੋ ਬਣ ਜਾ, ਮੈਂ ਕਿਹਾ ਹੁਣ ਆਇਆ ਹਾਂ ਤੇ ਇੱਧਰ ਉੱਧਰ ਜਾਣਾ ਪੈਂਦਾ, ਇਸ ਮਾੜਾ ਜਿਹਾ ਕੰਮ ਜਿਹਾ ਕਰਨ ਵਾਲਾ ਸੀ, ਮੈਂ ਥੱਲੇ ਗਿਆ ਜੀ। ਕੰਮ ਹੁਣ ਆ ਕੇ ਫਿਰ ਮੈਂ ਕਿਹਾ ਮੈਂ ਲਾ ਕੇ ਦੇਖਦਾ ਆਪਣੇ ਆਪ।
0: ਮਿਹਰਬਾਨੀ, ਥੈਂਕ ਯੂ, ਤੁਸੀਂ ਸਾਨੂੰ
2: ਬਹੁਤ ਬਹੁਤ ਸਾਰਿਆਂ ਨੂੰ ਮੇਰੇ ਵੱਲੋਂ ਪ੍ਰਭਾਤ ਰੇਡੀਓ ਦੇਖਣ ਵਾਲਿਆਂ ਨੂੰ ਬਹੁਤ ਨਿੱਘਾ ਪਿਆਰ ਤੇ ਸਤਿ ਸ੍ਰੀ ਅਕਾਲ
0: ਸਾਰਿਆਂ ਵੱਲੋਂ ਤੁਹਾਨੂੰ।
2: ਦੇਰ ਹੋ ਗਈ ਜੀ ਬਹੁਤ ਹੈ।
0: ਕੀ ਸੁਣਾਓਗੇ
2: ਅੱਜ? ਮੈਂ ਤੁਹਾਨੂੰ ਸੁਣਾਊਂਗਾ ਜੀ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ ਚੀਜ਼ ਹੈ, ਸ਼ੱਕ ਦੇ ਪਹਿਰੇ।
0: ਸ਼ੱਕ ਦੇ
2: ਪਹਿਰੇ, ਸ਼ੱਕ ਦੇ ਪਹਿਰੇ, ਮਤਲਬ ਜਿੱਦਾਂ ਵੀ ਕਿਸੇ ਨੂੰ ਸ਼ੱਕ ਹੋ ਜਾਂਦੀ ਹੈ ਵੀ ਉਹ ਕੀ ਬੰਦਾ।
0: ਹਾਂਜੀ ਹਾਂਜੀ ਹਾਂਜੀ ਹਾਂਜੀ।

0: ਕਿੱਥੇ ਜਾਣੇ ਕਿੱਥੋਂ ਆਉਣੇ ਸੋਚ ਸੋਚ ਚੂਰਦੇ ਡੱਬੂ ਕੁੱਤੇ ਵਾਂਗੂ ਬੈਠੇ ਰਹਿੰਦੇ ਸਾਨੂੰ ਕੂਰਦੇ
1: ਵਾਹ
0: ਕਿੱਥੇ ਜਾਣੇ ਕਿੱਥੋਂ ਆਉਣੇ ਸੋਚ ਸੋਚ

0: ਵਾਹ
1: ਦੂਜੇ ਕਰੀ ਚੱਲੇ ਡਾਕੀ ਰੱਖਦੇ ਨਜ਼ਰ ਬਈ ਆਪਣੇ ਘਰਾਂ ਦੀ ਇੰਨੀ ਹੁੰਦੀ ਨਹੀਂ ਖਬਰ ਬਈ ਦੂਜੇ ਕਰੀ ਚੱਲਦਾ ਕੀ

0: ਦੂੜਿਆਂ ਦੇ ਖੁਸ਼ੀਏ ਦੂੜਿਆਂ ਦੇ ਖੁਸ਼ੀਏ ਤਾਂ ਲਾਲਤਾ ਦੇ ਸ਼ਕਰ ਦੇ
1: ਵਾਹ ਵਾਹ ਕੋਈ ਨੀ ਤੁਸੀਂ ਤਾਂ ਰੱਖ ਗਏ ਪਾਣੀ ਪਿਆ ਜੇ ਕਿਤੇ ਥੋੜਾ ਬਹੁਤਾ ਤਾਂ ਪਾਣੀ ਕੋਈ ਗੱਲ ਨੀ ਤੁਸੀਂ ਰਿਲੈਕਸ ਹੋ ਕੇ ਪਾਣੀ ਦਾ ਘੁੱਟ ਭਰੋ ਮੈਂ ਉਨੀ ਦੇਰ ਗੱਲਬਾਤ ਠੀਕ ਆ ਜੀ ਸਾਡੇ ਮੱਲ ਜੀ ਹੁਣੀ ਇੱਕ ਸਾਲ ਰਹਿ ਕੇ ਆਏ ਨੇ ਇੰਡੀਆ ਦੇ ਠੀਕ ਆ ਜੀ ਤੇ ਉੱਥੇ ਕਾਫੀ ਇੰਜੋਏ ਕੀਤਾ ਇਹਨਾਂ ਨੇ ਤੇ ਆਪਣਾ ਇਹੋ ਕਲਚਰ ਜਿਹੜੀਆਂ ਰੁਚੀਆਂ ਨੇ ਉਹਨਾਂ ਦੇ ਵਿੱਚ ਹੀ ਇੱਧਰ ਉੱਧਰ ਸਮਾਗਮਾਂ ਦੇ ਵਿੱਚ ਤੇ ਇਹਨਾਂ ਦੀ ਆਵਾਜ਼ ਅੱਗੇ ਨਾਲੋਂ ਵੀ ਕਲੀਅਰ ਹੋ ਗਈ ਹੈ ਜ਼ਿਆਦਾ ਜਿਸ ਤਰ੍ਹਾਂ ਮੈਨੂੰ ਐਵੇਂ ਲੱਗਦਾ ਕਿ ਇਹਨਾਂ ਨੇ ਕਾਫੀ ਗਾਉਣ ਦੀ ਪ੍ਰੈਕਟਿਸ ਕੀਤੀ ਹੈ ਉੱਥੇ ਰਿਆਜ਼ ਹੁੰਦਾ ਰਿਹਾ ਇਹਨਾਂ ਦਾ ਤੇ ਮੈਂ ਜਦੋਂ ਵੀ ਇਹਨਾਂ ਨੂੰ ਕਹਿ ਸ਼ੌਂਕ ਨੇ ਨਾ ਆਪੋ ਆਪਣੇ ਜਿਸ ਤਰ੍ਹਾਂ ਸਾਡੇ ਖਹਿਰਾ ਸਾਹਿਬ ਹੁਣੀ ਗੱਲ ਕਰਕੇ ਗਏ ਸੀ ਹਾਂਜੀ ਕਿ ਰਿਟਾਇਰਮੈਂਟ ਦੇ ਵਿੱਚ ਜਿਨ੍ਹਾਂ ਲੋਕਾਂ ਦੀਆਂ ਹੋਬੀਜ਼ ਨੇ ਸ਼ੌਂਕ ਨੇ ਉਹ ਕਦੀ ਵੀ ਬੋਰ ਨਹੀਂ ਹੁੰਦੇ ਕੱਲੇ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਬਿਜ਼ੀ ਰਹਿੰਦੇ ਤੇ ਜਿਨ੍ਹਾਂ ਦਾ ਕੋਈ ਹੋਬੀ ਨਹੀਂ ਕੋਈ ਸ਼ੌਂਕ ਨਹੀਂ ਉਹ ਮੰਜੀ ਨਾਲ ਜੁੜ ਜਾਂਦੇ ਨੇ ਤੇ ਕੜਪਦੇ ਰਹਿੰਦੇ ਨੇ ਆਹ ਕੀ ਹੋਣ ਡਿਆ ਆਪ ਤਾਂ ਕੁਛ ਕਰਨਾ ਨਹੀਂ ਤੇ ਘਰ ਵਾਲਿਆਂ ਦੇ ਦੁਆਲੇ ਤੁਸੀਂ ਹੋਏ ਰਹਿੰਦੇ ਹੋ ਆਪਣੇ ਸ਼ੌਂਕ ਵੀ ਪਾਲੋ ਤੇ ਘਰ ਦੇ ਓਨੇ ਕੁ ਕੰਮ ਜ਼ਰੂਰ ਕਰੋ ਜਿੰਨੇ ਕੁ ਤੁਹਾਡੇ ਕੋਲੋਂ ਹੋ ਸਕਦੇ ਨੇ ਫਿਰ ਕੋਪਰੇਸ਼ਨ ਕੋਪਰੇਸ਼ਨ ਇਹਨਾਂ ਦੇ ਨਾਲ ਘਰਦਿਆਂ ਦੇ ਸਹਿਯੋਗ ਤੁਸੀਂ ਕਰ ਰਹੇ ਹੋ ਤੇ ਘਰ ਵਾਲੇ ਤੁਹਾਡਾ ਸਹਿਯੋਗ ਕਰ ਰਹੇ ਆ ਤੇ ਸਾਰਾ ਕੁਛ ਵਧੀਆ ਚੱਲੀ ਜਾਂਦਾ ਉਹ ਅਗਰ ਉਹ ਕੰਮ ਕਰਨ ਡੇ ਤੁਸੀਂ ਮੰਜੀ ਤੇ ਬੈਠੇ ਕਹੀ ਜਾਂਦੇ ਹੋ ਮੈਨੂੰ ਪਸੰਦ ਨਹੀਂ ਆ ਉਹ ਨਹੀਂ ਜਿਉਂ ਨਹੀਂ ਤਿਉਂ ਨਹੀਂ ਮੇਰੀ ਇੱਜ਼ਤ ਨਹੀਂ ਕਰਦੇ ਘਰਦੇ ਮੇਰੀ ਗੱਲ ਨਹੀਂ ਸੁਣਦੇ ਯਾਰ ਉਹ ਵਿਚਾਰੇ ਹੁਣ ਤੁਹਾਡੇ ਅੱਗੇ ਕੋਈ ਹੁਣ ਸ਼ੈਣੇ ਢੋਲਕੀਏ ਤੇ ਨਹੀਂ ਨਾ ਸਾਰੀ ਦਿਹਾੜੀ ਖੜਕਾ ਸਕਦੇ ਤੁਸੀਂ ਵੀ ਸਮਝੋ ਉਹਨਾਂ ਨੇ ਆਪਣੇ ਕੰਮਾਂ ਧੰਦਿਆਂ ਤੇ ਆਉਣਾ ਜਾਣਾ ਕਈ ਕੁਛ ਕਰਨਾ ਹੈਗਾ ਹਾਂਜੀ ਤੇ ਤੁਹਾਨੂੰ ਤੇ ਕੋਈ ਰੋਟੀ ਦੇਣ ਲੱਗਾ ਵੀ ਲੇਟ ਹੋ ਜਾਏ ਤੇ ਤੁਸੀਂ ਗੁੱਸਾ ਕਰਦੇ ਹੋ ਪਾਣੀ ਦੇਣ ਲੱਗਾ ਲੇਟ ਹੋ ਜਾਏ ਤੁਸੀਂ ਗੁੱਸਾ ਕਰਦੇ ਹੋ ਹੈ ਤੁਰਦੇ ਅੱਜ ਤੁਸੀਂ ਕਹਿੰਦੇ ਬਿਮਾਰ ਹੋ ਇੰਨੇ ਕੁ ਮੰਜੇ ਤੇ ਪਏ ਉੱਠ ਕੇ ਆਪ ਤੁਹਾਡੀਆਂ ਲੱਤਾਂ ਪੈਰਾਂ ਚੱਲਣ ਜਦੋਂ ਦੋਸਤੋ ਤੁਹਾਨੂੰ ਕੁਛ ਜੋੜਾਂ ਚ ਦਰਦ ਹੁੰਦਾ ਤੇ ਤੁਹਾਡੀ ਜਿਹੜੀ ਸਿਹਤ ਆ ਥੋੜੀ ਜਿਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਤੁਸੀਂ ਮੰਜੀ ਮੰਨ ਲੈਂਦੇ ਹੋ ਜਾਂ ਸੋਫਾ ਮੰਨ ਲੈਂਦੇ ਹੋ ਇਹ ਨਾਲ ਬਿਮਾਰੀ ਹੋਰ ਵੱਧਦੀ ਆ ਤੁਹਾਡੇ ਮਸਲ ਹੋਰ ਆਕੜਦੇ ਸਟਾਪ ਹੁੰਦੇ ਜਾਂਦੇ ਨੇ ਇਹਨਾਂ ਨੂੰ ਮੂਵਮੈਂਟ ਚ ਰੱਖੋ ਜਿੰਨੀ ਵੀ ਰੱਖ ਸਕਦੇ ਹੋ ਜਿੰਨਾ ਕੁ ਤੁਸੀਂ ਆ ਜਾ ਸਕਦੇ ਹੋ ਉਹਨਾਂ ਦਾ ਆਇਆ ਜਾਇਆ ਜ਼ਰੂਰ ਕਰੋ ਬਿਲਕੁਲ ਵਿਹਲੇ ਹੋ ਕੇ ਵਿਹਲੇ ਬਹਿ ਕੇ ਤੇ ਆਪਣੇ ਆਪ ਨੂੰ ਨਕਾਰਾ ਨਹੀਂ ਬਣਾਉਣਾ ਮਾਲ ਜੀ ਤੁਸੀਂ ਪੀ ਲਿਆ
2: ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਆ
1: ਜਾਓ
2: ਸੋਰੀ ਜੀ ਪਹਿਲਾਂ ਮੈਂ ਸਾਰੇ ਸੋਚਿਆ ਕਈ ਵਾਰੀ ਸਰੀਰ ਜਿਹਾ ਔਖਾ ਹੀ ਹੋ ਜਾਣਾ
1: ਕੋਈ ਗੱਲ ਨਹੀਂ ਮੇਰਾ ਮੈਂ ਵੀ ਲਾਗੂ ਰੱਖੀ ਹੁੰਦੀ
0: ਦੂਜੇ ਕਰੀ ਚੱਲੇ ਦਾ ਕੀ ਰੱਖ ਦੇ ਨਜ਼ਰ ਬਈ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਦਿਲ ਦੀ ਆਵਾਜ਼ ਨਿਊਯਾਰਕ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖਾਖਾ ਜੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਤੁਹਾਡੇ ਨਾਲ ਦੋਸਤੋ ਸਭ ਤੋਂ ਪਹਿਲਾਂ ਆਪਾਂ ਮੰਨਤ ਨੂਰ ਹੋਣਾ ਦਾ ਗੁਰਮੀਤ ਸਿੰਘ ਲੌਂਗਲੈ ਜੀ ਉਹ ਗੀਤ ਪੇਸ਼ ਕਰਦੇ ਹਾਂ ਉਸ ਤੋਂ ਬਾਅਦ ਆਪਣਾ ਅਗਲਾ ਗੀਤ ਸਤਿੰਦਰ ਸਰਤਾਜ ਉਹਨਾਂ ਦਾ ਹੋਏਗਾ ਫਿਰ ਹੰਸਰਾਜ ਜੀ ਉਹਨਾਂ ਦਾ ਹੋਏਗਾ ਤੇ ਫਿਰ ਰਾਜਵੀਰ ਜੀਵਨ ਦਾ ਉਹਨਾਂ ਦਾ ਚਾਰ ਗੀਤ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ ਆਓ ਸੁਣਦੇ ਹਾਂ ਜੀ ਇਹਨਾਂ ਗੀਤਾਂ ਨੂੰ ਤੇ ਆਨੰਦ ਮਾਣਦੇ ਹਾਂ ਗੀਤਾਂ ਦਾ

0: સાથીઓ, દોસ્તો, મિત્રો, પ્યારીઓ, પ્રોગ્રામમાં ગાણ્યા દા આનંદ માણ રહ્યા સી ਤੇ ਹੁਣ ਆਪਾਂ ਖਬਰਾਂ ਵੱਲ ਚੱਲਦੇ ਹਾਂ ਜੀ। ਖਬਰਾਂ ਕੀ ਹੁੰਦੀਆਂ, ਇਹ ਕਿੱਦਾਂ ਬਣਦੀਆਂ, ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਆਪਣੇ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਫਰਿਜਨੋ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਏ ਜੀ, ਤੇ ਉਹਨਾਂ ਦੇ ਨਾਲ ਆਪਾਂ ਅੱਜ ਦੀਆਂ ਖਬਰਾਂ ਬਾਰੇ ਝਾਤ ਮਾਰਦੇ ਹਾਂ ਕੀ ਹੈਗਾ ਦੁਨੀਆਂ ਦੇ ਉੱਪਰ ਹੋ ਰਿਹਾ। ਜਿਸ ਤਰ੍ਹਾਂ ਰੋਜ਼ ਤੋਂ ਨਵੀਆਂ ਨਵੀਆਂ ਗੱਲਾਂ ਬਾਤਾਂ ਆਉਂਦੀਆਂ ਦੁਨੀਆਂ ਦੇ ਉੱਪਰ, ਅੱਜ ਕੱਲ ਕੀ ਹੋਇਆ ਸੀ ਤੇ ਅੱਜ ਕੀ ਹੋਣਾ, ਉਹਦੇ ਬਾਰੇ ਜਾਣਕਾਰੀਆਂ ਭਰਪੂਰ ਉਹ ਰੱਖਦੇ ਨੇ ਤੇ ਆਪਾਂ ਉਹਨਾਂ ਦੇ ਕੋਲੋਂ ਹੀ ਪੁੱਛਦੇ ਹਾਂ ਕਿ ਚੀਮਾ ਸਾਹਿਬ ਜੀ ਦੱਸੋ ਜੀ ਕੀ ਹੋਇਆ। ਸਤਿ ਸ੍ਰੀ ਅਕਾਲ ਚੀਮਾ ਸਾਹਿਬ ਜੀ। ਸਤਿ ਸ੍ਰੀ ਅਕਾਲ ਜੀ
1: ਜੀ ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਵੀ ਤੇ ਸਾਡੀ ਜਿਹੜੀ ਸਮੁੱਚੀ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਖਾਕ ਸਾਹਿਬ ਜੀ, ਅੱਜ ਤੁਹਾਨੂੰ ਪਤਾ ਪਈ ਮਦਰਸ ਡੇ ਜਿਹੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿਚ, ਤੇ ਜਿਹਦੇ ਵਿਚ ਖਾਕ ਸਾਹਿਬ ਜੀ ਤੁਹਾਨੂੰ ਪਤਾ ਪਈ ਬਹੁਤ ਲੋਕਾਂ ਨੇ ਉਹ ਆਪਣੇ ਜਿਹੜੇ ਬਹੁਤ ਕਲੀਆਂ ਦੇ ਬਾਦਸ਼ਾਹ ਜਿਨ੍ਹਾਂ ਨੂੰ ਕੁਲਦੀਪ ਮਾਨਕ ਨੇ ਉਹਨਾਂ ਨੇ ਵੀ ਗਾਣਾ ਗਾਇਆ ਸੀ, ਗੁਰਦਾਸ ਮਾਨ ਸਾਹਿਬ ਨੇ ਵੀ ਗਾਏ ਆ ਤੇ ਹੋਰ ਜਿਨ੍ਹਾਂ ਦੇ ਆਪਾਂ ਨਾਂ ਤਾਂ ਸਾਰਿਆਂ ਦੇ ਮੇਰਾ ਖਿਆਲ ਯਾਦ ਵੀ ਨਹੀਂ ਹੋਣੇ। ਤੇ ਸਮੇਂ ਸਮੇਂ ਤੇ ਖਾਕ ਸਾਹਿਬ ਜੀ ਮਾਂ ਆ ਜਿਹੜੀ ਉਹਦੇ ਟੋਲੇ ਜਿਹੜੇ ਗਾਏ ਜਾਂਦੇ ਆ ਤੇ ਚਾਹੀਦੀ ਵੀ ਆ, ਜਿਹੜਾ ਕੁਛ ਮਾਂ ਆਪਣੇ ਧੀਆਂ ਪੁੱਤਾਂ ਲਈ ਕਰਦੀ ਆ ਉਹ ਮੇਰਾ ਖਿਆਲ ਤੇ ਹੋਰ ਕੋਈ ਨਹੀਂ ਕਿਸੇ ਲਈ ਕਰਦਾ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ ਆਪਣੇ ਕੋਲ ਹੈਗਾ, ਜੰਗੀ ਨੂੰ ਮਾਂ ਦੇ ਉਸਦੀਆਂ ਲੱਖ ਲੱਖ ਵਧਾਈਆਂ। ਤੇਰਾ ਸੁੱਚਾ ਨਾਂ ਤੂੰ ਹੀ ਸ਼ਕਤੀ ਹੋ, ਉੱਚਾ ਤੇਰਾ ਰੁਤਬਾ ਉੱਚਾ ਤੇਰਾ ਥਾਂ, ਬੜਾ ਮਹਾਨ ਮਾਂ ਦਾ ਨਾਮ ਆਸ਼ੀਰਵਾਦ ਦੇਵੇ ਸਦਾ, ਸੁਬਹ ਹੋਵੇ ਜਾਂ ਸ਼ਾਮ। ਮਾਂ ਦਿਵਸ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ, ਹੈਪੀ ਮਦਰਸ ਡੇ ਮਨਮੋਹਨ ਸਿੰਘ ਜੀ।
0: ਪ੍ਰਵਾਜ਼ ਰੇਡੀਓ ਵੱਲੋਂ, ਸਾਡੀ ਸਾਰੀ ਟੀਮ ਵੱਲੋਂ, ਸਾਰੇ ਸਾਡੇ ਸਤਿਕਾਰਯੋਗ ਸਰੋਤਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਮਦਰ ਡੇਜ਼ ਦੀਆਂ ਜਿਹੜੀਆਂ ਉਹ ਮੁਬਾਰਕਾਂ ਅਸੀਂ ਪੇਸ਼ ਕਰਦੇ ਹਾਂ ਜੀ। ਸਾਡੀਆਂ ਵੀ ਮਾਵਾਂ ਸੀ, ਹੁਣ ਤਾਂ ਚਲੋ ਨਹੀਂ ਵਿਚਾਰੀਆਂ ਚਲ ਗਈਆਂ, ਪਰ ਜਿੰਨਾ ਚੀਮਾ ਸਾਹਿਬ ਮਾਵਾਂ ਨੂੰ ਫਿਕਰ ਹੁੰਦਾ ਨਾ ਆਪਣੀ ਔਲਾਦ ਦਾ,
1: ਬਿਲਕੁਲ ਬਿਲਕੁਲ,
0: ਕੋਈ ਹੋਰ ਬੰਦਾ ਜਾਂ ਇਨਸਾਨ ਜਾਂ ਭੈਣ ਭਰਾ ਜਾਂ ਬਾਪ ਵੀ ਚਲੋ ਕਰਦਾ, ਪਰ ਮਾਂ ਨੂੰ ਬਹੁਤਾ ਜਿਆਦਾ ਹੁੰਦਾ ਕਿ ਮੇਰਾ ਪੁੱਤਰ,
1: ਫਿਕਰ ਮਾਂ ਨੂੰ ਜਿਆਦਾ ਹੁੰਦਾ, ਬਿਲਕੁਲ।
0: ਬਾਹਰ ਗਏ ਬੱਚੇ, ਉਹਨਾਂ ਦਾ ਹਰ ਵੇਲੇ ਫਿਕਰ, ਰੋਟੀ ਖਾਧੀ ਹੋਊ ਕਿ ਨਹੀਂ, ਕੀ ਕੀਤਾ ਹੋਊ, ਕੰਮ ਤੋਂ ਆ ਗਿਆ ਕਿ ਨਹੀਂ, ਮਤਲਬ ਹਰ ਟਾਈਮ ਉਹਨੂੰ ਆਪਣੇ ਔਲਾਦ ਬਾਰੇ ਹੀ ਸੋਚੀ ਜਾਂਦੀ ਹੁੰਦੀ ਹੈ। ਤੇ ਇਹ ਇੱਕ ਬਹੁਤ ਵੱਡਾ ਰੁਤਬਾ ਮਾਂ ਦਾ, ਇਹਨੂੰ ਵਿਸਾਰੋ ਨਾ, ਰਿਸਪੈਕਟ ਕਰੋ ਜਿੰਨੀ ਵੀ ਕਰ ਸਕਦੇ ਆ, ਪੈਰਾਂ ਦੇ ਥੱਲੇ ਗਿਰ ਕੇ, ਕਹਿੰਦੇ ਨੀ ਮਾਂ ਦੇ ਪੈਰਾਂ ਚ ਜੰਨਤ ਆ,
1: ਤੇ
0: ਬਿਲਕੁਲ ਮਾਂ ਦੇ ਪੈਰਾਂ ਚ ਜੰਨਤ ਆ ਜੀ। ਇਹਦੇ ਬਾਰੇ ਆਪਾਂ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਪਰ ਵਧਾਈਆਂ ਦਿੰਦੇ ਆ, ਤੇ ਇਹ ਵੀ ਆਸ ਕਰਦੇ ਆ ਕਿ ਆਪਣੀਆਂ ਮਾਵਾਂ ਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋਗੇ ਜਦੋਂ ਚਲੇ
1: ਜਾਂਦੀਆਂ,
0: ਚਲੇ ਜਾਂਦੀਆਂ ਨਾ, ਤੇ ਬਾਅਦ ਦੇ ਵਿਚ ਅਹਿਸਾਸ ਹੁੰਦਾ ਬੰਦੇ ਨੂੰ, ਹੈ ਮੇਰੀ ਮਾਂ ਵਿਚਾਰੀ ਇਹ ਕੁਛ ਕਰਦੀ ਸੀ, ਹੁਣ ਹੈ ਨੀ ਦੁਨੀਆਂ ਤੇ, ਤੇ ਉਹਦੇ ਦੁਆਵਾਂ ਆਈਆਂ ਜੀ ਸਾਰਿਆਂ ਨੂੰ ਜੀ।
1: ਬਿਲਕੁਲ ਖਾਕ ਸਾਹਿਬ ਜੀ, ਮੈਨੂੰ ਯਾਦ ਆ ਜਦੋਂ ਮੇਰੀ ਮਾਤਾ ਹੋਸਪਿਟਲ ਦੇ ਵਿਚ ਸੀਗੀ, ਪਤਾ ਸੀ ਪਈ ਹੁਣ ਮੇਰੇ ਦਿਨ ਥੋੜੇ ਆ, ਉਦੋਂ ਵੀ ਜਦੋਂ ਮੈਂ ਦੋ ਵੇਲੇ ਤਾਂ ਜਾਣਾ ਹੀ ਜਾਣਾ ਕੰਮ ਤੋਂ ਹਟ ਕੇ ਵੀ, ਤੇ ਕੰਮ ਤੇ ਜਾਣ ਤੋਂ ਪਹਿਲਾਂ ਵੀ, ਤੇ ਉਹ ਦੇਖੋ ਉਸ ਵੇਲੇ ਵੀ ਉਹ ਕਹਿੰਦੀ ਸੀ ਕਾਕਾ ਤੂੰ ਕੋਈ ਗੱਲ ਨੀ, ਉਹਨੂੰ ਮੇਰੀ ਇੱਥੇ ਦੇਖੀ ਜਾਂਦੇ ਆ, ਤੂੰ ਆਪਣਾ ਕੰਮ ਕਰਕੇ ਆਰਾਮ ਕਰਿਆ ਕਰ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਖਾਕ ਸਾਹਿਬ ਜੀ, ਮਾਂ ਜਿਹੜੀ ਹੁੰਦੀ ਆ ਉਹਨੂੰ ਆਪਣਾ ਫਿਕਰ ਘੱਟ ਤੇ ਤੁਹਾਡਾ ਫਿਕਰ ਆ ਜਿਹੜਾ ਉਹ ਜ਼ਿਆਦਾ ਹੁੰਦਾ, ਤੇ ਇਸੇ ਤਰ੍ਹਾਂ ਸਾਨੂੰ ਵੀ ਜਿਹੜਾ ਉਹਦੇ ਬਦਲੇ ਦੇ ਵਿਚ ਆਪਣੀ ਮਾਂ ਨੂੰ ਜਿਹੜੀ ਆ ਉਹ ਉਹਦੀ ਜਦੋਂ ਬੁੱਢੇ ਬਾਰੇ ਹੁੰਦਾ ਹੈ ਉਹਦੀ ਸੇਵਾ ਕਰਨੀ ਚਾਹੀਦੀ ਹੈ। ਪਰ ਜਮਾਨਾ ਖਾਕ ਸਾਹਿਬ ਜੀ ਬਹੁਤ ਬਦਲ ਰਿਹਾ, ਅੱਜ ਕੱਲ ਦੀ ਜਿਹੜੀ ਪੀੜੀ ਆ ਕੱਲੇ ਇਹ ਪੱਛਮੀ ਸਭਿਅਤਾ ਦੇ ਵਿਚ ਨਹੀਂ ਹੈਗੀ, ਇਹ ਅੱਜ ਕੱਲ ਜਿਹੜਾ ਭਾਰਤ ਵਰਸ਼ ਹੈ ਜਿੱਥੇ ਮਾਂ ਨੂੰ ਰੱਬ ਸਮਝਿਆ ਜਾਂਦਾ ਸੀਗਾ, ਰੱਬ ਨਾਲੋਂ ਵੀ ਵੱਡਾ ਦਰਜਾ, ਅੱਜ ਉਸ ਦੇਸ਼ ਦੇ ਵਿਚ ਵੀ ਹੈ ਜਿਹੜੀ ਮਾਂ ਬਾਪ ਦੀ ਕਦਰਾਂ ਜਿਹੜੀਆਂ ਘੱਟ ਰਹੀਆਂ। ਖਾਕ ਸਾਹਿਬ ਜਿਹੜੇ ਸਮਾਜ ਦੇ ਵਿਚ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਹ ਸਮਾਜ ਬਹੁਤਾ ਚਿਰ ਖਾਕ ਸਾਹਿਬ ਜੀ ਉਹ ਚੱਲਦੇ ਨਹੀਂ ਹੁੰਦੇ। ਸੋ ਇਹ ਸਾਨੂੰ ਜਿਹੜਾ ਆ ਆਪਣੇ ਸਰੋਤੇ ਵੀਰ ਆ ਜਿਹੜੇ ਸੁਣਦੇ ਆ ਉਹਨਾਂ ਵਾਸਤੇ ਇਹ ਅਸੀਂ ਤਾਂ ਇੱਕ ਜਿਹੜਾ ਸੁਝਾਅ ਹੀ ਦੇ ਸਕਦੇ ਆ ਖਾਕ ਸਾਹਿਬ ਜੀ, ਹੋਰ ਆਪਾਂ ਉਹਨਾਂ ਦੀ ਬਾਂਹ ਤਾਂ
0: ਚੀਮਾ ਸਾਹਿਬ ਸਾਡਾ ਫਰਜ਼ ਵੀ ਇਹ ਹੀ ਆ ਕਿ ਜੋ ਕੋਈ ਸੱਚੀ ਗੱਲ ਆ, ਕੋਈ ਵਧੀਆ ਗੱਲ ਆ, ਅਸੀਂ ਤੁਹਾਡੇ ਤੱਕ ਕੋਸ਼ਿਸ਼ ਕਰੀਦੀ ਹੈ। ਅਸੀਂ ਬਹੁਤੇ ਸਿਆਣੇ ਤੇ ਨਹੀਂ, ਚਲੋ ਤੁਹਾਡੇ ਵਰਗੇ ਹੀ ਆ, ਫਿਰ ਵੀ ਇੱਕ ਮਕਸਦ ਹੁੰਦਾ ਕਿ ਅਸੀਂ ਸੱਚ ਦੇ ਆਧਾਰ ਦੇ ਉੱਪਰ ਗੱਲ ਕਰੀਏ ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਵੀ ਚੰਗੀ ਲੱਗੇ। ਜੀ
1: ਬਿਲਕੁਲ। ਤੇ ਇਹਦੇ ਨਾਲ ਖਤ ਸਾਹਿਬ ਜੀ ਆਪਾਂ ਖਬਰਾਂ ਸਾਰਾਂ ਵੱਲ ਨੂੰ ਚੱਲਦੇ ਆਂ। ਆਪਾਂ ਬਿਲਕੁਲ ਜੀ ਗੱਲ ਕੀਤੀ ਸੀ ਪਿਛਲੀ ਵਾਰੀ ਖਬਰ ਦੇ ਵਿੱਚ, ਹੰਟਾ ਵਾਇਰਸ ਆ ਜਿਹੜੀ, ਇਹ ਖਤ ਸਾਹਿਬ ਜੀ ਬੜੀ ਖਤਰਨਾਕ ਆ ਜਿਹੜੀ ਆ, ਇਹ ਕੋਰੋਨਾ ਵਾਇਰਸ ਨਾਲੋਂ ਵੀ ਜਿਆਦਾ ਜਿਹੜੀ ਇਹ ਖਤਰਨਾਕ ਸਾਬਤ ਹੋ ਸਕਦੀ ਆ। ਤੇ ਜਿਹੜਾ ਉਹ ਕਰੂਜ਼ ਸ਼ਿਪ ਖਤ ਸਾਹਿਬ ਜੀ ਜਿੱਥੋਂ ਇਹ ਸ਼ੁਰੂ ਹੋਈ ਸੀ, ਉਹ ਕਰੂਜ਼ ਸ਼ਿਪ ਆ ਹੁਣ ਜਿਹੜਾ ਐਮਵੀ ਹਾਂਡੀਅਸ ਉਹਦਾ ਨਾਂ ਹੈਗਾ, ਇਹ ਸਪੇਨ ਦੀ ਇੱਕ ਛੋਟਾ ਜਿਹਾ ਟਾਪੂ ਹੈਗਾ ਆ, ਕੈਨਰੀ ਆਈਲੈਂਡ ਉਹਨੂੰ ਕਹਿੰਦੇ ਆ। ਤੇ ਇਹ ਜਿਹੜਾ ਜਹਾਜ਼ ਸੀਗਾ, ਪਹਿਲਾਂ ਇਹਨੂੰ ਕੋਈ ਦੇਸ਼ ਨਹੀਂ ਸੀ ਚੱਲਦਾ ਪਈ, ਇਹਨੂੰ ਬਾਹਰ ਹੀ ਰੱਖੋ ਸਮੁੰਦਰ ਚ ਰਹਿਣ ਦਿਓ ਕਿਉਂਕਿ ਸਾਡੇ ਆ ਕੇ ਖੜੂਗਾ ਤਾਂ ਉਥੋਂ ਸਾਡੇ ਵੀ ਦੇਸ਼ ਦੇ ਵਿਚ ਜਿਹੜਾ ਇਹ ਫੈਲੂਗਾ। ਤੇ ਫੇਰ ਹੁਣ ਅਖੀਰੀ ਇਹ ਕਕਸ਼ਾ ਦੀ, ਉਹ ਜਿਹੜਾ ਸਪੇਨ ਦਾ ਇੱਕ ਟਾਪੂ ਆ ਛੋਟਾ ਜਿਹਾ, ਮੈਂ ਉੱਥੇ ਬਹੁਤ ਵਾਰੀ ਗਿਆ, ਤੇ ਉਹਦੇ ਉੱਤੇ ਇਹ ਬੰਦਰਗਾਹ ਦੇ ਉੱਤੇ ਜਾ ਕੇ ਪਹੁੰਚ ਗਿਆ ਆ। ਤੇ ਉਥੋਂ ਕਕਸ਼ਾ ਦੀ ਹੁਣ ਕੀ ਆ ਕਿ ਇਹਦੇ ਜਿਹੜੇ ਸਵਾਰ ਇਹਦੇ ਉੱਤੇ ਹੈਗੇ ਆ ਕਕਸ਼ਾ ਦੀ, ਉਹਨਾਂ ਸਾਰਿਆਂ ਨੂੰ ਉਹਨਾਂ ਉਹਨਾਂ ਮੁਲਕਾਂ ਦੇ ਜਿੱਥੇ ਜਿੱਥੇ ਉਹ ਹੈਗੇ ਆ, ਉਥੋਂ ਸਪੈਸ਼ਲ ਚਾਰਟਰ ਹਵਾਈ ਜਹਾਜ਼ ਆ ਜਿਹੜੇ ਉਹ ਲਏ ਜਾਣਗੇ। ਤੇ ਉਹਨਾਂ ਦੇ ਨਾਲ ਇੱਕ ਇੱਕ ਕਰਕੇ ਇੱਕ ਦੇਸ਼ ਦੇ ਹੁਣ ਚਲੇ ਗਏ, ਇੱਕ ਦੇਸ਼ ਦੇ ਉਦੋਂ ਬਾਅਦ ਫਿਰ ਤੀਸਰੇ ਦੇਸ਼ ਦੇ ਜਿੰਨੇ ਦੇਸ਼ਾਂ ਦੇ ਲੋਕ ਆ ਜਿਹੜੇ ਉਹਨਾਂ ਨੂੰ ਫਿਰ ਹੌਲੀ ਹੌਲੀ ਇੱਥੋਂ ਉਹ ਜਹਾਜ਼ਾਂ ਦੇ ਵਿੱਚ ਚਾਰਟਰ ਜਹਾਜ਼ ਆ ਜਿਹੜੇ ਉਹਨਾਂ ਦੇ ਵਿੱਚ ਬਿਠਾ ਕੇ ਤੇ ਆਪਣੇ ਆਪਣੇ ਦੇਸ਼ਾਂ ਨੂੰ ਜਿਹੜਾ ਵਾਪਸ ਲਿਜਾਇਆ ਜਾਣਾ ਆ। ਤੇ ਬਾਕੀ ਜਿਹੜਾ ਉਹਨਾਂ ਦਾ ਸਮਾਨ ਆ ਖਾਕ ਸਾਹਿਬ ਜੀ ਸਾਹਿਬ ਜੋ ਸਮਾਨ ਜਿਹੜੇ ਅਟੈਚੀ ਕੇਸ ਹੁੰਦੇ ਆ ਵੱਡੇ, ਉਹ ਆ ਜਿਹੜੇ ਉਹ ਨਹੀਂ ਜਾਣ ਦਿੱਤੇ ਜਾਣਗੇ, ਉਹਨਾਂ ਨੂੰ ਪਹਿਲਾਂ ਉੱਥੇ ਹੀ ਸੈਨੇਟਾਈਜ਼ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਿਪ ਕੀਤਾ ਜਾਊਗਾ। ਤੇ ਜਿਹੜਾ ਉਹਨਾਂ ਦਾ ਛੋਟਾ ਮੋਟਾ ਬੈਗ ਜਿਹੜਾ ਆਪਣੇ ਕੋਲ ਹੁੰਦਾ ਕੈਰੀ ਆਨ, ਜਿਹੜਾ ਉਹ ਉਹਨਾਂ ਦੇ ਨਾਲ ਜਾਣ ਦਿੱਤਾ ਜਾਵੇਗਾ। ਤੇ ਇਹਦੇ ਨਾਲ ਖਤ ਸਾਹਿਬ ਜੀ ਇਸ ਜਹਾਜ਼ ਦੇ ਵਿੱਚ ਆ ਜਿਹੜੀਆਂ ਦੋ ਮੌਤਾਂ ਹੋ ਚੁੱਕੀਆਂ ਤੇ ਤੀਸਰੀ ਜਿਹੜੀ ਆ ਉਹਦੇ ਵਿੱਚ ਅਜੇ ਸ਼ੱਕੀ ਗੱਲ ਹੈ ਕਿ ਉਹਦੀ ਮੌਤ ਹੋ ਗਈ ਆ ਕਿ ਨਹੀਂ ਹੋ ਗਈ। ਤੇ ਇਸ ਜਹਾਜ਼ ਦੇ ਵਿੱਚ ਖਤ ਸਾਹਿਬ ਜੀ 17 ਜਿਹੜੇ ਅਮਰੀਕਨ ਸਵਾਰ ਵੀ ਆ, ਤੇ ਉਹਨਾਂ ਨੂੰ ਵੀ ਇਹ ਜਿਹੜੀ ਵਾਇਰਸ ਆ ਇਹਨਾਂ ਤੋਂ ਸ਼ਾਇਦ ਉਹਨਾਂ ਦੇ ਉੱਤੇ ਅਜੇ ਕੋਈ ਪ੍ਰਭਾਵ ਨਹੀਂ ਹੈਗਾ, ਪਰ ਅਮਰੀਕਾ ਬਹੁਤ ਸਾਂਭੀਦਾਰ ਜਿਹੜੀ ਸਾਵਧਾਨੀ ਵਰਤ ਕੇ ਇਹਨਾਂ ਨੂੰ ਜਿਹੜੀ ਆ ਉਹ ਲੈ ਕੇ ਆ ਰਿਹਾ ਅਮਰੀਕਾ। ਤੇ ਇਹਨਾਂ ਦੇ ਵਿੱਚੋਂ 17 ਜਿਹੜੇ ਉਹ ਅਮਰੀਕਨ ਸਿਟੀਜਨ ਆ ਤੇ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਉਹ ਬ੍ਰਿਟਿਸ਼ ਸਿਟੀਜਨ ਆ ਪਰ ਉਹ ਅਮਰੀਕਨ ਰੈਜੀਡੈਂਸੀ ਉਹਦੇ ਕੋਲ ਹੈਗੀ ਆ। ਸੋ ਇਹਨਾਂ 18 ਬੰਦਿਆਂ ਨੂੰ ਟੋਟਲ ਜਿਹੜੇ ਆ ਉਹ ਲਿਆ ਕੇ ਇੱਥੇ ਪਹਿਲਾਂ ਉਹਨਾਂ ਦੀ ਛਾਣਬੀਨ ਕੀਤੀ ਜਾਊਗੀ ਕਿ ਇਹਨਾਂ ਦੇ ਵਿੱਚ ਕੋਈ ਵਾਇਰਸ ਜਿਹੜੀ ਆ ਉਹ ਮਾੜੀ ਮੋਟੀ ਵੀ ਹੈ ਤੇ ਨਹੀਂ, ਤੇ ਫੇਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰਾਂ ਨੂੰ ਭੇਜਿਆ ਜਾਣਾ ਆ। ਸੋ ਇਹ ਬਿਮਾਰੀ ਸੀ, ਮੇਰਾ ਖਿਆਲ ਆ ਵੀ ਇਹ ਇੰਨੀ ਵਧਣੀ ਨੀ ਕਿਉਂਕਿ ਇਹਦੇ ਤੇ ਛੇਤੀ ਜਿਹੜਾ ਕੰਟਰੋਲ ਉਹ ਹੋ ਗਿਆ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਟਰੰਪ ਵੱਲੋਂ ਇਰਾਨ ਅੱਗੇ ਇੱਕ ਨਵੀਂ ਯੋਜਨਾ ਰੱਖੀ ਗਈ ਸੀ ਤਾਂ ਕਿ ਜਿਹੜੀ ਆ ਜੰਗ ਬੰਦੀ ਹੋ ਸਕੇ, ਪਰ ਜਿਹੜਾ ਇਰਾਨ ਸੀਗਾ ਉਹਨੇ ਜਵਾਬ ਦੇ ਵਿੱਚ ਕਿਹਾ ਕਿ ਜਿਹੜੀ ਸਟੇਟ ਆਫ ਹਰਮੂਸ ਆ ਉਹਨੇ ਸਿੱਧੇ ਸ਼ਬਦਾਂ ਦੇ ਵਿੱਚ ਜਿਹੜਾ ਕਹਿੰਦੇ ਆ ਮੂੰਹ ਤੋੜਨਾ ਜਵਾਬ ਤਾਂ ਨਹੀਂ ਦਿੱਤਾ, ਉਹਨਾਂ ਨੇ ਕਿਹਾ ਕਿ ਇਹ ਸਟੇਟ ਆਫ ਹਰਮੂਸ ਆ ਅਸੀਂ ਖੋਲ ਦਿਆਂਗੇ ਪਰ ਇਹ ਕਿਸ਼ਤਾਂ ਵਿੱਚ ਖੋਲੀ ਜਾਊਗੀ, ਜਾਣੀ ਕਿ ਹੌਲੀ ਹੌਲੀ ਕਰਕੇ। ਤੇ ਨਾਲ ਉਹਨੇ ਇਹ ਸ਼ਰਤ ਰੱਖ ਦਿੱਤੀ ਆ ਜਿਵੇਂ ਜਿਵੇਂ ਅਮਰੀਕਾ ਇਰਾਨੀ ਜਹਾਜ਼ਾਂ ਅਤੇ ਉਸ ਦੇਸ਼ ਦੀਆਂ ਬੰਦਰਗਾਹਾਂ ਤੋਂ ਨਾਕਾ ਆ ਜਿਹੜਾ ਉਹਨੂੰ ਹਟਾਏਗਾ। ਸੋ ਜਿੰਨਾ ਕੁ ਤੂੰ ਸਾਨੂੰ ਬਿਲਕੁਲ ਬਿਲਕੁਲ ਉਹ ਇਸੇ ਗੱਲ ਤੋਂ ਤਾਂ

0: ਬਹੁਤ ਵੱਡਾ ਗੀਤ ਗਾ ਗਏ ਹੋ, ਅਸਲੀਅਤ ਦੇ ਤੌਰ ਦੇ ਉੱਪਰ ਬਹੁਤ ਕੁਛ ਕਹਿ ਗਏ ਚੀਮਾ ਸਾਹਿਬ। ਇੱਕ ਮਿੰਟ ਤਾਰ ਲਾ ਲੈਂਦੇ ਜੀ, ਬਹੁਤ ਕੁਛ ਕਹਿ ਗਏ ਮਾਣਕ ਸਾਹਿਬ, ਸਾਨੂੰ ਫਿਰ ਵੀ ਉਹਦੇ ਤੇ ਅਮਲ ਕਰਨ ਦੀ ਜ਼ਰੂਰਤ ਹੈ। ਜੀ ਚੀਮਾ ਸਾਹਿਬ ਆਓ, ਕਰੋ ਚਾਲੂ ਤੁਸੀਂ।
1: ਸਰ ਜੀ ਦੇਖੋ, ਬਹੁਤੀਆਂ ਸਾਰੀਆਂ ਗੱਲਾਂ ਜਦੋਂ ਮਾਂ ਪੇ ਤੁਹਾਡੇ ਜੀਦੇ ਹੁੰਦੇ ਉਦੋਂ ਤੁਹਾਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ। ਤੇ ਮੈਂ ਆਪਣਾ ਜਿਹੜਾ ਮੇਰਾ ਨਿੱਜੀ ਤਜਰਬਾ ਹੈ ਕਾਕ ਸਾਹਿਬ ਜੀ, ਦੇਖੋ ਮੇਰੀ ਮਦਰ ਜਿਹੜੀ ਸੀਗੀ ਨਾ, ਉਹ ਤਕਰੀਬਨ ਸਾਡਾ ਛੋਟਾ ਜਿਹਾ ਪਿੰਡ ਸੀ, ਤਕਰੀਬਨ ਪਿੰਡ ਦੇ ਜਦੋਂ ਤੋਂ ਉਹ ਪਿੰਡ ਦੇ ਵਿੱਚ ਵਿਆਹੀ ਆਈ ਸੀ ਉਦੋਂ ਤੋਂ ਲੈ ਕੇ ਪਿੰਡ ਦੇ ਵਿੱਚ ਜਿੰਨੇ ਵੀ ਬੱਚੇ ਜੰਮੇ ਸੀ ਕਾਕ ਸਾਹਿਬ ਜੀ, ਉਹਨੂੰ ਕੱਲੇ ਕੱਲੇ ਦੀ ਦੇਸੀ ਮਹੀਨਿਆਂ ਦੇ ਵਿੱਚ, ਅੰਗਰੇਜ਼ੀ ਮਹੀਨਿਆਂ ਚ ਨਹੀਂ, ਦੇਸੀ ਮਹੀਨਿਆਂ ਦੇ ਵਿੱਚ ਕੱਲੇ ਕੱਲੇ ਪਿੰਡ ਦੇ ਬੱਚੇ ਦੀ ਜਿਹੜੀ ਜਨਮ ਤਰੀਕ ਉਹਨੂੰ ਯਾਦ ਸੀ। ਔਰ ਮੇਰੇ ਨਾਨਕਿਆਂ ਦਾ ਜਿਹੜਾ ਬਹੁਤ ਵੱਡਾ ਟੱਬਰ ਖਾਕ ਸਾਹਿਬ ਜੀ, ਮੇਰੇ 13 ਮਾਮੇ ਮਾਸੀਆਂ ਸੀ, ਸਾਰਿਆਂ ਦੇ ਬੱਚੇ ਜਿਹੜੇ ਆ ਮੇਰਾ ਖਿਆਲ ਹੋਣੇ ਆ ਕੋਈ 30-40 ਤਾਂ ਹੋਣੇ ਆ, ਸਾਰਿਆਂ ਦੀ ਕੱਲੇ ਕੱਲੇ ਦੀ ਇਹ ਨਹੀਂ ਕਿ ਦਿਨ ਕੱਲਾ ਯਾਦ ਆ, ਇਹ ਵੀ ਪਤਾ ਸੀ ਤੇ ਕਿਹੜਾ ਤੜਕੇ ਜੰਮਿਆ, ਤੜਕੇ ਦੇ ਕਿਹੜੇ ਪਹਿਰ ਜੰਮਿਆ, ਦੇ ਅਤਕਾਲ ਨਹੀਂ, ਇੱਥੋਂ ਤੀਕਰ ਉਹਨੂੰ ਯਾਦ ਸੀ ਸਾਰਾ ਕੁਛ। ਹਾਂਜੀ, ਤੇ ਖਾਕ ਸਾਹਿਬ ਜੀ ਇੱਥੇ ਜਦੋਂ ਨਾ ਉਹ ਆਪਾਂ ਤੁਹਾਨੂੰ ਪਤਾ ਵੀ ਜਦੋਂ ਬਜ਼ੁਰਗ ਹੋ ਗਿਆ ਤੇ ਉਹ ਡਾਕਟਰ ਜਾ ਕੇ ਪੁੱਛਦੇ ਆ ਵੀ ਇਹਦੀ ਉਹ ਸਵਾਲ ਪੁੱਛਦੇ ਹੁੰਦੇ ਆ ਅੱਜ ਦਿਨ ਕੀ ਆ, ਜੇ ਉਹ ਪੁੱਛਦੇ ਆ ਨਾ ਸਵਾਲ, ਤੁਹਾਡੀ ਮੈਂਟਲ ਸਟੇਟਸ ਜਿਹੜਾ ਦਿਮਾਗੀ ਉਹ ਦੇਖਣੀ ਹੁੰਦੀ ਉਹਨਾਂ ਨੇ ਕਿ ਦਿਮਾਗ ਚ ਨੀ ਇਹਦਾ ਫੇਲ ਹੋ ਰਿਹਾ, ਤੇ ਉਹ ਜਦੋਂ ਪੁੱਛਦੇ ਸੀਗੇ ਵੀ ਤੈਨੂੰ ਫਲਾਣਾ ਪਤਾ, ਉਹ ਕਹਿੰਦੀ ਮੈਨੂੰ ਅੰਗਰੇਜ਼ੀ, ਮੈਨੂੰ ਕਹਿੰਦੀ ਹੁੰਦੀ ਸੀ ਅੰਗਰੇਜ਼ੀ ਚ ਨੀ ਪਤਾ, ਉਹ ਕਹਿੰਦੀ ਮੈਨੂੰ ਕੱਲੇ ਕੱਲੇ ਪਿੰਡ ਦੇ ਨਿਆਣੇ ਦੀ ਤਰੀਕ ਜਾ ਰਿਹਾ, ਹਜੇ ਤੀਕਰ ਵੀ 10 ਦੀ ਹਜੇ ਹੋ ਰਿਹਾ ਤਾਂ, ਮਤਲਬ ਯਾਦਾਸ਼ੀ ਜਿਹੜੀ ਉਹਦੀ ਇੰਨੀ ਤੇਜ਼ ਸੀ। ਤੇ ਹੁਣ ਖਾਕ ਸਾਹਿਬ ਜੀ ਜਦੋਂ ਉਹ ਚਲੇ ਗਏ ਇਸ ਦੁਨੀਆਂ ਤੋਂ, ਫੇਰ ਨਾ ਮੈਨੂੰ ਇੱਕ ਗੱਲ ਦਾ ਅਹਿਸਾਸ ਹੋਇਆ ਕਿ ਨਹੀਂ ਤਾਂ ਪਹਿਲਾਂ ਜਦੋਂ ਕੋਈ ਪਿੰਡ ਦੇ ਵਿੱਚ ਸਵਾਲ ਹੋਣਾ ਜਾਂ ਨਾਨਕਿਆਂ ਵੱਲੋਂ ਫਲਾਣਾ ਕਿੱਦਾਂ, ਉਹ ਤੋਂ ਝੱਟ ਲਾ ਕੇ ਪੁੱਛ ਲਈਦਾ ਸੀ। ਜਿੱਦਣ ਉਹ ਇਸ ਦੁਨੀਆਂ ਤੋਂ ਚਲੇ ਗਏ ਖਾਕ ਸਾਹਿਬ ਜੀ, ਤੇ ਮੈਨੂੰ ਪਹਿਲੀ ਵਾਰੀ ਲੋੜ ਪਈ ਕੁਛ ਪੁੱਛਣ ਦੀ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕੱਲੀ ਮਾਂ ਨਹੀਂ ਗਈ, ਇੱਕ ਡਿਕਸ਼ਨਰੀ ਵੀ ਚਲੇ ਗਈ।
0: ਪਰ ਲੋਕ ਸਮਝਦੇ ਨਹੀਂ ਹੈ, ਘੱਟ ਸਮਝਦੇ ਆ, ਬਹੁਤ ਲੋਕ ਸਮਝਦੇ ਵੀ ਹੈ, ਬਹੁਤ ਆਪਣੀਆਂ ਮਾਵਾਂ ਦੀ ਕਦਰ ਵੀ ਕਰਦੇ ਆ ਕੁਛ। ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਬੋਲ ਚਾਲ ਵਿਗੜ ਗਿਆ ਬੱਚਿਆਂ ਦਾ,
1: ਬਿਲਕੁਲ
0: ਬਦਤਮੀਜ਼ੀ ਨਾਲ ਗੱਲ ਕਰਨਗੇ ਮਾਂ ਨਾਲ,
1: ਬਦਤਮੀਜ਼ੀ
0: ਨਾਲ ਗੱਲ ਕਰਨਗੇ। ਜਿੱਦਾਂ ਮੈਂ ਅੱਜ ਮੈਂ ਥੋੜਾ ਜਿਹਾ ਦੂਰ ਗਿਆ ਸੀ ਫਿਲਾਡੈਲਫੀਆ, ਮੈਂ ਅੱਜ ਪ੍ਰੋਗਰਾਮ ਸੁਣਦਾ ਆਇਆ ਆਪਣਾ ਰੇਡੀਓ ਤੇ, ਡਾਕਟਰ ਸਾਹਿਬ ਦਾ ਉਹ ਮੈਨੂੰ ਗੱਲ ਅੱਜ ਵੀ ਯਾਦ ਆ, ਕਹਿੰਦਾ ਬੰਦਾ ਕਾਹਦੀਆਂ ਸ਼ੇਖੀਆਂ ਮਾਰਦਾ ਉੱਠ ਕੇ, 9 ਮਹੀਨੇ ਪੁੱਠਾ ਲਟਕਿਆ ਹੁੰਦਾ ਮਾਂ ਦੇ ਪੇਟ ਵਿੱਚ।
1: ਬਿਲਕੁਲ
0: ਮਤਲਬ ਬੰਦੇ ਨੂੰ ਆਪਣੀ ਆਕਾਰ ਦੇ ਵਿੱਚ ਰਹਿਣਾ ਚਾਹੀਦਾ, ਸਿੱਧੀ ਗੱਲ,
1: ਬਿਲਕੁਲ
0: ਨਹੀਂ ਚਾਹੀਦਾ, ਆਪਣੀ ਜਿਹੜੀ ਆ ਤੁਹਾਡਾ ਬੈਕਗ੍ਰਾਉਂਡ ਆ ਨਾ ਉਹਨੂੰ ਨੀ ਭੁੱਲਣਾ ਚਾਹੀਦਾ, ਤੁਸੀਂ ਕਿੱਥੋਂ ਉੱਠੇ ਆ, ਕਿੱਥੋਂ ਆਏ ਆ, ਕੀ ਸੀ ਸਾਡੇ ਕੋਲ, ਆਪ ਸਾਨੂੰ ਪਤਾ ਹੀ ਹੈ ਚੀਮਾ ਸਾਹਿਬ ਉੱਥੇ ਦੇ ਹਾਲਾਤ ਕਿੱਦਾਂ ਦੇ ਹੁੰਦੇ ਸੀ, ਮਾੜੀਆਂ ਜ਼ਮੀਨਾਂ ਸੀ ਜਾਂ ਉਸ ਵੇਲੇ
1: ਬਿਲਕੁਲ
0: ਜ਼ਮੀਨਾਂ ਸੀ, ਖਾਦਾਂ ਖੁਦਾਂ ਹੁੰਦੀਆਂ ਨਹੀਂ ਸੀ, ਦਵਾਈਆਂ ਨਹੀਂ ਸੀ ਹੁੰਦੀਆਂ, ਤੇ ਇਹੋ ਜਿਹੇ ਹਾਲਾਤ ਉਦੋਂ ਵਿੱਚ ਮਾਂ ਬਾਪ ਨੇ ਬਹੁਤ ਔਖੇ, ਮਾਤਾ ਦਾ ਰੋਲ ਬਰਾਬਰ ਦਾ ਹੁੰਦਾ ਸੀ
1: ਕਾਕ ਸਾਹਿਬ ਜੀ, ਜਿਹੜੇ ਮਾਂ ਹੁੰਦੀ ਸੀ, ਮੈਂ ਦੇਖਦਾ ਰਿਹਾ, ਅਸੀਂ 6 ਭੈਣ ਭਰਾ ਸੀ, ਸਾਡਾ ਬਾਬਾ ਸੀ ਸੱਤਵਾਂ ਤੇ ਸਾਡਾ ਫਾਦਰ ਸੀ ਉਹ ਆਪ ਸੀ, ਦੇਖ ਲੋ ਭਾਈ ਉਹਨੇ ਕੱਲੀ ਨਹੀਂ, ਕੱਲੀ ਸੀ ਉਹ, ਕੱਲੀ ਨੇ ਉਹਨੇ ਦੇਖ ਲੋ ਭਾਈ ਸਾਰੇ ਟੱਬਰ ਦੀ ਰੋਟੀ ਵੀ ਪਕਾਉਣੀ ਆ ਤੇ ਛੱਲੀਆਂ ਵੀ ਕੱਢਣੀਆਂ, ਫੇਰ ਉਹ ਛੱਲੀਆਂ ਨੂੰ ਲਿਆਉਣਾ ਵੀ ਆ, ਢੋਣਾ ਵੀ ਆ, ਇਹ ਕਰਨਾ, ਕਪਾਹਾਂ ਵੀ ਚੁਗਣੀਆਂ, ਚੁੱਕ ਕੇ ਫੇਰ ਵੇਲਣੀ ਵੀ ਆ, ਫੇਰ ਉਹਨੂੰ ਜਿਹੜਾ ਆ ਵੇਲ ਕੇ ਫੇਰ ਉਹ ਦੂਜੇ ਨੇ ਪਿੰਜੇ ਨੇ ਆਉਣਾ, ਫੇਰ ਉਹਦਾ ਉਹ ਰੂਹ ਪਿੰਜ ਕੇ ਜਾਣਾ, ਫੇਰ ਉਹਨੂੰ ਕੱਟਣਾ, ਗੋਹਾ ਕੂੜਾ ਵੀ ਕਰਨਾ, ਸਭ ਕੁਛ ਜਿਹੜਾ ਉਹ ਖਾਕ ਸਾਹਿਬ ਜੀ ਕਰਦੀ ਸੀਗੀ, ਤੇ ਮੈਂ ਹੈਰਾਨ ਹੁੰਦਾ ਹੁਣ ਵੀ ਸੋਚ ਸੋਚ ਕੇ ਤੇ ਕੱਲੀ ਉਹ ਜਿਹੜੀ ਸੀ ਉਹਨੇ ਕਿਉਂ, ਉਹ ਕੱਲੀ ਨਹੀਂ ਸੀ, ਪਿੰਡ ਦੇ ਵਿੱਚ ਸਾਰੀਆਂ ਔਰਤਾਂ ਏਦਾਂ ਹੁੰਦੀਆਂ ਸੀ, ਤੇ ਬੜੇ ਮਿਹਨਤੀ ਉਹ ਲੋਕ ਸੀਗੇ ਖਾਕ ਸਾਹਿਬ ਜੀ, ਹੁਣ ਤਾਂ ਉੱਥੇ ਜਿਹੜੇ ਆ ਖਾ ਖਾ ਕੇ ਢਿੱਡ ਵਧਾਏ ਆ, ਚਾਹੇ ਉਹ ਮਰਦੇ ਆ ਚਾਹੇ ਉਹ ਔਰਤਾਂ ਆ, ਤੇ ਕੰਮ ਜੋਗੇ ਉਹ ਹੈ ਨੀ, ਬਸ ਐਵੇਂ ਇੱਧਰ ਉੱਧਰ ਤੁਰੇ ਫਿਰਦੇ ਆ, ਤੇ ਉਹ ਦੇਸ਼ ਆ ਜਿਹੜਾ ਉਹ ਉੱਜੜ ਰਿਹਾ, ਸਮਾਜ ਆ ਖਾਕ ਸਾਹਿਬ ਜੀ, ਮੈਨੂੰ ਤਾਂ ਬਹੁਤ
0: ਚੀਮਾ ਸਾਹਿਬ ਵਧ ਗਈਆਂ ਇੰਨੀਆਂ ਜ਼ਿਆਦੀਆਂ, ਬੰਦੇ ਉੱਠਦੇ 10-11 ਮੁੰਡੇ ਅੱਜ ਕੱਲ ਦੇ ਉੱਠਦੇ 10-11-12 ਵਜੇ ਆ, ਫਿਰ ਮੂੰਹ ਹੱਥ ਧੋ ਕੇ ਚੱਲ ਵੀ ਨਾਲ ਮੋਟਰਸਾਈਕਲ ਤੇ ਕਿੱਕ ਮਾਰੀ ਗੱਡੀ ਚੱਕੀ ਚੱਲ ਪਤਾ ਨੀ ਕਿੱਥੇ ਜਾ ਵੜਿਆ,
1: ਹਾਂਜੀ ਉਹ ਜਲੰਧਰ ਚਾਹ ਪੀਣ ਜਾਂਦੇ ਆ ਜੀ,
0: ਰਿਸਪੈਕਟ ਕੋਈ ਨੀ ਮਾਂ ਬਾਪ ਦੀ, ਮੈਂ ਪੁੱਛ ਕੇ
1: ਰਿਸਪੈਕਟ
0: ਹੁੰਦੀ, ਹੋਰ ਕੁਛ ਨੀ ਹੁੰਦਾ,
1: ਹਾਂਜੀ ਹੋਰ ਕੁਛ ਨੀ ਹੁੰਦਾ,
0: ਮੈਂ ਚੱਲਿਆ ਵਾ, ਮੈਂ ਘੰਟੇ ਕੁ ਤੱਕ ਮੁੜਿਆ ਨਾ, ਮਾਂ ਨੂੰ ਇੰਨਾ ਹੋ ਜਾਂਦਾ ਕਿ ਚੱਲ ਮੈਨੂੰ,
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
0: ਸੁਧਾਰਨ ਦੀ ਲੋੜ ਆ, ਸਾਡੇ ਸਮਾਜ ਦੇ ਵਿੱਚ ਬਹੁਤ ਕ੍ਰਿਤੀਆਂ ਆ ਗਈਆਂ, ਇਹਨੂੰ ਥੋੜਾ ਜਿਹਾ ਸੋਚਣਾ ਪਏਗਾ ਸਾਨੂੰ ਆਪਣੀ ਮੈਂ ਯੰਗ ਜਨਰੇਸ਼ਨ ਦੀ ਗੱਲ ਕਰਦਾ ਕਿ ਤੁਸੀਂ ਇਹਦੇ ਬਾਰੇ ਗੌਰ ਕਰੋ ਔਰ ਧਿਆਨ ਦਿਓ ਕਿ ਇਹ ਰੱਬ ਵਾ ਤੁਹਾਡੇ ਰੱਬ ਮਾਂ ਬਾਪ ਤੇ ਜਿਨ੍ਹਾਂ ਨੇ ਤੁਹਾਨੂੰ ਪਾਲ ਪੋਸ ਕੇ ਪੈਸੇ ਪਤਾ ਨੀ ਕਿੱਥੋਂ ਫੜ ਫੜ ਕੇ ਬਹੁਤੇ ਮੁੰਡੇ ਏਦਾਂ ਵੀ ਆਏ ਨਾ
1: ਜਿਹੜੇ
0: ਘਰ ਹੁੰਦੇ ਨੀ ਸੀ ਪੈਸੇ ਕਦੇ ਸ਼ਾਹ ਕੋ ਫੜ ਲਿਆ ਤੇਰੇ ਅਗਲੇ ਲਾ ਦਾਂਗੇ ਉਹਦੇ ਕਰਦਾ ਕਿੱਲਾ ਕਿਸੇ ਨੇ ਜ਼ਮੀਨ ਦਾ ਵੇਚਿਆ ਕਿਸੇ ਨੇ ਬਾਲ ਦਵੇ ਦਿੱਤਾ
1: ਬਿਲਕੁਲ
0: ਖੁਸ਼ੀ ਨਾਲ ਯਾਰ ਅਸੀਂ ਕਿੱਦਾਂ ਭੁੱਲ ਸਕਦੇ ਉਹਨਾਂ ਨੂੰ ਜੀ
1: ਬਿਲਕੁਲ ਖਾਕ ਸ਼ਾਹ ਜੀ ਇਸੇ ਤਰ੍ਹਾਂ ਆ ਇਹ ਦੇਖੋ ਸਿਲਸਿਲਾ ਜਿਹੜਾ ਚੱਲਦਾ ਹੌਲੀ ਹੌਲੀ ਜਿਹੜਾ ਉਹ ਵੈਸਟਰਨ ਸਿਵਿਲਾਈਜੇਸ਼ਨ ਹੈ ਜਿਹੜੀ ਇਹਦੇ ਵਿੱਚ ਖਾਕ ਸ਼ਾਹ ਜੀ ਜਿਹੜੇ ਰਿਸ਼ਤੇ ਨਾਲ ਪੇਰ ਨੂੰ ਤੋੜਨ ਦੀ ਜਿਹੜੀ ਉਹ ਜ਼ਿਆਦਾ ਹੁੰਦੀ ਆ ਤੇ ਪਰ ਏਦਾਂ ਹੋਣੀ ਨਹੀਂ ਚਾਹੀਦੀ ਜਿਹੜੇ ਸਮਾਜ ਆ ਜਿਹੜੇ ਉਹ ਦੇਖੋ ਖਾਕ ਸ਼ਾਹ ਜੀ ਹੁਣ ਇਰਾਨ ਦੇ ਵਿੱਚ ਕੀ ਹਾਲ ਆ ਕਿੰਨਾ 47 ਸਾਲ ਹੋ ਗਏ ਉਸ ਮੁਲਕ ਨੂੰ ਬਾਹਰ ਰਾਸ਼ਨ ਪਾਣੀ ਬੰਦ ਕੀਤਾ ਆ ਪਰ ਕਿਉਂਕਿ ਉਹ ਲੋਕ ਬੰਦਰਾਂ ਦੇ ਪੱਕੇ ਉਹ ਅਜੇ ਤੀਕਰ ਵੀ ਵਧੀਆ ਜੀ ਰਹੇ ਉਹਨਾਂ ਦੇ ਵਿੱਚ ਕੋਈ ਸਟ੍ਰੈਸ ਨਹੀਂ ਕੋਈ ਕਿਸੇ ਦੀ ਕੇਅਰ ਨਹੀਂ ਕੋਈ ਡਾਕਾ ਨਹੀਂ ਕੋਈ ਚੋਰੀ ਨਹੀਂ ਕੁਛ ਨਹੀਂ ਹੁੰਦਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਰਹਿਣੀਆਂ ਚਾਹੀਦੀਆਂ
0: ਚੀਮਾ ਸਾਹਿਬ ਮੈਂ ਦੇਖਦਾ ਗੋਰਿਆਂ ਦੇ ਨਿਆਣੇ ਚੰਗੇ
1: ਬਿਲਕੁਲ
0: ਮਾੜਾ ਮੋਟਾ ਖਾਫ ਖਾਂਦੇ ਆ ਉਹ ਪੈਸਾ ਉਹ ਜਦੋਂ 18 ਸਾਲਾਂ ਦਾ ਹੋ ਜਾਂਦਾ ਕਹਿੰਦੇ ਪੁੱਤ ਕਮਾ ਖਾ ਹੁਣ ਤੈਨੂੰ ਪਾਲ ਪੂਲ ਦਿੱਤਾ ਵਾ ਨਾ ਉਹ
1: ਬਿਲਕੁਲ ਬਿਲਕੁਲ
0: ਸਾਡੇ ਆਲੇ ਜਾਨ ਨੀ ਛੱਡਦੇ ਜਦੋਂ ਤੱਕ ਉਹ ਉਹਦੇ ਕੋਲ ਜਾਣੇ ਬਾਪੂ ਦਹੀਂ 100-200 ਦਹੀਂ 500 ਦਹੀਂ ਮੈਂ ਅੱਜ ਮੇਰੀ ਪਾਰਟੀ ਆ ਮੈਂ ਯਾਰਾਂ ਦੋਸਤਾਂ ਨਾਲ ਜਾਣਾ ਬਾਪੂ ਫਿਰ ਵੀ ਦੇ ਦਿੰਦਾ ਖੁਸ਼
1: ਹੋ
0: ਲੈ ਕਾਕਾ ਜਾ ਪਰ ਇਹ ਹੈ ਕਿ ਸਾਨੂੰ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੈ ਇਹਦੇ ਬਾਰੇ ਸਾਨੂੰ ਸੋਚਣਾ ਪਏਗਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ
1: ਬਿਲਕੁਲ ਖਾਕ ਸਾਹਿਬ ਜੀ ਗੱਲ ਤਾਂ ਛੋਟੀ ਜਿਹੀ ਹੁੰਦੀ ਆ ਸਵੇਰੇ ਉੱਠ ਕੇ ਤੁਸੀਂ ਜੇ ਤੁਸੀਂ ਮਾਂ ਦੇ ਪੈਰੀਆਂ ਹੱਥ ਲਾਤਾ ਤਾਂ ਸਮਝ ਲਓ ਭਾਈ ਮਾਂ ਆ ਜਿਹੜੀ ਨਾ ਉਹ ਦੁਨੀਆਂ ਦੀ ਹਰ ਇੱਕ ਚੀਜ਼ ਆ ਜਿਹੜੀ ਮਿਲ ਜਾਂਦੀ
0: ਬਿਲਕੁਲ
1: ਤੇ ਲਓ ਆਪਾਂ ਇੱਕ ਦੋ ਖਬਰਾਂ ਹੋਰ ਕਰਦੇ ਹਾਂ ਜਿਹੜਾ ਆਪਣੇ ਕੋਲ ਸਮਾਂ ਵੱਧਦਾ ਖਾਕ ਸਾਹਿਬ ਜੀ ਤੇ ਆਪਾਂ ਉਹ ਗੱਲ ਕਰਦੇ ਸੀਗੇ ਕਿ ਜਿਹੜੇ ਟਰੰਪ ਸਾਹਿਬ ਸੁਣ ਕੇ ਅੱਛਾ ਪੂਰੀ ਤਰ੍ਹਾਂ ਲੋਹੇ ਲਾ ਕੇ ਹੋਏ ਇਹ ਗੱਲ ਇਸ ਤਰ੍ਹਾਂ ਸੀ ਖਾਕ ਸਾਹਿਬ ਜੀ ਟਰੰਪ ਸਾਹਿਬ ਨੇ ਇਰਾਨ ਨੂੰ ਉਹ ਦਿੱਤਾ ਸੀ 14 ਦਿਨ ਦਾ ਉਹ 14 ਪੁਆਇੰਟ ਵਾਲਾ 14 ਨੁਕਤੇ ਰੱਖੇ ਸੀਗੇ ਕਿ ਇਹਨਾਂ ਤੇ ਤੁਸੀਂ ਮੰਨ ਲਓ ਤੇ ਆਪਾਂ ਸਮਝੌਤਾ ਕਰ ਲੈਂਦੇ ਹਾਂ ਪਰ ਉਹਨਾਂ ਤੇ ਸ਼ਾਇਦ ਉਹ ਨਹੀਂ ਬੰਨੇ ਜਿਹਦੇ ਕਾਰਨ ਟਰੰਪ ਸਾਹਿਬ ਥੋੜੇ ਲੋਹੇ ਲਾ ਕੇ ਹੋਏ ਆ ਕੋਈ ਨਾ ਉਹ ਲੋਹੇ ਲਾ ਕੇ ਉਪਰੋਂ ਉਪਰੋਂ ਇੱਕ ਖਾਕ ਸਾਹਿਬ ਜੀ ਟਰੰਪ ਦੇ ਵਿੱਚ ਇਹ ਬਹੁਤ ਵੱਡਾ ਗੁਣ ਵੀ ਆ ਉਹ ਨਾ ਲੋਹੇ ਲਾਸੇ ਜਿਹੜੇ ਉੱਤੋਂ ਉੱਤੋਂ ਹੁੰਦੇ ਹੁੰਦੇ ਵਿੱਚੋਂ ਨਹੀਂ ਉਹ ਫਿਰ 2-3 ਮਿੰਟ ਦੀ ਬਾਅਦ ਫਿਰ ਉਦਾਂ ਦੇ ਠੰਡੇ ਹੋ ਜਾਂਦੇ ਆ ਸਪੀਚ ਕਰਦੇ ਕਰਦੇ ਕਈ ਵਾਰੀ ਤੁਸੀਂ ਦੇਖਦੇ ਹੋਵੋਗੇ ਇੱਕ ਪਹਿਲਾਂ 20 ਸਕਿੰਟ ਪਹਿਲਾਂ ਉਹ ਪੂਰੇ ਲੋਹੇ ਲਾ ਕੇ ਹੁੰਦੇ ਆ ਤੇ ਮਗਰੋਂ ਨਹੀਂ ਐਨ ਠੰਡੇ ਸੀਟ ਵਰਗੇ ਵੀ ਹੋ ਜਾਂਦੇ ਆ ਇਹ ਵੀ ਸ਼ਾਇਦ ਉਹਨਾਂ ਦੇ ਵਿੱਚ ਬਹੁਤ ਵੱਡਾ ਇੱਕ ਗੁਣ ਹੈਗਾ ਆ ਤੇ ਜਿਹੜਾ ਉਹ ਦਿੱਤਾ ਸੀ 14 ਪੁਆਇੰਟ ਵਾਲਾ ਉਹਨਾਂ ਨੂੰ ਇਰਾਨ ਨੂੰ ਭੇਜਿਆ ਸੀਗਾ ਉਹਦੇ ਵਿੱਚ ਖਾਕ ਸਾਹਿਬ ਦੀ ਹੁਣ ਜਿਹੜੀ ਮੁਸੀਬਤ ਆ ਉਹਨਾਂ ਨੇ ਉਹ ਉਹਤੇ ਸਲਾਹ ਮਸ਼ਵਰਾ ਕੀਤਾ ਆ ਪਰ ਇਹਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਜਿਹੜੇ ਉਹਨਾਂ ਦੇ ਲੀਡਰ ਆ ਮੁਸਤਫਾ ਖਮੀਨੀ ਉਹ ਕਿਤੇ ਨਜ਼ਰ ਨਹੀਂ ਆ ਰਹੇ ਕਹਿੰਦੇ ਆ ਤੇ ਉਹ ਹੁਣ ਤੁਹਾਨੂੰ ਪਤਾ ਭਈ ਉਹਨਾਂ ਦੇ ਸੱਟਾਂ ਤਾਂ ਵੱਜੀਆਂ ਸੀ ਨਾ ਜਦੋਂ ਉਹਨਾਂ ਦੇ ਫਾਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਸੱਟਾਂ ਇਹਨਾਂ ਦੇ ਵੀ ਵੱਜੀਆਂ ਸੀ ਤੇ ਜਾਂ ਤਾਂ ਉਹ ਫਿਰ ਜਿੱਦਾਂ ਇੱਥੇ ਬੰਕਰ ਵਗੈਰਾ ਰਸ਼ੀਆ ਚ ਯੂਕਰੇਨ ਚ ਹੈਗੇ ਆ ਬੰਕਰ ਬਣਾ ਲਏ ਹੋਣੇ ਆ ਉਹਨਾਂ ਨੇ ਵੀ ਤੇ ਉੱਥੇ ਕਿਤੇ ਮਤਲਬ ਰਹਿੰਦੇ ਹੋਣਗੇ ਪਰ ਉਹ ਸਾਹਮਣੇ ਨਹੀਂ ਆਏ ਤੇ ਇਹਦੇ ਕਰਕੇ ਜਿਹੜੀ ਉਹ ਆਟਿਆ ਹੋਇਆ ਹਜੇ ਜਿਹੜਾ ਉਧਰੋਂ ਜਵਾਬ ਆਉਣਾ ਸੀਗਾ ਇਰਾਨ ਵੱਲੋਂ ਤੇ ਇਹਦੇ ਨਾਲ ਖਾਕ ਸਾਹਿਬ ਜੀ UAE ਆ ਜਿਹੜੀ ਯੂਨਾਈਟਿਡ ਅਰਬ ਅਮੀਰੇਟ ਤੇ ਉਹਦੇ ਨਾਲ ਕੁਵੈਤ ਇਹ ਦੋਹਾਂ ਦੇਸ਼ਾਂ ਵੱਲੋਂ ਸ਼ਿਕਾਇਤ ਆਈ ਆ ਕਿ ਉਹਨਾਂ ਦੇ ਉੱਪਰ ਡਰੋਨਾਂ ਦੇ ਹਮਲੇ ਜਿਹੜੇ ਹੋਏ ਆ ਤੇ ਜਿਹੜਾ ਕਟਰ ਹੈਗਾ ਉਹਦੇ ਵਿੱਚ ਖਾਕ ਸਾਹਿਬ ਜੀ ਜਿਹੜੀ ਆ ਸਮੁੰਦਰ ਦੇ ਵਿੱਚ ਜਿਹੜਾ ਉਹਨਾਂ ਦਾ ਜਿਹਨੂੰ ਆਪਾਂ ਕਹਿੰਦੇ ਸਮੁੰਦਰ ਦਾ ਕੰਢਾ ਉਹ ਤੱਟ ਉਹਨੂੰ ਕਹਿ ਦਈਦਾ ਆਮ ਕਰਕੇ ਪੰਜਾਬੀ ਦਾ ਜਿਹੜਾ ਸ਼ਬਦ ਆ ਤੇ ਉੱਥੇ ਖਾਕ ਸਾਹਿਬ ਜੀ ਇੱਕ ਜਹਾਜ਼ ਉੱਪਰ ਆ ਜਿਹੜਾ ਡਰੋਨ ਦੇ ਨਾਲ ਹਮਲਾ ਵੀ ਜਿਹੜਾ ਹੋਇਆ ਤੇ ਵਾਸ਼ਿੰਗਟਨ ਵਿੱਚ ਅਗਲੇ ਹਫ਼ਤੇ ਇਜ਼ਰਾਇਲ ਅਤੇ ਲਿਬਨਾਨ ਦੇ ਵਿੱਚ ਜਿਹੜਾ ਆ ਉਹਦੇ ਫੈਸਲੇ ਬਾਰੇ ਵੀ ਗੱਲਬਾਤ ਇੱਥੇ ਉਹ ਦੋਨਾਂ ਨੂੰ ਮੇਰਾ ਖਿਆਲ ਇੱਥੇ ਹੋਣਗੇ ਉਹ ਤੇ ਉਹਨਾਂ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਾਈ ਜਾਊਗੀ ਵੀ ਸ਼ਾਇਦ ਫੈਸਲਾ ਹੋ ਜਾਵੇ ਕਿਉਂਕਿ ਇਰਾਨ ਖਾਕ ਸਾਹਿਬ ਵੀ ਉਨਾ ਚਿਰ ਨਹੀਂ ਮੰਨਦਾ ਜਿੰਨਾ ਚਿਰ ਉਹ ਕਹਿੰਦਾ ਤੁਸੀਂ ਲਿਬਨਾਨ ਦਾ ਫੈਸਲਾ ਨਹੀਂ ਕਰਦੇ ਮੈਂ ਕੋਈ ਫੈਸਲਾ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਵੀ ਦੇਖੋ ਖਾਕ ਸਾਹਿਬ ਜੀ ਹੁਣ ਜਿਹੜਾ ਹੈਜ਼ਬੁੱਲਾ ਆ ਲਿਬਨਾਨ ਦਾ ਉਹ ਵੀ ਆ ਕੇ ਇਰਾਨ ਦੇ ਬਰਾਬਰ ਖੜ ਗਿਆ ਜਦੋਂ ਹਾਂਜੀ ਸੋ ਉਹ ਇਰਾਨ ਨੇ ਵੀ ਆ ਜਿਹੜਾ ਉਹ ਵੀ ਇਸ ਗੱਲ ਤੇ ਅੜਿਆ ਆ ਕਿ ਮੈਂ ਉਸ ਤੋਂ ਬਿਨਾਂ ਫੈਸਲਾ ਨਹੀਂ ਕਰਨਾ ਤੇ ਤੁਸੀਂ ਕੁਛ ਕਹਿਣ ਲੱਗੇ ਸੀ
0: ਇੱਕ ਸੈਕਿੰਡ ਦਿਓ ਜੀ ਮੈਂ ਇੱਕ ਛੋਟੀ ਜਿਹੀ ਅਨਾਉਂਸਮੈਂਟ ਕਰਨੀ ਆ ਨਵਦੀਪ ਰਿੱਕੀ ਬਾਜਵਾ ਜੇ ਕੋਈ ਸਾਡੇ ਸਰੋਤੇ ਸਰੀ ਕੈਨੇਡਾ ਤੋਂ ਸੁਣਦੇ ਆ ਤਾਂ ਕੌਂਸਲਰ ਕੈਂਡੀਡੇਟ ਨੇ ਬਹੁਤ ਇਮਾਨਦਾਰ ਤੇ ਬੜਾ ਮਿਹਨਤੀ ਬੇਟਾ ਹੈਗਾ ਤੇ ਇਹਨੂੰ ਵੋਟਾਂ ਪਾਇਓ ਜੇ ਉੱਥੇ ਤੁਸੀਂ ਸਾਰੇ ਦੇਖ ਚੈੱਕ ਕਰ ਲਓ ਫੋਨ ਨੰਬਰ ਵੀ ਮੈਂ ਅਨਾਊਂਸ ਕਰ ਦੇਣਾ 604-306-5266 ਸੋ ਰਿਕੁਐਸਟ ਆ ਕਿ ਆਪਣੇ ਜਿੰਨੇ ਵੀ ਉੱਥੇ ਸਰੀ ਦੇ ਏਰੀਏ ਦੇ ਵਿੱਚ ਵੀਰ ਭੈਣ ਭਰਾ ਹੈਗੇ ਆ ਤੇ ਜਰਾ ਇਹਨਾਂ ਦਾ ਵੀ ਖਿਆਲ ਰੱਖਿਓ, ਆਪਣੇ ਪੰਜਾਬੀ ਮੁੰਡਾ ਹੈਗਾ ਤੇ ਸਾਡਾ ਜਵਾਈ ਵੀ ਆ ਜੀ।
1: ਵੈਰੀ ਗੁੱਡ, ਬਹੁਤ ਵਧੀਆ ਖਾਕ ਸਾਹਿਬ ਜੀ। ਤੇ ਖਾਕ ਸਾਹਿਬ ਜੀ ਤੁਸੀਂ ਛਾ ਗਿਆ, ਮੈਨੂੰ ਲੱਗਦਾ ਵੀ ਅਮਰੀਕਾ ਦੀ ਗੌਰਮੈਂਟ ਦੇ ਵਿੱਚ ਵੀ ਤੁਸੀਂ ਹੁਣ ਰੱਖਦੇ ਆ ਤੇ ਕੈਨੇਡਾ ਦੀ ਗੌਰਮੈਂਟ ਦੇ ਵਿੱਚ ਵੀ, ਤੇ ਕੋਈ ਨਾ ਆਪਾਂ
0: ਨਿਆਣਿਆਂ ਨੂੰ ਨਾ ਬੱਚਿਆਂ ਨੂੰ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਅੱਜ ਤੋਂ 2 ਸਾਲ ਪਹਿਲਾਂ ਕਿ ਅੱਜ ਦੀ ਜਿਹੜੀ ਵਧੀਆ ਜਨਰੇਸ਼ਨ ਜਿਹੜੀ ਧਰਮ ਦੇ ਨਾਂ ਦੇ ਉੱਪਰ ਸਿੱਖ ਧਰਮ ਦੇ ਵਿੱਚ ਬੜੇ ਕੱਟੜ ਮੁੰਡੇ ਹੈਗੇ ਆਪਣੇ ਇੱਥੇ ਸਾਊਥ ਅਮਰੀਕਾ ਵਿੱਚ, ਉਹਨਾਂ ਨੂੰ ਹੌਲੀ ਹੌਲੀ ਗੁਰਦੁਆਰਿਆਂ ਦੀ ਸਿਆਸਤ ਵਿੱਚ ਆਉਣਾ ਚਾਹੀਦਾ, ਪਰ ਜਿਹੜੇ ਸਾਡੇ ਬੁੱਢੇ ਖੁੰਗੜ ਬੈਠੇ ਆ ਉਹ ਲਾਗੇ ਨਹੀਂ ਲੱਗਦੇ।
1: ਬਿਲਕੁਲ
0: ਆਪਣਾ ਅਗਲੀ ਵਾਰੀ ਮੈਂ ਤਾਏ ਦਾ ਮੁੰਡਾ ਬਣਾਇਆ ਜਾਂ ਕਿ ਚਾਚੇ ਦਾ, ਅਗਲੀ ਵਾਰੀ ਮਾਸੀ ਦਾ ਮੁੰਡਾ ਪ੍ਰਧਾਨ ਬਣਾਉਣਾ।
1: ਹਾਂਜੀ,
0: ਇੱਕ ਵਾਰੀ ਤੁਹਾਡੇ ਹੱਥ ਆ ਗਈ ਪ੍ਰਧਾਨ,
1: ਤੋਂ
0: ਬੈਟਰ ਆ ਕਿ ਤੁਸੀਂ ਵੀ ਵੱਡੀ ਸਿਆਸਤ ਚ ਆਓ, ਛੱਡੋ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕਿਆ, ਛੱਡ ਦਿਓ।
1: ਬਿਲਕੁਲ,
0: ਅਮਰੀਕਾ ਦੀ ਸਿਆਸਤ ਦੇ ਵਿੱਚ ਕੋਸ਼ਿਸ਼ ਕਰੋ। ਹੁਣ ਸਾਡੇ ਇੱਥੇ ਇੱਕ ਹੋਰ ਸਿੰਘ ਸਾਹਿਬ ਹੈਗੇ ਆ, ਉਹ ਆਪਣਾ ਕਾਂਗਰਸਮੈਨ ਦੀ ਇਲੈਕਸ਼ਨ ਲੜ ਰਹੇ ਸਾਡੇ ਏਰੀਏ ਦੇ ਵਿੱਚੋਂ, ਆਪਣੇ ਸਰਦਾਰ, ਤੇ ਇੱਦਾਂ ਹੌਲੀ ਹੌਲੀ ਆਪਾਂ ਨੂੰ ਇਹਦੇ ਵਿੱਚ ਆਉਣਾ ਪਏਗਾ, ਸਿਆਸਤ
1: ਆਉਣਾ ਪਏਗਾ। ਬਿਲਕੁਲ ਬਿਲਕੁਲ,
0: ਜ਼ਿਆਦਾ ਟਰਾਈ ਕਰੋ, ਬੜਾ ਕੁਝ ਹੈਗਾ ਇਹਦੇ ਨਾਲ, ਇਮਾਨਦਾਰੀ ਵੀ ਤੇ ਤੁਹਾਡੀ ਪਰਖੀ ਜਾਂਦੀ ਹੈ, ਕਿਉਂਕਿ ਇਹ ਵਧੀਆ ਪੋਲੀਟਿਕਸ ਆ ਅਮਰੀਕਾ ਦੀ ਸਿਆਸਤ ਦੇ ਵਿੱਚ, ਨਾ ਕਰਪਸ਼ਨ ਆ, ਛੋਟੇ ਵੱਡੇ ਤੇ ਹੋਏਗੀ ਉਹ ਤਾਂ ਛੋਟੇ ਮੋਟੇ ਤੁਹਾਨੂੰ ਪਤਾ ਹੁੰਦਾ, ਪਰ ਆਓ ਜਰੂਰ ਇਹਦੇ ਵਿੱਚ, ਬੜਾ ਬਹੁਤ ਸਾਰਿਆਂ ਨੂੰ ਰਿਕੁਐਸਟ ਆ, ਜਿੰਨੀ ਵੀ ਯੰਗ ਜਨਰੇਸ਼ਨ ਪੜ੍ਹੀ ਲਿਖੀ ਆ, ਕੋਸ਼ਿਸ਼ ਕਰੋ ਕੋਈ ਨਾ ਕੋਈ ਕੌਂਸਲਰ ਦੀ ਜਾਂ ਕੋਈ ਕਾਂਗਰਸਮੈਨ ਜਾਂ ਕੋਈ ਅਸੈਂਬਲੀ ਮੈਨ, ਤੇ ਇਹ ਸਾਰੇ ਅਹੁਦੇ ਹੁੰਦੇ ਤੁਹਾਡੇ ਏਰੀਏ ਚ ਹੀ ਹੁੰਦੇ ਆ, ਤੁਸੀਂ ਕੋਸ਼ਿਸ਼ ਕਰੋ, ਹਰ ਵੀ ਜਾਓਗੇ ਇੱਕ ਵਾਰੀ ਸ਼ਾਇਦ, ਕੋਸ਼ਿਸ਼ ਕਰਦੇ ਰਹੋ ਇੱਕ ਦੋ ਵਾਰੀ ਹੋਰ ਕਰ।
1: ਬਿਲਕੁਲ ਬਿਲਕੁਲ
0: ਜੀ,
1: ਹਰ ਵੀ ਜਾਓ ਕਾਕ ਸਾਹਿਬ ਜੀ, ਉਹਦੇ ਨਾਲ ਉਤਸ਼ਾਹ ਮਿਲਦਾ, ਹੋਰ ਜੇ ਤੁਸੀਂ ਨਹੀਂ ਵੀ ਜਿੱਤਦੇ ਤਾਂ ਉਹ ਕਈ ਹੋਰ ਵੀ ਫਿਰ ਉਹ ਕਰਦੇ ਆ, ਮੈਂ ਜਿੱਤ ਸਕਦਾ ਉਹਦੇ ਨਾਲ, ਉਤਸ਼ਾਹ ਮਿਲਦਾ। ਬਿਲਕੁਲ, ਹਾਂ,
0: ਆਮ ਲੋਕਾਂ ਚ ਤੁਹਾਡਾ ਉਸ ਏਰੀਏ ਦੇ ਵਿੱਚ ਨਾ ਆ ਜਾਂਦਾ ਕਿ ਮੁੰਡਾ
1: ਨਾ ਆ ਜਾਂਦਾ। ਬਿਲਕੁਲ ਬਿਲਕੁਲ, ਗਾਂ ਵੀ ਜਿਹੜੀ ਆ ਉਹਨਾਂ ਨੂੰ ਸੇਧ ਮਿਲਦੀ ਹੈ, ਹੋਰ ਲੋਕਾਂ ਨੂੰ ਵੀ, ਗਾਂ ਦੀ ਜਨਰੇਸ਼ਨ ਨੂੰ, ਗਾਂ ਦੀਆਂ ਪੀੜੀਆਂ ਨੂੰ। ਕਈ ਵਾਰੀ ਖਾਕ ਸਾਹਿਬ ਜੀ ਏਦਾਂ ਹੁੰਦਾ, ਜਿਹੜੀ ਅਗਲੀ ਪੀੜੀ ਜਿਹੜੇ ਬਾਹਰ ਦੇਖਦੇ ਹੁੰਦੇ ਆ ਨਾ, ਉਹ ਜਦੋਂ ਜੇ ਬੰਦਾ ਹਾਰ ਵੀ
0: ਚੱਕਰ ਹੈ ਚੀਮਾ ਸਾਹਿਬ, ਪਿੱਛੇ ਮੇਰਾ ਬੇਟਾ ਵੀ, ਉਹਦੀ ਵਿਚਾਰੀ ਕੁੜੀ ਇੱਕ ਬਹੁਤ ਪਿਆਰੀ ਜੀ ਆ, ਡੈਡੀ ਉਹਦਾ ਜੈਲੋ ਚਲਾਉਂਦਾ ਸੀ, ਉਹ ਕੌਂਸਲਰ ਨਿਊਯਾਰਕ ਸਿਟੀ ਦੀ ਕੌਂਸਲਰ ਤੇ ਖੜੀ ਹੋ ਗਈ, ਤੇ ਜਗਪ੍ਰੀਤ ਨੇ ਵੀ ਕਾਫੀ ਮਤ ਕੀਤੀ, ਉਹਦੀ ਕੰਪੇਨ ਕੀਤੀ, ਤੇ ਉਹ ਸਾਡੇ ਉਹ ਹੋਇਆ ਕਿ 3 ਪੰਜਾਬੀ ਜਿਹੜੇ, ਮੈਂ ਕੀ ਕਵਾਂ ਉਹਨਾਂ ਨੂੰ, ਉਹ ਖੜੇ ਹੋ ਗਏ ਉੱਥੇ,
1: ਉੱਥੇ ਓ ਮਾਈ ਗਾਡ,
0: ਹੈ
1: ਉਹਦੇ
0: ਅਗੇਂਸਟ ਖੜੇ ਹੋ ਗਏ, ਉਹ ਫਿਰ ਇਹ ਤਿੰਨੇ ਹਰ ਗਏ, ਤੇ ਕੋਈ ਸਪੈਨਿਸ਼ ਜਾਂ ਗੋਰਾ ਸੀ ਉਹ ਜਿੱਤ ਗਿਆ ਸੀਟ,
1: ਜਿੱਤਣਾ ਸੀ,
0: ਮਤਲਬ ਇਹਨਾਂ ਦੀ ਲਾਗਤ ਵੀ ਨਹੀਂ ਕਰਨੀ ਚਾਹੀਦੀ, ਜੇ ਤੁਸੀਂ
1: ਨਹੀਂ ਕਰਨੀ ਚਾਹੀਦੀ,
0: ਪੜ੍ਹਿਆ ਲਿਖਿਆ ਇਮਾਨਦਾਰ ਆ, ਗ੍ਰੈਜੂਏਟ ਆ, ਚੰਗੀ ਉਹਦੀ ਪੜ੍ਹਾਈ ਆ, ਉਹਨੂੰ ਆਉਣ ਦੇ।
1: ਬਿਲਕੁਲ ਬਿਲਕੁਲ,
0: ਇਹ ਵੀ ਹੁੰਦਾ, ਇਹ ਵੀ ਨਹੀਂ ਕਰਨਾ ਚਾਹੀਦਾ ਸਾਨੂੰ, ਥੋੜਾ ਜਿਹਾ ਖਿਆਲ ਰੱਖੋ, ਇਹ ਗੁਰਦੁਆਰਾ ਨਹੀਂ ਹੈਗਾ, ਇਹ ਬੜੀਆਂ ਵੱਡੀਆਂ ਇਲੈਕਸ਼ਨਾਂ, ਤੁਹਾਡਾ ਫਾਇਦਾ ਹੀ ਹੋਣਾ ਜੀ।
1: ਬਿਲਕੁਲ, ਤੇ ਇਹਦੇ ਨਾਲ ਆਪਣੇ ਕੋਲ ਅਗਲੀ ਛੋਟੀ ਜਿਹੀ ਖ਼ਬਰ ਹੈਗੀ ਆ, ਉਹ ਕਹਿੰਦੇ ਐਸਟੋਨੀਆ ਇੱਕ ਨਿੱਕਾ ਜਿਹਾ ਕੰਟਰੀ ਆ ਖਾਕ ਸਾਹਿਬ ਜੀ, ਇਹਨੂੰ ਬਾਲਟਿਕ ਸਟੇਟਸ ਕਹਿੰਦੇ, ਉਹਦੇ ਨਾਲ ਲੱਗਦਾ ਬਾਲਟਿਕ ਸੀ ਆ ਜਿਹੜਾ, ਤੇ ਇਹਦੇ ਬਾਰਡਰ ਦੇ ਉੱਤੇ ਖਾਕ ਸਾਹਿਬ ਜੀ, ਜਿਹੜਾ ਤੁਹਾਨੂੰ ਪਤਾ ਵੀ ਬਾਰਡਰ ਉਹ ਰੂਸ ਦੇ ਨਾਲ ਲੱਗਦਾ ਇਹ, ਤੇ ਇਹ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਵੀ ਸੀਗਾ, ਤੇ ਹੁਣ ਇੱਥੇ ਰੌਲਾ ਜਿਹੜਾ ਉਹ ਇਸ ਗੱਲ ਦਾ ਆ ਕਿ ਉੱਥੇ ਇੱਕ ਛੋਟਾ ਜਿਹਾ ਪਿੰਡ ਕਹਿ ਲਓ ਜਾਂ ਨਿੱਕਾ ਜਿਹਾ ਸ਼ਹਿਰ ਆ ਜਿਹੜਾ, ਇਹਦਾ ਨਾਂ ਹੈਗਾ ਨਾਰਵਾ।
0: ਅੱਛਾ ਜੀ,
1: ਤੇ ਇਹ ਜਿਹੜਾ ਸ਼ਹਿਰ ਆ ਇਹ ਐਸਟੋਨੀਆ ਦੀ ਹੱਦ ਦੇ ਅੰਦਰ ਆ, ਤੇ ਹੁਣ ਇਹ ਨੇਟੋ ਦਾ, ਤੁਹਾਨੂੰ ਪਤਾ ਐਸਟੋਨੀਆ ਨੇਟੋ ਦਾ ਮੈਂਬਰ ਆ, ਤੇ ਇਹ ਜਿਹੜਾ ਸ਼ਹਿਰ ਹੈਗਾ ਜਾਂ ਪਿੰਡ ਕਹਿ ਲਓ, ਇਹਦੇ ਵਿੱਚ ਖਾਕ ਸਾਹਿਬ ਜੀ 98% ਲੋਕ ਆ ਜਿਹੜੇ ਉਹ ਰੂਸ ਰਸ਼ੀਅਨ ਭਾਸ਼ਾ ਬੋਲਦੇ,
0: ਰਸ਼ੀਅਨ ਪੱਖੀ ਵੀ ਆ,
1: ਰਸ਼ੀਅਨ ਪੱਖੀ ਵੀ ਆ ਬਿਲਕੁਲ, ਤੇ ਰਸ਼ੀਅਨ ਭਾਸ਼ਾ ਵੀ ਬੋਲਦੇ ਆ, ਔਰ ਇਹ ਜਿਹੜਾ ਆ ਇੱਥੇ ਹੁਣ ਪੁਟਿਨ ਕਹਿੰਦਾ ਭਾਈ ਇਹ ਮੇਰਾ ਜਿਹੜਾ ਸ਼ਹਿਰ ਆ ਤੇ ਇਹ ਮੈਂ ਲੈਣਾ ਆ, ਤੇ ਹੁਣ ਹਾਂਜੀ ਰਸ਼ੀਆ ਕਹਿੰਦਾ ਆ, ਤੇ ਇਹਦੇ ਵਿੱਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ, ਇਹ ਹੁਣ ਖਾਕ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋਲਾਂ ਦੇ ਵਿਚਾਲੇ ਪਿੱਛਿਆ ਜਾ ਰਿਹਾ, ਇੱਕ ਪਾਸੇ ਨੇਟੋ ਆ ਤੇ ਦੂਸਰੇ ਪਾਸੇ ਹੈਗਾ ਰਸ਼ੀਆ, ਕਹਿੰਦੇ ਉਹਦੇ ਨਾਲ ਲੱਗਦਾ ਬਾਲਟਿਕ ਸੀ ਆ ਜਿਹੜਾ, ਤੇ ਇਹਦੇ ਬਾਰਡਰ ਦੇ ਉੱਤੇ ਖਾਕ ਸਾਹਿਬ ਜੀ, ਜਿਹੜਾ ਤੁਹਾਨੂੰ ਪਤਾ ਵੀ ਬਾਰਡਰ ਉਹ ਰੂਸ ਦੇ ਨਾਲ ਲੱਗਦਾ ਇਹ, ਤੇ ਇਹ ਪਹਿਲਾਂ ਸੋਵੀਅਤ ਯੂਨੀਅਨ ਦਾ ਹਿੱਸਾ ਵੀ ਸੀਗਾ, ਤੇ ਹੁਣ ਇੱਥੇ ਰੌਲਾ ਜਿਹੜਾ ਉਹ ਇਸ ਗੱਲ ਦਾ ਆ ਕਿ ਉੱਥੇ ਇੱਕ ਛੋਟਾ ਜਿਹਾ ਪਿੰਡ ਕਹਿ ਲਓ ਜਾਂ ਨਿੱਕਾ ਜਿਹਾ ਸ਼ਹਿਰ ਆ ਜਿਹੜਾ, ਇਹਦਾ ਨਾਂ ਹੈਗਾ ਨਾਰਵਾ।
0: ਅੱਛਾ ਜੀ,
1: ਤੇ ਇਹ ਜਿਹੜਾ ਸ਼ਹਿਰ ਆ ਇਹ ਐਸਟੋਨੀਆ ਦੀ ਹੱਦ ਦੇ ਅੰਦਰ ਆ, ਤੇ ਹੁਣ ਇਹ ਨੇਟੋ ਦਾ, ਤੁਹਾਨੂੰ ਪਤਾ ਐਸਟੋਨੀਆ ਨੇਟੋ ਦਾ ਮੈਂਬਰ ਆ, ਤੇ ਇਹ ਜਿਹੜਾ ਸ਼ਹਿਰ ਹੈਗਾ ਜਾਂ ਪਿੰਡ ਕਹਿ ਲਓ, ਇਹਦੇ ਵਿਚ ਖਾਕ ਸਾਹਿਬ ਜੀ 98% ਲੋਕ ਹੈ ਜਿਹੜੇ ਉਹ ਰੂਸ ਰਸ਼ੀਅਨ ਭਾਸ਼ਾ ਬੋਲਦੇ ਆ,
0: ਰਸ਼ੀਅਨ ਪੱਖੀ ਵੀ ਆ,
1: ਰਸ਼ੀਅਨ ਪੱਖੀ ਵੀ ਆ ਬਿਲਕੁਲ, ਤੇ ਰਸ਼ੀਅਨ ਭਾਸ਼ਾ ਵੀ ਬੋਲਦੇ ਆ। ਔਰ ਇਹ ਜਿਹੜਾ ਆ ਇੱਥੇ ਹੁਣ ਪੁਟਿਨ ਕਹਿੰਦਾ ਭਾਈ ਇਹ ਮੇਰਾ ਜਿਹੜਾ ਸ਼ਹਿਰ ਆ ਤੇ ਇਹ ਮੈਂ ਲੈਣਾ ਆ, ਤੇ ਹੁਣ ਹਾਂਜੀ ਰਸ਼ੀਆ ਕਹਿੰਦਾ ਆ, ਤੇ ਇਹਦੇ ਵਿਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ, ਇਹ ਹੁਣ ਕਾਕ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋੜਾਂ ਦੇ ਵਿਚਾਲੇ ਪਿੱਛਿਆ ਜਾ ਰਿਹਾ, ਇੱਕ ਪਾਸੇ ਨੇਟੋ ਆ ਤੇ ਦੂਸਰੇ ਪਾਸੇ ਹੈਗਾ ਰਸ਼ੀਆ,
0: ਤੇ ਪਿੰਡ ਹੀ ਆ ਉਹਨਾਂ ਦੀ ਲੈਂਗੁਏਜ ਆ ਉਹਨਾਂ ਦਾ
1: ਪਿੰਡ ਹੀ ਆ, ਹਾਂਜੀ।

0: ਰਸ਼ੀਦ ਭਾਸ਼ਾ ਵੀ ਬੋਲਦੇ ਆ ਔਰ ਇਹ ਜਿਹੜਾ ਆ ਇੱਥੇ ਹੁਣ ਪੁਟਿਨ ਕਹਿੰਦਾ ਭਈ ਇਹ ਮੇਰਾ ਜਿਹੜਾ ਸ਼ਹਿਰ ਆ ਤੇ ਇਹ ਮੈਂ ਲੈਣਾ ਆ ਤੇ ਹੁਣ ਹਾਂਜੀ ਰਸ਼ੀਆ ਕਹਿੰਦਾ ਆ ਤੇ ਇਹਦੇ ਵਿਚ ਹੁਣ ਜਿਹੜਾ ਇਹ ਐਸਟੋਨੀਆ ਨਿੱਕਾ ਜਿਹਾ ਕੰਟਰੀ ਆ ਇਹ ਹੁਣ ਕੱਖ ਸਾਹਿਬ ਜੀ ਜਿਹੜੇ ਹੈਗੇ ਆ ਦੋ ਪੋੜਾਂ ਦੇ ਵਿਚਾਲੇ ਪਿੱਛਿਆ ਜਾ ਰਿਹਾ ਇੱਕ ਪਾਸੇ ਨੇਟੋ ਆ ਤੇ ਦੂਸਰੇ ਪਾਸੇ ਹੈਗਾ ਰਸ਼ੀਆ ਤੇ
1: ਪਿੰਡ ਹੀ ਆ ਉਹਨਾਂ ਦੀ ਲੈਂਗੁਏਜ ਆ ਉਹਨਾਂ ਦਾ
0: ਪਿੰਡ ਹੀ ਆ ਹਾਂਜੀ
1: ਜਾਂ ਉਹਨਾਂ ਨੂੰ ਮੁਲਕੀ ਪਿੰਡ ਨੂੰ ਮੁਲਕੀ ਵੱਖਰਾ ਬਣਾ ਦਿਓ
0: ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਬਿਲਕੁਲ ਤੇ ਜਿਹੜੇ ਪ੍ਰੈਜੀਡੈਂਟ ਪੁਟਿਨ ਨੇ
1: ਸਰਪੰਚ ਜਿਹੜਾ ਉਹ ਚੀਫ ਮਿਨਿਸਟਰ ਬੱਕੀ ਕਹਿੰਦੇ ਪ੍ਰਧਾਨ ਮੰਤਰੀ ਬਣ ਜਾਏ
0: ਪ੍ਰਧਾਨ ਮੰਤਰੀ ਬਿਲਕੁਲ ਬਿਲਕੁਲ ਤੇ ਹਾਂਜੀ ਹਾਂਜੀ ਤੇ ਪ੍ਰੈਜੀਡੈਂਟ ਪੁਟਿਨ ਨੇ ਪਿੰਡ ਦਾ ਨਾਂ ਆ ਜਿਹੜਾ ਉਹ ਖਾਸ ਕਰਕੇ ਸਾਹਮਣੇ ਲਿਆਂਦਾ ਤੇ ਇਤਿਹਾਸ ਦੇ ਪੰਨਿਆਂ ਉਪਰ ਇਸ਼ਾਰਾ ਕਰਦੇ ਕਿਹਾ ਕਿ ਇਹ ਜਿਹੜਾ ਪਿੰਡ ਆ ਇਹ ਰੂਸ ਦਾ ਆ ਕਿਉਂਕਿ ਇਹ ਪੀਟਰ ਦੀ ਗ੍ਰੇਟ ਜਿਹੜਾ ਸੀਗਾ 1704 ਦੇ ਵਿਚ ਉਹਨੇ ਵਾਪਸ ਜਿੱਤਿਆ ਸੀ ਇਹ ਦੂਸਰੇ ਕੰਟਰੀਆਂ ਤੋਂ ਪਹਿਲਾਂ ਇਹਨਾਂ ਨੇ ਖੋਇਆ ਹੋਇਆ ਸੀ ਤੇ ਉਹਨੇ ਵਾਪਸ ਜਿੱਤ ਲਿਆ 1704 ਦੇ ਵਿਚ ਤੇ ਉਦੋਂ ਤੋਂ ਇਹ ਜਿਹੜੀ ਆ ਰੂਸ ਦੀ ਟੈਰੀਟਰੀ ਆ ਤੇ ਇਹ ਨਿੱਕਾ ਜਿਹਾ ਪਿੰਡ ਆ ਇੱਥੇ ਹੁਣ ਹੋਣਾ ਤਾਂ ਕੀ ਆ ਪਰ ਉਹ ਤੁਹਾਨੂੰ ਪਤਾ ਪਏ ਹੁਣ ਇਹ ਜਿਹੜਾ ਸਾਰਾ ਦੇਸ਼ ਵੀ ਆ ਐਸਟੋਨੀਆ ਨਾ ਖਾਕ ਸਾਹਿਬ ਜੀ ਇਹ ਤੇ ਸਾਰੇ ਦੇਸ਼ ਦੀ ਜੇ ਆਪਾਂ ਐਵਰੇਜ ਲਈਏ ਉਹਦੇ ਵਿਚ ਵੀ 20% ਲੋਕ ਆ ਜਿਹੜੇ ਉਹ ਰਸ਼ੀਅਨ ਭਾਸ਼ਾ ਬੋਲਦੇ ਆ ਤੇ ਇਸ ਪਿੰਡ ਦੇ ਵਿਚ 98% ਬੋਲਦੇ ਆ ਸੋ ਇਸ ਕਰਕੇ ਉਹ ਕਹਿ ਰਿਹਾ ਹੁਣ ਰੋਲਾ ਰੱਪਾ ਪਊਗਾ ਤੇ ਡਾਕਟਰ ਸਾਹਿਬ ਅੱਜ ਲੇਟ ਹੋ ਗਿਆ ਉਹਨੇ ਆਉਣਾ ਕਿ ਨਹੀਂ ਆਉਣਾ
1: ਪਤਾ ਨਹੀਂ ਜੀ
0: ਤੇ ਫੋਨ ਦਾ ਮੈਨੂੰ ਪਤਾ ਨਹੀਂ ਉਹਨਾਂ ਦਾ ਕਿ ਉਹ ਮੈਸੇਜ ਆਪਾਂ ਦੇਖ ਲੈਂਦੇ ਹਾਂ ਜੇ ਨਹੀਂ ਆਇਆ ਤਾਂ ਫਿਰ ਆਪਾਂ ਥੋੜਾ ਚਿਰ ਹੋਰ ਗੱਲਬਾਤ ਕਰ ਲੈਂਦੇ ਹਾਂ ਠੀਕ ਆ ਤੇ ਇਹਦੇ ਨਾਲ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਭਾਰਤ ਜਿਹੜਾ ਦੇਸ਼ ਆ ਸਾਡਾ ਇੱਥੇ ਖੱਕ ਸਾਹਿਬ ਜੀ ਜਿਹੜਾ ਆਹ ਪਰਸ਼ੀਅਨ ਗਲਫ ਦੇ ਵਿਚ ਤੁਹਾਨੂੰ ਪਤਾ ਬਈ ਬੰਦ ਹੋਇਆ ਕਈ ਕੁਛ ਤੇ ਇਹਦੇ ਕਾਰਨ ਜਿਹੜੇ ਭਾਰਤੀ ਲੋਕ ਆ ਇਹ ਮੈਨੂੰ ਪਤਾ ਨਹੀਂ ਪਏ ਉਹਨਾਂ ਨੂੰ ਏਡਾ ਇਹਦੇ ਤੋਂ ਬਿਨਾਂ ਕਿੰਨੀ ਕੁ ਉਹ ਤਕਲੀਫ ਕਿਤੇ ਉਹਨਾਂ ਨੇ ਲੱਤਾਂ ਬਾਹਾਂ ਤਾਂ ਉਹਨਾਂ ਦੀਆਂ ਟੁੱਟਣੀਆਂ ਆ ਗਈਆਂ ਇਸ ਚੀਜ਼ ਤੋਂ ਬਿਨਾਂ ਪਰ ਤੁਹਾਨੂੰ ਪਤਾ ਭਈ ਜਿਹੜੀ ਚੀਜ਼ ਹੁੰਦੀ ਆ ਉਹ ਫੇਰ ਪਰਜਾ ਜਿਹੜੀ ਆ ਉਹ ਕਈ ਏਦਾਂ ਦੇ ਹੁੰਦੇ ਆ ਕਿ ਅਸੀਂ ਪਤਾ ਨਹੀਂ ਹੁਣ ਬਚਣਾ ਹੀ ਨਹੀਂ ਤੇ ਇਹ ਮੁਸੀਬਤ ਆ ਜਿਹੜੀ ਇਸ ਗੱਲ ਦੀ ਆ ਕਿ ਭਾਰਤ ਦੀ ਜਿਹੜੀ ਆ ਡਾਇਟ ਕੋਕ ਆ ਨਾ ਉੱਥੇ ਪੀਣ ਦੇ ਸ਼ੌਕੀਨ ਆ ਜਿਹੜੇ ਉਹਨਾਂ ਨੂੰ ਆ ਜਿਹੜੀ ਹੁਣ ਪਰਸ਼ੀਅਨ ਗਲਫ ਦੇ ਵਿਚ ਲੜਾਈ ਲੱਗਣ ਕਾਰਨ ਬੰਦ ਹੋ ਗਿਆ ਬਹੁਤ ਕੁਛ ਆਉਣਾ ਜਾਣਾ ਇਹਦੇ ਕਾਰਨ ਅਲੂਮੀਨੀਅਮ ਦੀ ਘਾਟ ਆ ਗਈ ਆ ਉੱਥੇ ਅਲੂਮੀਨੀਅਮ ਦੀਆਂ ਕੈਨਾਂ ਹੁੰਦੀਆਂ ਨਾ ਡਾਇਟ ਕੋਕ ਦੀਆਂ ਅੱਛਾ ਇੱਥੇ ਅਮਰੀਕਾ ਵਿਚ ਤਾਂ ਉਹ ਬੋਤਲਾਂ ਚ ਵੀ ਆਉਣ ਲੱਗ ਪਿਆ ਪਲਾਸਟਿਕ ਦੀਆਂ ਚ ਡਾਇਟ ਕੋਕ ਪਰ ਇੰਡੀਆ ਦੇ ਵਿਚ ਹੈ ਨੀ ਇੰਡੀਆ ਦੇ ਵਿਚ ਸਿਰਫ ਕੈਨਾਂ ਹੀ ਬੈਠਦੀਆਂ ਉਹਦੀਆਂ ਪਰ ਖਬਰ ਦੇ ਹਿਸਾਬ ਦੇ ਨਾਲ ਇੱਦਾਂ ਇਹ ਉਹਨਾਂ ਨੇ ਦੱਸਿਆ ਕਿ ਇੰਡੀਆ ਦੇ ਵਿਚ ਕੋਕ ਦੀਆਂ ਨੀ ਕੱਲੇ ਡਾਇਟ ਕੋਕ ਦੀ ਗੱਲ ਕਰ ਰਹੇ
1: ਡਾਇਟ ਕੋਕ ਦੀ ਗੱਲ ਕਰਦੇ ਹੋ ਸਕਦਾ ਕਿਉਂਕਿ ਡਾਇਟ ਕੋਕ ਉੱਥੇ ਮਿਲਦਾ ਬਹੁਤ ਘੱਟ ਆ
0: ਇਹ ਡਾਇਟ ਕੋਕ ਦੀ ਗੱਲ ਕਰਦੇ ਆ ਬਾਕੀ ਕੋਕ ਆ ਜਿਹੜਾ ਉਹ ਕਿੰਨਾ ਬੋਤਲਾਂ ਚ ਆਉਂਦਾ ਆ ਤੇ ਕਿੰਨਾ ਚ ਵੀ ਆਉਂਦਾ ਪਰ ਜਿਹੜਾ ਡਾਇਟ ਕੋਕ ਆ ਇਹ ਕਿੰਨਾ ਚ ਨੀ ਆਉਂਦਾ
1: ਕੰਪਨੀ ਵੀ ਇਸਰਾਇਲ ਦੀ ਆ
0: ਹਾਂ ਬਸ ਫਿਰ ਇਸੇ ਕਰਕੇ ਹੋਣਾ ਆ ਇਹੀ ਗੱਲ ਹੋਣੀ ਆ ਇਹੀ ਗੱਲ ਹੋਣੀ ਆ ਤੇ ਇਹਦੇ ਕਰਕੇ ਹੁਣ ਉਹ ਜਿਹੜਾ ਆ ਨਾਲ ਨਾਲ ਤੁਹਾਨੂੰ ਪਤਾ ਜਿਹੜਾ ਪੈਟਰੋਲ ਆ ਉਹ ਵੀ ਮਹਿੰਗਾ ਤੇ ਡੀਜ਼ਲ ਵੀ ਮਹਿੰਗਾ ਆ ਤੇ ਨਾਲ ਨਾਲ ਹੁਣ ਇਹ ਜਿਹੜਾ ਕੋਕ ਆ ਇਹ ਵੀ ਜਿਹੜਾ ਉੱਥੇ ਮਿਲਣੋ ਜਿਹੜੀ ਆ ਮਿਲਦਾ ਤਾਂ ਹੋਣਾ ਆ ਫਿਰ ਬਲੈਕ ਵੇਚਣ ਲੱਗ ਪੈਣਗੇ ਉਹ ਮਹਿੰਗਾ ਕਰ ਦੇਣਗੇ ਉਹਨਾਂ ਪੈਸੇ ਜ਼ਿਆਦਾ ਵੱਟ ਲੈਣਗੇ
1: ਪੈਟਰੋਲ ਜਿਹੜਾ ਇੰਡੀਆ ਨੇ ਕੋਈ ਬਹੁਤ ਥੋੜਾ ਜਿਹਾ ਪ੍ਰਾਈਸ ਚੇਂਜ ਕੀਤਾ ਸੀ
0: ਹਾਂਜੀ ਉਹਨਾਂ ਨੇ ਉਹ ਸਬਸਿਡਾਈਜ਼ ਕਰ ਦਿੱਤਾ ਬਿਲਕੁਲ
1: ਨਹੀਂ ਕੀਤਾ ਪਾਕਿਸਤਾਨ ਤੇ ਇਸ ਵੇਲੇ 400 ਰੁਪਇਆ ਤੇ ਖਰੇ 442 ਰੁਪਏ ਲੀਟਰ ਆ
0: ਬਹੁਤ ਮਹਿੰਗਾ
1: ਸਾਡੀ ਗਰੰਟੀ ਦੇ ਦਿਓ ਕਦੀ ਸਾਊਦੀ ਅਰਬ ਨੇ ਵੀ ਆਪਣੇ ਇਹਨੇ ਦੁਬਈ ਨੇ ਪੈਸੇ ਮੰਗ ਲੈ ਤੇ ਸਾਡੇ ਪੈਸੇ ਵਾਪਸ ਕਰ ਇਹਨੇ ਬਿਲੀਅਨ ਡਾਲਰ ਸੀ ਇਹਨਾਂ ਨੂੰ ਇਹਨਾਂ ਨੇ ਕਦੇ ਹੋਰ ਫੜ ਕੇ ਤੇ ਉਹਨੂੰ ਦੇ ਤੇ
0: ਬਿਲਕੁਲ
1: ਸਿੱਧਾ ਫੜੇ ਫੜਾਈ ਵਾਲਾ ਕੰਮ ਹੋ ਰਿਹਾ ਉੱਥੇ ਕਿਉਂਕਿ ਜਦੋਂ ਤੱਕ ਜਿਸ ਮੁਲਕ ਦੇ ਵਿਚ ਲੋਟੂ ਸਰਕਾਰਾਂ ਤੇ ਲੋਟੂ ਆਰਮੀ ਹੋਏਗੀ ਨਾ
0: ਬਿਲਕੁਲ
1: ਮੁਲਕ ਕਦੀ ਵੀ ਪਾਕਿਸਤਾਨ ਦੀ ਹਾਲਾਤ ਖਰਾਬ ਕਿਹਨੇ ਕੀਤੀ ਆਰਮੀ ਨੇ ਕੀਤੀ ਸਰਕਾਰ ਚੱਲਣ ਨੀ ਦੇਣੀ
0: ਜਦੋਂ ਦਾ ਬਣਿਆ ਖਾਲਸਾ ਜੀ ਉੱਥੇ ਰਾਜ ਹੀ ਰਿਹਾ ਆਪਣੀ
1: ਜਦੋਂ

0: ਯਾਦ ਹੋਇਆ ਮੈਨੂੰ ਇੰਨਾ ਪਤਾ ਕਿ ਇਹ ਪਾਕਿਸਤਾਨ ਦੇ ਵਿਚ 5 ਸਾਲ ਕਿਸੇ ਦੀ ਸਰਕਾਰ ਨਹੀਂ ਚੱਲੀ।
1: ਬਿਲਕੁਲ
0: ਹਾਂ, ਉੱਥੇ ਇਹੀ ਹਾਲ ਰਿਹਾ, ਤੋੜ ਦਿੱਤੀ, ਉਹਨੂੰ ਫੜ ਲਿਆ, ਜਿੱਦਾਂ ਇਮਰਾਨ ਖਾਨ ਨੂੰ ਅੰਦਰ ਦਿੱਤਾ, ਕਦੀ ਉਹਨੂੰ ਫੜ ਕੇ ਅੰਦਰ ਦੇ ਦਿੱਤਾ, ਭੁੱਟੋ ਨੂੰ ਫੜ ਕੇ ਦੇ ਦਿੱਤਾ, ਮਤਲਬ ਭੁੱਟੋ ਫਾਂਸੀ ਤੱਕ ਲਾਤਾ
1: ਜਿਹੜਾ
0: ਜਨਰਲ ਸੀ।
1: ਮਤਲਬ ਬਿਲਕੁਲ ਬਿਲਕੁਲ,
0: ਕਿਹੜਾ ਸਿਆਸਤ ਕਰੇਗਾ? ਨਵਾਜ਼ ਸ਼ਰੀਫ ਭੱਜਾ ਹੋਇਆ ਉਥੋਂ, ਉਹਦੇ ਤੇ ਕੇਸ ਬਣਾਏ, ਉਹ ਆ ਕੇ ਇੰਗਲੈਂਡ ਬੈਠਾ, ਉਹਦਾ ਭਰਾ ਜਿਹੜਾ ਹੈਗਾ ਉਹ ਝੱਲਾ ਜਿਹਾ ਹੈਗਾ, ਉਹਨੂੰ ਸਮਝ ਸਮਝ ਕੁਛ ਨੀ ਹੁੰਦੀ, ਕਦੀ ਕਿਤੇ ਬਾਟਾ ਲੈ ਕੇ ਤੁਰ ਪੈਂਦਾ, ਕਦੀ ਕਿਸੇ ਮੁਲਕ ਤੁਰ ਪੈਂਦਾ, ਮੈਨੂੰ ਦਿਓ ਜੀ, ਮੈਂ ਮੰਗਣ ਵਾਲਾ ਨਹੀਂ ਗਾ, ਨਾਲੇ ਵੀ ਕਹਿੰਦਾ ਮੰਗਣ ਵਾਲਾ ਨਹੀਂ ਗਾ, ਮੈਨੂੰ ਸਾਡੇ ਹਾਲਾਤ ਥੋੜੀ ਜੀ ਖਰਾਬ ਆ, ਥੋੜੇ ਜੇ ਪੈਸੇ ਦਿਓ, ਮਤਲਬ ਇਹ ਤੋਂ ਇਹ ਮੰਗਣ ਵਾਲਾ ਹੀ ਹੋ ਗਿਆ, ਹੋਰ ਕੀ ਹੁੰਦਾ।
1: ਬਿਲਕੁਲ ਬਿਲਕੁਲ, ਅਗਲੀ ਖਬਰ ਜਿਹੜੀ ਹੈਗੀ ਖਰ ਸਾਹਿਬ ਜੀ, ਉਹ ਹੈਗੀ ਆ ਭੀ ਅਮਰੀਕਾ ਦਾ ਜਿਹੜਾ ਫਲੋਰੀਡਾ ਸੂਬਾ ਆ, ਇਹਦੇ ਵਿਚ ਇਕ ਡਾਕਟਰ ਜਿਹਨਾਂ ਨੂੰ ਸਰਜਨ ਕਹਿੰਦੇ, ਜਿਹੜੇ ਸਰਜਰੀ ਕਰਦੇ ਆ, ਉਹਨਾਂ ਨੇ ਖਾਕ ਸਾਹਿਬ ਜੀ, ਇਕ 70 ਸਾਲ ਦਾ ਬੰਦਾ ਸੀਗਾ ਤੇ ਵਿਲੀਅਮ ਬਰਾਇਨ ਉਹ ਬੰਦੇ ਦਾ ਨਾਂ ਦੱਸਿਆ ਗਿਆ, ਤੇ ਉਹਦੀ ਸਰਜਰੀ ਉਹਨੇ ਕੀਤੀ ਤੇ ਕਰਨੀ ਵੀ ਸੀ। ਪਰ ਖਾਕ ਸਾਹਿਬ ਜੀ ਹੋਇਆ ਕਿ ਉਹਨੇ ਉਹਦੀ ਜਿਹੜੀ ਸਪਲੀਨ ਸੀ ਉਹ ਕੱਢਣੀ ਸੀ, ਕੱਢਣੀ ਸਪਲੀਨ ਸੀ ਤੇ ਗਲਤੀ ਦੇ ਨਾਲ ਉਹਨੇ ਲਿਵਰ ਕੱਢ ਦਿੱਤਾ ਉਹਦਾ, ਤੇ ਉਹਦੀ ਫਿਰ ਓਪਰੇਟਿੰਗ ਟੇਬਲ ਜਿਹੜਾ ਹੁੰਦਾ ਜਿਹਦੇ ਤੇ ਉਹ ਪਾ ਕੇ ਸਰਜਰੀ ਕਰਦੇ, ਉਹਨੂੰ ਓਪਰੇਟਿੰਗ ਟੇਬਲ ਕਹਿ ਦਿੰਦੇ ਆ, ਉਹਦੇ ਉੱਤੇ ਹੀ ਉੱਥੇ ਉਹਦੀ ਮੌਤ ਹੋ ਗਈ। ਤੇ ਡਾਕਟਰ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਆਇਆ ਕਿ ਮੇਰੇ ਕੋਲੋਂ ਇਹ ਗਲਤੀ ਹੋ ਗਈ ਤੇ ਉਸ ਬੰਦੇ ਦੀ ਜਿਹੜੀ ਆ ਜਾਨ ਚਲੇ ਗਈ, ਮੇਰਾ ਮਨ ਬਹੁਤ ਦੁਖੀ ਆ, ਮੇਰੇ ਮਨ ਨੂੰ ਬਹੁਤ ਸਦਮਾ ਲੱਗਿਆ, ਠੇਸ ਵੱਜੀ ਆ, ਪਰ ਹੁਣ ਮੈਂ ਪਛਤਾ ਤਾਂ ਰਿਹਾ ਆ, ਪਰ ਇਹਦੇ ਵਿਚ ਉਹਨੂੰ ਕੋਈ ਫਾਇਦਾ ਹੋਣ ਵਾਲਾ ਨਹੀਂ ਤੇ ਮੈਂ ਬਹੁਤ ਸੌਰੀ ਹਾਂ। ਤੇ ਇਹਦੇ ਨਾਲ ਖਾਕ ਸਾਹਿਬ ਜੀ, ਇਹ ਡਾਕਟਰ ਜਿਹੜਾ 44 ਸਾਲ ਦੀ ਇਹਦੀ ਉਮਰ ਸੀਗੀ, ਟੋਮਸ ਸ਼ੈਂਕੋਸ ਵੀ ਇਹਦਾ ਨਾਂ ਸੀਗਾ, ਤੇ ਇਹਨੇ ਇਹਨੂੰ ਹੁਣ ਖਾਕ ਸਾਹਿਬ ਜੀ ਜਿਹੜੀ ਗ੍ਰੈਂਡ ਜੂਰੀ ਸੀਗੀ ਉਹਨੇ ਇਹਨੂੰ ਇੰਡਾਇਟ ਕਰ ਲਿਆ ਆ, ਤੇ ਹੁਣ ਇਹਦੇ ਉੱਤੇ ਉਹਨਾਂ ਨੇ ਮੈਨ ਸਲੋਟਰ ਦਾ ਜਿਹੜਾ ਉਹ
0: ਬੇਕੂਫੀ ਨਾਲ ਮਾਰਿਆ ਗਿਆ, ਗਲਤੀ ਨਾਲ ਮਾਰਿਆ ਗਿਆ ਜੋ,
1: ਹਾਂਜੀ ਹਾਂਜੀ ਹਾਂਜੀ ਬਿਲਕੁਲ, ਤੇ ਉਹਦੇ ਉੱਤੇ ਹੁਣ ਕੇਸ ਚੱਲੂਗਾ।
0: ਕੇਸ ਚੀਮਾ ਸਾਹਿਬ ਇੰਡੀਆ ਜਾਂ ਪਾਕਿਸਤਾਨ ਚ ਹੁੰਦਾ ਨਾ,
1: ਕਿਸੇ ਨੂੰ ਪੁੱਛਣਾ ਨਹੀਂ ਸੀ,
0: ਕਹਿਣਾ ਇਹਦੇ ਹੈ ਹੀ ਗੁਰਦਾ ਖਰਾਬ ਸੀ, ਉਹ ਹੈ,
1: ਹਾਂਜੀ ਹਾਂਜੀ ਬਿਲਕੁਲ ਹੈ ਹੀ, ਉਹ ਲਿਵਰ ਖਰਾਬ ਸੀ, ਉਹਨਾਂ ਨੇ ਕਹਿ ਦੇਣਾ ਸੀ ਇਹਦੇ ਲਿਵਰ ਹੀ ਖਰਾਬ,
0: ਉਹਨਾਂ ਨੇ ਪੈਸੇ ਬਣਾਉਣ ਦੀਆਂ ਮਾਰਿਆ ਨੇ, 4 ਦਿਨ ਓਦਾਂ ਹੀ ਰੱਖੀ ਰੱਖਣਾ ਸੀ,
1: ਓਦਾਂ ਹੀ ਰੱਖੀ ਰੱਖਣਾ ਸੀ, ਬਿਲਕੁਲ ਬਿਲਕੁਲ ਬਿਲਕੁਲ,
0: ਬਹੁਤ ਕੁਛ ਹੁੰਦਾ ਜੀ, ਪਰ ਇਸ ਮੁਲਕ ਚਲੋ ਇੱਥੇ ਇੰਨੀ ਇਮਾਨਦਾਰੀ ਹੈ ਨਾ, ਕੋਈ ਬੰਦਾ ਮੰਨਿਆ ਕਿ ਗਲਤੀ ਹੋ ਸਕਦਾ, ਉਹਦੀ ਇਸ ਬੇਸਿਸ ਦੇ ਉੱਪਰ ਥੋੜੀ ਜੀ ਸਜ਼ਾ ਜਿਹੜੀ ਆ ਉਹ ਘਟ ਜਾਏ,
1: ਹਾਂ ਥੋੜੀ ਨਰਮਾਈ, ਕਈ ਵਾਰੀ ਜਾਜੇ ਆ ਜਿਹੜੇ ਉਹ ਥੋੜੀ ਨਰਮਾਈ ਵੀ ਵਰਤ ਲੈਂਦੇ ਆ, ਜੇ ਤੁਸੀਂ ਉਹਦੀ ਮੰਨ ਲੈਂਦੇ ਆ। ਤੇ ਇਹਦੇ ਨਾਲ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ ਜਿਹੜੀ, ਉਹ ਹੈਗੀ ਆ ਤਾਈਵਾਨ ਦਾ ਜਿਹੜਾ ਹੈਗਾ ਮੁਲਕ, ਤੁਹਾਨੂੰ ਪਤਾ ਪਈ ਉਹ ਚੀਨ ਕਹਿੰਦਾ ਪਈ ਇਹ ਮੇਰਾ ਹੀ ਆ, ਤੇ ਇਹ ਜਦੋਂ ਉੱਥੇ ਕ੍ਰਾਂਤੀ ਆਈ ਸੀਗੀ, ਮੇਰਾ ਖਿਆਲ 1948 ਦੀ ਗੱਲ ਹੈ ਇਹ, ਮੈਨੂੰ ਲੱਗਦਾ ਜੇ ਮੈਂ ਗਲਤ ਨਾ ਹੋਵਾਂ, ਕ੍ਰਾਂਤੀ ਆਈ ਸੀਗੀ ਉੱਥੇ, ਖਾਕ ਸਾਹਿਬ ਜੀ ਸੋਸ਼ਲਿਜ਼ਮ ਆਇਆ ਸੀਗਾ, ਜਦੋਂ ਸੋਸ਼ਲਿਜ਼ਮ ਕਹਿ ਲਓ ਜਾਂ ਕਮਿਊਨਿਜ਼ਮ ਕਹਿ ਲਓ, ਗਲਤ ਇੱਕੋ ਹੀ ਆ, ਥੋੜਾ ਬਹੁਤਾ ਫਰਕ ਹੁੰਦਾ ਇਹਦੇ ਚ। ਤੇ ਉੱਥੇ ਜਦੋਂ ਕ੍ਰਾਂਤੀ ਆਈ ਸੀ ਖਾਕ ਸਾਹਿਬ ਜੀ, ਤੇ ਜਦੋਂ ਫਿਰ ਮਾਓ ਜਿਹੜਾ ਸੀਗਾ ਉਹਨੇ ਉਹ ਜਿੱਤ ਗਿਆ, ਤੇ ਜਿਹੜੇ ਉੱਥੇ ਦੇ ਧਨਾੜ ਲੋਕ ਸੀਗੇ ਨਾ ਜਿਨ੍ਹਾਂ ਦੇ ਕੋਲ ਸਰਮਾਇਆ ਸੀਗਾ ਬਹੁਤ ਜ਼ਿਆਦਾ, ਉਹ ਫਿਰ ਉੱਥੋਂ ਭੱਜ ਕੇ ਜਾ ਕੇ ਉਹਨਾਂ ਨੇ ਇਹ ਜਿਹੜਾ ਤਾਈਵਾਨ ਹੈ ਇਹਦਾ ਪੁਰਾਣਾ ਨਾਂ ਫਾਰਮੋਸੀ ਨੂੰ ਕਹਿੰਦੇ ਹੁੰਦੇ ਸੀ, ਤੇ ਉਹ ਫਿਰ ਭੱਜ ਕੇ ਉੱਥੇ ਚਲੇ ਗਏ, ਤੇ ਉਹਨੇ ਜਾ ਕੇ ਆਪਣਾ ਰਾਜ ਫਿਰ ਉੱਥੇ, ਤੁਹਾਨੂੰ ਪਤਾ ਪਏ ਇੰਗਲੈਂਡ ਅਮਰੀਕਾ ਇਹਨਾਂ ਨੇ ਮਦਦ ਕਰ ਦਿੱਤੀ ਭਾਈ ਕੋਈ ਨਾ ਤੁਸੀਂ ਕਰੋ ਤੇ ਅਸੀਂ ਤੁਹਾਡੇ ਨਾਲ ਖੜੇ ਹਾਂ, ਤੇ ਫਿਰ ਉਹ ਵੱਖਰਾ ਮੁਲਕ ਬਣ ਗਿਆ। ਤੇ ਪਰ ਚੀਨ ਆ ਜਿਹੜਾ ਉਹ ਦਿਨੋ ਦਿਨ ਜਿੱਦਾਂ ਜਿੱਦਾਂ ਉਹਦੀ ਪਾਵਰ ਵੱਧਦੀ ਜਾਂਦੀ ਆ, ਉਹ ਕਹਿੰਦਾ ਭਾਈ ਇਹ ਮੇਰਾ ਆ ਤੇ ਮੈਂ ਲੈ ਕੇ ਰਹਿਣਾ ਆ। ਤੇ ਹੁਣ ਉੱਥੇ ਖਾਕ ਸਾਹਿਬ ਜੀ ਜਿਹੜੀ ਤੁਹਾਨੂੰ ਪਤਾ ਭਾਈ ਟਰੰਪ ਸਾਹਿਬ ਨੇ ਜਿਹੜੇ ਫੰਡ ਆ ਉਹ ਨੇਟੋ ਦੇ ਸਿਰ ਬੋਝ ਪਾਤਾ ਬਹੁਤ, ਤੇ ਨੇਟੋ ਹੁਣ ਕਹਿੰਦੀ ਆ ਭਾਈ ਚੰਗਾ ਭਾਈ ਤੂੰ ਜੇ ਸਾਨੂੰ ਸਾਤੋਂ ਹੀ ਪੈਸੇ ਲੈਣੇ ਆ ਤੇ ਫਿਰ ਅਸੀਂ ਆਪਣੀ ਰੱਖਿਆ ਆਪੇ ਕਰ ਲੈਣੇ ਆ, ਤੇਰੀ ਲੋੜ ਕੀ ਆ ਉਹਦੇ ਨਾਲ।
0: ਤੁਹਾਡਾ ਇੱਕ ਪ੍ਰੋਗਰਾਮ ਮੈਂ ਸੁਣ ਰਿਹਾ ਸੀ ਰੇਡੀਓ ਤੇ, ਬੀ ਚੀਮਾ ਸਾਹਿਬ ਉਹ ਆਪਣਾ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ,
1: ਕਿਹੜੇ ਦਾ?
0: ਕੈਨੇਡਾ ਦੇ ਜਿਹੜਾ ਉਹਨੇ ਉੱਥੇ ਉੱਥੇ ਯੂਰਪ ਚ ਜਾ ਕੇ ਲੈਕਚਰ ਦਿੱਤਾ ਸੀ, ਉਹਨੇ ਪੜਦੇ ਖੋਲਤੇ ਫੜ ਕੇ ਸਾਰੇ,
1: ਹਾਂਜੀ ਹਾਂਜੀ,
0: ਐਡੇ ਪੜਦੇ ਖੋਲੇ ਉਹਨੇ, ਮੈਂ ਉਹ ਸਾਰਾ ਪ੍ਰੋਗਰਾਮ ਸੁਣਿਆ
1: ਜੀ,
0: ਮਜ਼ਾ ਆ ਗਿਆ ਜੀ।
1: ताइवान इस वेले मसला की आ के उथे जेडी आ जेड़ा उथो दा प्रेजिडेंट हैगा उन्हें ठाक साहब जी $40 बिलियन आ जेड़ा प्रेजिडेंट लाई चिंग ओदा ना हैगा आ $40 बिलियन उन्हें मंग कीती सी के इहे हथियारां वास्ते सानू इहे चाहिदा आ जे आपां चीन तों जेड़ा बचना आ नहीं तां चीन ने आपां नूं दब लेना पर उथों दी जिहड़ी पार्लियामेंट सी उन्हें ए गल नहीं मन्नी ते उन्हां ने इहे जिहड़े $40 बिलियन आ इहदे विचों कुछ प्रोग्राम जिहड़े सीगे ओह कट दित्ते पए इन्हां दे वास्ते साडे कोल पैसा नहीं असीं तैनूं पैसा नहीं देणा खाक साहब जी हुण जिहड़ी तुहानूं पता पार्लीमेंट है विरोधी पार्टी की मेजोरिटी है उत्थे उन्हां ने इह जिहड़ा ना कर दित्ती ते जिहड़े कारण खाक साहब जी हुण ओह जां तां हुण अमरीका कहूगा भी साथों होर लै लो करजा जां फिर होर किसी तों करजा लैणगे ते जां फिर कहिंदे आ भी इहदे इस तरह कारण दे नाल जिहड़ा आ हो सकदा कि चीन जाके ओनू दब लवे फर्क तां उहदे नाल अमरीका नूं तां कोई फर्क नहीं पैणा ओह तां माड़ा जिहा उत्थे अड्डा बनिया होया चक लिया उहनूं जे अपना ओह तां उत्थे की होना पर खाक साहब जी फिर हुण तुहानूं पता भई बंदे नूं ना जिहड़ा अमल आ ना ओह अमल वी कई तरह दे हुंदे आ ना ਹੁਣ ਇਹ ਜਿਹੜੀ ਵੈਸਟਰਨ ਸਿਵਿਲਾਈਜੇਸ਼ਨ ਆ ਵਿੱਚ ਅਮਰੀਕਾ ਇੰਗਲੈਂਡ ਫਰਾਂਸ ਜਰਮਨੀ ਜਿੰਨੇ ਵੀ ਹੈਗੇ ਆ ਇਹ ਇਹਨਾਂ ਨੂੰ ਵੀ ਉਹ ਨਸ਼ੇ ਦੇ ਆਦੀ ਹੋ ਗਏ ਵਾ ਕਿ ਅਸੀਂ ਜਦੋਂ ਕਿਸੇ ਚੀਜ਼ ਦੀ ਮਾੜੀ ਜਿਹੀ ਤੰਗੀ ਆਈ ਪੈਸੇ ਘਟੇ ਜਾਂ ਤੇ ਅਸੀਂ ਕਿਸੇ ਨਾ ਕਿਸੇ ਨੂੰ ਲੁੱਟ ਲਿਆਉਣਾ ਹੁੰਦਾ ਤੇਲ ਲੁੱਟ ਲਿਆ ਉਹਨਾਂ ਦਾ ਜਾਂ ਹੋਰ ਜਿਹੜੀ ਚੀਜ਼ ਉੱਥੇ ਹੈਗੀ ਆ ਉਹ ਜਾ ਕੇ ਲੁੱਟ ਲਿਆਓ ਤੇ ਉਹ ਹੁਣ ਜਿਹੜਾ ਇਹਦੇ ਨਾਲ
0: ਇਹਨਾਂ ਨੂੰ ਆਦਤਾਂ ਹੁਣ ਛੱਡ ਦੇਣੀਆਂ ਚਾਹੀਦੀਆਂ
1: ਹਾਂਜੀ ਹਾਂਜੀ ਇਹ ਆਦਤਾਂ
0: ਉਹ ਜ਼ਮਾਨਾ ਨਹੀਂ ਰਿਹਾ ਹੁਣ ਕੰਟਰੀਆਂ ਸਟਰੋਂਗ ਹੋ ਗਈਆਂ
1: ਹਾਂਜੀ ਹਾਂਜੀ
0: ਇਹਨਾਂ ਨੂੰ ਪਤਾ ਨਹੀਂ ਸੀ ਕਿ ਇਰਾਨ ਦੇ ਕੋਲ ਕੀ ਸਮਝਦੇ ਸੀ ਇੱਕ ਅੱਧੇ ਦਿਨ ਦਾ ਕੰਮ ਅਸੀਂ ਢਾ ਕੇ
1: ਇੱਕ ਅੱਧੇ ਦਿਨ ਦਾ ਕੰਮ ਬਿਲਕੁਲ ਇਸੇ ਤਰ੍ਹਾਂ ਸੀਗੀ ਤੇ ਉਹ ਹੁਣ ਪੰਗਾ ਉੱਥੇ ਪੈ ਗਿਆ ਕਿ ਉਹ ਹੁਣ ਟਰੰਪ ਨਾ ਤਾਂ ਛੱਡਣ ਜੋਗਾ ਤੇ ਨਾ ਜੇ ਛੱਡਦਾ ਉਹਦੇ ਕਹਿਣਗੇ ਤਾਂ ਕੋੜੀ ਆ ਤੇ ਜੇ ਨਿਕਲਦਾ ਤਾਂ ਕਲੰਕੀ ਆ ਦੋਨੋਂ ਪਾਸੇ
0: ਛੱਡ ਦੇਣਾ ਉਹਨੇ ਤੇ ਮੁਨਮਾ ਦੋਨੇ ਆਪਣੇ ਜਹਾਜ ਜੂਜ ਪਿੱਛੇ ਕਰ ਲੈਣੇ ਹੁਣ
1: ਕਰ ਲੈਣੇ ਹਾਂਜੀ ਲੱਗ ਜਾਂਦਾ ਰਿਹਾ
0: ਲੈਣਾ ਕਿ ਅਸੀਂ ਚਲੋ ਕਰੋ ਪਿੱਛੇ ਇਹਨਾਂ ਨੇ ਕਿਹਾ ਉਹਨਾਂ ਨੇ ਕਰ ਲੋ ਪਿੱਛੇ ਅਸੀਂ ਵੀ ਖੋਲ ਦਿੰਨੇ ਆ ਮਤਲਬ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ
0: ਹਾਰ ਦਾ ਕੋਈ ਨੀ ਹੁੰਦਾ ਇਹਦੇ ਚ ਮੈਂ ਜਿੱਤ ਗਿਆ ਤੇ ਉਹ ਜਿੱਤ ਗਿਆ ਇਹਦਾ ਕੋਈ ਫਰਕ ਨੀ ਪੈਂਦਾ ਇੰਨਾ ਪਤਾ ਲੱਗ ਗਿਆ ਦੁਨੀਆਂ ਨੂੰ ਕਿ ਇਰਾਨ ਕੋਈ ਛੋਟੀ ਮੋਟੀ ਪਾਵਰ ਨਹੀਂ ਹੈ
1: ਪਾਵਰ ਨਹੀਂ ਹੈਗੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਇਹਦੇ ਨਾਲ ਖਾਕ ਸਾਹਿਬ ਜੀ ਹੋਰ ਮੈਂ ਇੱਕ ਦੇਖਦਾ ਸੀਗਾ ਕਿ ਜਿਹੜਾ ਹੈਗਾ ਇਜ਼ਰਾਇਲ ਇਹ ਖਾਕ ਸਾਹਿਬ ਜੀ ਇਜ਼ਰਾਇਲ ਨੇ ਜਿਹੜਾ ਇਰਾਕ ਹੈ ਨਾ ਉਹਦਾ ਉਹਦੇ ਵਿਚ ਮਾਰੂ ਥਾਲ ਲਿਆ ਬਹੁਤ ਵੱਡਾ ਉੱਥੇ ਤੁਹਾਨੂੰ ਪਤਾ ਰੇਤਾ ਰੁਤਾ ਉੜਦਾ ਆ ਉਹ ਹੈਗਾ ਇਲਾਕਾ ਕੁਛ ਨਾ ਤੇ ਉੱਥੇ ਅੱਜ ਦੀ ਖਬਰ ਦੇ ਮੁਤਾਬਕ ਉੱਥੇ ਇਹਨਾਂ ਨੇ ਜਾ ਕੇ ਇੱਕ ਸੀਕਰੇਟ ਜਿੱਦਾਂ ਚੋਰੀ ਛੱਪੀ ਇੱਕ ਬੇਸ ਬਣਾ ਲਿਆ ਆਪਣਾ
0: ਅਮਰੀਕਾ ਨੇ
1: ਇਜ਼ਰਾਇਲ ਨੇ
0: ਇਸਰਾਇਲ ਨੇ ਉੱਥੇ
1: ਹਾਂਜੀ ਇਰਾਕ ਦੇ ਵਿਚ ਇਰਾਕ ਦੇ ਵਿਚ
0: ਇਰਾਕ ਚ ਕਿੱਦਾਂ ਬਣ ਗਏ ਹੈਗਾ ਪਿਆਰ
1: ਨਹੀਂ ਨਹੀਂ ਪਿਆਰ ਮੁਹਬਤ ਕਿੱਥੇ ਹੈ ਚੋਰੀ ਬਣਾ ਲਿਆ ਨਾ ਤਾਂ ਹੀ ਤਾਂ ਉਹ ਸੀਕਰੇਟ ਬਣਾ ਲਿਆ ਨਹੀਂ ਜਾ ਕੇ ਉੱਥੇ ਉਹਨਾਂ ਨੂੰ ਨਹੀਂ ਪਤਾ ਲੱਗਾ ਹੁਣ ਤਾਂ ਹੀ ਹੋਣਾ ਫਿਰ ਹੁਣ ਪਤਾ ਲੱਗਾ ਤਾਂ ਖਬਰ ਬਾਹਰ ਤਾਂ ਹੀ ਆਈ ਹੈ ਨਾ ਤੇ ਉਹ ਜਿਹੜਾ ਹੈਗਾ ਤਾਂ ਉੱਥੇ ਮਾਰੂ ਥੱਲੇ ਰੇਤਾ ਉੜਦਾ ਉੱਥੇ ਹੋਰ ਤਾਂ ਕੁਛ ਹੈ ਨੀ ਰੇਤੇ ਦੀਆਂ ਹਨੇਰੀਆਂ ਤੇ ਉਹ ਇਹਨਾਂ ਨੇ ਜਾ ਕੇ ਰਾਤ ਬਰਾਤੇ ਤੁਹਾਨੂੰ ਪਤਾ ਭਾਈ ਹੌਲੀ ਹੌਲੀ ਜਾ ਕੇ ਉਹ ਥੱਲੇ ਬਣਾ ਲਿਆ ਹੋਣਾ ਕਿਤੇ ਤੇ ਇਹਦੇ ਕਾਰਨ ਫਿਰ ਇਹ ਕਹਿੰਦੇ ਆ ਵੀ ਇੱਥੋਂ ਇਹ ਜਿਹੜਾ ਬੇਸ ਹੀ ਚੋਰੀ ਬਣਾ ਲਿਆ ਇੱਥੋਂ ਹੁਣ ਉਹ ਇਰਾਨ ਦੇ ਉੱਪਰ ਉਹ ਅਟੈਕ ਜਿਹੜੇ ਆ ਉਹ ਕਰਿਆ ਕਰਨਗੇ ਤੇ ਨਾਲੇ ਉਹਦੀ ਸਰਵੇਲੈਂਸ ਰੱਖਣਗੇ ਤੇ ਇਹਦੇ ਵਿਚ ਹੁਣ ਤੁਹਾਨੂੰ ਪਤਾ ਵੀ ਜਦੋਂ ਉਹਨੂੰ ਪਤਾ ਲੱਗ ਗਿਆ ਇਰਾਕ ਦੇ ਜਿਹੜੀ ਹੈਗੀ ਆ ਫੌਜ ਆ ਉਹਦੇ ਉੱਤੇ ਵੀ ਨੀ ਉਥੋਂ ਬੇਸ ਤੋਂ ਉਸ ਤੋਂ ਹਮਲਾ ਕੀਤਾ ਮੇਰਾ ਖਿਆਲ ਹੈ ਇਸੇ ਕਰਕੇ ਸ਼ਾਇਦ ਇਹ ਖਬਰ ਜਿਹੜੀ ਬਾਹਰ ਉਹ ਆਉਣ ਦਾ ਹੋ ਸਕਦਾ ਕਾਰਨ ਹੀ ਇਹ ਹੋ ਗਈ ਤੇ ਇਜ਼ਰਾਇਲ ਖਾਕ ਸਾਹਿਬ ਜੀ ਇਹ ਹੱਟਦਾ ਹੀ ਨੀ ਦੇਖੋ ਉਧਰ ਲਿਬਨਾਨ ਤੋਂ ਨੀ ਹਟਦਾ ਉਧਰ ਹੁਣ ਇਰਾਕ ਚ ਪੰਗਾ ਪਾ ਰਿਹਾ ਆ ਉਧਰ ਗਾਜ਼ਾ ਚ ਪਾਇਆ ਹੋਇਆ ਉਧਰ ਆਪਣੇ ਈਸਟ ਜਰੂਸਲਮ ਦੇ ਵਿਚ ਵੀ ਤੇ ਉਹ ਜਿਹੜਾ ਹੈਗਾ ਹੋਰ ਇੱਕ ਜਿਹੜਾ ਇਹ ਪਲਸਤੀਨ ਦਾ ਹਿੱਸਾ ਵੈਸਟ ਬੈਂਕ ਆ ਉੱਥੇ ਵੀ ਮਾਰੀ ਤੁਰ ਜਾਂਦਾ ਖਾਕ ਸਾਹਿਬ ਜੀ ਇਹਨੂੰ ਕੋਈ ਰੋਕਣ ਵਾਲਾ ਹੈ ਹੀ ਨਹੀਂ ਇਹਨੂੰ
0: ਸਪੋਰਟ ਆ ਨਾ ਹੁਣ ਸਪੋਰਟ ਨਾ ਹੋਵੇ ਉਹਨੂੰ ਤੇ ਫਿਰ ਤੇ ਉਹ ਕਦੇ ਬੋਲੇ ਨਾ ਉੱਠ ਕੇ ਹੁਣ ਉਹਨੂੰ ਸਪੋਰਟ ਮੇਰੇ ਮਗਰ ਵੱਡਾ ਬਾਦਸ਼ਾਹ ਬੈਠਾ
1: ਬਸ ਬਸ ਬਸ ਇਹੀ ਗੱਲ ਆ ਜੀ ਉਹ ਤਾਂ ਖਾ ਜਾਣਗੇ ਇਹਨੂੰ ਖਾਕ ਸਾਹਿਬ ਜੀ ਉਹ ਅਰ ਪਿਆ ਜਿਹੜੇ ਜੇ ਉਹਨਾਂ ਨੂੰ
0: ਨੁਕਸਾਨ ਤੁਸੀਂ ਦੇਖ ਲਿਓ ਕਿ ਨੁਕਸਾਨ ਤੇ ਇਸਰਾਇਲ ਦਾ ਵੀ ਬਹੁਤ ਹੋਇਆ ਜੀ ਇਰਾਨ ਦਾ ਹੋਇਆ ਨਾ ਤੇ ਬਹੁਤ ਵੱਡਾ ਨੁਕਸਾਨ ਹੋਇਆ ਇਹ ਜਿਹੜੀ ਰੇਤਾ ਚ ਬੇਸ ਬੂਸ ਬਣਾਈ ਆ ਮੈਨੂੰ ਜੇ ਉਹਨਾਂ ਨੂੰ ਟਾਰਗੇਟ ਲੱਗ ਗਿਆ ਤੇ ਉਹਨਾਂ ਨੇ ਮਿੰਟਾਂ ਚ ਜੜਾ ਦੇਣੀ ਹੈ ਫਿਰ
1: ਫੈਲ। ਹਾਂਜੀ ਬਿਲਕੁਲ ਬਿਲਕੁਲ
0: ਵਾਲੀ ਗੱਲ ਹੈ ਨਾ ਆਪਣੇ ਬੰਦੇ ਮਤਲਬ ਤੁਸੀਂ ਸੇਫਲੀ ਰਹੋ ਯਾਰ ਕੀ ਹੋ ਗਿਆ ਉਹਨਾਂ ਨੂੰ ਵੀ ਜੀਣ ਦਿਓ ਆਪ ਵੀ ਜੀਓ
1: ਜਿੰਦਗੀ ਆਪ ਵੀ ਜੀਓ ਬਸ ਬਸ ਬਿਲਕੁਲ
0: ਕੋਈ ਇਹਨਾਂ ਕੋਲ ਤਾਂ ਹੈਗੀ ਆ ਕੋਈ ਜ਼ਰੂਰਤ ਥੋੜੋ ਤੁਸੀਂ ਹੁਣ ਸਾਰਾ ਕੁਛ ਲੁੱਟਣਾ ਉਹ ਵੀ ਖੋਲਣੇ ਇਹ ਵੀ ਖੋਲਣਾ ਸੀ ਇਹਨੂੰ ਵੀ ਨੀ ਛੱਡਣਾ ਸੀ ਉਹਨੂੰ ਵੀ ਨੀ ਛੱਡਣਾ
1: ਉਹ ਸਾਰੇ ਉੱਥੇ ਅਰਬਾਂ ਤੇ ਸਾਰੇ ਤੇ ਕਬਜ਼ਾ ਕਰਨ ਨੂੰ ਫਿਰਦੇ ਆ ਨਾ ਲੇਕਿਨ ਉਹ ਰਿਵਰ ਆ ਦਰਿਆ ਆ ਜਿਹੜਾ ਉੱਥੇ ਤੱਕ ਲਿਵਨਾਨ ਦੇ ਉਹ ਕਾਫੀ ਦੂਰ ਜਾ ਗਿਆ ਬੈਠੋ ਉੱਥੇ ਤੱਕ ਉਹ ਕਹਿੰਦੇ ਸਾਡਾ ਇਜ਼ਰਾਈਲੀ ਕਹਿੰਦੇ ਆ ਦੇਖੋ ਦੇਖੋ ਉਹਨਾਂ ਨੇ ਗੱਲ ਸਾਹਿਬ ਉਹ ਕਹਿੰਦੇ ਆ ਵੀ ਉਹਨਾਂ ਨੇ ਜਦੋਂ ਇਹ ਇੱਥੋਂ ਨਿਕਲਿਆ ਨਾ ਜਰਮਨ ਦੇ ਵਿੱਚੋਂ ਜਿਹੜੇ ਸੀਗੇ ਆਪਣੇ ਯਹੂਦੀਨ ਕੱਢਿਆ ਗਿਆ ਉੱਥੋਂ ਉਹ ਵਿੱਚ ਇਸ ਤਰ੍ਹਾਂ ਦੀਆਂ ਖ਼ਬਰਾਂ ਗੱਲ ਸਾਹਿਬ ਦੀ ਅਸਲੀਅਤ ਦਾ ਕਿਸੇ ਨੂੰ ਨੀ ਪਤਾ ਹੁੰਦਾ ਕਿਉਂਕਿ ਗੌਰਮੈਂਟਾਂ ਦੱਬੀ ਰੱਖਦੀਆਂ ਅਸਲੀਅਤ ਨੂੰ ਤੇ ਉਹ ਕਦੇ ਕੋਈ ਆਹ ਸ਼ੋਸ਼ਾ ਛੱਡ ਦਿੰਦਾ ਕਦੇ ਉਹ ਸ਼ੋਸ਼ਾ ਛੱਡ ਦਿੰਦਾ ਇਹ ਵੀ ਖ਼ਬਰ ਮੈਂ ਪੜ੍ਹੀ ਆ ਕਿ ਜਿਹੜਾ ਉਹ ਜਰਮਨ ਦੇ ਲੋਕ ਸੀਗੇ ਜਾਂ ਯੂਰਪੀਅਨ ਸੀਗੇ ਕੱਲਾ ਜਰਮਨ ਨਹੀਂ ਬਾਕੀ ਦੇ ਵੀ ਯੂਰਪੀਅਨ ਜਿਹੜੇ ਸੀਗੇ ਉਹ ਇਹਨਾਂ ਨੂੰ ਨਹੀਂ ਚਾਹੁੰਦੇ ਸੀ ਉਹ ਇਹਨਾਂ ਨੂੰ ਕੱਢਣਾ ਚਾਹੁੰਦੇ ਸੀ ਯੂਰਪ ਦੇ ਵਿੱਚੋਂ ਅੱਛਾ ਯੂਰਪ ਦੇ ਵਿੱਚੋਂ ਕੱਢਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਇਹਨੂੰ ਕਿਹਾ ਭਾਈ ਅਸੀਂ ਤੁਹਾਨੂੰ ਉੱਥੇ ਜਗ੍ਹਾ ਦੇ ਦਿੰਦੇ ਹਾਂ ਉੱਥੇ ਜਾ ਕੇ ਰਹੋ ਜਗ੍ਹਾ ਉਹਨਾਂ ਨੇ ਜਿਹੜੇ ਪਾਲਸਤੀਨੀ ਸੀਗੇ ਉਹਨਾਂ ਨੂੰ ਜਾ ਕੇ ਪਤਿਆ ਲਿਆ ਭਾਈ ਯਾਰ ਤੁਸੀਂ ਕੀ ਕਰਨੀ ਹੈ ਇਹ ਸਾਰਾ ਇੱਥੇ ਥੋੜਾ ਜਿਹਾ ਉਹਨਾਂ ਨੂੰ ਦੇ ਦਿਓ ਉਹ ਵੀ ਆ ਕੇ ਇੱਥੇ ਲੈ ਲੈਣਗੇ ਪਹਿਲਾਂ ਇੱਥੋਂ ਹੀ ਗਏ ਉਹ ਏਦਾਂ ਕਰ ਕੁਰ ਕੇ ਪਤਿਆ ਕੇ ਤੇ ਉਹਨਾਂ ਤੋਂ ਥੋੜੀ ਜਿਹੀ ਜਗ੍ਹਾ ਦਵਾ ਦਿੱਤੀ ਸੀ ਜਗ੍ਹਾ ਦਵਾ ਕੇ ਤੇ ਫੇਰ ਇਹਨਾਂ ਨੇ ਕਿਹਾ ਭਾਈ ਤੁਸੀਂ ਉੱਥੇ ਜਾ ਕੇ ਰਹੋ ਹੁਣ ਖੱਕ ਸਾਹਿਬ ਜੀ ਆਪਾਂ ਇੱਥੋਂ ਅਮਰੀਕਾ ਚੋਂ ਜਾਂ ਜਿਹੜੇ ਆਪਣੇ ਲੋਕ ਪੰਜਾਬ ਤੋਂ ਆ ਕੇ ਕੈਨੇਡਾ ਦੇ ਵਿੱਚ ਇਸਟੈਬਲਿਸ਼ ਹੋ ਕਿਉਂ ਜਾਣਗੇ ਮੁੜ ਕੇ ਭੁੱਖ ਦੇ ਵਿੱਚ ਇਹੀ ਸਿਚੁਏਸ਼ਨ ਸੀ ਜਿਹੜੀ ਇਹਨਾਂ ਦੀ ਸੀ ਇਹ ਕਹਿੰਦੇ ਅਸੀਂ ਉੱਥੇ ਜਾ ਕੇ ਰੇਤਾ ਫੱਕੀਏ ਅਸੀਂ ਕਿਉਂ ਜਾਈਏ ਉੱਥੇ ਅੱਛਾ ਇਸ ਕਰਕੇ ਕਿਹਾ ਜਾਂਦਾ ਆ ਕਿਉਂਕਿ ਇਤਿਹਾਸ ਤੁਸੀਂ ਵੱਖਰੇ ਵੱਖਰੇ ਦੇਸ਼ਾਂ ਤੋਂ ਜਾਂ ਖ਼ਬਰਾਂ ਸੁਣਦੇ ਆ ਤੇ ਉਹਦੇ ਵਿੱਚ ਕਈ ਪਾਸਿਆਂ ਤੋਂ ਜਿਹੜੀ ਤੁਹਾਨੂੰ ਖ਼ਬਰ ਆਉਂਦੀ ਵੱਖਰੀ ਵੱਖਰੀ ਤੇ ਇਹਦੇ ਵਿੱਚ ਇਹ ਵੀ ਕਿਹਾ ਜਾਂਦਾ ਆ ਕਿ ਇਹ ਉੱਥੋਂ ਨਿਕਲਦੇ ਨਹੀਂ ਸੀ ਯੂਰਪ ਚੋਂ ਇਹਨਾਂ ਨੂੰ ਧਰਤੀ ਤਾਂ ਉੱਥੇ ਲੈ ਦਿੱਤੀ ਇਹਨਾਂ ਨੇ ਰਲ ਕੇ ਵੀ ਤੁਸੀਂ ਇੱਥੇ ਚਲੇ ਜਾਓ ਪਰ ਇਹ ਜਾਂਦੇ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਫਿਰ ਉਹ ਹਿਟਲਰ ਨੇ ਤੇ ਉਦੋਂ ਖਕਸਾ ਜੀ ਦੋ ਸੌ ਕੰਟਰੀ ਵੀ ਨਾਲ ਹੋਣੇ ਆ ਛੋਟੇ ਮੋਟੇ ਹਾਂ ਹਾਂ ਤੇ ਇਹਨਾਂ ਨੇ ਫਿਰ ਇਸ ਕਰਕੇ ਇਹਨਾਂ ਨੂੰ ਉੱਥੇ ਭੱਠੀਆਂ ਤੇ ਦੁਆ ਦਿੱਤਾ ਸੀਗਾ ਝੋਕਿਆ ਸੀਗਾ ਗੈਸ ਦੀਆਂ ਚੈਂਬਰ ਜਿਹੜੇ ਬਣਾਏ ਸੀਗੇ ਉੱਥੇ ਜਾ ਕੇ ਤਾਂ ਕਿ ਇਹਨਾਂ ਦੇ ਅੰਦਰ ਦਹਿਸ਼ਤ ਫਸਾ ਕੇ ਇਹ ਉੱਥੋਂ ਜਾਣ ਤੇ ਉੱਥੇ ਵਸਣ ਇਸ ਤਰ੍ਹਾਂ ਇਹਨਾਂ ਨੂੰ ਉੱਥੇ ਵਸਾਇਆ ਗਿਆ ਸੀਗਾ ਤੇ ਇਹ ਹੁਣ ਜਾ ਕੇ ਉੱਥੇ ਗੱਪ ਸਾਹਿਬ ਜੀ ਉਹ ਸਾਰਾ ਆਸਾ ਪਾਸਾ ਹੀ ਡੱਬਣ ਨੂੰ ਫਿਰਦੇ
0: ਦੇ ਵਿੱਚ ਬਹੁਤ ਜੂਸ਼ ਹੈਗੇ ਆ ਆਸਟ੍ਰੇਲੀਆ ਦਾ ਭਰਿਆ ਪਿਆ ਜੂਸ਼ਾਂ ਨਾਲ
1: ਹਾਂਜੀ ਹਾਂਜੀ
0: ਹਰ ਮੁਲਕ ਦੇ ਪਰ ਜਿਹੜੀ ਇੱਥੇ ਰਹਿ ਗਏ ਨਾ ਚੀਮਾ ਸਾਹਿਬ ਮੈਂ ਇੱਥੇ ਸੁਣ ਦੇਖਦਾ ਸਾਡੇ ਇੱਥੇ ਬਹੁਤ ਆ
1: ਯੂਨੀਵਰਸਿਟੀ
0: ਬਹੁਤ ਆ ਪਰ ਬਹੁਤ ਅੱਛੇ ਲੋਕ ਆ ਯਾਰ ਉਹ ਤਾਂ ਅਗੇਂਸਟ ਯਾਹੂਦੇ ਵੀ ਅਗੇਂਸਟ ਹੈਗੇ ਆ ਉਹਨਾਂ ਨੇ
1: ਹਾਂਜੀ ਨੇਤਾਨਯਾਹੂ ਦੇ ਵੀ ਖਿਲਾਫ ਹੈਗੀ ਆ ਪਰਜਾ ਬਹੁਤ ਜ਼ਿਆਦਾ ਬਿਲਕੁਲ
0: ਵੱਡੇ ਦਾੜੀ ਰੱਖਦੇ ਜਿਹੜੇ ਕੋਟ ਪਾ ਕੇ ਰੱਖਦੇ ਆ ਹਾਂ ਉਹ ਬਹੁਤ ਵਧੀਆ ਲੋਕ ਹੈਗੇ ਆ ਬੜੇ ਕੁਆਇਟਲੀ ਉਹਨੂੰ ਤੁਸੀਂ ਤੁਰੇ ਤੁਰੇ ਜਾਂਦੇ ਗਾਲ ਵੀ ਕੋਈ ਕੱਢ ਦਿੰਦਾ ਨਾ ਗੱਡੀ ਚਲਾਉਂਦੇ ਆ
1: ਉਹਨਾਂ
0: ਨੇ ਤੁਹਾਨੂੰ ਜਵਾਬ ਦੇਣਾ
1: ਬਿਲਕੁਲ ਬਿਲਕੁਲ ਇਸੇ ਤਰ੍ਹਾਂ
0: ਬਹੁਤ ਅੱਛੇ ਲੋਕ ਆ ਬਹੁਤ ਅੱਛੇ ਇੱਥੇ ਜਿਹੜੇ ਮੈਂ ਨਿਊਯਾਰਕ ਦੇਖਿਆ
1: ਬਿਲਕੁਲ ਤੇ ਇਹ ਖਕਸਾ ਜੀ ਹਰ ਇੱਕ ਦੂਜੇ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਕਾਂਗਿਆਰੀ ਤਾਂ ਖਕਸਾ ਜੀ ਉਹ ਕਹਿੰਦੇ ਹੁੰਦੇ ਵਿੱਚੋਂ ਹੀ ਪੈਦਾ ਹੋ ਜਾਂਦੀ ਆ ਨਾ ਇਸੇ ਗੱਲ ਦਾ ਤਾਂ ਉਹ ਰੌਲਾ ਆ ਕਾਂਗਿਆਰੀ ਵਿੱਚੋਂ ਹੀ ਨਿਕਲ ਆਉਂਦੀ ਆ ਮਾੜਾ ਇੱਕ ਅੱਧਾ ਹੁੰਦਾ ਤੇ ਬਦਨਾਮ ਸਾਰੀ ਕੌਮ ਹੋ ਜਾਂਦੀ ਆ ਤੇ ਚੰਗੇ ਮਾੜੇ ਹਰ ਇੱਕ ਦੇ ਵਿੱਚ ਹੁੰਦੇ ਆ ਤੇ ਖਕਸਾ ਜੀ ਇਹਦੇ ਨਾਲ ਇੱਕ ਆਪਣੇ ਕੋਲ ਹੋਰ ਆਹ ਸੁਨੇਹਾ ਛੋਟਾ ਜਿਹਾ ਹੈਗਾ ਆ ਇਹ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਆ ਕਹਿੰਦੇ ਆ ਭਈ ਮੂੰਹ ਇੱਕ ਦਰਵਾਜਾ ਨੱਕ ਦੋ ਦਰਵਾਜੇ ਕੰਨ ਦੋ ਦਰਵਾਜੇ ਅੱਖਾਂ ਦੋ ਦਰਵਾਜੇ ਪਿਸ਼ਾਬ ਕਰਨ ਲਈ ਇੱਕ ਦਰਵਾਜਾ ਮਲ ਮੂਤਰ ਦਾ ਸੁੱਟਣ ਦਾ ਇੱਕ ਦਰਵਾਜਾ ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ
0: ਕੋਈ ਸ਼ੱਕ ਨਹੀਂ ਬਹੁਤ ਵਧੀਆ
1: ਜੀ ਇੱਕ ਦਰਵਾਜਾ ਹੈ ਜੋ ਦਿਸਦਾ ਨਹੀਂ ਪਰ ਮਨੁੱਖ ਅੰਦਰ ਬੈਠਿਆਂ ਹੀ ਬ੍ਰਹਿਮੰਡ ਦਾ ਦਰਸ਼ਨ ਕਰ ਸਕਦਾ ਹੈ ਜਿਸ ਨੂੰ ਬੌਧਿਕ ਵਿਚਾਰਧਾਰਾ ਵਿੱਚ ਦਸਵਾਂ ਦਵਾਰ ਦਰਵਾਜਾ ਜਾਂ ਦਵਾਰ ਕਿਹਾ ਜਾਂਦਾ ਹੈ ਉਹ ਹੈ ਦਿਮਾਗ ਜਿਸ ਤੱਕ ਪਹੁੰਚਣ ਲਈ ਅਣਗਿਣਤ ਨਾੜਾਂ ਰੂਪੀ ਰਾਹ ਹਨ ਅਤੇ ਜਿਨ੍ਹਾਂ ਦੀ ਲੰਬਾਈ ਨੂੰ ਮਾਪਣ ਲਈ ਖੋਜੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ ਕਿੰਨੀ ਡੂੰਘੀ ਗੱਲ ਲਿਖੀ ਹੈ ਕਾਕ ਸਾਹਿਬ ਜੀ ਪਰ ਸਮਾਜਿਕ ਭਟਕਣਾ ਜ਼ਿਆਦਾ ਹੋਣ ਕਾਰਨ ਟੇਢੇ ਰਸਤਿਆਂ ਵਿੱਚ ਹੀ ਸਮੇਂ ਦਾ ਛੋਟਾ ਮਨੁੱਖੀ ਜੀਵਨ ਮੁੱਕ ਜਾਂਦਾ ਹੈ ਇਸ ਭੇਦ ਨੂੰ ਜਾਣਨ ਲਈ ਸਰੀਰ ਦੁਆਲੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੱਗਿਆ ਚਿੱਕੜ ਉਤਰਨਾ ਜ਼ਰੂਰੀ ਹੈ ਜੋ ਬਿਨਾਂ ਤਿਆਗ ਦੇ ਸੰਭਵ ਨਹੀਂ ਹੋ ਸਕਦਾ। ਖੁਸ਼ਹਾਲ ਜੀਵਨ ਜਿਉਣ ਲਈ ਬਹੁਤ ਕੁਝ ਕਹਿਣ ਸੁਣਨ ਦੀ ਇੱਛਾ ਰੱਖਣ ਵਾਲੇ ਸੁਗੜ ਸਿਆਣੇ ਲੋਕਾਂ ਨੂੰ ਸਿਰ ਜੋੜ ਕੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਮਨਮੋਹਨ ਪੂਨੀ 5 ਮਈ 1926 ਨੂੰ ਇਹ ਜਿਹੜਾ ਲਿਖਿਆ ਗਿਆ। ਕਿਆ ਬਾਤ,
0: ਬੜੇ ਡੂੰਘੇ ਬੰਦੇ ਆ, ਮਤਲਬ ਬਹੁਤ ਵਧੀਆ ਨੇਚਰ ਆ ਉਹਨਾਂ ਦੀ, ਲਿਖਣ ਦਾ ਅੰਦਾਜ਼ ਵੀ ਉਹਨਾਂ ਦਾ ਬੜਾ,
1: ਅੰਦਾਜ਼ ਬਹੁਤ ਵਧੀਆ ਜੀ, ਅੰਦਾਜ਼ ਬਹੁਤ ਵਧੀਆ,
0: ਵਿੱਚ ਬਹੁਤ ਬਹੁਤ ਵੱਡੀਆਂ ਗੱਲਾਂ ਉਹ ਕਹਿ ਜਾਂਦੇ ਆ।
1: ਬਿਲਕੁਲ
0: ਬਿਲਕੁਲ ਚੀਮਾ ਸਾਹਿਬ, ਆਪਾਂ ਮੈਂ ਗਾਣੇ ਲਾਉਂਦਾ ਇੱਕ ਦੋ, ਫਿਰ ਆਪਾਂ ਪ੍ਰੋਗਰਾਮ ਨੂੰ ਕਰਦੇ ਹਾਂ ਸਮਾਪਤ। ਤੇ ਤੁਸੀਂ ਸੁਣਨੇ ਆ ਤੇ ਬੇਸ਼ੱਕ ਸੁਣ ਲਓ, ਨਹੀਂ ਤੇ ਤੁਸੀਂ ਕਰ ਲਓ ਆਰਾਮ। ਠੀਕ, ਓਕੇ ਚੀਮਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤਾਂ ਦੋਸਤੋ, ਅੱਜ ਮਾਵਾਂ ਦਾ ਦਿਨ ਹੈ ਤੇ ਫਿਰ ਮਾਵਾਂ ਨੂੰ ਹੀ ਆਪਾਂ ਜਿਹੜਾ ਸਮਰਪਿਤ ਹੋ ਰਿਹਾ ਹੋਵੇ ਅੱਜ, ਮਾਵਾਂ ਦੇ ਗੀਤ ਹੀ ਆਪਾਂ ਅੱਜ

ਤਾਂ ਦੋਸਤੋ ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ। ਅੱਜ ਦਾ ਪ੍ਰੋਗਰਾਮ ਮਾਵਾਂ ਨੂੰ ਸਮਰਪਿਤ ਸੀ ਜੀ। ਮਾਵਾਂ ਜਿਹਨਾਂ ਦੀਆਂ ਹੈਗੀਆਂ ਜੀਂਦੀਆਂ ਬਸਤੀਆਂ ਰਹਿਣ, ਉਹ ਜਿਹੜੀਆਂ ਵਿਚਾਰੀਆਂ ਚਲੇ ਗਈਆਂ ਉਹਨਾਂ ਦਾ ਅਫਸੋਸ ਹੀ ਹੋ ਸਕਦਾ। ਯਾਦਾਂ ਰਹਿ ਜਾਂਦੀਆਂ, ਬਸ ਯਾਦਾਂ ਰੱਖਣੀਆਂ ਚਾਹੀਦੀਆਂ ਮਾਵਾਂ ਦੀਆਂ, ਹਰ ਵੇਲੇ ਯਾਦ ਕਰਨਾ ਚਾਹੀਦਾ। ਬਹੁਤ ਸ਼ੁਕਰੀਆ ਦੋਸਤੋ, ਧੰਨਵਾਦ। ਫਿਰ ਮਿਲਦੇ ਹਾਂ ਜੀ ਪਰਸੋਂ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ। ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ।

ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਨਿਊਯਾਰਕ ਤੋਂ। ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਆਪਾਂ ਕੁਛ ਗੀਤ ਦੁਰਗਾ ਰੰਗੀਲਾ ਹੁਣਾਂ ਦੇ, ਇੱਕ ਬੜਾ ਪੁਰਾਣਾ ਗਾਣਾ ਸੀ, ਬੜਾ ਵਧੀਆ ਗਾਣਾ ਵਾ, ਪਰ ਉਹਦੀ ਆਵਾਜ਼ ਏਡੀ ਜ਼ਿਆਦਾ ਵਧੀਆ ਨਹੀਂ ਆ ਰਹੀ, ਪਤਾ ਨਹੀਂ ਕੀ ਚੱਕਰ ਗਾਣੇ ਦੀ। ਲੋ ਆਪਾਂ ਸੁਣਦੇ ਹਾਂ ਜੀ ਖੁਫੀਆ ਜੈਸਨ।

ਮੁਹੰਮਦ ਸਦੀਕ ਸਾਹਿਬ ਦਾ ਗੀਤ ਸੁਣਦੇ ਜੀ, ਮੁੱਕ ਗਈ ਫੀਮ ਡੱਬੀ ਚੋਂ ਯਾਰੋ। ਨਿੱਕੇ ਹੁੰਦੇ ਅਸੀਂ ਬਹੁਤ ਗਾਣੇ ਸੁਣਦੇ ਹੁੰਦੇ ਸੀ, ਸਪੀਕਰਾਂ ਤੇ ਵੱਜਦੇ ਹੁੰਦੇ ਸੀ, ਤੇ ਲੋ ਜੀ ਮੁੱਕ ਗਈ ਫੀਮ ਡੱਬੀ ਚੋਂ ਯਾਰੋ।

0: नहीं दोस्तों, अगला गीत सुनते हैं जी, मलकी की माँ। क्या बात है, बहुत फेमस सॉन्ग सी उस टाइम दे विच, बहुत ज्यादा इनू लोगों ने सुनिया। और आप मलकी की माँ थोड़े नाल पेश करते हैं जी, मोहम्मद सदीक साहब तरनजीत थोड़ी।
1: ਕੀਮਾ ਰਾਂਝੇ ਦਾ ਭਤੀਜਾ ਗੜ ਮੁਗਲਾਣੇ ਦੇ ਸਰਦਾਰ ਰਾਏ ਮੁਬਾਰਕ ਦੀ ਲੜਕੀ ਮਲਕੀ ਦੇ ਨਾਲ ਵਿਆਹਿਆ ਗਿਆ। ਨਿੱਕਿਆ ਨਿੱਕਿਆ ਦਾ ਵਿਆਹ ਹੋ ਗਿਆ, ਜਵਾਨੀ ਆਈ ਤਾਂ ਦੋਹਾਂ ਦੇ ਹੁਸਨ ਜਵਾਨੀ ਦੀ ਚਰਚਾ ਗਲੀ ਗਲੀ ਮੁਹੱਲੇ ਮੁਹੱਲੇ ਘਰ ਘਰ ਹੋਣ ਲੱਗੀ। ਮਲਕੀ ਦੀਆਂ ਸਹੇਲੀਆਂ ਮਲਕੀ ਨੂੰ ਆਖਦੀਆਂ, ਅੜੀਏ ਮਲਕੀਏ ਤੇਰਾ ਕੀਮਾ ਅਸੀਂ ਕੋਰਿਆਂ ਤੇ ਬੈਠਾ ਵੇਖਿਆ ਸੀ, ਬੜਾ ਸੋਹਣਾ ਸੀ, ਹੁਣ ਤਾਂ ਗੱਭਰੂ ਹੋ ਕੇ ਹੋਰ ਵੀ ਸੋਹਣਾ ਲੱਗਦਾ ਹੋਣਾ। ਉਧਰ ਬਚੋਲਣ ਕੀਮੇ ਨੂੰ ਆਖਿਆ ਕਰੇ, ਅੜੇ ਆ ਕੀਮਿਆ ਤੇਰੀ ਮਲਕੀ ਹਜ਼ਾਰਾਂ ਨੀ ਬਲਕਿ ਲੱਖਾਂ ਚ ਇੱਕ ਹੈ, ਵੇਂਦਿਆਂ ਸਾਰ ਇਨਸਾਨ ਤਾਂ ਕੀ ਪਰਿੰਦੇ ਵੀ ਕਾਸ਼ਾ ਕੇ ਨਿਕਲਦੇ। ਇੱਕ ਦੂਜੇ ਦੇ ਹੁਸਨ ਦੀ ਤਰੀਫ਼ ਸੁਣਦੇ ਇੱਕ ਦੂਜੇ ਉੱਤੇ ਆਸ਼ਕ ਹੋ ਗਏ, ਸਬੱਬੀ ਮੇਲੇ ਹੁੰਦੇ ਨੇ। ਇੱਕ ਵਾਰੀ ਕੀਮਾ ਗੜ ਮੁਗਲਾਣੇ ਨੂੰ ਜਾ ਰਿਹਾ, ਰਸਤੇ ਦੇ ਵਿੱਚ ਇੱਕ ਖੂਹ ਦੇ ਉੱਤੇ ਕੁਝ ਕੁੜੀਆਂ ਪਾਣੀ ਭਰਦੀਆਂ ਨੇ, ਉਹਨਾਂ ਵਿੱਚ ਮਲਕੀ ਵੀ। ਮਲਕੀ ਦਾ ਹੁਸਨ ਵੇਖ ਕੇ ਕੀਮਾ ਖੂਹ ਤੇ ਗਿਆ ਪਾਣੀ ਮੰਗਦਾ ਉਹਨਾਂ ਕੁੜੀਆਂ ਤੋਂ, ਤਾਂ ਉਹਨਾਂ ਕੁੜੀਆਂ ਦੀ ਸਰਦਾਰ ਉਹ ਹੁਸਨ ਦੀ ਮਲਕਾ ਮਲਕੀ ਨੂੰ ਤੋੜ ਕੇ ਜਵਾਬ ਦਿੰਦੀ ਹੈ। ਜ਼ਰਾ ਗੌਰ ਨਾਲ ਸੁਣਨਾ ਕੀ ਜਵਾਬ ਦਿੰਦੀ ਹੈ।

ਐਵੇਂ ਮਾਣ ਜਵਾਨੀ ਜੂਵਨ ਦਾਲੀ ਕਰਕੇ ਉਹ ਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆਰੇ ਛੰਨਾ ਨਹੀਂ ਤੇ ਸਾਨੂੰ ਚੱਪੇ ਨਾਲ ਪਿਆਰੇ ਬਈ ਤੇਰੇ ਹੱਥੋਂ ਨਾਜੋ ਪੀ ਲਾਂਗੇ ਬੁੱਕ ਭਰ ਕੇ ਹੈ ਪਾਣੀ ਲਾਲ ਸ਼ਰਾਬ ਬਣ ਗਿਆ ਜਾਤੇ ਕਰੀਏ ਨੀ ਤੇਰੇ ਮਹਿੰਦੀ ਦੇ ਲਿਸ਼ਕਾਰੇ ਕੋਲੋਂ ਡਰ ਕੇ ਉਹ ਬਿਜਲੀ

0: ਲਗਦਾ ਹਜ਼ਾਰਾ ਉਗੜ ਮੁਗਲਾਣੇ ਰਾਏ ਮੁਬਾਰਕ ਦੇ ਕਰ ਜਾਣਾ ਮੈਂ ਅੜੀਏ ਨੀ ਤੂੰ ਵੀ ਦੱਸ ਦੇ ਮੈਨੂੰ ਆਪਣਾ ਨਾਮ ਪਿਆਰਾ
1: ਗੀਤ ਸੁਣਦੇ ਹਾਂ ਫਾਟਕ ਕੋਟ ਕਪੂਰੇ ਦਾ ਦਰਦਾਰ ਸੰਧੂ ਸਾਹਿਬ ਦਾ ਬਹੁਤ ਫੇਮਸ ਗੀਤ ਆ ਜਿਵੇਂ ਲਾ ਰਹੇ ਹਾਂ ਜੀ
2: ਇਹਨਾਂ

0: ਦੋਸਤੋ ਅਗਲਾ ਗੀਤ ਆਪਾਂ ਸੁਣਦੇ ਹਾਂ ਜੀ, ਨਾ ਮਾਰ ਜ਼ਾਲਮਾਂ ਵੇ, ਦਰਦਾਰ ਸੰਧੂ ਸਾਹਿਬ ਦਾ ਬਹੁਤ ਪਿਆਰਾ ਗੀਤ ਹੈ।
1: ਲਓ ਤੁਹਾਡੀ ਸੇਵਾ ਵਿੱਚ।

ਲੋ ਦੋਸਤੋ ਅਗਲਾ ਅਗਲਾ ਗੀਤ ਭਾਜੀ ਨਛੱਤਰ ਗਿੱਲ ਸਾਹਿਬ ਦਾ ਸਾਡੀ ਜਾਨ ਤੇ ਬਣੀ ਹੈ ਬਹੁਤ ਹੀ ਪਿਆਰੇ ਪਿਆਰੇ ਗੀਤ ਅੱਜ ਆਪਾਂ ਸੁਣ ਰਹੇ ਹਾਂ।

ਦੋਸਤੋ ਅਗਲਾ ਗੀਤ ਆਪਾਂ ਪੇਸ਼ ਕਰਦੇ ਹਾਂ ਜੀ ਤੁਹਾਡੀ ਸੇਵਾ ਦੇ ਵਿੱਚ ਅਮਰਿੰਦਰ ਗਿੱਲ ਹੋਣਾ ਦਾ ਦਾਣਾ ਪਾਣੀ ਬਹੁਤ ਪਿਆਰਾ ਗਾਣਾ।

इस इश्क च मिल जू खुशी कोई, इस गल दा ना इतबार करे ओ किथे तक कोई।

ਦੱਸ ਕੀਤਾ। ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜਨਗੇ ਤੇ ਸ਼ੁਕਰਾਨਾ ਪ੍ਰਭ ਗਿਰਦਾ ਗਾਇਆ ਹੋਇਆ ਗੀਤ।

0: ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਆਪਾਂ ਇੱਕ ਮੈਸੇਜ ਕਰ ਦਈਏ ਤੇ ਫਿਰ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਤੇ ਇਹ ਮੈਸੇਜ ਮੈਂ ਕਰ ਦਵਾ ਜੀ ਇੱਕ, ਤੇ ਫਿਰ ਆਪਾਂ ਕਰਦੇ ਹਾਂ ਜੀ ਅਗਲੀ ਗੱਲਬਾਤ।
1: ਜਨਹਿਤ ਵਿਚ ਸੂਚਨਾ, ਮਸ਼ਹੂਰ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸਿੰਘ ਸੰਧੂ, ਉਮਰ ਦੇ 75ਵੇਂ ਸਾਲ ਦੇ ਵਿਚ, ਮੈਡੀਕਲ ਪ੍ਰੈਕਟਿਸ ਦੇ 50 ਸਾਲ ਪੂਰੇ ਹੋਣ ਤੇ ਅਮਰੀਕਨ ਇਕਾਨਮੀ ਦੀ ਸਭ ਤੋਂ ਮਾੜੀ ਹਾਲਤ ਹੋਣ ਕਰਕੇ ਇਹ ਐਲਾਨ ਕਰਦੇ ਨੇ ਕਿ ਹਰੇਕ ਬਿਮਾਰ ਵਿਅਕਤੀ ਜੋ ਕਿਸੇ ਵੀ ਉਮਰ ਦੇ ਵਿਚ ਕਿਸੇ ਵੀ ਬਿਮਾਰੀ ਦਾ ਇਲਾਜ ਕਰਾਉਂਦਾ ਥੱਕ ਗਿਆ ਹੈ ਤਾਂ ਜੋ ਵੀ ਉਸਦੀ ਜੇਬ ਇਜਾਜ਼ਤ ਦਿੰਦੀ ਹੋਵੇ ਉਹੀ ਦੇ ਕੇ ਇਲਾਜ ਕਰਵਾ ਸਕਦਾ ਹੈ। ਬਸ ਇੰਨਾ ਖਿਆਲ ਰੱਖਿਓ ਕਿ ਮੁਰਗੀ ਵੀ ਨਾ ਮਰੇ ਤੇ ਅੰਡੇ ਵੀ ਮਿਲਦੇ ਰਹਿਣ, ਇਨ੍ਹਾਂ ਦੇ ਇਲਾਜ ਕਰਨ ਦੀ ਸਮਰੱਥਾ ਬਣੀ ਰਹੇ ਤੇ ਤੁਹਾਡਾ ਘੱਟ ਖਰਚੇ ਚ ਇਲਾਜ ਹੁੰਦਾ ਰਹੇ। ਕਾਲ ਕਰੋ 4086871899।
0: ਲੋ ਦੋਸਤੋ, ਡਾਕਟਰ ਸਾਹਿਬ ਹੁਣਾਂ ਨਾਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਸੋ ਡਾਕਟਰ ਸਾਹਿਬ ਆਪਣੇ ਨਾਲ ਜੁੜ ਗਏ ਜੀ, ਤੇ ਉਹਨਾਂ ਦੇ ਨਾਲ ਕਰ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
2: ਹਾਂ ਜੀ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਸ਼ਾਇਦ ਨਵੇਂ ਸਾਲ ਤੋਂ ਸ਼ੁਰੂਆਤ ਚੱਲ ਰਹੀ, ਪਹਿਲਾ ਪ੍ਰੋਗਰਾਮ ਕਰ ਰਹੇ ਹਾਂ
0: ਜੀ,
2: ਔਰ ਅਸੀਂ ਸਾਰਿਆਂ ਨੂੰ ਇਹ ਵਧਾਈ ਦਿੰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਵਾਸਤੇ ਨਵਾਂ ਸਾਲ ਚੰਗਾ ਲੈ ਕੇ ਆਵੇ ਤੇ ਸਾਰੇ ਤਰੱਕੀਆਂ ਕਰਨ, ਸਿਹਤ ਪੱਖੋਂ ਵੀ ਉਹ ਤੰਦਰੁਸਤ ਰਹਿਣ। ਅਸੀਂ ਪਿਛਲੇ ਪ੍ਰੋਗਰਾਮਾਂ ਦੀ ਯਾਦ ਦਹਾਨੀ ਤੁਹਾਨੂੰ ਕਰਵਾ ਦਈਏ ਵੀ ਅਸੀਂ ਜੀਵਨ ਨੂੰ ਉਸ ਥਾਂ ਤੇ ਉਸ ਪੜਾਅ ਤੇ ਲੈ ਗਏ ਸਾਂ ਜਿੱਥੇ ਜੀਵਨ ਜਵਾਨੀ ਵਿਚ ਪਹੁੰਚ ਗਿਆ ਸੀਗਾ, ਔਰ ਉਹਦੀਆਂ ਪਿਛਲੀਆਂ ਸਾਰੀਆਂ ਗੱਲਾਂ ਜਿੰਨੀਆਂ ਵੀ ਸਨ ਜਿੱਥੇ ਜਿੱਥੇ ਵੀ ਲੰਘ ਕੇ ਆਇਆ, ਉਦੋਂ ਤੱਕ ਜੋ ਵੀ ਕੁਛ ਉਹਦੇ ਨਾਲ ਵਾਪਰਿਆ, ਕਿਹੜੀਆਂ ਕਿਹੜੀਆਂ ਪ੍ਰੋਬਲਮਸ ਆਈਆਂ, ਉਹ ਸਾਰੀਆਂ ਅਸੀਂ ਡਿਸਕਸ ਕਰ ਚੁੱਕੇ ਹਾਂ। ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਇਹ ਲੰਘਦਾ ਲੰਘਦਾ ਮਾਂ ਦੇ ਪੇਟ ਤੋਂ ਬਾਹਰ ਆਇਆ, ਫਿਰ ਟੋਡਲਰ ਬਣਿਆ, ਫਿਰ ਨਿਊ ਬੋਰਨ ਤੋਂ ਬਾਅਦ ਟੋਡਲਰ ਬਣਿਆ, ਟੋਡਲ ਤੋਂ ਬਾਅਦ ਫਿਰ ਉਸ ਤੋਂ ਬਾਅਦ ਅਡਲਸੈਂਸ ਏਜ ਪਹੁੰਚਿਆ, ਅਡਲਸੈਂਸ ਏਜ ਤੋਂ ਬਾਅਦ ਪ੍ਰੀ ਅਡਲਟ ਏਜ ਪਹੁੰਚਿਆ, ਪ੍ਰੀ ਅਡਲਟ ਏਜ ਤੋਂ ਬਾਅਦ ਫਿਰ ਅਡਲਟ ਏਜ ਵਿਚ ਪਹੁੰਚਿਆ। ਅਡਲਟ ਏਜ ਵਿਚ ਆ ਕੇ ਅਸੀਂ ਇਹ ਸੋਚਿਆ ਵੀ ਹੁਣ ਅਸੀਂ ਇਸ ਤੋਂ ਅੱਗੇ ਬਿਮਾਰੀਆਂ ਦਾ ਹਵਾਲਾ ਤੇ ਹੋਰ ਸਾਰਾ ਕੁਝ ਦੇਣਾ ਸ਼ੁਰੂ ਕਰਨਾ ਆ, ਪਰ ਇਸ ਤੋਂ ਪਹਿਲਾਂ ਸਾਨੂੰ ਇੱਕ ਬੇਸਿਕ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ ਵੀ ਉਸ ਬੇਸਿਕ ਜਾਣਕਾਰੀ ਦੇ ਵਿਚ ਵੀ ਜਿੰਨੇ ਇਸ ਸਰੀਰ ਦੇ ਵਿਚ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦਾ ਕੋਈ ਰੂਟ ਕਾਜ਼ ਵੀ ਤਾਂ ਹੋਏਗਾ, ਸੋਰਸ ਵੀ ਤਾਂ ਹੋਏਗਾ ਜਿੱਥੋਂ ਉਹ ਆਉਂਦੀਆਂ ਨੇ। ਜੇ ਇਹ ਸਾਰੇ ਦੇ ਸਾਰੇ ਕਿਸੇ ਘਰ ਦੇ ਵਿਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਦਾ ਮਤਲਬ ਵੀ ਜਾਂ ਦੀਵਾਰਾਂ ਚ ਆਉਂਦੀ ਹੈ ਜਾਂ ਉਹਦੇ ਦਰਵਾਜ਼ੇ ਲੱਕੜਾਂ ਚ ਆਉਂਦੀ ਹੈ, ਬਾਲਿਆਂ ਚ ਆਉਂਦੀ, ਕਿਸੇ ਜੋ ਵੀ ਮਟੀਰੀਅਲ ਉਹਦੇ ਤੇ ਲੱਗਿਆ ਹੋਇਆ ਉਹਦੇ ਚ ਹੀ ਆ ਸਕਦੀ ਹੈ ਨਾ। ਸੋ ਇਸ ਕਰਕੇ ਅਸਾਂ ਇਹ ਦੇਖਿਆ ਵੀ ਇਹ ਸਰੀਰ ਸਾਰੇ ਦਾ ਸਾਰਾ ਟ੍ਰਿਲੀਅਨ ਸੈੱਲਾਂ ਦਾ ਬਣਿਆ ਹੋਇਆ ਆ, ਸੈੱਲ ਇਹਦੀ ਇੱਕ ਸਿੰਗਲ ਯੂਨਿਟ ਆ, ਸੈੱਲ ਇੱਕ ਐਸੀ ਐਸੀ ਚੀਜ਼ ਹੈਗੀ ਹੈ ਜਿਹਦੇ ਕਰਕੇ ਇਹ ਬਣਿਆ ਹੋਇਆ ਹੈ, ਔਰ ਸੈੱਲ ਦੀ ਆਪਣੀ ਇੱਕ ਕੰਪੋਜੀਸ਼ਨ ਹੈ, ਉਹ ਸੈੱਲ ਦੀ ਇੱਕ ਆਪਣੀ ਬਣਤਰ ਹੈਗੀ ਹੈ, ਔਰ ਉਸ ਬਣਤਰ ਦੇ ਵਿਚ ਹੀ ਕੋਈ ਨਾ ਕੋਈ ਨੁਕਸ ਪੈਂਦਾ ਆ ਤੇ ਤਾਂ ਹੀ ਇਸ ਸਰੀਰ ਦੇ ਵਿਚ ਕੋਈ ਨੁਕਸ ਪੈਂਦਾ ਹੈ। ਹੁਣ ਸਰੀਰ ਦੇ ਅਸੀਂ ਇਹ ਕਹਿ ਦਿੱਤੇ ਵੀ ਭਾਈ ਨੌ ਸਿਸਟਮ ਕੰਮ ਕਰਦੇ ਨੇ, ਇਹਦਾ ਮਤਲਬ ਨੌਵਾਂ ਹੀ ਸਿਸਟਮਾਂ ਦਾ ਕੋਈ ਅਲੱਗ ਅਲੱਗ ਡਿਪਾਰਟਮੈਂਟ ਕਿਸੇ ਇੱਕ ਥਾਂ ਤੇ ਕੰਟਰੋਲ ਹੋਣਾ ਨੀ ਗਾ, ਅਲੱਗ ਅਲੱਗ ਕੰਟਰੋਲ ਹੋਏਗਾ ਜਿੱਥੋਂ ਜਿੱਥੋਂ ਉਹ ਚੀਜ਼ਾਂ ਸ਼ੁਰੂ ਹੁੰਦੀਆਂ ਹੋਣਗੀਆਂ, ਔਰ ਉਹਨਾਂ ਚੀਜ਼ਾਂ ਦੇ ਸ਼ੁਰੂ ਹੋਣ ਦੇ ਰੂਟ ਕਾਜ਼ ਤੇ ਪਹੁੰਚਣ ਵਾਸਤੇ ਸਾਨੂੰ ਇਹ ਜ਼ਰੂਰੀ ਸੀ ਭਈ ਅਸੀਂ ਸੈੱਲ ਦੇ ਬਾਰੇ ਜਾਣੀਏ, ਜਿਹੜਾ ਸੈੱਲ ਹੈ ਇਹ ਬਣਿਆ ਕਿਸ ਤਰ੍ਹਾਂ ਹੈ, ਜਾਂ ਸੈੱਲ ਇੱਕੋ ਇੱਕ ਰੋੜਾ ਹੀ ਪਿਆ ਹੋਇਆ, ਇੱਕ ਵੱਟਾ ਹੀ ਬਣਿਆ ਹੋਇਆ ਹੈ ਕਿ ਇਹਦੇ ਵਿਚ ਕੁਝ ਹੋਰ ਵੀ ਆ, ਤੇ ਫਿਰ ਅਸੀਂ ਇਹਦੀ ਜਾਣਕਾਰੀ ਆਪਣੇ ਸਾਰੇ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਸੀ ਭਈ ਸੈੱਲ ਦਾ ਕੰਪੋਜੀਸ਼ਨ, ਸੈੱਲ ਦੀ ਬਣਤਰ ਤਾਂ ਉਹੀ ਹੈ ਪਰ ਵੱਖ ਵੱਖ ਥਾਵਾਂ ਤੇ ਇਸ ਸੈੱਲ ਨੂੰ ਜਦੋਂ ਲਗਾਇਆ ਜਾਂਦਾ ਆ ਤੇ ਇਹਦੀ ਸ਼ੇਪ ਬਦਲ ਜਾਂਦੀ ਹੈ, ਸ਼ੇਪ ਬਦਲ ਜਾਂਦੀ ਹੈ, ਜੋ ਜੋੜ ਕਿਤੇ ਗੋਲ ਬਣਾਉਣਾ ਤਾਂ ਜੇ ਜੋੜ ਬਣਾਉਣਾ ਹੈ ਤਾਂ ਜੇ ਫਲੈਟ ਲਾਉਣਾ ਤਾਂ ਇਹ ਸੈੱਲ ਉਸੇ ਤਰ੍ਹਾਂ ਦੀ ਸ਼ੇਪ ਦੇ ਵਿਚ ਆ ਜਾਂਦੇ ਆ, ਤੇ ਜੇ ਇਹ ਉਸੇ ਤਰ੍ਹਾਂ ਦੀ ਸ਼ੇਪ ਦੇ ਵਿਚ ਆ ਜਾਂਦੇ ਆ ਤੇ ਇਹਦਾ ਕੰਟੈਂਟ ਅਸੀਂ ਕਹਿੰਦੇ ਵੀ ਬਦਲਦਾ ਹੀ ਨਹੀਂ ਗਾ, ਉਹੀ ਰਹਿੰਦਾ, ਇਹਦਾ ਮਤਲਬ ਸਾਨੂੰ ਉਸ ਕੰਟੈਂਟ ਨੂੰ ਪ੍ਰੋਗਰਾਮ ਨੂੰ ਜਾਣਨ ਦੀ ਲੋੜ ਹੈਗੀ ਆ ਵੀ ਇਹਦੇ ਵਿਚ ਕਰੰਟ ਹੈ ਕੀ ਆ, ਔਰ ਜਦੋਂ ਅਸੀਂ ਉਸ ਚੀਜ਼ ਤੱਕ ਤਹਿ ਤੱਕ ਪਹੁੰਚੇ ਤੇ ਸਾਨੂੰ ਇਹ ਪਤਾ ਲੱਗਿਆ ਵੀ ਸੈੱਲ ਦੀ ਬਾਹਰੀ ਇੱਕ ਦੀਵਾਰ ਹੈਗੀ ਆ, ਉਹਨੂੰ ਅਸੀਂ ਸੈੱਲ ਮੈਂਬਰੇਨ ਕਹਿ ਦਿੱਤਾ ਸੀਗਾ। ਉਸ ਸੈੱਲ ਮੈਂਬਰੇਨ ਨੂੰ ਅਸੀਂ ਕਸਟਮ ਡਿਪਾਰਟਮੈਂਟ ਕਹਿ ਦਿੱਤਾ ਸੀਗਾ ਵੀ ਬਗੈਰ ਇਹਦੀ ਮਨਜ਼ੂਰੀ ਤੋਂ ਨਾ ਸੈੱਲ ਵਿੱਚ ਕੋਈ ਚੀਜ਼ ਜਾ ਸਕਦੀ ਹੈ ਤੇ ਨਾ ਸੈੱਲ ਦੇ ਵਿੱਚੋਂ ਕੋਈ ਆ ਸਕਦੀ ਹੈਗੀ। ਇਹਦਾ ਮਤਲਬ ਕੀ ਹੋਇਆ ਬਈ ਇਹ ਇੱਕ ਬਹੁਤ ਵੱਡਾ ਗਾਈਡ ਹੈ, ਗਾਰਡ ਹੈ, ਸਿਕਿਉਰਿਟੀ ਹੈ। ਹੁਣ ਜੇ ਸਿਕਿਉਰਿਟੀ ਦੇ ਵਿੱਚ ਕੋਈ ਨੁਕਸ ਪੈ ਗਿਆ ਤਾਂ ਇਹਦਾ ਮਤਲਬ ਇਹ ਵੀ ਜਿਹੜਾ ਮਰਜ਼ੀ ਅੰਦਰ ਆਵਾਜਾਈ ਹੋ ਜਾਏਗੀ। ਬਾਹਰ ਦੀ ਕੋਈ ਵੀ ਖਾਧੀ ਪੀਤੀ ਚੀਜ਼, ਟੌਕਸਿਨ, ਜ਼ਹਿਰੀਲਾ ਮਾਦਾ, ਜੋ ਵੀ ਕੁਛ ਅੰਦਰ ਜਾ ਸਕਦਾ, ਨੁਕਸਾਨ ਪਹੁੰਚਾ ਸਕਦਾ, ਤਾਂ ਹੀ ਕੋਈ ਬਿਮਾਰੀ ਸ਼ੁਰੂ ਹੁੰਦੀ ਹੋਊਗੀ। ਟੌਕਸਿਨ ਦੇ ਸੰਬੰਧ ਵਿੱਚ ਆਪਾਂ ਆਪਣੇ ਸਰੋਤਿਆਂ ਦੇ ਨਾਲ ਬਹੁਤ ਵੇਰਾ ਇਹ ਗੱਲ ਸਾਂਝ ਪਾਈ ਸੀ ਵੀ ਬਿਮਾਰੀਆਂ ਪੈਦਾ ਕਰਨ ਵਾਲੇ ਜਿਹੜੇ ਟੌਕਸਿਨ ਹਨ ਉਹ ਦੋ ਤਰ੍ਹਾਂ ਦੇ ਆ। ਇੱਕ ਨੂੰ ਅਸੀਂ ਕਿਹਾ ਸੀਗਾ ਇੰਡੋ ਟੌਕਸਿਨ ਤੇ ਇੱਕ ਨੂੰ ਅਸੀਂ ਕਿਹਾ ਸੀਗਾ ਐਗਜ਼ੋ ਟੌਕਸਿਨ। ਐਗਜ਼ੋ ਟੌਕਸਿਨ ਤੇ ਉਹ ਨੇ ਜਿਹੜੀ ਬਾਹਰੋਂ ਅਸੀਂ ਰੋਟੀ ਖਾਂਦੇ ਆ, ਦਵਾਈ ਖਾਂਦੇ ਆ, ਪਾਣੀ ਪੀਂਦੇ ਆ, ਸ਼ਰਬਤ ਪੀਂਦੇ ਆ, ਕੁਝ ਵੀ ਚੀਜ਼ ਜਿਹੜੀ ਅਸੀਂ ਬਾਹਰੋਂ ਭੇਜਦੇ ਆ ਨਾ, ਅਗਰ ਉਹ ਸਰੀਰ ਨੂੰ ਮੁਆਫਕ ਨਹੀਂ ਹੈਗੀ ਨਾ ਤੇ ਉਹਨੂੰ ਅਸੀਂ ਕਹਿੰਦੇ ਆ ਐਗਜ਼ੋ ਟੌਕਸਿਨ। ਕੋਈ ਵੀ ਚੀਜ਼ ਜਿਹੜੀ ਸਾਨੂੰ ਮੁਆਫਕ ਨਹੀਂ ਹੈਗੀ ਉਹਨੂੰ ਅਸੀਂ ਟੌਕਸਿਨ ਕਹਿ ਦਿੰਦੇ ਆ, ਭਾਵੇਂ ਜ਼ਹਿਰੀਲਾ ਮਾਦਾ ਕਹਿ ਦਿੰਦੇ ਆ। ਔਰ ਦੂਜੀ ਗੱਲ ਅਸੀਂ ਗੱਲ ਕਰੀ ਸੀ ਵੀ ਇੰਡੋ ਟੌਕਸਿਨ। ਇੰਡੋ ਟੌਕਸਿਨ ਹੁੰਦਾ ਵੀ ਅੰਦਰੋਂ। ਹੁਣ ਜੇ ਸਰੀਰ ਦੇ ਅੰਦਰ ਨੌ ਸਿਸਟਮ ਕੰਮ ਕਰਦੇ ਪਏ ਆ ਇਹਦਾ ਮਤਲਬ ਵੀ ਨੌਆਂ ਦੀ ਮਸ਼ੀਨਰੀ ਚੱਲ ਰਹੀ ਹੈ ਔਰ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਨੁਕਸ ਪੈ ਸਕਦਾ। ਉਹ ਜਦੋਂ ਚੱਲਦੇ ਹੋਣਗੇ ਉਹਨਾਂ ਦੇ ਵਿੱਚ ਗਰਭ ਜਿਹੜੀ ਪੈਦਾ ਹੁੰਦਾ ਹੋਊਗਾ ਉਹਨਾਂ ਦਾ ਗਰਭ ਦਾ ਨਿਕਾਸ ਵੀ ਹੁੰਦਾ ਹੋਊਗਾ। ਜੇ ਉਹ ਨਿਕਾਸ ਨਾਰਮਲ ਨਾ ਹੋਇਆ ਤਾਂ ਇਹਦਾ ਮਤਲਬ ਇਹਦੇ ਅੰਦਰ ਵੀ ਖਰਾਬੀਆਂ ਪੈਦਾ ਹੁੰਦੀਆਂ ਹੋਣਗੀਆਂ। ਉਹਨਾਂ ਨੂੰ ਅਸੀਂ ਕਹਿੰਦੇ ਆ ਇੰਡੋ ਟੌਕਸਿਨ। ਜਦੋਂ ਕੋਈ ਵੀ ਸਰੀਰ ਦੇ ਅੰਦਰ ਪੈਦਾ ਹੋਣ ਵਾਲਾ ਮਾਦਾ ਜਿਹੜਾ ਸਰੀਰ ਦੇ ਕਿਸੇ ਅੰਦਰ ਦੇ ਅੰਗ ਦੀ ਖਰਾਬੀ ਦੇ ਕਰਕੇ ਪੈਦਾ ਹੋ ਰਿਹਾ ਹੈ ਔਰ ਅਗਰ ਉਹ ਸਰੀਰ ਤੋਂ ਬਾਹਰ ਨਹੀਂ ਨਿਕਲ ਸਕਿਆ ਤੇ ਸਰੀਰ ਦੇ ਵਿੱਚ ਹੀ ਰਹਿ ਗਿਆ ਤਾਂ ਉਹਨੂੰ ਅਸੀਂ ਕਹਿੰਦੇ ਆ ਇੰਡੋ ਟੌਕਸਿਨ। ਜਦੋਂ ਇੰਡੋ ਟੌਕਸਿਨ ਜਾਂ ਐਗਜ਼ੋ ਟੌਕਸਿਨ ਕਿਸੇ ਵੀ ਫਾਰਮ ਦੇ ਵਿੱਚ ਜ਼ਹਿਰੀਲਾ ਮਾਦਾ ਸਾਡੇ ਸੈੱਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਹਾਲਾਤ ਦੇ ਵਿੱਚ ਸੈੱਲ ਦੇ ਵਿੱਚ ਉਹਦੀ ਬਣਤਰ ਦੇ ਵਿੱਚ ਉਹਦੇ ਕੰਮ ਕਰਨ ਦੇ ਵਿੱਚ ਫਰਕ ਆ ਜਾਂਦਾ ਹੈ। ਜਿਹੜਾ ਐਗਜ਼ੋ ਟੌਕਸਿਨ ਆ ਉਹਦਾ ਸਿੱਧਾ ਹੀ ਸੰਬੰਧ ਮੈਂਬਰੇਨ ਦੇ ਨਾਲ ਹੈ, ਉਹਦਾ ਸਿੱਧਾ ਹੀ ਸੰਬੰਧ ਇਸ ਗੱਲ ਦੇ ਨਾਲ ਵੀ ਆਕਰੇ ਦੀ ਚਾਲ ਦਵਾਰੀ ਹੈ। ਜੇ ਇਹਦੇ ਤੋਂ ਅੰਦਰ ਜਾਵਾਂਗੇ ਤੇ ਕੋਈ ਗੱਲ ਕਰ ਸਕਦੇ ਹਾਂ ਤੇ ਜੇ ਅੰਦਰ ਹੀ ਨਹੀਂ ਜਾ ਸਕੇ ਤੇ ਗੱਲ ਕੀ ਕਰਨੀ। ਸੋ ਜਿੰਨੀਆਂ ਵੀ ਬਿਮਾਰੀਆਂ ਬਾਹਰੀ ਸਾਡੇ ਖਾਣ ਪੀਣ, ਸਾਡੀ ਆਬੋ ਹਵਾ, ਸਾਡੇ ਰਹਿਣ ਸਹਿਣ ਦੇ ਕਰਕੇ ਪੈਦਾ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਅਸੀਂ ਐਗਜ਼ੋ ਟੌਕਸਿਨ ਦੇ ਤੌਰ ਤੇ ਲੈਨੇ ਆ ਤੇ ਉਹਦੇ ਵਾਸਤੇ ਅਸੀਂ ਇਹ ਸਮਝਦੇ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਆਪਦੀਆਂ ਇਹਨਾਂ ਗੱਲਾਂ ਦਾ ਸੁਧਾਰ ਕਰਨਾ ਚਾਹੀਦਾ ਹੈ। ਜੇ ਬਾਹਰ ਤੋਂ ਕਿਉਂਕਿ ਕੁਦਰਤ ਦੀ ਮਸ਼ੀਨਰੀ ਸਹੀ ਬਣਾ ਕੇ ਭੇਜਤੀ ਆ, ਹੁਣ ਇਹਦੇ ਵਿੱਚ ਅਗਰ ਕੋਈ ਨੁਕਸ ਪੈਂਦੇ ਨੇ, ਅਗਰ ਕੋਈ ਬਿਮਾਰੀਆਂ ਆਉਂਦੀਆਂ ਨੇ ਤੇ ਉਹਦਾ ਮਤਲਬ ਇਹ ਆ ਕਿ ਜੋ ਅਸੀਂ ਹਵਾ ਚ ਸਾਹ ਲੈ ਰਹੇ ਹਾਂ, ਜਿਵੇਂ ਅਸੀਂ ਖਾਣ ਪਾਣ ਕਰ ਰਹੇ ਹਾਂ, ਰਹਿਣ ਸਹਿਣ ਸਾਡਾ ਕਿਸ ਤਰ੍ਹਾਂ ਦਾ ਹੈਗਾ ਆ, ਇਹ ਸਾਰੀਆਂ ਚੀਜ਼ਾਂ ਦੇ ਰਾਹੀਂ ਹੀ ਕੋਈ ਟੌਕਸਿਨ ਜਿਹੜਾ ਆ ਸੈੱਲਾਂ ਵਿੱਚ ਪਹੁੰਚਦਾ ਹੈ। ਜਦੋਂ ਮੈਂ ਸੈੱਲ ਦੀ ਗੱਲ ਕਰਦਾ ਤਾਂ ਉਹਦਾ ਮਤਲਬ ਹੁੰਦਾ ਸਾਰੇ ਸੈੱਲ, ਕਿਉਂਕਿ ਸੈੱਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਦੂਜੇ ਦੇ ਨਾਲ ਉਹਨਾਂ ਸਾਰਿਆਂ ਦਾ ਆਪਸੀ ਸੰਬੰਧ ਹੈਗਾ ਆ ਔਰ ਆਪਸੀ ਲੈਣ ਦੇਣ ਹੈਗਾ ਆ। ਇੱਕ ਸੈੱਲ ਦੇ ਵਿੱਚ ਕੋਈ ਚੀਜ਼ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ, ਦੂਸਰੇ ਚ ਆ ਗਈ ਤੇ ਉਹਨੇ ਦੂਸਰੇ ਨੂੰ ਭੇਜ ਦੇਣੀ ਹੈ। ਅਖੀਰ ਉਂਗਲੀ ਦੇ ਟਿਪ ਤੱਕ ਜਿੰਨੇ ਵੀ ਸੈੱਲ ਨੇ ਉਹ ਸਾਰਿਆਂ ਤੱਕ ਇੱਕ ਗੱਲ ਤੇ ਟੈਲੀਫੋਨ ਦੀ ਤਾਰ ਤਰ੍ਹਾਂ ਪਹੁੰਚ ਜਾਣੀ ਵੀ ਭਾਈ ਆਹ ਗੱਲ ਹੋ ਗਈ। ਹੁਣ ਜੇ ਇਹ ਗੱਲ ਹੋਈ ਤਾਂ ਸਭ ਤੋਂ ਪਹਿਲਾਂ ਵੱਡਾ ਆਧਾਰ ਜਾਂ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਬਹੁਤਾ ਵੱਡਾ ਆਧਾਰ ਐਗਜ਼ੋ ਟੌਕਸਿਨ ਦੇ ਉੱਤੇ ਹੈ ਔਰ ਉਸ ਐਗਜ਼ੋ ਟੌਕਸਿਨ ਨੂੰ ਅਸੀਂ ਸ਼ਨਾਖਤ ਕਰ ਸਕਦੇ ਹਾਂ ਬੜੀ ਆਸਾਨੀ ਦੇ ਨਾਲ ਕਿ ਕਿਹੜੇ ਕਿਹੜੇ ਐਗਜ਼ੋ ਟੌਕਸਿਨ ਹੈਗੇ ਨੇ, ਅਸੀਂ ਕੀ ਖਾਧਾ, ਕਿਵੇਂ ਰਹੇ, ਖਾਣ ਪਾਣ ਸਾਡਾ ਕੀ ਹੋਇਆ, ਇਸ ਸਾਰੇ ਖਾਣ ਪਾਣ ਦੇ ਮੁਤਾਬਕ ਅਸੀਂ ਇਸ ਚੀਜ਼ ਨੂੰ ਫਾਈਂਡ ਆਊਟ ਕਰ ਸਕਦੇ ਹਾਂ ਬਈ ਸਾਨੂੰ ਇਸ ਕਰਕੇ ਆ ਗੱਲ ਹੋਈ ਹੈ ਤੇ ਸਾਨੂੰ ਇਹ ਛੱਡ ਦੇਣੀ ਚਾਹੀਦੀ। ਮਿਸਾਲ ਦਿਆਂ, ਲੋਕਾਂ ਦਾ ਲੀਵਰ ਖਰਾਬ ਹੋ ਗਿਆ ਤੇ ਡਾਕਟਰ ਦੇ ਖਾਣ ਪੀਣ ਚ ਲੱਭਦਾ ਯਾਰ ਤੂੰ ਤਾਂ ਰੋਜ਼ ਸ਼ਰਾਬ ਪੀਨਾ ਹੈ, ਤਾਂ ਮੈਨੂੰ ਪਤਾ ਲੱਗ ਗਿਆ ਵੀ ਅਸਲ ਇਹਦੀ ਬਿਮਾਰੀ ਦਾ ਬਾਹਰੋਂ ਐਗਜ਼ੋਟੌਕਸਿਨ ਦੇ ਤੌਰ ਤੇ ਸ਼ਰਾਬ ਕਾਰਨ ਹੋ ਸਕਦੀ ਹੈ ਕਿ ਨਾਰਮਲ ਖੁਰਾਕ ਦਾ ਹਿੱਸਾ ਨਹੀਂ ਹੈਗਾ। ਬਹੁਤ ਸਾਰੀਆਂ ਖੁਰਾਕਾਂ ਸਰੀਰ ਦੇ ਵਿਚ ਚਲਦਿਆਂ ਚਲਦਿਆਂ ਲੰਬੇ ਸਮੇਂ ਤੱਕ ਉਹ ਸਰੀਰ ਦਾ ਹਿੱਸਾ ਬਣ ਜਾਂਦੀ, ਜਿਵੇਂ ਅਫੀਮ ਵੀ ਲੋਕ ਖਾਂਦੇ ਆ ਜਾਂ ਚਾਹ ਅਸੀਂ ਰੋਜ਼ ਪੀਨੇ ਆ, ਤੇ ਜਿਹੜੀ ਚੀਜ਼ ਅਸੀਂ ਰੋਜ਼ਾਨਾ ਖਾ ਰਹੇ ਹਾਂ ਨਾ, ਉਹ ਸਾਡੇ ਸਰੀਰ ਦਾ ਸਾਡੇ ਚਲਨ ਦਾ ਹਿੱਸਾ ਬਣ ਜਾਂਦਾ ਹੈ ਤੇ ਅਸੀਂ ਉਹਨੂੰ ਨਾਰਮਲ ਸਮਝਦੇ ਜਾਂ ਸਾਡਾ ਸਰੀਰ ਨਾਰਮਲ ਸਮਝਦਾ ਹੈ, ਜਾਂ ਇੰਜ ਕਹਿ ਲਓ ਵੀ ਜੇ ਉਹ ਨਾ ਹੋਵੇ ਨਾ ਤੇ ਫਿਰ ਸਾਡਾ ਸਰੀਰ ਨਾਰਮਲ ਨਹੀਂ ਚੱਲਦਾ, ਕਿ ਅਸੀਂ ਉਹਨੂੰ ਕਹਿੰਦੇ ਨਾਰਮਲ ਹੈ। ਇਸੇ ਤਰ੍ਹਾਂ ਹੀ ਰੋਟੀ ਹੈ, ਸਬਜ਼ੀ ਹੈ, ਜੋ ਵੀ ਚੀਜ਼ ਅਸੀਂ ਰੂਟੀਨ ਚ ਖਾਂਦੇ ਹਾਂ ਉਹ ਸਾਡੇ ਸਰੀਰ ਦਾ ਇੱਕ ਨਾਰਮਲ ਹਿੱਸਾ ਬਣ ਗਿਆ, ਉਹਦੇ ਵਿੱਚੋਂ ਵਿਟਾਮਿਨ, ਉਹਦੇ ਵਿੱਚੋਂ ਮਿਨਰਲ, ਉਹਦੇ ਵਿੱਚੋਂ ਕੈਲਸ਼ੀਅਮ, ਪੋਟਾਸ਼ੀਅਮ, ਜੋ ਵੀ ਕੋਈ ਸਰੀਰ ਦੀ ਬਣਤਰ ਲਈ ਚਾਹੀਦਾ ਆ ਉਹਦੇ ਵਿੱਚੋਂ ਨਿਕਲਦਾ ਹੈ। ਭਾਵੇਂ ਘਾਹ ਖਾ ਲਓ, ਆਟਾ ਨਾ ਖਾਓ, ਭਾਵੇਂ ਕੱਲਾ ਦੁੱਧ ਹੀ ਪੀ ਲਓ, ਜਿਹੜੀਆਂ ਚੀਜ਼ਾਂ ਸਰੀਰ ਨੂੰ ਅੰਦਰ ਚਾਹੀਦੀਆਂ ਨੇ, ਕੁਦਰਤ ਨੇ ਇਸ ਤਰ੍ਹਾਂ ਦੀ ਮਸ਼ੀਨਰੀ ਲਾਈ ਹੋਈ ਹੈ ਕਿ ਉਹਦੇ ਵਿੱਚੋਂ ਸਿੰਥੇਸਾਈਜ਼ ਕਰ ਲਵੇ। ਵਿਟਾਮਿਨ ਸੀ ਚਾਹੀਦਾ ਹੈ ਉਹਦੇ ਵਿੱਚੋਂ ਕੱਢ ਲਵੇ, ਕੈਲਸ਼ੀਅਮ ਚਾਹੀਦਾ ਹੈ ਉਹਦੇ ਵਿੱਚੋਂ ਕੱਢ ਲਵੇ, ਜਿਹੜੀ ਵੀ ਤਰ੍ਹਾਂ ਦੀ ਖੁਰਾਕ ਅਸੀਂ ਖਾਂਦੇ ਹਾਂ ਅੰਦਰ ਦੀ ਮਸ਼ੀਨਰੀ ਨਿਚੋੜ ਕੇ ਉਹਦੇ ਵਿੱਚੋਂ ਉਹ ਤੱਤ ਕੱਢਦੀ ਹੈ ਜਿਹੜੇ ਸਾਡੇ ਸਰੀਰ ਨੂੰ ਜ਼ਰੂਰੀ ਨੇ। ਤੇ ਜਿਹੜੀਆਂ ਚੀਜ਼ਾਂ ਅਸੀਂ ਰੋਜ਼ ਖਾਂਦੇ ਹਾਂ ਉਹ ਆਮ ਤੌਰ ਤੇ ਸਾਡੇ ਇਹਨਾਂ ਸੈੱਲਾਂ ਦੇ ਵਿੱਚ ਆਪਣਾ ਇੱਕ ਘਰ ਬਣਾ ਲੈਂਦੀਆਂ ਨੇ, ਤੇ ਫਿਰ ਉਹ ਆਪਣੀ ਜਿਵੇਂ ਅੱਗ ਲੈਣ ਵਾਲੀ ਘਰ ਵਾਲੀ ਬਣ ਬੈਠੀ ਵਾਲੀ ਮਿਸਾਲ ਜ਼ਰੂਰ ਹੈ ਨਾ, ਉਸੇ ਤਰ੍ਹਾਂ ਉਹਦੀ ਜਦੋਂ ਵੀ ਕਮੀ ਪੇਸ਼ੀ ਆਣੀ ਸ਼ੁਰੂ ਹੋ ਜਾਂਦੀ, ਚਾਹ ਨਾ ਪੀਜੀ, ਅਸੀਂ ਦੇਖਿਆ ਵੀ ਇਸ ਟਾਈਮ ਅਸੀਂ ਚਾਹ ਪੀਨੇ ਆ ਤੇ ਉਸ ਟਾਈਮ ਚਾਹ ਨਾ ਪੀਵੀ ਤੇ ਸਾਨੂੰ ਉਬਾਸੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਭਾਈ ਚਾਹ ਪੀਣ ਦਾ ਮੌਕਾ ਹੋ ਗਿਆ। ਭਾਵ ਕੀ ਆ, ਉਸ ਸੈੱਲ ਦੇ ਵਿੱਚ ਉਹਦੀ ਸਪੇਸ ਬਣੀ ਹੋਈ ਸੀ, ਉਹ ਘਟਣੀ ਸ਼ੁਰੂ ਹੋ ਗਈ, ਸੈੱਲ ਨੇ ਸਿਗਨਲ ਦੇ ਦਿੱਤਾ ਕਿ ਯਾਰ ਉਹ ਚੀਜ਼ ਘਟ ਗਈ ਹੈ ਤੇ ਉਹ ਪੂਰੀ ਕਰੋ। ਹੁਣ ਕੈਫੀਨ ਚਾਹੀਦੀ ਸੀ, ਕੈਫੀਨ ਦੇ ਦਿੱਤੀ, ਚਾਹ ਪੀ ਲਈ, ਅਸੀਂ ਫਿਰ ਤੋਂ ਤਾਜ਼ਾ ਹੋ ਗਏ। ਸੋ ਮੇਰੇ ਕਹਿਣ ਭਾਵ ਬਹੁਤ ਸਾਰੀਆਂ ਚੀਜ਼ਾਂ ਐਗਜ਼ੋਟੌਕਸਿਨ ਚ ਹੁੰਦਿਆਂ ਹੋਇਆਂ ਵੀ ਉਹ ਟੌਕਸਿਨਸ ਨਹੀਂ ਰਹਿੰਦੀਆਂ, ਖੁਰਾਕ ਦਾ ਹਿੱਸਾ ਬਣ ਜਾਂਦੀਆਂ ਨੇ ਤੇ ਉਹ ਸਾਨੂੰ ਨੁਕਸਾਨ ਨਹੀਂ ਦਿੰਦੀਆਂ। ਪਰ ਉਹੀ ਟੌਕਸਿਨ ਜੇ ਲੋੜ ਤੋਂ ਵੱਧ ਜਾਵੇ ਤੇ ਫਿਰ ਉਹ ਨੁਕਸਾਨ ਵੀ ਦੇਣਾ ਸ਼ੁਰੂ ਕਰ ਦਿੰਦਾ ਹੈ। ਨਾਰਮਲ ਹਾਲਾਤ ਵਿੱਚ ਜੇ ਲੋਕ 50-60 ਸਾਲ ਹੋ ਗਏ ਤੇ ਲਗਾਤਾਰ 20-30 ਸਾਲ ਹੋ ਗਏ ਸ਼ਰਾਬ ਪੀਂਦਿਆਂ ਨੂੰ, ਆਮ ਤੌਰ ਤੇ ਡਾਕਟਰਾਂ ਨੂੰ ਨਹੀਂ ਰੋਕਦੇ। ਕਾਰਨ ਉਹਦਾ ਇਹੀ ਹੁੰਦਾ ਵੀ ਜੇ ਅਸੀਂ ਰੋਕਾਂਗੇ ਤੇ ਸੈੱਲ ਨੂੰ ਸਹਿਣਾ ਪਏਗਾ, ਕਿਉਂਕਿ ਸੈੱਲ ਦੇ ਅੰਦਰ ਇਹਨੇ ਆਪਣੀ ਜਗ੍ਹਾ ਬਣਾ ਲਈ, ਆਪਣਾ ਘਰ ਬਣਾ ਲਿਆ, ਤੇ ਜਦੋਂ ਇਹਦੀ ਕਮੀ ਪੇਸ਼ੀ ਹੋਏਗੀ ਉਦੋਂ ਇਹ ਡਿੱਗ ਪਊਗਾ, ਉਦੋਂ ਮੰਜੇ ਤੇ ਪੈ ਜੂਗਾ। ਸੋ ਇਸ ਤਰ੍ਹਾਂ ਕਰਕੇ ਅਸੀਂ ਐਗਜ਼ੋਟੌਕਸਿਨ ਜਿੰਨੇ ਵੀ ਹਨ ਉਹਨਾਂ ਦੇ ਰਾਹੀਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਪ੍ਰਬੰਧ ਜਾਂ ਉਹਨਾਂ ਨੂੰ ਠੀਕ ਕਰਨ ਦਾ ਸਾਡੇ ਕੋਲ ਇਹ ਤਰੀਕਾਕਾਰ ਹੁੰਦਾ ਆ ਵੀ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰੀਏ ਕਿ ਆਬੋ ਹਵਾ ਕਿਹੜੀ ਆ। ਕਈ ਵਾਰ ਅਸੀਂ ਇਹੀ ਤਾਂ ਕਹਿੰਦੇ ਨਾ ਭਾਈ ਤੂੰ ਮੌਸਮ ਬਦਲ, ਆਬੋ ਹਵਾ ਬਦਲ, ਤੇਰੇ ਜਿੱਥੇ ਬਹੁਤੀ ਬਰਫ਼ ਪੈਂਦੀ ਤੂੰ ਠੀਕ ਨਹੀਂ ਹੈਗਾ, ਜਾਂ ਤੇਰੀ ਗਰਮੀ ਜਿੱਥੇ ਬਹੁਤ ਪੈਂਦੀ ਬਰਫ਼ਾਂ ਵਾਲੇ ਥਾਂ ਤੇ ਚਲਾ ਜਾ, ਚੇਂਜ ਕਰਦੇ ਨੇ ਡਾਕਟਰ ਕਹਿੰਦੇ ਨੇ ਮੌਸਮ ਬਦਲੋ। ਸੋ ਇਸ ਤਰ੍ਹਾਂ ਕਰਕੇ ਜਾਂ ਖੁਰਾਕ ਬਦਲਦੇ ਹਾਂ ਅਸੀਂ ਵੀ ਖੁਰਾਕ ਦੇ ਵਿੱਚ ਕੀ ਜਾ ਰਿਹਾ ਹੈਗਾ, ਜਿਹੜਾ ਤੁਹਾਡੀ ਬਾਡੀ ਸੈੱਟ ਨਹੀਂ ਕਰਦੀ ਹੋਈ ਉਹਨੂੰ ਇਕਦਮ ਬਦਲ ਦਿਓ। ਇਹਦੇ ਚ ਆਪਾਂ ਕਈ ਤਰ੍ਹਾਂ ਐਗਜ਼ਾਮਪਲ ਇਹ ਵੀ ਦਿੱਤੀਆਂ ਸੀ ਜੇ ਕਿਸੇ ਸਰੀਰ ਦੇ ਵਿੱਚੋਂ ਕਿਸੇ ਕਮਰੇ ਦੇ ਵਿੱਚੋਂ ਬੋਹ ਆਉਂਦੀ ਹੋਵੇ ਤੇ ਸਾਨੂੰ ਪਤਾ ਹੀ ਨਾ ਲੱਗੇ ਵੀ ਆਹ ਕਿੱਥੋਂ ਰਹੀ ਹੈ, ਤੇ ਫਿਰ ਸਾਰਾ ਸਮਾਨ ਅਸੀਂ ਕਮਰੇ ਦਾ ਬਾਹਰ ਕੱਢ ਦਿੰਦੇ ਹਾਂ, ਤੇ ਫਿਰ ਇੱਕ ਇੱਕ ਚੀਜ਼ ਦੀ ਸ਼ਨਾਖਤ ਕਰਕੇ ਅੰਦਰ ਲਿਆਉਂਦੇ ਹਾਂ ਤੇ ਜਦੋਂ ਬੋਹ ਆਉਂਦੀ ਸਾਨੂੰ ਪਤਾ ਲੱਗ ਜਾਂਦਾ ਇਹਦੇ ਵਿੱਚੋਂ ਆਉਂਦੀ। ਭਾਈ ਉਹ ਅੱਜ ਬੈਂਗਣ ਖਾਧੇ ਸੀ ਉਹਦੇ ਕਰਕੇ ਐ ਅੱਗੇ ਹੁੰਦਾ ਸੀ ਤੇ ਹੁਣ ਵੀ ਐ ਹੋ ਗਿਆ, ਓਕੇ ਜੀ ਅੱਜ ਤੋਂ ਬਾਅਦ ਤੁਸੀਂ ਬੈਂਗਣ ਨਹੀਂ ਖਾਣੇ। ਮੇਰੇ ਕਹਿਣ ਤੋਂ ਭਾਵ ਅਸੀਂ ਪਰਹੇਜ਼ ਪ੍ਰੀਕੋਸ਼ਨ ਇਸੇ ਤਰ੍ਹਾਂ ਕਰਕੇ ਲੱਭਦੇ ਹਾਂ ਜਿਸ ਕਰਕੇ ਕੋਈ ਬਿਮਾਰੀਆਂ ਜਾਂ ਸਰੀਰ ਚ ਵਿਕਾਰ ਪੈਦਾ ਹੁੰਦਾ ਹੈ। ਇਹ ਹੋ ਗਈ ਐਗਜ਼ੋਟੌਕਸਿਨ ਦੀ ਕਹਾਣੀ। ਉਸ ਤੋਂ ਬਾਅਦ ਇੰਡੋਟੌਕਸਿਨ, ਕਿ ਮਸ਼ੀਨਰੀ ਚਲਦੀ ਚਲਦੀ ਹੁਣ ਤੁਸੀਂ ਵੇਖਿਆ ਹੋਣਾ ਕਿ ਮਸ਼ੀਨਰੀ ਦੇ ਵਿੱਚ ਵੀ ਗਾਰਬੇਜ ਪੈਦਾ ਹੁੰਦਾ ਆ, ਔਰ ਉਹ ਗਾਰਬੇਜ ਨਿਕਲਦਾ ਵੀ ਰਹਿੰਦਾ ਟੱਟੀ ਰਸਤੇ, ਪਿਸ਼ਾਬ ਦੇ ਰਸਤੇ, ਸਾਹ ਦੇ ਰਸਤੇ, ਔਰ ਉਸ ਗਾਰਬੇਜ ਦਾ ਜੇ ਅਗਰ ਨਿਕਾਸ ਨਾਰਮਲ ਨਾ ਹੋਇਆ ਤੇ ਫਿਰ ਸਰੀਰ ਚ ਕਿਉਂਕਿ ਕਈ ਵਾਰ ਨਾ ਨੁਕਸ ਪਿਆ ਹੁੰਦਾ ਕਿਸੇ ਅੰਗ ਦੇ ਵਿੱਚ, ਡਾਕਟਰ ਕਹਿੰਦੇ ਨੇ ਮਸ਼ੀਨਾਂ ਦੇ ਨਾਲ, ਕਿਉਂਕਿ ਮਸ਼ੀਨਾਂ ਨੇ ਬਹੁਤ ਬਰੀਕੀ ਨਾਲ ਚੈੱਕ ਕਰ ਲੈਣਾ ਹੁੰਦਾ ਆ, ECG ਕਰ ਲਿਆ, ਹਾਰਟ ਦਾ ਪਤਾ ਲੱਗ ਗਿਆ, ਸਕੈਨ ਕਰ ਲਿਆ, ਕਿਸੇ ਅਲੱਗ ਅਲੱਗ ਅੰਗ ਦੇ ਵਿੱਚ ਕੀ ਖਰਾਬੀ ਆ ਰਹੀ ਉਹਦੋ ਹੀ ਪਤਾ ਲੱਗ ਗਿਆ। ਹਾਲਾਂਕਿ ਉਸ ਵੇਲੇ ਕਿਸੇ ਮਰੀਜ਼ ਨੇ ਖਾਸ ਤੌਰ ਤੇ ਕੋਈ ਬਿਮਾਰ ਨਿਸ਼ਾਨੀਆਂ ਨਹੀਂ ਦੱਸੀਆਂ ਹੁੰਦੀਆਂ, ਪਰ ਫਿਰ ਵੀ ਅਸੀਂ ਰੂਟੀਨ ਚ ਚੈੱਕ ਕਰਾਉਣੇ ਆ ਤੇ ਰੂਟੀਨ ਵਾਲਾ ਚੈਕਿੰਗ ਇਹ ਦੱਸਦਾ ਵੀ ਤੇਰੇ ਇੱਥੇ ਇੱਥੇ ਨੁਕਸ ਪੈ ਰਿਹਾ ਹੈ। ਉਹਦਾ ਮਤਲਬ ਕੀ ਆ ਕਿ ਗਾਰਬੇਜ ਤਾਂ ਬਣ ਰਿਹਾ ਆ ਪਰ ਸਰੀਰ ਉਹਨੂੰ ਬਾਹਰ ਕੱਢ ਰਿਹਾ, ਬਾਹਰ ਕੱਢਣ ਦੇ ਕਰਕੇ ਅੰਦਰ ਉਹ ਕੰਡੀਸ਼ਨ ਨਹੀਂ ਪੈਦਾ ਹੋ ਰਹੀ ਜਿਹਨੂੰ ਅਸੀਂ ਬਿਮਾਰੀ ਕਹੀਏ, ਪਰ ਨੁਕਸ ਜ਼ਰੂਰ ਪੈ ਰਿਹਾ ਹੈਗਾ। ਸੋ ਅੱਜ ਕੱਲ ਦੀਆਂ ਮਸ਼ੀਨਾਂ, ਅੱਜ ਕੱਲ ਦੀ ਟੈਕਨੀਕ ਇਥੋਂ ਤੱਕ ਪਹੁੰਚ ਗਈ ਹੈ। ਸੋ ਇਸ ਤਰ੍ਹਾਂ ਕਰਕੇ ਜਦੋਂ ਇਹਨਾਂ ਥਾਵਾਂ ਤੇ ਸਾਨੂੰ ਨੁਕਸ ਦਿਸਣਾ ਸ਼ੁਰੂ ਹੋ ਜਾਏ ਤੇ ਬਾਹਰ ਨਿਸ਼ਾਨੀਆਂ ਸਾਡਾ ਕੰਮ ਹੈ। ਪਹਿਲੀ ਗੱਲ ਇੰਸਪੈਕਸ਼ਨ ਦਾ ਬਾਹਰ ਨਿਸ਼ਾਨੀਆਂ, ਜਿਹੜੀਆਂ ਨਿਸ਼ਾਨੀਆਂ ਬਾਹਰ ਦੇ ਤੌਰ ਤੇ ਆ ਗਈਆਂ ਉਹਦੇ ਮੁਤਾਬਕ ਅਸੀਂ ਅੰਦਾਜ਼ਾ ਲਾਉਣੇ ਆ ਵੀ ਇਹਦੇ ਕਿਹੜੇ ਸਰੀਰ ਦੇ ਵਿੱਚ ਨੁਕਸ ਪੈ ਸਕਦਾ। ਪੈਰਾਂ ਚ ਸੋਜ ਪੈ ਗਈ ਹੈ, ਹਾਂਜੀ, ਸਾਹ ਚੜਨ ਲੱਗ ਗਿਆ, ਉਹ ਦਿਲ ਚ ਨੁਕਸ ਹੋ ਗਿਆ, ਹਾਂਜੀ, ਪਿਸ਼ਾਬ ਨਹੀਂ ਆਉਂਦਾ, ਪਿਸ਼ਾਬ ਘੱਟ ਆਉਂਦਾ, ਰੁਕ ਰੁਕ ਕੇ ਆਉਂਦਾ ਜਾਂ ਇਸ ਤਰ੍ਹਾਂ ਦੇ, ਉਹ ਕਿਡਨੀ ਚ ਨੁਕਸ ਪੈ ਗਿਆ। ਤੇ ਇਸ ਤਰ੍ਹਾਂ ਕਰਕੇ ਅਸੀਂ ਅੰਗਾਂ ਦਾ ਵੱਖ ਵੱਖ ਤਰ੍ਹਾਂ ਦੇ ਜਿਹੜਾ ਚਲਣ ਜਾਣਦੇ ਹਾਂ, ਉਸ ਚਲਣ ਦੇ ਵਿੱਚ ਜਦੋਂ ਰੁਕਾਵਟ ਆ ਜਾਂਦੀ ਹੈ ਤੇ ਅਸੀਂ ਸਮਝਦੇ ਹਾਂ ਵੀ ਫਲਾਣੀ ਥਾਂ ਤੇ ਨੁਕਸ ਪੈ ਗਿਆ। ਪਰ ਇਹ ਤਾਂ ਹੋ ਗਿਆ ਨਾ ਵੱਡੇ ਪੈਮਾਨੇ ਤੇ, ਇਹ ਤਾਂ ਹੋ ਗਿਆ ਪੂਰੇ ਸਰੀਰ ਦੇ ਵਿੱਚ ਆਉਣ ਤੋਂ। ਪਰ ਅਲਟੀਮੇਟ ਇਹ ਸਰੀਰ ਜਦੋਂ ਆਪਣੇ ਆਪ ਨੂੰ ਦੱਸਦਾ ਆ ਭਾਈ ਪੈਰਾਂ ਤੇ ਸੋਜ ਪੈਣੀ ਸ਼ੁਰੂ ਹੋ ਗਈ, ਭਾਈ ਸਾਹ ਚੜਨਾ ਸ਼ੁਰੂ ਹੋ ਗਿਆ, ਠੀਕ ਹੈ, ਹਾਰਟ ਦੀ ਨਿਸ਼ਾਨੀ ਹੈ, ਪਰ ਅਲਟੀਮੇਟ ਜਿਹੜਾ ਰੂਟ ਹੈ, ਜਿਹੜਾ ਦਿਲ ਬਣਿਆ ਹੋਇਆ ਹੈ, ਜਿਹਦੀਆਂ ਲੱਤਾਂ ਬਾਹਾਂ ਬਣੀਆਂ ਹੋਈ ਜਿੱਥੇ ਸੋਜ ਪੈ ਗਈ ਹੈਗੀ ਹੈ, ਇਹਨਾਂ ਸਾਰੀਆਂ ਥਾਵਾਂ ਤੇ ਜਿਹੜੇ ਸੈੱਲ ਲੱਗੇ ਹੋਏ ਨੇ ਉਹਨਾਂ ਚ ਕੋਈ ਤਬਦੀਲੀ ਪਹਿਲਾਂ ਆਉਂਦੀ ਹੋਊਗੀ ਨਾ। ਉਹ ਸੈੱਲ ਆਪਣਾ ਨਾਰਮਲ ਕੰਮ ਨਹੀਂ ਕਰ ਸਕਦੇ ਹੁੰਦੇ, ਤਾਂ ਹੀ ਫਿਰ ਉਹ ਅੱਗੇ ਸਾਹ ਲੈਣ ਵਾਸਤੇ ਆਵਾਜ਼ ਮਾਰਦੇ ਨੇ ਵੀ ਭਾਈ ਆਹ ਗੱਲ ਹੋ ਗਈ, ਮੈਨੂੰ ਮਦਦ ਕਰੋ। ਸਿਮਟਮਸ ਆ ਗਏ, ਨਿਸ਼ਾਨੀਆਂ ਆ ਗਈਆਂ, ਫਿਰ ਅਸੀਂ ਉਹਨਾਂ ਨਿਸ਼ਾਨੀਆਂ ਨੂੰ ਲੱਭਦੇ ਹਾਂ ਕਿ ਅਸੀਂ ਉਸ ਰੂਟ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੈੱਲ ਦੇ ਅੰਦਰ ਅਸੀਂ ਵੜ ਗਏ। ਸੈੱਲ ਦੀ ਡਿਸਕ੍ਰਿਪਸ਼ਨ ਆਪਾਂ ਸਾਰੀ ਦੇ ਚੁੱਕੇ ਸੀ ਵੀ ਭਾਈ ਸੈੱਲ ਦਾ ਬਾਹਰੀ ਮੈਂਬਰੇ ਨੇ ਆ, ਜੇ ਉਹਦੇ ਵਿੱਚ ਗੜਬੜ ਹੋ ਜਾਵੇ ਤੇ ਉਸ ਤੋਂ ਬਾਅਦ ਆਵਾਜਾਈ ਬੇਰੋਕ ਟੋਕ ਹੁੰਦੀ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਜਿਹੜਾ ਵੀ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ ਉਹ ਸਾਡੇ ਹੈਮੋਗਲੋਬਿਨ ਦਾ ਹੁੰਦਾ ਹੈ। ਸਾਡਾ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਹੈ, ਤੇ ਜਦੋਂ ਸਰੀਰ ਚ ਲਾਲ ਖੂਨ ਘਟਣਾ ਸ਼ੁਰੂ ਹੋ ਜਾਂਦਾ ਆ ਉਸ ਵੇਲੇ ਲਿਵਰ ਦੇ ਵਿੱਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਕਿਡਨੀ ਚ ਵੀ ਉਹੀ ਕੰਡੀਸ਼ਨਾਂ ਹੁੰਦੀਆਂ ਨੇ, ਚਮੜੀ ਦੇ ਵਿੱਚ ਵੀ ਕੰਡੀਸ਼ਨਾਂ ਉਹੀ ਹੁੰਦੀਆਂ ਨੇ, ਭਾਵ ਕਿ ਪੀਡੀਏ ਦੀਆਂ ਨਿਸ਼ਾਨੀਆਂ ਸਾਨੂੰ ਸਪਸ਼ਟ ਦਿਸਣ ਲੱਗ ਜਾਂਦੀਆਂ ਨੇ। ਹੈਮੋਗਲੋਬਿਨ ਘਟ ਗਿਆ, ਔਰ ਹੈਮੋਗਲੋਬਿਨ ਘਟ ਗਿਆ ਤੇ ਇਹਦਾ ਮਤਲਬ ਉਹਦਾ ਕੰਮ ਕੀ ਸੀਗਾ, ਉਹਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ ਥਾਂ ਥਾਂ ਤੇ ਸੈੱਲਾਂ ਨੂੰ ਪਹੁੰਚਾਉਣ ਵਾਸਤੇ, ਖੂਨ ਦੇ ਰਾਹੀਂ ਆਕਸੀਜਨ ਲੈ ਕੇ ਜਾਣਾ, ਤੇ ਉਹ ਜਿਹੜੇ ਨੇ ਆਰਬੀਸੀ ਜਿਹੜਾ ਘਟ ਗਿਆ ਸੀਗਾ, ਨੰਬਰ ਉਹਦਾ ਘਟ ਗਿਆ ਸੀਗਾ, ਜਾਂ ਉਹ ਛੋਟੇ ਸੈੱਲ ਹੋ ਗਏ ਸੀ, ਵੱਡੇ ਡੱਬੇ ਨਹੀਂ ਰਹਿ ਗਏ ਰੇਲ ਦੇ, ਛੋਟੇ ਡੱਬੇ ਹੋ ਗਏ ਆ, ਉਹ ਸਮਾਨ ਨਹੀਂ ਲੈ ਕੇ ਜਾ ਰਹੇ ਜਿੰਨੀ ਅੱਗੇ ਰਿਕੁਆਇਰਮੈਂਟ ਹੈਗੀ ਹੈ। ਉਸ ਹਾਲਾਤ ਦੇ ਵਿੱਚ ਜਿਹੜੀਆਂ ਵੀ ਨਿਸ਼ਾਨੀਆਂ ਪੈਦਾ ਹੁੰਦੀਆਂ ਸੀਗੀਆਂ ਉਹਨਾਂ ਨੂੰ ਅਸੀਂ ਅਲੱਗ ਅਲੱਗ ਇਕੱਠਾ ਕਰਕੇ ਅੰਦਾਜ਼ਾ ਲਾਇਆ ਸੀ ਵੀ ਫਲਾਣੀ ਥਾਂ ਤੇ ਬਿਮਾਰੀ ਹੈ ਵੱਡੇ ਪੈਮਾਨੇ ਤੇ। ਹੁਣ ਛੋਟੇ ਪੈਮਾਨੇ ਦੀ ਜਦੋਂ ਅਸੀਂ ਗੱਲ ਕੀਤੀ ਤੇ ਇਹ ਵੇਖਿਆ ਵੀ ਹੋਰ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਬਾਹਰੋਂ ਆ ਸਕਦੀਆਂ ਨੇ ਜਿਹੜੀਆਂ ਸਾਨੂੰ ਇਹ ਇੰਡੀਕੇਟ ਕਰਨ ਕਿ ਅੰਦਰ ਕਿੱਥੇ ਨੁਕਸ ਹੋ ਗਿਆ। ਆਵਾਜਾਈ ਦੀ ਗੱਲ ਸੀ, ਮੈਂਬਰੇਨ ਦੀ ਜਿਹੜੀ ਗੱਲ ਸੀਗੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਮੈਂਬਰੇਨ ਹੋ ਜਾਵੇ ਤੇ ਸਭ ਤੋਂ ਪਹਿਲੀ ਗੱਲ ਇਹ ਆ ਵੀ ਜਿਹੜੀ ਵੀ ਚੀਜ਼ ਸਰੀਰ ਦੇ ਅੰਦਰ ਗਈ, ਸਰੀਰ ਨਹੀਂ ਸੈੱਲ ਦੇ ਅੰਦਰ ਗਈ, ਮੂੰਹ ਨਹੀਂ ਤੇ ਚਲੇਗੀ ਸਰੀਰ ਦੇ ਅੰਦਰ, ਸੈੱਲ ਦੇ ਅੰਦਰ ਜਦੋਂ ਵੀ ਉਹ ਖੂਨ ਚ ਰਚ ਕੇ ਤੇ ਸਾਰੇ ਸਰੀਰ ਚ ਫੈਲੀ ਉਸ ਤੋਂ ਬਾਅਦ ਉਸ ਕੰਡੀਸ਼ਨ ਦਾ ਨਾਂ ਹੈ ਹੈਮੋਲਾਈਟਿਕ ਅਨੀਮੀਆ। ਖੂਨ ਟੁੱਟਣਾ ਸ਼ੁਰੂ ਹੋ ਗਿਆ, ਭਾਵ ਜਿਹੜੀ ਰੱਖਿਆ ਪੰਥੀ ਹੈ ਸਾਡੀ ਜਿਹਨੇ ਸਾਡਾ ਸਹਿਯੋਗ ਕਰਨਾ ਹੈਗੇ ਸਾਡੀ ਮਿਲਟਰੀ ਆ BSF ਹੈ ਬਾਹਰ ਬਾਰਡਰ ਤੇ, ਉਸ ਦਾ ਸਭ ਤੋਂ ਪਹਿਲਾਂ ਵੱਡਾ ਨੁਕਸਾਨ ਹੋਏਗਾ। ਤੇ ਜਦੋਂ ਉਹਦਾ ਨੁਕਸਾਨ ਹੋਏਗਾ ਉਹਦਾ ਫਿਜ਼ੀਕਲ ਅਪੀਰੈਂਸ, ਮੈਂ ਤੁਹਾਨੂੰ ਇਹ ਦੱਸਿਆ ਆ ਵੀ ਖੂਨ ਘਟ ਗਿਆ ਤੇ ਉਸਨੇ ਨਹੁੰ ਪੀਲੇ ਹੋ ਗਏ, ਅੱਖਾਂ ਪੀਲੀਆਂ ਹੋ ਗਈਆਂ, ਸਕਿਨ ਚਮੜੀ ਪੀਲੀ ਹੋ ਗਈ, ਪਿਸ਼ਾਬ ਪੀਲੇ ਰੰਗ ਦਾ ਆਉਣਾ ਸ਼ੁਰੂ ਹੋ ਗਿਆ, ਔਰ ਉਹਦੀ ਮੈਂ ਕੰਡੀਸ਼ਨ ਤੁਹਾਨੂੰ ਦੱਸ ਦਿੱਤੀ ਸੀ ਕਿ ਜਿੰਨਾ ਵੀ ਖੂਨ ਆਂਤੜੀਆਂ ਦੇ ਵਿੱਚੋਂ ਇਕੱਠਾ ਹੋ ਕੇ ਲਿਵਰ ਦੇ ਵਿੱਚ ਜਾਂਦਾ ਹੈ ਨਾ, ਤੇ ਲਿਵਰ ਨੂੰ ਮੈਂ ਦੱਸਿਆ ਸੀ ਵੀ ਇਹ ਕਬਾੜੀਏ ਦੀ ਦੁਕਾਨ ਆ, ਤੇ ਕਬਾੜੀਏ ਦਾ ਕੰਮ ਇਹ ਆ ਵੀ ਤੁਸੀਂ ਮੋਟਰਸਾਈਕਲ ਲੈ ਜਾਓ, ਤੁਸੀਂ ਸਕੂਟਰ ਲੈ ਜਾਓ, ਤੁਸੀਂ ਟਰੱਕ ਲੈ ਜਾਓ, ਤੁਸੀਂ ਜੋ ਚੀਜ਼ ਮਰਜ਼ੀ ਲੈ ਜਾਓ, ਉਹਨਾਂ ਨੇ ਮਿੰਟਾਂ ਦੇ ਵਿੱਚ ਉਹਦੇ ਸਾਰੇ ਪੁਰਜੇ ਖਿਲਾਰ ਦੇਣੇ, ਤੇ ਜਿਹੜਾ ਫਿਰ ਕਿਸੇ ਨੂੰ ਚਾਹੀਦਾ ਹੁੰਦਾ ਉਹਦੇ ਮੁਤਾਬਕ ਉਹ ਲੈ ਜਾਂਦਾ। ਤੇ ਜੇ ਉਹਦੇ ਕੋਲ ਕੋਈ ਸਮਾਨ ਜ਼ਿਆਦਾ ਆ ਜਾਵੇ, ਇਸ ਟਾਈਪ ਦਾ ਜਮਾਨ ਸਮਾਨ ਜ਼ਿਆਦਾ ਆ ਗਿਆ, ਉਹ ਸਸਤਾ ਵੀ ਵੇਚਣਾ ਸ਼ੁਰੂ ਕਰ ਦਿੰਦਾ, ਜ਼ਿਆਦਾ ਵੇਚਣਾ ਸ਼ੁਰੂ ਕਰ ਦਿੰਦਾ, ਤੇ ਜੇ ਸਮਾਨ ਘੱਟ ਹੋਵੇ ਤੇ ਫਿਰ ਗਾਂ ਘੱਟ ਭੇਜਦਾ ਹੈ। ਤੇ ਮੈਂ ਇਹ ਗੱਲ ਕਹਿ ਕੇ ਤੁਹਾਨੂੰ ਦੱਸਣਾ ਇਹ ਚਾਹੁੰਦਾ ਆ ਭਾਈ ਸਾਰੇ ਸਰੀਰ ਦਾ ਖੂਨ ਸਿੱਧਾ ਹਾਰਟ ਤੋਂ ਸਾਰੇ ਸਰੀਰ ਨੂੰ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੱਕ ਪਹੁੰਚਦਾ ਹੈ, ਉਂਗਲੀਆਂ ਦੇ ਪੋਟਿਆਂ ਤੋਂ ਵਾਪਸੀ ਖੂਨ ਫਿਰ ਦਿਲ ਨੂੰ ਜਾਂਦਾ ਹੈ, ਉਹ ਇੱਕ ਅਲੱਗ ਸਿਸਟਮ ਹੈਗਾ ਹੈ। ਪਰ ਇਸ ਸਿਸਟਮ ਦੇ ਵਿੱਚ ਕੁਦਰਤ ਨੇ ਇੱਕ ਫਰਕ ਪਾਇਆ ਹੋਇਆ ਸੀ, ਉਹ ਫਰਕ ਇਹ ਪਾਇਆ ਸੀ ਵੀ ਜਿੰਨਾ ਵੀ ਆਂਤੜੀਆਂ ਦੇ ਵਿੱਚੋਂ ਖੂਨ ਇਕੱਠਾ ਹੋ ਕੇ ਵਾਪਸ ਜਾਣਾ ਹੁੰਦਾ ਹੈ ਨਾ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਵੀ ਹੁੰਦਾ ਆ ਤੇ ਮਾਂ ਖੁਰਾਕ ਦੇ ਰਹੀ ਹੁੰਦੀ ਹੈ, ਪਰ ਬੱਚੇ ਦੇ ਸਰੀਰ ਆਂਤੜੀਆਂ ਵਿੱਚ ਵੀ ਤਾਂ ਖੂਨ ਜਾਂਦਾ ਹੀ ਹੈ ਨਾ, ਉਦੋਂ ਹੀ ਕੁਦਰਤ ਨੇ ਇੱਕ ਨਿਯਮ ਸੈੱਟ ਕੀਤਾ ਹੁੰਦਾ ਵੀ ਆਂਤੜੀਆਂ ਚੋਂ ਜਿਹੜਾ ਖੂਨ ਜਾਵੇ ਉਹ ਸਿੱਧਾ ਦਿਲ ਨੂੰ ਨਾ ਜਾਵੇ। ਉਹਦੇ ਵਿੱਚ ਪਤਾ ਨਹੀਂ ਕਈ ਕਈ ਚੀਜ਼ਾਂ ਐਸੀਆਂ ਹੋ ਸਕਦੀਆਂ ਨੇ ਜਿਹੜਾ ਅੰਤਲੀਆਂ ਵਿੱਚ ਖੂਨ ਇਕੱਠਾ ਹੋਣਾ, ਖਰਾਬੀ ਹੋਵੇ, ਨਾ ਸਹੀ ਹੋਵੇ, ਤੇ ਉਹਨੂੰ ਪਹਿਲਾਂ ਲਿਵਰ ਚ ਭੇਜਣਾ। ਲਿਵਰ ਕਬਾੜੀਏ ਕੋਲ ਪਹੁੰਚ ਗਿਆ ਤੇ ਜਿੰਨਾ ਵੀ ਆਇਰਨ ਹੋਇਆ ਉਹਨੇ ਸਾਰਾ ਆਇਰਨ ਨੂੰ ਤੋੜ ਦੇਣਾ, ਉਹਦੇ ਪੁਰਜੇ ਪੁਰਜੇ ਕਰ ਦੇਣੇ ਤੇ ਬਿਲੀ ਰੂਬਨ ਤੇ ਬਿਲੀ ਵਰਡਰ ਬਣਾ ਦੇਣਾ। ਜਿਵੇਂ ਸ਼ੂਗਰ ਹੁੰਦੀ ਹੈ ਜਾਂ ਜਿਵੇਂ ਕੋਲੈਸਟਰੋਲ ਹੁੰਦਾ ਹੈ, ਕੋਲੈਸਟਰੋਲ ਦੇ ਕਿੰਨੇ ਪਾਰਟ ਨੇ ਹਾਂਜੀ, ਟੋਟਲ ਕੋਲੈਸਟਰੋਲ ਹੈ, ਐਚ ਡੀ ਐਲ ਹੈ, ਐਲ ਡੀ ਐਲ ਹੈ, ਹਾਈ ਡਿਪੋਪ੍ਰੋਟੀਨ ਹੈ, ਬਹੁਤ ਤਰ੍ਹਾਂ ਦੇ ਤਿੰਨ ਚਾਰ ਕਿਸਮਾਂ ਹੈਗੀਆਂ ਨੇ ਜਿਹੜੀਆਂ ਕੋਲੈਸਟਰੋਲ ਦੀਆਂ ਨੇ, ਤੇ ਇਹ ਲਿਵਰ ਨੇ ਉਹਨਾਂ ਸਾਰੀਆਂ ਨੂੰ ਵੰਡ ਕੇ ਬਰਾਬਰ ਰੱਖ ਦੇਣਾ ਤੇ ਫਿਰ ਜਿਹੜੀ ਚੀਜ਼ ਉਹਦੇ ਕੋਲ ਵੱਧ ਹੋਈ ਉਹ ਉਹਨੇ ਖੂਨ ਚ ਵੱਧ ਭੇਜਣੀ ਸ਼ੁਰੂ ਕਰ ਦੇਣੀ। ਆਪਣੀ ਗੱਲ ਹੈਮੋਗਲੋਬਿਨ ਦੀ ਚੱਲ ਰਹੀ ਸੀਗੀ, ਕਿਉਂਕਿ ਜੇ ਸਭ ਤੋਂ ਪਹਿਲਾਂ ਟੌਕਸਿਨ ਜ਼ਹਿਰੀਲਾ ਮਾਦਾ ਅੰਦਰ ਗਿਆ ਤੇ ਉਹਨੇ ਸਭ ਤੋਂ ਪਹਿਲਾਂ ਸਾਡੇ ਫੌਜੀਆਂ ਦੇ ਅਟੈਕ ਕਰਨਾ ਹੈਗਾ ਜਿਹੜਾ ਬੀ ਐਸ ਐਫ ਦੇ ਨੇ, ਔਰ ਉਹਦੇ ਨਾਲ ਸਾਡਾ ਖੂਨ ਜਿਹੜਾ ਸਾਡੀ ਜ਼ਿੰਦਗੀ ਦਾ ਅਸਲ ਆਧਾਰ ਆਕਸੀਜਨ ਹੈਗੀ ਹੈ ਉਹਦੇ ਤੇ ਅਟੈਕ ਹੋਇਆ ਤੇ ਉਹ ਸੈੱਲਾਂ ਦੇ ਵਿੱਚ ਉਸਨੇ ਉਹਨਾਂ ਨੂੰ ਤੋੜਨਾ ਹੈ। ਜੇ ਸੈੱਲ ਉਹ ਟੁੱਟ ਗਏ ਉਹਨਾਂ ਦਾ ਕੰਮ ਸੀਗਾ ਆਕਸੀਜਨ ਲੈ ਕੇ ਜਾਣਾ, ਆਕਸੀਜਨ ਜਾਣੀ ਜਿਹੜੀ ਹੈ ਉਹ ਘੱਟ ਹੋ ਗਈ, ਘੱਟ ਹੋ ਗਈ ਤੇ ਰੰਗ ਸਾਡਾ ਹੋ ਗਿਆ ਪੀਲਾ, ਹਾਂਜੀ ਪਿਸ਼ਾਬ ਦਾ ਰੰਗ ਹੋ ਗਿਆ ਪੀਲਾ। ਉਹਨਾਂ ਨੂੰ ਅਸੀਂ ਕਿਹਾ ਸੀਗਾ ਬਿਲੀ ਰੂਬਨ ਤੇ ਬਿਲੀ ਵਰਡਨ, ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ, ਜਦੋਂ ਲਿਵਰ ਚ ਆਇਰਨ ਜਾਂਦਾ ਹੈ ਤੇ ਉਹ ਟੁੱਟਦਾ ਆ ਤੇ ਉਹਦੀ ਇਹ ਪਾਰਟ ਬਣ ਜਾਂਦੇ ਆ, ਇਹ ਪਾਰਟ ਜਿਹੜੇ ਨੇ ਫਿਰ ਉਹ ਖੂਨ ਚ ਭੇਜੀ ਜਾਂਦਾ ਹੈਗਾ। ਵੱਧ ਹੋਇਆ ਤੇ ਵੱਧ ਭੇਜ ਦਿੱਤਾ, ਹੁਣ ਜ਼ਿਆਦਾ ਖੂਨ ਟੁੱਟ ਰਿਹਾ, ਬਾਹਰੋਂ ਜ਼ਹਿਰੀਲਾ ਮਾਦਾ ਕੋਈ ਅੰਦਰ ਚਲਾ ਗਿਆ, ਕੋਈ ਸੱਪ ਲੜ ਗਿਆ ਜਾਂ ਕੋਈ ਦਵਾਈ ਜ਼ਿਆਦਾ ਖਾ ਲਈ ਹੈ, ਕੋਈ ਕੁਛ ਵੀ ਹੋ ਗਿਆ, ਇਹ ਮਾਦਾ ਜਿਹੜਾ ਆ ਉਸ ਬਾਰਡਰ ਨੂੰ ਲੰਘ ਕੇ ਜਿਹੜਾ ਸੈੱਲ ਮੈਂਬਰੇਨ ਹੈਗਾ ਲੰਘ ਕੇ ਉਹਦੇ ਅੰਦਰ ਵੜ ਗਿਆ ਤੇ ਉਹਨੇ ਅੰਦਰ ਵੜ ਕੇ ਸਭ ਤੋਂ ਪਹਿਲਾਂ ਹੀਮੋਗਲੋਬਿਨ ਦੇ ਉੱਤੇ ਨੁਕਸਾਨ ਕੀਤਾ, ਜਿਹਦੇ ਰਾਹੀਂ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਸੀ ਉਹ ਸਾਡੀਆਂ ਪੀਲੀਏ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਇਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮ ਚ ਦੱਸ ਚੁੱਕੇ ਸਾਂ, ਔਰ ਅਲਟੀਮੇਟ ਇਸ ਖੂਨ ਦਾ ਪੀਲੇਪਣ ਦਾ ਅਸਲੀ ਗਾਈਡ ਕੌਣ ਹੈ, ਕੰਟਰੋਲ ਕਿਹਦੇ ਕੋਲ ਹੈਗਾ, ਕਿਹਦੇ ਕੋਲ ਹੈਗਾ। ਬਣਦੇ ਤਾਂ ਸੈੱਲ ਨੇ ਹੱਡੀਆਂ ਚ, ਹੱਡੀਆਂ ਵੀ ਕੋਸ਼ਿਸ਼ ਕਰਦੀਆਂ ਨੇ ਕਿ ਹੋਰ ਵੱਧ ਵੱਧ ਖੂਨ ਬਣਾਓ। ਜੇ ਬਾਰਡਰ ਤੇ ਲੜਾਈ ਲੱਗੀ ਹੋਵੇ, ਫੌਜੀ ਜ਼ਿਆਦਾ ਮਰ ਰਹੇ ਹੋਣ ਤੇ ਅਲਟੀਮੇਟ ਕੀ ਹੁੰਦਾ, ਜਿਹੜੇ ਅਨਟ੍ਰੇਨਡ ਹੁੰਦੇ ਨੇ ਨਾ ਲੋਕ, ਹਜੇ ਨਵੇਂ ਭਰਤੀ ਹੋਏ ਹੁੰਦੇ ਨੇ, ਥੋੜੀ ਜਿਹੀ ਟ੍ਰੇਨਿੰਗ ਲਈ ਹੁੰਦੀ ਹੈ, ਉਹਨੂੰ ਨੀ ਕਿਹਾ ਸੀਗਾ ਬਿਲੀ ਰੂਬਨ ਤੇ ਬਿਲੀ ਵਰਡਨ, ਇਹ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਹਨ, ਜਦੋਂ ਲਿਵਰ ਚ ਆਇਰਨ ਜਾਂਦਾ ਹੈ ਤੇ ਉਹ ਟੁੱਟਦਾ ਆ ਤੇ ਉਹਦੀ ਇਹ ਪਾਰਟ ਬਣ ਜਾਂਦੇ ਆ, ਇਹ ਪਾਰਟ ਜਿਹੜੇ ਨੇ ਫਿਰ ਉਹ ਖੂਨ ਚ ਭੇਜੀ ਜਾਂਦਾ ਹੈਗਾ। ਵੱਧ ਹੋਇਆ ਤੇ ਵੱਧ ਭੇਜ ਦਿੱਤਾ, ਹੁਣ ਜ਼ਿਆਦਾ ਖੂਨ ਟੁੱਟ ਰਿਹਾ, ਬਾਹਰੋਂ ਜ਼ਹਿਰੀਲਾ ਮਾਦਾ ਕੋਈ ਅੰਦਰ ਚਲਾ ਗਿਆ, ਕੋਈ ਸੱਪ ਲੜ ਗਿਆ ਜਾਂ ਕੋਈ ਦਵਾਈ ਜ਼ਿਆਦਾ ਖਾ ਲਈ ਹੈ, ਕੋਈ ਕੁਛ ਵੀ ਹੋ ਗਿਆ, ਇਹ ਮਾਦਾ ਜਿਹੜਾ ਆ ਉਸ ਬਾਰਡਰ ਨੂੰ ਲੰਘ ਕੇ ਜਿਹੜਾ ਸੈੱਲ ਮੈਂਬਰੇਨ ਹੈਗਾ ਲੰਘ ਕੇ ਉਹਦੇ ਅੰਦਰ ਵੜ ਗਿਆ ਤੇ ਉਹਨੇ ਅੰਦਰ ਵੜ ਕੇ ਸਭ ਤੋਂ ਪਹਿਲਾਂ ਹੀਮੋਗਲੋਬਿਨ ਦੇ ਉੱਤੇ ਨੁਕਸਾਨ ਕੀਤਾ, ਜਿਹਦੇ ਰਾਹੀਂ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਸੀ ਉਹ ਸਾਡੀਆਂ ਪੀਲੀਏ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਇਹਦੇ ਬਾਰੇ ਆਪਾਂ ਪਿਛਲੇ ਪ੍ਰੋਗਰਾਮ ਚ ਦੱਸ ਚੁੱਕੇ ਸਾਂ, ਔਰ ਅਲਟੀਮੇਟ ਇਸ ਖੂਨ ਦਾ ਪੀਲੇਪਣ ਦਾ ਅਸਲੀ ਗਾਈਡ ਕੌਣ ਹੈ, ਕੰਟਰੋਲ ਕਿਹਦੇ ਕੋਲ ਹੈਗਾ, ਕਿਹਦੇ ਕੋਲ ਹੈਗਾ। ਬਣਦੇ ਤਾਂ ਸੈੱਲ ਨੇ ਹੱਡੀਆਂ ਚ, ਹੱਡੀਆਂ ਵੀ ਕੋਸ਼ਿਸ਼ ਕਰਦੀਆਂ ਨੇ ਕਿ ਹੋਰ ਵੱਧ ਵੱਧ ਖੂਨ ਬਣਾਓ। ਜੇ ਬਾਰਡਰ ਤੇ ਲੜਾਈ ਲੱਗੀ ਹੋਵੇ, ਫੌਜੀ ਜ਼ਿਆਦਾ ਮਰ ਰਹੇ ਹੋਣ ਤੇ ਅਲਟੀਮੇਟ ਕੀ ਹੁੰਦਾ, ਜਿਹੜੇ ਅਨਟ੍ਰੇਨਡ ਹੁੰਦੇ ਨੇ ਨਾ ਲੋਕ, ਹਜੇ ਨਵੇਂ ਭਰਤੀ ਹੋਏ ਹੁੰਦੇ ਨੇ, ਥੋੜੀ ਜਿਹੀ ਟ੍ਰੇਨਿੰਗ ਲਈ ਹੁੰਦੀ ਹੈ, ਉਹਨੂੰ ਨੀ ਭੇਜਣਾ ਸ਼ੁਰੂ ਕਰ ਦਿੰਦੇ ਬਾਰਡਰ ਤੇ, ਕਿਉਂਕਿ ਉੱਥੇ ਬਾਰਡਰ ਤੇ ਜ਼ਰੂਰਤ ਹੈਗੀ।

ਸਾਰੇ ਆਪਾਂ ਪਿਛਲੇ ਪ੍ਰੋਗਰਾਮ ਚ ਦੱਸ ਚੁੱਕੇ ਸਾਂ। ਔਰ ਅਲਟੀਮੇਟ ਇਸ ਖੂਨ ਦਾ ਪੀਲੇਪਣ ਦਾ ਅਸਲੀ ਗਾਈਡ ਕੌਣ ਹੈ, ਕੰਟਰੋਲ ਕਿਹਦੇ ਕੋਲ ਹੈਗਾ, ਤਿਲੀ ਕੋਲ ਹੈਗਾ। ਬਣਦੇ ਤਾਂ ਸੈੱਲ ਨੇ ਹੱਡੀਆਂ ਚ, ਹੱਡੀਆਂ ਵੀ ਕੋਸ਼ਿਸ਼ ਕਰਦੀਆਂ ਕਿ ਹੋਰ ਵੱਧ ਵੱਧ ਖੂਨ ਬਣਾਓ। ਜੇ ਬਾਰਡਰ ਤੇ ਲੜਾਈ ਲੱਗੀ ਹੋਵੇ, ਫੌਜੀ ਜ਼ਿਆਦਾ ਮਰ ਰਹੇ ਹੋਣ, ਤੇ ਅਲਟੀਮੇਟ ਕੀ ਹੁੰਦਾ, ਜਿਹੜੇ ਅਨਟ੍ਰੇਨਡ ਹੁੰਦੇ ਨੇ ਨਾ ਲੋਕ, ਹਜੇ ਨਵੇਂ ਭਰਤੀ ਹੋਏ ਹੁੰਦੇ ਨੇ, ਥੋੜੀ ਜਿਹੀ ਟ੍ਰੇਨਿੰਗ ਲਈ ਹੁੰਦੀ ਹੈ, ਉਹਨੂੰ ਵੀ ਭੇਜਣਾ ਸ਼ੁਰੂ ਕਰ ਦਿੰਦੇ ਨੇ ਬਾਰਡਰ ਤੇ, ਕਿਉਂਕਿ ਉੱਥੇ ਬਾਰਡਰ ਤੇ ਜ਼ਰੂਰਤ ਹੈਗੀ। ਉਸ ਹਾਲਾਤ ਦੇ ਵਿੱਚ ਹੱਡੀਆਂ ਦੇ ਵਿੱਚ ਜਿਹੜੇ ਸੈੱਲ ਬਣਦੇ ਨੇ, ਉਹ ਪੂਰੇ ਮੈਚਿਓਰ ਨਹੀਂ ਹੁੰਦੇ, ਪੂਰੇ ਸਟਰੋਂਗ ਤਾਕਤਵਰ ਨਹੀਂ ਹੋਏ ਹੁੰਦੇ, ਪਰ ਉਸ ਹੱਡੀਆਂ ਨੂੰ ਉਹ ਬਾਹਰ ਭੇਜਣੇ ਪੈਂਦੇ ਨੇ। ਅਸਲ ਕੰਮ ਕੀ ਸੀਗਾ ਤਿਲੀ ਦਾ, ਭਈ ਜਿੰਨੇ ਵੀ ਸੈੱਲ ਬਣਨਗੇ, ਉਹ ਸਾਰੇ ਸੈੱਲ ਪਹਿਲਾਂ ਸਰਕੂਲੇਟ ਕਰਦੇ ਕਰਦੇ ਕਰਦੇ ਕਰਦੇ ਇਹਦੇ ਕੋਲ ਜਿਵੇਂ ਜਿਵੇਂ ਪਹੁੰਚਣਗੇ, ਇਹ ਉਹਨਾਂ ਨੂੰ ਸਕਰੂਟੀਨਾਈਜ਼ ਕਰੇਗੀ, ਭਈ ਆਹ ਸੈੱਲ ਅੱਗੇ ਬਾਜ਼ਾਰ ਚ ਜਾਣ ਦੇ ਯੋਗ ਨੇ, ਇਹ ਸੈੱਲ ਪੂਰੀ ਆਕਸੀਜਨ ਕੈਰੀ ਕਰਨਗੇ, ਔਰ ਆਹ ਸੈੱਲ ਜਿਹੜੇ ਨੇ ਇਹ ਠੀਕ ਨਹੀਂ, ਇਹਨਾਂ ਨੂੰ ਫਿਰ ਸਰਕੂਲੇਸ਼ਨ ਚ ਭੇਜ ਦਿਓ। ਔਰ ਫਿਰ ਉਹ ਸਰਕੂਲੇਸ਼ਨ ਚ ਆਉਂਦੇ ਤਦ ਤੱਕ ਉਹ ਜਵਾਨ ਹੋ ਜਾਂਦੇ ਨੇ, ਮੈਚਿਓਰ ਹੋ ਜਾਂਦੇ ਨੇ, ਫਿਰ ਸਰਕੂਲੇਸ਼ਨ ਚ ਆਉਂਦੇ, ਤਿਲੀ ਫਿਰ ਚੈੱਕ ਕਰਦੀ ਹੈ ਜਿਹੜੇ ਉਹਨਾਂ ਚ ਵਧੀਆ ਸੈੱਲ ਹੁੰਦੇ ਨੇ, ਉਹਨਾਂ ਨੂੰ ਫਿਰ ਸਰਕੂਲੇਸ਼ਨ ਚ ਕੰਮ ਵਾਸਤੇ ਉਹ ਲਾ ਦਿੰਦੀ ਹੈ। ਇਹ ਇੱਕ ਰੂਟੀਨ ਹੈਗਾ। ਪਰ ਜੇ ਮੰਨ ਲਿਆ ਜਾਏ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ, ਕੋਈ ਜ਼ਹਿਰ ਖਾ ਲਿਆ, ਕੋਈ ਸੱਪ ਲੜ ਗਿਆ, ਕੁਝ ਦਵਾਈ ਜਾ ਇਸੀ ਖਾ ਲਈ ਗਈ, ਕਿਸੇ ਵੀ ਤਰ੍ਹਾਂ ਦਾ ਐਕਸੋਡੋਕਸ਼ਨ ਕਹਿਣ ਤੋਂ ਭਾਵ ਅੰਦਰ ਚਲਾ ਗਿਆ ਤੇ ਹੈਮੋਗਲੋਬਿਨ ਟੁੱਟਣਾ ਸ਼ੁਰੂ ਹੋ ਗਿਆ, ਔਰ ਉਸ ਵੇਲੇ ਇਹ ਪੀਲੀਏ ਦੀਆਂ ਨਿਸ਼ਾਨੀਆਂ ਜ਼ਿਆਦਾ ਆਉਣੀਆਂ ਸ਼ੁਰੂ ਹੋ ਗਈਆਂ, ਜਿਹਦਾ ਮਤਲਬ ਆ ਕਿ ਖੂਨ ਦੇ ਜ਼ਿਆਦਾ ਕਣ ਟੁੱਟ ਰਹੇ ਨੇ, ਔਰ ਖਾਣ ਜ਼ਿਆਦਾ ਕਣ ਟੁੱਟ ਰਹੇ ਨੇ, ਤੇ ਉਹਨਾਂ ਨੂੰ ਸੰਭਾਲਣਾ, ਸਕਰੂਟੀਨਾਈਜ਼ ਕਰਨਾ ਸੀਗਾ ਤਿਲੀ ਦਾ ਕੰਮ। ਤਿਲੀ ਓਵਰਲੋਡਡ ਹੋ ਗਈ, ਤਿਲੀ ਵੱਧ ਜਾਂਦੀ ਹੈ, ਤਿਲੀ ਵੱਧ ਜਾਂਦੀ ਹੈ, ਔਰ ਜਿਹਦੇ ਕਰਕੇ ਅਸੀਂ ਵੇਖ ਸਕਦੇ ਹਾਂ ਵੀ ਖੱਬੇ ਪਾਸੇ ਪੇਟ ਦੇ ਸਲੀਆਂ ਦੇ ਹੇਠਾਂ ਤਿਲੀ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਬਾਹਰੋਂ ਆਮ ਨਹੀਂ ਮਹਿਸੂਸ ਕਰ ਸਕਦੇ, ਪਰ ਜੇ ਵੱਧ ਜਾਵੇ ਤੇ ਬਾਹਰ ਆ ਕੇ ਅਸੀਂ, ਹੋਰ ਵੀ ਕਈ ਬਿਮਾਰੀਆਂ ਨੇ ਐਸੀਆਂ ਜਿਨ੍ਹਾਂ ਦੇ ਵਿੱਚ ਇਹ ਤਿਲੀ ਦਾ ਆ ਜਾਂਦਾ। ਜਦੋਂ ਤਿਲੀ ਦੀ ਗੱਲ ਆਊਗੀ ਮੈਂ ਤੁਹਾਨੂੰ ਦੱਸੂਗਾ, ਆਪਾਂ ਸਿਰਫ ਸੈੱਲ ਦੀ ਗੱਲ ਕਰ ਰਹੇ ਹਾਂ, ਤੇ ਉਹਦੀ ਬੇਸ ਗਰਾਊਂਡ ਜਿਹੜੀ ਹੈ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਕਿ ਇਸ ਹਾਲਾਤ ਦੇ ਵਿੱਚ ਤਿਲੀ ਵੱਧ ਜਾਂਦੀ, ਜਿਹੜੀ ਸਾਨੂੰ ਇਹ ਦੱਸਦੀ ਹੈ ਭਈ ਅੰਦਰ ਖੂਨ ਦੀ ਕਮੀ ਹੋ ਰਹੀ ਹੈ, ਅੰਦਰ ਆਕਸੀਜਨ ਦੀ ਕਮੀ ਹੋ ਰਹੀ ਹੈ, ਔਰ ਹੋ ਇਸ ਕਰਕੇ ਰਹੀ ਆ ਬਾਹਰੋਂ ਕੋਈ ਐਗਜ਼ੋਟੋਕਸਿਨ ਚਲੇ ਗਿਆ, ਔਰ ਅਸੀਂ ਉਹਦੀ ਸ਼ਨਾਖਤ ਕਰੀਏ। ਜੇ ਸਾਨੂੰ ਬਾਹਰੋਂ ਜਾਣ ਵਾਲਾ ਕੋਈ ਐਗਜ਼ੋਟੋਕਸਿਨ ਨਹੀਂ ਲੱਭਦਾ, ਤੇ ਫਿਰ ਅਸੀਂ ਇੰਡੋਟੋਕਸਿਨ ਦੀ ਸ਼ਨਾਖਤ ਕਰੀਏ, ਭਈ ਇਹਦੇ ਸਰੀਰ ਦੇ ਅੰਗ ਜਿਹੜੇ ਨੇ ਕਿਹੜੇ ਕਿਹੜੇ ਨੇ ਜਿਨ੍ਹਾਂ ਵਿਚ ਇਸ ਤਰ੍ਹਾਂ ਦਾ ਜ਼ਹਿਰੀਲਾ ਮਾਦਾ ਪੈਦਾ ਹੋ ਸਕਦਾ ਆ ਜਿਹੜਾ ਖੂਨ ਦੇ ਵਿਚ ਸਰਕੂਲੇਟ ਕਰੇ ਤੇ ਲਿਵਰ ਦੇ ਵਿਚ ਜਾਵੇ ਤੇ ਲਿਵਰ ਉਹਨਾਂ ਨੂੰ ਤੋੜੇ ਤੇ ਤੋੜਨ ਤੋਂ ਬਾਅਦ ਉਹ ਆਇਰਨ ਘਟਦਾ ਜਾਵੇ, ਬਿਲੀ ਰੂਬਨ ਬਿਲੀ ਬਰਡਨ ਵੱਧਦਾ ਜਾਵੇ, ਉਹੀ ਸਾਰੇ ਦਾ ਸਾਰਾ ਜਿਹੜਾ ਹੈ ਜਦੋਂ ਖੂਨ ਚ ਜਾਏਗਾ ਤੇ ਪੀਲੀਆ ਪੈਦਾ ਹੋਏਗਾ, ਤਿਲੀ ਵੱਧਦੀ ਜਾਏਗੀ। ਔਰ ਇਸੇ ਹੀ ਕੰਡੀਸ਼ਨ ਦੇ ਮੁਤਾਬਕ ਜਿਵੇਂ ਆਪਾਂ ਪਨੀਰ ਬਣਾਉਣੇ ਨਾ, ਦੁੱਧ ਦਾ ਪਨੀਰ ਬਣਾਉਣੇ, ਥੋੜਾ ਜਿਹਾ ਖੱਟਾ ਰਲ ਗਿਆ, ਇਸੇ ਤਰ੍ਹਾਂ ਇੰਡੋਟੋਕਸਿਨ ਜਦੋਂ ਰਲ ਗਿਆ ਇਸ ਸਾਡੇ ਖੂਨ ਦੇ ਵਿਚ, ਤੇ ਖੂਨ ਦੀ ਜਿਹੜੀ ਕੰਡੀਸ਼ਨ ਬਣ ਜਾਂਦੀ ਹੈ ਉਹ ਉਹੋ ਜਿਹੀ ਬਣ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਪਨੀਰ ਬਣ ਗਿਆ, ਪਾਣੀ ਅਲੱਗ ਹੋ ਗਿਆ, ਸੰਘਣਾ ਮਾਦਾ ਅਲੱਗ ਹੋ ਗਿਆ। ਔਰ ਇਹ ਕੰਡੀਸ਼ਨ ਜਦੋਂ ਖੂਨ ਦੇ ਵਿਚ ਬਣਦੀ ਹੈ ਨਾ ਸਾਡੇ ਹੈਮੋਗਲੋਬਿਨ ਟੁੱਟਣ ਦੇ ਕਰਕੇ, ਜਦੋਂ ਇਹ ਕੰਡੀਸ਼ਨ ਬਣਦੀ ਆ, ਭਾਵ ਉਹਦੇ ਚ ਖੂਨ ਚ ਜਿੰਨਾ ਵੀ ਸੋਲਿਡ ਮਾਦਾ ਜਾ ਰਿਹਾ, ਇੱਕ ਤਾਂ ਪਾਣੀ ਹੈ, 72% ਵਾਟਰ ਹੀ ਵਾਟਰ ਆ, ਬਾਕੀ ਦੇ ਜਿਹੜੇ ਤੱਤ ਨੇ ਉਹ ਇਸ ਤਰ੍ਹਾਂ ਛਿੱਡੀ ਦੇ ਮੁਤਾਬਕ ਉਹ ਵੱਖ ਹੋ ਜਾਂਦੇ ਨੇ। ਔਰ ਇਹ ਕੰਡੀਸ਼ਨ ਜਦੋਂ ਪੈਦਾ ਹੁੰਦੀ ਤੇ ਫਿਰ ਕੀ ਬਣਦਾ ਆ, ਲਿਵਰ ਦੇ ਵਿਚ ਗਾਲ ਸਟੋਨ ਬਣਨਾ ਸ਼ੁਰੂ ਹੋ ਜਾਂਦਾ, ਗਾਲ ਬਲੈਡਰ ਦੇ ਵਿਚ, ਕਿਡਨੀ ਵਿਚ ਸਟੋਨ ਬਣਨੇ ਸ਼ੁਰੂ ਹੋ ਜਾਂਦੇ ਨੇ। ਜਿੱਥੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਪਨੀਰ ਵਰਗਾ ਬਣਿਆ ਖੂਨ ਇਕੱਠਾ ਹੋ ਗਿਆ, ਉਥੇ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ, ਪੰਜਾਬੀ ਚ ਕਹਿ ਲੋ ਪੱਥਰੀ ਬਣਨੀ ਸ਼ੁਰੂ ਹੋ ਜਾਂਦੀ। ਹਾਲਾਂਕਿ ਪੱਥਰੀ ਕਈ ਤਰ੍ਹਾਂ ਦੀਆਂ ਨੇ, ਕੋਈ ਸਖਤ ਨੇ, ਕੋਈ ਸੋਫਟ ਨੇ, ਕੋਈ ਕਿਸ ਤਰ੍ਹਾਂ, ਅਲੱਗ ਅਲੱਗ ਉਹਨਾਂ ਦੇ ਕਿਸਮਾਂ ਨੇ, ਪਰ ਮਤਲਬ ਇਹ ਵੀ ਇੱਕ ਐਸੀ ਕਿਸਮ ਆ ਜਿਹੜੀ ਇਸ ਹਾਲਾਤ ਦੇ ਵਿਚ ਇੰਡੋ ਜਾਂ ਐਗਜ਼ੋ ਕਿਸੇ ਵੀ ਤਰ੍ਹਾਂ ਜ਼ਹਿਰੀਲਾ ਮਾਦਾ ਸਰੀਰ ਵਿਚ ਚਲੇ ਗਿਆ, ਚਾਹੇ ਉਹ ਖੁਰਾਕ ਦੇ ਕਰਕੇ ਹੈ ਤੇ ਚਾਹੇ ਦਵਾਈ ਦੇ ਕਰਕੇ ਹੈ ਤੇ ਚਾਹੇ ਕਿਸੇ ਸੱਪ ਡੰਗ ਵੱਜ ਗਿਆ ਉਹਦੇ ਕਰਕੇ ਹੈ, ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਹੋ ਜਾਵੇ, ਖੂਨ ਟੁੱਟਦਾ ਆ, ਔਰ ਉਸ ਖੂਨ ਦੇ ਟੁੱਟਣ ਤੋਂ ਬਾਅਦ ਅਗਰ ਉਹ ਜ਼ਹਿਰ ਲਗਾਤਾਰ ਕਿਸੇ ਸਰੀਰ ਦੇ ਵਿਚ ਰਹਿੰਦਾ ਹੈ, ਭਾਵੇਂ ਥੋੜੀ ਮਾਤਰਾ ਚ ਮਰਿਆ ਨਹੀਂ, ਥੋੜੀ ਮਾਤਰਾ ਚ ਰਹਿੰਦਾ ਹੈ, ਜ਼ਿੰਦਾ ਰਹਿੰਦਾ ਆ, ਪਰ ਉਹਦੇ ਹਾਲਾਤ ਵਿਚ ਆਮ ਤੌਰ ਤੇ ਇਹ ਟੈਂਡੈਂਸੀਆਂ ਆ ਜਾਂਦੀਆਂ ਨੇ ਕਿ ਉਹਨਾਂ ਨੂੰ ਪੱਥਰੀ ਬਣਨ ਦੀ ਸ਼ਿਕਾਇਤ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਅਸੀਂ ਆਮ ਵੀ ਜਿਨ੍ਹਾਂ ਲੋਕਾਂ ਨੂੰ ਜਿਹੜੇ ਡਾਕਟਰਾਂ ਕੋਲ ਜਾਂਦੇ, ਉਹ ਭਾਈ ਤੇਰੇ ਤਾਂ ਪਿੱਤੇ ਚ ਪੱਥਰੀ ਹੋ ਗਈ ਹੈ ਜਾਂ ਤੇਰੇ ਗੁਰਦਿਆਂ ਵਿਚ ਪੱਥਰੀ ਹੋ ਗਈ ਹੈ, ਇਹਦਾ ਮਤਲਬ ਕੀ

0: ਕਿਹਾ ਕਿ ਉਸ ਬੰਦੇ ਇਹਨਾਂ ਨਹੀਂ ਹੈਗਾ ਉਹ ਠੀਕ ਹੈ ਵੀ ਪਿੱਤਾ ਹੀ ਕੱਢ ਦਿਓ ਜਾਂ ਅੱਜ ਕੱਲ ਲਿਥੋ ਟ੍ਰਿਪਸੀ ਚੱਲੀ ਹੋਈ ਹੈ ਬਿਜਲੀ ਦੀਆਂ ਕਿਰਨਾਂ ਦੇ ਨਾਲ ਉਸ ਪੱਥਰੀ ਨੂੰ ਖੋਰ ਦਿੱਤਾ ਜਾਂਦਾ ਆ ਇਸੇ ਤਰ੍ਹਾਂ ਕਿਡਨੀ ਵਾਸਤੇ ਵੀ ਕਰਦੇ ਹੈਗੇ ਨੇ ਉਹਨਾਂ ਨੂੰ ਖੋਰ ਦਿੰਦੇ ਹੈਗੇ ਇਹ ਹਾਲਤ ਨਹੀਂ ਨਾ ਹੈਗਾ ਉਹੀ ਤੱਤ ਤੋੜ ਕੇ ਤੁਸੀਂ ਫਿਰ ਸਰਕੂਲੇਸ਼ਨ ਚ ਪਾ ਦਿੱਤੇ ਹੈਗੇ ਨੇ ਇਹ ਹੱਲ ਨਹੀਂ ਹੈਗਾ ਹੱਲ ਇਹ ਆ ਕਿ ਅਸੀਂ ਇਹ ਸਮਝੀਏ ਕਿ ਐਸਾ ਹੋ ਕਿਉਂ ਰਿਹਾ ਆ ਇਹ ਦੁੱਧ ਦਾ ਪਨੀਰ ਕਿਉਂ ਬਣ ਰਿਹਾ ਹੈਗਾ ਆ ਇਹਨੂੰ ਸਰਕੂਲੇਟ ਚ ਨਾਰਮਲ ਸਰਕੂਲੇਸ਼ਨ ਚ ਹੋਣਾ ਚਾਹੀਦਾ ਸੀ ਇਹ ਟੁੱਟ ਕੇ ਪੱਥਰੀ ਕਿਉਂ ਬਣ ਰਿਹਾ ਹੈਗਾ ਆ ਉਸ ਚੀਜ਼ ਨੂੰ ਜਾਣਨ ਦੀ ਲਾ ਸੀ ਅੱਜ ਉਹਦੀ ਤਹਿ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸਲ ਜਿਹੜਾ ਇਹ ਨੁਕਸ ਆ ਇਹ ਕਿਸ ਥਾਂ ਤੇ ਪਿਆ ਹੁੰਦਾ ਹੈ ਜਦੋਂ ਇਹ ਮੈਂਬਰੇਨ ਦੀ ਗੱਲ ਮੈਂ ਕਰ ਰਿਹਾ ਸਾਂ ਉਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਐਗਜ਼ੋਟ ਇੰਡੋਟੌਕਸਿਨ ਦੇ ਕਰਕੇ ਇਹੋ ਜਿਹੀ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਕਿ ਉਹ ਸੈੱਲ ਦੇ ਜਿਹੜੇ ਹਿਮੋਗਲੋਬਿਨ ਟੁੱਟਣਾ ਸ਼ੁਰੂ ਹੋ ਜਾਂਦਾ ਆ ਜਿਹਦੇ ਮੁਤਾਬਕ ਖੂਨ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਕਿ ਜਿਵੇਂ ਦੁੱਧ ਦਾ ਪਨੀਰ ਬਣ ਗਿਆ ਪਾਣੀ ਇੱਕ ਪਾਸੇ ਹੋ ਗਿਆ ਛੱਗਣਾ ਮਾਦਾ ਇੱਕ ਪਾਸੇ ਹੋ ਗਿਆ ਔਰ ਉਹ ਕਈ ਥਾਵਾਂ ਤੇ ਉਹਦੇ ਵਾਸਤੇ ਚੀਜ਼ਾਂ ਜਗ੍ਹਾ ਬਣੀ ਹੋਈ ਹੈ ਜਿੱਥੇ ਜਿੱਥੇ ਉਹ ਇਸ ਤਰ੍ਹਾਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਆ ਔਰ ਉੱਥੇ ਉੱਥੇ ਉਹ ਪੱਥਰੀ ਬਣਨ ਦੀ ਕੰਡੀਸ਼ਨ ਵੀ ਜਿਹੜੀ ਹੈ ਉਹ ਹੋਣੀ ਸ਼ੁਰੂ ਹੋ ਜਾਂਦੀ ਹੁਣ ਕੰਮ ਤੇ ਸਾਰਾ ਹੀ ਰੁਕ ਗਿਆ ਕੰਮ ਸਾਰਾ ਹੀ ਰੁਕ ਗਿਆ ਸਾਡਾ ਜਿਨ੍ਹਾਂ ਨੇ ਆਕਸੀਜਨ ਲੈ ਕੇ ਜਾਣਾ ਸੀ ਉਹ ਤਾਂ ਵਿਚਾਰੇ ਆਪਦੀ ਜਾਨ ਨੂੰ ਰੋਂਦੇ ਪਏ ਆ ਉਹ ਟੁੱਟ ਗਿਆ ਉਹ ਪਨੀਰ ਵਾਂਗੂ ਬਣ ਗਿਆ ਦੁੱਧ ਅਸਲ ਰਿਹਾ ਨਹੀਂ ਹੈਗਾ ਤੇ ਉਸ ਵੇਲੇ ਸ਼ਾਰਟਨੈਸ ਆਫ ਬ੍ਰੈਥ ਮਾੜਾ ਜਿਹਾ ਯਾਰ ਜਵਾਨ ਬੰਦਾ ਪੌੜੀਆਂ ਚੜ੍ਹਨ ਲੱਗਾ ਸਾਹ ਚੜ੍ਹ ਗਿਆ ਇਹ ਜਵਾਨ ਬੰਦਾ ਥੋੜਾ ਜਿਹਾ ਤੁਰਦਾ ਤੈਨੂੰ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਇਹਦਾ ਮਤਲਬ ਕੁਛ ਨਾ ਕੁਛ ਐਸਾ ਉਹਦੇ ਸਰੀਰ ਦੇ ਅੰਦਰ ਜਾ ਰਿਹਾ ਹੈ ਤੇ ਜੇ ਉਹ ਕਹਿੰਦੇ ਜੀ ਮੈਂ ਤਾਂ ਬੜਾ ਪਰਹੇਜ਼ ਕਰਦਾ ਜੀ ਮੈਂ ਤਾਂ ਇਸ ਤਰ੍ਹਾਂ ਕਰਕੇ ਮੈਂ ਸਹਿਰੀਆਂ ਚੀਜ਼ਾਂ ਜਿਹੜੀਆਂ ਨਾਰਮਲ ਖਾਣਾ ਹਾਂ ਬਾਜ਼ਾਰੀ ਚੀਜ਼ ਵੀ ਨਹੀਂ ਖਾਂਦਾ ਕਦੀ ਚੀਜ਼ ਵੀ ਨਹੀਂ ਖਾਂਦਾ ਤਾਂ ਫਿਰ ਅਸੀਂ ਸਮਝਦੇ ਹਾਂ ਵੀ ਨਹੀਂ ਇਹ ਬਾਹਰੋਂ ਤਾਂ ਨਹੀਂ ਗਿਆ ਇਹਦਾ ਮਤਲਬ ਅੰਦਰੋਂ ਗਿਆ ਹੈਗਾ ਸੋ ਅੰਦਰੋਂ ਫਿਰ ਅਸੀਂ ਉਹਦੀ ਸ਼ਨਾਖਤ ਕਰਦੇ ਹਾਂ ਅੱਜ ਕੱਲ ਤਾਂ ਸੀਟੀ ਸਕੈਨ ਹੋਣੇ ਸ਼ੁਰੂ ਹੋ ਗਏ ਜੀ ਕਿੱਥੇ ਕਿੱਥੇ ਨੁਕਸ ਹੈ ਕਿੱਥੇ ਕਿੱਥੇ ਚੀਜ਼ ਹੈ ਕਿਹਦੇ ਕਰਕੇ ਇੰਡੋਟੌਕਸਿਨ ਪੈਦਾ ਹੋ ਰਿਹਾ ਔਰ ਉਸ ਨੂੰ ਨਿਵਾਰਨ ਕਰਨ ਦਾ ਫਿਰ ਅਸੀਂ ਉਪਰਾਲਾ ਕਰਦੇ ਹਾਂ ਪਰ ਮੈਂ ਉਹਦੀ ਬਰੀਕੀ ਤੱਕ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਸੈੱਲ ਦੇ ਵਿੱਚ ਇਸ ਤਰ੍ਹਾਂ ਦਾ ਨੁਕਸ ਪੈ ਗਿਆ ਤੇ ਅਸੀਂ ਫਿਰ ਇਹ ਵੇਖਿਆ ਵੀ ਸਾਹ ਚੜ੍ਹਨਾ ਸ਼ੁਰੂ ਹੋ ਗਿਆ ਰੰਗ ਪੀਲਾ ਹੋ ਗਿਆ ਪਿਸ਼ਾਬ ਪੀਲਾ ਹੋਣਾ ਸ਼ੁਰੂ ਹੋ ਗਿਆ ਚਮੜੀ ਪੀਲੀ ਹੋ ਗਈ ਇਵਨ ਨੌਂ ਪੀਲੀ ਹੋ ਗਏ ਸਾਹ ਚੜ੍ਹਦਾ ਹੈ ਤੇ ਦਿਲ ਜ਼ਿਆਦਾ ਧੜਕਦਾ ਹੈਗਾ ਆ ਜੇ ਚੱਕਰ ਆਉਂਦੇ ਨੇ ਜਿਹਨੂੰ ਡਿਜ਼ੀਨੈਸ ਵਗੈਰਾ ਕਹਿੰਦੇ ਆ ਚੱਕਰ ਆਉਣ ਲੱਗ ਗਏ ਨੇ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਔਰ ਜੇ ਕੋਈ ਬੁੱਢਾ ਹੋਵੇ ਭਲਾ ਜਵਾਨ ਤਾਂ ਹੋਇਆ ਉਹਦੇ ਚ ਇਹ ਨਿਸ਼ਾਨੀਆਂ ਆ ਜਾਣਗੀਆਂ ਜੇ ਕੋਈ ਬੁੱਢਾ ਹੋਵੇ ਤੇ ਉਹਦੇ ਵਿੱਚ ਆ ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਗੱਲਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਬ੍ਰੇਨ ਨੂੰ ਆਕਸੀਜਨ ਪੂਰੀ ਦੇਣ ਵਾਲਾ ਕੰਮ ਪੂਰਾ ਨਹੀਂ ਹੋ ਰਿਹਾ ਸਭ ਤੋਂ ਜ਼ਿਆਦਾ ਤੁਸੀਂ ਦੇਖਿਆ ਨਾ ਦਿਲ ਤੋਂ ਜਦੋਂ ਇੱਕ ਵੱਡੀ ਨਾੜੀ ਜਿਹਨੂੰ ਅਸੀਂ ਓਟਾ ਕਹਿੰਦੇ ਆ ਓਟਾ ਨਾੜੀ ਨਿਕਲਦੀ ਆ ਸਾਡੀ ਗਰਦਨ ਚ ਆ ਕੇ ਉਹਦੇ ਵਿੱਚੋਂ ਦੋ ਬ੍ਰਾਂਚਾਂ ਸਿੱਧੀਆਂ ਸਿਰ ਨੂੰ ਜਾਂਦੀਆਂ ਨੇ ਤੇ ਇੱਕ ਬ੍ਰਾਂਚ ਹੇਠਾਂ ਛਾਤੀ ਨੂੰ ਫਿਰ ਪੇਟ ਨੂੰ ਫਿਰ ਲੱਤਾਂ ਨੂੰ ਖੂਨ ਸਪਲਾਈ ਕਰਦੀ ਇਹਦਾ ਮਤਲਬ ਕੀ ਹੋਇਆ ਵੀ ਪਹਿਲਾਂ ਦੋ ਹਿੱਸੇ ਤਾਂ ਸਿੱਧਾ ਹੀ ਖੂਨ ਉੱਪਰ ਨੂੰ ਜਾਂਦਾ ਹੈਗਾ ਇਹਦਾ ਮਤਲਬ ਸਿਰ ਨੂੰ ਜ਼ਿਆਦਾ ਖੂਨ ਜਾਂਦਾ ਹੈਗਾ ਤੇ ਹੁਣ ਅਸੀਂ ਇਹ ਕਹਿ ਰਹੇ ਹਾਂ ਵੀ ਜਦੋਂ ਬੰਦੇ ਨੂੰ ਡਿਜ਼ੀਨੈਸ ਹੋਇਆ ਚੱਕਰ ਆ ਗਿਆ ਜੀ ਮੈਨੂੰ ਤਾਂ ਅੱਖਾਂ ਵੀ ਹਨੇਰਾ ਆ ਗਿਆ ਜੀ ਮੈਨੂੰ ਉਹਦਾ ਮਤਲਬ ਕੀ ਆ ਉਹਦਾ ਮਤਲਬ ਇਹ ਹੈਗਾ ਆ ਕਿ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ ਦੂਜੀ ਇੱਕ ਗੱਲ ਹੋਰ ਆਮ ਤੁਸੀਂ ਨੋਟ ਕੀਤੀ ਹੋਣੀ ਹੈ ਜਹਾਜ਼ ਚ ਬੈਠਦੇ ਹੋ ਨਾ ਤੇ ਜਦੋਂ ਤੁਸੀਂ ਗ੍ਰੈਵੀਟੇਸ਼ਨ ਦੀ ਫੋਰਸ ਦੇ ਮੁਤਾਬਕ ਹੇਠਾਂ ਉਤਰਨਾ ਸ਼ੁਰੂ ਹੁੰਦੇ ਹੋ ਉਸ ਗ੍ਰੈਵੀਟੇਸ਼ਨ ਦੇ ਮੁਤਾਬਕ ਕੀ ਹੁੰਦਾ ਆ ਕਿ ਜਿਹੜਾ ਸਾਡਾ ਸੋਲਿਡ ਮਟੀਰੀਅਲ ਹੈ ਖੂਨ ਦੇ ਵਿੱਚ ਉਹ ਗ੍ਰੈਵੀਟੇਸ਼ਨ ਨਾਲ ਹੇਠਾਂ ਵਾਲੇ ਪਾਸੇ ਸੈਡੀਮੈਂਟੇਟ ਕਰਦਾ ਹੈ ਬੈਠਦਾ ਹੈ ਔਰ ਪਾਣੀ ਜਿਵੇਂ ਸਾਡੇ ਆਹ ਪਨੀਰ ਬਣਨ ਵਾਲੀ ਗੱਲ ਤਰ੍ਹਾਂ ਪਾਣੀ ਉੱਤੇ ਆ ਜਾਂਦਾ ਤੇ ਜਿਹੜਾ ਦੂਸਰਾ ਹੈਗਾ ਪਨੀਰ ਹੈ ਉਹ ਸਾਈਡ ਤੇ ਹੇਠਾਂ ਰਹਿ ਜਾਂਦਾ ਠੀਕ ਉਸੇ ਤਰ੍ਹਾਂ ਕਈਆਂ ਨੂੰ ਬੜਾ ਦਰਦ ਹੁੰਦਾ ਬਹੁਤ ਸਿਰ ਤਕਲੀਫ ਹੁੰਦੀ ਕੰਨਾਂ ਫਟਣ ਲੱਗ ਜਾਂਦੇ ਨੇ ਕਾਰਨ ਕੀ ਹੁੰਦਾ ਆ ਕਿ ਉਸ ਵੇਲੇ ਬ੍ਰੇਨ ਨੂੰ ਆਕਸੀਜਨ ਨਹੀਂ ਮਿਲ ਰਹੀ ਜਿਹੜਾ ਖੂਨ ਜਾ ਰਿਹਾ ਸੀਗਾ ਉਹਦੇ ਵਿੱਚ ਆਕਸੀਜਨ ਲਿਜਾਣ ਦੀ ਇੰਨੀ ਕਪੈਸਿਟੀ ਨਹੀਂ ਕਿਉਂਕਿ ਹੇਠਾਂ ਸੈਡੀਮੈਂਟੇਡ ਕਰ ਗਿਆ ਔਰ ਕਈ ਲੋਕ ਬੜੇ ਐਕਸੀਡੈਂਟ ਵਾਲੇ ਵੀ ਹੋ ਜਾਂਦੇ ਨੇ ਇਸ ਹਾਲਾਤ ਦੇ ਵਿੱਚ ਸੋ ਇਹ ਸਾਰੀ ਕੰਡੀਸ਼ਨ ਇਸ ਕਰਕੇ ਵਾਪਰਦੀ ਆ ਕਿ ਜਾਂ ਤਾਂ ਇੰਡੋਟੌਕਸਿਨ ਹੈ ਜਾਂ ਐਗਜ਼ੋਟੌਕਸਿਨ ਹੈ ਖਾਸ ਤੌਰ ਤੇ ਜਿਹੜੇ ਹਾਰਟ ਪ੍ਰੋਬਲਮ ਵਾਲੇ ਹੁੰਦੇ ਨੇ ਕਈ ਵਾਰ ਡਾਕਟਰ ਉਹਨਾਂ ਨੂੰ ਰੋਕ ਦੇ ਨਾ ਬਈ ਤੂੰ ਹਵਾਈ ਜਹਾਜ਼ ਦਾ ਸਫ਼ਰ ਨਾ ਕਰੀ ਸਿਰਫ ਇਸੇ ਕਰਕੇ ਰੋਕ ਦਿੰਦੇ ਨੇ ਕਿ ਹੁਣ ਤੇ ਇਹਦਾ ਹੁਣੇ ਪੂਰੀ ਨਹੀਂ ਹੁੰਦੀ ਆਕਸੀਜਨ ਜਿਹਨੂੰ ਅਸੀਂ ਅਨੋਕਸੀਆ ਕਹਿੰਦੇ ਹਾਂ ਬ੍ਰੇਨ ਦੇ ਵਿੱਚ ਆਕਸੀਜਨ ਦਾ ਘੱਟ ਜਾਣਾ ਤੇ ਜੇ ਇਹ ਹਾਈ ਅਪ ਗਿਆ ਤੇ ਉਸ ਵੇਲੇ ਤੈਨੂੰ ਹੋਰ ਜ਼ਿਆਦਾ ਪ੍ਰੋਬਲਮ ਆ ਜਾਊਗੀ ਐਕਸੀਡੈਂਟ ਵੀ ਹੋ ਸਕਦਾ ਡੈਥ ਵੀ ਹੋ ਸਕਦੀ ਤਾਂ ਫਿਰ ਉਹਨੂੰ ਰੋਕ ਦਿੰਦੇ ਵੀ ਤੂੰ ਨਹੀਂ ਜਾਣਾ ਸੋ ਮਤਲਬ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਔਰ ਮੈਂ ਕਿਹਾ ਸੀਗਾ ਮਸਕੂਲਰ ਡਿਸਟ੍ਰਾਫੀ, ਜਦੋਂ ਆਕਸੀਜਨ ਹੀ ਨਹੀਂ ਮਿਲੀ, ਮਾਸਪੇਸ਼ੀਆਂ ਨੇ ਸਾਡੇ ਸਰੀਰ ਨੂੰ ਕੰਟਰੈਕਟ ਕਰਨਾ, ਚੱਲਣ ਫਿਰਨ ਵਾਸਤੇ ਲੱਤਾਂ ਬਾਹਾਂ ਜਿੰਨੀਆਂ ਵੀ ਸਾਡੀਆਂ ਹਿਲਦੀਆਂ ਨੇ, ਇਹ ਸਾਰੀਆਂ ਮਾਸਪੇਸ਼ੀਆਂ ਦੇ ਕਰਕੇ ਹਿਲਦੀਆਂ ਨੇ, ਤੇ ਹੁਣ ਮਾਸਪੇਸ਼ੀਆਂ ਨੂੰ ਜਿਹੜੀ ਆਕਸੀਜਨ ਮਿਲ ਨਹੀਂ ਰਹੀ, ਮਾਸਪੇਸ਼ੀਆਂ ਜਿਹੜੀਆਂ ਨੇ, ਹਾਲਾਂਕਿ ਫੈਟ ਹਰੇਕ ਥਾਂ ਤੇ ਰਿਜ਼ਰਵ ਹੁੰਦਾ, ਲੱਕੜ ਬਾਲਣ ਹਰੇਕ ਥਾਂ ਤੇ ਪਿਆ ਹੈਗਾ ਆ, ਅੱਗ ਬਾਲਣ ਵਾਸਤੇ ਸਾਨੂੰ ਆਕਸੀਜਨ ਚਾਹੀਦੀ ਹੈਗੀ ਹੈ, ਤੇ ਜੇ ਆਕਸੀਜਨ ਨਹੀਂ ਗਈ ਤੇ ਅੰਗਾਂ ਦੇ ਵਿਚ ਸਟਿਫਨੈਸ ਆਣੀ ਸ਼ੁਰੂ ਹੋ ਜਾਂਦੀ ਹੈ, ਅਕੜਾ ਆਣਾ ਸ਼ੁਰੂ ਹੋ ਜਾਂਦਾ ਹੈ, ਔਰ ਉਸ ਅਕੜਾ ਦੇ ਕਰਕੇ ਤੁਸੀਂ ਵੇਖੋ ਨਾ ਜੀ, ਉਂਗਲੀ ਨੀ ਮੁੜ ਰਹੀ ਯਾਰ, ਮੇਰੀ ਲੱਤ ਨੀ ਮੁੜਦੀ, ਆਕੜੀ ਗਈ ਇੱਕ ਥਾਂ ਤੇ ਬੈਠਿਆਂ ਬੈਠਿਆਂ ਐਸਾ ਹੋ ਗਿਆ, ਉਹਦਾ ਮਤਲਬ ਕੀ ਸਪਲਾਈ ਰੁਕ ਗਈ ਉਸ ਵੇਲੇ। ਸੋ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੋ ਸਕਦੀਆਂ ਨੇ ਕਿ ਕਿਸੇ ਤਰ੍ਹਾਂ ਦਾ ਟੌਕਸਿਨ ਜਿਹੜਾ ਆ ਉਹ ਸੈੱਲ ਦੇ ਵਿਚ ਜਾ ਰਿਹਾ ਹੈ। ਹੁਣ ਇਹਦੇ ਇਲਾਜ ਦੇ ਸੰਬੰਧ ਵਿਚ ਮੈਂ ਇੱਕ ਗੱਲ ਹੋਰ ਕਹਿ ਰਿਹਾ, ਅਲਜ਼ਾਈਮਰ, ਪਾਰਕਿੰਸਨ ਵਗੈਰਾ ਬਿਮਾਰੀਆਂ ਜਿਹੜੀਆਂ ਨੇ ਨਾ, ਇਹਨੂੰ ਅਸੀਂ ਓਲਡ ਏਜ ਦਾ ਬਿਮਾਰੀਆਂ ਕਹਿੰਦੇ ਹਾਂ। ਉਹਦਾ ਕਾਰਨ ਇਹ ਹੁੰਦਾ ਆ ਕਿ ਯੰਗ ਏਜ ਵਿਚ ਮਾਸਪੇਸ਼ੀਆਂ ਕਾਫੀ ਕੰਮ ਕਰ ਰਹੀਆਂ ਹੁੰਦੀਆਂ ਨੇ, ਤੇ ਜਿਹੜਾ ਨਾਰਮਲ ਆਕਸੀਜਨ ਹੈ ਉਹ ਪਹੁੰਚਾਈ ਜਾ ਰਹੀ ਹੈ ਬ੍ਰੇਨ ਨੂੰ, ਤੇ ਬ੍ਰੇਨ ਦਾ ਕੰਮ ਹੈਗਾ ਸਾਡੀ ਯਾਦਾਸ਼ਤ ਸ਼ਕਤੀ ਨਾਲ ਕੰਟਰੋਵਰਸੀ ਹੈ ਉਹ, ਜਿੰਨੇ ਵੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਜਵਾਬ ਦਿੰਦੇ ਹਾਂ, ਸਵਾਲ ਕੱਢਦੇ ਹਾਂ, ਇਹ ਸਾਰੀਆਂ ਦਾ ਹਾਂਜੀ, ਤੇ ਉਹਨੂੰ ਅਸੀਂ ਕਹਿੰਦੇ ਅਲਜ਼ਾਈਮਰ। ਜਦੋਂ ਇਹ ਨਹੀਂ ਕਰਨ ਦੀ ਸ਼ਕਤੀ ਰਹਿੰਦੀ ਅਸੀਂ ਕਹਿੰਦੇ ਅਲਜ਼ਾਈਮਰ। ਦੂਜਾ ਹੁੰਦਾ ਪਾਰਕਿੰਸਨ ਕਿ ਬ੍ਰੇਨ ਚਾਹੁੰਦਾ ਤਾਂ ਹੈਗਾ ਆ ਭਾਈ ਮੈਂ ਆਹ ਕੰਮ ਕਰਾਂ, ਮੈਂ ਚੁੱਕ ਕੇ ਆਹ ਚੀਜ਼ ਉੱਥੇ ਰੱਖ ਦਿਆਂ, ਪਰ ਹੱਥ ਉਹਦਾ ਸਾਥ ਨਹੀਂ ਦੇ ਰਹੀ ਜਾਂ ਲੱਤਾਂ ਉਹਦੀਆਂ ਸਾਥ ਨਹੀਂ ਦੇ ਰਹੀਆਂ। ਪਰ ਇਹ ਗੱਲ ਆਮ ਅਸੀਂ ਬੁਢਾਪੇ ਨਾਲ ਇਸ ਕਰਕੇ ਜੋੜਦੇ ਹਾਂ ਕਿ ਉਦੋਂ ਤੱਕ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਇਸ ਕੰਡੀਸ਼ਨ ਚ ਪਹੁੰਚ ਚੁੱਕੀਆਂ ਹੁੰਦੀਆਂ ਨੇ ਕਿ ਉਹਨਾਂ ਨੂੰ ਆਕਸੀਜਨ ਪੂਰੀ ਮਿਲਦੀ ਨਹੀਂ, ਐਕਸਰਸਾਈਜ਼ ਉਹਨੀ ਪੂਰੀ ਨਹੀਂ ਹੁੰਦੀ, ਜਾਂ ਇੰਜ ਕਹਿ ਲੋ ਕਿ ਖੁਰਾਕ ਜਿਹੜੀ ਉਹ ਖਾਂਦੇ ਆ ਉਹਦੇ ਵਿੱਚੋਂ ਉਹ ਸਾਰਾ ਮਟੀਰੀਅਲ ਅੰਦਰ ਨਿਕਲ ਕੇ ਬਾਹਰ ਨਹੀਂ ਜਾ ਰਿਹਾ ਹੁੰਦਾ, ਜਿੱਥੇ ਜਾਣਾ ਚਾਹੀਦਾ ਹੈਗਾ ਤੇ ਜਿਹਨੇ ਖੂਨ ਬਣਾਉਣਾ ਹੁੰਦਾ ਉੱਥੇ ਨਹੀਂ ਇਸਤੇਮਾਲ ਹੋ ਰਿਹਾ। ਇਹ ਬੁਢਾਪੇ ਦੀ ਸ਼ਕਲ ਹੈ, ਇਹਨੂੰ ਸੀਨੈਲਿਟੀ ਕਹਿੰਦੇ ਆ, ਔਰ ਇਸ ਕਰਕੇ ਹੀ ਉਹਨਾਂ ਨੂੰ ਇਹ ਜ਼ਿਆਦਾ ਤਕਲੀਫਾਂ ਹੁੰਦੀਆਂ ਨੇ। ਪਰ ਕਈ ਵੇਰਾਂ ਅਡਲਟ ਏਜ ਦੇ ਵਿੱਚ ਵੀ ਹੁੰਦੀਆਂ ਨੇ, ਅਡਲਟ ਏਜ ਵਿੱਚ ਜਿੰਨੀਆਂ ਹੁੰਦੀਆਂ ਨੇ ਤਾਂ ਮਤਲਬ ਇਹ ਬਹੁਤ ਤੇਜ਼ੀ ਨਾਲ ਕੋਈ ਚੀਜ਼ ਆ ਰਹੀ ਹੈ ਔਰ ਉਹਦਾ ਬਹੁਤ ਤੇਜ਼ੀ ਨਾਲ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇੱਕ ਮੈਂ ਹੋਰ ਗੱਲ ਦੱਸਿਆ ਸੀ ਵੀ ਮਾਂ ਬਾਪ ਨੂੰ ਜਾਂ ਕਿਸੇ ਨੂੰ ਇਸ ਤਰ੍ਹਾਂ ਦਾ ਜਾਂ ਕਿਸੇ ਪੀੜ੍ਹੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਉਹਦਾ ਗਾਂ ਜਿਹੜੇ ਬੱਚੇ ਜੰਮਦੇ ਹੁੰਦੇ ਨੇ ਕਈ ਵੇਰਾਂ ਉਹਨਾਂ ਦੇ ਵਿੱਚ ਇਹ ਚੀਜ਼ ਟ੍ਰਾਂਸਮਿਟ ਜੀਨਸ ਦੇ ਰਾਹੀਂ ਹੋ ਜਾਂਦੀ ਹੈ ਔਰ ਫਿਰ ਉਹ ਜਿਹੜੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੀ ਮਸਕੂਲਰ ਡਿਸਟ੍ਰੋਫੀ ਦੀ ਉਹਦੇ ਨਾਲ ਜੰਮਣ ਵਾਲੇ ਬੱਚੇ ਦੀ ਬਹੁਤ ਕੰਡੀਸ਼ਨ ਅਜੀਬੋ ਗਰੀਬ ਹੁੰਦੀ ਹੈ, ਬਹੁਤ ਲੰਬਾ ਸਮਾਂ ਜਿਉਂਦੇ ਵੀ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਔਰ ਗੱਲ ਅਸੀਂ ਕਿੱਥੇ ਪਹੁੰਚ ਗਏ ਸੀਗੇ ਸੈੱਲ ਮੈਂਬਰਨ ਤੇ। ਉਹ ਭਾਈ ਇਕੱਲੇ ਸੈੱਲ ਮੈਂਬਰਨ ਦੇ ਕਰਕੇ ਹੀ ਇੰਨੀਆਂ ਸਾਰੀਆਂ ਗੱਲਾਂ ਵਾਪਰ ਰਹੀਆਂ ਨੇ, ਸਾਡਾ ਜਿਹੜਾ ਬੈਰੀਅਰ ਆ ਜਾਂ ਸਾਡਾ ਕਸਟਮ ਡਿਪਾਰਟਮੈਂਟ ਆ ਉਹਦੀ ਕੋਈ ਰੋਕ ਟੋਕ ਹੈ ਨੀ ਗੀ। ਜਿਵੇਂ ਵੈਨਜ਼ੂਏਲਾ ਵਾਲੀ ਹਾਲਾਤ ਤੁਸੀਂ ਵਾਪਰੇ ਨਾ, ਡਰੱਗ ਉਧਰੋਂ ਆਉਂਦਾ ਸੀਗਾ ਸਾਡੇ ਦੇਸ਼ ਚ, ਅਮੈਰੀਕਾ ਜਾਈ ਜਾਂਦਾ ਸੀ, ਲੋਕ ਖਾਈ ਪੀ ਜਾਂਦੇ ਸੀਗੇ, ਬਿਮਾਰੀਆਂ ਵੀ ਵੱਧਦੀਆਂ ਹੋਣਗੀਆਂ, ਬਹੁਤ ਕੁਝ ਐਸਾ ਹੁੰਦਾ ਹੋਊਗਾ। ਸੋ ਇਸ ਸਾਰੀ ਗੱਲ ਦਾ ਜਿਵੇਂ ਅਸੀਂ ਰੋਕ ਟੋਕ ਕਰ ਦੇਣਾ ਇੱਥੋਂ ਆਉਂਦਾ ਇਹਨੂੰ ਬੰਦ ਕਰ ਦੇ ਤਾਂ ਉਹੀ ਗੱਲ ਕੰਡੀਸ਼ਨ ਚ ਹੋਈ, ਇਹੀ ਸਾਡੇ ਸਰੀਰ ਚ ਵਾਪਰ ਜਾਂਦੀ ਹੈਗੀ। ਸੋ ਉਸ ਤੋਂ ਬਾਅਦ ਅਗਲੀ ਗੱਲ ਵੀ ਹੁਣ ਆਮ ਤੌਰ ਤੇ ਡਾਕਟਰ ਲੋਕ ਕੀ ਕਹਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਸਪਲੀਮੈਂਟ ਕਰੋ ਯਾਰ, ਜਿੰਨੇ ਕੁ ਫੌਜੀ ਉੱਥੇ ਘਾਤ ਹੋ ਰਹੇ ਨੇ ਬਾਰਡਰ ਤੇ ਉਹਨੇ ਹੋਰ ਸਪਲਾਈ ਕਰੋ। ਕਾਹਦੇ ਨਾਲ ਕਰੋ? ਫੋਲਿਕ ਐਸਿਡ। ਸਾਡੇ ਕੋਲ B1, B6, B12 ਇਹੋ ਜਿਹੇ ਕੰਬੀਨੇਸ਼ਨ ਹੈਗੇ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਬਣਾਉਣਾ, ਜਿਨ੍ਹਾਂ ਦਾ ਕੰਮ ਹੈ ਉਹਨਾਂ ਸੈੱਲਾਂ ਨੂੰ ਪ੍ਰਵਾਨ ਚੜਾਉਣ ਵਾਸਤੇ ਤਿਆਰ ਕਰਨਾ, ਟ੍ਰੇਨਿੰਗ ਦੇਣੀ ਹੈ ਜੀ। ਸੋ ਇਹ ਫੋਲਿਕ ਐਸਿਡ ਵਗੈਰਾ ਦੀ ਅਸੀਂ ਕਹਿੰਦੇ ਵੀ ਇਹ ਚੀਜ਼ ਹੋਣੀ ਚਾਹੀਦੀ ਹੈ। ਕਈ ਵਾਰਾਂ ਕਿਸੇ ਹਾਲਾਤ ਦੇ ਵਿੱਚ ਸਪਲੀਨ ਨੂੰ ਕੱਟ ਦੇਣ ਦਾ ਪ੍ਰੋਸੈਸ ਵੀ ਚੱਲਦਾ, ਪਰ ਉਹ ਬਹੁਤੀ ਵੱਡੀ ਕਾਰਗਰ ਹੋਣ ਵਾਲੀ ਗੱਲ ਨਹੀਂ ਹੈਗੀ। ਕਿਉਂ? ਸਿਰਫ ਇਸ ਕਰਕੇ ਕਿ ਸਪਲੀਨ ਫਟ ਨਾ ਜਾਵੇ, ਬਹੁਤ ਹੀ ਜ਼ਿਆਦਾ ਭਰ ਜਾਵੇ ਤੇ ਫਟ ਨਾ ਜਾਵੇ, ਉਸ ਨੂੰ ਬਚਾਉਣ ਦੀ ਖਾਤਰ। ਪਰ ਅਸਲ ਦੇ ਵਿੱਚ ਤਾਂ ਕੰਮ ਪਿੱਛੇ ਹੈ ਨਾ, ਜਿਸ ਕਰਕੇ ਉਹ ਸਪਲੀਨ ਦਾ ਜਿਹੜਾ ਕੰਮ ਓਵਰਲੋਡ ਜੁੜ ਗਿਆ ਹੈਗਾ ਆ, ਉਸ ਜੁੜ ਗਿਆ ਨੂੰ ਤੁਸੀਂ ਬਾਹਰ ਕੱਢ ਰਹੇ ਹੋ ਤੇ ਉਹਨੂੰ ਕੰਪਨਸੇਟ ਕਿਵੇਂ ਕਰਨਾ ਹੈਗਾ? ਸੋ ਕੰਪਨਸੇਟ ਕਰਨ ਵਾਸਤੇ ਕਈ ਵਾਰ ਸਾਨੂੰ ਖੂਨ ਚੜਾਉਣਾ ਪੈ ਸਕਦਾ ਹੈਗਾ ਕਿ ਵਧੀਆ ਖੂਨ ਚੜਾਓ, ਵਧੀਆ ਹੈਮੋਗਲੋਬਿਨ ਅੰਦਰ ਜਾਵੇ, ਔਰ ਇਹ ਜਿਹੜੇ ਵਿਚਾਰੇ ਫੌਜੀ ਹੁਣ ਕੰਮ ਨਹੀਂ ਕਰ ਸਕਦੇ ਇਹਨਾਂ ਨੂੰ ਲਾਂਭੇ ਕਰਕੇ ਤੇ ਪਿਲੀ ਕੱਟ ਦਿੱਤੀ ਜਾਵੇ, ਜਿਹੜਾ ਗਾਰਬੇਜ ਉਹਦਾ ਪਿਆ ਸੀਗਾ ਜਿਹੜਾ ਸਹੀ ਨਹੀਂ ਹੋ ਰਿਹਾ ਸੀਗਾ ਉਹਦੀ ਥਾਂ ਤੇ ਨਵਾਂ ਖੂਨ ਉੱਥੇ ਆ ਜਾਵੇ। ਸੋ ਇਹੋ ਜਿਹੇ ਆਮ ਉਪਰਾਲੇ ਇਹਨੂੰ ਮੈਨੇਜਮੈਂਟ ਕਹਿ ਸਕਦੇ ਆ, ਇਹ ਸਾਰੇ ਕੀਤੇ ਜਾਂਦੇ ਨੇ। ਅਸਲ ਅਰਥ ਇਹ ਹੁੰਦਾ ਆ ਕਿ ਭਾਈ ਅਸੀਂ ਉਹਨਾਂ ਕਾਰਨਾਂ ਨੂੰ ਲੱਭੀਏ ਔਰ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਦੇ ਮੁਤਾਬਕ ਉਹਦਾ ਨਿਵਾਰਨ ਕਰੀਏ ਕਿ ਭਾਈ ਆਹ ਚੀਜ਼ ਹੈ ਇਸ ਕਰਕੇ ਹੋ ਰਹੀ ਹੈ, ਇਹਨੂੰ ਤੁਸੀਂ ਬੰਦ ਕਰ ਦਿਓ। ਜਦੋਂ ਅਸੀਂ ਕਿਸੇ ਚੀਜ਼ ਦਾ ਰਾਹ ਰੋਕ ਦਿੰਦੇ ਆ ਨਾ, ਤੇ ਉਸ ਤੋਂ ਬਾਅਦ ਅੱਗੇ ਵਾਲੀਆਂ ਜਿਹੜੀਆਂ ਕੰਡੀਸ਼ਨਾਂ ਹੁੰਦੀਆਂ ਨੇ ਨਾ ਉਹ ਆਟੋਮੈਟਿਕਲੀ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੁਦਰਤ ਦਾ ਨਿਯਮ ਹੈ, ਸਰੀਰ ਤਾਂ ਹਰ ਵੇਲੇ ਹੀ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਹੁੰਦਾ, ਪਰ ਜੇ ਪਿੱਛੋਂ ਮੁਸੀਬਤਾਂ ਹੋਰ ਤੁਰੀਆਂ ਆਉਣ ਤੇ ਫਿਰ ਸਰੀਰ ਕਈ ਵਾਰ ਹੱਥ ਖੜੇ ਕਰ ਦਿੰਦਾ ਵੀ ਮੇਰੇ ਤੋਂ ਨਹੀਂ ਹੋ ਸਕਦਾ, ਪਰ ਜੇ ਪਿੱਛੋਂ ਆਉਣ ਵਾਲੀਆਂ ਮੁਸੀਬਤਾਂ ਨੂੰ ਅਸੀਂ ਕਰਤਾ ਬੰਦ ਤੇ ਜੋ ਸਰੀਰ ਦੇ ਵਿੱਚ ਅੰਦਰ ਹੈਗੀਆਂ ਨੇ ਉਹਨਾਂ ਨੂੰ ਸਰੀਰ ਕੰਬੈਟ ਕਰਨ ਦੀ ਹਮੇਸ਼ਾ 24 ਆਵਰ ਕੋਸ਼ਿਸ਼ ਕਰਦਾ ਰਹਿੰਦਾ ਹੈਗਾ ਔਰ ਅਲਟੀਮੇਟ ਉਸ ਨੂੰ ਕਰ ਹੀ ਦਿੰਦਾ ਹੈਗਾ। ਇਸੇ ਤਰ੍ਹਾਂ ਹੀ ਅਸੀਂ ਬਲੱਡ ਟ੍ਰਾਂਸਫਿਊਜ਼ਨ ਦੀ ਗੱਲ ਕਰ ਦਿੱਤੀ ਹੈ ਵੀ ਉਹਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਉਹਦਾ ਪ੍ਰਬੰਧ ਹੋ ਸਕੇ। ਹੁਣ ਇਸ ਤੋਂ ਬਾਅਦ ਅਸੀਂ ਸੈੱਲ ਤੋਂ ਅੱਗੇ ਲੰਘ ਗਏ, ਸੈੱਲ ਦੇ ਅੰਦਰ ਪਹੁੰਚ ਗਏ ਸੀ, ਉਹ ਬਾਰਡਰ ਲੰਘ ਗਏ ਔਰ ਉਹਦੀ ਪਰਮੀਏਬਿਲਿਟੀ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਬਈ ਇਹਦਾ ਤਰੀਕਾ ਸੈੱਲ ਦੇ ਮਵਾਲ ਦੇ ਵਿੱਚ ਕੋਈ ਦਰਵਾਜ਼ਾ ਨਹੀਂ ਹੁੰਦਾ। ਘਰਾਂ ਦੇ ਦਰਵਾਜ਼ੇ ਹੁੰਦੇ ਨੇ ਪਰ ਇਹਦਾ ਕੋਈ ਦਰਵਾਜ਼ਾ ਨਹੀਂ ਹੁੰਦਾ। ਇਹਦੀ ਪਰਮੀਏਬਿਲਿਟੀ, ਇਹਦੀ ਮਿਸਾਲ ਮੈਂ ਤੁਹਾਨੂੰ ਦਿੱਤੀ ਸੀ ਬਈ ਜਿਵੇਂ ਲੱਸੀ ਨਿਚੋੜਦੇ ਆ ਪੌਣੇ ਦੇ ਰਾਹੀਂ ਤੇ ਪੌਣੇ ਨੂੰ ਜਿੰਨਾ ਪ੍ਰੈਸ਼ਰ ਦੇ ਕੇ ਘੁੱਟ ਕੇ ਨਿਚੋੜਦੇ ਹੋ ਓਨੀ ਸੰਘਣੀ ਲੱਸੀ ਜਿਹੜੀ ਆ ਉਹ ਬਾਹਰ ਨਿਕਲ ਜਾਏਗੀ ਤੇ ਨਹੀਂ ਨਿਕਲਣੀ ਹੈਗੀ। ਇੱਕ ਲਿਮਿਟਡ ਪ੍ਰੈਸ਼ਰ ਤੱਕ ਲਿਮਿਟਡ ਲਿਕੁਇਡ ਜਿਹੜਾ ਨਿਕਲੇਗਾ ਉਸ ਤੋਂ ਬਾਅਦ ਅਸੀਂ ਲੱਸੀ ਨੂੰ ਘੁੱਟ ਕੇ ਨਿਚੋੜਾਂਗੇ ਤੇ ਤਾਂ ਉਹਦੇ ਵਿੱਚੋਂ ਇਹ ਨਿਕਲਣੀ ਸ਼ੁਰੂ ਹੋਏਗੀ। ਐਵੇਂ ਹੀ ਬਾਹਰੋਂ ਖੁਰਾਕ ਜਾਂਦੀ ਹੈ ਸੈੱਲ ਦੇ ਵਿੱਚ, ਬਾਹਰ ਦੇ ਪ੍ਰੈਸ਼ਰ ਦੇ ਕਰਕੇ ਸੈੱਲ ਦੇ ਵਿੱਚ ਦਾਖਲ ਹੋ ਜਾਂਦੀ ਹੈ, ਪ੍ਰੈਸ਼ਰ ਵੱਧ ਗਿਆ। ਹੁਣ ਸੈੱਲ ਦੇ ਵਿੱਚ ਗਈ ਆ, ਸੈੱਲ ਚ ਪ੍ਰੈਸ਼ਰ ਵੱਧ ਗਿਆ, ਸੈੱਲ ਚ ਪ੍ਰੈਸ਼ਰ ਵੱਧ ਗਿਆ ਤੇ ਉਹਨੇ ਅਗਲੇ ਸੈੱਲ ਚ ਪ੍ਰੈਸ਼ਰ ਵਧਾ ਦਿੱਤਾ ਤੇ ਪਿਛਲੇ ਪਾਸੋਂ ਤੁਰਿਆ ਹੀ ਆ ਰਹੀ ਖੁਰਾਕ, ਜਿਹੜੀ ਖੁਰਾਕ ਅਸੀਂ ਖਾਧੀ ਹੈ ਉਹਨੇ ਆਖਰ 3-4-5 ਘੰਟੇ ਲੈਣੇ ਆ ਨਾ ਹਜਮ ਹੋਣ ਵਾਸਤੇ। ਹਜਮ ਹੋਣ ਦਾ ਮਤਲਬ ਕੀ ਆ ਕਿ ਸੈੱਲਾਂ ਚੋਂ ਗਈ ਖਤਮ ਹੋ ਗਈ, ਖਤਮ ਨਹੀਂ ਹੋਈ, ਆ ਰਹੀ ਹੈ, ਸਰਕੂਲੇਟ ਕਰ ਰਹੀ ਬਲੱਡ ਦੇ ਵਿੱਚ। ਔਰ ਜਦ ਤੱਕ ਸਰਕੂਲੇਟ ਕਰ ਰਹੀ ਹੈ ਇਹਦਾ ਮਤਲਬ ਬਾਹਰੀ ਪ੍ਰੈਸ਼ਰ ਵਧਿਆ ਹੋਇਆ, ਸੈੱਲ ਦੇ ਅੰਦਰ ਇਹ ਜਾ ਰਹੀ ਹੈ, ਸੈੱਲ ਟੂ ਸੈੱਲ ਇਹ ਜਾ ਰਹੀ ਹੈ, ਉਂਗਲੀਆਂ ਦੀਆਂ ਪੋਟਿਆਂ ਤੱਕ ਇਹ ਪਹੁੰਚ ਰਹੀ ਹੈ ਔਰ ਉਥੋਂ ਤੱਕ ਆਕਸੀਡੇਸ਼ਨ ਤੇ ਉਸੋਂ ਤੱਕ ਸਾਰੀ ਐਨਰਜੀ ਜਿਹੜੀ ਹੈ ਉਹ ਪਹੁੰਚਦੀ ਹੈਗੀ ਹੈ। ਇਹਦਾ ਤਰੀਕਾਕਾਰ ਹੈ ਇਸ ਦੀਵਾਰ ਦੇ ਵਿੱਚੋਂ ਅੰਦਰ ਜਾਣ ਦਾ। ਹੁਣ ਜਦੋਂ ਅਸੀਂ ਅੰਦਰ ਚਲੇ ਗਏ ਨਾ ਤੇ ਇਸ ਦੀਵਾਰ ਦੇ ਅੰਦਰ ਜੋ ਵੀ ਕੁਝ ਅਸੀਂ ਵੇਖਦੇ ਹਾਂ ਉਸ ਸਾਰੇ ਨੂੰ ਅਸਾਂ ਕਿਹਾ ਸੀਗਾ ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਵੀ ਇੱਕ ਚੀਜ਼ ਨਹੀਂ ਹੈਗੀ, ਇਹ ਸਾਰੇ ਅੰਦਰ ਦੇ ਕਾਰੋਬਾਰ ਨੂੰ ਮਸ਼ੀਨਰੀ ਜਿੰਨੀ ਵੀ ਕੁਝ ਅੰਦਰ ਹੈਗੀ ਹੈ ਉਸ ਸਾਰੇ ਦਾ ਆਧਾਰ ਇਹ ਹੈ। ਇਹਦੇ ਵਿੱਚ ਜਿਵੇਂ ਅਸੀਂ ਮੈਂ ਐਗਜ਼ਾਮਪਲ ਦਿਆਂ ਤੁਹਾਨੂੰ, ਅਸੀਂ ਆਪਣੇ ਇਸ ਵੇਲੇ ਆਬੋ ਹਵਾ ਦੇ ਜਾਣ ਸਾਨੂੰ ਨਹੀਂ ਲੱਗਦਾ ਵੀ ਸਾਡੇ ਤੇ ਕੋਈ ਪ੍ਰੈਸ਼ਰ ਹੈਗਾ ਨਾ। 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਤੇ ਹਮੇਸ਼ਾ ਹੀ ਰਹਿੰਦਾ ਹੈ। ਔਰ ਇਹ ਗੱਲ ਦੱਸ ਦਿਆਂ ਮੈਂ ਬੱਚੇ ਦੇ ਚੀਕਣ ਦੀ ਗੱਲ ਵੀ ਤੁਹਾਡੇ ਨੂੰ ਐਗਜ਼ਾਮਪਲ ਯਾਦ ਹੋ ਗਿਆ, ਤੁਹਾਨੂੰ ਦੱਸੀ ਸੀ ਕਿ ਮਾਂ ਦੇ ਪੇਟ ਵਿੱਚ ਇਹ ਪ੍ਰੈਸ਼ਰ ਬੱਚੇ ਤੇ ਨਹੀਂ ਪੈਂਦਾ ਕਿਉਂਕਿ ਬੱਚੇ ਮਾਂ ਦੀ ਪੇਟ ਦੀਆਂ ਦੀਵਾਰਾਂ ਫਿਰ ਬੱਚੇਦਾਨੇ ਦੀਆਂ ਦੀਵਾਰਾਂ ਇਹ ਸਾਰਾ ਉਸ ਨੂੰ ਰੋਕੀ ਰੱਖਦੀਆਂ ਨੇ ਤੇ ਜਿਹੜੇ ਪਾਣੀ ਚੋਂ ਤੈਰ ਰਿਹਾ ਹੁੰਦਾ ਉਥੇ ਉਹ 480 mm ਮਰਕਰੀ ਦਾ ਪ੍ਰੈਸ਼ਰ ਉਹਦੇ ਤੇ ਨਹੀਂ ਪੈਂਦਾ ਹੈਗਾ। ਇਵੇਂ ਤੁਸੀਂ ਸਮੁੰਦਰ ਵਿੱਚ ਡਿੱਗ ਕਰਕੇ ਡੀਪ ਚਲੇ ਜਾਂਦੇ ਹੋ ਤੇ ਉਸ ਵੇਲੇ ਵੀ ਇਹ ਇਨਵਾਇਰਮੈਂਟ ਦਾ ਪ੍ਰੈਸ਼ਰ ਤੁਹਾਡੇ ਤੇ ਨਹੀਂ ਰਹਿੰਦਾ, ਇਸੇ ਕਰਕੇ ਅਸੀਂ ਬਹੁਤੀ ਦੇਰ ਪਾਣੀ ਚ ਨਹੀਂ ਰਹਿ ਸਕਦੇ ਕਿਉਂਕਿ ਸਾਡਾ ਜੀਵਨ ਹੀ ਇਸ ਤਰ੍ਹਾਂ ਦਾ ਬਣਾਇਆ ਹੈ ਕੁਦਰਤ ਨੇ। ਤੋ ਅਲਟੀਮੇਟ ਇਹ ਜਿਹੜਾ ਪ੍ਰੈਸ਼ਰ ਆ ਇਹਦੇ ਵਿੱਚ ਅਸੀਂ ਨਾਰਮਲ ਰਹਿ ਸਕਦੇ ਹਾਂ ਔਰ ਸਾਨੂੰ ਮਹਿਸੂਸ ਨਹੀਂ ਹੁੰਦਾ ਕਿ ਇਹ ਇੱਕ ਪ੍ਰੈਸ਼ਰ ਹੈਗਾ ਸਾਡੇ ਤੇ। ਪਰ ਜਦੋਂ ਅਸੀਂ ਸਾਈਟੋਪਲਾਜ਼ਮ ਦੇ ਵਿੱਚ ਜਾਂਦੇ ਹਾਂ ਤੇ ਸਾਈਟੋਪਲਾਜ਼ਮ ਇੱਕ ਇਸ ਤਰ੍ਹਾਂ ਦਾ ਘੋਲ ਹੈ, ਇੱਕ ਇਸ ਤਰ੍ਹਾਂ ਦਾ ਇਨਵਾਇਰਮੈਂਟ ਹੈ ਸਾਡੇ ਇਨਵਾਇਰਮੈਂਟ ਵਰਗਾ ਸੈੱਲ ਦੇ ਅੰਦਰ ਹੈ ਜਿਹਦੇ ਵਿੱਚ ਸੈੱਲ ਦੇ ਅੰਦਰ ਰਹਿਣ ਵਾਲੀਆਂ ਸਾਰੀਆਂ ਚੀਜ਼ਾਂ ਇਹ ਹੈ ਜੈਲੀ ਵਰਗਾ। ਜੈਲੀ ਤੁਸੀਂ ਸਮਝਦੇ ਹੋ ਪਾਣੀ ਤਾਂ ਨਹੀਂ ਹੁੰਦਾ, ਠੀਕ ਹੁੰਦੀ ਥੋੜੀ ਜੀ ਪਾਣੀ ਨਾਲ, ਜੈਲੀ ਵਰਗਾ ਸਾਰਾ ਸਬਸਟਾਂਸ ਹੈ ਇਸ ਦੀਵਾਰ ਜਿਹੜਾ ਹੈ ਸੈੱਲ ਮੈਂਬਰਨ ਦੇ ਅੰਦਰ ਔਰ ਇਹਦੇ ਅੰਦਰ ਰਹਿਣ ਵਾਲੀਆਂ ਜਿਹੜੀਆਂ ਚੀਜ਼ਾਂ ਹਨ ਉਹ ਇਹਦੇ ਵਿੱਚ ਆਰਾਮ ਨਾਲ ਤੈਰਦੀਆਂ ਨੇ, ਆਰਾਮ ਨਾਲ ਇਧਰੋਂ ਉਧਰ ਜਿਵੇਂ ਅਸੀਂ ਆਪਣੀ ਹਵਾ ਦੇ ਵਿੱਚ ਇਧਰੋਂ ਉਧਰ ਜਾਂਦੇ ਹਾਂ ਪ੍ਰੈਸ਼ਰ ਤਾਂ ਹੈਗਾ ਹੀ ਹੈ ਨਾ, ਪਰ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਡਾ ਜੀਵਨ ਹੀ ਕੁਦਰਤ ਨੇ ਇਸ ਤਰ੍ਹਾਂ ਬਣਾ ਦਿੱਤਾ ਹੈਗਾ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜਾ ਜੀਵਨ ਆ ਉਹ ਸਾਈਟੋਪਲਾਜ਼ਮ ਦੇ ਵਿੱਚ ਰਹਿਣ ਵਾਲਾ ਜੀਵਨ ਹੈ ਤੇ ਸਾਈਟੋਪਲਾਜ਼ਮ ਦੇ ਵਿੱਚ ਜਿੰਨੇ ਵੀ ਔਰਗੈਨਿਜ਼ਮ ਕਹਿੰਦੇ ਜਿੰਨੀਆਂ ਵੀ ਚੀਜ਼ਾਂ ਹਨ ਜਿਵੇਂ ਇਸ ਸਾਡੇ ਇਨਵਾਇਰਮੈਂਟ ਚ ਪੰਛੀ ਜਾਨਵਰ ਜੀਵ ਅਸੀਂ ਵੀ ਸਾਰਾ ਕੁਝ ਵਿੱਚ ਜਿੰਨੀ ਵੀ ਚੀਜ਼ਾਂ ਆਉਂਦੀਆਂ ਨੇ ਜਾਂ ਬਨਸਪਤੀ ਹੈਗੀ ਹੈ ਉਹ ਇਸੇ ਪ੍ਰੈਸ਼ਰ ਦੇ ਅੰਦਰ ਹੀ ਰਹਿੰਦੀ ਹੈ ਤੇ ਜੀਵਨ ਹੀ ਉਹਨਾਂ ਦੇਵੇ ਆ। ਇਸੇ ਤਰ੍ਹਾਂ ਸੈੱਲ ਦੇ ਅੰਦਰ ਜਿਹੜੇ ਰਹਿਣ ਵਾਲੀਆਂ ਚੀਜ਼ਾਂ ਹਨ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈਗਾ ਆ ਕਿ ਉਹ ਇਸ ਸਾਈਟੋਪਲਾਜ਼ਮ ਜੈਲੀ ਵਰਗੇ ਸਬਸਟਾਂਸ ਦੇ ਵਿੱਚ ਉਹ ਆਮ ਤੁਰਦੇ ਨੇ ਜਿਵੇਂ ਮੱਛੀਆਂ ਪਾਣੀ ਚ ਤੁਰਦੀਆਂ ਨੇ ਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੁਰਨ ਵਾਸਤੇ, ਕੋਈ ਪ੍ਰੋਬਲਮ ਨਹੀਂ ਹੁੰਦੀ, ਅਸੀਂ ਤੁਰਦੇ ਹਾਂ ਤਾਂ ਸਾਨੂੰ ਹੱਥ ਪੈਰ ਮਾਰਨੇ ਪੈਂਦੇ ਨੇ ਉਹਦੇ ਤੈਰਨ ਵਾਸਤੇ, ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ, ਉਹ ਨਾਰਮਲ ਤੌਰ ਤੇ ਜਿਹੜੇ ਉਹ ਤੁਰ ਸਕਦੇ ਹੈਗੇ ਨੇ। ਸੋ ਉਹ ਸਾਈਟੋਪਲਾਜ਼ਮ ਅਸੀਂ ਉਹਨੂੰ ਕਿਹਾ ਸੀਗਾ। ਹੁਣ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀ ਬਾਹਰੋਂ ਚੀਜ਼ ਆਈ ਇੰਡੋਟੋਕਸਿਨ ਹੋਇਆ ਜਾਂ ਐਗਰੋਟੋਕਸਿਨ ਹੋਇਆ, ਇਹ ਸਾਰੇ ਦਾ ਸਾਰਾ ਇਹਦੇ ਵਿੱਚ ਸ਼ਾਮਲ ਹੋਣਾ। ਇਸ ਜੈਲੀ ਨੂੰ ਉਹਨੇ ਜਾਂ ਪਤਲਾ ਕਰਨਾ ਹੈ ਜਾਂ ਇਹਨੂੰ ਸੰਘਣਾ ਕਰਨਾ ਹੈਗਾ। ਪਤਲਾ ਕਰਕੇ ਵੀ ਇਥੋਂ ਦੇ ਲੋਕ ਜਿਹੜੇ ਨੇ ਉਹਦੇ ਵਿੱਚ ਨਹੀਂ ਰਹਿ ਸਕਦੇ। ਹੁਣ ਪਹਾੜਾਂ ਤੇ ਚਲੇ ਜਾਂਦੇ ਨਾ ਤੁਸੀਂ, ਆਕਸੀਜਨ ਦਾ ਪ੍ਰੈਸ਼ਰ ਘੱਟ ਜਾਂਦਾ, ਸਾਨੂੰ ਸਾਹ ਚੜਨ ਲੱਗ ਜਾਂਦਾ ਕਿਉਂਕਿ ਆਕਸੀਜਨ ਉੱਥੇ ਘੱਟ ਹੈਗੀ। ਇਹ ਤਾਂ ਆਉਣੇ ਆ ਨਾਰਮਲ ਲੈਵਲ ਤੇ, ਤੇ ਸਾਨੂੰ ਸਾਹ ਸਹੀ ਠੀਕ ਆਉਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜਾ ਅੰਦਰ ਦਾ ਮੰਨ ਲਿਆ ਜਾਏ ਕੋਈ ਐਸੀ ਚੀਜ਼ ਦਾਖਲ ਹੋ ਗਈ ਹੈ ਐਗਜ਼ੋਟੋਕਸਿਨ ਜਾਂ ਇੰਡੋਟੋਕਸਿਨ ਦੇ ਰਾਹੀਂ, ਤਾਂ ਇਸ ਸਾਈਟੋਪਲਾਜ਼ਮ ਦੇ ਵਿੱਚ ਇਹਦੀ ਕੰਸਿਸਟੈਂਸੀ, ਇਹਦਾ ਟੈਕਸਚਰ ਉਹ ਬਦਲ ਗਿਆ, ਉਹਦਾ ਟੈਕਸਚਰ ਬਦਲ ਗਿਆ। ਤੇ ਉਹ ਜਿਹੜੇ ਲੋਕ ਇਹਦੇ ਵਿੱਚ ਹੈਗੇ ਨੇ ਜਿਨ੍ਹਾਂ ਦੀ ਗੱਲ ਹੁਣ ਆਪਾਂ ਅੱਗੇ ਕਰਨੀ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਚੱਲਦਾ ਹੈ, ਜਿਨ੍ਹਾਂ ਦੇ ਕਰਕੇ ਸਾਰਾ ਸੈੱਲ ਟੂ ਸੈੱਲ ਸਾਰਾ ਸਰੀਰ ਚੱਲਦਾ ਆ, ਉਸ ਸਟਰਕਚਰ ਦੇ ਵਿੱਚ ਅਬਨਾਰਮੈਲਿਟੀ ਆ ਜਾਂਦੀ ਹੈ ਔਰ ਸਹੀ ਅਬਨਾਰਮਲ ਤੌਰ ਤੇ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦਾ, ਕਿਉਂਕਿ ਟੌਕਸਿਨ ਉਸ ਦੇ ਵਿੱਚ ਰਲ ਗਿਆ ਹੈਗਾ ਆ। ਉਹਦੀ ਕੰਸਿਸਟੈਂਸੀ ਜਿਹੋ ਜਿਹੀ ਹੋਣੀ ਚਾਹੀਦੀ ਸੀ, ਜਿਹੋ ਜਿਹੀ ਹਵਾ ਚ ਅਸੀਂ ਸਾਹ ਲੈਂਦੇ ਹਾਂ ਤੇ ਨਾਰਮਲ ਮਹਿਸੂਸ ਕਰਦੇ ਹਾਂ, ਹਨੇਰੀ ਵੀ ਚੱਲਦੀ ਹੋਵੇ ਤੇ ਕਈ ਵਾਰ ਸਾਹ ਲੈਣਾ ਔਖਾ ਹੋ ਜਾਂਦਾ, ਹਾਲਾਂਕਿ ਹੈ ਤਾਂ ਹਵਾ ਹੀ ਹੈ ਨਾ, ਔਰ ਪਹਾੜਾਂ ਤੇ ਜਾਂਦੇ ਤੇ ਵੀ ਸਾਹ ਲੈਣਾ ਔਖਾ ਹੋ ਜਾਂਦਾ। ਸੋ ਉਹਦੇ ਮੁਤਾਬਕ ਹੀ ਸਟਰਕਚਰ ਜਿਹੜਾ ਚੇਂਜ ਹੁੰਦਾ ਹੈ ਇਸ ਸੈੱਲ ਦਾ, ਉਹ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨੂੰ ਚੇਂਜ ਕਰਦਾ ਹੈ ਤੇ ਸੈੱਲ ਦਾ ਜਿਉਣਾ ਔਖਾ ਹੋ ਜਾਂਦਾ, ਸਾਹ ਲੈਣਾ ਔਖਾ ਹੋ ਜਾਂਦਾ ਆ। ਔਰ ਇਹ ਸਾਰਾ ਬਾਹਰੀ ਟੌਕਸਿਨ ਦੇ ਕਰਕੇ ਵੀ ਹੋ ਸਕਦਾ ਹੈ, ਇੰਟਰਨਲ ਤੋਂ ਪੈਦਾ ਹੋਣ ਵਾਲੀਆਂ ਚੀਜ਼ਾਂ ਜਿਹੜੀਆਂ ਖੂਨ ਚ ਸਰਕੂਲੇਟ ਕਰਨ ਲੱਗ ਪੈਂਦੀਆਂ ਨੇ, ਬੇਸਿਕਲੀ ਤਾਂ ਸੈੱਲ ਵਾਸਤੇ ਤੋਂ ਵੀ ਬਾਹਰੀ ਹੋ ਜਾਂਦੀਆਂ ਨੇ ਨਾ। ਜਿਸ ਅੰਗ ਦੇ ਵਿੱਚ ਨੁਕਸ ਪੈ ਗਿਆ ਉਹਦੇ ਸੈੱਲ ਤਾਂ ਉਹ ਚੀਜ਼ ਪੈਦਾ ਕਰ ਰਹੇ ਨੇ ਟੌਕਸਿਨ, ਬਾਕੀ ਸੈੱਲਾਂ ਵਾਸਤੇ ਤਾਂ ਨਹੀਂ ਸੀ ਨਾ, ਉਹ ਬਾਕੀ ਸੈੱਲਾਂ ਦੇ ਵਿੱਚ ਤਾਂ ਖੂਨ ਰਾਹੀਂ ਸਰਕੂਲੇਟ ਕਰਕੇ ਜਾ ਰਿਹਾ ਨਾ, ਉਹਦੇ ਵਾਸਤੇ ਉਹ ਵੀ ਟੌਕਸਿਨ ਹੋ ਗਿਆ, ਉਹ ਵੀ ਐਗਜ਼ੋਟੌਕਸਿਨ ਹੋ ਗਿਆ। ਤਾਂ ਉਸ ਹਾਲਾਤ ਦੇ ਵਿੱਚ ਜਦੋਂ ਇਹੋ ਜਿਹੀ ਚੀਜ਼ ਚਲੀ ਜਾਂਦੀ ਹੈ, ਇੱਕ ਗੱਲ ਹੋਰ ਦੱਸਦਿਆਂ, ਇਹ ਜੈਲੀ ਲਾਈਕ ਸਬਸਟਾਂਸ ਜਿਹੜਾ ਨਾ, ਇਹ ਸਾਰੇ ਦਾ ਸਾਰਾ ਪ੍ਰੋਟੀਨ ਬੇਸ ਆ। ਪ੍ਰੋਟੀਨ ਜਿਹੜਾ ਐਨਰਜੀ ਪੈਦਾ ਕਰਨ ਦਾ ਸਭ ਤੋਂ ਵੱਡਾ ਸੋਰਸ ਹੈ, ਜਿਵੇਂ ਲੱਕੜੀ ਦਾ ਕੋਲਾ ਤੇ ਪੱਥਰੀ ਕੋਲਾ ਤੇ ਦੋਹਾਂ ਚ ਅੰਤਰ ਹੁੰਦਾ ਹੈ ਨਾ। ਅਸੀਂ ਖਾ ਤੇ ਆਲੂ ਵੀ ਰਹੇ ਆ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਅਸੀਂ ਆਂਡਾ ਕੋਈ ਖਾ ਰਿਹਾ, ਐਨਰਜੀ ਉਹਨੇ ਵੀ ਪੈਦਾ ਕਰਨੀ ਹੈ। ਪਰ ਪ੍ਰੋਟੀਨ ਵਾਲਾ ਆਂਡੇ ਵਾਲੀ ਐਨਰਜੀ ਜਿਹੜੀ ਹੈ ਲੰਬੇ ਸਮੇਂ ਤੱਕ ਸਾਨੂੰ ਇੰਨੇ ਕੰਮ ਕਰਦੇ ਰਹਿਣਾ, ਜਿਵੇਂ ਪੱਥਰੀ ਕੋਲਾ ਜ਼ਿਆਦਾ ਦੇਰ ਤੱਕ ਬਲਦਾ ਰਹਿੰਦਾ ਹੈਗਾ, ਲੱਕੜ ਦਾ ਕੋਲਾ ਛੇਤੀ ਬਲ ਕੇ ਦੇਖੋ ਬੁੱਝ ਜਾਂਦਾ ਹੈਗਾ। ਸੋ ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਛੇਤੀ ਹਜਮ ਹੋ ਜਾਂਦੀਆਂ ਨੇ, ਜਿਹੜਾ ਪੱਥਰੀ ਕੋਲਾ ਹੈ ਉਹਦੀ ਅੱਗ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਇਸੇ ਤਰ੍ਹਾਂ ਸਰੀਰ ਦੇ ਵਿੱਚ ਜਿਵੇਂ ਕਾਰਬੋਹਾਈਡ੍ਰੇਟ, ਫੈਟ ਹੈਗਾ, ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਨਾਲੋਂ ਪ੍ਰੋਟੀਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਲੰਬੇ ਸਮੇਂ ਤੱਕ ਕੰਮ ਕਰਦੀ ਰਹਿੰਦੀ ਹੈ। ਤੇ ਇਹ ਗੱਲ ਕਹਿ ਕੇ ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਆ ਵੀ ਇਹ ਜਿਹੜਾ ਪ੍ਰੋਟੀਨ ਸਾਈਟੋਪਲਾਜ਼ਮ ਦੇ ਵਿੱਚ ਬਣਿਆ ਹੋਇਆ ਹੈ, ਇਹ ਲੰਬੇ ਸਮੇਂ ਤੱਕ ਇਸ ਨੂੰ ਬਣਾਈ ਰੱਖਣ ਵਿੱਚ, ਇਸ ਨੂੰ ਐਨਰਜੀ ਦਿੰਦੇ ਰਹਿਣ ਵਿੱਚ ਸਹਾਈ ਹੁੰਦਾ ਹੈ। ਸੋ ਇਹ ਬਣਿਆ ਕਾਹਦਾ ਹੈਗਾ ਆ, ਪ੍ਰੋਟੀਨ ਦਾ। ਔਰ ਇਹਦੇ ਵਿੱਚ ਪ੍ਰੋਟੀਨ ਦੇ ਕਲੰਪਸ ਜਿਵੇਂ ਗੁੱਛੇ ਬਣੇ ਹੁੰਦੇ ਨੇ, ਤੇ ਇਸ ਤਰ੍ਹਾਂ ਕਰਕੇ ਸਾਰੇ ਦਾ ਸਾਰਾ ਸਾਰੇ ਉਸ ਪਾਣੀ ਘੋਲ ਦੇ ਵਿੱਚ ਘੁਲਿਆ ਹੋਇਆ। ਇਹ ਜੈਲੀ ਜਿਹੜੀ ਹੈ ਉਸ ਪਾਣੀ ਦੇ ਵਿੱਚ ਇਸ ਤਰ੍ਹਾਂ ਘੁਲੀ ਹੋਈ ਹੈ ਕਿ ਸਾਰੇ ਦਾ ਸਾਰਾ ਪ੍ਰੋਟੀਨ ਹੀ ਲੱਗਦਾ ਹੈਗਾ। ਔਰ ਉਹ ਪ੍ਰੋਟੀਨ ਅੰਦਰ ਵਾਲੇ ਪਾਸੇ ਹੁੰਦਾ ਆ, ਜਿਹਦੇ ਕਰਕੇ ਸਾਈਟੋਪਲਾਜ਼ਮ ਜਿਹੜਾ ਆ ਉਹ ਆਪਣੀ ਇੱਕ ਨਾਰਮਲ ਕੰਸਿਸਟੈਂਸੀ ਵਿੱਚ ਰਹਿੰਦਾ ਆ। ਤੇ ਜੇ ਉਹ ਪ੍ਰੋਟੀਨ ਨਾ ਹੋਵੇ, ਸਰੀਰ ਚ ਪ੍ਰੋਟੀਨ ਦੀ ਕਮੀ ਹੋ ਜਾਵੇ, ਜਾਂ ਜਿਹੜੀਆਂ ਚੀਜ਼ਾਂ ਹੁਣ ਦੁੱਧ ਦੇ ਵਿੱਚ ਪ੍ਰੋਟੀਨ ਹੈ ਸਾਨੂੰ ਪਤਾ ਨਹੀਂ ਨਾ ਹੈਗਾ, ਇਹ ਬਾਡੀ ਜਿਹੜੀ ਹੈ ਦੁੱਧ ਦੇ ਵਿੱਚੋਂ ਪ੍ਰੋਟੀਨ ਸਿੰਥੇਸਾਈਜ਼ ਕਰਦੀ ਹੈ, ਇਹ ਸਪਲਾਈ ਉਹ ਚੀਜ਼ ਕਰਦੀ ਜਿਹੜੀ ਉਹਨੂੰ ਅੱਗੇ ਚਾਹੀਦੀ ਹੈ। ਇਹ ਉਹਨੂੰ ਬਣਾ ਕੇ ਦੇ ਲੱਗੇ, ਮਿਸਤਰੀ ਕੋਲ ਤੁਸੀਂ ਲੱਕੜ ਲੈ ਗਏ ਤੇ ਤੁਹਾਨੂੰ ਤਾਂ ਚਾਹੀਦੀ ਕੁਰਸੀ, ਤੇ ਉਹ ਲੱਕੜ ਨੂੰ ਛਿੱਲ ਮੁੱਛ ਕੇ ਉਹਦੀ ਕੁਰਸੀ ਬਣਾ ਕੇ ਤੁਹਾਨੂੰ ਦੇਊਗਾ। ਸਰੀਰ ਦੇ ਅੰਦਰ ਇਸ ਤਰ੍ਹਾਂ ਦੀ ਮਸ਼ੀਨਰੀ ਹੈ ਕਿ ਤੁਸੀਂ ਜੋ ਮਰਜ਼ੀ ਪਾ ਲਓ ਉਹਦੇ ਵਿੱਚ, ਸਰੀਰ ਨੂੰ ਜੋ ਚਾਹੀਦਾ ਹੈਗਾ ਆ ਉਹ ਇਹਦੇ ਵਿੱਚ ਸਿੰਥੇਸਾਈਜ਼ ਹੋਏਗਾ। ਇਹ ਕੁਦਰਤ ਦਾ ਨਿਯਮ ਹੈ, ਸਾਡੀ ਮਸ਼ੀਨਰੀ ਉਹਨੂੰ ਉਸੇ ਤਰ੍ਹਾਂ ਬਣਾਉਂਦੀ ਹੈਗੀ ਹੈ। ਤੇ ਜੋ ਵੀ ਚੀਜ਼ ਅਸੀਂ ਖਾਂਦੇ ਆ ਉਹਦੇ ਵਿੱਚ ਪ੍ਰੋਟੀਨ ਜਿਹੜਾ ਆ ਉਹ ਇਸੇ ਤਰ੍ਹਾਂ ਸਿੰਥੇਸਾਈਜ਼ ਹੋ ਕੇ ਔਰ ਇੱਕ ਨਾਰਮਲ ਕੰਸਿਸਟੈਂਸੀ ਦੇ ਵਿੱਚ ਵੀ ਇੰਨਾ ਕਿ ਇਹਦੇ ਚ ਪਾਣੀ ਰਲ ਜਾਵੇ ਤੇ ਇਹ ਘੋਲ ਬਹੁਤ ਵਧੀਆ ਰਹੇਗਾ, ਉਹ ਸਾਈਟੋਪਲਾਜ਼ਮ ਜਿਹੜਾ ਸਾਡਾ ਉਹ ਅੰਦਰ ਬਣਦਾ ਹੈਗਾ ਆ। ਹੁਣ ਇਸ ਤਰ੍ਹਾਂ ਅਗਰ ਇਸ ਸਾਈਟੋਪਲਾਜ਼ਮ ਦੇ ਵਿੱਚ ਕੋਈ ਨੁਕਸ ਆ ਗਿਆ, ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਗੁੱਛਿਆਂ ਦੇ ਤੌਰ ਤੇ ਪ੍ਰੋਟੀਨ ਇਕੱਠਾ ਵੀ ਹੋ ਸਕਦਾ, ਅਲੱਗ ਅਲੱਗ ਥਾਂ ਤੇ ਇਕੱਠਾ ਵੀ ਹੋ ਸਕਦਾ। ਉਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੀਬੀਆਂ ਨੂੰ ਸੁਣਿਆ ਉਹ ਭਾਈ ਉਹਨੂੰ ਤਾਂ ਓਵਰੀ ਚ ਸਿਸਟ ਹੋ ਗਿਆ ਜੀ, ਹੁਣ ਤਾਂ ਫਲਾਣੇ ਥਾਂ ਤੇ ਸਿਸ਼ਟ ਹੋ ਗਿਆ ਜੀ। ਹਾਂਜੀ, ਇਹ ਸਿਸ਼ਟ ਸੁਸ਼ਟ ਹੋਣ ਵਾਲੀਆਂ ਤੁਸੀਂ ਆਮ ਗੱਲਾਂ ਸੁਣੀਆਂ ਹੋਣੀਆਂ ਨੇ, ਹੈ ਯਾ। ਔਰ ਸਿਸ਼ਟ ਜੇ ਸੰਘਣਾ ਹੋ ਜਾਵੇ ਤੇ ਉਹਨੂੰ ਅਸੀਂ ਟਿਊਮਰ ਕਹਿਣ ਲੱਗ ਪੈਂਦੇ। ਔਰ ਜੇ ਸਿਸ਼ਟ ਪਾਣੀ ਵਰਗਾ ਹੋਵੇ, ਪਿਲਪਲਾ ਹੋਵੇ, ਤੇ ਉਹਨੂੰ ਅਸੀਂ ਸਿਸ਼ਟ ਕਹਿੰਦੇ ਹਾਂ। ਮਤਲਬ ਇਹ ਫਰਕ ਇੰਨਾ ਹੀ ਹੈ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਵੀ ਕੰਡੀਸ਼ਨ ਬਣਦੀ ਹੈ, ਇਸ ਸਾਈਟੋਪਲਾਜ਼ਮ ਦੇ ਵਿੱਚ ਕੁਝ ਵੀ ਵਾਪਰ ਗਿਆ, ਉਹਦੇ ਰਾਹੀਂ ਇਹ ਪਾਣੀ ਚ ਘੁਲਿਆ ਹੋਇਆ ਪ੍ਰੋਟੀਨ ਜਿਹੜਾ ਹੈ ਉਹ ਨਾਰਮਲ ਨਹੀਂ ਰਿਹਾ ਇਕੱਠਾ। ਉਹੀ ਫਿਰ ਦੁਬਾਰਾ ਮੈਂ ਗੱਲ ਦੁਹਰਾਵਾਂ ਤੁਹਾਡੀ ਪਨੀਰ ਬਣਨ ਵਾਲੀ। ਹਾਂਜੀ, ਸੋ ਇਸ ਤਰ੍ਹਾਂ ਅਗਰ ਹੋ ਗਿਆ ਤੇ ਫਿਰ ਅਲੱਗ ਅਲੱਗ ਥਾਵਾਂ ਤੇ ਸਰੀਰ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਨਾ ਸਿਸਟਿਕ ਫਾਈਬਰੋਸਿਸ, ਫਾਈਬਰੋਸਿਸ ਦਾ ਮਤਲਬ ਹੈ ਫਾਈਬਰ, ਉਹ ਧਾਗੇ, ਉਹ ਰੇਸ਼ੇ ਜਿਹੜੇ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਬਣਾਉਂਦੇ ਨੇ, ਉਹਨਾਂ ਧਾਗਿਆਂ ਦੇ ਵਿੱਚ ਪਾਣੀ ਦਾ ਇਕੱਠਾ ਹੋ ਜਾਣਾ। ਪੰਜਾਬੀ ਚ ਸਮਝਣ ਵਾਲੀ ਗੱਲ ਇਹ ਆ ਕਿ ਪਾਣੀ ਦਾ ਇਕੱਠਾ ਹੋ ਜਾਣਾ ਤੇ ਕੀ ਬਣ ਜੂ, ਪਾਊਚ ਬਣ ਜੂਗਾ। ਬਾਹਰ ਦੇ ਪਾਸੇ ਤਾਂ ਸੰਘਣੀ ਜੈਲੀ ਹੈਗੀ ਹੈ, ਉਹਦੇ ਵਿਚਕਾਰ ਪਾਣੀ ਨੂੰ ਛਿੜਕੇ ਆ ਗਿਆ ਹੈ, ਸੰਘਣਾ ਮਾਤਾ ਰਹਿ ਗਿਆ ਬਾਹਰ, ਅੰਦਰ ਵਾਲੇ ਪਾਸੇ ਉਹ ਜਿਹੜਾ ਪਾਣੀ ਆ ਗਿਆ। ਹਾਂਜੀ, ਸਾਰੀ ਕੰਸਿਸਟੈਂਸੀ ਨਾਰਮਲ ਨਹੀਂ ਰਹੀ ਤਾਂ ਕੀ ਹੋਏਗਾ, ਸਿਸਟਿਕ ਫਾਈਬਰੋਸਿਸ ਹੋਣਾ ਸ਼ੁਰੂ ਹੋ ਜਾਏਗਾ। ਅਲੱਗ ਅਲੱਗ ਥਾਵਾਂ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਆਣੀਆਂ ਸ਼ੁਰੂ ਹੋ ਜਾਣਗੀਆਂ ਕਿ ਭਾਈ ਓਵਰੀ ਚ ਸਿਸਟ ਹੋ ਗਿਆ ਜਾਂ ਯੂਟਰਸ ਵਿੱਚ ਫਾਈਬਰਾਇਡ ਹੋ ਗਿਆ ਜੀ। ਆਉਣ ਵਾਲੇ ਸਮੇਂ ਚ ਭਾਵੇਂ ਨਾਰਮਲ ਚੱਲੀ ਜਾਵੇ, ਹੋ ਸਕਦਾ ਕੈਂਸਰ ਵੀ ਹੋ ਜਾਵੇ, ਗੰਦਾ ਪਾਣੀ ਕਿਸੇ ਥਾਂ ਤੇ ਖੜਾ ਰਹੇ ਤੇ ਅਲਟੀਮੇਟ ਤਾਂ ਬੋ ਮਾਰਨਾ ਸ਼ੁਰੂ ਹੋ ਜਾਂਦਾ ਨਾ। ਰਹੀ ਜਾਵੇ ਜਿੰਨਾ ਮਰਜ਼ੀ ਚ ਰਹੀ ਜਾਵੇ, ਕੋਈ ਪ੍ਰੋਬਲਮ ਨੀ ਹੈਗੀ। ਪਰ ਜੇ ਉਹ ਪਾਣੀ ਗੰਦਲਾ ਹੋ ਗਿਆ, ਬੋ ਮਾਰਨ ਲੱਗ ਗਿਆ ਤੇ ਅਲਟੀਮੇਟ ਉਹ ਬਿਮਾਰੀਆਂ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਹੀ ਇਹ ਸਿਸਟ ਜਿਹੜੇ ਹੁੰਦੇ ਨੇ ਆਮ ਤੌਰ ਤੇ ਤਾਂ ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਰਹਿੰਦੇ ਨੇ, ਬਣਦੇ ਵੀ ਰਹਿੰਦੇ ਨੇ ਤੇ ਠੀਕ ਵੀ ਹੁੰਦੇ ਨੇ। ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਨਾਰਮਲ ਹੋ ਗਈ, ਜਿਸ ਕਰਕੇ ਖਰਾਬ ਹੋਈ ਸੀ ਉਹ ਸਾਰੇ ਜੀ ਲੱਭ ਲਈ, ਐਗਜ਼ੋ ਜਾਂ ਇੰਡੋਟੌਕਸਿਨ ਦਾ ਕਾਰਨ ਅਸੀਂ ਲੱਭ ਲਿਆ, ਉਹਨੂੰ ਅਸੀਂ ਦੂਰ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਠੀਕ ਵੀ ਹੋ ਜਾਂਦੀਆਂ ਨੇ, ਪਰ ਨਾਲ ਲੰਬੇ ਸਮੇਂ ਤੱਕ ਅਗਰ ਰਹਿੰਦੀਆਂ ਨੇ ਤੇ ਤੁਹਾਨੂੰ ਉਹਦਾ ਕੋਈ ਬਹੁਤਾ ਖਤਰਾ ਨਹੀਂ। ਖਤਰਾ ਉਸ ਵੇਲੇ ਹੁੰਦਾ ਆ ਜਿਸ ਤਰ੍ਹਾਂ ਕਿ ਆਮ ਤੌਰ ਤੇ ਇਹ ਜਾਣਿਆ ਜਾਂਦਾ ਆ ਵੀ ਕੋਈ ਸਿਸਟ, ਕੋਈ ਫਾਈਬਰੋਸਿਸ ਟਿਊਮਰ ਯਾਨੀ ਸਖਤ ਹੋ ਗਿਆ, ਕੋਈ ਮੌਕਾ, ਕੋਈ ਤਿਲ ਲੰਬੇ ਸਮੇਂ ਤੱਕ ਤੁਹਾਡੇ ਸਰੀਰ ਦੇ ਨਾਲ ਲੱਗਿਆ ਹੋਇਆ ਹੈ, ਕੋਈ ਪ੍ਰੋਬਲਮ ਨਹੀਂ। ਪਰ ਕਿਸੇ ਵੇਲੇ ਹਾਲਾਤ ਇਸ ਉਲਟ ਪਾਸੇ ਟਰਨ ਅਪ ਹੋ ਗਏ ਤੇ ਉਸ ਵੇਲੇ ਇਹਦੇ ਵਿੱਚ ਹੋਰ ਇੱਕ ਸਰਕੂਲੇਸ਼ਨ ਆਣਾ ਸ਼ੁਰੂ ਹੋ ਜਾਂਦਾ, ਸਰਕੂਲੇਸ਼ਨ ਦੇ ਵਿੱਚ ਸਰਕੂਲੇਸ਼ਨ ਜ਼ਹਿਰੀਲਾ ਮਾਦਾ ਆਣਾ ਸ਼ੁਰੂ ਹੋ ਜਾਂਦਾ ਤੇ ਉਸ ਵੇਲੇ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਕੈਂਸਰ। ਇਹ ਡਿਫਰੈਂਟ ਕਾਇੰਡ ਆਫ ਡਿਵੈਲਪਮੈਂਟ ਆਫ ਦੀ ਸੈਲ, ਸੈੱਲਾਂ ਦੀ ਇੱਕ ਵੱਖਰੀ ਤਰ੍ਹਾਂ ਦੀ ਡਿਵੈਲਪਮੈਂਟ ਜਿਹਦਾ ਆਮ ਤੌਰ ਤੇ ਸਪੀਡ ਅਪ ਨਾਰਮਲ ਸਪੀਡ ਨਾਲੋਂ ਜ਼ਿਆਦਾ ਸਪੀਡ ਉਹਦੀ ਹੁੰਦੀ ਹੈ। ਬਦਬੂ ਫੈਲਦੀ ਹੈ ਨਾ, ਪਾਣੀ ਹੋਵੇ ਛੱਪੜ ਦੇ ਵਿੱਚ ਪਿਆ ਤੇ ਕੋਈ ਬੋਲ ਹੀ ਮਾਰਦਾ ਸੀ ਕੋਲੋਂ ਨੰਘੇ ਜਾਂਦੇ, ਤੇ ਜੇ ਪਾਣੀ ਜਦੋਂ ਗੰਦਲਾ ਆਉਣਾ ਸ਼ੁਰੂ ਹੋ ਜਾਵੇ ਤੇ ਛੱਪੜ ਦੇ ਨੇੜੇ ਹੋ ਨਹੀਂ ਨੰਘਿਆ ਜਾਂਦਾ। ਸੋ ਇਸੇ ਤਰ੍ਹਾਂ ਇਹ ਜਿਹੜੀ ਕੈਂਸਰਸ ਟਾਈਪ ਦੀ ਕੰਡੀਸ਼ਨ ਹੁੰਦੀ ਹੈ ਸੈੱਲਾਂ ਦੇ ਵਿੱਚ, ਇਸ ਸਾਈਟੋਪਲਾਜ਼ਮ ਦੀ ਮੈਂ ਗੱਲ ਕਰ ਰਿਹਾ, ਜਿਹੜਾ ਚਾਰ ਦੀਵਾਰੀ ਦੇ ਅੰਦਰ ਮੈਂਬਰੇਨ ਦੇ ਅੰਦਰ ਵਾਲਾ ਪਾਣੀ ਹੈਗਾ, ਜਦੋਂ ਉਹਦੇ ਚ ਖਰਾਬੀ ਹੋ ਜਾਂਦੀ ਹੈ ਤੇ ਸਿਸਟ ਵਗੈਰਾ ਜਾਂ ਟਿਊਮਰ ਵਗੈਰਾ ਜਾਂ ਫਾਈਬਰਾਇਡ ਵਗੈਰਾ ਬਣਨੇ ਸ਼ੁਰੂ ਹੋ ਜਾਂਦੇ ਨੇ, ਉਸ ਵੇਲੇ ਇਹਦੇ ਕੈਂਸਰ ਬਣਨ ਦੀਆਂ ਸੰਭਾਵਨਾ ਹੁੰਦੀ। ਸਾਨੂੰ ਖਤਰਾ ਇਸ ਗੱਲ ਦਾ ਹੁੰਦਾ ਆ ਵੀ ਜੇ ਅਸੀਂ ਇਹਦਾ ਹੋਰ ਕੋਈ ਪ੍ਰਬੰਧ ਨਾ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੰਦਾ ਪਾਣੀ ਬੋ ਮਾਰੂਗਾ, ਬਿਮਾਰੀਆਂ ਫੈਲਾਊਗਾ। ਇਹ ਜਿਹੜਾ ਸਿਸਟ ਜਾਂ ਫਾਈਬਰੋਸਿਸ ਹੈਗਾ ਆ, ਜੇ ਤਾਂ ਰਿਲੀਵ ਹੋ ਜਾਵੇ ਤੇ ਗੁੱਡ ਐਂਡ ਵੈਲ, ਨਾ ਰਿਲੀਵ ਹੋ ਜਾਵੇ ਤੇ ਫਿਰ ਸਾਨੂੰ ਇਹਨੂੰ ਡਾਕਟਰ ਕਹਿੰਦੇ ਚੰਗਾ ਭਾਈ ਇਸ ਨੂੰ ਕੱਢ ਦਿਓ। ਹਾਂਜੀ, ਔਰ ਇਹਦੇ ਕਰਕੇ ਆਮ ਤੌਰ ਤੇ ਜਿਹੜੀਆਂ ਕੰਡੀਸ਼ਨਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ ਨੇ, ਸੈੱਲ ਤੋਂ ਸੈੱਲ ਦੀ ਡਿਵੀਜ਼ਨ ਬਣਾ ਕੇ, ਸੈੱਲ ਤੋਂ ਸੈੱਲ ਬਣਦਾ ਹੈ ਨਾ ਸਾਡਾ, ਜਿਵੇਂ ਅਮੀਬਾ ਕੱਟੋ ਤੇ ਉਹਦੇ ਦੋ ਅਮੀਬੇ ਬਣ ਜਾਂਦੇ ਨੇ, ਸਾਡੇ ਸੈੱਲਾਂ ਦੇ ਵਿੱਚ ਇੱਕ ਦੋ ਤਰ੍ਹਾਂ ਦੀ ਡਿਵੀਜ਼ਨ ਹੁੰਦੀ ਹੈ, ਇੱਕ ਡਿਸਟ੍ਰਕਸ਼ਨ ਦੀ ਡਿਵੀਜ਼ਨ ਹੁੰਦੀ ਮਾਈਟੋਟਿਕ, ਇੱਕ ਕੰਸਟਰਕਸ਼ਨ ਦੀ ਡਿਵੀਜ਼ਨ ਹੁੰਦੀ ਮਿਓਸਿਸ। ਔਰ ਮਿਓਸਿਸ ਦੇ ਮੁਤਾਬਕ ਜਿਵੇਂ ਇੱਕ ਸੈੱਲ ਨੇ ਦੋ ਬਣਨਾ ਸੀ, ਬੱਚੇ ਤੋਂ ਜਵਾਨ ਹੁੰਦੇ ਜਾਂਦੇ ਆ, ਵੱਡੇ ਹੁੰਦੇ ਜਾਂ ਸਰੀਰ ਵੱਡਾ ਹੁੰਦਾ ਜਾਂਦਾ, ਮਿਓਸਿਸ ਡਿਵੀਜ਼ਨ ਦੇ ਵਿੱਚ ਚੱਲਦਿਆਂ ਹੋਇਆਂ ਇਹ ਚੀਜ਼ ਸਾਰੀ ਦੀ ਸਾਰੀ ਕਵਰ ਹੁੰਦੀ ਜਾਂਦੀ। ਪਰ ਜੇ ਕਿਸੇ ਥਾਂ ਤੇ ਰੁਕ ਪੈ ਗਈ, ਜੇ ਕਿਸੇ ਥਾਂ ਤੇ ਕਿਸੇ ਬੱਚਾ ਮਾਰ ਰਹਿੰਦਾ ਸੀ, ਐਂਟੀਬਾਇਓਟਿਕ ਬੜੇ ਦਿੱਤੇ ਜਾਂ ਕੁਝ ਹੋਰ ਐਸਾ ਕੋਈ ਬਹੁਤ ਜ਼ਿਆਦਾ ਦਿੱਤਾ, ਕਈਆਂ ਥਾਵਾਂ ਤੇ ਇਹ ਟੌਕਸਿਨ, ਇਹ ਜ਼ਹਿਰੀਲਾ ਮਾਦਾ ਇਹਨੇ ਤੁਹਾਡੇ ਸਾਈਟੋਪਲਾਜ਼ਮ ਦੀ ਅੰਦਰ ਦੀ ਕੰਸਿਸਟੈਂਸੀ ਚੇਂਜ ਕਰ ਦਿੱਤੀ, ਉਹ ਬਈ ਇਹਦੇ ਬੱਚੇ ਦਾ ਕੱਦ ਹੀ ਛੋਟਾ ਰਹਿ ਗਿਆ। ਇਹਦੇ ਤੇ ਯਾਰ ਇੱਕ ਲੱਤ ਬਾਂਹ ਹੀ ਛੁੱਟੀ ਹੋ ਗਈ ਹੈ। ਇਹ ਸਾਰੀਆਂ ਕੰਡੀਸ਼ਨਾਂ ਜਿਹੜੀਆਂ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹਦਾ ਮਤਲਬ ਇਹ ਆ ਕਿ ਇਹਦਾ ਜਿਹੜਾ ਸਾਈਟੋਪਲਾਜ਼ਮ ਸੀ ਜਿਹਨੇ ਡਿਵੀਜ਼ਨ ਹੋ ਕੇ ਇੱਕ ਸੈੱਲ ਤੋਂ ਦੋ ਸੈੱਲ ਚ ਜਾਣਾ ਸੀਗਾ, ਉਹ ਸਪੀਡ ਘੱਟ ਗਈ ਹੈ, ਉਹ ਘੱਟ ਗਈ ਹੈ ਤੇ ਇਸ ਕਰਕੇ ਇਹਦਾ ਕੱਦ ਛੋਟਾ ਰਹਿ ਗਿਆ ਹੈਗਾ। ਜਾਂ ਕੋਈ ਔਰਤ ਹੈਗੀ ਹੈ ਤੇ ਉਹਦੇ ਵੀ ਮਾਸਕ ਧਰਮ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਗਿਆ, ਉਹਦੇ ਸਰੀਰ ਦੇ ਵਿੱਚ ਜ਼ਿਆਦਾਤਰ ਫਾਈਬਰਾਇਡ ਹੋ ਗਿਆ ਜੀ, ਡਾਕਟਰਾਂ ਨੇ ਤੈਨੂੰ ਤਾਂ ਫਾਈਬਰਾਇਡ ਹੋ ਗਿਆ, ਬੱਚੇਦਾਨੀ ਦੇ ਵਿੱਚ ਤੇਰੇ ਤਾਂ ਟਿਊਮਰ ਹੋ ਗਿਆ ਜੀ, ਜਾਂ ਓਵਰੀ ਦੇ ਵਿੱਚ ਕਹਿੰਦੇ ਤੇਰੇ ਤਾਂ ਸਿਸਟ ਹੋ ਗਿਆ ਜੀ, ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਜਿਨ੍ਹਾਂ ਵਿੱਚ ਇਸ ਤਰ੍ਹਾਂ ਦੇ ਸਿਸਟ ਹੋ ਜਾਂਦੇ ਨੇ। ਔਰ ਉਹਦਾ ਕਾਰਨ ਪਿਛਲੇ ਪਾਸੇ ਕੀ ਹੁੰਦਾ, ਉਸ ਸਾਈਟੋਪਲਾਜ਼ਮ ਦੀ ਕੰਸਿਸਟੈਂਸੀ ਦਾ ਚੇਂਜ ਕਰ ਜਾਣਾ, ਤੇ ਕਾਰਨ ਫਿਰ ਮੈਂ ਤੁਹਾਨੂੰ ਉਹੀ ਦੱਸਿਆ, ਇੰਡੋਟੋਕਸਿਨ ਤੇ ਆਬਜ਼ੋਟੋਕਸਿਨ ਦੇ ਵਿੱਚੋਂ ਕੁਝ ਵੀ ਹੋ ਸਕਦਾ। ਹੁਣ ਕੀ ਆ ਭਾਈ, ਉਸ ਗੰਦੇ ਪਾਣੀ ਛੱਪੜ ਦੇ ਵਿੱਚ ਬੈਕਟੀਰੀਆ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ, ਪਹਿਲਾਂ ਤੇ ਹੈ ਨਹੀਂ ਸੀ। ਜਦੋਂ ਇਹ ਸਾਈਟੋਪਲਾਜ਼ਮ ਬਦਲ ਗਿਆ ਤੇ ਉਦੋਂ ਜਿਹੜੇ ਸਾਡੇ ਬਾਹਰੋਂ ਆਉਣ ਵਾਲਾ ਮਟੀਰੀਅਲ ਹੈ ਉਹਦੇ ਵਿੱਚ ਕੋਈ ਵੀ ਚੀਜ਼ ਜਾ ਸਕਦੀ ਹੈ ਤੇ ਉਹਦੀ ਟੈਂਡੈਂਸੀ ਦੀ ਵੀ ਗਰੋ ਨਹੀਂ ਕਰਦੀ। ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਪੈਦਾ ਹੁੰਦੇ, ਵੀ ਇੱਥੇ ਆ ਬੀਜਿਆ ਨਹੀਂ ਜਾ ਸਕਦਾ ਇਸ ਧਰਤੀ ਦੇ ਵਿੱਚ, ਇਹ ਧਰਤੀ ਇਸ ਨੂੰ ਸੂਟੇਬਲ ਨਹੀਂ ਹੈਗੀ, ਇਹਨੇ ਇਸ ਨੂੰ ਨਹੀਂ, ਹੁਣ ਮੱਕੀ ਰਾਜਸਥਾਨ ਚ ਨਹੀਂ ਨਾ ਬੀਜੀ ਜਾਂਦੀ ਕਿਉਂਕਿ ਪਾਣੀ ਹੈ ਨਹੀਂ, ਕਿਉਂਕਿ ਉਹ ਰੇਤਲਾ ਹੈ ਸਾਰਾ, ਉਹ ਨਹੀਂ ਹੋਇਆ ਜਾਂਦਾ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿਨ੍ਹਾਂ ਵਿੱਚ ਕੋਈ ਚੀਜ਼ ਨਹੀਂ ਉੱਗ ਸਕਦੀ। ਜਦੋਂ ਸਾਡਾ ਸਰੀਰ ਜਾਂ ਸਾਡਾ ਸਾਈਟੋਪਲਾਜ਼ਮ ਨਾਰਮਲ ਕੰਸਿਸਟੈਂਸੀ ਦੇ ਵਿੱਚ ਹੈਗਾ ਆ, ਔਰ ਉਹਦਾ ਸਾਰਾ ਕੁਝ ਆਵਾਜਾਈ ਉਹੀ ਪ੍ਰੋਟੀਨ ਬੇਸ ਬਣੀ ਹੋਈ ਹੈ ਤੇ ਨਾਰਮਲ ਪ੍ਰੋਟੀਨ ਬੇਸ ਬਣੀ ਹੋਈ ਹੈ, ਉਹਦੇ ਚ ਬਿਮਾਰੀ ਘੱਟ ਆਊਗੀ। ਜਦੋਂ ਵੀ ਕਿਸੇ ਸਰੀਰ ਦੇ ਵਿੱਚ ਬਿਮਾਰੀ ਆਉਂਦੀ ਹੈ ਨਾ, ਉਹਦਾ ਮਤਲਬ ਕੀ ਆ ਕਿ ਸਰੀਰ ਦੇ ਸੈੱਲ ਦੇ ਅੰਦਰ ਜਿੰਨਾ ਵੀ ਸਾਈਟੋਪਲਾਜ਼ਮ ਹੈ ਉਹਦੀ ਇੱਕ ਕੰਸਿਸਟੈਂਸੀ ਹੈ, ਉਹ ਕੰਸਿਸਟੈਂਸੀ ਬਦਲ ਗਈ ਹੈ। ਕਿਉਂ ਬਦਲ ਗਈ ਹੈ ਕਿ ਬਾਹਰੋਂ ਆਉਣ ਵਾਲੇ ਬੈਕਟੀਰੀਆ ਉਹਦੇ ਵਿੱਚ ਸ਼ਾਮਲ ਹੋ ਗਏ ਨੇ, ਉਹਦੇ ਵਿੱਚ ਅੱਗੇ ਤੇ ਉਹ ਮਾਰ ਦਿੰਦੇ ਸੀ ਕਿਉਂਕਿ ਨਾਰਮਲ ਸੀਗੇ, ਪਾਵਰਫੁਲ ਸੀਗੇ, ਹੁਣ ਉਹ ਕਿਸੇ ਤਰ੍ਹਾਂ ਕਮਜ਼ੋਰ ਹੋ ਗਏ ਤੇ ਉਹਦੀ ਜਿਹੜੀ ਕੰਸਿਸਟੈਂਸੀ ਆ ਉਹ ਬਦਲ ਗਈ ਹੈ, ਜਿਸ ਕਰਕੇ ਇਹ ਬਿਮਾਰੀਆਂ ਆਣੀਆਂ ਸ਼ੁਰੂ ਹੋ ਗਈਆਂ ਹਨ। ਤੋ ਬੇਸ ਉਹਦਾ ਫਿਰ ਉਹੀ ਸਾਨੂੰ ਵੇਖਣਾ ਪੈਂਦਾ ਹੈ ਕਿ ਭਾਈ ਇਹਦੇ ਪਿੱਛੇ ਕੀ ਹੋ ਚੁੱਕਿਆ ਹੈਗਾ। ਸੋ ਖਾਸ ਤੌਰ ਤੇ ਜਿੰਨਾ ਵੀ ਲੋਕਾਂ ਨੂੰ ਕੈਂਸਰਸ ਟੈਂਡੈਂਸੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ, ਆਮ ਤੌਰ ਤੇ ਜਿਹੜੇ ਮਾਈਕਰੋਸਕੋਪ ਦੇ ਡਾਕਟਰ ਲੋਕ ਵੇਖਦੇ ਨੇ ਨਾ, ਤੇ ਉਹ ਫਿਰ ਇਹ ਵੇਖਦੇ ਨੇ, ਉਹਨੂੰ ਕਹਿੰਦੇ ਨੇ ਅਸੀਂ ਮੈਕਰੋਫੇਜਸ, ਲਾਰਜ ਮੋਨੋਸਾਈਟਸ ਜਾਂ ਮੈਕਰੋਫੇਜਸ ਸੈੱਲ ਜਾਂ ਬੇਸੋਫਿਲ, ਇਹ ਇਹੋ ਜਿਹੇ ਸੈੱਲ ਨੇ ਜਿਹੜੇ ਸੈੱਲ ਆਮ ਤੌਰ ਤੇ ਨਾਰਮਲ ਕੁਆਂਟਿਟੀ ਦੇ ਵਿੱਚ ਨਹੀਂ ਰਹਿੰਦੇ, ਨਾਰਮਲ ਕੁਆਲਿਟੀ ਦੇ ਵਿੱਚ ਨਹੀਂ ਰਹਿੰਦੇ। ਨਿਊਟ੍ਰੋਫਿਲ ਦੀਆਂ ਬਹੁਤ ਸਾਰੀਆਂ ਕਿਸਮਾਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ, ਉਹਨਾਂ ਦੇ ਵਿੱਚੋਂ ਇਹਨਾਂ ਦੇ ਜਿਹੜੇ ਸਾਈਜ਼ ਨੇ ਉਹ ਵਧਣੇ ਸ਼ੁਰੂ ਹੋ ਗਏ। ਇੱਟ ਵੱਡੀ ਹੈ ਤੇ ਜਿੱਥੇ ਨਾਰਮਲ ਸਾਈਜ਼ ਨਹੀਂ ਨਾ ਲੱਗਣੀ ਫਿਰ ਵਧਣਾ ਸ਼ੁਰੂ ਹੋ ਜੂਗਾ ਨਾ, ਜਿਵੇਂ ਟੇਢੀ ਇੱਟ ਲੱਗੂਗੀ ਵੱਡੀ ਹੋਊਗੀ ਤੇ ਕਿਸੇ ਪਾਸੇ ਵੱਧਗੀ ਨਾ। ਸੋ ਇਸੇ ਤਰ੍ਹਾਂ ਦੀ ਵਿੰਗੀ ਟੇਢੀ ਜੀ ਉਹ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਵਿੰਗੀ ਟੇਢੀ ਗੱਲ ਦੀ ਪਹਿਲੀ ਨਿਸ਼ਾਨੀ ਅਗਰ ਕੋਈ ਟਿਊਮਰ, ਅਗਰ ਕੋਈ ਮੌਕਾ, ਅਗਰ ਕੋਈ ਸਿਸਟ ਤੁਸੀਂ ਹੱਥ ਲਾਓ ਤੇ ਤੁਹਾਨੂੰ ਲੱਗੇ ਯਾਰ ਇਹਦਾ ਇਰੈਗੂਲਰ ਜੀ ਗੋਲ ਸ਼ੇਪ ਨਹੀਂ ਹੈਗੀ, ਇਹਦੀ ਗੋਲ ਸ਼ੇਪ ਨਹੀਂ, ਐਵੇਂ ਉੱਚੇ ਨੀਵੇਂ ਟਿੱਬੇ ਟਿੱਬੇ ਜੇ ਲੱਗਦੇ ਨੇ ਉਂਗਲੀ ਹੱਥ ਦੇ, ਆਪ ਵੀ ਘਰ ਵਿੱਚ ਤੁਸੀਂ ਦੇਖ ਸਕਦੇ ਹੋ ਕਿਸੇ ਨੂੰ ਕੋਈ ਥਾਂ ਤੇ ਕਿਸੇ ਥਾਂ ਤੇ ਟਿਊਮਰ ਹੋਇਆ ਉਹਨੂੰ ਆਪਣਾ ਹੱਥ ਫੜ ਕੇ ਇਵੇਂ ਬ੍ਰੈਸਟ ਜਾਂ ਬੱਚਿਆਂ ਨੂੰ ਬੀਬੀਆਂ ਨੂੰ ਆਮ ਤੌਰ ਤੇ ਬ੍ਰੈਸਟ ਦੇ ਵਿੱਚ ਟਿਊਮਰ ਹੋ ਜਾਂਦੇ ਨੇ ਔਰ ਬਹੁਤੀਆਂ ਨੂੰ ਕੈਂਸਰ ਟਿਊਮਰ ਵਗੈਰਾ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਹ ਚਾਹੀਦਾ। ਮੈਂ ਵੈਸੇ ਕਈ ਤਰ੍ਹਾਂ ਇਹ ਤੁਹਾਨੂੰ ਐਗਜ਼ਾਮੀਨੇਸ਼ਨ ਵੀ ਦੱਸਿਆ ਕਿ ਤੁਸੀਂ ਆਪਣੇ ਰੈਸਟ ਰੂਮ ਜਾਂਦੇ ਹੋ, ਬਾਥਰੂਮ ਚ ਨਹਾਉਂਦੇ ਹੋ, ਨਹਾਉਣ ਸਮੇਂ ਕਮ ਸੇ ਕਮ ਹਫ਼ਤੇ 10 ਦਿਨ ਬਾਅਦ ਆਪਣੀ ਛਾਤੀ ਨੂੰ ਆਪਣੇ ਹੱਥਾਂ ਦੇ ਨਾਲ ਇੰਸਪੈਕਸ਼ਨ ਪਲਪੇਸ਼ਨ ਪ੍ਰਕਸ਼ਨ ਜ਼ਰੂਰ ਕਰ ਲਓ। ਔਰ ਉਹ ਮੈਂ ਤਰੀਕਾ ਇਹ ਦੱਸਿਆ ਸੀਗਾ ਭਾਈ ਵੇਖੋ ਬ੍ਰਸ਼ ਦੀ ਕੋਈ ਸ਼ੇਪ ਤਾਂ ਨਹੀਂ ਬਦਲ ਗਈ, ਬ੍ਰਸ਼ ਨੂੰ ਹੱਥ ਲਾ ਕੇ ਵੇਖੋ ਉਹਦੇ ਅੰਦਰ ਕਿਸੇ ਥਾਂ ਤੇ ਕੋਈ ਗਿਲਟੀ ਨਹੀਂ ਦਿਸਦੀ, ਉੱਚਾ ਨੀਵਾਂ ਵਾ ਕਿਸੇ ਪਾਸੇ ਨੂੰ ਬ੍ਰਸ਼ ਜਿਹੜੀ ਅੱਗੇ ਪਾਸੇ ਨੂੰ ਵਧਿਆ ਹੋਇਆ ਤਾਂ ਨਹੀਂ ਲੱਗਦੀ। ਪਲੱਸ ਉਸ ਵਧੀ ਹੋਈ ਥਾਂ ਨੂੰ ਹੱਥ ਚ ਫੜ ਕੇ ਦੇਖਣ ਦੀ ਕੋਸ਼ਿਸ਼ ਕਰੋ ਤੇ ਉਹਦੇ ਦੋ ਚਾਰ ਚਫੇਰੇ ਉਂਗਲ ਘੁਮਾਉਣ ਦੀ ਕੋਸ਼ਿਸ਼ ਕਰੋ ਤੇ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਜਿਵੇਂ ਇਰੈਗੂਲਰ ਜਿਹਾ ਗੁਲਾਈ ਨਹੀਂ ਪੂਰੀ ਹੈਗੀ, ਟਾਇਰ ਦੇ ਰਿਮ ਤਰ੍ਹਾਂ ਪੂਰੀ ਗੁਲਾਈ ਨਹੀਂ ਹੈਗੀ, ਉੱਚਾ ਨੀਵਾਂ ਜਿਹਾ ਲੱਗਦਾ ਹੈਗਾ ਤੇ ਇਮੀਡੀਏਟ ਡਾਕਟਰ ਦੇ ਕੋਲੇ ਜਾਓ, ਇਹ ਨਾਰਮਲ ਨਿਸ਼ਾਨੀਆਂ ਨਹੀਂ ਹੈਗੀਆਂ। ਔਰ ਇਹ ਕਿਸ ਚੀਜ਼ ਦੀਆਂ ਨਿਸ਼ਾਨੀਆਂ ਨੇ, ਉਹ ਜਿਹੜੇ ਸੈੱਲ ਨੇ ਨਾ ਉੱਥੇ ਉਹਨਾਂ ਦਾ ਜਿਹੜਾ ਸਾਈਟੋਪਲਾਜ਼ਮ ਹੈ ਨਾ ਜਿਹੜਾ ਉਹਨਾਂ ਦਾ ਜਿਹੜਾ ਪ੍ਰੋਟੀਨ ਬੇਸ ਹੈ ਨਾ ਜਿਹਦੇ ਕਰਕੇ ਬਣੀ ਹੋਈ ਹੈ ਉਹ ਚੇਂਜ ਹੋ ਗਈ ਆ, ਉਹ ਚੇਂਜ ਹੋ ਗਈ ਹੈ ਔਰ ਇਹਦੇ ਆਉਣ ਵਾਲੇ ਸਿੱਟੇ ਜਿਹੜੇ ਚੰਗੇ ਨਹੀਂ ਹੋਣਗੇ। ਭਾਵ ਜਿੰਨੀਆਂ ਵੀ ਮੈਲੀਗਨੈਂਟ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ, ਇਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਵੀ ਪੈਦਾ ਹੁੰਦੀਆਂ ਨੇ ਉਹ ਆਮ ਤੌਰ ਤੇ ਇਸ ਸਾਈਟੋਪਲਾਜ਼ਮ ਦੀ ਖਰਾਬੀ ਦੇ ਕਰਕੇ ਹੁੰਦੀਆਂ ਨੇ। ਔਰ ਨਿਸ਼ਾਨੀਆਂ ਬਾਹਰ ਦੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ, ਬਈ ਕਿਤੇ ਵੀ ਸਿਸਟ, ਕਿਤੇ ਵੀ ਟਿਊਮਰ, ਕਿਤੇ ਵੀ ਗਿਰਟੀ, ਕਿਤੇ ਵੀ ਮੌਕਾ। ਈਵਨ ਬੜੇ ਸਾਲਾਂ ਤੋਂ ਤੁਹਾਡੇ ਨਾਲ ਕੋਈ ਦੱਸਦੀ, ਉਹਨੂੰ ਅਗਰ ਤੁਸੀਂ ਵੇਖੋ ਕਿ ਦਰਦ ਕਰਨਾ ਸ਼ੁਰੂ ਕਰਤਾ, ਅਗਰ ਤੁਸੀਂ ਵੇਖੋ ਕਿ ਉਹਦੀ ਗੋਲਾਈ ਜਿਹੜੀ ਹੈ ਉਹ ਚੇਂਜ ਹੋ ਗਈ ਹੈ, ਪੂਰੀ ਤਰ੍ਹਾਂ ਗੋਲ ਨਹੀਂ ਰਹਿ ਗਿਆ, ਸੋਫਟ ਨਹੀਂ ਰਹਿ ਗਿਆ, ਹਾਰਡ ਹੋ ਗਿਆ, ਤੇ ਹਾਰਡ ਵੀ ਇਰੈਗੂਲਰ ਹੋ ਗਿਆ ਆ। ਜਦੋਂ ਉਹ ਇਰੈਗੂਲਰ ਹੋ ਗਿਆ ਤੇ ਸਮਝੋ ਖਤਰਨਾਕ ਚੀਜ਼ ਆ, ਉਸੇ ਵੇਲੇ ਡਾਕਟਰ ਨੂੰ ਕੰਸਲਟ ਕਰੋ। ਔਰ ਇਹ ਸਾਰੀਆਂ ਗੱਲਾਂ ਕਿੱਥੇ ਹੈਗੀਆਂ ਨੇ? ਸਾਈਟੋਪਲਾਜ਼ਮ ਦੀਆਂ। ਔਰ ਸਾਈਟੋਪਲਾਜ਼ਮ ਦੀ ਸ਼ੁਰੂਆਤੀ ਗੱਲ ਹੀ ਇਹੀ ਹੈ ਕਿ ਸਰੀਰ ਚ ਮੌਕੇ ਹੋਣੇ, ਸਰੀਰ ਚ ਗਿਲਟੀਆਂ ਹੋਣੀਆਂ, ਟਿਊਮਰ ਹੋ ਜਾਣੇ, ਫਾਈਬਰਾਇਡ ਹੋ ਜਾਣੇ, ਇਹ ਸਾਰੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ। ਇੱਕ ਦੂਸਰੇ ਲਫ਼ਜ਼ ਚ ਮੈਂ ਕਹਾਂ ਬਈ ਸਰੀਰ ਦੇ ਵਿੱਚ ਕਿਸੇ ਵੀ ਥਾਂ ਤੇ ਕੋਈ ਇਰੈਗੂਲਰ, ਸਾਡੀ ਸ਼ੇਪ ਹੈ ਨਾ, ਮੇਰੇ ਨੱਕ ਦੀ ਸ਼ੇਪ, ਮੇਰੀ ਗੱਲਾਂ ਦੀ ਸ਼ੇਪ, ਮੇਰੇ ਮੱਥੇ ਦੀ ਸ਼ੇਪ ਹੈ, ਔਰ ਇਹਦੇ ਉੱਤੇ ਕੋਈ ਵੱਖਰੀ ਤੌਰ ਦਾ ਕੋਈ ਹੋਰ ਚੀਜ਼ ਪਾਸੇ ਨਿਕਲ ਜਾਵੇ, ਜਿਹੜੀ ਸਾਡੀ ਨਾਰਮਲ ਸ਼ੇਪ ਆ, ਉਹਦੇ ਉਂਗਲ ਹੈ, ਉਂਗਲ ਦੇ ਉੱਪਰ ਕੋਈ ਟਿਊਮਰ ਹੋ ਗਿਆ, ਕੋਈ ਗਲਤੀ ਹੋ ਗਈ, ਵੱਖਰੇ ਤੌਰ ਤੇ ਕੋਈ ਚੀਜ਼ ਦਿਸਣੀ ਸ਼ੁਰੂ ਹੋ ਜਾਵੇ, ਤਾਂ ਲਗਾਤਾਰ ਲੰਬੇ ਸਾਲਾਂ ਵਿੱਚ ਰਹਿ ਜਾਵੇ ਔਰ ਉਹਨੂੰ ਦਰਦ ਕਰਨ ਲੱਗ ਗਈ ਹੈ, ਤਾਂ ਤੁਸੀਂ ਇਹ ਸਮਝੋ ਭਈ ਉਹ ਆਪਣੀ ਦੀਵਾਰ ਫਾੜ ਕੇ ਬਾਹਰ ਨਿਕਲ ਰਹੀ ਹੈ, ਦਰਦ ਹੋ ਰਹੀ ਹੈ, ਇਹ ਸੀਰੀਅਸ ਗੱਲ ਆ, ਸਧਾਰਨ ਗੱਲ ਨਹੀਂ ਹੈ, ਤਾਂ ਭਾਵੇਂ ਨਿੱਕਾ ਜਿਹਾ ਮੁੱਖ। ਇਸੇ ਤਰ੍ਹਾਂ ਅੰਦਰ ਦੀਆਂ ਓਵਰੀਆਂ, ਓਵਰੀ ਦੇ ਵਿੱਚ ਜਾਂ ਯੂਟਰਸ ਦੇ ਵਿੱਚ ਹੋਣ ਵਾਲੇ ਟਿਊਮਰ ਨੇ, ਇਸੇ ਤਰ੍ਹਾਂ ਅਲੱਗ ਅਲੱਗ ਥਾਵਾਂ ਤੇ ਹੋਣ ਵਾਲੇ ਟਿਊਮਰ ਤੇ ਸਿਸਟ ਹੈਗੇ ਨੇ, ਇਹ ਜਿਹੜੇ ਪੈਦਾ ਹੁੰਦੇ ਨੇ, ਇਹ ਆਮ ਤੌਰ ਤੇ ਸਾਈਟੋਪਲਾਜ਼ਮ ਦੇ ਵਿੱਚ, ਉਹਦਾ ਮੈਂ ਫਿਰ ਦੱਸ ਰਿਹਾ, ਪ੍ਰੋਟੀਨ ਬੇਸ ਆ, ਪ੍ਰੋਟੀਨ ਕੰਸਿਸਟੈਂਸ ਦੀ ਹੈ, ਔਰ ਅਗਰ ਨਾਰਮਲ ਨਾ ਰਵੇ ਤੇ ਉਸ ਹਾਲਾਤ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀ। ਮੈਂ ਸਮਝਦਾ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਗਿਆ, ਔਰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਹੋਰ ਜਿਹੜੇ ਸੈੱਲ ਦੇ ਇਹ ਸਾਈਟੋ, ਇਹ ਤਾਂ ਅੰਦਰ ਦਾ ਘੋਲ ਆ, ਇਹ ਤੇ ਅੰਦਰ ਦਾ ਆਬੋ ਹਵਾ ਇਨਵਾਇਰਮੈਂਟ ਹੈ, ਸੈੱਲ ਦੇ ਅੰਦਰ ਦਾ ਇਨਵਾਇਰਮੈਂਟ ਹੈ ਜਿਹਦੀ ਮੈਂ ਗੱਲ ਕੀਤੀ, ਜਿਵੇਂ ਸਾਡਾ ਇਨਵਾਇਰਮੈਂਟ ਹੈਗਾ ਆ। ਹੁਣ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਵੱਖ ਵੱਖ ਜ਼ਿੰਮੇਵਾਰੀ ਦਿੱਤੀ ਹੋਈ ਹੈ ਕੁਦਰਤ ਨੇ, ਵੀ ਤੂੰ ਇਹ ਕਰਨਾ, ਤੂੰ ਇਹ ਕਰਨਾ, ਤੂੰ ਉਹ ਕਰਨਾ, ਉਹਦੀ ਜਾਣਕਾਰੀ ਫਿਰ ਮੈਂ ਅਗਲੇ ਪ੍ਰੋਗਰਾਮ ਚ ਤੁਹਾਡੇ ਨਾਲ ਸਾਂਝੀ ਕਰਾਂਗਾ। ਸਾਰੇ ਜੁੜੇ ਰਹੋ ਇਸ ਗੱਲ ਦੇ ਨਾਲ, ਇਹ ਬਹੁਤ ਜਾਣਕਾਰੀ ਵਾਲੀਆਂ ਗੱਲਾਂ ਨੇ, ਤੇ ਜਦੋਂ ਤੁਸੀਂ ਇਹ ਜਾਣ ਜਾਓਗੇ ਨਾ ਤੇ ਬਿਮਾਰੀਆਂ ਵਾਸਤੇ ਅਗਾਹੋਂ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹੜੀ ਬਿਮਾਰੀ ਆ ਸਕਦੀ ਤੇ ਕਿਹੜੀ ਨਹੀਂ ਆ ਸਕਦੀ। ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਂਡ ਕੋਟ ਡਬਲਨ ਕੈਲੀਫੋਰਨੀਆ 94568, ਮੇਰਾ ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿਚ ਸੁਣਨਾ ਚਾਹੁੰਦੇ ਹੋ ਜਾਂ ਹੋਮਿਓਪੈਥਿਕ ਤਰੀਕੇ ਰਾਹੀਂ ਸਾਇੰਟਿਫਿਕ ਅਪਰੋਚ ਦੇ ਤੌਰ ਤੇ ਕੋਈ ਬਿਮਾਰੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ।
1: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ। ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਤੱਕ, ਥੈਂਕ ਯੂ,
0: ਸ਼ੁਕਰੀਆ, ਮਿਹਰਬਾਨੀ।

ਆ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

Lift your own watching eyes, and we are only four call away. Bilkul dosto, asi tade ton sirf phone call away hi haan. Te aaj pehle hour vich dosto, main Vaisakhi te gal baat karanga, te dusre hour vich Sade Subha Singh Ji Khaira Sahib Ni Geetan De Betaj Badshah Nandlal Noorpuri Ji Hunan Te Galbaat Karnge Wonderful Shayar Bade Harman Pyare Apne Vele De Tari Ram Chatrak Jis Tarah Ohi Inna Varge San Aam Jattan De Aam Kamyan De Dukh Bayan Karne Wale Kudrat De Bahut Nede Manukhta De Bahut Nede ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ ਪਤਾ ਨਹੀਂ ਕਿੰਨੀਆਂ ਕੁ ਗਾਣੇ ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨਾ ਕਿੰਨੇ ਇਨਾਮ ਮਿਲੇ ਇਹਨਾਂ ਨੂੰ ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ ਉਸ ਵਕਤ ਬਾਦਲ ਸਾਹਿਬ ਉਹਨਾਂ ਦਾ ਰਾਜ ਭਾਗ ਸੀ ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ ਇਹਨਾਂ ਦੇ ਘਰ ਤੱਕ ਸੁਨੇਹ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਉਹਨਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ ਤੇ ਉਹਨਾਂ ਦੀ ਵਾਈਫ ਨੇ ਕਿਹਾ ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ ਦੋਸਤੋ ਆਜ ਸੁਹਿਰਦ ਲੋਕਾਂ ਦਾ ਸਮਾਜ ਦੇ ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ ਐਨੀ ਹਾਓ ਟੂ ਲਿਸਨ ਅਸ ਵਰਲਡ ਵਾਈਡ ਲਾਗ ਔਨ www parvazradio.com ਹਾਂਜੀ ਵੀ ਆਰ ਓਨਲੀ ਫੋਨ ਕਾਲ ਵੀ ਰਿਸਪੈਕਟ ਯੂ ਐਂਡ ਯੂਰ ਵਿਊਰਸ ਦੋਸਤੋ ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸੱਜਣੋ ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਆਓ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ ਯੂ ਮੋਸਟ ਵੈਲਕਮ ਨੂੰ ਅਮਰੀਕਾ ਚ ਜਰਮਨੀ ਚ ਇੰਡੀਆ ਚ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ ਕਾਲ ਕਰੋ ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ ਸਗੋਂ ਸਾਡੀ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ ਪਰ ਤੁਹਾਡੀ ਗੱਲਬਾਤ ਨਿਰਪੱਖ ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ ਔਰ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ ਬਾਏ
ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ, ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 April ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਏ ਸਾਡੇ ਵੱਲੋਂ ਢੇਰ ਮੁਬਾਰਕਾਂ, ਬਹੁਤ ਬਹੁਤ ਬਹੁਤ ਮੁਬਾਰਕਾਂ, ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆ ਦੇ ਭਲੇ ਦੀ ਅਰਦਾਸ। ਤੇ ਸੱਜਣੋ, ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸਿੱਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਹਾਂ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟਾਰਟ, ਕਾਫੀ ਪੁਰਾਣੀ ਵਰਕ ਸਟਾਰਟ ਹੈ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ ਦੋਸਤੋ, ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ, ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਿਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਵੇ ਤੇ ਇਹਨਾਂ ਨੂੰ ਕਾਰ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye 965 ਮਿਊਲੈਂਡ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਨਾ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਕਿੱਥੇ ਚਲਾ ਗਿਆ, ਹਾਂਜੀ ਠੀਕ ਹੈ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਉਹਨਾਂ ਦਾ, ਹਾਂਜੀ ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ, ਜਿਹੜੀ ਕਿਆ ਬਾਤਾਂ, ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ, ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆ ਮੰਨਦੀ, ਤੇ ਸਰਦਾਰ ਸੁਲੱਖਣ ਸਿੰਘ ਜੀ ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਂ ਕਰਾਂਗਾ, ਤੇ ਆ ਲਓ ਜੀ ਢਾਡੀ ਵਾਰ। ਪੁੱਤਰਾਂ ਦੇ ਦਾਨੀ ਸਹਿਬੇ ਕਮਾਲ, ਸਰਬੰਸ ਦਾਨੀ
ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ, ਪਰ ਕਿਆ ਬਾਤਾਂ, ਕਿਆ ਬਾਤਾਂ।

क्या बाता ने, क्या आवाज खूबसूरत है, क्या उन्हां दी पार्टी, क्या डायलॉग लिखे ने उन्होंने पुत्रां दे दानी दे सिफत दे विच। सो दोस्तो, मैं हुण अपनी गलबात शुरू करदा ते सोने पंजाब दी धरती मेलियां त्योहारां नजारियां ते सापण नाल शिंगारी भरी पई है। पीरां फकीरां आप बलकारी योधियां दी माणमती धरती है, नो डाउट। इथों दे वसनीक प्यार अते अणख तों जिंद दियां बाजियां लाउण वाले योधे ने, ते ए जमीन सोना उगलण वाली धरती ਧਰਤੀ ਦੀ ਦੁਨੀਆਂ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ, ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ ਯੂਐਸਏ ਤੋਂ TB18 ਕਣਕ, ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ, ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। ਯੂਪੀ, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ, ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਡਈਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਏਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ, ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਏਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੰਨਾ ਚ ਟੱਪ ਕੇ ਮਨਾਉਂਦੇ ਨੇ। ਜੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ।

ਦੋਸਤੋ, ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ, ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ ਦੋਸਤੋ। ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ, ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ, ਵਿਸਾਖੀ ਵੇਖਣ ਜਾਂਦੇ ਹੁੰਦੇ ਹਨ। ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ ਯਾਰ, 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4-5 ਵੀਹਾਂ ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਡਿਆ ਵਾ, ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ, ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ। ਤੇ ਜੱਟੀ ਦੀਆਂ ਵੀ ਆਸਾਂ ਪੂਰਾ, ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ, ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਸੀ, ਹੋਰ ਕੀ ਕਰਨਾ ਹੁੰਦਾ ਹੈ। 6 ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ। ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਡੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ, ਤੇ ਜੱਟੀ ਸਕੰਜਰੀ ਚ ਬਰਫ਼ ਪਾ ਕੇ ਚੁਸਕੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਵੀ ਪੀਂਦੇ ਵੇਖਿਆ ਸੀ ਜਦੋਂ ਮੈਂ, ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਵੀ ਪੀਂਦੀ ਜਿਸ ਤਰ੍ਹਾਂ। ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ, ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ, ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯਾਰ, ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕਹਿਰ, ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ, ਝਾਂਜਰ ਸੱਜਰਾਂ ਦੀ ਪੈਰੀ ਨਾ ਲੱਗੇ ਧਰਤੀ ਤੇ ਪੈਰ, ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ, ਸਕੰਜਵੀ ਪਿਲਾ ਦੇ ਮਿੱਤਰਾ ਵੇ ਬੁੱਲ ਸੁੱਕ ਗਏ ਦੰਦਾਸੇ ਵਾਲੇ, ਸਕੰਜਵੀ ਪਿਲਾ ਦੇ ਮਿੱਤਰਾ। ਦੇਖ ਲਓ, ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ, ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ, ਮੇਰਾ ਖਿਆਲ ਹੈ ਮੈਂ 7ਵੀਂ ਚ ਸਾਂ ਜਾਂ 8ਵੀਂ ਦੇ ਵਿੱਚ। ਇਹੋ ਸੱਜਣੋ, ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ, ਤੇ ਉਹ ਲੰਡਨ ਦੀ ਸੈਰ ਦੇ ਬਰਾਬਰ ਹੁੰਦਾ ਸੀ ਕਿਤੇ, ਵਿਚਾਰੀਆਂ ਨੇ ਸਾਲ ਚ 2 ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ, ਕਿਤੇ 1 ਵਾਰੀ ਸ਼ਹਿਰ, ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਸੀ ਜਦੋਂ 50 ਸਾਲ ਪਹਿਲਾਂ ਕਿਤੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ, ਫਿਰ ਇਹ ਜੱਟ ਨਸ਼ਿਆਇਆ, ਤਾਂ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ਿਆਇਆ, ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ, ਜੱਟ ਨੂੰ ਫਰਕ ਨਹੀਂ ਪੈਂਦਾ, ਨੀ ਤੇਰੇ ਅੱਗੇ ਥਾਨ ਸੁੱਟਿਆ, ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ। ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ, ਤੇ ਜੱਟੀਆਂ, ਵਾਹ ਵਾਹ, ਇਹ ਜੱਟੀਆਂ ਹੁਸਨ ਦੀਆਂ ਹੱਟੀਆਂ, ਪਹਿਲੇ ਤੋੜ ਦੀਆਂ ਦਾਰੂ ਦੀਆਂ ਮੱਟੀਆਂ, ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਏ ਨੂੰ ਲੁੱਟਣ, ਪਾ ਕੇ ਸੁਰਮਾ ਸਵਾਰਨ ਪੱਟੀਆਂ, ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ, ਉਹ ਲੁੱਟ ਲੈਣ ਇੱਕ ਵੱਡੀਆਂ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ, ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦਾ ਉਹ ਦਿਨ। ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ
ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿਚ। ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ, ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ, ਸਾਡਾ ਰਹਿਣੀ ਬਹਿਣੀ ਬਦਲ ਗਈ ਆ ਸਾਡੀ, ਹੈ ਅਸੀਂ ਬੜੇ ਬਦਲ ਗਏ ਆ। ਵੈਸੇ ਵੀ ਤੇ 50 ਸਾਲ ਵਿਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆਂ ਬਦਲ ਜਾਂਦੀ, ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ, ਹੁਣ 50ਵਾਂ ਚ, ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ। ਹੈ ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ, ਅਮੀਰੀ ਨਹੀਂ ਸੀ ਹੁੰਦੀ, ਕਿੱਥੇ ਅਮੀਰੀ ਹੁੰਦੀ, ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ, ਖਾਂਦਾ ਪੀਂਦਾ, ਦੋ ਹੋਣਗੇ, ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ, ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ, ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ। ਹੈ ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ, ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿਚ ਟੋਲੀਆਂ ਬਣਾ ਕੇ ਨਾ 1 ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ, ਅਸੀਂ 1 ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਨ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ, ਉਹਨੇ ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ, ਟਿਕੀ ਹੋਈ ਰਾਤ ਵਿਚ ਮੁੰਡੇ ਕੰਨਾਂ ਤੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ, ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਾਏ ਜਾਂਦੇ, ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਇੱਕ ਆਇਆ ਚੇਤਾ, ਉਹਨੇ ਨਾ 50ਵਾਂ ਦਾ ਨੋਟ 68 ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ 68 ਬਾਹੀਂ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧਰ ਨੂੰ ਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ 50ਵਾਂ ਦਾ ਨੋਟ 68 ਚ ਬੰਦਾ ਤੇ ਬੜੇ ਨਾਲ ਉਹਨੇ, ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ 68 ਖਿੱਚ ਲਈ ਉਹਦੀ, ਪਤਾ ਨੀ ਲੱਗਾ ਵਿਚਾਰੇ ਦਾ 50 ਰੁਪਈਆ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ 50 ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ 98 ਤੇ 94 ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਇਹ ਕਾਫੀ ਪੈਸੇ ਸਨ, 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਬਈ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ, ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜ ਧੜਕਣ ਰਿਹਾ ਜੇ, ਭਾਈ ਘੁੱਗੀ ਢੋਲੀ ਦੇ ਢੋਲ ਵਿਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ, ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ ਪਹਿਲਾਂ, ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਆਉਂਦੀਆਂ ਪੁਰਾਣੀਆਂ ਗੱਲਾਂ।
ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ, ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਆ। ਇਹ ਵੀ ਦਿਨ ਸਾਨੂੰ, ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਝੂਰ ਹੁੰਦਾ ਸੀ ਸਾਡੇ ਪਿੰਡ ਇੱਕ, ਹੈ ਬੜਾ ਸ਼ਰੀਫ, ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ, ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਘੜਿਆਂ ਦਾ। ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਤੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ, ਪਿੰਡ ਦੇ ਲੋਕ ਇਕੱਠੇ ਹੋ ਗਏ, ਕਿਉਂਕਿ ਦੋ ਕੀ ਕਨਾਲਾਂ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾਂ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ, ਉਹ ਸਾਡੀ ਜ਼ਮੀਨ ਅੱਧ ਤੇ ਵਾਹੁੰਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ, ਭਾਈ ਸ਼ਾਵਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ, ਸਾਰੇ ਪਿੰਡ ਵਾਲਿਆਂ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ, ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ, ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ, ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ, ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ, ਨਲਕੇ ਲਾਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ, ਹੈਂ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ, ਤੇ ਉਹ ਕਹਿੰਦਾ ਵਾ ਸ਼ੀਫਾ ਸਰਦਾਰ ਜੀ ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ, ਤੇ ਉਹ ਸੰਗਣ ਵਿਚਾਰ ਕਹਿੰਦਾ ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ, ਉਹ ਰਿਵਾਜ਼ ਜਿਸ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ, ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ, ਹੈਂ। ਇਹ ਸਾਰਾ ਕੁਝ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਭਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾਂ ਤੋਂ ਇਨਸਾਨ ਬਣਾਇਆ, ਤਮੀਜ਼ ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਰ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲੇ ਵੀ ਸਾਡੇ ਦਿਮਾਗ ਖਰਾਬ ਕਰ ਛੱਡੇ ਹਨ। ਹਾਂਜੀ, ਉਹਨਾਂ ਨੇ ਮੈਨੂੰ ਦੁਆਵਾਂ ਦੇ ਢੇਰ ਦੁਆਵਾਂ ਦਿੱਤੀਆਂ ਯਾਰ, ਹੈ, ਬਹੁਤ ਸਾਰੀਆਂ ਦੁਆਵਾਂ ਦਿੱਤੀਆਂ, ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦੁਆਵਾਂ ਦਿੱਤੀਆਂ।
ਹਾਂਜੀ ਸੱਜਣੋ, ਅੱਜ ਕੱਲ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ ਸੱਤਵੀਂ ਚ ਮੇਰਾ ਖਿਆਲ ਅੱਠਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫਲਾ 20 ਭਰੀਆਂ ਗਾਉਂਦਾ ਹੁੰਦਾ ਸੀ ਹੈ, ਤੇ ਫੇਰ ਉੱਤੋਂ 40-50 ਗਰਾਡ ਗਰਮੀ ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸੌਂ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਆਉਣਾ, ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਆਉਂਦੇ। 45-50 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ ਹੈ। ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ ਕੰਬਲ ਦੁੱਧ ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1-1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ ਚ, ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਹੋ ਹੈ ਜੀ। ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਨੇ, ਜਦੋਂ ਘੁੰਗਰੂਆਂ ਵਿੱਚ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ ਹੈ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ, ਜਿੱਥੇ ਗੁਰਦੁਆਰਾ ਉੱਥੇ ਵੀ ਬੜੀ, ਉਹਦੇ ਸਾਹਮਣੇ ਉੱਪਰਾ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਸਨ। ਢੋਲ ਦੇ ਡਗੇ ਤੇ ਤੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ ਹੈ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਨੂੰ ਲੋਕਾਂ ਕੋਲ ਦਨਾਲੀਆਂ, ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ, ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਹੀ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂੰਡ ਹੁੰਦਾ, ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂ ਚਮਕਦੇ, ਤੇ ਖੂੰਡ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਡੌਲੇ, ਹੱਥ ਚ ਖੂੰਡ ਫੜ ਕੇ ਨਾ, ਤੇ ਹੇਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ
ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖੱਟ ਕਢਾਏ ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ ਉਹ ਕੁਛ ਬਿਆਨ ਕਰ ਰਿਹਾ ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖੱਟ ਕਢਾਏ ਹੁੰਦੇ ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ ਸੋਨੇ ਦਾ ਨਹੀਂ ਪਿੱਤਲ ਦਾ ਮੈਂ ਫੇਰ ਹੁੰਦਾ ਤਾਂ ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਏ ਹਾਂਜੀ ਹੁੰਦਾ ਪਿੱਤਲ ਦਾ ਇਹ ਤੇ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸਮਾਈਲ ਦੇ ਰਹੇ ਹੁੰਦੇ ਸਨ ਕਈ ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ ਵੇਖ ਲੋ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ ਮੱਥੇ ਤੇ ਚੰਨ ਪਵਾਇਆ ਹਾਂਜੀ ਜਿਹੜੇ ਕਹਿੰਦੇ ਘਲਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ ਤੇ ਮਟਿਆਰਾਂ ਨੇ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ ਨਿੱਕੇ ਨਿੱਕੇ ਹਾਂਜੀ ਦੋਸਤੋ ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ ਤੇ ਬਹੁਤ ਹੀ ਸਮਾਰਟ ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ ਮੈਂ ਛੋਟਾ ਹੁੰਦਾ ਹਾਂ ਮੈਨੂੰ ਯਾਦ ਆ ਰਿਹਾ ਵੰਡਰਫੁਲ ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ੈ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਉਹ ਖੁਦਵਾਈ ਸੀ ਘੜੀ ਗੱਲ ਏਦਾਂ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ ਠੀਕ ਆ ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ ਉਹ ਬੋਲੀ ਸੀ ਨਾ ਇੱਕ ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀਂ ਫੁਲਕਾਰੀ ਆਡ ਸੰਮਾਂ ਵਾਲੀ ਡਾਂਗ ਜੱਟ ਦੀ ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ ਪਏ ਲੜ ਗਈ ਸੱਪ ਬਣ ਕੇ ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ੍ਹ ਬੰਨ੍ਹ ਕੇ ਆਉਂਦੀਆਂ ਹੁੰਦੀਆਂ ਸਨ 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ 12-1 ਵਜੇ ਤੇ ਫਿਰ ਬੰਦਿਆਂ ਦਾ ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ ਮੁਟਿਆਰਾਂ ਟੋਲੀਆਂ ਬੰਨ੍ਹ ਬੰਨ੍ਹ ਆ ਗਈਆਂ ਸਾਰੇ ਮੇਲੇ ਵਿੱਚ ਛਾ ਗਈਆਂ ਉਹਨਾਂ ਮਲ ਲਏ ਪੰਘੂੜੇ ਉਹਨਾਂ ਦੀਆਂ ਜੁਲਫਾਂ ਜ਼ਹਿਰੀ ਨਾਗ ਜਿਵੇਂ ਹਾਸੇ ਅਨਹਦ ਰਾਗ ਜਿਵੇਂ ਰੰਗ ਮਹਿੰਦੀ ਦੇ ਗੂੜੇ ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ ਹੱਥ ਰੰਗਲੇ ਚੂੜੇ ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ ਨਿੰਮੋ ਫਿਰੇ ਤੀਰ ਛੱਡਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਮੇਲੇ ਵਿੱਚ ਢੋਲ ਵੱਜਦਾ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ ਮੇਲੇ ਵਿੱਚ ਢੋਲ ਵੱਜਦਾ ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ ਜਮਲੇ ਦੀ ਤੂੰਬੀ ਹਵਾਵਾਂ ਫਿਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ ਲੋਕ ਜਿਸ ਤਰ੍ਹਾਂ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ ਆਪੋ ਆਪਣੇ ਜਲਵੇ ਵਿਖਾਉਂਦੇ ਬਹੁਤ ਵੱਡਾ ਦੀਵਾਨ ਸੱਜਦਾ ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ ਸੋਹਣ ਸਿੰਘ ਸੀਤਲ ਆ ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ ਜਸਵੰਤ ਸਿੰਘ ਚਾੜ ਪੱਟੀ
ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆਜ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦੁਆਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ। ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ। ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਹਨਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ਼ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾ ਜਮਾ ਆਨ, ਜਾਂ ਤੇ ਕਿਸੇ ਮਜਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫਿਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਛੈਣੇ ਹੁੰਦੇ, ਛੈਣੇ ਕਹਿਣ ਡਿਆ, ਛੈਣੀਆਂ ਸੰਨੀਆਂ ਥੋੜੇ ਛੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਉਸਾਰਨ ਵਾਲੇ ਬਲਡੋਜਰ ਹੁੰਦੇ ਨੇ। ਆਏ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਆਏ ਪੁੱਠੀ ਮੱਤ ਵਾਲਿਓ, ਕੰਮ ਕਰਨ ਵਾਲੇ ਕੰਮੀ ਨਹੀਂ, ਇਹ ਦੇਸ਼ ਉਸਾਰਨ ਵਾਲੇ ਬਲਡੋਜਰ ਨੇ।
ਜਿਹਨਾਂ ਨੂੰ ਤੁਸੀਂ ਕਮੀ ਕਹਿੰਦੇ, ਕਮੀ ਹਾ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪਾਂ ਇੱਕ ਨੇ ਯੇ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਂਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋਲਣ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫਿਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ੍ਹ ਵਿਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ ਬੋਤਾ ਸਿੰਘ। ਹਾਂਜੀ ਅੰਮ੍ਰਿਤ ਉਹਦੇ ਜੇ ਸੰਘੋਂ ਥੱਲੇ ਵੀ ਨਹੀਂ ਸੀ ਉਤਰਿਆ, ਉਹਦੇ ਨਾਲ ਭਾਈ ਗਰਜਾ ਸਿੰਘ, ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਹਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੋਏ ਜਿਹੇ। ਮੈਂ ਤੁਹਾਨੂੰ ਭੰਗਾੜੀ ਦੇ ਯੁੱਧ ਵਿਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਸ ਸਾਹਿਬ ਕਮਾਲ ਦੇ ਬੋਲਾਂ ਵਿਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੁੜਵਾਏ, ਦੁਨੀਆਂ ਨੇ ਅੱਖੀਂ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਦਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸਾਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ। ਹਾਂਜੀ ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ ਜਰਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਬਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

ಪ್ರತ್ಯೇಕ ಗಿಣ ಕಟ್ಟಿ ಮಾರ್ಗ.

चंडी दीवार जहाँ हाथी मुंगे

0: ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਹਾਕਮਾਂ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ ਫਿਰ ਜਾ ਕੇ। ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਤੇ। ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆਂ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਕੁ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਆ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨੀ, ਸਭ ਇੱਕ ਹੋ ਜਾਏ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਕੀ ਤੁਸੀਂ ਹੱਥੀ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮੱਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ, ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਾਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ, ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੇ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ ਹੈ। ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਣਾ ਹੈ। ਸਾਰੀ ਦੁਨੀਆਂ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆਂ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ, ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ। ਭਾਈ, ਤੂੰ ਸਿੱਖ ਸਹਿਬੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਉਹਨਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ, ਟੈਲੀਫੋਨ ਆ ਹੀ ਗਿਆ ਉਹਨਾਂ ਦਾ। ਖਹਿਰਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ। ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਾਹਿਬ, ਬਹੁਤ ਵਧੀਆ। ਸ਼ੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਪ੍ਰੋਗਰਾਮ ਪੇਸ਼ ਕਰਦਾ, ਉਹ ਤਾਂ ਤੁਸੀਂ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ, ਆਹ ਕਰਨਾ
0: ਚਾਹੀਦਾ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਤੁਸੀਂ ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਊ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆਂ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੇ, ਤੁਸੀਂ ਵੀ ਕੀਤਾ ਵਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ ਨੋਟ,
1: ਪਰ ਜੇ ਅਮਲਾਂ ਵਾਲੇ ਪਾਸੋਂ ਜਿਹੜੇ ਆ ਨਾ, ਅਮਲਾਂ ਵਾਲੇ ਪਾਸੋਂ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ, ਕੋਈ ਨੀ ਤੁਹਾਡੀ ਇੱਜ਼ਤ ਅਸੀਂ ਮਤਲਬ ਤੁਹਾਡੀ
0: ਇਹਨੂੰ ਵੀ ਵੱਧ ਕਰਾਂਗੇ, ਪਰ ਤੁਹਾਡੀ ਗੱਲ ਨੀ
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ, ਅਸੀਂ ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਆ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ, ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਸੀ, ਤੁਹਾਡੇ ਵਿੱਚ ਤੇ ਅਜੇ ਵੀ ਉਦਾਂ ਹੀ ਹੈ।
1: ਬਿਲਕੁਲ,
0: ਪਾਵਰ ਦਾ ਕੋਈ ਪਤਾ ਨੀ ਕੀ ਹੈ, ਕੋਈ ਕੋਈ ਮਜ਼ਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਆ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
1: ਨਹੀਂ, ਜੋ ਮਾਨਸ ਕੀ ਜਾਤ ਸਾਡੇ ਪਹਿਚਾਣ, ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
1: ਇਹ ਬਿਲਕੁਲ ਬਾਜਵਾ ਸਾਹਿਬ, ਗੱਲ ਏਦਾਂ ਹੋਈ ਸੀਗੀ ਕਿ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹੈ ਨਾ ਲੜਾਈ ਭਰਾਈ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਆ ਨਾ, ਤੁਸੀਂ ਇਹਨਾਂ ਨੂੰ ਭੇਜ ਦੋ ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਭੇਜੀਆਂ, ਇਹ ਤੁਸੀਂ ਜਿਹੜੇ ਸਾਡਾ ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੋਰ ਬਰਾਦਰੀ ਦਾ ਨਾਂ ਲੈਣ ਤੱਕ, ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਬਿਲਕੁਲ ਬੇਮਿਸਾਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਵੀ ਇੱਥੋਂ ਤੱਕ ਵਾ। ਪਰ ਲੇਕਿਨ ਚਲੋ ਖੈਰ, ਤੇ ਉਹ ਕਹਿੰਦੇ ਵੀ ਨਹੀਂ ਇਹ ਨਹੀਂ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਾਣੀ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾ ਦਿਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨਹੀਂ ਹੋ ਸਕਦਾ, ਤੇ ਜਦੋਂ ਮਤਲਬ ਜੇਦੀ ਕਰਨ ਲੱਗਦੇ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋਰ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਤੇ ਭੀੜ ਪਈ ਤੇ ਭੱਜ ਜਾਣਾ, ਤੇ ਜੇ ਆਨੰਦਪੁਰ ਦੇ ਕਿਲੇ ਵਿੱਚ ਪਹਾੜੀ ਰਾਜੇ ਹੁੰਦੇ ਜੀ ਮੁਸੀਬਤ ਦੇ ਵਿੱਚ ਤਾਂ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲੇ ਦਿਨ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਆ, ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ। ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਵੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ, ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ, ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਿਤੇ ਅੱਜ ਅਸੀਂ ਇਹੋ ਜਿਹੇ ਸਿੱਖ ਹੋ ਗਏ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਨੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਕਿਹਾ ਮੈਂ ਪਾਲਿਆ ਵਾ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਜੇ ਕਰਤਾ ਵਾ ਹੈਨਾ। ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰਿਆ ਕਿਤੇ ਨੀ ਲੱਭਦਾ ਪੁੱਤਰਾਂ ਦੇ ਦਾਨੀ ਵਰਗਾ।
1: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਜੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ ਜਿਹੇ ਸਿੰਘ।
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ
1: ਕਿੰਨਾ ਸਾਹਿਤ, ਔਰ ਸਾਹਿਤ ਐਵੇਂ ਨੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਂ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਦੇਖਦੇ ਹੋਣਗੇ।
1: ਆ ਸਾਹਿਬ ਸਿੱਧਣਾ ਵਾਸਤੇ ਬੜਾ ਇੱਕ ਇਕਾਂਤ, ਬੜਾ ਸ਼ਾਂਤਮਈ, ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹੈਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ, ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਹੈਨਾ ਸੂਰਮੇ
0: ਦਾਰਸ਼ਨਿਕ
1: ਸੀ, ਦਾਰਸ਼ਨਿਕ ਸੀ ਹੈਨਾ।
0: ਵੇਖੋ ਜੀ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦੇ ਆ ਤੇ ਅਗਲੇ ਦਿਨ ਸੁਨਾ ਵੀ ਆ ਜਾਣਾ ਵੀ ਜਿਹੜੇ ਛੋਟੇ ਹਨ ਉਹ ਵੀ ਨਹੀਂ ਰਹੇ ਹੈਗੇ। ਹਾਂਜੀ ਕਿੱਡੀ ਵੱਡੀ ਗੱਲ, ਦੋ ਪੁੱਤਰਾਂ ਨੂੰ ਤੇ ਅੱਖੀ ਵੇਖਿਆ। ਮਿਊਟ ਕੀ ਗੱਲ ਹੈ ਤੁਹਾਂ ਮਿਊਟ, ਮੇਰਾ ਖਿਆਲ ਹੈ ਇਹਨਾਂ ਦਾ ਤੁਹਾਡਾ ਹੱਥ ਲੱਗ ਗਿਆ ਕਿਤੇ ਤੇ ਤੁਹਾਡਾ ਮਿਊਟ ਹੋ ਗਿਆ ਜਾਂ ਉਹਨਾਂ ਨੂੰ ਪਤਾ ਨਹੀਂ ਉਹ ਗੱਲਾਂ ਕਰੀ ਜਾਣ ਰਹੇ ਹੋਣੇ ਨੇ ਉਹਨਾਂ ਦਾ ਮਿਊਟ ਤੇ ਤੁਸੀਂ ਮਿਊਟ
1: ਕਰਿਆ।
0: ਮੈਂ ਵੀ ਅੰਦਾਜ਼ਾ ਲਾਇਆ ਕਿ ਤੁਹਾਨੂੰ ਪਤਾ ਨਹੀਂ ਤੁਸੀਂ ਗੱਲਾਂ ਕਰੀ ਜਾ ਰਹੇ ਹੋ ਗਏ ਤੇ ਮਿਊਟ ਹੋ ਗਏ।
1: ਜੀ ਜੀ ਅੱਛਾ ਬਸ ਇੱਕ ਹੋਰ ਬੇਨਤੀ ਮੈਂ ਕਰਦਾ
0: ਜੀ ਜੀ ਹੁਕਮ।
1: ਮੈਂ ਆਪਣਾ ਤੇ ਚਲੋ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਬਾਰੇ ਜੋ ਵੀ ਕਰਾਂਗਾ ਮਤਲਬ ਚਲੋ ਗੱਲ, ਲੇਕਿਨ ਉਦੋਂ ਪਹਿਲਾਂ ਮੈਂ ਨਾ ਇੱਕ ਧਾਦੀ ਜੋ ਕੁਛ ਤੁਸੀਂ ਗੁਰੂ ਸਾਹਿਬ ਦੇ ਬਾਰੇ ਪੇਸ਼ ਕੀਤਾ ਮੈਂ ਵੀ ਇੱਕ 2 ਮਿੰਟ ਜੇ 5 ਮਿੰਟ ਮੈਂ ਨਵੀਂ ਗੱਲ ਕਰਾਂਗਾ ਪਹਿਲੀਆਂ ਨੀ ਕਰਦਾ। ਇਹ ਗੱਲ ਏਦਾਂ ਹੋਈ ਆ ਵੀ ਸਾਡਾ ਇੱਕ ਮਿੱਤਰ ਆ ਉਹ ਕਾਲਜਾਂ ਦੇ ਵਿੱਚ ਜਿਹੜੇ ਨਾ ਇੱਕ ਕਾਲਜ ਜਿਹੜੇ ਆ ਜਿੱਦਾਂ ਮੰਨ ਲਓ ਇੱਕ ਤੇ ਕਾਲਜ ਹੁੰਦੇ ਆ ਨਾ ਜਿਹੜੇ ਕਾਲਜ ਪੜ੍ਹਾਉਂਦੇ ਆ ਜਾਂ ਪ੍ਰੋਫੈਸਰ ਹੋ ਗਏ ਡੀਨ ਹੋ ਗਏ ਜਿਹੜੇ ਕਾਲਜ ਯੂਨੀਵਰਸਿਟੀ ਚ ਪੜ੍ਹਾਉਂਦੇ ਆ ਇੱਕ ਇਹਨਾਂ ਦੇ ਡਾਇਰੈਕਟੋਰੇਟ ਹੁੰਦੇ ਆ, ਜਿੱਦਾਂ ਮਤਲਬ ਪ੍ਰਾਇਮਰੀ ਸਕੂਲ ਦਾ ਵੱਖਰਾ ਹੈਗਾ, ਮਿਡਲ ਦਾ ਵੱਖਰਾ, ਸੈਕੰਡਰੀ ਦਾ ਵੱਖਰਾ, ਜਿਹੜੇ ਅਧਿਆਪਕ ਅਪੁਆਇੰਟ ਕਰਦੇ ਆ ਉਹਨਾਂ ਦੀਆਂ ਤਨਖਾਹਾਂ, ਉਹਨਾਂ ਦੀ ਮਤਲਬ ਕੰਮ ਕਾਰ ਨੂੰ ਵਾਚ ਕਰਦੇ ਵੇਖਦੇ ਆ, ਹਨਾ। ਤੇ ਉਸੇ ਤਰ੍ਹਾਂ ਉਹ, ਮੈਂ ਤੁਹਾਨੂੰ ਇਸ ਕਰਕੇ ਬੇਨਤੀ ਕਰ ਲੱਗਾ, ਕਾਲਜ ਦੇ ਡਾਇਰੈਕਟਰ ਸੀਗਾ, ਕਾਲਜ ਦੇ ਵਿੱਚ ਜਿਹੜਾ ਕਾਲਜ ਡਾਇਰੈਕਟੋਰੇਟ ਚੰਡੀਗੜ੍ਹ, ਉਹਦੇ ਵਿੱਚ ਡਾਇਰੈਕਟਰ ਸੀਗਾ, ਮਤਲਬ ਵੱਡੇ ਅਹੁਦੇ ਦਾ ਸੀ ਤੇ ਵੱਡਾ ਵਿਦਵਾਨ, ਭਾਜੀ ਲਖਵਿੰਦਰ ਸਿੰਘ ਉਹਨਾਂ ਦਾ ਨਾਂ ਆਇਆ। ਉਹਨਾਂ ਨੇ ਕਰੀ ਵਿਚਾਰ ਵੀ, ਜਿਹੜੀਆਂ ਇਹ ਗੱਲਾਂ ਮੈਂ ਪ੍ਰਭਾਵ ਜੀ ਕਹਿਣ ਲੱਗਾ, ਕਿਉਂਕਿ ਤੁਸੀਂ ਬੜੇ ਤਰਕਪੂਰਨ ਜਿਹੜੀ ਹਰ ਗੱਲ ਨੂੰ ਜਿਹੜਾ ਕਰਦੇ, ਔਰ ਉਹਦੇ ਤੇ ਆਪਾਂ ਖਲੋਨੇ ਵੀ ਆ, ਔਰ ਜੇ ਕੋਈ ਉਹਦਾ ਜਵਾਬ ਵੀ ਦੇ ਸਕਦੇ ਹਾਂ। ਗੱਲ ਮੈਂ ਕਰ ਲੱਗਾ ਮਾਜਾ ਸਾਹਿਬ, ਗੁਰੂ ਸਾਹਿਬ ਦੇ ਪੰਜ ਪਿਆਰੇ ਸਾਜਣ ਜਿਹੜੀ ਰਸਮ ਜਿਹੜੀ ਤੁਸੀਂ ਕਿਹਾ ਨਾ, ਵੀ ਉਹ ਗੁਰੂ ਸਾਹਿਬਾਂ ਦਾ ਮੋਹ ਹੈ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਉਹਨਾਂ ਦੀ ਜਿਹੜੀ ਫਿਲੋਸਫੀ ਸੀ, ਉਹਨਾਂ ਨੂੰ ਆਪਾਂ ਸਮਝ ਨੀ ਸਕਦੇ, ਉਹਨਾਂ ਦੀਆਂ ਰਮਜਾਂ ਨੂੰ ਨੀ ਆਪਾਂ ਸਮਝਿਆ ਜਿੱਦਾਂ। ਉਹ ਏਦਾਂ ਵਾ ਗੱਲ ਬਾਜਾ ਸਾਹਿਬ, ਗੁਰੂ ਸਾਹਿਬ ਨੇ ਨਾ ਪੰਜ ਪਿਆਰੇ ਸਾਜੇ, ਇਹ ਮੈਂ ਭਾਈ ਲਖਵਿੰਦਰ ਸਿੰਘ ਦਾ ਜ਼ਿਕਰ ਤਾਂ ਕੀਤਾ ਵੀ ਉਹ ਉਹਨਾਂ ਦੇ ਨਾਲ ਬੈਠੇ ਆ, ਸਾਰੀ ਗੱਲਬਾਤ ਵਿਚਾਰ ਚਰਚਾ।
0: ਅੱਛਾ,
1: ਉਹ ਪੰਜ ਪਿਆਰੇ ਸਾਜੇ ਤੇ ਇੱਕ ਬੜਾ ਸ਼ਾਨਦਾਰ ਸੰਕਲਪ ਉਹਨਾਂ ਨੇ ਦਿੱਤਾ ਗੁਰੂ ਸਾਹਿਬ ਨੇ, ਤੇ ਪੰਜ ਸਿੰਘ ਜਿਹੜੇ ਆ, ਸਾਫ਼ ਸੁਥਰੇ ਅੱਖਸ ਵਾਲੇ, ਇਮਾਨਦਾਰ, ਤੇ ਜਿਹੜੇ ਮਤਲਬ ਡੈਡੀਕੇਸ਼ਨ ਵਾਲੇ ਕਹਿ ਲੋ, ਤਿਆਗ ਵਾਲੇ, ਉਹ ਜਿੱਥੇ ਇਕੱਠੇ ਹੋ ਕੇ ਜਦੋਂ ਕੋਈ ਫੈਸਲਾ ਕਰ ਦਿੰਦੇ, ਬਹਿ ਜਾਂਦੇ ਨੇ ਨਾ, ਉਹ ਰੱਬ ਦਾ ਰੂਪ ਬਣ ਜਾਂਦੇ। ਉਹਦੇ ਵਿੱਚ ਏਦਾਂ ਗੱਲ ਹੋਈ ਕਿ ਇਹ ਮਿਸਾਲ ਵੀ ਚਮਕੌਰ ਦੇ ਯੁੱਧ ਦੀ, ਤੁਹਾਨੂੰ ਪਤਾ ਜਦੋਂ ਤੁਸੀਂ ਜਿਹੜੀ ਗੱਲ ਕਰ ਰਹੇ ਕਿ ਗੁਰੂ ਸਾਹਿਬ ਨੇ ਆਪਣੇ ਅੱਖੀਂ ਸਾਹਿਬਜ਼ਾਦੇ ਵੱਡੇ ਪੁੱਤਰ ਸ਼ਹੀਦ ਹੁੰਦੇ ਦੇਖੇ, ਤੇ ਉਹ ਉੱਥੋਂ ਬੜੇ ਰੋਹ ਚ ਆ ਗਏ ਸੀ, ਪੁੱਤਰ ਨੂੰ ਆਪਣੇ ਸਾਹਮਣੇ ਕੋਈ ਮਤਲਬ ਰੋਹ ਇਸ ਕਰਕੇ ਆਏ ਸੀ ਵੀ ਉਹ 15-16 ਸਾਲ ਦੇ ਲੜਕੇ ਸੀ, ਤੇ ਉਹਨਾਂ ਨੇ ਚਾਰ ਸੂਰੇ ਝੂਮਰ ਬਣਾ ਕੇ ਲੜਾਈ ਦੇ ਅਸੂਲ ਹੁੰਦੇ ਸੀ ਨਾ, ਵੀ ਯੋਧਾ ਕੱਲੇ ਨੂੰ ਕੱਲਾ ਲੜੇ ਵੇਖ, ਉਹਨਾਂ ਨੇ ਚਾਰ ਸਵੇਰੇ ਘੇਰ ਕੇ ਲੱਖਾਂ ਫੌਜਾਂ ਨੇ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹਨਾਂ ਨੂੰ ਇਸ ਗੱਲ ਦਾ ਰੋਹ ਸੀਗਾ ਕਿ ਗਲਤ ਮਤਲਬ ਤੁਸੀਂ ਕਿਉਂ ਕਰਦੇ, ਗਲਤ ਕਿਉਂ ਕਰਦੇ ਤੁਸੀਂ, ਮਤਲਬ ਲੜੋ ਸਾਹਮਣੇ, ਹੈ ਨਾ, ਕੱਲੇ ਨੇ ਯੋਧੇ ਨੇ ਯੋਧਾ ਲੜੇ ਤੇ ਪੁੱਤਰਾਂ ਨੂੰ ਸ਼ਹੀਦ ਹੁੰਦੇ, ਤੇ ਰੋਹ ਤੇ ਆਉਂਦਾ ਹੀ ਆ ਇੱਕ ਪਿਤਾ
0: ਜੀ ਆਉਂਦਾ
1: ਜੀ ਜੀ ਜੀ ਉਹ ਰੋਹ ਜਾ ਕੇ ਉਹਨਾਂ ਨੇ ਉੱਥੇ ਜਦੋਂ ਤੁਸੀਂ ਜਿਹੜਾ ਤੁਸੀਂ ਬੇਨਤੀ ਕੀਤੀ ਆ ਵੀ ਜਦੋਂ ਅਗਲੇ ਦਿਨ ਪਤਾ ਲੱਗਾ ਵੀ ਛੋਟੇ ਪੁੱਤਰ ਵੀ ਸ਼ਹੀਦ ਹੋ ਗਏ, ਤੇ ਉਹ ਇੱਕ ਪੱਥਰ ਤੇ ਬੈਠੇ ਸੀਗੇ, ਢੋਲ ਆ ਗਏ ਉਹਦੇ ਨਾਲ, ਉਹਨਾਂ ਦੇ ਹੱਥ ਚ ਇੱਕ ਲੋਹੇ ਦਾ ਤੀਰ ਸੀਗਾ, ਕਿ ਥੱਲੇ ਕਾਈ ਦਾ ਨਿਕਾ ਜਿਹਾ ਬੂਟਾ ਸੀ ਜਿਹੜੇ ਆਮ ਘਾਹ ਜਿਹਾ ਉੱਗਿਆ ਹੁੰਦਾ, ਉਹਨਾਂ ਉਹ ਕਹੀ ਗਿਆ ਉਹਨਾਂ ਨੂੰ, ਨੂਰਾ ਮਾਹੀ ਉਹਦਾ ਨਾਂ ਸੀਗਾ ਜਿਹੜਾ
0: ਗਿਆ,
1: ਤੇ ਉਹ ਐਵੇਂ ਕਰਦਿਆਂ ਹੇਠਾਂ ਨਾ ਉਹ ਲੋਹੇ ਦੇ ਤੀਰ ਦੇ ਨਾਲ ਉਹ ਘਾਹ ਦੀਆਂ ਤੜਾਂ ਨੂੰ ਐਵੇਂ ਕਰ ਰਹੇ ਸੀ, ਜਵਾਬ ਨਹੀਂ ਦੇ ਰਹੇ, ਤੇ ਉਹ ਜਦੋਂ ਪੁੱਟਿਆ ਗਿਆ ਤੇ ਉਹ ਕਹਿੰਦੇ ਮੁਗਲ ਸਾਮਰਾਜ ਦੀਆਂ ਜੜਾਂ ਪੁੱਟੀਆਂ ਗਈਆਂ। ਲੜਾਈ ਦੇ ਅਸੂਲ ਹੁੰਦੇ ਸੀ ਨਾ ਵੀ ਯੋਧਾ ਕੱਲੇ ਨੂੰ ਕੱਲਾ ਲੜੇ ਵੇਖ, ਉਹਨਾਂ ਨੇ ਚਾਰ ਸਵੇਰੇ ਘੇਰ ਕੇ ਲੱਖਾਂ ਫੌਜਾਂ ਨੇ ਜਿਹੜਾ ਸੀ ਉਹਨਾਂ ਨੂੰ ਸ਼ਹੀਦ ਕੀਤਾ ਸੀ। ਉਹਨਾਂ ਨੂੰ ਇਸ ਗੱਲ ਦਾ ਰੋਹ ਸੀਗਾ ਕਿ ਇਹ ਗਲਤ ਮਤਲਬ ਤੁਸੀਂ ਕਿਉਂ ਕਰਦੇ, ਗਲਤ ਕਿਉਂ ਕਰਦੇ ਤੁਸੀਂ, ਮਤਲਬ ਲੜੋ ਸਾਹਮਣੇ, ਹੈ ਨਾ, ਕੱਲੇ ਨੇ ਯੋਧੇ ਨੇ ਯੋਧਾ ਲੜੇ, ਤੇ ਪੁੱਤਰਾਂ ਨੂੰ ਸ਼ਹੀਦ ਹੁੰਦੇ ਤੇ ਰੋਹ ਤੇ ਆਉਂਦਾ ਹੀ ਆ ਇੱਕ ਪਿਤਾ
0: ਜੀ
1: ਉਹ ਰੋਹ ਜਾ ਕੇ ਉਹਨਾਂ ਨੇ ਉੱਥੇ ਜਦੋਂ ਤੁਸੀਂ ਜਿਹੜਾ ਤੁਸੀਂ ਬੇਨਤੀ ਕੀਤੀ ਆ ਵੀ ਜਦੋਂ ਅਗਲੇ ਦਿਨ ਪਤਾ ਲੱਗਾ ਵੀ ਛੋਟੇ ਪੁੱਤਰ ਵੀ ਸ਼ਹੀਦ ਹੋ ਗਏ, ਤੇ ਉਹ ਇੱਕ ਪੱਥਰ ਤੇ ਬੈਠੇ ਸੀਗੇ, ਢੋਲ ਆ ਗਏ ਉਹਦੇ ਨਾਲ, ਉਹਨਾਂ ਦੇ ਹੱਥ ਚ ਇੱਕ ਲੋਹੇ ਦਾ ਤੀਰ ਸੀਗਾ, ਕਿ ਥੱਲੇ ਕਾਈ ਦਾ ਨਿਕਾ ਜਿਹਾ ਬੂਟਾ ਸੀ ਜਿਹੜੇ ਆਮ ਘਾਹ ਜਿਹਾ ਉੱਗਿਆ ਹੁੰਦਾ, ਉਹਨਾਂ ਉਹ ਕਹੀ ਗਿਆ ਉਹਨਾਂ ਨੂੰ, ਨੂਰਾ ਮਾਹੀ ਉਹਦਾ ਨਾਂ ਸੀਗਾ ਜਿਹੜਾ
0: ਗਿਆ,
1: ਤੇ ਉਹ ਐਵੇਂ ਕਰਦਿਆਂ ਹੇਠਾਂ ਨਾ ਉਹ ਲੋਹੇ ਦੇ ਤੀਰ ਦੇ ਨਾਲ ਉਹ ਘਾਹ ਦੀਆਂ ਤੜਾਂ ਨੂੰ ਐਵੇਂ ਕਰ ਰਹੇ ਸੀ, ਜਵਾਬ ਨਹੀਂ ਦੇ ਰਹੇ, ਤੇ ਉਹ ਜਦੋਂ ਪੁੱਟਿਆ ਗਿਆ ਤੇ ਉਹ ਕਹਿੰਦੇ ਮੁਗਲ ਸਾਮਰਾਜ ਦੀਆਂ ਜੜਾਂ ਪੁੱਟੀਆਂ ਗਈਆਂ। ਆ ਜਿਹੜੇ ਮੈਂ ਮਾਫ਼ੀ ਮੰਗਦਾ ਜਿਹੜੇ ਰਾਗੀ ਢਾਕੀ ਸਾਡੇ ਕਹਿ

0: ਥੱਲੇ ਕਾਈ ਦਾ ਨਿੱਕਾ ਜਿਹਾ ਬੂਟਾ ਸੀ ਜਿਹੜੇ ਆਮ ਘਾਹ ਜਿਹਾ ਉੱਗਿਆ ਹੁੰਦਾ ਉਹਨਾਂ ਉਹ ਕਈ ਗਿਆ ਉਹਨਾਂ ਨੂੰ ਨੂਰਾ ਮਾਹੀ ਉਹਦਾ ਨਾਂ ਸੀਗਾ ਜਿਹੜਾ ਤੇ ਉਹ ਐਵੇਂ ਕਰਦਿਆਂ ਹੇਠਾਂ ਨਾ ਉਹ ਲੋਹੇ ਦੇ ਤੀਰ ਦੇ ਨਾਲ ਉਹ ਘਾਹ ਦੀਆਂ ਤੜਾਂ ਨੂੰ ਐਵੇਂ ਕਰ ਰਹੇ ਸੀਗੇ ਜਵਾਬ ਨਹੀਂ ਦੇ ਰਹੇ ਤੇ ਉਹ ਜਦੋਂ ਪੁੱਟਿਆ ਗਿਆ ਤੇ ਉਹ ਕਹਿੰਦੇ ਮੁਗਲ ਸਾਮਰਾਜ ਦੀਆਂ ਜੜਾਂ ਪੁੱਟੀਆਂ ਗਈਆਂ ਆ ਜਿਹੜੇ ਮੈਂ ਮਾਫ਼ੀ ਮੰਗਦਾ ਜਿਹੜੇ ਰਾਗੀ ਢਾਕੀ ਸਾਡੇ ਕਹਿੰਦਾ ਕਹਿੰਦਾ ਜੋ ਵੀ ਮੁਸਕਰਾਏ ਸੁਣ ਕੇ ਉਹ ਗੱਲ ਤੇ ਚਾਰ ਪੁੱਤਰਾਂ ਦੀ ਸ਼ਹੀਦੀ ਨੂੰ ਸੁਣ ਕੇ ਜਦੋਂ ਕੋਈ ਉਹ ਵੀ ਬਿਨਾਂ ਵਜ੍ਹਾ ਬਿਨਾਂ ਕਸੂਰ ਮਾਰ ਦੇਵੇ ਤੇ ਕੋਈ ਨੀ ਕੋਈ ਨੀ ਹੈ ਮੁਸਕਰਾਉਂਦਾ ਇਹ ਮੁਸਕਰਾਹਟ ਨੀ ਉਹਨਾਂ ਦੀ ਹਾਂਜੀ ਹਾਂਜੀ ਪਹਿਲੇ ਟਾਈਮ ਬਸ ਤੁਸੀਂ ਸੁਣੋਗੇ ਉਹਨਾਂ ਦੇ ਸੁਣੋਗੇ ਉਹਨਾਂ ਕੋਲ ਮੈਂ ਕਈ ਵਾਰੀ ਮੈਂ ਕਈਆਂ ਦੇ ਮੂੰਹੋਂ ਸੁਣਿਆ ਹੋਇਆ
1: ਜ਼ਰੂਰ
0: ਇਹੋ ਜਿਹੇ ਵੀ ਅਨਪੜ੍ਹ ਬੇਵਕੂਫ ਹੈਗੇ ਜਿਹੜੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਉੱਤੋਂ ਛਾਲ ਮਾਰ ਕੇ ਆਤਮ ਹੱਤਿਆ ਵੀ
1: ਕਰਵਾਉਂਦੇ ਆਤਮ ਹੱਤਿਆ ਕੀਤੀ ਸੀ ਉਹਨਾਂ ਨੇ
0: ਇੱਥੋਂ ਤੱਕ ਉਹਨਾਂ ਦੇ ਸ਼ਬਦਾਂ ਚ ਮਾਤਾ ਜੀ ਨੂੰ ਤੇ ਜਦੋਂ ਚਾਰ ਦਿਨ ਉਹ ਤਿੰਨ ਦਿਨ ਲਲਕਾਰਦੇ ਰਹੇ ਤੇ ਸਾਰੇ ਸ਼ਹਿਰ ਦੇ ਸਾਹਮਣੇ ਸ਼ਰਮਿੰਦਾ ਹੋਏ ਸੀ ਫਿਰ ਜਦੋਂ ਸ਼ਹੀਦ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਵੀ ਮਾਤਾ ਜੀ ਨੂੰ ਬੁੱਝ ਦੇ ਉੱਤੋਂ ਸੁੱਟੋ ਉਹਨੇ ਇਹਨਾਂ ਨੂੰ ਏਡਾ
1: ਮਤਲਬ ਇਤਿਹਾਸਕਾਰ ਦੇ ਕਿਸੇ ਦਾ ਹੁਣ ਮੈਨੂੰ ਚੇਤਾ ਨਹੀਂ ਖੈਰਾ ਸਾਹਿਬ ਉਹਨੇ ਕਿਹਾ ਕਿ ਮਾਤਾ ਜੀ ਉਹਨਾਂ ਨੂੰ ਧੱਕਾ ਦਿੱਤਾ ਗਿਆ ਸੀ ਬੁਰਜ ਤੋਂ
0: ਸ਼ਹੀਦ ਕੀਤਾ ਗਿਆ ਸੁੱਟ ਕੇ ਸ਼ਹੀਦ ਕੀਤਾ ਗਿਆ ਜਿਹੜੀ ਸੱਤ ਨੌ ਸਾਲ ਦੇ ਬੱਚਿਆਂ ਨੂੰ ਤਿੰਨ ਦਿਨ ਇਹ ਪ੍ਰੇਰਦੀ ਰਹੀ ਕਿ ਆਪਾਂ ਕਿਸੇ ਤਰ੍ਹਾਂ ਦਾ ਕੋਈ ਦਾਗ ਆਪਣੇ ਉੱਤੇ ਨਹੀਂ ਲੱਗਣ ਦੇਣਾ ਪਿਓ ਨੂੰ ਦਾਦੇ ਨੂੰ ਪੜਦਾਦੇ ਨੂੰ ਤੇ ਉਹ ਕਿਵੇਂ ਕਿੱਦਾਂ ਮਤਲਬ ਇਹ ਆਪ ਕਿੱਦਾਂ
1: ਦੇ ਹੌਸਲੇ ਹੋਣਗੇ
0: ਜੀ ਜੀ ਜੀ ਅੱਛਾ ਵੈਸ ਜਿਹੜੀ ਮੈਂ ਗੱਲ ਇਹ ਕਰਨ ਲੱਗਾ ਵੀ ਉਹ ਡਾਕਟਰ ਸਾਹਿਬ ਨੇ ਇਹ ਕਿਹਾ ਸੀਗਾ ਵੀ ਗੁਰੂ ਸਾਹਿਬ ਨੇ ਸਾਨੂੰ ਇੱਕ ਨਾ ਜਿੰਦਗੀ ਦੇ ਵਿੱਚ ਬਸ ਬੜੇ ਸਮੇਂ ਹੁੰਦੇ ਵਕਤ ਹੁੰਦੇ ਤੁਹਾਡੀ ਜ਼ਿੰਦਗੀ ਵਿੱਚ ਵੀ ਕਈ ਵਾਰੀ ਆਏ ਹੋਣਗੇ ਜਦੋਂ ਬੰਦਾ ਥੋੜੇ ਕਨਫਿਊਜ਼ਨ ਚ ਪੈ ਜਾਂਦਾ ਇੱਕ ਮੋੜ ਤੇ ਖੜਿਆ ਸਾਨੂੰ ਇਹ ਨੀ ਪਤਾ ਲੱਗਦਾ ਵੀ ਇੱਧਰ ਜਾਈਏ ਇੱਧਰ ਜਾਈਏ ਮੰਨ ਲਓ ਜਿੱਦਾਂ ਆਪਾਂ ਮਿਸਾਲ ਦੇ ਤੌਰ ਤੇ ਆਮ ਜ਼ਿੰਦਗੀ ਦੀ ਮਿਸਾਲ ਦਿੰਦੇ ਆ ਵੀ ਜੇ ਕਿਸੇ ਦਾ ਬੱਚਾ ਹੀ ਉਹ ਕਹਿੰਦਾ ਯਾਰ ਇਹਨੂੰ ਹੁਣ ਸਾਇੰਸ ਪੜ੍ਹਾਈਏ ਕਿ ਇਉਂ ਪੜ੍ਹਾਈਏ ਕਿ ਕਾਲਜ ਪਾਈਏ ਕਿ ਬੀ ਕਰਾਈਏ ਹਨਾ ਇੱਕ ਬੜੇ ਰਸਤੇ ਚ ਆਸ ਪੇਰ ਖੁੱਲਦੇ ਹਨ
1: ਕਿਹੜਾ ਕੋਰਸ ਪਾਈਏ
0: ਫਿਰ ਧੀਆਂ ਪੁੱਤਰਾਂ ਦੇ ਆਪਾਂ ਆਮ ਜ਼ਿੰਦਗੀ ਦੇ ਵਿੱਚ ਡਿਸੀਜਨ ਕਿਸੇ ਵੇਲੇ ਲੈਣ ਲੱਗੇ ਥੋੜਾ ਕਨਫਿਊਜ਼ਨ ਹੋ ਜਾਂਦੇ ਆ ਰਿਸ਼ਤਾ ਕਰਨ ਵੇਲੇ ਹਨਾ ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਮਤਲਬ ਪ੍ਰਤੀਕਾਤਮ ਰੂਪ ਵਿੱਚ ਦੱਸਿਆ ਵੀ ਜਦੋਂ ਤੁਹਾਡੀ ਜ਼ਿੰਦਗੀ ਚ ਕੋਈ ਇਸ ਤਰ੍ਹਾਂ ਕੰਮ ਹੋਵੇ ਪੰਜ ਸਿੰਘ ਜਿਹੜੇ ਤੁਹਾਡੇ ਆਲੇ ਆਸ ਪਾਸ ਤੁਹਾਡੇ ਸਰਕਲ ਦੇ ਵਿੱਚ ਜਿਹਨਾਂ ਨੂੰ ਤੁਸੀਂ ਸਮਝਦੇ ਹੋ ਕਿ ਇਹ ਸਿਆਣੇ ਆ ਇਹ ਮਤਲਬ ਤਿਆਗ ਵਾਲੇ ਇਮਾਨਦਾਰ ਨੇ ਉਹਨਾਂ ਦੀ ਤੁਸੀਂ ਰਾਏ ਲਓ ਉਹ ਸਾਰੀ ਸਾਂਝੀ ਮਿਲਣੀ ਰਾਏ ਉਹਨਾਂ ਦੀ ਰੱਬ ਦੀ ਰਾਏ
1: ਹੋਏਗੀ
0: ਇਹ ਪੰਜ ਪਿਆਰਿਆਂ ਦਾ ਮਤਲਬ ਸੰਕਲਪ ਗੁਰੂ ਸਾਹਿਬ ਨੇ ਪੰਜ ਜਣੇ
1: ਤੇ ਜੇ ਉਹ ਰਾਏ ਵੰਡੀ ਵੀ ਜਾਏਗੀ ਤੇ ਫਿਰ ਵੀ ਉਹ ਬਰਾਬਰ ਬਰਾਬਰ ਨਹੀਂ ਰਹਿਣ ਲੱਗੇ ਇੱਕ ਪਾਸੇ ਤਿੰਨ ਹੋ ਜਾਣਗੇ ਇੱਕ ਪਾਸੇ ਦੋ ਹੋ
0: ਜਾਣਗੇ ਨਹੀਂ ਪੰਜਾਂ ਦੀ ਸਾਂਝੀ ਮਿਲਣੀ ਰਾਏ ਜਿਹੜੀ ਉੱਥੇ ਉਹ ਰੱਬ ਦੀ ਰਾਏ ਇਹ ਤੁਹਾਨੂੰ ਪਤਾ ਚਮਕੌਰ ਸਾਹਿਬ ਦੇ ਚ ਗੁਰੂ ਸਾਹਿਬ ਜਦੋਂ
1: ਪਤਾ ਸਾਰਿਆਂ ਨੂੰ ਪਤਾ ਸਾਰਿਆਂ ਨੂੰ
0: ਸ਼ਹੀਦ ਜਦੋਂ ਹੋਏ ਤੇ ਫਿਰ ਉਹਨਾਂ ਨੂੰ ਵੀ ਰੂਹ ਆ ਗਿਆ ਤੇ ਕਹਿੰਦੇ ਅੱਜ ਕਾਰੀ ਲਈ ਸਿੰਘਾਂ ਨੇ ਫਿਰ ਉਹਨਾਂ ਨੂੰ ਮਤਲਬ ਨਾ ਉਹ ਵਿਜੇਤ ਹੋ ਗਏ ਸੀਗੇ
1: ਪਰ ਸਿੰਘਾਂ ਦੀ ਹੈ ਵੀ ਸਿਆਣਪ ਸੀ ਜੇ ਪੁੱਤਰਾਂ ਦੇ ਦਾਨੀ ਫਰਜ਼ ਕਰੋ ਕਿ ਸ਼ਹੀਦ ਹੋ ਜਾਣ
0: ਉੱਥੇ ਖਤਮ ਲੜਾਈ ਖਤਮ
1: ਉੱਥੇ ਸਾਰਾ ਕੁਛ ਹੀ ਖਤਮ ਹੋ ਜਾਂਦਾ ਸੀ
0: ਯੁੱਧ ਖਤਮ ਯੁੱਧ ਉੱਥੇ ਜਿਹੜੀ ਜ਼ੁਲਮ ਦੇ ਲੜਾਈ ਹਾਂ ਬਿਲਕੁਲ
1: ਬਿਲਕੁਲ ਖਤਮ ਸੀ
0: ਹਾਂ ਔਰ ਉਹ ਜਿਹੜਾ ਫੈਸਲਾ ਸੀ ਤੁਹਾਨੂੰ ਪਤਾ ਪੰਜ ਸਿੰਘਾਂ ਨੇ ਜਦੋਂ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਹੁਕਮ ਦਿੱਤਾ ਜਾਣ ਦਾ ਤੇ ਫੇਰ ਉਹਨਾਂ ਨੇ ਉਹਨਾਂ ਦਾ ਹੁਕਮ ਮੰਨਿਆ ਕਿਉਂਕਿ ਉਹਨਾਂ ਨੇ ਇਹ ਮਤਲਬ ਦੱਸਿਆ ਸੀ ਔਰ ਉਹ ਵੇਖੋ ਹੁਕਮ ਕਿੱਡਾ ਵਧੀਆ ਸੀ ਗੁਰੂ ਸਾਹਿਬ ਉੱਥੋਂ ਚਲੇ ਗਏ ਤੇ ਮਹਾਰਾਜ ਉਹਨਾਂ ਨੇ ਫਿਰ ਉੱਥੋਂ ਸਾਊਥ ਵਾਲੇ ਪਾਸੇ ਗਏ ਆਨੰਦਪੁਰ ਸਾਹਿਬ ਚਮਕੌਰ ਦੇ ਵਿੱਚ ਜਿਹੜੀ ਸੀ ਮੁਕਤਸਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਸਿੰਘ ਇੱਥੋਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਇਤਿਹਾਸਕ ਜਿਹੜਾ ਕਾਰਜ ਹੋਇਆ ਭਈ ਇੱਥੇ ਦੀਨਾ ਕਾਂਗੜ ਬਠਿੰਡੇ ਦੇ ਆਸ ਪਾਸ ਜਿਹੜਾ ਉਹਦੇ ਵਿੱਚ ਬੈਠ ਕੇ ਇੱਕ ਜਫ਼ਰਨਾਮਾ ਲਿਖਿਆ ਫਾਰਸੀ ਦੇ ਵਿੱਚ ਔਰੰਗਜ਼ੇਬ ਜਿਹਨੂੰ ਪੜ੍ਹ ਕੇ ਉਹ ਨਾ ਮਤਲਬ ਪਛਤਾਉਂਦਾ 17-18 ਦਿਨ ਮਿਲਦਾ ਤਰਲੇ ਲੈਂਦਾ ਲਿਲਕੜੀਆਂ ਲੈਂਦਾ ਇੱਕ ਵਾਰੀ ਗੁਰੂ ਸਾਹਿਬ ਨਾਲ ਮਿਲਾ ਦਿਓ ਉਹ ਮਰ ਗਿਆ ਔਰ ਉਹ ਇੱਕ ਮਤਲਬ ਸੰਸਾਰ ਭਰ ਦੇ ਸਾਹਿਤ ਵਿੱਚ ਮਤਲਬ ਇੱਕ ਅੱਜ ਵੀ ਇੱਕ ਇਤਿਹਾਸਕ ਦਸਤਾਵੇਜ਼ ਗੁਰੂ ਸਾਹਿਬਾਂ ਦੇ ਹੱਥਾਂ ਦਾ ਲਿਖਿਆ
1: ਹੋਇਆ
0: ਇੱਕ ਸੰਸਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਆਪਾਂ ਕਹਿ ਸਕਦੇ ਹਾਂ ਆਪਾਂ ਆਰਾਮ ਦੀ ਸਾਨੂੰ ਕਹਿੰਦੇ ਸਰ ਸੱਜੇ ਦਾ 5000 ਸਾਲ ਪੁਰਾਣੀ ਫਿਰ ਉਹ ਤੁਹਾਨੂੰ ਪਤਾ

0: ਜੀ
1: ਫੇਰ ਭਾਜੋ ਸਾਹਿਬ ਉੱਥੋਂ ਸਾਊਥ ਵਾਲੇ ਪਾਸੇ ਗਏ, ਉਹ ਵੀ ਆਪਾਂ ਪ੍ਰੋਗਰਾਮ ਚ ਕਈ ਵਾਰੀ ਪੇਸ਼ ਕਰ ਸਕੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਮਤਲਬ ਤੋਰਿਆ, ਥਾਪੀ ਦੇ ਕੇ ਆਪਣਾ ਆਸ਼ੀਰਵਾਦ ਦੇ ਕੇ ਹਨਾ। ਤੇ ਬਾਜਾ ਸਾਹਿਬ ਉਹੋ ਹੀ ਸਰਹੰਦ 4 ਸਾਲ 1704 ਦੇ ਵਿੱਚ ਸਾਹਿਬਜ਼ਾਦੇ ਸ਼ਹੀਦ ਹੋਇਆ ਤੇ 1708 ਦੇ ਵਿੱਚ ਗੁਰੂ ਸਾਹਿਬ ਦਾ ਕਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਕ ਮਹਿਕ ਵਜਾਈ। ਉਸੇ ਵਜੀਦ ਖਾਨ ਨੂੰ ਸੂਬੇ ਨੂੰ ਸੁੱਟ ਕੇ ਘੋੜੇ ਤੇ ਥੱਲੇ ਪਿਛੇ ਲੱਤ ਬੰਨ ਕੇ ਉਹਦੀ ਸਾਰੇ ਸ਼ਹਿਰ
0: ਸੀਤਿਆ
1: 4 ਸਾਲ ਬਾਅਦ। ਤੇ ਇੱਕ ਮਤਲਬ ਮਿਸਾਲ ਕਾਇਮ ਕੀਤੀ ਔਰ ਮਤਲਬ ਜਿਹੜੇ ਸੀ ਨਾ ਕੰਨ ਹੋ ਗਏ ਸਾਰੇ ਜਾਲਮਾਂ ਨੂੰ ਵੀ ਹਨਾ। ਤੇ ਜੇ ਮੰਨ ਲਓ ਉਦਣ ਗੁਰੂ ਸਾਹਿਬ ਲੱਖਾਂ ਫੌਜਾਂ ਚ ਲੜਨ
0: ਤੁਰਨਾ
1: ਸੀ ਜੀ ਜੀ ਜੀ ਜੀ ਤੇ ਉਹ ਜਿਹੜਾ ਇਹ ਫੈਸਲਾ ਜਿਹੜਾ ਆ ਮਤਲਬ ਮੈਂ ਬੜੀ ਵਾਰੀ ਖੁਦ ਨਾ ਆਪਣੇ ਚੁੱਪ ਕਰਕੇ ਆਪਾਂ ਇਹ ਗੱਲ ਇਸ ਕਰਕੇ ਨੀ ਕਰਦੇ ਵੀ ਐਵੇਂ ਕੋਈ ਉਹੋ ਜਿਹਾ ਕੋਈ ਜਿਹੜਾ ਵਿਦਵਾਨ ਆ ਉੱਠ ਕੇ ਤੇ ਬਹਿਸ ਨਾ ਕਰਨ ਲੱਗ ਪਏ ਜਾਂ ਕਰਦੇ
0: ਹੋ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਤੁਹਾਨੂੰ ਨਾ ਇੱਕ ਛੋਟੀ ਜਿਹੀ ਗੱਲ ਲੱਗਾ ਕੱਟਣ ਨਿੱਕੀ ਜੀ।
1: ਜੀ ਜੀ
0: ਮੈਂ ਇੱਕ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਕੋਈ ਕੋਈ ਛੋਟਾ ਜਿਹਾ ਨਾ ਆਰਟੀਕਲ ਲਿਖਿਆ, ਪੁਰਾਣੀ ਗੱਲ ਤੇ ਇੱਕ ਭਾਈ ਸਾਹਿਬ ਉਹਨਾਂ ਨੇ ਥੱਲੇ ਲਿਖਿਆ ਵੀ ਬੰਦਾ ਬਹਾਦਰ ਜਿਹੜਾ ਸੀ ਉਹ ਸਿੱਖ ਪੰਥ ਦਾ ਗਦਾਰ ਸੀ। ਤੇ ਮੈਂ ਕਿਹਾ ਕਿ ਮੈਂ ਤੇਰੇ ਨਾਲ ਫੇਸਬੁੱਕ ਦੇ ਉੱਤੇ ਬਹਿਸ ਨਹੀਂ ਕਰਨੀ, ਆਪਣਾ ਟੈਲੀਫੋਨ ਨੰਬਰ ਭੇਜਦਾ, ਆਹ ਮੇਰਾ ਹੀ ਤੇ ਮੈਨੂੰ ਕਾਲ ਕਰ। ਕਾਲ ਕੀਤੀ ਮੈਂ ਉਹਨੂੰ ਹਵਾਲੇ, ਮੇਰੇ ਕੋਲ 2 ਕਿਤਾਬਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪਈਆਂ। ਬੰਦਾ ਟਸ ਤੋਂ ਮਸ ਨਹੀਂ ਹੋਇਆ, ਸਾਰੀ ਗੱਲ ਵੀ ਸੁਣ ਲਏ ਤੇ ਕਹੇ ਮੈਂ ਤੇ ਉਹਨੂੰ ਗਦਾਰ ਹੀ ਕਹਾਂਗਾ। ਉਹਨੇ ਗੁਰੂ ਗੋਬਿੰਦ
1: ਸਿੰਘ
0: ਮੈਂ ਚੁੱਪ ਹੀ ਕਰ।
1: ਬਿਲਕੁਲ ਇਹੋ ਜਿਹਾ ਨਾ ਇਹੋ ਜਿਹੇ ਦੇ ਨਾਲ ਬਹਿਸ ਜਿਹੜੀ ਨਾ ਮੂਰਖ ਦੇ ਨਾਲ ਜਿਹੜੀ ਉਹ ਬਹਿਸ ਨਹੀਂ ਕਰਦੀ, ਜਿਹੜਾ ਮਤਲਬ ਇਹ ਹੁੰਦਾ ਨਾ ਅਕਲ ਦਾ ਅੰਨਾ।
0: ਤਖਤ ਖਾਲਸਾ ਦੀਆਂ ਤੇ ਫਲਾਣੇ ਖਾਲਸਾ ਦੀਆਂ ਇਹ ਉਹ ਐਗਜ਼ਾਮਪਲ ਗੱਲ ਕੋਈ ਵੀ ਨਹੀਂ, ਸਾਬਤ ਵੀ ਕੁਛ ਨਾ ਕਰ ਸਕੇ ਤੇ ਇਹੋ ਹੀ ਕਹਿ ਕੇ ਮੈਂ ਤੇ ਉਹਨੂੰ ਵਿਦਾਰ
1: ਕਰਾਂਗਾ।
0: ਗੁਰੂ ਜੀ ਉਹਨਾਂ ਨੇ ਕਿਹਾ ਸੀ ਕਿ ਤੂੰ ਵਿਆਹ ਨੀ ਕਰਾਉਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਤੂੰ ਵਿਆਹ ਕਿਉਂ ਵਿਆਹ ਕਰਾਇਆ? ਮੈਂ ਕਿਹਾ ਤੁਸੀਂ ਵਿਆਹੇ ਹੋ? ਕਹਿੰਦਾ ਆਹੋ। ਮੈਂ ਕਿਹਾ ਤੁਸੀਂ ਵਿਆਹ ਕਿਉਂ ਕਰਾਇਆ?
1: ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਤੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸੀ ਉਹ ਬਦਲਾ ਲਿਆ। ਮਤਲਬ ਇੱਕ ਸਭ ਤੋਂ ਪਹਿਲਾ ਕੰਮ ਨੇ ਪਤਾ ਕੀ ਕੀਤਾ ਜੀ? ਜਿਹੜੀ ਜ਼ਮੀਨ ਸੀ ਉਸ ਵੇਲੇ ਜ਼ਮੀਨ ਦੇ ਮਾਲਕ ਨਹੀਂ ਸੀ
0: ਹੈਗੇ,
1: ਉਹ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮਾਲਕ ਬਾਬਾ ਬੰਦਾ ਸਿੰਘ ਨੇ ਬਣਾ ਜ਼ਮੀਨਾਂ ਦੇ।
0: ਮਤਲਬ
1: ਜੀ ਜੀ ਜੀ ਜੀ ਇਹ ਭੂਮੀ ਜਿਹੜਾ ਸੁਧਾਰ ਖੇਤੀ ਦਾ ਇਹ ਸਭ ਤੋਂ ਪਹਿਲਾਂ ਬਾਬਾ ਬੰਦਾ ਬਹਾਦਰ ਜੀ ਨੇ।
0: ਬਿਲਕੁਲ ਰੈਡ ਕ੍ਰਾਸ ਭਾਈ
1: ਔਰ ਸਿੱਖ ਰਾਜ ਦੀ ਜਿਹੜੀ ਨੀਂਹ ਆ ਜਿਹੜੀ ਮੋਢਿਆ ਜਿਹੜਾ 40 ਸਾਲ ਮਹਾਰਾਜਾ ਸਿੰਘ ਦਾ ਰਾਜ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਹੀ ਦੇਣ ਹੈ। ਜਦੋਂ ਸਿੱਖ ਜਿਹੜੇ ਸੀਗੇ ਉਹਦੇ ਚੋਂ ਨਿਕਲ ਕੇ ਜੰਗਲਾਂ ਦੇ ਲੜੇ ਸੀ ਉਹਨਾਂ ਦੀ ਹੀ ਪ੍ਰੇਰਨਾ ਸੀ। ਹਾਂਜੀ ਹਾਂਜੀ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਜਿਹੜੇ ਸੂਰਮਿਆਂ ਦੀਆਂ ਸ਼ਹੀਦਾਂ ਦੀਆਂ ਜਸੀ ਬਾਜਵਾ ਸਾਹਿਬ ਮਾਣ ਸਨਮਾਨ ਦੇ ਵਿੱਚ ਉਹਨਾਂ ਦੇ ਮਤਲਬ ਸ਼ਰਧਾ ਨਹੀਂ ਨਾ ਰੱਖ ਸਕਦੇ ਤੇ ਸਾਨੂੰ ਉਹਨਾਂ ਦੀ ਕੁਰਬਾਨੀ ਨੂੰ ਘਟਾ ਕੇ ਲਿਖਣ ਦਾ ਉਸ ਵਿਰੁੱਧ ਕੋਈ ਇਸ ਤਰ੍ਹਾਂ ਦਾ ਹਾਂ ਕੋਈ ਅਸੀਂ ਮੂਰਖਾਂ ਨਾਲ ਟਿੱਪਣੀ ਕਰਦਾ? ਬਿਲਕੁਲ ਜੀ ਬਿਲਕੁਲ ਕੋਈ ਉਹਨਾਂ ਨੂੰ ਹੱਕ ਨੀ ਹੈਗਾ ਮਤਲਬ ਇਸ ਤਰ੍ਹਾਂ ਦਾ ਵੀ ਆਪਾਂ ਉਹਨਾਂ ਦੀ ਛਟਿਆਈ ਹੈ ਉਹਨਾਂ ਦੀ ਕੁਰਬਾਨੀ ਨੂੰ ਜੇ ਆਪਾਂ ਉਹਨੂੰ ਮਟਿਆ ਨਹੀਂ ਸਕਦੇ ਤੇ ਸਾਨੂੰ ਛਡਾਉਣਾ ਚਾਹੀਦਾ। ਚਲੋ ਖੈਰ ਇਹ ਮੇਰੀ ਬੇਨਤੀ ਸੀ ਕਿ ਮੈਂ ਜਿਹੜੀ ਗੱਲ ਦੀ ਆਪਣੀ ਦੀ ਮੈਂ ਗੱਲ ਖਤਮ ਕਰਾਂ। ਮੈਂ ਕਹਿਣਾ ਕੀ ਚਾਹੁੰਦਾ ਬਾਜਵਾ ਸਾਹਿਬ ਕਿ ਹਰ ਬੰਦੇ ਨੂੰ ਨਾ ਸਿੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਸਰਕਲ ਚੋਂ ਆਸ ਪਾਸ ਚਾਹੇ ਉਹਦਾ ਕੋਈ ਰਿਸ਼ਤੇਦਾਰ ਆ, ਭੈਣ ਭਰਾ ਆ, ਦੋਸਤ ਮਿੱਤਰ ਆ, 5 ਇਹੋ ਜਿਹੇ ਸਿੰਘ ਦੀ ਡਾਇਰੀ ਆਪਣੀ ਜਿਹੜੀ ਨਾ ਮੈਂ ਬਣਾਈ ਹੋਈ ਆ। ਮੈਂ ਆਪਣੇ 5 ਸਿੰਘਾਂ ਦੀ ਨਾ 5 ਬੰਦਿਆਂ ਦੀ ਜਿਹੜੀ 5 ਪਿਆਰਿਆਂ ਦੀ ਮੇਰੀ ਜ਼ਿੰਦਗੀ ਦੇ 5 ਪਿਆਰੇ ਜਿਹੜੇ ਆ ਉਹ ਮੈਂ ਆਪਣੀ ਇੱਕ ਡਾਇਰੀ ਚ ਲਿਖੇ ਹੋਏ ਆ। ਮੈਨੂੰ ਕੋਈ ਕਦੇ ਕਿਸੇ ਮੋੜ ਤੇ ਜਦੋਂ ਕਨਫਿਊਜ਼ਨ
0: ਹੋਊਗਾ
1: ਅੱਜ ਕੱਲ੍ਹ ਦੇ ਆਧੁਨਿਕ ਸਮੇਂ ਦੇ ਹਿਸਾਬ ਨਾਲ ਮੈਂ ਫੋਨ ਤੇ ਉਹਨਾਂ ਦੀ ਰਾਏ ਲੈਣਾ ਜਿੱਥੇ ਸਾਰਿਆਂ ਦੀ ਮਿਲਦੀ ਉੱਥੇ ਮੈਂ ਓਕੇ ਕੀਤਾ ਔਰ ਅੱਜ ਤੱਕ ਕਦੀ ਨੀ ਹੋਇਆ ਵੀ ਆਪਾਂ ਕਿਸੇ ਗੱਲੋਂ ਮਤਲਬ ਨਾ ਮਾਰ ਖਾਧੀ ਹੋਵੇ। ਉਹ ਵਾਕਿਆ ਰੱਬੀ ਫਰਮਾਨ ਵਰਗੀ ਗੱਲ ਹੁੰਦੀ ਆ ਸਹੀ ਹੁੰਦਾ, ਕਦੀ ਗਲਤ ਨੀ ਹੋਇਆ। ਇਹਨੂੰ ਆਪਾਂ ਇੱਕ ਰਸਮ ਜੀ ਤੱਕ ਕਰਤਾ ਸੀਮਤ ਕਿ ਪੰਜ ਪਿਆਰੇ ਨਗਰ ਕੀਰਤਨ ਕੱਢਣਾ, ਮੁੱਲੇ ਬਰਸੀ ਫੜਾ ਕੇ ਪੰਜ ਪਿਆਰੇ ਜਿਹੜੇ ਸੀ ਉਹ ਬਣਾ ਦਿਓ ਤੇ ਬਸ ਠੀਕ ਹੈ ਏਦਾਂ। ਹਾਲਾਂਕਿ ਗੁਰੂ ਸਾਹਿਬ ਦੀ ਰਮਜ ਇਹ ਸੀ ਕਿ ਤੁਸੀਂ ਪੰਜ ਸਿੰਘ ਇਕੱਠੇ ਹੋ ਕੇ ਕੋਈ ਵੀ ਰਾਏ ਦੇ ਨਾਲ ਜੋ ਫੈਸਲਾ ਕਰੋ ਉਹ ਰੱਬੀ ਫਰਮਾਨ ਹੋਊਗਾ। ਪੰਜਾਂ ਦੇ ਵਿੱਚ ਪਰਮੇਸ਼ਰ ਆਪ ਆਉਂਦਾ ਆ, ਰੱਬ ਹੁੰਦਾ ਮਤਲਬ ਗੁਰੂ ਤੋਂ ਵੀ ਉੱਪਰ, ਉਹ ਤੁਹਾਡੇ ਗੁਰੂ ਤੋਂ ਵੀ ਉੱਪਰ,
0: ਗੁਰੂ ਨੂੰ ਹੁਕਮ ਦੇ ਸਕਦੇ ਨੇ ਗੁਰੂ ਤੋਂ
1: ਬਿਲਕੁਲ ਗੁਰੂ ਤੋਂ, ਗੁਰੂ ਸਾਹਿਬ ਨੇ ਹੁਕਮ ਉਹਨਾਂ ਨੇ ਮੰਨਿਆ ਸੀ, ਉਹਨਾਂ ਨੇ ਮਿਸਾਲ ਕਾਇਮ ਕੀਤੀ, ਉਹਨਾਂ ਨੇ ਹੁਕਮ ਮੰਨਿਆ ਹੁੰਦੇ ਨੇ ਕਿ ਨਹੀਂ ਮੈਂ ਨੀ ਜਾਣਾ। ਉਹ ਗਏ ਨੇ ਔਰ ਜਾਣ ਲੱਗਿਆ ਮਤਲਬ ਉਹ ਫੇਰ ਉਹ ਲਲਕਾਰਾ ਮਾਰ ਕੇ ਤਾੜੀ ਮਾਰ ਕੇ ਜਿਹੜੇ ਸੀ ਉਹ ਗਏ ਵੀ ਆ ਜਾਂਦਾ ਜੇ ਮਤਲਬ ਸਿੱਖਾਂ ਦਾ ਪੀਰ ਗੁਰੂ ਹੈ ਨਾ ਉਹ। ਹਾਂਜੀ ਹਾਂਜੀ ਜੀ ਜੀ, ਇਹ ਮੈਂ ਬੇਨਤੀ ਕਰਨੀ ਕਿ ਇਹ ਹੋਰ ਕਿੱਥੇ ਗੱਲ ਕਰਨ ਨੂੰ ਦਿਲ ਨਹੀਂ ਕਰਦਾ, ਤੁਹਾਡੇ ਨਾਲ ਮੈਂ ਆਪਣੇ ਦਿਲ ਦੀ ਮਨ ਦੀ ਗੱਲ ਕੀਤੀ ਹੈ ਵੀ ਗੁਰੂ ਸਾਹਿਬ ਦਾ ਬੜੇ ਜ਼ਬਰਦਸਤ
0: ਸਾਰੇ ਅੱਧੀ ਦੁਨੀਆਂ ਨਾਲ ਆਪਣੀ ਗੱਲ ਸਾਂਝੀ
1: ਜੀ ਜੀ। ਬਾਕੀ ਆਪਾਂ ਵਿਦਵਾਨ ਕੋਈ ਨੀ, ਆਪਾਂ ਜੇ ਕੋਈ ਸੱਜਣ ਮਿੱਤਰ ਇਸ ਗੱਲ ਤੇ ਕਰੇ ਕਿੰਤੂ, ਪਰੰਤੂ ਜੇ ਅਸੀਂ ਉਹਨੂੰ ਵੀ ਕਹਾਂਗੇ ਠੀਕ ਹੈ ਭਰਾ ਵੈਲਕਮ ਤੇਰਾ, ਸਾਡੇ ਮੇਰੇ ਮਨ ਦਾ ਇਹ ਵਿਚਾਰ ਹੈ, ਅਸੀਂ ਕੋਈ ਸਿਆਣੇ ਵੀ ਨਹੀਂ
0: ਹੈਗੇ, ਕੋਈ ਤੁਹਾਡੇ ਹੱਥ ਹੋਏਗਾ, ਤੁਸੀਂ ਆਪਣਾ ਫਰਜ਼ ਨਿਭਾਓ, ਆਪਣੀ ਡਿਊਟੀ ਦਿੰਦੇ ਰਹੋ।
1: ਜੀ ਜੀ ਜੀ ਜੀ, ਠੀਕ ਠੀਕ ਠੀਕ ਠੀਕ। ਅੱਛਾ ਬਾਬਾ ਸਾਹਿਬ, ਹੁਣ ਆਈਏ ਆਪਾਂ ਗੀਤਾਂ ਦੇ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਵੱਲ।
0: ਵਾਹ,
1: ਇਹ ਮੈਨੂੰ ਬੜੀ ਚੰਗੀ ਗੱਲ ਲੱਗੀ ਪ੍ਰਵਾਜ ਰੇਡੀਓ ਦੇ ਪ੍ਰੋਗਰਾਮ ਦੀ, ਵੀ ਰਾਜਨੀਤੀ ਦੇ ਮਾਰਾ ਮਰਾਈਡੇ ਚੱਲਦੇ ਇਹ ਤੇ ਚੱਲਦੇ ਰਹਿਣੇ, ਇਹ ਤੇ ਚੱਲਦੇ ਰਹਿਣੇ,
0: ਸੁਣ ਸੁਣ ਕੇ ਥੱਕ ਜਾਏਗਾ। ਵੇਖੋ ਜੀ, ਮੈਂ ਖਬਰਾਂ ਸੁਣਨਾ ਨਾ ਸਵੇਰੇ ਉਹ ਜਿਹੜੇ ਸੁਹਿਰਦ ਜੇ ਨਾਮ ਜਤਿੰਦਰ ਪੰਨੂ ਜੀ ਹੁਣੀ ਜੇ ਅਕਾਲੀ ਸ਼੍ਰੋਮਣੀ ਕਮੇਟੀ ਉਹਦੇ ਫਲਾਣੇ ਬਿਲਕੁਲ
1: ਤੇ ਇਹ ਜਿਹੜੇ ਸਾਡੇ ਨਾ ਜਿਹੜੇ ਮਤਲਬ ਇੱਕ ਸਾਹਿਤ ਦੇ ਸੱਭਿਆਚਾਰ ਦੇ ਪੰਜਾਬ ਦੇ ਹੀਰੇ ਯੋਧੇ, ਸਾਹਿਤ ਦੇ ਯੋਧੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ,
0: ਸਾਹਿਤ ਦੇ
1: ਇਹ ਹੀਰੇ ਜਿਹੜੇ ਆ, ਆਪਾਂ ਇਹਨਾਂ ਨੂੰ ਸਾਡੇ ਜੇ ਅੱਜ ਮਤਲਬ ਯਾਦ ਕਰੀਏ ਜਿਹੜੇ ਕਦੀ 40-20-30 ਸਾਲ ਤੱਕ ਜਿਹੜੇ ਇਸ ਮੀਡੀਆ ਦੇ ਛਾਏ ਰਹੇ ਆ,
0: 40
1: ਤੋਂ ਲੈ ਕੇ 60 ਤੱਕ ਨਾ, 40 ਤੋਂ ਲੈ ਕੇ 60 ਤੱਕ ਨੰਦ ਲਾਲ ਨੂਰਪੁਰੀ ਜੀ ਜਿਹੜਾ ਉਸ ਵੇਲੇ ਦਾ ਮੀਡੀਆ ਸੀ, ਰੇਡੀਓ ਰੇਡੀਓ ਸੀਗਾ, ਟੀਵੀ ਤੇ ਬਾਅਦ ਚ ਆਇਆ
0: ਸੀ, ਰੇਡੀਓ ਸੀ,
1: ਰੇਡੀਓ ਦੇ ਬਾਦਸ਼ਾਹ ਸੀ ਯਾਰ, ਬੜੀ ਫਿਲਮਾਂ ਤੇ ਰੇਡੀਓ ਦੇ ਮਤਲਬ ਬੜੇ ਵੱਡੇ ਪ੍ਰਵਾਨਿਤ ਤੇ ਬਹੁਤ ਵੱਡੇ ਸ਼ਾਇਰ, ਮੈਂ ਤੇ ਇਹਨਾਂ ਨੂੰ ਮਹਾਂ ਕਵੀ ਕਹੂੰਗਾ
0: ਜੀ, ਨੋ ਡਾਊਟ। ਪਰ ਮੈਂ ਇਹਨਾਂ ਨੂੰ ਕਾਲਜ ਚ ਜਾ ਕੇ ਜਾਣਨ ਲੱਗੇ ਨੇ ਜਦੋਂ ਇਹ ਨਹੀਂ ਰਹੇ,
1: ਜੀ ਜੀ ਜੀ ਜੀ,
0: 5-7 ਸਾਲ ਦੇ ਜੇ ਹੋਵਾਂਗੇ ਵੀ ਉਦੋਂ ਤੇ ਕੀ ਪਤਾ ਲੱਗਦਾ ਸ਼ਾਇਰ ਕੌਣ ਹੈ।
1: ਚਲੋ ਨਾਂ ਸੁਣਿਆ, ਹਾਂਜੀ ਹਾਂਜੀ ਨਾਂ ਸੁਣਿਆ ਤੇ ਉਦੋਂ ਤੁਸੀਂ ਗੀਤ ਸੁਣਿਆ, ਜੁੱਤੀ ਕਸੂਰੀ ਪੈਰੀ ਨੇ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ, ਓਨੀ ਰਾਹੀਂ ਵੀ ਮੈਨੂੰ ਤੁਰਨਾ ਪਿਆ।
0: ਗੱਲ ਏਦਾਂ ਵੀ ਲਿਖਣ ਵਾਲਾ ਏਡਾ ਖੂਬਸੂਰਤ, ਗਾਉਣ ਵਾਲੀ ਨੇ ਵੀ ਕਮਾਲ ਕਰ
1: ਦਿੱਤਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਉਹ ਜਿੰਨੇ ਖੂਬਸੂਰਤ ਸ਼ਬਦ ਸੀ ਉਹਨਾਂ ਨੂੰ ਆਵਾਜ਼ ਵੀ ਉਨੀ ਖੂਬਸੂਰਤ ਮਿਲੀ, ਅੰਦਾਜ਼ ਵੀ ਉਨਾ ਖੂਬਸੂਰਤ ਮਿਲਿਆ, ਔਰ ਲੋਕਾਂ ਦੇ ਮਨਾਂ ਦੇ ਦਿਲਾਂ ਦੇ ਵਿੱਚ ਮਤਲਬ ਇਹ ਜਿਹੜਾ ਇੱਕ ਲੋਕ ਗੀਤ, ਇਹ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਗਿਆ ਵੀ ਇਹ ਲੋਕ ਗੀਤ ਆ ਕੇ ਕਿਸੇ ਦਾ ਲਿਖਿਆ ਹੋਇਆ ਹੈ, ਨੰਦ ਲਾਲ ਨੂਰਪੁਰੀ ਦਾ ਲਿਖਿਆ, ਜਿਹੜਾ ਲੋਕ ਗੀਤ ਦਾ ਰੂਪ ਧਾਰਨ ਕਰ ਗਿਆ। ਅੱਛਾ ਬਾਦ ਸਾਹਿਬ, ਇੱਕ ਹੋਰ ਮੈਂ ਸੁਣਿਆ, ਜਿਹੜੇ ਸਾਡੇ ਪਿਤਾ ਜੀ ਭਾਵੇਂ ਉਹ ਪੜ੍ਹੇ ਲਿਖੇ ਨਹੀਂ ਸੀਗੇ, ਲੇਕਿਨ ਉਹ ਇਹਦੇ ਚ ਬੜਾ ਹੁੰਦੇ ਸੀਗੇ, ਇਹਨਾਂ ਦੀ ਗੱਲਾਂ ਦੱਸਦੇ ਹੁੰਦੇ ਸੀਗੇ ਵੀ ਉਹ ਕਹਿੰਦੇ ਵੀ ਜਦੋਂ ਦੇਸ਼ ਜਦੋਂ ਹੋਇਆ ਨਾ, ਜਦੋਂ 1947 ਦੀ ਵੰਡ ਹੋਈ ਆ, ਤੇ ਲੋਕ ਨੰਦ ਲਾਲ ਨੂਰਪੁਰੀ ਦਾ ਇੱਕ ਗੀਤ ਆ, ਇਥੋਂ ਉੱਡਦਾ ਭੋਇਆ ਪੰਛੀਆ ਵਿੱਚ ਤੂੰ ਆਪਣੀ ਜਾਨ ਬਚਾ, ਇਹ ਸੁਣ ਕੇ ਰੋਂਦੇ ਹੁੰਦੇ ਸੀ ਲੋਕ, ਉਹਨਾਂ ਨੇ ਏਡੇ ਦਰਦ ਭਰੇ ਕਰੁਣਾਮਈ ਅੰਦਾਜ਼ ਦੇ ਵਿੱਚ ਗੀਤ ਲਿਖਿਆ ਵੰਡ ਚ ਉਜਾੜੇ ਦੇ ਲੋਕਾਂ, ਹਾਂਜੀ ਵੰਡ ਦੇ ਉਜਾੜੇ ਦੇ, ਮੈਂ ਥੋੜੀ ਉਹਦੀਆਂ ਲਾਈਨਾਂ ਜੇ ਹੁਕਮ ਹੋਏ
0: ਮੈਨੂੰ ਯਾਦ ਆ ਰਿਹਾ, ਮਾੜਾ ਮਾੜਾ ਇਹ ਗਾਣਾ ਬੜਾ ਮਸ਼ਹੂਰ
1: ਜੀ ਜੀ ਜੀ, ਵੇ ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਗੱਡੀਆਂ, ਤੂੰ ਛੁਰੀਆਂ ਹੇਠ ਨਾ, ਇੱਥੇ ਡਾਕੇ ਪੈਣ ਦੁਪਹਿਰ ਤੇਰਾ ਦੇਣਗੇ, ਤੇਰਾ ਦੇਣਗੇ ਆਲਣਾ ਘਾ, ਇੱਥੇ ਜ਼ਹਿਰ ਭਰੀ ਵਿੱਚ ਦਾਣਿਆ, ਤੇਰੀ ਦਿੱਤੀ ਚੋਗ ਖਿੰਡਾ, ਇੱਥੇ ਚੂੜੇ ਵਾਲੀਆਂ ਰੋਂਦੀਆਂ, ਗਲ ਵਿਚ ਜੁਲਫਾਂ ਪਾ,
0: ਬਹੁਤ ਖੂਬ,
1: ਇਥੇ ਡੁੱਬ ਡੁੱਬ ਮੋਈਆਂ ਸੋਹਣੀਆਂ, ਇਥੇ ਲਹੂ ਭਰੇ ਦਰਿਆ,
0: ਜਿਉਂਦੇ ਰਹੋ,
1: ਇਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਪਾ। ਜਿਹੜਾ ਸੂਰਮਾ ਜਿਹੜਾ ਜਿਹੜਾ ਪੁੱਤਰ ਜਵਾਨ ਮਾਰਿਆ ਗਾ, ਉਹਦੀ ਮਾਂ ਦੀ ਤੜਪ ਨੂੰ, ਉਹਦਾ ਉਹਦੇ ਮਾਨਸਿਕਤਾ ਨੂੰ
0: ਸੋਹਣੀਆਂ ਲਾਈਨਾਂ ਫਿਰ ਦੁਹਰਾਇਆ ਸ਼ੁਰੂ ਤੋਂ, ਫਿਰ ਬੋਲਿਆ,
1: ਇਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ, ਇੱਥੇ ਘਰ ਘਰ ਫਾਹੀਆਂ ਗੱਡੀਆਂ ਤੂੰ ਛੁਰੀਆਂ ਹੇਠ ਨਾ, ਇੱਥੇ ਡਾਕੇ ਪੈਣ ਦੁਪਹਿਰ ਨੂੰ ਤੇਰਾ ਦੇਣਗੇ ਆਲਣਾ ਢਾ, ਇੱਥੇ ਜ਼ਹਿਰ ਭਰੀ ਵਿਚ ਦਾਣਿਆਂ ਤੇਰੀ ਦਿੱਤੀ ਚੋਗ ਖੰਡਾ, ਇੱਥੇ ਚੂੜੇ ਵਾਲੀਆਂ ਰੋਂਦੀਆਂ ਗਲ ਵਿਚ ਜ਼ੁਲਫਾਂ ਪਾ, ਇੱਥੇ ਡੁੱਬ ਡੁੱਬ ਹੋਈਆਂ ਸੋਹਣੀਆਂ, ਇੱਥੇ ਲਹੂ ਭਰੇ ਦਰਿਆ, ਇੱਥੇ ਕਬਰੀ ਸੁੱਤੇ ਸੂਰਮੇ ਮਾਵਾਂ ਨੂੰ ਤੜਫਾ, ਇੱਥੇ ਬੰਦੇ ਖਾਣੇ ਆਦਮੀ ਭੈਣਾ ਮਾਰ ਭਰਾ, ਇੱਥੇ ਜੀਪ ਕਟਾ ਕੇ ਜਾਏਗਾ ਇੱਥੇ ਗੀਤ ਨਾ ਮਿੱਠੜੇ ਦਾ, ਉਹ ਤੂੰ ਨੂਰਪੁਰੀ ਪਛਤਾਏਗਾ ਇੱਥੋਂ ਮੁੜ ਵਤਨਾ
0: ਨੂੰ।
1: ਇਹ ਵੰਡ ਦਾ ਦਰਦ ਜਿਹੜੀ ਜਿਹੜੀ ਵੰਡ ਦੇ ਉੱਤੇ ਮੈਂ ਬਾਜਵਾ ਸਾਹਿਬ ਇਹਨੂੰ ਇੱਕ ਨੰਬਰ ਦਿੱਤੀ ਜੀ, ਵੈਸੇ ਤੇ ਅੰਮ੍ਰਿਤਾ ਪ੍ਰੀਤਮ ਦੇ ਕਿਹਾ ਜਾਂਦਾ ਨਾ, ਮਤਲਬ ਵਾਰਸ਼ਾਹ ਨੂੰ ਅੱਜ ਆਖਾਂ ਵਾਰਸ਼ਾਹ ਨੂੰ ਕਬਰਾਂ ਵਿੱਚੋਂ ਬੋਲ ਕੇ ਅੱਜ ਕਿਤਾਬ ਇਸ਼ਕਦਾ ਗੁਆਗਰਾ ਵਰਕਾ ਫੋਲ, ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਜਦੋਂ ਵਾਰਸ਼ਾਹ ਨੂੰ ਕਹਿਣ, ਉਹ ਵੀ ਕਮਾਲ ਵੰਡ ਦੇ ਉੱਤੇ ਮਤਲਬ ਅੰਮ੍ਰਿਤਾ ਪ੍ਰੀਤਮ ਜੀ ਆਪਾਂ ਮੰਨਦੇ, ਲੇਕਿਨ ਮੈਂ ਮੈਨੂੰ ਇੰਜ ਲੱਗ ਲਿਆ ਵੀ ਸ਼ਾਇਦ ਜੇ ਉਹਦੇ ਤੋਂ ਵੱਧ ਨੀ ਗਾ ਤਾਂ ਉਹਦੇ ਬਰਾਬਰ ਦੀ ਵੀ ਇੱਕ ਵੰਡ ਦੇ ਦਰਦ ਦੀ ਮਤਲਬ ਕਹਾਣੀ ਹੈ ਜਿਹੜੀ ਨੂਰਪੁਰੀ ਸਾਹਿਬ ਨੇ ਇਹਨਾਂ ਬੜੀਆਂ ਸਾਫ਼ ਸੁਥਰੀਆਂ ਸਰਲ ਲਾਈਨਾਂ ਵਿੱਚ ਪੇਸ਼ ਕੀਤੀ ਹੈ। ਤੇ ਇਹ ਬਾਜਵਾ ਸਾਹਿਬ 5 ਮਈ 1906 ਨੂੰ ਇਹਨਾਂ ਦਾ ਜਨਮ ਹੋਇਆ ਸੀਗਾ, ਨੂਰਪੁਰੀ ਜੀ ਦਾ ਲਾਇਲ ਦੇ ਵਿੱਚ, ਪਾਕਿਸਤਾਨ ਦੇ ਵਿੱਚ ਲਾਇਲਪੁਰ ਦੇ ਇਲਾਕੇ, ਪਾਕਿਸਤਾਨੀ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ। ਤੇ ਉਸ ਸਮੇਂ ਬਾਜਵਾ ਸਾਹਿਬ ਵੇਖੋ 1906 ਦੀ ਗੱਲ ਕਰਦੇ, ਇਹਨਾਂ ਨੇ ਪਿੰਡ ਤੋਂ ਉੱਥੋਂ ਪ੍ਰਾਇਮਰੀ ਪਾਸ ਕੀਤੀ, ਫਿਰ ਲਾਇਲਪੁਰ ਦੇ ਉੱਤੋਂ ਜਿਹੜੀ ਸੀਗੀ ਇਹਨਾਂ ਨੇ ਦਸਵੀਂ ਪਾਸ ਕੀਤੀ ਲਾਇਲਪੁਰ ਖਾਲਸਾ ਸਕੂਲ ਤੋਂ। ਤੇ ਫਿਰ ਬਾਜਵਾ ਸਾਹਿਬ ਇਹਨਾਂ ਨੇ ਉਹਨਾਂ ਦਿਨਾਂ ਵਿੱਚ MA ਪਾਸ ਕੀਤੀ, ਮਤਲਬ ਇੰਨੀ ਪੜ੍ਹਾਈ ਇਹਨਾਂ ਨੇ ਕੀਤੀ ਸੀ ਨੂਰਪੁਰੀ ਜੀ ਨੇ। ਲਾਇਲਪੁਰ ਖਾਲਸਾ ਕਾਲਜ ਜਿਹੜਾ ਜਲੰਧਰ ਦੇ ਵਿੱਚ ਬਣਿਆ ਨਾ ਕਾਲਜ, ਉਹ ਉਸ ਇਲਾਕੇ ਦੇ ਲੋਕਾਂ ਨੇ ਫਿਰ ਉਸ ਯਾਦ ਦੇ ਵਿੱਚ ਬਣਾਇਆ ਸੀਗਾ ਲਾਇਲਪੁਰ ਦੇ ਲੋਕ, ਹਾਂ ਲਾਇਲਪੁਰ ਖਾਲਸਾ ਕਾਲਜ ਤੋਂ MA
0: ਤੱਕ ਇਹਨਾਂ ਨੇ MA ਕੀਤੀ।
1: ਨਹੀਂ ਨਹੀਂ ਨਹੀਂ, MA ਤੱਕ ਦੀ ਪੜ੍ਹਾਈ ਨੂਰਪੁਰੀ ਜੀ ਨੇ ਜਿਹੜੀ ਸੀਗੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਨਾ ਕੀਤੀ ਸੀ। ਪੜ੍ਹੇ ਹੋਏ ਮਤਲਬ ਪੜ੍ਹਿਆ ਲਿਖਿਆ ਗੀਤਕਾਰ ਸੀਗੇ। ਤੇ ਮੁੜਕੇ ਬਾਜਵਾ ਸਾਹਿਬ ਇਹ ਜਿਹੜੀ ਆ ਆਪਣੇ ਨੌਕਰੀਆਂ, ਫਿਰ ਇੱਕ ਜਿਹੜਾ ਸ਼ਾਇਰ ਹੁੰਦਾ ਨਾ ਬਾਜਵਾ ਸਾਹਿਬ, ਉਹ ਇੱਕ ਬੜਾ ਸੈਲਫ ਰਿਸਪੈਕਟ ਕਹਿ ਲੋ, ਖੁਦਦਾਰ ਕਹਿ ਲੋ, ਹੈ ਨਾ, ਕੋਮਲ ਭਾਵੀ ਕਹਿ ਲੋ, ਉਹ
0: ਤੁਸੀਂ ਫੇਰ ਮਿਊਟ ਕਰਕੇ ਬਹਿ ਗਏ ਹੋ, ਹੱਥ ਲਾ ਲਿਆ ਤੁਸੀਂ ਕਿਤੇ। ਅੱਛਾ
1: ਹਾਂਜੀ ਹਾਂਜੀ, ਆ ਗਈ ਆਵਾਜ਼, ਆ ਗਈ ਜੀ,
0: ਆ ਗਈ ਆ ਗਈ।
1: ਉਹ ਵਾਕਿਆ ਹੀ ਤੁਸੀਂ ਹੋ ਜਾਂਦਾ ਮੇਰੇ ਨਾਲ,
0: ਕੋਈ ਗੱਲ ਨੀ।
1: ਅੱਛਾ ਬਾਜਵਾ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਮਤਲਬ ਨਾ ਪੜ੍ਹੇ ਲਿਖੇ ਬਹੁਤ ਘੱਟ ਹੁੰਦੇ ਸੀ ਨਾ, 2% ਲੋਕ ਪੜ੍ਹੇ ਲਿਖੇ ਸੀ ਜਦੋਂ ਦੇਸ਼
0: ਜਾ ਰਹੀ ਇਹਨਾਂ ਨੇ MA ਕੀਤੀ ਹੈ ਨਾ, ਉਹਨਾਂ ਦਿਨਾਂ ਚ ਪੜ੍ਹਾਈ ਹੁੰਦੀ ਨਹੀਂ ਸੀ ਕਿੱਥੇ ਕਿਤੇ,
1: ਜੀ ਜੀ ਜੀ,
0: 5 ਜਮਾਤਾਂ ਪੜ੍ਹ ਕੇ ਪਟਵਾਰੀ ਲੱਗੀ, 8 ਜਮਾਤਾਂ ਪੜ੍ਹ ਕੇ ਲੱਗ ਗਏ ਹੁੰਦੇ।
1: ਹਾਂਜੀ ਹਾਂਜੀ ਹਾਂਜੀ, ਤੇ ਇਹਨਾਂ ਨੇ ਠਾਣੇਦਾਰੀ ਕੀਤੀ 1940 ਵਿਚ, ਤੇ ਲੇਕਿਨ ਉਹ ਇਹਨਾਂ ਦੇ ਜਿਹੜੀ ਸੁਭਾਅ ਸੀਗਾ ਆਜ਼ਾਦਾਨਾ ਸੁਭਾਅ ਜਿਹੜਾ ਸੀ ਇਹਨਾਂ ਦਾ ਜਿਹੜਾ ਅਣਖ ਵਾਲਾ, ਉਹਨੂੰ ਸੂਟ ਨੀ ਆਈ, ਉਹ ਇਹਨਾਂ ਨੌਕਰੀ ਛੱਡ ਦਿੱਤੀ। ਤੇ ਉਹ ਨੌਕਰੀ ਛੱਡਣ ਤੋਂ ਬਾਅਦ ਫਿਰ ਬਾਬਾ ਜੀ ਨੇ ਫਿਰ ਇਹਨਾਂ ਨੇ ਫਰੀਦਕੋਟ ਦੇ ਵਿੱਚ ਕਾਲਜ ਦੇ ਵਿੱਚ ਪੜ੍ਹਾਇਆ, ਅਧਿਆਪਨ ਪੜ੍ਹਾਈ ਕੀਤੀ ਮਤਲਬ। ਤੇ ਉੱਥੇ ਵੀ ਫਿਰ ਉਹ ਕਹਿੰਦੇ ਵੀ ਉਹਨਾਂ ਦੇ ਨਾ ਨਹੀਂ, ਉਹਨਾਂ ਨੂੰ ਰਾਸ ਆਈ ਪੜ੍ਹਾਈ, ਉਹਨਾਂ ਦੇ ਸੁਭਾਅ ਦੇ ਨਾਲ ਮੇਚ ਨੀ ਕੀਤੀ ਇਹ ਵੀ ਨੌਕਰੀ, ਇਹ ਵੀ ਇਹਨਾਂ ਨੇ ਛੱਡ ਦਿੱਤੀ। ਤੇ ਉਹ ਇਸ ਤਰ੍ਹਾਂ ਜਿਹੜਾ ਸ਼ਾਇਰ ਆ ਇਹ ਤੁਹਾਨੂੰ ਪਤਾ ਬੜਾ ਕੋਮਲ ਭਾਵੀ ਹੁੰਦਾ, ਇਹ ਇੱਕ ਪਲ ਦੇ ਵਿੱਚ ਹੀ ਖੁਸ਼ ਹੋ ਜਾਂਦਾ ਤੇ ਇੱਕ ਪਲ ਦੇ ਵਿੱਚ ਹੀ ਮਤਲਬ ਨਾਰਾਜ਼ ਵੀ ਹੋ ਜਾਂਦਾ, ਉਦਾਸ ਵੀ ਹੋ ਜਾਂਦਾ। ਇਹਨਾਂ ਇਸੇ ਕੋਮਲ ਭਾਵ ਕਰਕੇ ਜਿਹੜੀ ਆਪਣਾ ਜਿਹੜਾ ਸ਼ਿਵ ਕੁਮਾਰ ਬਟਾਲਵੀ ਉਹ ਵੀ ਨੌਕਰੀ ਪਹਿਲਾਂ ਬੈਂਕ ਦੀ ਕੀਤੀ ਫਿਰ ਪਟਵਾਰੀ ਵੀ ਲੱਗੇ ਪਰ ਉਹ ਉਹਨਾਂ ਦੇ ਮਤਲਬ ਜਿਹੜੀ ਸ਼ਾਇਰਾਂ ਦਾ ਜਿਹੜੀ ਉਹਨਾਂ ਦੀ ਤਬੀਅਤ ਸੀ ਉਹਨੂੰ ਕੋਈ ਵੀ ਰਾਸ ਨਹੀਂ ਆਇਆ ਤੇ ਇੱਕ ਦੱਸਦੇ ਵੀ ਜਿਹੜਾ ਜਿਹੜਾ ਕੋਮਲ ਭਾਵੀ ਤੇ ਬੜਾ ਜਿਹੜਾ ਸੈਂਸਿਟਿਵ ਜਿਹੜੀ ਹੁੰਦਾ ਨਾ ਸੁਭਾਅ ਜਿਹੜਾ ਮਤਲਬ ਸੰਵੇਦਨਸ਼ੀਲ ਇਹਦੇ ਕਾਰਨ ਹੀ ਜਿਹੜਾ ਸ਼ਰਾਬ ਪੀਣ ਨੂੰ ਜਿਹੜਾ ਉਹਨਾਂ ਦੀ ਜਦੋਂ ਇੱਕ ਵਾਰੀ ਜਵਾਨੀ ਦੇ ਵਿੱਚ ਬੰਦਾ ਲੱਗ ਜਾਂਦਾ ਤੇ ਫਿਰ ਕੁਝ ਸਮੇਂ ਬਾਅਦ ਉਹ ਮਜਬੂਰੀ ਵੀ ਹੋ ਜਾਂਦੀ ਹੈ ਨੂਰਪੁਰੀ ਸਾਹਿਬ ਵੀ
0: ਸੈਂਸਿਟਿਵ ਲੋਕਾਂ ਨੂੰ ਉਹਨਾਂ ਦਾ ਹਾਣ ਨਹੀਂ ਮਿਲਦਾ ਉਹਨਾਂ ਦੀ ਕੰਪਨੀ ਨਹੀਂ ਮਿਲਦੀ ਫਿਰ ਉਹ ਸ਼ਾਇਦ ਦੇ ਨਾਲ ਆਪਣਾ ਸਾਂਝ ਦੋਸਤੀ ਪਾਉਣੀ ਸ਼ੁਰੂ ਕਰ
1: ਦੋਸਤੀ ਪਾਉਣੀ ਸ਼ੁਰੂ ਕਰਦੇ ਔਰ
0: ਜਦੋਂ ਕਿਹਾ ਨਾ ਉਹਨਾਂ ਨੇ ਐਮ ਏ ਕੀਤੀ ਸੀ ਤੇ ਮੇਰੇ ਮਨ ਵਿੱਚ ਖਿਆਲ ਆਉਣ ਲੱਗ ਪਏ ਉਹਨਾਂ ਨੇ ਨੌਕਰੀ ਕਿਉਂ ਨਹੀਂ ਕੀਤੀ ਇਹ ਵਿਚਾਰੇ ਸੁਸਾਈਡ ਇਹਨਾਂ ਨੂੰ ਕਿਉਂ ਕਰਨਾ ਪੈ ਗਿਆ ਸੀ
1: ਅਧਿਆਪਨ ਦਾ ਚਾਰਜ ਛੱਡ ਕੇ ਨਾ ਪੜਾਉਣ ਦਾ ਤੇ ਫੇਰ ਇਹਨਾਂ ਨੂੰ ਮਤਲਬ ਇਹਦੇ ਵਿਚ ਭਾਸ਼ਾ ਭਾਗ ਚ ਲੰਬਾ ਸਮਾਂ ਨੌਕਰੀ ਕਰਦੇ ਉਹ ਵੀ ਨੌਕਰੀ ਜਿਹੜੀ ਸੀਗੀ ਉਹ ਇੱਕ ਜਿਹੜੀ ਗੁਲਾਮ ਮਾਨਸਿਕਤਾ ਜਿੱਦਾਂ ਬੰਦਾ ਜਿਹੜਾ ਨੌਕਰੀ ਕੀ ਤੇ ਕਹਿ ਦਿੰਦੇ ਆ ਨਾ ਜਿਹੜਾ ਗੁਰੂ ਸਾਹਿਬ ਨੇ ਫਰਮਾਇਆ ਯਾ ਵੀ ਨਖਿੱਧ ਚੱਕਰੀ ਹੈ ਨਾ ਉੱਤਮ ਖੇਤੀ ਮਧਮ ਵਪਾਰ ਨਖਿੱਧ ਚੱਕਰੀ ਹੁਣ ਨੌਕਰੀ ਜਿਹੜੀ ਹੈ ਨਖੇਤੀ ਆ ਨਾ
0: ਨੌਕਰੀ
1: ਗੁਲਾਮੀ ਆ
0: ਤੁਸੀਂ ਆਰਟਿਸਟ ਹੋ ਕੋਈ ਸਿਆਣੇ ਹੋ ਬੁੱਧੀਮਾਨ ਹੋ ਸੈਂਸੀਬਲ ਹੋ ਬੇਵਕੂਫ ਹੋ ਮੈਨੂੰ ਨਹੀਂ ਮੈਨੂੰ ਮੇਰਾ ਕੰਮ ਚਾਹੀਦਾ
1: ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਉਹ ਵੀ ਫਿਰ ਇਹਨਾਂ ਨੇ ਨੌਕਰੀ ਜਿਹੜੀ ਸੀ ਨਾ ਛੱਡੀ ਜੀ ਤੇ ਮੁੜ ਕੇ ਫਿਰ ਏਦਾਂ ਹੋਇਆ ਵੀ ਇਹਨਾਂ ਨੇ ਗੀਤ ਜਿਹੜੇ ਸੀਗੇ ਜਿਹੜਾ ਇਹਨਾਂ ਦਾ ਸ਼ੌਕ ਸੀ ਗੀਤ ਲਿਖੇ ਇਹਨਾਂ ਨੇ ਗੀਤ ਬੜੇ ਮਸ਼ਹੂਰ ਹੋਏ ਜਿਹੜੇ ਉਸ ਸਮੇਂ ਦੇ ਬੜੇ ਵੱਡੇ ਤੇ ਫਿਰ ਇਹਨਾਂ ਨੂੰ ਨਾ ਮਤਲਬ ਇਹਨਾਂ ਨੇ ਇੱਕ ਫਿਲਮ ਕੰਪਨੀ ਸੀਗੀ ਕੋਲੰਬੀਆ ਉਹਨਾਂ ਨੇ ਫਿਰ ਇਹਨਾਂ ਕੋਲ ਫਿਲਮਾਂ ਵਾਸਤੇ ਦੋ ਫਿਲਮਾਂ ਵਾਸਤੇ ਗੀਤ ਲਿਖਾਏ ਇੱਕ ਫਿਲਮ ਦਾ ਨਾਂ ਹੈ ਮੰਗਤੀ ਤੇ ਇੱਕ ਦਾ ਹੈ ਵਲਾਇਤ ਪਾਸ ਇਹ ਗੀਤ ਇੰਨੇ ਪਾਪੂਲਰ ਹੋਏ ਲੋਕਾਂ ਦੀ ਜ਼ਬਾਨ ਤੇ ਜਿਹੜੇ ਸੀ ਜਿਹੜੀ ਸੀਗੀ ਆਪਣਾ ਜਿਹੜਾ ਆਨੰਦ ਲਾਲ ਨੂਰਪੁਰੀ ਸੀ ਉਸ ਵੇਲੇ ਦਾ ਮਤਲਬ ਸਭ ਤੋਂ ਜਿਹੜਾ ਮਸ਼ਹੂਰ ਪਾਪੂਲਰ ਗੀਤਕਾਰ ਜਿਹੜਾ ਸੀ ਪ੍ਰਸਿੱਧ ਹੋਏ ਗੀਤਕਾਰ ਕਵੀ ਦੇ ਤੌਰ ਤੇ ਹਾਂਜੀ ਹਾਂਜੀ ਤੇ ਇਹ ਫਿਲਮਾਂ ਗੀਤ ਫਿਲਮਾਂ ਚ ਗੀਤ ਲਿਖਣ ਦੀ ਪ੍ਰੇਰਨਾ ਜਿਹੜੀ ਸੀ ਇਹਨਾਂ ਦੀ ਇਹਨਾਂ ਨੂੰ ਬਾਬੂ ਫਿਰੋਜ਼ਦੀਨ ਸ਼ਰਫ ਤੋਂ ਮਿਲੀ ਸੀ ਬਾਬੂ ਫਿਰੋਜ਼ਦੀਨ ਸ਼ਰਫ ਵੀ ਜਿਹੜਾ ਆ ਉਹ ਪੰਜਾਬੀ ਭਾਸ਼ਾ ਨੂੰ ਪੰਜਾਬ ਨੂੰ ਪਿਆਰ ਕਰਨ ਵਾਲੀਆਂ ਜਿਹੜੀਆਂ ਸਭ ਤੋਂ ਵੱਧ ਕਿਤੇ ਮਿਸਾਲੀ ਕਵਿਤਾਵਾਂ ਲਿਖੀਆਂ ਨਾ ਉਹਦੀ ਇੱਕ ਕਵਿਤਾ ਹੈ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪੇਂਡੂ ਪਰ ਸ਼ਹਿਰੀ ਢੰਗ ਦਾ ਹਾਂ ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ ਥੋੜੀ ਬਹੁਤੀ ਅੰਗਰੇਜ਼ੀ ਵੀ ਅੰਗ ਦਾ ਹਾਂ ਬੋਲੀਆਂ ਆਪਣੀ ਨਾਲ ਪਿਆਰ ਰੱਖਾਂ ਗੱਲ ਆਖਣੋ ਰਤਾ ਨਾ ਸੰਗਦਾ ਟੁਕੜਾ ਕਿਸੇ ਆਪਣੇ ਮੋਤੀ ਕਿਸੇ ਸੁਹਾਗਣ ਦੀ ਨੱਥਦਾ ਮੈਂ ਟੁਕੜਾ ਕਿਸੇ ਪੰਜਾਬਣ ਦੀ ਵੰਡਦਾ ਹਾਂ ਬੁੱਲੇ ਸ਼ਾਹ ਦੇ ਵਾਰ ਸ਼ਾਹ ਅੰਦਰ ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ ਹੈਨਾ ਤੇ ਹਾਂਜੀ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਹਾਂ ਤੇਰੀ ਜੈ ਪੰਜਾਬੀ ਮਾਤਾ ਤੇਰੇ ਪੂਜੇ ਚਰਨ ਵਰਾਤਾ ਤੂੰ ਹੈ ਸਾਡੀ ਮਿੱਠੀ ਬੋਲੀ ਬੋਲ ਬੋਲ ਵਿੱਚ ਮਿਸ਼ਰੀ ਬੋਲੀ ਹੈਨਾ ਤੇ ਇਹ ਇਹ ਏਦਾਂ ਦੇ ਪਿਆਰੇ ਸ਼ਬਦ ਆਪਣੀ ਮਾਂ ਬੋਲੀ ਵਾਸਤੇ ਅੱਜ ਤੱਕ ਕੋਈ ਸ਼ਾਇਰ ਹੋਰ ਨਹੀਂ ਲਿਖੇਗਾ ਬਾਬੂ ਫਿਰੋਜ਼ਦੀਨ ਸ਼ਰਫ ਜਿਹੜਾ ਸਾਡੇ ਸਾਂਝੇ ਪੰਜਾਬ ਦਾ ਸ਼ਾਇਰ ਸੀਗਾ ਉਹਨੇ ਇਹ ਲਿਖਿਆ ਤੇ ਇਹੋ ਹੀ ਇਹਨਾਂ ਦੇ ਪ੍ਰੇਰਨਾ ਸਰੋਤ ਜਿਹੜਾ ਹਾਂਜੀ ਹਾਂਜੀ ਤੇ ਆਪਣੇ ਬਾਜਵਾ ਸਾਹਿਬ ਇਹਨਾਂ ਨੇ ਪੁਸਤਕਾਂ ਵੀ ਲਿਖੀਆਂ ਆ ਉਹ ਅੱਗੇ ਜਾ ਕੇ ਗੱਲ ਕਰਾਂਗੇ ਚਾਰ ਪੰਜ ਪੁਸਤਕਾਂ ਲਿਖੀਆਂ ਤੇ ਹੀਰਾ ਸਿੰਘ ਦਰਦ ਦੇ ਜਿਹੜਾ ਮਾਸਕ ਪੱਤਰ ਸੀ ਫਲਵਾੜੀ ਉਹਦੇ ਵਿੱਚ ਹੀਰਾ ਸਿੰਘ ਦਰਦ ਇੱਕ ਬੜਾ ਪੰਜਾਬੀ ਦਾ ਬਹੁਤ ਵੱਡੇ ਸ਼ਾਇਰ ਹੋਏ ਆ ਤੇ ਆਜ਼ਾਦੀ ਦੇ ਬਹੁਤ ਵੱਡੇ ਆਜ਼ਾਦੀ ਦੇ ਘੁਲਾਟੀਏ ਵੀ ਹੋਏ ਜੇਲ੍ਹ ਦੇ ਵਿੱਚ ਵੀ ਰਹੇ ਜੇਲ੍ਹਾਂ ਦੇ ਵਿੱਚ ਵੀ ਉਹਨਾਂ ਨੇ ਆਪਣੀਆਂ ਬਹੁਤੀਆਂ ਕਵਿਤਾਵਾਂ ਲਿਖੀਆਂ ਤੇ ਉਹਨਾਂ ਨੇ ਮੁੜ ਕੇ ਬਾਹਰ ਆ ਕੇ ਇੱਕ ਪੱਤਰ ਜਿਹੜਾ ਸੀਗਾ ਸਲਾਨਾ ਪੱਤਰ ਫੁਲਵਾੜੀ ਉਹਦੇ ਵਿੱਚ ਇਹਨਾਂ ਦਾ ਜਿਹੜੇ ਜਦੋਂ ਕੋਈ ਰਚਨਾ ਉਹਨਾਂ ਦਿਨਾਂ ਦੇ ਵਿੱਚ ਇਹਨਾਂ ਪੱਤਰਾਂ ਚ ਛਪ ਜਾਂਦੀ ਸੀ ਤੇ ਉਹ ਸਾਰਾ ਉਹਨੂੰ ਪ੍ਰਵਾਨਿਤ ਲੇਖਕ ਮੰਨਿਆ ਜਾਂਦਾ ਸੀ ਕਿਉਂਕਿ ਉਹ ਕੱਚੀਆਂ ਪਿੱਲੀਆਂ ਮਾੜੀ ਮੋਟੀਆਂ ਰਚਨਾਵਾਂ ਕਦੀ ਛਾਪਦੇ ਨਹੀਂ ਸੀ ਹੁੰਦੇ ਬੜੀਆਂ ਮਿਆਰੀ ਰਚਨਾਵਾਂ ਦੇ ਛਾਪੀਆਂ ਹੁੰਦੀਆਂ ਸੀ ਤੇ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਭਾਸ਼ਾ ਵਿਭਾਗ ਜਿਹੜੀ ਨੌਕਰੀ ਕੀਤੀ ਤੇ 1960 ਵਿੱਚ ਉਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਉੱਤਮ ਕਵੀ ਦਾ ਸਨਮਾਨ ਵੀ ਦਿੱਤਾ ਗਿਆ ਸੀਗਾ ਜੀ। ਤੇ ਘੱਟ ਤਨਖਾਹ ਤੇ ਹੋਰ ਕਈ ਇੱਥੇ ਵੀ ਕਾਰਨ ਉਹ ਸੀ ਕਿ ਤਨਖਾਹ ਦਾ ਦੱਸਦੇ ਬਹਾਨਾ ਵਾ ਇਹਨਾਂ ਦੇ ਸੁਭਾਅ ਨਾਲ ਇਹ ਨੌਕਰੀ ਵੀ ਸੀ ਤੇ ਉਹਨਾਂ ਨੇ ਇਹ ਵੀ ਨੌਕਰੀ ਜਿਹੜੀ ਸੀ ਨਾ ਛੱਡ ਦਿੱਤੀ ਜੀ। ਤੇ 13 ਮਈ 1966 ਨੂੰ ਜਲੰਧਰ ਦੇ ਮਾਡਲ ਹਾਊਸ ਜਦੋਂ ਜਲੰਧਰ ਨੂੰ ਨਕੋਦਰ ਰੋਡ ਜਿੱਥੇ ਸ਼ੁਰੂ ਹੁੰਦਾ ਨਾ ਬਾਜਾ ਸਾਹਿਬ ਮੈਂ ਉਹ ਕੁੜੀ ਵੇਖੀ ਹੋਈ
0: ਜਲੰਧਰ
1: ਜੀ ਜੀ ਹਾਂ ਮੈਂ ਜਲੰਧਰ ਚ 1 ਸਾਲ ਰਿਹਾ ਉੱਥੇ ਮੈਂ ਪੜਿਆ ਹੋਇਆ ਤੇ ਉਸ ਉਧਰ ਮੇਰਾ ਇੱਕ ਦੋਸਤ ਸੀਗਾ ਉਹਦੇ ਘਰ ਗਏ ਤੇ ਉਹਨੇ ਮੈਨੂੰ ਉਦੋਂ ਖੂਬ ਵਿਖਾਇਆ ਸੀਗਾ ਵੀ ਆਹ ਮਾਡਲ ਹਾਊਸ ਉਸ ਇਲਾਕੇ ਦਾ ਨਾਂ ਆ। ਹਾਂ ਜਲੰਧਰ ਤੋਂ ਬੱਸ ਸਟੈਂਡ ਤੋਂ 1.5 ਕਿਲੋਮੀਟਰ ਪਿੱਛੇ ਸੱਜੇ ਹੱਥ ਸੜਕ ਮੁੜਦੀ ਨਕੋਦਰ ਨੂੰ ਨਕੋਦਰ ਰੋਡ ਕਹਿੰਦੇ ਆ ਤੇ ਨਕੋਦਰ ਰੋਡ ਦੇ ਉੱਤੇ ਕੋਈ 50-100 ਗਜ਼ ਜਾਈਏ 200 ਗਜ਼ ਤੇ ਮੀਟਰ ਤੇ ਉਹ ਮਾਡਲ ਹਾਊਸ ਇਲਾਕਾ ਆ ਜਿੱਥੇ ਆਤਮ ਹੱਤਿਆ ਔਰ ਇਹ ਸਾਡੇ ਪੰਜਾਬੀਆਂ ਦੇ ਪੰਜਾਬੀ ਭਾਸ਼ਾ ਦੇ ਪੰਜਾਬ ਦੇ ਰਾਜਨੀਤਿਕ ਲੋਕਾਂ ਦੇ ਮੱਥੇ ਚ ਤੇ ਇੱਕ ਧੱਬਾ ਆਇਆ ਮਤਲਬ ਵੀ ਏਡਾ ਵੱਡਾ ਸ਼ਾਇਰ ਜਿਹੜਾ ਸੀਗਾ ਉਹ ਇੰਨੀ ਆਰਥਿਕ ਮੰਦਹਾਲੀ ਦੇ ਵਿੱਚ ਜਿਹੜਾ ਇਹ ਵਿਚਾਰਾ ਗੁਜ਼ਰਿਆ ਕਿ 60 ਸਾਲ ਦੀ ਉਮਰ ਚ ਅਜੇ ਕੋਈ ਨੌਜਵਾਨ ਬੰਦਾ ਕਰ ਜਾਵੇ ਨਾ ਉੱਥੇ ਮੰਨਿਆ ਜਾਂਦਾ ਵੀ ਚੱਲ ਇਹਦਾ ਸੁਭਾਅ ਸੰਵੇਦਨਸ਼ੀਲ ਹੋ ਸਕਦਾ ਕੋਈ ਹੋਰ ਤਰ੍ਹਾਂ ਦਾ ਰੋਗ ਹੋ ਸਕਦਾ ਉਹ 60 ਸਾਲ ਉਸ ਵੇਲੇ ਉਹਨਾਂ ਦੀ ਉਮਰ ਸੀਗੀ ਸ਼ਹਿਰ ਦੇ ਵਿੱਚ 13 ਮਈ 5 ਮਈ 1906 ਇਹਨਾਂ ਦਾ ਜਨਮ ਦਿਨ ਆ ਤੇ 13 ਮਈ 1966 ਨੂੰ ਪੂਰੇ 60 ਸਾਲਾਂ ਦੇ ਵਿੱਚ ਇਹਨਾਂ ਦੇ 60ਵੇਂ ਸਾਲ ਪੂਰੇ ਹੋਇਆ ਉਹਨਾਂ ਨੇ
0: ਗੱਲ ਵੀ ਸੁਣਾਇਆ ਜਦੋਂ ਅਕਾਲੀਆਂ ਦੀ ਹਕੂਮਤ ਸੀ ਜਦੋਂ ਇਹਨਾਂ ਸੁਸਾਈਡ ਕੀਤਾ ਸੀ
1: ਜੀ ਬਿਲਕੁਲ ਪ੍ਰਕਾਸ਼ ਸਿੰਘ ਬਾਦਲ ਜੀ ਉਸ ਵੇਲੇ ਇਹ ਸਾਨੂੰ ਸਾਡੇ ਅਧਿਆਪਕ ਨੇ ਦੱਸੀ ਸੀ ਗੱਲ ਕਲਾਸ ਦੇ ਵਿੱਚ ਔਰ ਮੇਰਾ ਉਹ ਸਭ ਤੋਂ ਵਧੀਆ ਪੰਜਾਬੀ ਦਾ ਅਧਿਆਪਕ ਜਿਹੜਾ ਸੀਗਾ ਉਹ ਮੇਰਾ ਸਭ ਤੋਂ ਪਸੰਦੀਦਾ ਮੈਨੂੰ ਆਪਣੇ ਆਖਰੀ ਸਾਹ ਤੱਕ ਪਿਆਰ ਕਰਦੇ ਰਹੇ ਮੈਂ ਵੀ ਇਹਨਾਂ ਦੇ ਨਾਲ ਮਤਲਬ ਰਿਹਾ 2010 ਦੇ ਵਿੱਚ ਉਹਨਾਂ ਦੀ ਡੈਥ ਹੋਈ ਸੀਗੀ ਸ਼ਾਇਰ ਵੀ ਸੀਗੇ ਸਰ ਤੇ ਉਹ ਜਦੋਂ ਪੜ੍ਹਾਉਂਦੇ ਸੀਗੇ ਤੇ ਬੜੇ ਉਹਨਾਂ ਨੇ ਨਾ ਸਾਨੂੰ ਪੜ੍ਹਾਉਂਦੇ ਘੱਟ ਕੇ ਗੱਲਾਂ ਜ਼ਿਆਦਾ ਦੱਸ ਦਿੰਦੇ ਉਹ ਗੱਲਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ ਆਪਣੇ ਆਪ ਹੀ ਅਸੀਂ ਜਿਹੜਾ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਮੁੱਖ ਮੰਤਰੀ ਸੀ ਤੇ ਜਦੋਂ ਇਹ ਬਿਮਾਰ ਵੀ ਸੀ ਨਾ ਇੱਕ ਤੇ ਆਰਥਿਕ ਮੰਦਹਾਲੀ ਤੇ ਉੱਤੋਂ ਬਿਮਾਰੀ ਪੈ ਜਾਵੇ ਹਨਾ ਤੇ ਉਹਨਾਂ ਨੇ ਬੜੀਆਂ ਚਿੱਠੀਆਂ ਲਿਖੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦੀ ਪਤਨੀ ਨੇ ਇਹਨਾਂ ਨੇ ਵੀ ਲਿਖੀਆਂ ਵੀ ਇਹ ਪੰਜਾਬ ਦੇ ਹੀਰੇ ਨੇ ਇਹਨਾਂ ਨੂੰ ਇੰਨੇ ਇਨਾਮ ਮਿਲੇ ਆ ਬੜੇ ਵੱਡੇ ਸ਼ਾਇਰ ਨੇ ਤੇ ਇਹਨਾਂ ਦੀ ਸਾਡੀ ਕੋਈ ਮਦਦ ਕੀਤੀ ਜਾਵੇ ਤੇ ਕਿਸੇ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ ਉਹ ਵਿਚਾਰਾ ਆਪਣੀ ਖੂੰਡੀ ਨੂੰ ਰੱਖ ਕੇ ਨਾ ਅੱਕ ਕੇ ਉਹਨਾਂ ਨੇ ਆਪਣੀ ਜਿਹੜੀ ਖੂੰਡੀ ਸੀਗੀ ਉਹਨੂੰ ਉਹਦੇ ਕੰਡੇ ਤੇ ਰੱਖ ਕੇ ਖੂਹੀ ਦੇ ਵਿੱਚ ਉਹਨਾਂ ਨੇ ਜਿਹੜਾ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਜਦੋਂ ਫਿਰ ਉਹਨੂੰ ਬਾਹਰ ਕੱਢੇ ਗਿਆ ਸੰਸਕਾਰ ਵੇਲੇ ਮੁੱਖ ਮੰਤਰੀ ਸਾਹਿਬ ਉੱਥੇ ਪਧਾਰ ਗਏ ਕਿਉਂਕਿ ਉਹ ਏਡਾ ਵੱਡਾ ਸ਼ਾਇਰ ਸੀਗਾ ਮੌਤ ਦੇ ਉੱਤੇ ਦੇ ਜਦੋਂ ਦਵਾਈ ਪਈ ਸਾਰੇ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹਦੇ ਚ ਰੇਡੀਓ ਚ ਤੇ ਉਹ ਭੱਜੇ ਭੱਜੇ ਆਏ ਤੇ ਉੱਥੇ ਉਹਨਾਂ ਦੀ ਪਤਨੀ ਨੇ ਉਦੋਂ ਦੱਸਦੇ ਵੀ ਉਹਨਾਂ ਦੇ ਨਾਲ 300 ਰੁਪਇਆ ਜਿਹੜਾ ਸੀ ਉਹਨਾਂ ਨੂੰ ਦਿੱਤਾ ਮੁੱਖ ਮੰਤਰੀ ਨੇ ਤੇ ਉਹਦੀ ਪਤਨੀ ਨੇ ਕਿਹਾ ਜੀ ਇਹੋ ਹੀ 300 ਰੁਪਇਆ ਦੇ ਮੰਗਦੇ ਆ ਇਹਨਾਂ ਨੂੰ 20 ਵਾਰੀ ਬੇਨਤੀ ਕੀਤੀ ਜੇ ਪਹਿਲਾਂ ਦਿੱਤਾ ਹੁੰਦਾ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ
0: ਰਾਜਨੀਤਿਕ ਲੋਕਾਂ ਨੂੰ ਖਹਿਰਾ ਸਾਹਿਬ ਆਪਣੇ ਹੀ ਕੰਮਾਂ ਤੋਂ ਵੇਖਦੀ ਇਹਨਾਂ ਨੂੰ ਸਾਹਿਤਕਾਰ ਲੋਕਾਂ ਨਾਲ ਕੀ ਮਤਲਬ
1: ਨਾ ਜੀ ਨਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਨੇ ਤੇ ਸਾਹਿਤਕਾਰਾਂ ਨੂੰ ਤੇ ਇਹਨੇ ਮੈਂ ਉਹਨਾਂ ਦੇ ਮੂੰਹੋਂ ਸੁਣਿਆ ਅਜੇ ਬਾਦਲ ਸਾਹਿਬ ਨੇ ਤੇ ਉਹ ਲੇਖਕਾਂ ਦੀ ਕੋਈ ਬਠਿੰਡੇ ਚ ਕੋਈ ਬਣਾਉਣਾ ਸੀਗਾ ਲੇਖਕਾਂ ਵਾਸਤੇ ਮਤਲਬ ਕੋਈ ਸਾਹਿਤ ਸਦਨ ਬਣਨਾ ਸੀ ਤੇ ਉਹਨਾਂ ਨੇ ਉੱਥੇ ਸੱਦਿਆ ਤੇ ਉੱਥੇ ਗਿਆ ਆਏ ਤੇ ਉੱਥੇ ਜਾ ਕੇ ਕਹਿੰਦਾ ਉਹ ਇੱਕ ਸਥਿਤ ਜਿਹੜੇ ਹੁਣ ਸ਼ਹਿਰ ਹੁੰਦੇ ਸਹਿਰਦ ਬੰਦੇ ਹੁੰਦੇ ਉਹ ਸਿਆਣੇ ਹੁੰਦੇ ਆ ਇਹਦੇ ਬਾਦਲ ਸਾਹਿਬ ਅਸੀਂ ਤੁਹਾਨੂੰ ਬੇਨਤੀ ਕੀ ਕਰਨੀ ਆ ਤੁਹਾਡਾ ਮਤਲਬ ਰਾਜਨੀਤਿਕ ਲੋਕਾਂ ਦਾ ਵੋਟਾਂ ਨਾਲ ਕੰਮ ਹੁੰਦਾ ਤੇ ਸਾਡੀਆਂ ਵੋਟਾਂ ਘੱਟ ਹੋਇਆ ਤੁਸੀਂ ਤਾਂ ਕਰਕੇ ਨੀ ਸਾਡੀ ਗੱਲ ਮੰਨਦੇ ਤੇ ਇਹ ਜਦੋਂ ਬੋਲਿਆ ਤੇ ਉੱਠ ਕੇ ਕਹਿੰਦਾ ਵੀ ਵੋਟਾਂ ਮੈਂ ਤੁਹਾਡੀ ਪੂਰੀ ਹਰ ਗੱਲ ਮੰਨੂਗਾ, ਏਦਾਂ ਕਰੋ ਵੀ ਵੋਟਾਂ ਤੁਸੀਂ ਜਿਹਨੂੰ ਮਰਜ਼ੀ ਪਾ ਦਿਓ, ਲਿਖਿਆ ਮੇਰੇ ਹੱਥ ਚ। ਮੇਰੇ ਕਹਿਣ ਦਾ ਮਤਲਬ ਏਡਾ ਸ਼ੈਤਾਨ ਸੀ ਵੀ ਉਹ ਚਾਹੁੰਦਾ ਸੀ ਇਹ ਮਤਲਬ ਜਿੱਦਾਂ
0: ਰਾਈਟਰ ਵੀ ਹੈਗੇ ਨੇ ਜਿਨ੍ਹਾਂ ਨੇ ਨਾ ਸਾਹਿਤਕ ਪੁਰਸਕਾਰ ਲਏ ਨੇ ਇਹਨਾਂ ਦੀ ਚਾਪਲੂਸੀ ਕਰਕੇ।
1: ਬਿਲਕੁਲ ਇਹੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ, ਰਾਈਟਰ ਹੈਗੇ ਜੇ ਇੱਦਾਂ ਦੇ ਹੈਗੇ ਜੇ ਹੈਗੇ ਜੇ, ਔਰ ਜਿਹਦੇ ਬਾਰੇ ਆਪਣਾ ਹੈ ਨਾ ਜਿਹੜਾ ਸ਼ਹਾਦਤ ਹਸਨ ਮੰਟੋ, ਉਹਨਾਂ ਨੇ ਇੱਕ ਥਾਂ ਤੇ ਕਿਹਾ ਹੋਇਆ ਜੀ ਭਈ ਵਿਕਿਆ ਹੋਇਆ ਪੱਤਰਕਾਰ ਤੇ ਵੇਸਵਾ ਜਿਹੜੀ ਆ ਇਹਦਾ ਕੰਮ ਇੱਕੋ ਜਿਹਾ ਹੀ ਆ ਤੇ ਇਹਦੇ ਵਿੱਚ ਵੇਸਵਾ ਦੀ ਜਿੱਤ ਜ਼ਿਆਦਾ ਆ। ਜਿਹੜਾ ਜਿਹੜਾ ਕਲਮ ਵਾਲਾ ਵਿਕਿਆ ਹੋਇਆ ਜਿਹੜਾ ਬੰਦਾ ਉਹ ਮਤਲਬ ਵੇਸਵਾ ਗਮਨੀ ਤੋਂ ਵੀ ਗਿਆ ਗੁਜਰਿਆ ਹੁੰਦਾ, ਔਰ ਇਹੋ ਜਿਹੇ ਹੈਗੇ ਆ ਲੋਕ ਜਿਹੜੇ ਆ ਇਹਨਾਂ ਦੀ ਕਰਦੇ ਨੇ ਚਾਪਲੂਸੀ।
0: ਹੁਣ ਵੇਖੋ ਮੰਟੋ ਨੂੰ ਕਿੰਨਾ ਯਾਦ ਕੀਤਾ ਜਾਂਦਾ ਹੈ, ਕਿੰਨਾ ਸਲਾਹਿਆ ਜਾਂਦਾ। ਮੈਂ ਉਹਨਾਂ ਦੀ ਜੀਵਨੀ ਪੜ੍ਹੀ ਆ, ਸਾਰੀ ਉਮਰ ਉਹ ਤਰੀਕਾਂ ਹੀ ਭੁਗਤ ਭੁਗਤ ਕੇ
1: ਤਰੀਕਾਂ ਤੋਂ ਮੈਂ ਵੀ ਇਹੀ ਗੱਲ ਕਰਨ ਲੱਗਾ ਮੈਂ ਜਿਉਂਦੇ ਜੀ ਵਿਚਾਰਾ ਹੁੰਦਾ
0: ਮੇਰੇ
1: ਕਹਿਣਾ ਮਤਲਬ ਝੂਠ ਵੀ ਕੋਈ ਨੀ ਬੋਲਿਆ ਜੋ
0: ਅੱਜ ਉਹ ਸੋਸਾਇਟੀ ਉਹਨੂੰ ਸ਼ਾਬਾਸ਼ ਵੀ ਦਿੰਦੀ ਕਿ ਵੇਖੋ ਕਿੱਦਾਂ ਕਮਾਲ ਕੀਤਾ।
1: ਬਿਲਕੁਲ
0: ਜਿਉਂਦਾ ਸੀ ਤੇ ਉਹਨੂੰ ਤਰੀਕਾਂ ਤੇ ਤਰੀਕਾਂ ਮੁਕਦਮੇ ਤੇ ਮੁਕਦਮੇ ਉਹਦੇ ਉੱਤੇ
1: ਬਾਜਵਾ ਸਾਹਿਬ ਜਿਹੜਾ ਸਾਹਿਤਿਆ ਨਾ ਸਾਹਿਤਕਾਰ ਆ ਇਹ 50 ਸਾਲ ਜਿਹੜੇ ਅੱਜ ਦੇ ਸਮੇਂ ਤੋਂ 50 ਸਾਲ ਅੱਗੇ ਤੱਕ ਸੋਚਦਾ ਤੇ ਉਹ ਜਿਹੜੇ ਲੋਕ ਆ ਉੱਥੇ ਬੈਠੇ ਹੁੰਦੇ ਆ। ਹਾਂਜੀ ਹਾਂਜੀ ਹਾਂਜੀ ਅੱਛਾ ਬਾਜਵਾ ਸਾਹਿਬ ਹੁਣ ਥੋੜੇ ਜਿਹੇ ਆਨੰਦਪੁਰੀ ਨੂਰਪੁਰੀ ਸਾਹਿਬ ਦੇ ਗੀਤਾਂ ਦੇ ਮਾੜੀ ਜੀ ਨਜ਼ਰ ਮਾਰ ਲਈਏ
0: ਜੀ।
1: ਤੇ ਇਹ ਇਹੋ ਜਿਹਾ ਸੀਗਾ ਸੀਗਾ ਜਿਹਨੇ ਪੰਜਾਬੀ ਭਾਸ਼ਾ ਦੇ ਜਿੱਦਾਂ ਇੱਕ ਉਹਨੂੰ ਸੱਜੀ ਸਜਾਈ ਦੁਲਹਨ ਮੰਨ ਲਈਏ ਤੇ ਉਹਦੇ ਮੱਥੇ ਤੇ ਟਿੱਕੇ ਵਾਂਗੂ ਮਤਲਬ ਲਿਸ਼ਕਦਾ ਸੀ, ਲਿਸ਼ਕਾਰੇ ਮਾਰਦਾ ਝਲਕਾ ਮਾਰਦਾ ਤੇ ਸਦਾ ਹੀ ਮਾਰਦਾ ਰਹੂਗਾ। ਨੂਰਪੁਰੀ ਸਾਹਿਬ ਦੇ ਗੀਤਾਂ ਚ ਪੰਜਾਬ ਵੱਸਦਾ ਆ, ਹੱਸਦਾ ਆ, ਨੱਚਦਾ ਤੇ ਰੋਂਦਾ। ਉਹਦਾ ਇੱਕ ਗੀਤ ਤੁਸੀਂ ਸੁਣਿਆ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ ਨੱਚ ਲੈਣ ਦੇ, ਹੈਨਾ। ਹਾਂਜੀ ਹਾਂਜੀ ਹਾਂਜੀ ਇਹ ਬੜਾ ਪਿਆਰਾ ਗੀਤ ਆ ਤੇ ਬੜਾ ਮਸ਼ਹੂਰ ਗੀਤ ਆ ਜਿਹੜਾ ਅਸੀਂ ਸੁਣ ਸੁਣ ਵੱਡੇ ਹੋਏ ਆ, ਸੁਣਦੇ ਰਹੇ ਆ ਤੇ ਕੰਨਾਂ ਚ ਰਸ ਘੋਲਦਾ ਹੁੰਦਾ ਸੀ ਸੁਰਿੰਦਰ ਕੌਰ ਦੀ ਮਿੱਠੀ
0: ਆਵਾਜ਼ ਫਰਮਾਇਸ਼
1: ਜੀ ਜੀ ਜੀ ਹਾਂਜੀ ਹਾਂਜੀ
0: ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ
1: ਦੋਵਾਂ ਸੁਰਿੰਦਰ ਕੌਰ ਹਾਂਜੀ ਮੈਨੂੰ ਦਿਓਰ ਤੇ ਵਿਆਹ ਵਿੱਚ ਅੱਛਾ ਵਿਆਹ ਸ਼ਾਦੀਆਂ ਚ ਢੋਲਕੀ ਤੇ ਘੜੇ ਦੀ ਘਮ ਘਮਾ ਮੇਲ ਖਾਂਦੀ ਝਾਂਜੜਾ ਦੀ ਸੰਗੀਤਕ ਛਣਕਾਰ ਨਾਲ ਮੇਲ ਖਾਂਦੇ ਗੀਤ ਦੇ ਬੋਲ ਆਪ ਮਾਰੇ ਦਿਲੋਂ ਨਿਕਲਦੇ ਆ, ਦਿਲ ਦਿਮਾਗ ਤੇ ਸਰੀਰ ਵਿਚ ਅਜਿਹੀ ਸੰਗੀਤਮਈ ਛਿੜਕਣ ਪੈਦਾ ਕਰ ਦਿੰਦੇ ਆ ਕਿ ਸੁਣਨ ਵਾਲੀਆਂ ਕੁੜੀਆਂ ਕੁਆਰੀਆਂ ਨੱਡੀਆਂ ਵੀ ਉਹਦੇ ਮਨ ਚ ਕਿਸੇ ਦੀ ਭਾਬੀ ਬਣਨ ਦਾ ਚਾਅ ਹੁੰਦਾ। ਇੱਕ ਨਾ ਕਵਿਤਾ ਸੀ ਬੱਚਿਆਂ ਨੂੰ ਪੜ੍ਹਾਉਂਦੇ ਨੇ ਬਾਜਵਾ ਸਾਹਿਬ ਦਾ
0: ਅਰਮਾਨ ਜਾਗਦੇ
1: ਜੀ ਜੀ ਇਹ ਬਾਜਵਾ ਸਾਹਿਬ ਇੱਕ ਨਾ ਪੁਰਾਣੇ ਜਮਾਨੇ ਚ ਰਿਵਾਜ ਸੀਗਾ ਜਦੋਂ ਕੁੜੀ ਦਾ ਵਿਆਹ ਹੋ ਜਾਂਦਾ ਸਹੁਰੇ ਆਪਣਾ ਨਾਂ ਰੱਖਦੇ, ਪਿਛਲਾ
0: ਆਪਣਾ ਨਾਂ ਰੱਖਦੇ ਹੁੰਦੇ ਸੀ
1: ਆਪਣਾ ਤੇ ਉਹਨੂੰ ਕੋਈ ਉਸੇ ਨਾਂ ਨਾਲ ਸਾਰੇ ਸਾਦੇ ਤੇ ਇਹਦੇ ਚ ਨਾ ਨੰਦਪਾਲ ਨੂਰਪੁਰੀ ਦੀ ਇੱਕ ਕਵਿਤਾ ਕਿ ਕੁੜੀ ਕਹਿੰਦੀ ਮੇਰਾ ਜਿੱਦ ਜਿੱਦ ਸਹੁਰਿਆਂ ਨੇ ਨਾਂ ਰੱਖਿਆ ਕਿਸੇ ਰਾਵੀ ਰੱਖਿਆ ਕਿਸੇ ਚਨਾ ਰੱਖਿਆ। ਬੜੀ ਲੰਬੀ ਮਤਲਬ ਕਵਿਤਾ ਆ ਉਹ ਬੜੀ ਚਾਅ ਨਾਲ ਕੁੜੀ ਨਾ ਮਤਲਬ ਦੱਸਦੀ ਆ ਵੀ ਮੇਰਾ ਕੋਈ ਕਹਿੰਦਾ ਸੀ ਮੈਂ ਇਹਦਾ ਨਾਂ ਆਹ ਰੱਖਣਾ ਕਹਿੰਦਾ ਆਹ ਰੱਖਣਾ ਨਵੇਂ ਸਿਰੇ ਨਾਂ ਰੱਖਿਆ ਜਾਂਦਾ ਸੀ ਬੜਾ ਇੱਕ ਪਿਆਰਾ ਮਤਲਬ ਰਿਵਾਜ ਸੀ। ਅੱਛਾ ਨਵੇਂ ਆਈ ਦੇ ਸਹੁਰੇ ਘਰ ਆਉਣ ਤੇ ਸਹੁਰੇ ਘਰ ਦਾ ਹਰ ਜੀ ਦੇ ਮਨ ਚ ਉੱਠਿਆ ਚਾਹ। ਨੰਦ ਰਾਮ ਨੂਰਪੁਰੀ ਨੇ ਆਪਣੇ ਗੀਤ ਰਾਹੀਂ ਬਿਆਨ ਕੀਤਾ ਹੈ ਨਾ ਤੇ ਪੰਜਾਬ ਦੀ ਸਿਫਤ ਹੈ, ਪੰਜਾਬ ਕਰਾਂ ਕੀ ਸਿਫਤ ਤੇਰੀ ਆਪਣੇ ਇਹਦਾ ਗੀਤ ਆ ਤੇ ਇਹਦੇ ਗੀਤ ਜਿਹੜੇ ਪੰਜਾਬੀ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਦਾ ਇੱਕ ਪੰਨਾ ਆ ਤੇ ਹਾਂਜੀ ਹਾਂਜੀ ਸਦੀਆਂ ਪੁਰਾਣੀ ਜਿਹੜੀ ਸੱਭਿਆਚਾਰਕ ਰਵਾਇਤ ਆ ਸਾਡੀ ਪੰਜਾਬ ਦੀ ਉਹਨੂੰ ਇਹਨੇ ਆਪਣੇ ਗੀਤਾਂ ਦੇ ਵਿੱਚ ਜਿਹੜਾ ਬਿਆਨ ਕੀਤਾ ਹੈ। ਤੇ ਨੰਦ ਲਾਲ ਨੂਰਪੁਰੀ ਜੀ ਇੱਕ ਇਹੋ ਜਿਹਾ ਬਲ ਸਾਹਿਬ ਹੋਇਆ ਜਿਹਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਆਪਾਂ ਅਲੰਕਾਰ ਜੋੜੀਏ ਉਹਦੀ ਸਿਫਤ ਦੇ ਵਿੱਚ, ਉਹ ਥੋੜਾ ਆ ਉਹਦਾ ਆਪਣਾ ਨਾਂ ਹੀ ਇੱਕ ਇਹੋ ਜਿਹਾ ਅਲੰਕਾਰ ਬਣ ਗਿਆ ਵਾ ਜਿਹੜਾ ਵੀ ਉਹਦਾ ਨਾਂ ਹੀ ਆਪਣੇ ਆਪ ਚ ਇੱਕ ਮਿਸਾਲ ਆ ਨੂਰਪੁਰੀ ਦਾ। ਉਹਨਾਂ ਨੂੰ ਕੋਈ ਗੀਤਾਂ ਦਾ ਬਾਦਸ਼ਾਹ ਕਹਿ ਦਿੰਦਾ ਆ, ਕੋਈ ਉਹਨੂੰ ਕਵੀ ਕਹਿ ਦਿੰਦਾ ਹੈ ਨਾ, ਤੇ ਇਹਨੂੰ ਪੰਜਾਬੀ ਗੀਤਾਂ ਦਾ ਮੋਢੀ ਵੀ ਕਿਹਾ ਜਾਂਦਾ। ਸਭ ਤੋਂ ਪਹਿਲੇ ਗੀਤ ਜਿਹੜੇ ਨਾ ਸ਼ਿਵ ਕੁਮਾਰ ਬਟਾਲਵੀ ਤੋਂ ਪਹਿਲਾਂ ਦੇ ਗੀਤ ਜਿਹੜੇ ਆ ਨੰਦ ਲਾਲ ਨੂਰਪੁਰੀ ਜੀ ਨੇ ਲਿਖੇ ਪੰਜਾਬੀ ਭਾਰ ਦੇ ਵਿੱਚ। ਹਾਂ, ਇਹਦੇ ਤੋਂ ਪਹਿਲਾਂ ਕਿਸੇ ਕਵੀ ਨੇ ਇੰਨੇ ਸ਼ਾਨਦਾਰ ਮਸ਼ਹੂਰ ਗੀਤ ਨੇ ਲਿਖੇ। ਇੱਕ ਇਹਦੀ ਕਵਿਤਾ ਨਾ ਬਾਬਾ ਬਿਜਲੀ ਜਦੋਂ ਆਈ ਆ ਨਾ, ਬਿਜਲੀ ਘਰ ਘਰ ਆਈ ਤੇ ਭਾਖੜੇ ਤੋਂ ਉਹਦੀ ਮਟਿਆਰ ਨਾਲ ਚੰਦ ਨਾਲ ਸੋਹਣੀ ਉੱਤੇ ਸੁੰਨੀ ਸੁੱਚੇ ਕੱਚ ਦੀ, ਉਹਨੇ ਇੱਕ ਉਹਨੂੰ ਮਟਿਆਰ ਦੇ ਨਾਲ ਉਹਦੀ ਤੁਲਨਾ ਕੀਤੀ ਆ ਵੀ ਘਰ ਘਰ ਜਾਂਦੀ ਰੋਸ਼ਨੀਆਂ ਕਰਦੀ ਆ, ਖੁਸ਼ੀਆਂ ਵੰਡਦੀ, ਖੇੜੇ ਵੰਡਦੀ ਆ, ਗਿੱਧੇ ਪੈਂਦੇ ਆ ਹਨਾ, ਖੁਸ਼ ਹੁੰਦੇ ਨੇ ਲੋਕ ਖੇਤਾਂ ਚ ਜਾਂਦੀ ਘਰਾਂ
0: ਜੀ। ਇਸ ਤਰ੍ਹਾਂ ਦੇ ਗਾਣੇ ਹੁੰਦੇ ਸੀ, ਜੱਟੀ ਬਿਜਲੀ ਜਗਾ ਕੇ ਦੁੱਧ ਰਿੜਕੇ,
1: ਗਲੀਆਂ ਦੇ ਵਿੱਚ ਡੰਡ ਪਾਉਂਦੇ ਕਿੰਨਾ ਪਿਆਰਾ ਗੀਤ ਸੀ ਹਨਾ, ਅੱਜ ਵੀ ਹੈਗਾ ਮਤਲਬ ਸਦਾ ਰਹੇਗਾ। ਤੇ ਜੇ ਕਦੇ ਤੁਸੀਂ ਪਿਆਰ ਨਾਲ ਕਦੇ ਆਪਣੇ ਮੈਂ ਤਾਂ ਤੁਹਾਨੂੰ ਇੱਕ ਸਿਫਾਰਿਸ਼ ਕਰੂੰਗਾ, ਕਦੇ ਆਪਣੇ ਰੇੜੀ ਤੇ ਸੜਕੇ ਸੜਕੇ ਜਾਂਦੀ ਹੈ ਮੁਟਿਆਰੀ, ਕੰਡਾ ਚੁਬਾ ਤੇਰੇ ਪੈਰ
0: ਬਣਦੇ ਨਾ ਕਰਾਂਗਾ
1: ਜੀ ਜੀ। ਇੱਕ ਗੀਤ ਸੁਰਿੰਦਰ ਕੌਰ ਦਾ, ਚੰਨ ਵੇਖ ਸ਼ੌਂਕਣ ਮੇਲੇ ਦੀ ਪੈਰ ਧੋ ਝਾਂਜਰਾਂ ਪਾਉਂਦੀ ਮੇਲਦੀ ਆ
0: ਸ਼ੌਂਕਣ ਮੇਲੇ, ਇਹਨਾਂ ਦੇ ਲਿਖੇ ਨੇ ਸਾਰੇ,
1: ਇਹ ਨੂਰਪੁਰੀ ਜੀ ਦਾ ਗੀਤ ਹੈ।
0: ਕਿੰਨੇ ਸ਼ਾਇਰ।
1: ਇੱਕ ਹੈਗਾ ਕੈਂਠੇ ਵਾਲਾ ਆ ਗਿਆ
0: ਪ੍ਰਾਹੁਣਾ,
1: ਇੱਕ ਬਾਜਲ ਸਾਹਿਬ ਇੱਕ ਹੈ ਕਿ ਗੀਤ ਹੈਗਾ ਵਾ ਜਿਹੜਾ ਆਪਾਂ ਅੱਗੇ ਪੁਰਾਣੇ ਦਾਜ ਦੇ ਵਿੱਚ ਸੰਦੂਕ ਦਿੰਦੇ ਹੁੰਦੇ ਸੀ ਨਾ, ਤੇ ਉਹ ਗੱਡਿਆਂ ਦੇ ਉੱਤੇ ਬੱਸਾਂ ਕਾਰਾਂ ਦੇ ਹੈ, ਗੱਡਿਆਂ ਦੇ ਉੱਤੇ
0: ਲੱਗ ਜਾਂਦੇ ਹੁੰਦੇ ਸਾਰਾ ਕੁਛ ਰੇਡੀ,
1: ਤੇ ਇਹ ਬੜਾ ਮਸ਼ਹੂਰ ਗੀਤ ਹੈ, ਗੱਡੇ ਉੱਤੇ ਆ ਗਿਆ ਸੰਦੂਕ ਮੁਟਿਆਰ ਦਾ, ਸ਼ੀਸ਼ਿਆਂ ਜੇ ਦਿਸੇ ਮੇਰਾ ਵੀਰਾ ਮੱਝਾਂ ਚਾਰ
0: ਦਾ।
1: ਹਾਂ, ਜਿਹੜੇ ਸੰਦੂਕ ਤੁਸੀਂ ਦੇਖੇ ਪੁਰਾਣੇ ਜਿਹੜੇ ਆਉਂਦੇ ਹੁੰਦੇ ਸੀ ਘਰਾਂ ਦੇ ਵਿੱਚ, ਬੜੇ ਮਤਲਬ ਲੱਕੜ ਦੇ ਬਣਾਏ ਹੁੰਦੇ ਸੀ, ਬੜੀ ਰੀਝ ਦੇ ਨਾਲ ਤਰਖਾਣ ਦਾ,
0: ਇੱਕ ਪੇਟੀ ਹੁੰਦੀ ਸੀ ਵੱਡੀ ਸਾਰੀ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ ਸੰਦੂਕ, ਉਹਦੇ ਉੱਤੇ ਸੰਦੂਕ।
1: ਅੱਛਾ, ਇਹਦੇ ਵਿੱਚ ਬਸ ਫਿਰ ਇੰਨੇ ਜਿਹੜੇ ਕਰੁਣਾਮਈ ਗੀਤ ਜਿਹੜੇ ਨੇ, ਜਿੱਦਾਂ ਆਜ਼ਾਦੀ ਦਾ ਪੰਛੀ ਗਾਲੀ ਇੱਥੇ ਸ਼ੁਰੂ ਕੀਤੀ ਸੀ ਉਸ ਵੇਲੇ, ਜਿਹੜੇ ਆਪਣੇ ਸੋਂਡ ਜਾ ਭੋਲਿਆ ਪੰਛੀ ਆ, ਇਹ ਤੇ ਹੋਰ ਵੀ ਇਹਨੇ ਲਿਖਿਆ, ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ, ਉਹ ਦੁਨੀਆਂ ਦੇ ਬੰਦੇ ਉਹ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ, ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਾਰੀਆਂ ਜਾਂਦਾ। ਸਰੂਆਂ ਵਰਗੇ ਛੇਰਾਂ ਵਰਗੇ ਹੀਰੇ ਪੁੱਤਰ ਮਾਵਾਂ ਦੇ, ਚਾਹ ਜਿਨ੍ਹਾਂ ਨੂੰ ਮਿਲਣ ਦੀ ਖਾਤਰ ਰੋਂਦੇ ਭੈਣ ਭਰਾਵਾਂ, ਕਹਿੰਦੇ ਤੇ ਚੁੰਮ ਚੁੰਮ ਰੱਖੋ ਦੀਆਂ ਕਲਗੀ ਜਹਾਜ਼ੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਉਹਨਾਂ ਦੀ ਜਿਹੜੇ ਯਾਦ ਕਿੱਥੇ ਮਾਤਾ ਤੋਰਿਆ ਜੀ ਤੇ ਜਾਨ, ਅੱਧੀ ਰਾਤੀ ਮਾਂ ਗੁਜਰੀ ਬੈਠੀ ਘੋੜੀਆਂ ਛੰਨਾਂ ਦੀਆਂ ਗਾਵੇ, ਵਸਦੇ ਅਨੰਦਪੁਰ ਨੂੰ ਛੱਡ ਚੱਲਿਆ ਕਲਗੀਆਂ ਵਾਲਾ, ਏਦਾਂ ਦੇ ਬੜੇ ਪਿਆਰੇ ਗੀਤ ਅਨੰਦਪਾਲ ਨੰਦ ਲਾਲ ਜੀ ਨੇ ਲਿਖੇ ਆ। ਸਭਿਆਚਾਰਕ ਧਾਰਮਿਕ ਦੇਸ਼ ਕਵਤੀ ਦੇ ਰੰਗ ਤੋਂ ਇਲਾਵਾ ਨੂਰਪੁਰੀ ਹੈ ਨਰੋਲ ਸਾਹਿਤ ਗੀਤ ਵੀ ਲਿਖੇ ਆ, ਤੇ ਫਿਲਮੀ ਕੰਪਨੀਆਂ ਬਾਜਵਾ ਸਾਹਿਬ ਲੋੜ ਮੁਤਾਬਕ ਫਿਲਮਾਂ ਦੇ ਹਿਸਾਬ ਵੀ ਲਿਖੇ, ਉਹਨਾਂ ਨੇ 1940 ਵਿਚ ਮੰਗਤੀ ਫਿਲਮ ਨੇ ਤੁਹਾਨੂੰ ਬੇਨਤੀ ਕੀਤੀ ਵੀ ਇਹਨਾਂ ਨੇ ਗੀਤ ਲਿਖੇ ਸੀ, ਤੇ ਉਹਨਾਂ ਦਾ ਦੱਸਿਆ ਵੀ ਨਾ ਉਹ ਹਰ ਪੰਜਾਬੀ ਜ਼ਬਾਨ ਤੇ ਜਿਹੜਾ ਨਾ ਸੁਰ ਬਣ ਕੇ ਆਉਣ ਲੱਗ ਪਿਆ ਸੀ ਨੂਰਪੁਰੀ ਸਾਹਿਬ ਦਾ। ਇਹ ਤੋਂ ਪਿੱਛੋਂ ਉਹਨਾਂ ਨੇ ਗੀਤ ਭਾਰਾਂ ਦੇ ਤੇ ਫਿਲਮ ਬੁਲਾਇਆ ਪਾਸ ਨੇ ਗੀਤ ਲਿਖੇ, ਇੱਕ ਸ਼ੁੱਧ ਮਿਰਜ਼ਾ ਸਾਹਿਬਾ ਨਾਂ ਦਾ ਇੱਕ ਅਪੇਰਾ ਲਿਖਿਆ ਸੀ, ਤੇ ਉਸ ਜ਼ਮਾਨੇ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ ਕੋਲੰਬੀਆ ਨੇ ਨੂਰਪੁਰੀ ਨੂੰ ਬਤੌਰ ਫਿਲਮੀ ਗੀਤਕਾਰ ਰੱਖਿਆ ਹੋਇਆ ਸੀ, ਜਿਸ ਦੇ ਨਾਲ ਉਸਨੇ ਹੋਰ ਕੰਪਨੀਆਂ ਲਈ ਵੀ ਗੀਤ ਲਿਖੇ ਜੋ ਮਕਬੂਲੀਅਤ ਦੀ ਸਿਖਰ ਤੱਕ ਪਹੁੰਚੇ। ਤੇ ਇੱਕ ਸਮੇਂ ਨੂਰਪੁਰੀ ਸਾਹਿਬ ਦੀ ਸ਼ੋਹਰਤ ਸਿਖਰਾਂ ਤੇ ਸੀ, ਜੀ ਜੀ ਜੀ ਹਾਂ, ਤੇ ਫਿਲਮ ਇੰਡਸਟਰੀ ਦੇ ਜਿਹੜੇ ਫਿਲਮ ਸਾਹਿਬ ਸੀ ਰਾਜਪੂਰ ਸਾਹਿਬ ਤੱਕ ਵੀ ਮਤਲਬ ਜਿਹੜੇ ਉਹਨਾਂ ਨੂੰ ਨਾ ਜਾਣਦੇ ਸੀਗੇ ਜੀ। ਹਾਂਜੀ ਹਾਂਜੀ, ਤੇ ਇਹ ਲੋਕਾਂ ਦਾ ਸ਼ਹਿਰ ਸੀਗਾ ਜੀ, ਜਦੋਂ ਦੇਸ਼ ਦੀ ਵੰਡ ਹੋਈ ਤੇ ਲੋਕ ਜਿਹੜੇ ਤੇ ਨੂਰਪੁਰੀ ਵੀ ਉੱਜੜ ਗਏ ਵਿਚਾਰਾ, ਇਹ ਵੀ ਪਾਕਿਸਤਾਨ ਤੋਂ ਉੱਜੜ ਕੇ ਇਹਨਾਂ ਨੂੰ ਲੈਲਪੁਰ ਦੇ ਇਲਾਕੇ ਚੋਂ ਇੱਧਰ ਆਉਣਾ ਪਿਆ ਸੀ। ਹਾਂ, ਜਲੰਧਰ ਵਿੱਚ ਆਜ਼ਾਦੀ ਤੋਂ ਬਾਅਦ ਵਸੇ ਨੇ।
0: ਠੀਕ
1: ਹਾਂ ਤੇ ਨੂਰਪੁਰੀ ਇਹਨਾਂ ਦਾ ਪਿੰਡ ਪਾਕਿਸਤਾਨ ਦੇ ਵਿੱਚ ਬਾਇਆ ਸਾਹਿਬ ਲੈਲਪੁਰ ਦੇ ਲਾਗੇ 1906 ਦੇ ਵਿੱਚ
0: ਜਨਮ ਹੋਇਆ ਨੂਰਪੁਰ
1: ਇਹ ਨੂਰਪੁਰ ਪਾਕਿਸਤਾਨ ਚ ਵਾਜਾ ਇੱਧਰ ਵੀ ਹੈਗਾ ਵੈਸੇ ਸਾਡੇ ਵੀ ਨੂਰਪੁਰ ਸਾਡੇ ਆਪਣੇ ਸ੍ਰੀ ਹਰਗੋਬਿੰਦਪੁਰ ਦੇ ਲਾਗੇ ਵੀ ਹੈਗਾ ਇੱਧਰ ਹੁਸ਼ਿਆਰਪੁਰ ਦੇ ਵਿੱਚ ਵੀ ਹੈਗਾ ਬੜੇ ਪਿੰਡ ਨੂਰਪੁਰ ਲੇਕਿਨ ਜਿਹੜਾ ਨੰਦ ਲਾਲ ਦਾ ਪਿੰਡ ਸੀਗਾ ਉਹ ਪਾਕਿਸਤਾਨ ਦੇ ਲੈਲਪੁਰ ਦੇ ਇਲਾਕੇ ਹਾਂ ਪਿਤਾ ਜੀ ਇਹਨਾਂ ਦੇ ਬਿਸ਼ਨ ਸਿੰਘ ਜੀ ਤੇ ਮਾਤਾ ਹੁਕਮੀ ਦੇਵੀ ਸੀਗੀ ਤੇ ਜਿਹੜੀ ਸਿੱਖਿਆ ਮੈਂ ਤੁਹਾਨੂੰ ਦੱਸਿਆ ਵੀ ਪਿੰਡ ਦੇ ਸਕੂਲ ਤੋਂ ਜਿਹੜੀ ਇਹਨਾਂ ਨੇ ਕੀਤੀ ਸੀ ਬਰਿਆਣੀ ਤੇ ਹਾਈ ਸਕੂਲ ਲੈਲਪੁਰ ਤੋਂ ਤੇ ਫਿਰ ਇਹਨਾਂ ਨੇ ਖਾਲਸਾ ਕਾਲਜ ਲੈਲਪੁਰ ਚ ਉੱਥੇ ਜਿਹੜੀ ਕੀਤੀ ਸੀਗੀ ਐਮਏ ਦੀ ਤੱਕ ਪੜ੍ਹਾਈ ਤੇ ਇਹਨਾਂ ਦੇ ਉਸਤਾਦ ਦੀਪਕ ਜਤੋਈ ਸਾਹਿਬ ਜਿਹੜੇ ਸੀਗੇ ਤੇ ਉਹ ਆਪਣੇ ਉਹਨਾਂ ਨੇ ਕਿਹਾ ਸੀਗਾ ਜਿਹਨਾਂ ਦੀ ਮਾਨ ਪ੍ਰੰਤ ਵੀ ਸੂਰਬੀਰ ਦੇ ਯੋਧੇ ਪੈਦਾ ਰਹਿੰਦੇ ਇਹਨਾਂ ਨੂੰ ਸੂਰਬੀਰ ਦੇ ਯੋਧੇ ਬਣਾਇਆ ਜਾਂਦਾ ਹੈ ਪਰ ਕਵੀ ਬਣਾਏ ਨਹੀਂ ਜਾ ਸਕਦੇ ਉਹ ਤਾਂ ਪੈਦਾ ਹੁੰਦੇ
0: ਇਹਦੇ ਚ ਸ਼ੱਕ ਵੀ ਕੋਈ
1: ਨਹੀਂ ਦੀਪਕ ਜਤੋਈ ਜੀ ਨੇ ਮਤਲਬ ਕਿਹਾ ਸੀ ਹਾਂਜੀ ਹਾਂਜੀ
0: ਦੇਖੋ ਜੀ ਕਵਿਤਾ ਲਿਖਣੀਆਂ ਜਾਂ ਕੁਛ ਲੇਖ ਲਿਖਣੇ ਇਹ ਕੋਈ ਮੋਟਰ ਮਕੈਨਿਕ ਥੋੜੀ ਹੈ ਜਿਹੜੀ 6 ਮਹੀਨੇ ਚ ਤੁਸੀਂ ਸਿੱਖ ਜਾਓਗੇ
1: ਨਹੀਂ ਜੀ ਨਹੀਂ ਇੱਕ ਕੁਦਰਤੀ ਜਜ਼ਬਾ ਹੁੰਦਾ ਕਿ ਸਿੱਖਣ ਪ੍ਰਕਿਰਿਆ ਹੁੰਦੀ ਆ ਹੁਣ ਦੀ ਬੜੀ ਬਰੀਕ
0: ਜਿਹੜੀ ਸੋਹਣੀ ਆਵਾਜ਼ ਜਿਸ ਤਰ੍ਹਾਂ ਲਤਾ ਆਸ਼ਾ ਜੀ ਨੂੰ
1: ਜੀ ਜੀ ਜੀ
0: ਹਾਂਜੀ ਮਲਕਾ ਤਰਨਮ ਨੂਰ ਜਹਾਂ ਜੀ ਹੁਣੀ ਕਿਹਦੀ ਸ਼ੀਰ ਦੇ ਪੈ ਕੇ ਇਸ ਤਰ੍ਹਾਂ ਦੇ ਗਾਉਣ ਲੱਗ ਜਾਓਗੇ ਹਾਂ ਅਗਰ ਤੁਹਾਨੂੰ ਕੁਦਰਤ ਵੱਲੋਂ ਕੜਾ ਮਿਲਿਆ ਤੁਸੀਂ ਨਿਖਾਰ ਸਕਦੇ ਹੋ ਕਿਸੇ ਦਾ ਸ਼ੀਰ ਦੀ ਪੈ
1: ਬਸ ਅੱਗੇ ਵਕਤ ਤੇ ਥੋੜੀ ਜਿਹੀ ਹੁਣ ਮੈਨੂੰ ਲੱਗਦਾ ਹੋ
0: ਗਿਆ
1: ਗਿਆਨੀ ਹੀਰਾ ਸਿੰਘ ਜੀ ਦਰਦ ਗੁਰਮੁਖ ਸਿੰਘ ਮੁਸਾਫਰ ਜੀ ਇਹ ਵੱਡੇ ਕਵੀ ਸਾਡੇ ਮੌਲਾ ਬਸ ਕੁਸ਼ਤਾ ਜੀ ਧਨੀ ਰਾਮ ਚਾਤਰਕ ਇਹ ਸਾਰੇ ਚਰਚਿਤ ਨਾਮ ਜਿਹੜੇ ਨੰਦ ਲਾਲ ਨੂਰਪੁਰੀ ਜੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਸ਼ਾਇਰੀ ਕਵਿਤਾ ਵਾਲੇ ਪਾਸੇ ਆਏ ਸੀ ਹਾਂ ਤੇ ਉਹਨਾਂ ਨੇ ਦੇਸ਼ ਭਗਤੀ ਦੀਆਂ ਵੀ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਤੇ ਉਹਨਾਂ ਦੇ ਮਤਲਬ ਕਾਲਜ ਵਿਚ ਜਿਹੜੇ ਕਵੀ ਦਰਬਾਰ ਹੁੰਦੇ ਸੀ ਜਿਹੜਾ ਇੱਕ ਵਾਰੀ ਕਾਲਜ ਚ ਕਵੀ ਦਰਬਾਰ ਆਇਆ ਸੀ ਨਾ ਸਾਰੇ ਸ਼ਹਿਰਾਂ ਦੀ ਆਈ ਸੀ ਤੇ ਨੂਰਪੁਰੀ ਜੀ ਨੇ ਜਿਹੜਾ ਗੀਤ ਸੁਣਾਇਆ ਸੀ ਮੈਂ ਵਤਨ ਦਾ ਸ਼ਹੀਦ ਆ ਮੇਰੀ ਯਾਦ ਭੁਲਾ ਦੇਣੀ ਤੇ ਸਾਰੇ ਸਰੋਤੇ ਜਿਹੜੇ ਜਵਾਬੀ ਹੋ ਗਏ ਸੀ ਹਾਂਜੀ ਹਾਂਜੀ ਤੇ ਆਪਣੇ ਇਹਨਾਂ ਦੀ ਘਰੇਲੂ ਜ਼ਿੰਦਗੀ ਜਿਹੜੀ ਆ ਨਾ ਫਿਰ ਇਹ ਤੁਹਾਨੂੰ ਪਤਾ ਆਰਥਿਕ ਪੱਖੋਂ ਸਦਾ ਕਮਜ਼ੋਰ ਰਹੇ ਆ
0: ਵੇਖੋ ਜੀ ਇਹ ਵੇਖੋ ਇਹਨਾਂ ਦੀ ਘਰੇਲੂ ਜ਼ਿੰਦਗੀ ਵੇਖ ਲਓ ਤੁਹਾਡੇ ਜਿਹੜੇ ਸ਼ਾਇਰ ਸਨ ਜਿਨ੍ਹਾਂ ਦਾ ਮੈਨੂੰ ਕੀ ਨਾਂ ਜਿੱਥੇ ਤੁਹਾਡੇ ਲਾਗੇ ਹੀ ਉਹਨਾਂ ਦਾ ਕੋਈ ਹੈਗਾ ਬਣਿਆ ਹਾਲ ਜਿਹਾ ਵੀ ਸ਼ੇਰ ਕੁਮਾਰ ਬਟਾਲਵੀ ਜੀ ਵੇਖ ਲਓ ਔਰ ਦੂਜੇ ਜਿਹੜੇ ਹੈਗੇ ਸਨ ਜਿਹੜੇ ਲੁਧਿਆਣਵੀ
1: ਬਿਲਕੁਲ ਜੀ ਬਿਲਕੁਲ ਤੇ ਆਪਣੇ ਸਾਹਿਬ
0: ਮੇਰੇ ਕੋਲ ਨਾ ਮੇਰੇ ਕੋਲ ਵੀ ਇੱਥੇ ਇਹਨਾਂ ਦੀ ਕਿਤਾਬ ਪਈ ਜੇ ਆਖਰੀ ਮੁਲਾਕਾਤ
1: ਹਾਂਜੀ ਹਾਂਜੀ ਆਖਰੀ ਮੁਲਾਕਾਤ ਹੈਗੀ
0: ਉਹਦੇ ਵਿੱਚ ਮੈਂ ਤੁਹਾਨੂੰ ਨਾ 2-4 ਲਾਈਨਾਂ ਪੁੰਨੂ ਬਾਰੇ ਸੁਣਾਉਣੀ ਆ ਸਾਰੀ ਕਵਿਤਾ ਨਹੀਂ ਸੁਣਾਵਾਂਗਾ
1: ਠੀਕ ਹੈ
0: ਸੱਸੀ ਤੇ ਪੁੰਨੂ ਬਾਰੇ ਲਿਖਦੇ ਨੇ
1: ਠੀਕ ਹੈ ਜੀ
0: ਮੈਨੂੰ ਨੀਂਦ ਤੱਤੀ ਨੂੰ ਆ ਗਈ ਮੈਂ ਸੌ ਗਈ ਸਹਿਜ ਸੁਭਾਅ ਵੇ ਮੈਂ ਲੁੱਟ ਲਈ ਪਿੰਡ ਦੇ ਪਹਿਰੂਆਂ ਕਿਸੇ ਜੂਠ ਜਾਦੂ ਪਾ ਮੈਨੂੰ ਕੱਲੀ ਸਿੱਟ ਸੁਦੈਣ ਨੂੰ ਮੇਰੇ ਰੋਂਦੇ ਛੱਡ ਗਿਆ ਚਾ ਕਿਤੇ ਤੇਰਾ ਕਵਾਚਾ ਟੁੱਟ ਪਵੇ ਮੇਰੀ ਡਾਢੇ ਕੋਲ ਦਵਾ ਤੈਨੂੰ ਪਾਲ ਵਿੱਚ ਰੋੜ ਕੇ ਲੈ ਗਏ ਮੇਰੇ ਰੋੜ ਕੇ ਲੈ ਜਾਵੇ ਮੇਰੇ ਹੰਝੂਆਂ ਦਾ ਦਰਿਆ ਵੇ ਤੇਰੀ ਡਾਚੀ ਨੂੰ ਲੱਭਦੀ ਮੈਂ ਫਿਰਾਂ ਮਾਰੂ ਥਰਾਂ ਦੇ ਵਿੱਚ ਕੁਰਲਾ ਮੇਰੀ ਮਿੱਟੀ ਚੋਂ ਲੰਬਾ ਨਿਕਲੀਆਂ ਗਈਆਂ ਪੈਰੀ ਛਾਲੇ ਪਾ ਲੱਖਾਂ ਸੂਰਜ ਚੜ ਪਏ ਰੇਤ ਚੋਂ ਮੇਰਾ ਜੋਬਨ ਨਾ ਕਲਪਾ ਮੈਨੂੰ ਮੋਈ ਨੂੰ ਪੰਛੀ ਰੋਣਗੇ ਉੱਤੇ ਕਫਨ ਪਰਾਂ ਦੇ ਪਾ
2: ਉੱਤੇ
0: ਕਫਨ ਪਰਾਂ ਦੇ ਪਾ ਇਹੋ ਆਵਾਜ਼ ਆਏਗੀ ਕਬਰ ਚੋਂ ਮੈਨੂੰ ਪੁੰਨੂ ਦਿਓ ਮਲਾ
1: ਇਹ ਬਾਈ ਸਾਹਿਬ ਜਿਹੜੀ ਪੁਸਤਕਾਂ ਹੋਰ ਸੁਗਾਤ ਤੇ ਇਹਨਾਂ ਨੂੰ ਭਾਸ਼ਾ ਭਾਸ਼ ਦਾ ਨਾਮ ਮਿਲਿਆ 1960 ਦੇ ਵਿਚ ਤੇ ਫੇਰ ਇਹਨਾਂ ਦੀ ਇੱਕ ਪੁਸਤਕ ਹੈ ਵੰਗਾ ਫਿਰ ਜਿਉਂਦਾ ਪੰਜਾਬ ਫਿਰ ਚੰਗਿਆੜੇ ਤੇ ਨੂਰਪੁਰੀ ਦੇ ਗੀਤ ਮਰਨ ਉਪਰੰਤ ਇਹਨਾਂ ਦੀ ਇੱਕ ਪੁਸਤਕ ਛਪੀ ਸੀ 1971 ਦੇ ਵਿਚ ਪੰਜਾਬ ਬੋਲਿਆ ਤੇ ਆਖਰੀ ਸੁਗਾਤ ਜਿਹੜੀ 1972 ਦੇ ਵਿਚ ਜਿਹੜੀ ਜਿਹ ਚ ਤੁਸੀਂ ਹੁਣ ਪੜ੍ਹੀ ਹੈ ਨਾ ਸ਼ਾਇਰੀ ਇਹ ਆਖਰੀ ਸੁਗਾਤ 1972 ਦੇ ਵਿਚ ਮਰਨ ਉਪਰੰਤ ਛਪੀ ਹੈ ਨੂਰਪੁਰੀ ਜੀ ਹਾਂਜੀ ਹਾਂਜੀ ਹਾਂਜੀ ਤੇ ਬਾਜਾ ਸਾਹਿਬ ਇਹ ਅਖੀਰ ਜਿਹੜਾ ਬੜਾ ਦੁਖਾਂਤਮਈ ਜਿਹੜਾ ਇਹਨਾਂ ਦਾ ਹੋਇਆ ਤੇ ਇਹਨਾਂ ਦੇ ਕੋਲ ਨੌਕਰੀ ਕੋਈ ਨਾ ਰਹੀ ਜਿਹੜੀ ਅਖੀਰ ਚ ਇਹਨਾਂ ਨੌਕਰੀ ਭਾਸ਼ਾ ਭਾਸ਼ ਦਿੱਤੀ ਉਹ ਵੀ ਛੱਡ ਦਿੱਤੀ ਇਹ ਸਿਰਫ ਕਵੀ ਦਰਬਾਰਾਂ ਚ ਜਾਂਦੇ ਸੀ ਤੇ ਪਰਿਵਾਰ ਦਾ ਗੁਜ਼ਾਰਾ ਕਵੀ ਦਰਬਾਰ ਨੇ ਕਮਾਈ ਨਾਲ ਚੱਲਣਾ
0: ਮੁਸ਼ਕਿਲ ਆ ਉੱਥੇ ਲੋਕੀ ਵਾਹ ਵਾਹ ਤੇ ਜ਼ਰੂਰ ਕਰਦੇ ਨੇ
1: ਬਿਲਕੁਲ ਜੀ ਜੀ ਦੇਸ਼ ਦੀ ਵੰਡ ਨੇ ਹਾਲਾਤ ਵੱਧ ਤੋਂ ਵੱਧ ਬਣਾ ਕੇ ਰੱਖੇ ਸੀ ਤੇ ਬੜੀ ਭੱਜ ਦੌੜ ਕਰਕੇ ਭਾਸ਼ਾ ਵਿਭਾਗ ਚ ਨੌਕਰੀ ਵੀ ਕੀਤੀ ਪਰ ਕਵੀ ਵੱਲ ਉੱਥੇ ਵੀ ਨਾ ਟਿਕਿਆ 2 ਸਾਲ ਨੌਕਰੀ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਤੇ ਹਾਲਾਤ ਫਿਰ ਜਿਹੜੇ ਸੀਗੇ ਉਹ ਮੰਦਹਾਲੀ ਵਾਲੇ ਹੋ ਗਏ ਧੀਆਂ ਨੂੰ ਵਿਆਹੁਣ ਦੀ ਚਿੰਤਾ ਵੱਡ ਵੱਡ ਖਾਣ ਲੱਗੀ ਤੇ ਗੈਰਤਮੰਦ ਸੀ ਸ਼ਰਾਬ ਪੀਣ ਦੀ ਆਦਤ ਨੇ ਅਤੇ ਭਰ ਪੇਟ ਰੋਟੀ ਨਾਲ ਮਿਲਦੇ ਹਾਲਾਤ ਨੇ ਉਹਨਾਂ ਸਰੀਰ ਕਮਜ਼ੋਰੀ ਵੱਲ ਧੱਕ ਦਿੱਤਾ ਤੇ ਉਸ ਦੀ ਹਾਲਤ ਦੇ ਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ 75 ਰੁਪਏ ਮਹੀਨਾ ਵਜ਼ੀਫਾ ਦੇਣਾ ਸ਼ੁਰੂ ਕਰ ਦਿੱਤਾ ਪਰ 75 ਰੁਪਇਆਂ ਨਾਲ ਵੱਡੇ ਪਰਿਵਾਰ ਦਾ ਮਹੀਨਾ ਔਖਾ ਨਿਕਲਦਾ ਉਹ ਸਰੀਰਕ ਕਮਜ਼ੋਰੀ ਕਰਕੇ ਹੁਣ ਉਹ ਕਵੀ ਦਰਬਾਰਾਂ ਵਿੱਚ ਵੀ ਨਹੀਂ ਸੀ ਜਾਂਦੇ ਤੇ ਧੰਨ ਨੇ ਉਹਨਾਂ ਦੀ ਪਤਨੀ ਸੁਮਿਤਰਾ ਦੇਵੀ ਜੀ ਜੋ ਆਪਣੇ ਸਿਰ ਭਿਉਂਸ ਨਾਲ ਅਜਿਹੇ ਮਸਤ ਮੌਲਾਂ ਨਾਲ ਨਿਭਾਉਣ ਵਿੱਚ ਸਫ਼ਲ ਰਹੀ ਅਖੀਰ ਤੱਕ ਤੇ ਇਸੇ ਆਲਮ ਵਿੱਚ ਹੀ ਉਹਨਾਂ ਨੇ ਨਾ ਗਮ ਭਿੱਜੇ ਗੀਤ ਤੇ ਗਜ਼ਲਾਂ ਵੀ ਲਿਖੀਆਂ ਤੇ ਇੱਕ ਉਹਨਾਂ ਦੀ ਕਾਬਲੇ ਗੌਰ ਸ਼ੇਰ ਹੈ ਜਿਹਨਾਂ ਦੋਜ਼ਖ ਦੀ ਅੱਗ ਵਿੱਚ ਮੇਰੀ ਬਾਲੋ ਮਿੱਟੀ ਮੈਂ ਦੁਨੀਆਂ ਦਾ ਪਹਿਲਾਂ ਹੀ ਜਲਾਇਆ ਹੋਇਆ ਹਾਂ ਕਬਰ ਵਿੱਚ ਫਰਿਸ਼ਤੇ ਨਾ ਸਾਹ ਲੈਣ ਦਿੰਦੇ ਗੁਨਾਹਾਂ ਦੇ ਡਰ ਦਾ ਦਬਾਇਆ ਹੋਇਆ ਹਾਂ ਇੱਕ ਹੋਰ ਗਜ਼ਲਾ ਬਿਨਾਂ ਕਫਨ ਦੇ ਲੈ ਚਲੋ ਯਾਰ ਮੈਨੂੰ ਹੈ ਲੋਕੇ ਗਿਆ ਆਖੂ ਸੰਸਾਰ ਮੈਨੂੰ ਜਿਨ੍ਹਾਂ ਦੇ ਪਿਆਰਾਂ ਨੇ ਥਾਂ ਥਾਂ ਭੰਡਿਆ ਬੜੇ ਯਾਦ ਨੇ ਮੇਰੇ ਉਹ ਯਾਰ ਮੈਨੂੰ ਮੈਂ ਅੱਜ ਖਾਲੀ ਹੱਥੀ ਸੱਜਣ ਕੋਲ ਚੱਲਿਆ ਬੜਾ ਹੋਣਾ ਪੈਣਾ ਸ਼ਰਮਸ਼ਾਰ ਮੈਨੂੰ ਹਾਂਜੀ ਹਾਂਜੀ ਤੇ ਬਾਜਵਾ ਸਾਹਿਬ ਅਖੀਰ ਜਿਹੜੇ ਸੀ ਨਾ ਉਹ ਇਹਨਾਂ ਨੇ 13 ਮਈ 1966 ਨੂੰ ਮਾਡਲ ਹਾਊਸ ਜਲੰਧਰ ਦੇ ਵਿੱਚ ਆਪਣੇ ਘਰ ਦੇ ਲਾਗਲ ਬਾਰ ਬਾਰ ਜਿਹੜੀ ਖੂਹ ਸੀ ਉਹਦੇ ਚ ਛਾਲ ਮਾਰ ਕੇ ਜਿਹੜੀ ਸੀ ਉਹਨਾਂ ਨੇ ਆਤਮ ਹੱਤਿਆ ਕੀਤੀ ਸੀ ਤੇ ਇਹ ਬੜੀ ਦਰਦਨਾਕ ਜਿਹੜੀ
0: ਬੜੀ ਆਪਣੇ ਚਰਨਾਂ ਦੇ ਲਾਗੇ ਰੱਖੇ
1: ਹਾਂਜੀ ਹਾਂਜੀ ਹਾਂਜੀ
0: ਇਹੋ ਜਿਹੀਆਂ ਸੋਹਣੀਆਂ ਰੂਹਾਂ ਨੂੰ ਆਪਣੇ ਕੋਲ ਨਾ ਰੱਖੇ ਫਿਰ ਦੁਬਾਰਾ ਭੇਜੇ ਸਾਡੇ ਕੋਲ
1: ਬਿਲਕੁਲ ਜੀ ਬਿਲਕੁਲ
0: ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ
1: ਦੇਖੋ ਇਹ ਜਿਹੜੇ ਗੀਤ ਹੁੰਦੇ ਆ ਜਿਹੜਾ ਸ਼ੇਰ ਇੱਕ ਹੈਗਾ ਆਪਣੇ ਸੁਰਜੀਤ ਪਾਤਰ ਜੀ ਦਾ ਵੀ ਸੁਖਨ ਸਦਾ ਜਿਉਂਦੇ ਨੇ ਸੁਖਨ ਵਾਰ ਜਿਉਣ ਮਰ ਕੇ ਵੀ ਉਹ ਤਾਂ ਜਿਸਮ ਹੁੰਦੇ ਨੇ ਜੋ ਸਿਰਿਆਂ ਵਿੱਚ ਸਵਾਹ ਬਣਦੇ ਬੇਸ਼ਕ ਇੱਥੇ ਨਹੀਂ ਹਾਜ਼ਰ ਹੈਗੇ ਪਰ ਉਹਨਾਂ ਦੀਆਂ ਰਚਨਾਵਾਂ ਦੇ ਰਾਹੀਂ ਉਹ ਸਦਾ ਜਿਉਂਦੇ
0: ਰਹਿਣਗੇ ਬਹੁਤ ਬਹੁਤ ਮਿਹਰਬਾਨੀ ਚੰਗਾ ਲੱਗਦਾ ਜਿਸ ਤਰ੍ਹਾਂ ਜਦੋਂ ਤੁਸੀਂ ਇਹੋ ਜਿਹਾ ਹੀਰਿਆਂ ਨੂੰ ਹਨੇਰੀ ਦੁਨੀਆਂ ਚੋਂ ਕੱਢ ਕੇ ਲਿਆ ਕੇ ਚਾਨਣ ਦੀ ਦੁਨੀਆਂ ਸਾਡੇ ਸਾਰੇ ਸਾਹਮਣੇ ਪਰੋਸ ਕੇ ਤੁਹਾਡੇ ਸਾਰੇ ਲੋਕ ਬਹੁਤ ਚੰਗਾ
1: ਤੇ ਤੁਹਾਡੇ ਅੱਜ ਮੈਂ ਥੋੜਾ ਜਿਹਾ ਬਾਦ ਸਾਹਿਬ ਬੇਨਤੀ ਆ ਵੀ ਅੱਜ ਮੈਂ ਜਿਹੜਾ ਸਮਾਂ ਸੀ ਨਾ ਬਹੁਤ ਘੱਟ ਮਿਲਿਆ ਸਿਰਫ ਅੱਧੇ ਘੰਟੇ ਦਾ ਮੈਂ 7 ਵਜੇ ਤੁਹਾਡੇ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ ਚ ਪਹੁੰਚ ਕੇ ਨਾ ਤੇ ਮੈਂ ਕਿਹਾ ਵੀ ਜਿੱਦਾਂ ਬਾਦਸ਼ਾਹ ਸਾਹਿਬ ਕਹਿੰਦੇ ਨੇ ਸ਼ੋ ਮਸਤ ਗਾਉਣ ਵਾਲੀ ਗੱਲ
0: ਮੈਨੂੰ ਪਤਾ
1: ਨਹੀਂ ਨਹੀਂ ਸਹਿਯੋਗ ਨੀ ਸਾਡਾ ਮਹਾਰਾਜ ਜੀ ਸਾਡੇ ਖੁਸ਼ੀ ਆ ਜੀ ਸਾਡੇ ਧੰਨਵਾਦ
0: ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਗੁੱਡ ਵਿਸ਼ੇਸ ਥੈਂਕ ਯੂ ਸੋ ਇਹ ਸਨ ਸੂਬਾ ਸਿੰਘ ਜੀ ਖਹਿਰਾ ਜੀ ਜਿਨ੍ਹਾਂ ਨੇ ਸ਼ਾਇਰਾਂ ਤੇ ਖਾਸ ਕਰਕੇ ਮਾਮਲਾਲ ਨੂਰਪੁਰੀ ਜੀ ਹੁਣਾਂ ਬਾਰੇ ਖੂਬਸੂਰਤ ਸੋਹਣੀਆਂ ਪਿਆਰ ਭਰੀਆਂ ਤੇ ਦੁਖਦਾਈ ਗੱਲਾਂ ਕੀਤੀਆਂ ਸੋ ਕੱਲ ਨੂੰ ਐ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਤੇ ਪ੍ਰਵਾਸ ਰੇਡੀਓ ਦੇ ਸੱਜਣੋ ਤੁਸੀਂ ਕੱਲ ਨੂੰ ਰੌਣਕਾਂ ਲਾਉਣੀਆਂ ਨੇ ਹਮੇਸ਼ਾ ਦੀ ਤਰ੍ਹਾਂ ਵਾਂਗੂ ਹਾਂਜੀ ਤੇ ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

ਦੋਸਤੋ ਸਾਥੀਓ ਪਿਆਰਿਓ ਮਿੱਤਰੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਵਿਚ ਕੁਛ ਗੀਤ ਸੁਣਾਂਗੇ ਜੀ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ ਫਿਰ ਦੇਖਾਂਗੇ ਕੀ ਹੋ ਰਿਹਾ ਸ਼ਾਇਦ ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ ਸੋ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਪਹੁੰਚਿਆ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਜੀ ਬਾਬਾ ਗੁਲਾਬ ਸਿੰਘ ਦੇ ਇੱਕ ਗੀਤ ਨਾਲ ਤੇ ਉਸ ਤੋਂ ਬਾਅਦ ਕੁਛ ਹੋਰ ਗੀਤ ਸੁਣਾਂਗੇ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣੀ ਸਾਡੇ ਨਾਲ ਜੁੜਨਗੇ ਤੇ ਕੁਛ ਖਬਰਾਂ ਵੱਲ ਵੀ ਫਿਰ ਆਪਾਂ ਦੇਖਾਂਗੇ ਕਿਉਂਕਿ ਅੱਜ ਕੱਲ ਜੋ ਕੁਛ ਹੋ ਰਿਹਾ ਵਰਲਡ ਦੇ ਵਿਚ ਬਹੁਤ ਕੁਛ ਹੋ ਰਿਹਾ ਜੀ ਬਹੁਤ ਖਤਰਨਾਕ ਮੋੜ ਦੇ ਵਿਚ ਇਸ ਵੇਲੇ ਦੁਨੀਆ ਘੁੰਮ ਰਹੀ ਹੈ ਐਡਾ ਈਜ਼ੀ ਨਹੀਂ ਹੈਗਾ ਰੋਜ਼ ਰੋਜ਼ ਐਵਰੀ ਡੇ ਪਤਾ ਨਹੀਂ ਕਿੰਨੇ ਕਿੰਨੇ ਸੌ ਲੋਕ ਮਾਰੇ ਜਾ ਰਹੇ ਬੱਚੇ ਮਾਰੇ ਜਾ ਰਹੇ ਹੁਣ ਪਾਕਿਸਤਾਨ ਨੇ ਅਟੈਕ ਕਰਕੇ ਪਤਾ ਨਹੀਂ ਉੱਥੇ ਕਿੰਨੇ ਸੌ 200 ਬੱਚਾ ਜਿਹੜਾ ਉਹ ਮਾਰ ਦਿੱਤਾ ਜੰਗ ਵੱਧਦੀ ਜਾ ਰਹੀ ਇਹ ਨਹੀਂ ਕਿ ਇਹਨੂੰ ਕਿਸੇ ਤਰੀਕੇ ਨਾਲ ਘਟਾਇਆ ਜਾਵੇ ਵੱਡੀਆਂ ਤਾਕਤਾਂ ਟਿਕਣ ਨਹੀਂ ਦਿੰਦੀਆਂ ਤੇ ਜਿਹੜੇ ਛੋਟੇ ਤਾਕਤਾਂ ਹੈਗੀਆਂ ਉਹ ਦਵਾ ਦਵ ਕਹਿੰਦੇ ਕਿ ਚਲਾਈਓ ਬੰਬ ਤੋਂ ਮਾਰੀਓ ਲੋਕਾਂ ਨੂੰ ਦਿਸ ਇਜ਼ ਰੋਂਗ ਬਹੁਤ ਗਲਤ ਹੋ ਰਿਹਾ ਇਹਨੂੰ ਰੁਕਣਾ ਚਾਹੀਦਾ ਜੰਗਾਂ ਦਾ ਕੋਈ ਮੁੜ ਕੇ ਵੀ ਜਾ ਕੇ ਕੁਛ ਚਿਰਾਂ ਬਾਅਦ ਵੀ ਫਿਰ ਟੇਬਲ ਤੇ ਬਹਿ ਕੇ ਫਿਰ ਦੂਜੇ ਲੋਕ ਵਿਚ ਪੈ ਕੇ ਤੇ ਸੁਲ੍ਹਾ ਸਫਾਈਆਂ ਕਰਾ ਦਿੰਦੇ ਆ ਉਹਦਾ ਕੀ ਫਾਇਦਾ ਹੋਇਆ ਜਦੋਂ ਤੁਸੀਂ ਇੰਨਾ ਨੁਕਸਾਨ ਕਰ ਦਿੱਤਾ ਹੁਣ ਤੁਸੀਂ ਦੇਖਿਆ ਹੋਣਾ ਆਪਾਂ ਰੋਜ਼ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਕਿੱਦਾਂ ਬਿਲਡਿੰਗਾਂ ਦੀਆਂ ਬਿਲਡਿੰਗਾਂ ਜਿਹੜੀਆਂ ਢਹਿ ਢੇਰੀ ਹੋ ਗਈਆਂ ਗੱਡੀਆਂ ਕਾਰਾਂ ਲੋਕ ਥੱਲੇ ਆ ਕੇ ਮਾਰੇ ਜਾ ਰਹੇ ਆ ਇਸਰਾਇਲ ਨੇ ਪਹਿਲਾਂ ਜੋ ਹਾਲ ਉੱਥੇ ਕੀਤਾ ਹੈ ਈਵਨ ਇਰਾਨ ਦੇ ਵਿਚ ਵੀ ਤੇ ਫਿਰ ਪਹਿਲਾਂ ਉਨ੍ਹਾਂ ਨੇ ਆਪਣੇ ਏਰੀਏ ਦੇ ਵਿਚ ਫਲਸਤੀਨ ਦੇ ਏਰੀਏ ਦੇ ਵਿਚ ਲੋਕਾਂ ਨੂੰ ਕਿੱਦਾਂ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਲੋਕੀ ਭੱਜ ਕੇ ਜਾਨਾਂ ਬਚਾਉਂਦੇ ਰਹੇ ਘਰਾਂ ਦੇ ਘਰ ਬਿਲਡਿੰਗਾਂ ਦੀਆਂ ਬਿਲਡਿੰਗਾਂ ਹਾਸਪਿਟਲ ਸਕੂਲ ਸਭ ਤਬਾਹ ਕਰ ਦਿੱਤੇ ਇਹ ਕਦੋਂ ਰੁਕਣਾ ਇਹ ਕੰਮ ਇਹਦੇ ਚੋਂ ਨਿਕਲਣਾ ਕੀ ਹੈ ਅਖੀਰ ਦੇ ਉੱਪਰ ਫਿਰ ਉੱਥੇ ਮੁੜ ਕੇ ਲੋਕ ਆਏ ਨੇ ਲੋ ਆਪਾਂ ਗੀਤ ਸੁਣਦੇ ਜੀ ਇੱਕ ਬਾਬਾ ਗੁਲਾਬ ਸਿੰਘ ਹੋਣਾ ਦਾ ਤੇ ਫਿਰ ਆਪਾਂ ਚਾਲੂ ਕਰਦੇ ਹਾਂ ਲੋ ਜੀ

ਬਹੁਤ ਵਧੀਆ, ਵੈਰੀ ਨਾਈਸ। ਸੋ ਆਪਾਂ ਚੱਲਦੇ ਹਾਂ ਜੀ ਕੁਛ ਗੀਤਾਂ ਵੱਲ। ਅਮਰਿੰਦਰ ਗਿੱਲ ਹੋਣਾ ਦਾ ਗੀਤ ਤੁਹਾਡੀ ਸੇਵਾ ਵਿੱਚ ਸੁਣਾਉਂਦੇ ਹਾਂ ਜੀ ਤੁਹਾਨੂੰ।

ਕਰਦਾ ਤੇ ਉਹਦਾ ਰਿਜ਼ਲਟ ਮੈਨੂੰ ਇਹ ਨਿਕਲਿਆ। ਥੋੜਾ ਜਿਹਾ ਮਸਲਾ ਖਰਾਬ ਹੋ ਗਿਆ। ਚਲੋ ਆਪਾਂ ਹੋਰ ਗੀਤ ਸੁਣ ਲੈਂਦੇ ਜੀ। ਗਿੱਪੀ ਗਰੇਵਾਲ ਨੀ ਕਦੀ ਲਾਇਆ ਆਪਾਂ। ਚਲੋ ਗਿੱਪੀ।

0: ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ। ਖਬਰਾਂ ਦੇ ਨਾਲ ਪਤਾ ਕਰਦੇ ਹਾਂ ਜੀ ਚੀਮਾ ਸਾਹਿਬ ਹੁਣਾਂ ਕੋਲੋਂ। ਫ੍ਰਿਜਨੋ ਕੈਲੀਫੋਰਨੀਆ ਤੋਂ ਸਾਡੇ ਨਾਲ ਸਾਡੇ ਸੀਨੀਅਰ ਪ੍ਰਵਾਸ ਰੇਡੀਓ ਦੇ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਜੀ, ਤੇ ਗੱਲਬਾਤ ਕਰਦੇ ਉਹਨਾਂ ਕੋਲੋਂ, ਪੁੱਛਦੇ ਆ ਇੰਨਾ ਕੁਛ ਕਿਉਂ ਹੋ ਰਿਹਾ, ਇਹ ਲੋਕਾਂ ਦਾ ਕਤਲੋਗਾਰ ਕਿਉਂ ਹੋ ਰਹੀ ਹੈ, ਕਿਉਂ ਲੋਕ ਮਾਰੇ ਜਾ ਰਹੇ ਆ, ਕੀ ਹਾਲਾਤ ਨੇ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ
1: ਜੀ। ਖਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਡੀ ਟੀਮ ਦੇ ਮੈਂਬਰ ਆ ਤੇ ਜਿਹੜੇ ਹੋਰ ਵੀ ਨਵੇਂ ਲੋਕ ਖਾਕ ਸਾਹਿਬ ਜੀ ਸਾਡੇ ਨਾਲ ਜੁੜਦੇ ਆ, ਤੇ ਕਈ ਤਾਂ ਉਹ ਇੰਨੇ ਡੂੰਘੀ ਸੋਚ ਵਾਲੇ ਲੋਕ ਹੈਗੇ ਆ ਜਿਹੜੇ ਸਾਡੇ ਨਾਲ ਜੁੜਦੇ ਆ ਇਹਨਾਂ ਪ੍ਰੋਗਰਾਮਾਂ ਦੇ ਨਾਲ, ਤੇ ਕਦੇ ਕਦੇ ਕੁਛ ਸ਼ਿਕਾਇਤਾਂ ਵੀ ਆਉਣੀਆਂ ਖਾਕ ਸਾਹਿਬ ਜੀ ਉਹਨਾਂ ਨੂੰ ਅਨਾਊਂਸ, ਕਹਿੰਦੇ ਵੀ ਸਾਨੂੰ ਪਤਾ ਨੀ ਲੱਗਦਾ ਵੀ ਤੁਸੀਂ ਨਿਊਜ਼ ਕਿਹੜੇ ਵੇਲੇ ਦਿੰਦੇ ਆ, ਕਿੰਨੇ ਤੋਂ ਕਿੰਨੇ ਤੀਕਰ ਤੇ ਗਾਣੇ ਕਿੰਨੇ ਤੋਂ ਕਿੰਨੇ
0: ਇੱਥੋਂ। ਅਸੀਂ 7 ਵਜੇ 7 o'clock ਅਮਰੀਕਾ ਦੇ ਨਿਊਯਾਰਕ ਦੇ ਟਾਈਮ ਤੇ 7:30 ਵਜੇ ਤੱਕ ਕੁਛ ਗੀਤਾਂ ਵੱਲ ਚੱਲਦੇ ਆ, ਤੇ 7:30 ਵਜੇ ਫਿਰ ਅਸੀਂ ਜਿਹੜਾ ਹੈਗਾ ਉਹ ਖਬਰਾਂ, ਤੇ 7:30 ਤੋਂ 8 ਵਜੇ ਤੱਕ ਫਿਰ 8 ਵਜੇ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਂਦੇ ਆ ਜੀ। ਇੰਡੀਆ ਦਾ ਟਾਈਮ ਸਵੇਰੇ 5:30 ਵਜੇ ਹੁੰਦਾ ਸਟਾਰਟਿੰਗ ਦਾ, ਸੋ ਸਟਾਰਟਿੰਗ ਅਸੀਂ ਇੰਡੀਆ ਦੇ ਟਾਈਮ 5:30 ਵਜੇ ਮਾਰਨਿੰਗ ਏਅਰਲੀ ਕਰਦੇ ਆ ਜੀ। ਬੜੀ ਮਿਹਰਬਾਨੀ ਚੀਮਾ ਜੀ, ਆਓ
1: ਜੀ। ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਸਾਰਿਆਂ ਤੋਂ ਮਗਰੀ ਖਬਰ ਆ, ਪਰ ਇਹ ਕਾਰ ਆਪਾਂ ਪਹਿਲਾਂ ਹੀ ਦੇਣੀ ਆ। ਇਹ ਖਬਰ ਆ ਜਿਹੜੀ ਇਹ ਇਸ ਤਰ੍ਹਾਂ ਆ ਵੀ ਇਰਾਕ ਦੀ ਰਾਜਧਾਨੀ ਵਿਚ ਜਿਹੜਾ ਬਗਦਾਦ ਆ ਜਿਹਦਾ ਨਾਂ, ਉੱਥੇ ਖਾਕ ਸਾਹਿਬ ਜੀ ਤੁਹਾਨੂੰ ਪਤਾ ਵੀ ਪਿੱਛੇ ਜਿਹਾ ਇੱਕ ਹਮਲਾ ਹੋਇਆ ਸੀਗਾ ਉਹਦੇ ਉੱਤੇ, ਤੇ ਇਰਾਕ ਦੇ ਵਿੱਚੋਂ ਟਰੰਪ ਸਾਹਿਬ ਨੇ ਤਾਂ ਕਈ ਦਿਨ ਪਹਿਲਾਂ ਹੀ, ਮੇਰਾ ਖਿਆਲ 7-8-10 ਦਿਨ ਹੋ ਗਏ ਹੋਣੇ ਆ ਜਦੋਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਇਰਾਕ ਦੇ ਵਿੱਚੋਂ ਕੋਈ ਵੀ ਅਮਰੀਕਨ ਸਿਟੀਜ਼ਨ ਆ ਜਿਹੜਾ ਉਹ ਜਿੱਦਾਂ ਦੀ ਵੀ ਉਹਨਾਂ ਤੋਂ ਨਿਕਲ ਹੁੰਦਾ ਨਿਕਲ ਕੇ ਆ ਜਾਓ, ਭੱਜਿਆ ਦੌੜਿਆ ਕਹਿਣ ਦਾ ਮਤਲਬ ਛੱਡ ਕੇ ਜੋ ਕੁਛ ਵੀ ਹੈਗਾ, ਤੇ ਪਰ ਐਮਬੈਸੀ ਆ ਜਿਹੜੀ ਉਹ ਅਜੇ ਉੱਥੇ ਹੈਗੀ ਸੀਗੀ, ਤੇ ਐਮਬੈਸੀ ਦੇ ਉੱਤੇ ਉਦੋਂ ਵੀ ਹਮਲਾ ਹੋਇਆ ਸੀਗਾ, ਤੇ ਅੱਜ ਫੇਰ ਖਾਕ ਸਾਹਿਬ ਜੀ ਜਿਹੜੀ ਇਰਾਕ ਦੀ ਰਾਜਧਾਨੀ ਹੈਗੀ ਆ ਬਗਦਾਦ, ਉਹਦੇ ਵਿੱਚ ਦੀ ਜਿਹੜੀ ਅਮਰੀਕਨ ਐਮਬੈਸੀ ਆ ਨਾ ਉਹਦੇ ਉੱਤੇ ਦੁਬਾਰਾ ਫੇਰ ਤੋਂ ਹਮਲਾ ਹੋਇਆ, ਤੇ ਜਿਹਦੇ ਕਾਰਨ ਖਾਕ ਸਾਹਿਬ ਜੀ ਨੁਕਸਾਨ ਬਹੁਤ ਹੋਇਆ ਲੱਗਦਾ ਸੀ, ਕਿਉਂਕਿ ਅੱਗ ਦੇ ਬਹੁਤ ਵੱਡੇ ਵੱਡੇ ਭੜਾਂਬੜੇ ਆ ਜਿਹੜੇ ਨਾ ਉਹ ਜਿਹੜੇ ਉਹ ਨਜ਼ਰ ਆ ਰਹੇ ਆ, ਤੇ ਕਿਹਾ ਗਿਆ ਕਿ ਇਹਦੇ ਵਿੱਚ ਜਿਹੜੀ ਆ ਉਹ ਖੁਲਾਸਾ ਇਹ ਕੀਤਾ ਜਿਹੜਾ ਉਹ ਇੱਕ ਜਿਹੜਾ ਬੁਲਾਰਾ ਹੁੰਦਾ ਹੈ ਨਾ ਜਿਹੜਾ ਕਮਾਂਡਰ ਇਨ ਚੀਫ ਆਫ ਦੀ ਇਰਾਕੀ ਆਰਮੀ ਆ ਜਿਹੜੀ ਨਾ ਉਹਦਾ ਬੁਲਾਰਾ, ਉਹਨੇ ਦੱਸਿਆ ਇਹ ਉਹਦੇ ਬਾਰੇ ਇਹ ਖਬਰ ਜਿਹੜੀ ਦਿੱਤੀ ਗਈ ਆ, ਉਹ ਕਹਿੰਦਾ ਵੀ ਰਾਕਟ ਜਿਹੜੇ ਡਰੋਨ ਸੀਗੇ ਉਹ 3 ਡਰੋਨ ਉਹਨੇ ਦੱਸਿਆ ਕਿ ਆਏ ਸੀਗੇ, ਜਿਨ੍ਹਾਂ ਦੇ ਵਿੱਚੋਂ 2 ਆ ਜਿਹੜੇ ਉਹ ਐਮਬੈਸੀ ਦਾ ਜਿਹੜਾ ਆਪਣਾ। ਦੇਖੋ ਖਾਕ ਸਾਹਿਬ ਜੀ, ਆਹ ਗੱਲਾਂ ਤਾਂ ਇਹਨਾਂ ਗੱਲਾਂ ਸਾਨੂੰ ਪਤਾ ਹੀ ਨਹੀਂ ਸੀ ਪਈ, ਜਿਹੜੀ ਐਮਬੈਸੀ ਹੁੰਦੀ ਆ ਉਹਦੀ ਆਪਣਾ ਵੀ ਡਿਫੈਂਸ ਸਿਸਟਮ ਹੁੰਦਾ ਆ ਇਹ, ਜਾਂ ਤਾਂ ਫਿਰ ਕਿਉਂਕਿ ਇਰਾਕ ਦੇ ਵਿੱਚ ਫਿਰ ਫੌਜੀ ਫੌਜ ਰਹੀ ਆ 2003 ਤੋਂ ਲੈ ਕੇ ਹੁਣ ਤੀਕਰ,
0: ਤੇ ਹਰ ਐਮਬੈਸੀ ਚ ਨਹੀਂ ਹੈਗਾ ਨਾ,
1: ਹਰ ਐਮਬੈਸੀ ਚ ਨਹੀਂ ਹੁੰਦਾ। ਹਾਂਜੀ ਹਾਂਜੀ, ਸੋ ਇਹੀ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਐਮਬੈਸੀ ਦੀ ਡਿਫੈਂਸ ਸਿਸਟਮ ਸੀਗਾ ਉਹਨੇ 2 ਡਰੋਨ ਜਿਹੜੇ ਰੋਕ ਲਿਆ ਸੀਗੇ, ਤੇ 1 ਉਹਨਾਂ ਤੋਂ ਨਹੀਂ ਰੋਕਿਆ ਗਿਆ, ਤੇ ਉਹਨੇ ਆ ਕੇ ਫਿਰ ਅੱਗੇ ਆ ਜਿਹੜੀ ਉਹ ਲਾਟਾਂ ਬਹੁਤ ਬੁਰੀ ਤਰ੍ਹਾਂ ਨਿਕਲੀਆਂ ਉੱਥੇ ਅਜੇ ਤੀਕਰ ਇਹ ਜਿਹੜਾ ਤਾਂ ਸਾਹਮਣੇ।
0: ਛੋਟਾ ਜਿਹਾ ਡਰੋਨ ਹੁੰਦਾ ਏਡਾ ਕੁ, ਤੇ ਇਹਦੇ ਵਿੱਚ ਕਿੱਡਾ ਕੁ ਵੱਡਾ ਸਿਸਟਮ ਫਿੱਟ ਕਰ ਦਿੰਦੇ ਆ ਜਿਹੜਾ ਤਬਾਹ ਕਰੀ ਜਾਂਦਾ।
1: ਖਾਕ ਸਾਹਿਬ ਜਿਹੜੀ ਹੁਣ ਮਾਡਰਨ ਟੈਕਨੋਲੋਜੀ ਇਹਦੇ ਵਿੱਚ ਜਿਹੜੇ ਜਿਹਨੂੰ ਆਪਾਂ ਗਨ ਪਾਊਡਰ ਕਹਿੰਦੇ ਆ ਨਾ, ਬੇਸਿਕਲੀ ਹੁੰਦਾ ਤਾਂ ਗਨ ਪਾਊਡਰ ਹੀ ਆ ਉਹ ਸਾਰਾ, ਤੋਪਾਂ ਤਾਪਾਂ ਦੇ ਵਿੱਚ ਵੀ ਗਨ ਪਾਊਡਰ ਹੀ ਹੁੰਦਾ ਉਹਨੂੰ, ਚਾਹੇ ਤੁਸੀਂ ਉਹ, ਪਰ ਉਹ ਹੁੰਦਾ ਜਮਾਨਾ ਆ ਜਿਹੜਾ ਉਹ ਸ਼ਾਇਦ ਤੁਹਾਨੂੰ ਯਾਦ ਹੋਣਾ ਉਹ ਟਿਮਸੀ ਮਕਵੇ ਦਾ, ਉਹ ਯਾਦ ਹੋਣਾ ਤੁਹਾਨੂੰ ਪਤਾ ਨਾ ਉਹਨੇ ਹੁਣ ਨਾਂ ਨੂੰ ਤਾਂ ਭੁੱਲ ਗਿਆ, ਉਹ ਬੰਦੇ ਦਾ ਨਾਂ ਟਿਮਥੀ ਮਕਵੇ ਸੀਗਾ, ਉਹਨੇ ਇੱਕ ਵੱਡੀ ਸਾਰੀ ਬਿਲਡਿੰਗ ਕਿਹੜੇ ਕਿਸੇ ਸੂਬੇ ਦੇ ਵਿੱਚ, ਕਿਉਂਕਿ ਉਹ ਹੈ ਫੌਜੀ ਸੀਗਾ, ਉਹਦੇ ਨਾਲ ਇੱਥੇ ਆ ਕੇ ਅਮਰੀਕਨ ਗਵਰਨਮੈਂਟ ਨੇ ਚੰਗੀ ਤਰ੍ਹਾਂ ਬਿਹੇਵ ਨਹੀਂ ਕੀਤਾ, ਤੇ ਉਹਨੇ ਫਿਰ ਜਾ ਕੇ ਉਹ ਕੀ ਮੁਰੇ ਮੇਰਾ ਖਿਆਲ ਉਹਦਾ ਨਾਂ ਦਾ ਬਿਲਡਿੰਗ ਦਾ ਨਾਂ ਸੀਗਾ ਜਿੱਥੇ ਉਹਨੇ ਉਹ ਭਰ ਕੇ ਨਾ ਛੋਟਾ ਜਿਹਾ ਯੂ ਹਾਲ ਦਾ ਟਰੱਕ ਰੈਂਟ ਕਰਕੇ, ਤੇ ਉਹਦੇ ਵਿੱਚ ਉਹ ਰੱਖ ਕੇ ਨਾ ਜਿਹੜੀ ਆਹ ਫੈਟਰਲਾਈਜ਼ਰ ਬੰਬ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਉਹ ਕਈ ਤਰ੍ਹਾਂ ਦੇ ਬੰਬ ਹੋਣ ਜਿਹੜੇ ਨਵੇਂ ਨਵੀਆਂ ਟੈਕਨੋਲੋਜੀ ਬਹੁਤ ਪਾਵਰਫੁਲ ਹੁੰਦੇ ਆ, ਤੇ ਉਹ ਹਾਂ ਉਸ ਵੇਲੇ ਮੇਰਾ ਖਿਆਲ ਆ ਕਿ ਬਹੁਤ ਬੰਦੇ 300-400 ਜਿਹੜਾ ਸੀ ਉਹ ਬੰਦਾ ਉਹਦੇ ਨਾਲ ਮਰਿਆ ਸੀਗਾ, ਸੋ ਇੱਕ ਛੋਟੇ ਟਰੱਕ ਦੇ ਨਾਲ, ਤੇ ਇਹ ਜਿਹੜੇ ਹੁਣ ਡਰੋਨਾਂ ਦੇ ਨਾਲ ਆ ਇਹ ਵੀ ਬਹੁਤ ਹਾਈਲੀ ਐਕਸਪਲੋਸਿਵ ਮਟੀਰੀਅਲ ਜਿਹੜਾ ਹੁੰਦਾ ਆ, ਜਿਹਦੇ ਨਾਲ ਇਹ ਤੇ ਬਾਕੀ ਉਹ ਪਤਾ ਨੀ ਹੁਣ ਵਿੱਚ ਕੀ ਪਾਉਂਦੇ ਆ, ਇਹ ਕਿਤੇ ਇੱਦਾਂ ਤੇ ਨੀ ਵੀ ਵਿੱਚ ਉਹਦੇ ਮਾੜਾ ਮੋਟਾ ਪੈਟਰੋਲ ਦਾ ਨਿੱਕਾ ਜੀ ਬੋਤਲ ਬਾਤਲ ਵੀ ਬੰਦ ਕਰ ਦਿੰਦੇ ਹੋਣਗੇ ਜੇ ਉਹ
0: ਜਦੋਂ
1: ਕੋਈ ਨਾ, ਬਿਲਕੁਲ ਇਸ ਤਰ੍ਹਾਂ ਦਾ ਕੋਈ ਨਾ ਕੋਈ ਹੈ ਜਿਹੜਾ ਹਲਕਾ ਮਟੀਰੀਅਲ ਹੁੰਦਾ ਤੇ ਉਹਦੇ ਨਾਲ ਜਿਹੜਾ ਉਹ ਜਾ ਕੇ ਫਿਰ ਜਦੋਂ ਉੱਥੇ ਵੱਧਦਾ ਤੇ ਉਹ ਬਹੁਤ ਨੁਕਸਾਨ ਕਰਦਾ ਆ। ਤੇ ਹੁਣ ਗੱਪ ਸਾਹਿਬ ਜੀ ਇਹਦੇ ਚਲੋ ਆਪਾਂ ਪਹਿਲਾਂ ਅਸੀਂ ਖਬਰਾਂ ਲਿਖੀਆਂ ਉਹ ਕਰ ਲੈਂਦੇ ਬਾਕੀ ਦੀਆਂ ਬਾਅਦ ਕਰਾਂਗੇ। ਤੇ ਹੁਣ ਜਿਹੜੀਆਂ ਅਮਰੀਕਾ ਦੀਆਂ ਖਬਰਾਂ, ਪਹਿਲੀ ਖਬਰ ਤਾਂ ਆਪਣੇ ਕੋਲ ਇਹ ਹੈ ਗੱਪ ਸਾਹਿਬ ਜੀ ਕਿ ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਉੱਥੇ ਬਹੁਤ ਠੰਡ ਆ,
0: ਠੰਡ ਹੋਈ ਆ ਜੀ ਬਹੁਤ,
1: ਤੇ ਹਨੇਰੀ ਬਹੁਤ ਵੱਗ ਰਹੀ ਆ ਤੇ ਲੋਕ ਅੰਦਰ ਦੜੇ ਹੋਏ ਆ ਤੇ ਬਰਫ਼ ਪੈਣ ਦੀ ਸੰਭਾਵਨਾ ਹੈਗੀ ਆ ਤੇ ਕੱਲ ਨੂੰ ਵੀ ਮੇਰਾ ਖਿਆਲ ਏਦਾਂ ਹੀ ਰਹਿਣਾ ਤੇ ਅਜੇ 2-3 ਦਿਨ ਜਿਹੜਾ ਮੌਸਮ ਆ ਉਹ ਏਦਾਂ ਹੀ ਖਰਾਬ ਠੰਡਾ ਰਹਿਣਾ। ਤੇ ਜਿਹੜੇ ਸਾਡੇ ਵੀਰ ਮੇਰੀ ਆਵਾਜ਼ ਨੂੰ ਸੁਣ ਰਹੇ ਆ ਬਈ ਆਪਣਾ ਬਚਾਅ ਰੱਖੋ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਤੂਫਾਨ ਆਉਂਦੇ ਆ ਜਦੋਂ ਹਨੇਰੀ ਵੀ ਕਹਿੰਦੇ ਵਗ ਰਹੀ ਸੀ ਕਾਫੀ ਜ਼ਿਆਦਾ। ਤੇ ਸਾਡੇ ਇਧਰ ਕੈਲੀਫੋਰਨੀਆ ਦੇ ਵਿੱਚ ਖੱਟ ਸਾਹਿਬ ਜੀ ਕੱਲ ਮੈਂ ਉਹ ਆਮ ਕਰਕੇ ਇੱਥੇ ਆਪਾਂ ਸਬਜ਼ੀ ਸੁਬਜ਼ੀ ਲਾਈ ਦੀ ਆ ਤੇ ਕੱਲ ਮੈਂ ਕੁਛ ਪਨੀਰੀ ਲੈ ਕੇ ਆਇਆ ਸੀਗਾ, ਮਿਰਚਾਂ 3-4 ਤਰ੍ਹਾਂ ਦੀਆਂ ਤੇ ਆ ਬੈਂਗਣਾ ਬੂੰਗਣਾ ਦੇ ਬੂਟੇ, ਉਹ ਆਪਣੇ ਉਹ ਕਰੇਲਿਆਂ ਦੇ ਬੂਟੇ ਲਿਆਇਆ ਸੀਗਾ ਤੇ ਅੱਜ ਮੈਂ ਉਹ ਮੈਂ ਕਿਹਾ ਚਲੋ ਅੱਜ ਲਾ ਦਿੰਦੇ ਆ ਪਹਿਲਾਂ। ਤੇ ਗੱਲ ਸਾਹਿਬ ਜੀ ਉੱਥੇ ਬਾਹਰ ਇੰਨੀ ਗਰਮੀ ਸੀ, ਵਿਹੜੇ ਦੇ ਵਿੱਚ ਸਾਹ ਹੁੱਟ ਹੁੰਦਾ ਸੀ, ਹਵਾ ਦਾ ਇੱਕ ਪੱਤਾ ਵੀ ਨੀ ਸੀ ਹਿੱਲ ਰਿਹਾ। ਤੇ ਫੇਰ ਮੈਂ ਤਾਂ ਉਹ ਵਿੱਚ ਛੱਡ ਛੁੱਟ ਕੇ ਮੈਂ ਕਿਹਾ ਕੱਲ ਨੂੰ ਲਾ ਲਾਂਗੇ, ਮੈਂ ਆ ਕੇ ਚੁੱਪ ਕਰਕੇ ਅੰਦਰ ਰੋਟੀ ਖਾ ਕੇ ਤੇ ਮੈਂ ਕਿਹਾ ਚਲੋ ਯਾਰ ਇਹਨੂੰ ਰਹਿਣ ਦਿਓ। ਸੋ ਇੱਕ ਪਾਸੇ ਗਰਮੀ ਤੇ ਦੂਜੇ ਪਾਸੇ ਠੰਡ,
0: ਦੇਖ ਲੋ ਸਿਸਟਮ ਦੇਖ ਲੋ ਦੁਨੀਆ ਦਾ। ਫਿਰ ਵੀ ਨਾ ਇੰਨਾ ਜਿਆਦਾ ਨੀ ਹੈਗਾ ਬਚਾ ਹੀ ਆ ਇੱਥੇ, ਤੇ ਕੁਛ ਜਿਹੜੀਆਂ ਸਟੇਟਾਂ ਹੈਗੀਆਂ ਉੱਥੇ ਵੀ ਜਿਆਦਾ ਹਾਲਤ ਖਰਾਬ ਆ।
1: ਹਾਂਜੀ, ਤੁਹਾਡੇ ਉਹ ਜਿਹੜੀ ਜਿੱਥੇ ਕਰ ਸਕਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਆਦਾ ਗਿਣਤੀ ਦੇ ਵਿੱਚ ਹੁਣ ਉੱਥੇ ਘੱਟ ਹੁੰਦਾ ਕਿਉਂਕਿ ਹਵਾ ਫਿਰ ਉਹ ਨੀ, ਫਿਰ ਵੀ ਭਾਵੇਂ ਤੇਜ਼ ਵੀ ਵਗਦੀ ਪਰ ਉਨੀ ਤੇਜ਼ ਨੀ ਜਿੰਨੀ ਪੱਧਰੇ ਮੈਦਾਨੀ ਇਲਾਕੇ ਦੇ ਵਿੱਚ ਜੋੜਨਾ, ਇਹ ਵੀ ਹੋ ਜਾਂਦਾ। ਤੇ ਹੁਣ ਡਾਕਟਰ ਸਾਹਿਬ ਜੀ ਦੇਖੋ ਪਤਾ ਨੀ ਦੁਨੀਆਂ ਚ ਕੀ ਹੋ ਰਿਹਾ, ਤੁਹਾਡੇ ਵੱਲ ਦੇ ਪਾਸੇ ਅਮਰੀਕਾ ਦੇ ਸ਼ਾਇਦ ਇਹ ਜਿਹੜਾ ਬੰਦਾ ਆ ਮੈਂ ਜਿਹਦੀ ਗੱਲ ਕਰਨ ਲੱਗਾ ਸ਼ਾਇਦ ਇਹਦਾ ਬੋਲਬਾਲਾ ਨਾ ਹੋਵੇ, ਪਰ ਸਾਡੇ ਇੱਥੇ ਕੈਲੀਫੋਰਨੀਆ ਦੇ ਬਹੁਤ ਵਿੱਚ ਬਹੁਤ ਆ। ਹਾਂਜੀ, ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ, ਇਹਨੂੰ ਕਹਿੰਦੇ ਆ। ਸੋਰੀ, ਇਹ ਤੋਂ ਪਹਿਲਾਂ ਖਬਰ ਖੱਖ ਸਾਹਿਬ ਦੀ ਆਪਾਂ ਦੂਜੀ ਸੀ, ਪਹਿਲਾਂ ਉਹੀ ਕਰ ਲੈਣੇ ਜਿਹੜੀ ਪਹਿਲਾਂ ਵਾਲੀ ਆ। ਐਮਾਜੋਨ ਆ ਜਿਹੜਾ ਉਹਨੇ ਖੱਖ ਸਾਹਿਬ ਦੀ ਆਪਣਾ ਸਮਾਨ ਤੁਹਾਨੂੰ ਪਤਾ ਐਮਾਜੋਨ ਜੇ ਬਹੁਤ ਪੈਕੇਜ ਤੁਸੀਂ ਦੇਖ ਲਓ ਵੀ ਕਿੰਨੇ, ਮੇਰਾ ਖਿਆਲ ਹੈ ਮਿਲੀਅਨ ਦੇ ਗਿਣਤੀ ਦੇ ਵਿੱਚ ਉਹਨਾਂ ਦੇ ਪੈਕੇਜ ਰੋਜ਼ ਨਿਕਲੇ ਹੋਣੇ ਵੇਅਰ ਹਾਊਸ ਦੇ ਵਿੱਚੋਂ
0: ਜਿਹੜੇ ਸ਼ਿਫਟ ਸਟੇਟ ਦੇ ਵਿੱਚ ਨਿਕਲ ਜਾਂਦੇ ਹੋਣੇ ਆ। ਪੁੱਛੋ ਇਹਨਾਂ ਦੀਆਂ ਗੱਡੀਆਂ ਫਿਰਦੀਆਂ, ਉਹਨਾਂ ਦੀਆਂ ਪ੍ਰਾਈਵੇਟ ਲੋਕ ਚੱਕ ਕੇ ਘਰਾਂ ਚ ਪਹੁੰਚਾ ਰਹੇ ਆ, ਬਹੁਤ ਜ਼ਿਆਦਾ ਬਹੁਤ ਕੰਮ ਜੀ।
1: ਹਾਂਜੀ, ਤੇ ਇਹ ਜਿਹੜੀ ਐਮਾਜ਼ਾਨ ਕੰਪਨੀ ਆ ਇਹਨੇ ਖਾਸ ਕਰ ਜਿਹੜਾ US ਪੋਸਟਲ ਸਰਵਿਸ ਦੀਆਂ ਇਹ ਸੇਵਾਵਾਂ ਲੈਂਦੇ ਸੀਗੇ ਨਾ ਪੈਕੇਜ ਭੇਜਣ ਵਾਸਤੇ, ਉਹ ਇਹਨਾਂ ਨੇ ਸਾਰੇ ਬੰਦ ਨਹੀਂ ਕੀਤੇ, ਪਰ ਬਹੁਤ ਸਾਰੇ ਜਾਂ ਤਾਂ ਸਾਈਜ਼ ਦੇ ਹਿਸਾਬ ਨਾਲ ਹੋਣਾ, ਅਜੇ ਉਹ ਪੂਰੀ ਖਬਰ ਬਾਹਰ ਨਹੀਂ ਆਈ ਪਈ ਉਹਦਾ ਕਾਰਨ ਕੀ ਆ, ਪਰ ਇਹਨਾਂ ਨੇ ਉਹ ਪੈਕੇਜ ਭੇਜਣੇ ਬੰਦ ਕਰ ਦਿੱਤੇ ਉਹਨਾਂ ਰਾਹੀਂ। US ਪੋਸਟਲ ਸਰਵਿਸ ਦੀਆਂ ਸੇਵਾਵਾਂ ਜਿਹੜੀਆਂ ਇਹਨਾਂ ਨੇ ਲੈਣ ਤੋਂ ਇਨਕਾਰ ਕਰਤਾ, ਕੁਛ ਅਜੇ ਵੀ ਚਾਲੂ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਹੁਣ ਉਹਨੂੰ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਫਿਰ US ਪੋਸਟਲ ਸਰਵਿਸ ਨੂੰ, ਕਿਉਂਕਿ ਪੈਕੇਜ ਜਿਹੜੇ ਤੁਹਾਨੂੰ ਪਤਾ ਪਿਆ ਹੋਣਾ ਜਿਹੜੀਆਂ ਅੱਗੇ ਚਿੱਠੀਆਂ ਜਾਂਦੀਆਂ ਸੀ ਉਹ ਤਾਂ ਹੁਣ ਈਮੇਲ ਰਾਹੀਂ ਜਾਣ ਲੱਗ ਪਈ, ਇਹ ਪੈਕੇਜ ਆ ਜਿਹੜੇ ਜਾਂਦੇ ਆ ਇਹਨਾਂ ਦਾ ਹੀ ਜਿਹੜਾ ਜਿਆਦਾ ਵਪਾਰ ਅੱਜ ਕੱਲ ਜਿਹੜਾ ਉਹ ਚੱਲ ਰਿਹਾ ਅਮਰੀਕਾ ਦੀ ਜਿਹੜੀ ਪੋਸਟਲ ਸਰਵਿਸ ਹੈਗੀ ਆ। ਸੋ ਇਹਦੇ ਨਾਲ
0: ਪ੍ਰਾਈਵੇਟ ਲੋਕਾਂ ਨੂੰ ਹਾਇਰ ਕਰ ਲਿਆ ਐਮਾਜ਼ਾਨ ਨੇ, ਪ੍ਰਾਈਵੇਟ ਗੱਡੀਆਂ ਦੇ ਵਿੱਚ ਆਪਣੇ 10-20 ਪੈਕੇਜ ਲੱਦ ਕੇ ਤੇ ਇਧਰ ਉਧਰ ਪਾਰਟ ਟਾਈਮ ਲੋਕ ਕੰਮ ਕਰਦੇ ਆ
1: ਲੋਕ। ਬਿਲਕੁਲ ਬਿਲਕੁਲ, ਹਾਂਜੀ ਹਾਂਜੀ
0: ਹਾਂਜੀ, ਪੋਸਟ ਆਫਿਸ ਦੇ ਚਿੱਠੀਆਂ ਜੋਗੀ ਰਹਿ ਗਈ ਆ ਜੀ।
1: ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਉਹ ਜਿਹੜੀ ਆਪਾਂ ਗੱਲ ਕਰਨੀ ਉਸ ਬੰਦੇ ਦੀ ਖਾਕਸਾ ਜੀ, ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ। ਸੇਜ਼ਰ ਸ਼ਾਵੇਸ ਦਾ ਇੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਨਾਂ ਆ, ਖਾਸ ਕਰਕੇ ਆ ਜਿਹੜਾ ਸਾਡਾ ਇਲਾਕਾ ਆ, ਕਿਉਂਕਿ ਇਹ ਜਿਹੜਾ ਬੰਦਾ ਸੀਗਾ ਖਾਕਸਾ ਜੀ ਇਹਨੇ ਜਿਹੜੀ ਆਪਣੀ ਯੂਨਾਈਟਿਡ ਫਾਰਮ ਵਰਕਰ ਐਸੋਸੀਏਸ਼ਨ ਹੈ ਕਿੱਥੇ ਹੈਗੀ ਆ, ਉਹਨੇ ਜਿਹੜੀ ਆ ਇਹ ਮੁਹਿੰਮ ਚੱਕੀ ਸੀਗੀ ਖਾਕ ਸਾਹਿਬ ਜੀ, ਜਿਹੜੇ ਇੱਥੇ ਫਾਰਮਰ ਹੈਗੇ ਆ ਨਾ ਖੇਤਾਂ ਦੇ ਵਿੱਚ ਲੋਕ ਕੰਮ ਕਰਦੇ ਆ, ਉਹਨਾਂ ਤੋਂ ਸਵੇਰੇ 6 ਵਜੇ ਸੱਦ ਕੇ ਰਾਤ ਨੂੰ 8-9 ਵਜੇ ਤੇ ਲਵਾਈ ਰੱਖਦੇ ਸੀ ਕੰਮ, ਤੇ ਉਹਨਾਂ ਨੂੰ ਕੋਈ ਓਵਰ ਟਾਈਮ ਨੀ ਕੋਈ ਕੁਛ ਨੀ ਦਿੰਦੇ ਹੁੰਦੇ ਸੀਗੇ। ਤੇ ਫੇਰ ਇਹ ਜਿਹੜਾ ਸੇਜ਼ਰ ਸ਼ਾਵੇਸ ਸੀਗਾ ਖਾਕ ਸਾਹਿਬ ਜੀ, ਇਹਨੇ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਤੇ ਇੱਥੇ ਹਿੰਦੀ ਕ੍ਰਾਂਤੀ ਲਿਆਂਦੀ ਤੇ ਉਹਨਾਂ ਦੇ ਹੱਕ ਦਵਾਏ ਸੀਗੇ। ਤੇ ਇਹਦਾ ਬੜਾ ਨਾਂ ਆ ਇੱਥੇ ਸਾਡੇ ਤਰੇਨੂ ਦੇ ਵਿੱਚ ਵੀ ਤੇ ਆਸੇ ਪਾਸੇ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਹਦੇ ਨਾਂ ਤੇ ਕਈ ਸੜਕਾਂ ਦੇ ਨਾਂ ਰੱਖੇ ਹੋਏ ਆ ਤੇ ਸਕੂਲਾਂ ਦੇ ਨਾਂ ਰੱਖੇ ਹੋਏ ਆ, ਕਈ ਹੋਰ ਇਸ ਤਰ੍ਹਾਂ ਦੇ ਅਦਾਰੇ ਆ ਜਿਹੜੇ ਉਹਨਾਂ ਦੇ ਨਾਂ ਸਿੰਦਰ ਸ਼ਾਵੇ ਦੇ ਨਾਂ ਤੇ ਰੱਖੇ ਹੋਏ ਆ। ਤੇ ਮਤਲਬ ਬੜਾ ਰਿਸਪੈਕਟਿਡ ਬੰਦਾ ਸੀਗਾ, ਪਰ ਅੱਜ ਦੀ ਖਬਰ ਆ ਜਿਹੜੀ ਇਹ ਖੱਖ ਸਾਹਿਬ ਜੀ, ਹੁਣ ਪਤਾ ਨੀ ਤਾਂ ਇਹ ਤੁਹਾਨੂੰ ਪਤਾ ਵੀ ਜਿਹੜੀ ਪੋਲੀਟਿਕਸ ਆ ਖੱਖ ਸਾਹਿਬ ਜੀ, ਇਹਨਾਂ ਨੇ ਜਦੋਂ ਕਿਸੇ ਬੰਦੇ ਨੂੰ ਢਾਉਣਾ ਹੁੰਦਾ ਪਤਾ ਨੀ ਕਿੱਥੋਂ ਕਿੱਥੋਂ ਕੀ ਕੀ ਕੱਢ ਕੇ ਕੋਲੋਂ ਬਣਾ ਕੇ ਵੀ ਲਾ ਦਿੰਦੇ ਆ, ਇਹਦੇ ਵਿੱਚ ਵੀ ਹੋ ਸਕਦਾ ਇਸ ਤਰ੍ਹਾਂ। ਹਾਂਜੀ ਉਹ ਸਾਰੀ ਚੱਲਦੀ ਆ, ਪਰ ਹੁਣ ਇਹ ਜਿਹੜਾ ਜਿਹੜੀ ਹੈਗੀ ਆ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਆ ਜਿਹੜੀ ਖੱਖ ਸਾਹਿਬ ਜੀ, ਇਹ ਵੀ ਉਹਦੇ ਨਾਂ ਤੇ ਹੀ ਬਣੀ ਹੋਈ ਆ, ਉਹਨੇ ਇਹਦੀ ਸ਼ੁਰੂਆਤ ਜਿਹੜੀ ਉਹ ਕੀਤੀ ਸੀਗੀ, ਜਿਹੜਾ ਚੱਕਿਆ ਸੀਗਾ। ਤੇ ਫੇਰ ਕੀ ਆ ਕਿ ਹੁਣ ਕਹਿੰਦੇ ਆ ਆਹ ਜਿਹੜਾ ਸਾਲ ਆ, ਜਿੰਨੀਆਂ ਵੀ ਜਿਹੜੀਆਂ ਐਕਟੀਵਿਟੀ ਜਾਂ ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਗਤੀਵਿਧੀਆਂ ਕਹਿੰਦੇ ਆ, ਇਹਦੇ ਨਾਲ ਜੁੜੀਆਂ ਹੋਈਆਂ ਸਿਰਜਣ ਸ਼ਾਵੇ ਦੇ ਉਹ ਕ੍ਰਾਂਤੀ ਦੇ ਨਾਲ, ਉਹਨੂੰ ਆਹ ਜਿਹੜੀ ਯੂਨੀਅਨ ਆ ਨਾ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਆ ਜਿਹੜੀ, ਇਹ ਕਹਿੰਦੇ ਕਿ ਅਸੀਂ ਇਸ ਸਾਲ ਇਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਹਿੱਸਾ ਨਹੀਂ ਲੈਣਾ। ਤੇ ਇਹਦੇ ਵਿੱਚ ਦੱਸਿਆ ਕਿ ਸੰਸਥਾ ਦੇ ਕਹਿਣ ਅਨੁਸਾਰ ਸਿਰਜਣ ਸ਼ਾਵੇ ਜਿਹੜਾ ਸੀਗਾ ਉਹਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗੈਰ ਕਾਨੂੰਨੀ ਹਰਕਤਾਂ ਸਾਹਮਣੇ ਆ ਰਹੀਆਂ। ਉਹਨੂੰ ਤਾਂ ਮਰੇ ਨੂੰ ਵੀ ਵਿਚਾਰੇ ਨੂੰ ਕਿੰਨੇ ਸਾਲ ਹੋ ਗਏ, ਕਿੰਨੇ ਸਾਲ ਹੋ ਗਏ। ਤੇ ਹੁਣ ਪਤਾ ਨੀ ਇਹਨਾਂ ਨੇ ਉਹ ਕਿੱਥੋਂ ਕੱਢ ਲਿਆ। ਤੇ ਉਹ ਕਹਿੰਦੇ ਆ ਐਸੋਸੀਏਸ਼ਨ ਆ ਜਿਹੜੀ, ਇਹਨੇ ਕਿਹਾ ਵੀ ਜੋ ਵੀ ਗੈਰ ਕਾਨੂੰਨੀ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹਨਾਂ ਦੇ ਵਿੱਚ ਸਾਡੀਆਂ ਕਦਰਾਂ ਕੀਮਤੀਆਂ ਦਾ ਜਿਹੜਾ ਸਤਾ ਆ ਉਦੋਂ ਉਹ ਘਟਿਆ ਬੰਦਾ ਸੀਗਾ, ਇਸ ਕਰਕੇ ਅਸੀਂ ਉਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਇਸ ਸਾਲ ਨਾਂ ਨਹੀਂ ਲੈਣਾ। ਪਰ ਮੈਨੂੰ ਲੱਗ ਰਿਹਾ ਵੀ ਇਹ ਸਾਰਾ ਕੁਛ ਆ ਜਿਹੜਾ ਆਪਣੀ ਟਰੰਪ ਦੀ ਗਵਰਨਮੈਂਟ ਆ ਉਹਦੇ ਕਾਰੇ ਹੈਗੇ ਆ, ਕਿਉਂਕਿ ਉਹ
0: ਮਰਿਆ ਬੰਦਾ ਵੀ ਜਿਹੜਾ ਨਾ ਉਹ ਵੀ ਏਡੀ ਛੇਤੀ ਛੱਡਿਆ ਨੀ ਜਾਂਦਾ ਜਿੱਡੀ ਜਲਦੀ ਲੋਕ ਸਮਝਦੇ ਆ।
1: ਹਾਂਜੀ ਹਾਂਜੀ। ਤੇ ਫੇਰ ਹੁਣ ਸਿੱਧੀ ਸਾਹਿਬ ਦੀ ਜ਼ਿੰਦਗੀ ਆ ਜਿਹੜੀ ਬਹੁਤ ਸਾਰੀਆਂ ਕਹਿੰਦੇ ਪਰਿਵਾਰਕ ਫੋਟੋ, ਘਰ ਵਿੱਚ ਲੜਾਈਆਂ ਤਾਂ ਹੁੰਦੀਆਂ ਹੀ ਆ ਖੱਖ ਸਾਹਿਬ, ਜਿਹੜੇ ਬੰਦੇ ਨੇ ਕ੍ਰਾਂਤੀ ਸ਼ੁਰੂ ਕਰ ਰਹੀ ਆ ਉਹਦੇ ਘਰ ਦੇ ਹਮੇਸ਼ਾ ਉਹਦੇ ਨਾਲ ਲੜਦੇ ਹੀ ਹੁੰਦੇ ਆ।
0: ਬਿਲਕੁਲ ਏਦਾਂ ਹੀ ਆ,
1: ਹੈਨਾ, ਉਹ ਘਰ ਦੇ ਲੜਦੇ ਹੀ ਹੁੰਦੇ ਆ, ਜੋ ਘਰ ਦੇ ਲੜਦੇ ਹੁੰਦੇ ਆ ਫੇਰ ਉਹ ਮੂਹਰੇ ਦਬਕਾ ਝਟਕਾ ਤਾਂ ਮਾਰੂਗਾ ਹੀ ਨਾ।
0: ਬਿਲਕੁਲ।
1: ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਹੁਣ ਮੂਹਰੇ ਕੱਢ ਲਈਆਂ। ਤੇ ਇਹਦੇ ਨਾਲ ਇਹ ਵੀ ਉਹਦੇ ਸਿਰ ਤੋਂ ਤਲਾਤੀ ਆ ਕਿ ਅੰਡਰ ਏਜ ਵੁਮੈਨ ਦੇ ਨਾਲ ਜਿਹੜੇ ਆ ਇਹਦੇ ਨਾਤੇ ਸੀਗੇ, ਇਹ ਹੁਣ ਪਤਾ ਨੀ ਸੀਗੇ ਕਿ ਨਹੀਂ। ਇਹ ਤਾਂ
0: ਸਾਹਿਬ ਜਿਹੜਾ ਹੋਇਆ ਨਾ ਕਾਂਡ ਹੋਇਆ ਜਿਹੜਾ ਅਮਰੀਕਾ ਦੇ ਵਿੱਚ, ਸਟੇਵਨ ਕੀ ਉਹਦਾ ਨਾਮ ਨਾ ਭੁੱਲ ਜਾਂਦਾ ਜਿਹਨੇ ਸਾਰਾ ਕੰਜਰਖਾਨਾ ਕੀਤਾ ਸੀ, ਜਿਹਦੇ ਚ ਟਰੰਪ ਵੀ ਆਇਆ। ਇਹਨੂੰ ਦਬਾਉਣ ਲਈ ਬਹੁਤ ਕੁਛ ਹੋ ਰਿਹਾ। ਇਹ ਵੀ ਸਰਵੇ ਹੋਇਆ ਵਾ ਅਮਰੀਕਾ ਦੇ ਵਿੱਚ ਕਿ ਇਹ ਲੜਾਈ ਜਿਹੜੀ ਲੱਗੀ ਆ ਇਰਾਨ ਦੀ, ਇਹਦਾ ਕਾਰਨ ਕੀ ਆ? ਉਹਦੇ ਵਿੱਚ ਲੋਕਾਂ ਨੇ ਜ਼ਿਆਦਾ ਇਹੋ ਕਿਹਾ ਕਿ ਇਹਦਾ ਰੀਜ਼ਨ ਇਹ ਆ ਕਿ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਕੇ,
1: ਲੁਕਾਉਣ ਦੀ ਕੋਸ਼ਿਸ਼। ਬਿਲਕੁਲ ਹਾਂਜੀ, ਆਪਣਾ ਆਪ ਢੱਕਣ ਦੇ ਖਾਤਰ ਆ ਜਿਹੜਾ ਉਹ ਲੋਕਾਂ ਦਾ ਧਿਆਨ ਹੋਰ ਪਾਸੇ ਖਿੱਚੀ ਰੱਖਣਾ, ਇਹ ਵੀ ਇਸ ਤਰ੍ਹਾਂ ਦੀ ਸਿਆਸਤਾਂ ਕਰਦੀਆਂ।
0: ਮੁਲਕ ਦੀ ਵੀ ਸਰਕਾਰ ਹੋਵੇ ਨਾ ਉਹ ਕਰਦੀ,
1: ਬਿਲਕੁਲ
0: ਇੱਕ ਚੀਜ਼ ਨੂੰ ਦਬਾ ਦਿਓ ਤੇ ਦੂਜੇ ਬੰਨੇ ਨਵੀਂ ਚੀਜ਼ ਛੇੜ ਦਿਓ ਤੇ ਲੋਕਾਂ ਦਾ ਦਿਮਾਗ ਜਿਹੜਾ ਉਧਰ ਤੁਰ ਪਵੇ ਤੇ ਇਹ ਠੱਲਿਆ ਜਾਵੇ, ਇਦਾਂ ਹੁੰਦਾ?
1: ਬਿਲਕੁਲ ਇਸ ਤਰ੍ਹਾਂ ਹੁੰਦਾ ਜੀ। ਤੇ ਇਹਦੇ ਵਿੱਚ ਇਸ ਗਰੁੱਪ ਨੇ ਖੱਖ ਸਾਹਿਬ ਜੀ ਇਹ ਵੀ ਕਿਹਾ ਕਿ ਉਹਨਾਂ ਦੀ ਕੋਈ ਡਾਇਰੈਕਟ ਜਿਹੜੀ ਆ ਉਹ ਉਹਨਾਂ ਕੋਲ ਇਨਫੋਰਮੇਸ਼ਨ ਹੈ ਨੀ, ਐਵੀ ਇਹਨਾਂ ਨੇ ਕੋਈ ਸਬੂਤ ਵੀ ਨੀ ਏਡਾ ਹੈਗਾ ਤੇ ਉਹਨਾਂ ਨੇ ਐਵੀ ਇਹ ਗੱਲ ਚੱਕ ਲਈ ਆ। ਪਰ ਦੂਸਰੇ ਪਾਸੇ ਕੈਲੀਫੋਰਨੀਆ ਦੀਆਂ ਕਈ ਸੜਕਾਂ ਜਿਹੜੀਆਂ ਸਕੂਲਾਂ ਦੇ ਤੇ ਹੋਰ ਕਈ ਅਦਾਰਿਆਂ ਦੇ ਨਾਂ ਆ ਜਿਹੜੇ ਉਹਦੇ ਨਾਂ ਦੇ ਉੱਤੇ ਖੱਖ ਸਾਹਿਬ ਜੀ ਹੈਗੇ ਆ, ਸੋ ਇਹ ਸਿੰਦਰ ਸ਼ਾਵੇ ਦੀ ਕਹਾਣੀ ਆ। ਤੇ ਉਹ ਆਇਆ ਵੀ ਮੇਰਾ ਖਿਆਲ ਉਹ ਦੂਸਰੇ ਮੈਕਸੀਕੋ ਤੋਂ ਜਾਂ ਹੋਰ ਕਿਸੇ ਕੰਟਰੀ ਚੋਂ ਸੀਗਾ,
0: ਨਾਂ ਤਾਂ ਪਤਾ ਲੱਗਦਾ ਕਿ ਉਹ ਕੋਈ ਡਿਫਰੈਂਟ ਨਾਂ ਹੈਗਾ। ਹਾਂਜੀ
1: ਹਾਂਜੀ। ਤੇ ਅਗਲੀ ਖਬਰ ਖੱਖ ਸਾਹਿਬ ਦੀ ਹੈਗੀ ਆ ਜਿਹੜੀ ਉਹ ਹੈਗੀ ਆ ਇਹ ਕਿ ਕਾਫੀ ਸਮੇਂ ਤੋਂ ਖੱਖ ਸਾਹਿਬ ਜੀ ਮੇਰੀ ਨਿੱਜੀ ਸੋਚ ਆ ਜਿਹੜੀ ਤੇ ਕਈ ਹੋਰ ਸੱਜਣਾ ਮਿੱਤਰਾਂ ਦੀ ਸੋਚ ਅਨੁਸਾਰ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਹੈਗੇ ਆ ਉਹ 2028 ਦੀਆਂ ਜਿਹੜੀਆਂ ਚੋਣਾਂ ਆ ਉਹਦੇ ਸਮੇਂ ਅਮਰੀਕਾ ਦੇ ਪ੍ਰੈਜੀਡੈਂਟ ਬਣਨਗੇ। ਇਹ ਆਪਾਂ ਅੱਗੇ ਵੀ ਕਈ ਵਾਰੀ ਗੱਲ ਮੈਨਸ਼ਨ ਕੀਤੀ ਆ, ਪਰ ਮੈਨੂੰ ਏਦਾਂ ਲੱਗ ਰਿਹਾ ਭਾਈ ਨਿਊਸਮ ਆ ਜਿਹੜਾ ਗੈਵਨ ਨਿਊਸਮ ਉਹਨੇ ਅਗਲਾ ਪ੍ਰੈਜੀਡੈਂਟ ਬਣਨਾ 2028 ਦੇ ਵਿੱਚ, ਉਹਨੇ ਇਲੈਕਸ਼ਨ ਲੜਨੀ ਆ ਤੇ ਉਹਨੇ ਜਿੱਤਣਾ ਆ। ਪਰ ਖੱਖ ਸਾਹਿਬ ਜੀ ਅਜੇ 3 ਸਾਲ ਪਏ ਆ ਤੇ ਹੁਣ ਤੋਂ ਹੀ ਜਿਹੜੇ ਦੇਖੋ ਇਹ ਰਾਜਨੀਤਿਕ ਲੀਡਰ ਆ ਇਹ ਕਿੱਦਾਂ ਇਹਨਾਂ ਦਾ ਜਿਹੜਾ ਬਾਕੀ ਦੁਨੀਆਂ ਮਰੇ ਗਲੇ ਇਹਨਾਂ ਨੂੰ ਆਪਣੇ ਹੁੰਦਾ ਵੀ ਯਾਰ 3 ਸਾਲਾਂ ਨੂੰ ਕਿਤੇ ਉਹ ਨਾ ਬਣ ਜਾਵੇ ਉਹ ਨਾ ਬਣ ਜਾਵੇ। ਤੇ ਹੁਣ ਕੀ ਹੋਇਆ ਅੱਜ ਦੀ ਜਿਹੜੀ ਖਬਰ ਆ ਖੱਖ ਸਾਹਿਬ ਜੀ ਉਹਦੇ ਵਿੱਚ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ ਆਪਣੇ ਬੜੇ ਹਰਮਨ ਪਿਆਰੇ ਤੁਹਾਨੂੰ ਪਤਾ ਵੀ ਉਹ ਹੈਗੇ ਆ ਪ੍ਰੈਜੀਡੈਂਟ ਅਮਰੀਕਾ ਦੇ, ਤੇ ਉਹਨਾਂ ਨੇ ਖੱਖ ਸਾਹਿਬ ਜੀ ਕਿਹਾ ਕਿ ਜਿਹੜੇ ਇਹ ਹੈਗੇ ਆ ਆਪਣੇ ਗਵਰਨਰ ਸਾਹਿਬ ਗੈਵਨ ਨਿਊਸਮ, ਇਹਨਾਂ ਨੂੰ ਬਦਨਾਮ ਕਰਨਾ ਉਹਨਾਂ ਨੇ ਸ਼ੁਰੂ ਆਲਰੇਡੀ ਕਰ ਦਿੱਤਾ ਆ, ਜਿਹਦੇ ਵਿਚ ਹਾਂਜੀ ਜਿਹਦੇ ਵਿਚ ਟਰੰਪ ਸਾਹਿਬ ਨੇ ਕਿਹਾ ਕਿ ਗਵਰਨਰ ਨਿਊਸਮ ਨੂੰ ਇੱਕ ਇਹਨੂੰ ਖਕਸਾ ਜੀ ਡਿਸਲੈਕਸੀਆ ਕਹਿੰਦੇ ਆ, ਬਿਮਾਰੀ ਇਹ ਹੁੰਦੀ ਆ ਤੇ ਇਹ ਬਿਮਾਰੀ ਆ ਕਹਿੰਦੇ ਜਿਹੜੀ ਇਹਨੂੰ ਹੈਗੀ ਆ ਗਵਰਨਰ ਨਿਊਸਮ, ਇਸ ਕਰਕੇ ਉਹਨੇ ਪ੍ਰੈਜੀਡੈਂਟ ਨਹੀਂ ਬਣ ਸਕਣਾ ਕਿਉਂਕਿ ਉਹਨੂੰ ਸਿੱਖਣ ਤੋਂ ਉਹ ਅਸਮਰਥ ਆ ਤੇ ਇਹਨੂੰ ਪਾਲਣ ਵਿਚ ਤੇ ਲਿਖਣ ਵਿਚ ਤੇ ਸਪੈਲਿੰਗ ਸਹੀ ਮਤਲਬ ਉਹ ਲਿਖਦਾ ਜਦੋਂ ਸਪੈਲਿੰਗ ਗਲਤ ਕਰਨ ਦਾ ਵਿਚ ਇਹ ਪ੍ਰੋਬਲਮ ਹੈਗੀ ਆ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮ ਆ ਉਹਨੂੰ ਹੈਗੀਆਂ, ਇਸ ਕਰਕੇ ਇਹਨੇ ਪ੍ਰੈਜੀਡੈਂਟ ਨਹੀਂ ਬਣਨਾ। ਸੋ ਇਹ ਟਰੰਪ ਸਾਹਿਬ ਨੇ ਅੱਜ ਹੀ ਸ਼ੋਸ਼ਾ ਛੱਡ ਦਿੱਤਾ ਆ ਤੇ ਹਾਲਾਂਕਿ ਜਿਹੜਾ ਯੇਲ ਸੈਂਟਰ ਫਾਰ ਡਾਇਲੈਕਸੀਆ ਦੀ ਜਿਹੜੀ ਸਟੱਡੀ ਆ ਖੱਕ ਸਾਹਿਬ ਜੀ ਉਹਦੇ ਅਨੁਸਾਰ ਜਿਹੜਾ ਆ ਇਹ ਨੁਕਸਾ ਜਿਹੜਾ ਇਹ ਕਹਿੰਦੇ ਕਿ ਅਮਰੀਕਾ ਦੇ 20% ਲੋਕ ਆ ਜਿਹੜੇ ਜਾਣੀ ਕਿ ਰੁਪਈਏ ਚੋਂ 20 ਪੈਸੇ ਲੋਕ ਆ ਜਿਹੜੇ ਉਹਨਾਂ ਨੂੰ ਇਹ ਹੁੰਦਾ ਆ। ਇਹ ਕੋਈ ਖਾਸ ਬਿਮਾਰੀ ਨਹੀਂ ਹੈਗੀ, ਇਹ ਕਈ ਵਾਰੀ ਖੱਕ ਸਾਹਿਬ ਜੀ ਕੀ ਹੁੰਦਾ ਕਿ ਸਾਡਾ ਜਿਹੜਾ ਦਿਮਾਗ ਆ ਨਾ ਉਹ ਜਦੋਂ ਬਹੁਤ ਉਹਦੇ ਚ ਇਨਫੋਰਮੇਸ਼ਨ ਇਕੱਠੀ ਹੋ ਜਾਂਦੀ ਆ ਫਿਰ ਉਹਨੂੰ ਪਤਾ ਨੀ ਲੱਗਦਾ ਪਈ ਹੁਣ ਯਾਰ ਕਿਹੜੀ ਕਿੱਥੇ ਪਈ ਆ ਤੇ ਮੈਂ ਲੱਭਾਂ ਕਿੱਦਾਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਆ। ਤੇ ਹਾਲਾਂਕਿ ਇਹ ਜਿਹੜੀ ਆ ਯੂਨੀਵਰਸਿਟੀ ਆ ਜਿਹੜੀ ਆਹ ਯੇਲ ਹੈਗੀ ਆ ਉਥੋਂ ਜਿਹੜੀ ਇਹਦੀ ਉਹਦੇ ਵਿਚ ਆ ਡਾਇਲੈਕਸੀਆ ਦੇ ਨਾਲ ਸੰਬੰਧਿਤ ਹੈਗਾ ਆ ਅਦਾਰਾ, ਉਹਨੇ ਇਹ ਕਿਹਾ ਵੀ ਇਹ ਕੋਈ ਵੱਡੀ ਗੱਲ ਨੀ, ਇਹਦੇ ਨਾਲ ਨਾ ਕਿਸੇ ਦੇ ਇੰਟੈਲੀਜੈਂਸ ਆ ਜਿਹੜੀ ਉਹਦੇ ਤੇ ਕੋਈ ਫਰਕ ਨੀ ਪੈਂਦਾ, ਲਿਖਣ ਪੜ੍ਹਨ ਵਿਚ ਕੋਈ ਏਦਾਂ ਦੀ ਗੱਲ ਨਹੀਂ ਇਸ ਬਿਮਾਰੀ ਦੇ ਨਾਲ ਹੁੰਦੀ। ਪਰ ਟਰੰਪ ਸਾਹਿਬ ਨੇ ਆਪਣਾ ਸ਼ੋਸ਼ਾ ਛੱਡ ਦਿੱਤਾ ਖੱਕ ਸਾਹਿਬ ਜੀ, ਇਹ ਉਹ ਕਿਤੇ
0: ਚੱਲਦਾ ਜੀ ਬਹੁਤ ਨੀਵੀਂ ਪੱਧਰ ਤੱਕ ਜਾਂਦੇ ਆ ਜੀ ਸਿਆਸਤਦਾਨ, ਇਹ ਤਾਂ ਹੁੰਦਾ
1: ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਖੱਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਸ ਤਰ੍ਹਾਂ ਭਾਈ, ਜਿਹੜਾ ਇਜ਼ਰਾਇਲ ਨੇ ਇਰਾਨ ਦੇ 2 ਸੀਨੀਅਰ ਆਗੂਆਂ ਦੀ ਜਿਹੜੀ ਅਸੈਸੀਨੇਸ਼ਨ ਕੀਤੀ ਆ, ਜਿਨ੍ਹਾਂ ਦੇ ਵਿਚ ਇਕ ਸੁਲੇਮਾਨੀ ਹੈਗੇ ਆ ਜਿਹੜੇ ਪਹਿਲਾਂ ਆਪਾਂ ਨਾਂ ਹੋਰ ਲੈਣਾ ਸੀ, ਜਿਨ੍ਹਾਂ ਦੇ ਵਿਚ ਇਕ ਹੈਗੇ ਖਾਸ ਸਾਹਿਬ ਜਿਨ੍ਹਾਂ ਦਾ ਹੈਗਾ ਵਸੀ ਕਮਾਂਡਰ ਗੁਲਾਮ ਰਿਜ਼ਾ ਸੁਲੇਮਾਨੀ ਇਹਦਾ ਪੂਰਾ ਨਾਂ ਆ, ਅਤੇ ਇਰਾਨ ਦੇ ਟਾਪ ਸਿਕਿਉਰਿਟੀ ਅਫਸਰ ਸੀਗੇ ਦੂਸਰੇ ਜਿਨ੍ਹਾਂ ਦਾ ਨਾਂ ਸੀਗਾ ਅਲੀ ਲਾਰਿਸਾਨੀ, ਤੇ ਇਹਨਾਂ ਦੋਹਾਂ ਨੂੰ ਜਿਹੜਾ ਆ ਇਜ਼ਰਾਇਲ ਨੇ ਉਹ ਮਾਰਿਆ ਬੰਬ ਤੇ ਇਹਨਾਂ ਦੋਨਾਂ ਦੀ ਆ ਜਿਹੜੀ ਉਹ ਅਸੈਸੀਨੇਸ਼ਨ ਹੱਤਿਆ ਕਰ ਦਿੱਤੀ ਆ। ਤੇ ਇਰਾਨ ਵਿਚ ਕ੍ਰਾਂਤੀਆਂ ਹਾਂ ਤਾਂ ਕਿ ਖੱਕ ਸਾਹਿਬ ਜੀ ਇਹ ਅਮਰੀਕਾ ਦਾ ਜਿਹੜੀ ਹੁਣ ਨੀਤੀ ਆ ਖੱਕ ਸਾਹਿਬ ਜੀ ਉਹ ਇਹ ਆ ਕਿ ਉੱਥੇ ਲੋਕਾਂ ਨੂੰ ਭੜਕਾ ਕੇ ਨਾ ਉਹਨਾਂ ਨੂੰ ਆਪਸ ਵਿਚ ਹੀ ਵੰਡ ਕੇ ਉਹਨਾਂ ਨੂੰ ਹੀ ਆਪਸ ਵਿਚ ਹੀ ਮਰਵਾਇਆ ਜਾਵੇ, ਅਤੇ ਅਮਰੀਕਾ ਜਿਹੜਾ ਆ ਜਾਂ ਦੂਸਰੇ ਦੇਸ਼ ਆ ਦੂਸਰੇ ਦੇਸ਼ ਚੁੱਪ ਕਰਕੇ ਬੈਠੇ ਇਸ ਵੇਲੇ ਕੋਈ ਯੂਰੋਪੀਅਨ ਦੇਸ਼ ਨਹੀਂ ਜਾ ਰਿਹਾ ਉੱਥੇ ਖੱਕ ਸਾਹਿਬ ਜੀ, ਉਹ ਕਹਿੰਦੇ ਨਹੀਂ ਤੇਰੀ ਲੜਾਈ ਆ ਟਰੰਪ ਨੂੰ ਅਮਰੀਕਾ ਨੂੰ ਕਹਿ ਰਹੇ ਆ ਸਾਡੀ ਕੋਈ ਲੜਾਈ ਨਹੀਂ ਹੈਗੀ ਇੱਥੇ ਅਸੀਂ ਨਹੀਂ ਹੋਣਾ,
0: ਅਮਰੀਕਾ ਦੀ ਲੜਾਈ ਨਹੀਂ ਸੀ ਨਾ ਇਹ ਧੱਕੇ ਨਾਲ ਛੇੜੀ ਨਾ
1: ਧੱਕੇ ਨਾਲ ਛੇੜੀ ਆ ਬਿਲਕੁਲ
0: ਬਿਲਕੁਲ ਧੱਕੇ ਨਾਲ ਗੱਲ ਪਾਈ ਆ।
1: ਹਾਂਜੀ ਧੱਕੇ ਨਾਲ ਇਹਨਾਂ ਨੇ ਗੱਲ ਪਾਈ ਆ। ਸੋ ਉਹ 2 ਜਿਹੜੇ ਵੱਡੇ ਅਫਸਰ ਸੀਗੇ ਇਰਾਨ ਦੇ ਉਹ ਇਹਨਾਂ ਨੇ ਮਾਰ ਦਿੱਤੇ ਇਜ਼ਰਾਇਲ ਨੇ। ਤੇ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ ਪ੍ਰੈਜੀਡੈਂਟ ਟਰੰਪ ਯੂਰਪ ਦੇ ਲੀਡਰਾਂ ਨੂੰ ਕਦੇ ਤਾਂ ਉਹ ਮਾੜਾ ਜਿਹਾ ਉਹਨਾਂ ਨੂੰ ਦਮਕਾ ਮਾਰ ਦਿੰਦੇ ਆ, ਡਰਾਵਾ ਜਿਹਾ ਨਿੱਕਾ ਜਿਹਾ ਦੇ ਦਿੰਦੇ ਆ, ਤੇ ਜਾਂ ਫਿਰ ਉਹਨੂੰ ਮਾੜੀ ਜਿਹੀ ਧਮਕੀ ਦੇ ਦਿੰਦੇ ਆ, ਕਦੇ ਫਿਰ ਮਿੰਟ ਤਾਲਾ ਵੀ ਕਰ ਲੈਂਦੇ ਆ ਵਿੱਚ।
0: ਟਰੰਪ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਕਿ ਉਹਨੇ ਆਪਣੀ ਮਰਜ਼ੀਆਂ ਪਤਾ ਨੀ ਕੀ
1: ਹਾਂਜੀ
0: ਮੁੜ ਕੇ ਚੁੱਪ। ਅੱਛਾ ਮੈਂ ਕਿਹਾ ਸੀ
1: ਫਿਰ ਉਹ ਵਿਚਾਰਾ ਵੀ ਬਣ ਜਾਂਦੇ ਆ, ਮੈਂ ਵਿਚਾਰਾ ਯਾਰ ਮੇਰੀ ਮਦਦ ਕਰ ਦਿਓ ਆ ਕੇ, ਪਰ ਇਸ ਵਕਤ ਕੋਈ ਵੀ EU ਦਾ ਦੇਸ਼ ਆ ਜਿਹੜਾ ਲੱਤ ਨੀ ਲਾ ਰਿਹਾ, ਉਹ ਕਹਿੰਦੇ ਨਾ ਅਸੀਂ ਨੀ ਲੱਗਣਾ, ਤੂੰ ਸ਼ੁਰੂ ਕੀਤੀ ਆ, ਤੂੰ ਸਾਨੂੰ ਪੁੱਛਿਆ ਨੀ, ਸਾਡੀ ਸਵਾਹ ਨੀ ਗਈ, ਤੇ ਮਾਲ ਲੁੱਟ ਕੇ ਖਾਣ ਨੂੰ ਤੂੰ ਤੇ ਲੜਨੇ ਨੂੰ ਮੂਹਰੇ ਅਸੀਂ ਨੀ ਆਉਣਾ, ਤੂੰ ਆਪੇ ਨਜਿੱਠ। ਤੇ ਹਾਂਜੀ ਤੇ ਕਈ ਜਿਹੜੇ ਯੂਰਪ ਦੇ ਕੰਟਰੀ ਹੈਗੇ ਉਹ ਤਾਂ ਪਿਆਰ ਨਾਲ ਹੀ ਨਾ ਨੁੱਕਰ ਕਰੀ ਜਾਂਦੇ ਆ, ਤੇ ਪਰ ਉਹਨਾਂ ਦੇ ਵਿਚ ਕਈ ਆ ਜਿਹੜੇ ਉਹ ਸਿੱਧਾ ਸਾਧਾ ਜਵਾਬ ਵੀ ਦੇ ਦਿੰਦੇ ਆ, ਜਿੱਦਾਂ ਆਪਾਂ ਪੰਜਾਬੀ ਭਾਸ਼ਾ ਕਹਿਣਾ ਹੋਵੇ ਤਾਂ ਕਿਹਾ ਜਾਏਗਾ ਕਿ ਪੰਗਾ ਲੈਣ ਨੂੰ ਤੂੰ ਅਤੇ ਮਰਨ ਨੂੰ ਅਸੀਂ। ਤੇ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਯੂਰਪ ਦੇ ਆਗੂ ਹੈਗੇ ਆ ਲੀਡਰ ਹੈਗੇ ਆ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਆਵਾਜ਼ਾਂ ਆ ਰਹੀਆਂ। ਤੇ ਪ੍ਰੈਜੀਡੈਂਟ ਟਰੰਪ ਸਾਹਿਬ ਦੀ ਜਿਹੜੀ ਗਵਰਨਮੈਂਟ ਆ ਉਹਦੀ ਸ਼ਾਖਾ ਜਿਹੜੀ ਹੈਗੀ ਆ ਨਾ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਸੈਂਟਰ ਜਿਹਨੂੰ ਕਹਿੰਦੇ ਆ ਖੱਖ ਸਾਹਿਬ ਜੀ, ਉਹਦੇ ਜਿਹੜੇ ਡਾਇਰੈਕਟਰ ਆ ਨਾ ਸੀਗੇ, ਦੇਖੋ ਛੋਟੀ ਮੋਟੀ ਪੋਸਟ ਨੀ ਹੈਗੀ ਖੱਖ ਸਾਹਿਬ ਜੀ, ਤੇ ਉਹ ਉਹਨਾਂ ਦਾ ਨਾਂ ਹੈਗਾ ਜੋ ਕੈਂਟ, ਉਹਨੇ ਅੱਜ ਆਪਣਾ ਰਿਜ਼ਾਈਨ ਲੈ ਕੇ ਦੇ ਦਿੱਤਾ। ਉਹ ਕਹਿੰਦਾ ਆਹ ਚੱਕ ਆਪਣੀ ਨੌਕਰੀ, ਮੈਨੂੰ ਵੀ ਇਹ ਚਾਹੀਦੀ, ਤੂੰ ਜੋ ਕੁਛ ਕਰ ਰਿਹਾ ਉਹ ਗਲਤ ਕਰ ਰਿਹਾ, ਇਸ ਕਰਕੇ ਮੇਰਾ ਰਿਜ਼ਾਈਨ ਲੈ ਲਾ, ਮੈਂ ਨੀ ਇੱਥੇ ਕੰਮ ਕਰਨਾ।
0: ਬੜੀ ਜ਼ਰੂਰਤ ਹੁੰਦੀ ਜੀਮਾ ਸਾਹਿਬ, ਇੱਕ ਬੰਦਾ ਏਡੀ ਵੱਡੀ ਪੋਜੀਸ਼ਨ ਤੇ ਬੈਠਾ ਹੋਵੇ, ਤਨਖਾਹ ਵੀ ਵਧੀਆ, ਪੈਸੇ ਵੀ ਵਧੀਆ ਕਮਾ ਰਿਹਾ,
1: ਹਾਂਜੀ,
0: ਹਜ਼ਾਰਾਂ ਬੰਦੇ ਉਹਨੂੰ ਸੁਣਨ ਵਾਲੇ ਆ, ਉਹਦੇ ਅੱਗੇ ਪਿੱਛੇ ਘੁੰਮਣ ਵਾਲੇ, ਜਿਹੜੇ ਬੰਦੇ ਨੇ ਅੱਕ ਕੇ ਡਿਸੀਜਨ ਲੈਂਦਾ ਨਾ, ਜਿਹੜਾ ਵੀ ਲੈਂਦਾ ਏਡੀ ਵੱਡੀ।
1: ਬਿਲਕੁਲ ਬਿਲਕੁਲ, ਤੇ ਉਹਨੇ ਇਹ ਵੀ ਨਾਲ ਕਿਹਾ, ਕਹਿੰਦਾ ਭਾਈ ਕਿਸੇ ਕੰਟਰੀ ਨੂੰ, ਕਿਸੇ ਦੇਸ਼ ਨੂੰ ਇਰਾਨ ਤੋਂ ਖਤਰਾ ਨਹੀਂ ਸੀ, ਨਾ ਅਮਰੀਕਾ ਨੂੰ ਨਾ ਹੋਰ ਕਿਸੇ ਨੂੰ, ਤੂੰ ਜਾਣ ਬੁੱਝ ਕੇ ਇਹ ਜਿਹੜਾ ਪੰਗਾ ਬਿਨਾਂ ਕਿਸੇ ਗੱਲ ਤੋਂ ਤੂੰ ਲਿਆ, ਤੇ ਇਸ ਕਰਕੇ ਭਾਈ ਆ ਚੱਕ ਆਪਣਾ ਜੌਬ ਦਾ ਰਿਜ਼ਾਈਨ, ਤੇ ਮੈਂ ਨੀ ਤੇਰੇ ਨਾਲ ਖੜਨਾ। ਤੇ ਪੈਂਟਾਗੋਨ ਜਿਹੜੀ ਬਿਲਡਿੰਗ ਹੈਗੀ ਖੱਖ ਸਾਹਿਬ ਜੀ, ਉਹਦੇ ਕਹਿਣ ਅਨੁਸਾਰ ਜਿਹੜੇ ਅਮਰੀਕਾ ਦਾ 200 ਫੌਜੀ ਆ ਜਿਹੜਾ ਉਹ ਅੱਜ ਤੀਕਰ ਜਿਹੜਾ ਜ਼ਖਮੀ ਹੋ ਚੁੱਕਿਆ ਆ, ਤੇ 13 ਫੌਜੀਆਂ ਦੀਆਂ ਜਿਹੜਾ ਉਹ ਜਾਨਾਂ ਦਾ ਨੁਕਸਾਨ ਹੋਇਆ, ਤੇ ਇਸ ਲੜਾਈ ਵਿਚ ਖੱਖ ਸਾਹਿਬ ਜੀ 3 ਜਿਹੜੇ ਆ ਅਮਰੀਕਾ ਦੇ ਉਹ 135 ਕੀ ਈਗਲ ਜੈਟ ਜਿਹਨੂੰ ਕਹਿੰਦੇ ਸੀ ਫਾਈਟਰ ਜਹਾਜ਼ ਸੀਗੇ, ਉਹ ਤੁਹਾਨੂੰ ਪਤਾ ਵੀ ਇੱਕੋ ਦਿਨ ਤਬਾਹ ਹੋ ਗਏ ਸੀਗੇ ਤਿੰਨੋ ਹੀ, ਤੇ ਇੱਕ ਜਹਾਜ਼ ਜਿਹੜਾ ਸੀਗਾ ਉਹ ਜਿਹੜੇ ਰਿਫਿਊਲਿੰਗ ਬਹੁਤ ਵੱਡੇ ਵੱਡੇ ਉਹ 4 ਇੰਜਣਾਂ ਵਾਲੇ ਵੱਡੇ ਵੱਡੇ ਜਹਾਜ਼ ਹੁੰਦੇ, ਉਹਨਾਂ ਦੇ ਵਿਚ ਉਹ ਜਿਹੜਾ ਫਾਈਟਰ ਜੈਟਾਂ ਦੇ ਵਿਚ ਤੇਲ ਪੈਂਦਾ ਨਾ, ਉਹ ਉਹਨਾਂ ਦਾ ਕੰਮ ਹੁੰਦਾ, ਉਹ ਜਿਦਾਂ ਹੁਣ ਜਿਹੜਾ ਫਾਈਟਰ ਜੈਟ ਹੈ ਖੱਖ ਸਾਹਿਬ ਜੀ, ਇਹਦੀ ਰੇਂਜ ਬਹੁਤ ਹੀ ਜ਼ਿਆਦਾ ਦੂਰ ਤੀਕਰ ਨਹੀਂ ਹੁੰਦੀ, ਫਿਰ ਉਹ ਕੀ ਕਰਦੇ ਉਹ ਜਦੋਂ ਕਿਸੇ ਦੇਸ਼ ਦੇ ਉੱਤੇ ਹਮਲਾ ਕਰਨਾ ਹੁੰਦਾ ਨਾ ਦੂਰੋਂ ਉੱਡ ਕੇ ਜਾ ਕੇ, ਉਹ ਫਿਰ ਇਹ ਜਿਹੜੇ ਰਿਫਿਊਲਿੰਗ ਪਲੇਨ ਇਹਨਾਂ ਨੂੰ ਕਹਿੰਦੇ ਆ ਨਾ, ਇਹਨਾਂ ਦੇ ਵਿਚ ਉਹਨਾਂ ਦਾ ਫਿਊਲ ਹੁੰਦਾ ਆ, ਇਹ ਫਿਰ ਪਹਿਲਾਂ ਹੀ ਉੱਥੇ ਉੜ ਕੇ ਚਲੇ ਜਾਂਦੇ, ਬਹੁਤ ਉੱਚੇ ਉੜਦੇ ਹੁੰਦੇ ਆ ਇਹ, ਤੇ ਉੱਤੇ ਚਲੇ ਜਾਂਦੇ ਆ, ਤੇ ਫਿਰ ਉਹ ਫਾਈਟਰ ਜੈਟ ਆ ਜਿਹੜੇ ਉਹ ਉੱਥੇ ਜਾ ਕੇ ਉਹ ਤੇਲ ਅੱਡਾ ਪਚਦਾ ਉਹਨਾਂ ਦਾ ਮੁੱਕ ਜਾਂਦਾ, ਜਾਂ ਜਿੰਨਾ ਵੀ ਥੋੜਾ ਉਹਨਾਂ ਦਾ ਮਕਸਦ ਇਹ ਹੁੰਦਾ ਵੀ ਉੱਥੇ ਜਾ ਕੇ ਤੇਲ ਪਾ ਲਓ ਤਾਂ ਕਿ ਉਹ ਹਮਲਾ ਕਰਕੇ ਮੁੜ ਕੇ ਆ ਸਕਣ, ਜਾਂ ਫਿਰ ਉਹ ਜਦੋਂ ਤੀਕਰ ਉਹਨੂੰ ਕੋਈ ਥੱਲੇ ਟੀਚਾ ਨਿਸ਼ਾਨਾ ਨਹੀਂ ਲੱਭਦਾ ਜਿੱਥੇ ਉਹਨੇ ਬੰਬ ਸਿੱਟਣਾ ਜਾਂ ਮਿਸਲ ਮਾਰਨੀ ਆ, ਉਹਨਾਂ ਚਿਰ ਫਿਰ ਉੱਥੇ ਚੱਕਰ ਲਾਉਂਦਾ ਰਹਿੰਦਾ ਇੱਧਰ ਉੱਧਰ, ਤੇ ਫਿਰ ਪਿੱਛੋਂ ਇਨਫੋਰਮੇਸ਼ਨ ਜਾਂਦੀ ਆ ਤੇ ਪਈ ਭਾਈ ਆਹ ਤੇਰਾ ਟੀਚਾ ਆ ਉਹ ਉੱਥੇ ਫਿਰ ਜਾ ਕੇ, ਸੋ ਹੁਣ ਕੀ ਆ ਕੇ ਇਹ ਜਦੋਂ ਜਹਾਜ਼ ਰਿਫਿਊਲ ਕਰਨ ਵਾਲੇ ਨਹੀਂ ਹੋਣਗੇ ਤਾਂ ਉਹ ਜਹਾਜ਼ਾਂ ਤੋਂ ਫਿਰ ਇਸ ਤਰ੍ਹਾਂ ਦੇ ਕੰਮ ਨਹੀਂ ਕਰ ਹੋਣੇ। ਸੋ ਇਹ ਟੋਟਲ 6 ਜਹਾਜ਼ ਆ ਜਿਹੜੇ ਖੱਖ ਸਾਹਿਬ ਜੀ ਇਸ ਲੜਾਈ ਦੇ ਵਿਚ ਹੁਣ ਤੱਕ, ਇਹ ਜਿਹੜੇ ਰਿਫਿਊਲਿੰਗ ਪਲੇਨ ਸੀਗੇ ਵੱਡੇ, ਇਹਨਾਂ ਦੇ ਇਹਨਾਂ ਤੋਂ ਹੋਰ ਵੀ ਕਈ ਕੰਮ ਲੈਂਦੇ ਆ, ਉੱਤੋਂ ਸਰਵੇਲੈਂਸ ਕਰਦਾ ਥੱਲੇ ਦੇਖਣ ਬਾਕਣ ਦਾ ਉਹ ਵੀ ਕੰਮ ਲੈਂਦੇ ਆ, ਸੋ ਇਹ 6 ਜਹਾਜ਼ ਆ ਜਿਹੜੇ ਬਹੁਤ ਵੱਡੇ ਇਹ ਅੱਜ ਤੱਕ ਜਿਹੜੇ ਬਰਬਾਦ ਹੋ ਚੁੱਕੇ ਆ, ਔਰ ਆਹ ਜਿਹੜੇ ਇੱਕ ਪਹਿਲਾਂ ਹੋਇਆ ਸੀ ਇਹਨਾਂ ਚੋਂ ਵੱਡਿਆਂ ਜਹਾਜ਼ਾਂ ਚੋਂ, ਤੇ 5 ਜਹਾਜ਼ ਆ ਜਿਹੜੇ ਖੱਖ ਸਾਹਿਬ ਜੀ ਉਹ ਸਾਊਦੀ ਅਰਬ ਦਾ ਜਿਹੜਾ ਕੀ ਸੁਲਤਾਨ ਕੁਛ ਇਦਾਂ ਦਾ ਉਹਦਾ ਨਾਂ ਆ ਬੇਸ ਦਾ,
0: ਖੜੇ ਹੋ ਗਏ ਸੀ। ਹਾਂਜੀ ਬਿਲਕੁਲ,
1: ਹਾਂਜੀ ਉਹ ਖੜੇ ਉਹਨੇ ਮਾਰੀਆਂ ਮਿਸਲਾਂ ਤੇ, ਮਿਸਲਾਂ ਜਾਂ ਡਰੋਨ ਉਹ ਉੱਥੇ ਕਰ ਦਿੱਤੇ ਆ, ਪਰ ਇਹਨਾਂ ਦੇ ਬਾਰੇ ਉਹ ਤਾਂ ਕਹਿੰਦੇ ਮਾੜਾ ਮੋਟਾ ਨੁਕਸਾਨ ਹੋਇਆ, ਪਰ ਜਹਾਜ਼ ਖੱਖ ਸਾਹਿਬ ਜੀ ਮਾੜਾ ਮੋਟਾ ਨੁਕਸਾਨ ਵੀ ਹੋਵੇ ਤਾਂ ਉਹ ਕਿਉਂਕਿ ਤੁਹਾਨੂੰ ਪਤਾ ਵੀ ਉਹ ਹੁੰਦਾ ਤਾਂ ਇੱਕ ਕਿਸਮ ਦਾ ਕਾਗਜ਼ ਹੀ ਆ ਉਹਦੇ ਚ, ਉਹ
0: ਮਾੜਾ ਮੋਟਾ ਨੁਕਸਾਨ ਕੀ ਜਹਾਜ਼ ਤੇ ਵੱਜਿਆ ਨੀ ਤੇ ਜਹਾਜ਼ ਗਿਆ।
1: ਹਾਂਜੀ ਕਿਉਂਕਿ ਉਹਦੇ ਵਿਚ ਸਾਰੀਆਂ ਤਾਰਾਂ ਤੇ ਉਹ ਪਲਾਸਟਿਕ ਹੁੰਦੀ, ਅੱਗ ਮੜੀ ਲੱਗੀ ਨੀ ਤਾਂ ਉਹ ਫਿਰ ਬਰਬਾਦ ਹੋਇਆ ਨੀ। ਯਾ ਸੋ ਇਹ 6 ਜਿਹੜੇ ਆ ਜਹਾਜ਼ ਹੁਣ ਤੀਕਰ ਜਿਹੜੇ ਆ ਉਹ ਉੱਥੇ ਖਤਮ ਜਿਹੜੇ ਹੋ ਚੁੱਕੇ ਆ, ਤੇ ਇਹਦੇ ਨਾਲ ਖੱਖ ਸਾਹਿਬ ਜੀ 200 ਫੌਜੀ ਤੇ 3 ਉਹ ਜਹਾਜ਼ ਤੇ 5-6 ਉਹ ਤੇ ਇਹਨਾਂ ਦਾ ਖੱਖ ਸਾਹਿਬ ਜੀ ਨੁਕਸਾਨ ਹੋ ਚੁੱਕਾ ਆ, ਜਿਨ੍ਹਾਂ ਵਿਚੋਂ ਰਿਫਿਊਲਿੰਗ ਜਹਾਜ਼ ਜਿਹੜੇ 5 ਇੱਕ ਦਿਨ ਦੇ ਹੋਏ ਸੀਗੇ ਉਹ ਆਪਾਂ ਖਬਰ ਕਰ ਦਿੱਤੀ, ਇਹਦੇ ਵਿਚੋਂ 5 ਜਿਹੜੇ ਇੱਕ ਦਿਨ ਚ ਤਬਾਹ ਹੋਏ ਆ, ਤੇ ਬਾਕੀ ਖੱਖ ਸਾਹਿਬ ਜਿਹੜੇ ਗਲਫ ਦੇਸ਼ਾਂ ਵਿਚ ਇਰਾਨ ਨੇ ਬਦਲੇ ਵਿਚ ਹਮਲਿਆਂ ਕਾਰਨ ਜਿਹੜੀਆਂ 27 ਮੌਤਾਂ ਜਿਹੜੀਆਂ ਖੱਖ ਸਾਹਿਬ ਅਰਬ ਦੇਸ਼ਾਂ ਦੇ ਵਿਚ ਹੋ ਚੁੱਕੀਆਂ ਆ, ਤੇ 12 ਜਿਹੜੇ ਆ ਉਹ ਇਜ਼ਰਾਈਲੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਆ, ਤੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਦਾ ਨੁਕਸਾਨ ਅੰਕੜੇ ਆ ਜਿਹੜੇ ਹੈਗੇ ਆ ਆਪਣੇ ਇਰਾਨ ਦੇ ਵਿਚ ਉਹਨਾਂ ਦੇ ਜਿਹੜੇ ਆ ਉਹ ਨੰਬਰ 1300 ਉਹਨਾਂ ਨੇ ਦੱਸਿਆ ਕਿ ਸਾਡੇ ਦੇਸ਼ ਦੇ 1300 ਨਾਗਰਿਕ ਆ ਜਿਹੜੇ ਉਹ ਅੱਜ ਤੀਕਰ ਆਪਣੀਆਂ ਜਾਨਾਂ ਜਿਹੜੀਆਂ ਦੇ ਚੁੱਕੇ ਆ, ਤੇ ਇਹ ਸੀਗੀ ਖੱਖ ਸਾਹਿਬ ਜੀ ਖਬਰ ਜਿਹੜੀ ਆਪਣੇ ਇਸ ਮਸਲੇ ਦੀ, ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਆ ਉਹ ਆਪਾਂ ਕਰ ਦਿੱਤੀ ਆ ਜਿਹੜੀ ਪਹਿਲਾਂ ਜਿਹੜੀ ਅਖੀਰਲੀ ਕਰਨੀ ਸੀਗੀ, ਤੇ ਖਬਰਾਂ ਆਪਣੀਆਂ ਖੱਖ ਸਾਹਿਬ ਜੀ ਇੱਥੇ ਆ ਕੇ ਮੁੱਕਦੀਆਂ, ਤੇ ਆਪਾਂ ਗੱਲਬਾਤ ਆ ਜਿਹੜੀ ਉਹ ਹੋਰ ਖਬਰ ਕੋਈ ਨਾ ਕੋਈ ਲੱਭ ਲੈਣੇ ਆ, ਤੇ ਹੁਣ ਖੱਖ ਸਾਹਿਬ ਜੀ ਕੀ ਆ ਕਿ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜੇ ਅਮਰੀਕਾ ਦੇ ਉੱਥੇ ਦੇਸ਼ ਆ ਅਰਬ ਕੰਟਰੀਆਂ ਦੇ ਵਿਚ ਜਾਂ ਇਜ਼ਰਾਇਲ ਦੇ ਵਿਚ ਆ, ਤੇ ਜਾਂ ਫਿਰ ਜਿਹੜੇ ਖੱਕ ਸਾਹਿਬ ਜੀ ਜਹਾਜ਼ ਅਮਰੀਕਨ ਜਿਹੜੇ ਉਹ ਮੈਡੀਟੇਰੀਅਨ ਸੀ ਦੇ ਵਿਚ ਖੜੇ ਆ ਨਾ, ਉਹ ਜਿਨ੍ਹਾਂ ਦੇ ਉੱਤੋਂ ਉਹ ਫਾਈਟਰ ਜੈਟ ਉੜਦੇ ਵਗੈਰਾ ਆ, ਉਹ ਜਹਾਜ਼ ਆ ਜਿਹੜੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਭਾਈ ਇਹਦੇ ਤੋਂ ਉਹ ਗੱਲ ਬਣਦੀ ਨੀ ਲੱਗਦੀ, ਕਿਉਂਕਿ ਜਿਹੜਾ ਹੁਣ ਸੈਟੇਲਾਈਟ ਆ ਜਿਹੜੀ ਸੈਟੇਲਾਈਟ ਉਹ ਇਹ ਸ਼ੋਅ ਕਰ ਰਹੀ ਆ ਕਿ ਹੋਰ ਜਹਾਜ਼ ਜਿਹੜੇ ਉਧਰ ਜਪਾਨ ਦੇ ਨੇੜੇ ਸੀਗੇ ਨਾ, ਕਿਉਂਕਿ ਜਪਾਨ ਦੇ ਵਿਚ ਵੀ ਅਮਰੀਕਾ ਦਾ ਆਪਣਾ ਬੇਸ ਹੈਗਾ ਬਹੁਤ ਵੱਡਾ ਨਾ, ਉਧਰੋਂ ਕੁਛ ਜਹਾਜ਼ ਆ ਜਿਹੜੇ ਉਹ ਇਧਰ ਨੂੰ ਆ ਰਹੇ ਆ।
0: ਚੀਮਾ ਸਾਹਿਬ ਕਿੱਦਾਂ ਦੀ ਦੁਨੀਆਂ ਹੈਗੀ ਆ, ਕਿੱਦਾਂ ਦਾ ਸਿਸਟਮ ਆ ਬਣਿਆ ਹੋਇਆ ਕਿ ਇਹ ਅਮਰੀਕਾ ਨੇ ਪਹਿਲਾਂ ਉਹਦੇ ਤੇ ਜਪਾਨ ਦੇ ਉੱਪਰ ਸਿੱਟ ਕੇ ਐਟਮ ਬੰਬ ਤੇ ਉੱਥੇ ਲੋਕਾਂ ਨੂੰ ਮਾਰਿਆ ਤੇ ਉੱਥੇ ਫਿਰ ਬੇਸਾਂ ਵੀ ਬਣ ਗਈਆਂ, ਕਿੱਦਾਂ ਦਾ ਕੀ ਚੱਕਰ ਚੱਲ ਰਿਹਾ ਦੁਨੀਆਂ ਦੇ?
1: ਬਸ ਖੱਕ ਸਾਹਿਬ ਜੀ ਇਸੇ ਗੱਲ ਦਾ ਰੌਲਾ, ਹੁਣ ਮੈਨੂੰ ਪਤਾ ਨੀ ਕਿ ਤੁਸੀਂ ਇਹ ਕਦੇ ਗੱਲਾਂ ਸੁਣੀਆਂ ਕਿ ਨਹੀਂ ਸੁਣੀਆਂ, ਪਰ ਮੈਂ ਖੱਕ ਸਾਹਿਬ ਜੀ ਆਪਣੀ ਛੋਟੀ ਉਮਰ ਦੇ ਵਿਚ ਜਦੋਂ ਇੰਡੀਆ ਦੇ ਵਿਚ ਸੀਗੇ ਤੇ ਉਹ ਬਜੁਰਗਾਂ ਦੇ ਕੋਲ ਬਹਿ ਜਾਂਦਾ ਸੀ ਤੇ ਉਹ ਫਿਰ ਗੱਲਾਂ ਸੁਣਾਉਂਦੇ ਹੁੰਦੇ ਸੀਗੇ, ਉਹਦੇ ਵਿਚ ਇੱਕ ਕਥਾ ਕਹਾਣੀ ਇਹ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਕੋਈ ਬੰਦਾ ਸੀਗਾ ਤੇ ਉਹਨੇ ਘੋੜਾ ਛੱਡ ਦਿੱਤਾ, ਉਹਨੇ ਘੋੜਾ ਛੱਡ ਦਿੱਤਾ ਤੇ ਨਾਲ ਉਹਨੇ ਇਹ ਐਲਾਨ ਕਰਤਾ ਜਿਹੜਾ ਮੇਰੇ ਘੋੜੇ ਨੂੰ ਫੜੂ ਫੜ ਕੇ ਬੰਨੂਗਾ ਨਾ ਉਹ ਮੇਰੇ ਨਾਲ ਯੁੱਧ ਕਰੂਗਾ, ਮੈਂ ਉਹਦੇ ਨਾਲ ਲੜਦਾ ਹਾਂ। ਤੇ ਉਹ ਖੱਕ ਸਾਹਿਬ ਜੀ ਕਹਿੰਦੇ ਕੋਈ ਰਿਸ਼ੀ ਮੁਨੀ ਸੀਗਾ ਬੇਚਾਰਾ, ਉਹਨੇ ਉਹ ਆਪਣੇ ਜੰਗਲਾਂ ਚ ਲੋਕ ਉਦੋਂ ਰਹਿੰਦੇ ਸੀਗੇ, ਉਹ ਰਿਸ਼ੀ ਮੁਨੀ ਸੀਗਾ, ਉਹਨੇ ਦੇਖਿਆ ਭਈ ਵਾਰਾ ਘੋੜਾ ਫਿਰਦਾ ਤੇ ਉਹਨੂੰ ਘੋੜਾ ਫੜ ਕੇ ਬੰਨ ਲਿਆ, ਘੋੜਾ ਫੜ ਕੇ ਬੰਨ ਲਿਆ ਤੇ ਜਿਹਨੇ ਘੋੜਾ ਛੱਡਿਆ ਸੀਗਾ ਉਹ ਚਲੇ ਗਿਆ, ਉਹ ਕਹਿੰਦਾ ਤੂੰ ਮੇਰਾ ਘੋੜਾ ਬੰਨਿਆ? ਕਹਿੰਦਾ ਯਾਰ ਮੈਂ ਤਾਂ ਘੋੜਾ ਤਾਂ ਤੇਰਾ ਬੰਨਿਆ ਤਾਂ ਨਹੀਂ ਹੈਗਾ, ਤੇ ਮੈਂ ਤਾਂ ਆਹ ਸੀ ਗੱਲ, ਮੈਂ ਕਿਹਾ ਵਾਰਾ ਫਿਰਦਾ ਚਲੋ ਇੱਥੇ ਪੱਠੇ ਪੁੱਠੇ ਪਾ ਦਿਆ ਕਰਾਂਗੇ ਕਦੇ ਚੜ ਜਾਇਆ ਕਰਿਆ। ਉਹ ਕਹਿੰਦਾ ਨਹੀਂ ਮੈਂ ਤਾਂ ਐਲਾਨ ਕੀਤਾ ਲੜਨਾ, ਯਾਨੀ ਕਿ ਉਹ ਜਬਰਦਸਤੀ ਉਹਦੇ ਤੇ ਠੋਸ ਰਿਹਾ ਸੀ ਲੜਾਈ,
0: ਜਬਰਦਸਤੀ ਹੋ
1: ਗਿਆ। ਹਾਂਜੀ ਜਬਰਦਸਤੀ। ਸੋ ਇਹੀ ਕਾਰਨ ਆ ਜਿਹੜਾ ਖੱਕ ਸਾਹਿਬ ਜੀ ਦੇਖੋ ਉਹ ਜਿਹੜੀਆਂ ਗੱਲਾਂ ਨਾ ਉਹ ਸੁਣਾਉਂਦੇ ਹੁੰਦੇ ਸੀਗੇ, ਉਹ ਵੀ ਭਾਰਤ ਦੇ ਵਿਚ ਉਹਨਾਂ ਸਮਿਆਂ ਦੀਆਂ ਗੱਲਾਂ ਆ ਜਦੋਂ ਪੱਛਮੀ ਸਭਿਅਤਾ ਦੇ ਲੋਕ ਆ ਜਿਹੜੇ ਇਹ ਨਵੇਂ ਨਵੇਂ ਭਾਰਤ ਵਿਚ ਜਾ ਕੇ ਉਥੇ ਇਸ ਤਰ੍ਹਾਂ ਦੇ ਮਸਲੇ ਖੜੇ ਕਰਕੇ ਉਥੇ ਦੇ ਲੋਕਾਂ ਨੂੰ ਮਾਰਦੇ ਸੀਗੇ, ਲੁੱਟਦੇ ਸੀਗੇ, ਜਿਸ ਤਰ੍ਹਾਂ ਇੱਥੇ ਅਮਰੀਕਨ ਕੌਂਟੀਨੈਂਟ ਦੇ ਵਿਚ ਹੋਇਆ,
0: ਹੁਣ ਹੋ ਰਿਹਾ ਉਹ ਸਾਲ ਪਹਿਲਾਂ ਹੋ ਚੁੱਕਿਆ,
1: ਬਿਲਕੁਲ ਉਹੀ ਕੁਛ ਹੁਣ ਹੋ ਰਿਹਾ ਆ। ਹਾਂ ਅਗਲੇ ਨੂੰ ਪਹਿਲਾਂ ਜਾ ਕੇ ਅਗਲੇ ਨੂੰ ਕਹਿਣਾ ਤੂੰ ਮੈਨੂੰ ਆਹ ਦੇ ਦੇ, ਜੇ ਨਹੀਂ ਦਿੰਦਾ ਤਾਂ ਉਹਨੂੰ ਕਹਿਣਾ ਚੰਗਾ ਮੈਂ ਬੰਬ ਮਾਰਦਾ, ਫਿਰ ਉਹ ਤੋਂ ਦਸਤਖਤ ਕਰਾ ਲੈਣਗੇ, ਫਿਰ ਉਹਨੂੰ ਕਹਿਣਗੇ ਭਈ ਅਸੀਂ ਤੇਰੇ ਮੁਲਕ ਦੀ ਰੱਖਿਆ ਕਰਦੇ ਹਾਂ। ਹੁਣ ਅਰਬਾਂ ਦੇ ਵਿਚ ਇਹੀ ਰੌਲਾ ਨਾ, ਉੱਥੇ ਦੇਸ਼ ਤਾਂ ਖੋਲੇ ਹੋਏ ਆ ਤੇ ਅਸੀਂ ਤੁਹਾਨੂੰ ਬਚਾਵਾਂਗੇ, ਹੁਣ ਬਚਾਉਣੇ ਵਾਲਾ ਕੋਈ ਹੈ?
0: ਬਚਾਉਣਾ ਕਿਹਦੇ ਕੋਲੋਂ ਆ ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ, ਤੇਲ ਤੁਸੀਂ ਆਪਣਾ ਵੇਚ ਰਹੇ ਹੋ, ਆਪਣੇ ਕੰਮ ਸਾਰੇ, ਇਹਨਾਂ ਨੇ ਕੀ ਬਚਾਉਣਾ ਜਾਂ ਕਿਸੇ ਨੇ ਕੀ ਬਚਾਉਣਾ? ਉੱਥੇ ਆਪਣਾ ਅੱਡਾ ਬਣਾ ਕੇ ਤੁਸੀਂ ਬਿਠਾ ਕੇ ਤੇ ਹੁਣ ਅੱਡਾ ਜਿਹੜਾ ਬਣਾਇਆ ਇਹਨਾਂ ਨੇ ਬਣਾਏ ਆ ਅਰਬ ਕੰਟਰੀਆਂ ਦੇ ਵਿਚ, ਉਹਦਾ ਨੁਕਸਾਨ ਕਿੰਨਾ ਹੋਇਆ? ਇੱਕ ਤੇ ਸਭ ਤੋਂ ਵੱਡੀ ਗੱਲ ਕਿ ਮੁਸਲਮਾਨਾਂ ਨੂੰ ਮੁਸਲਮਾਨਾਂ ਨਾਲ ਲੜਾਤਾ,
1: ਬਿਲਕੁਲ
0: ਕਰਾਤਾ, ਉਹਨਾਂ ਨੂੰ ਆਪਸ ਵਿਚ ਕਰਾਤਾ, ਉਹਨਾਂ ਦੀ ਨੀ ਬਣਦੀ, ਉਹਨਾਂ ਦੀਆਂ ਜੰਗਾਂ ਲੰਮੀਆਂ ਕਰ ਦਿੱਤੀਆਂ, ਕੱਲ ਨੂੰ ਨਿੱਕੀ ਮੋਟੀ ਗੱਲ ਹੋਈ ਫਿਰ ਠੂ ਠਾਂ ਠਾਂ ਚਾਲੂ ਹੋ ਜਾਣੀ ਹੈ, ਫਿਰ ਮਤਲਬ ਇਹ ਤੇ ਸੋਚਣਾ ਚਾਹੀਦਾ ਸੀ ਕਿ ਧੱਕੇ ਨਾ ਕਰਦੇ ਨਾ, ਧੱਕੇ ਨਾ ਜਾ
1: ਕੇ ਗੱਲ, ਉਹੀ ਲੋਟੂਆ ਖੱਕ ਸਾਹਿਬ ਜੀ, ਉਹ ਪਹਿਲਾਂ ਇੰਗਲੈਂਡ ਸੀਗਾ, ਫਰਾਂਸ ਸੀਗਾ, ਜਰਮਨ ਸੀਗਾ, ਉਹ ਸੀਗੇ, ਤੇ ਫਿਰ ਉਦੋਂ ਬਾਅਦ ਜਿਹੜਾ ਇਹ ਆ ਗਿਆ ਆਪਣਾ ਅਮਰੀਕਾ ਆ ਗਿਆ, ਉਧਰ ਆਪਣੇ ਪਹਿਲਾਂ ਮੰਗੋਲੀਅਨ ਸੀਗੇ, ਮੰਗੋਲੀਆ ਤੋਂ ਮਗਰੋਂ ਫਿਰ ਜਿਹੜੇ ਸੀਗੇ ਅਰਬੀ ਆ ਗਏ, ਅਰਬੀਆਂ ਤੋਂ ਪਰਸ਼ੀਅਨ ਆ ਗਏ, ਪਰਸ਼ੀਅਨ ਤੋਂ ਉਦੋਂ ਬ੍ਰਿਟਿਸ਼ ਆ ਗਏ, ਤੇ ਉਹ ਸਾਰਾ ਜਿਹੜਾ ਆ ਖੱਕ ਸਾਹਿਬ ਜੀ, ਉਦਾਂ ਆਪਾਂ ਭਾਵੇਂ ਇੰਡੀਆ ਨੂੰ ਕਹੀ ਜਾਈਏ ਕਿ ਉੱਥੇ ਗਰੀਬੀ ਆ ਜਾਂ ਜੇ ਆ ਉਹ ਆ, ਪਰ ਦੇਖੋ ਉਹਦੀ ਕਿੰਨੀ ਆਬਾਦੀ ਆ, ਸਾਰੀ ਦੁਨੀਆਂ ਨੇ ਉਹਨੂੰ ਲੁੱਟਿਆ ਔਰ ਅੱਜ ਵੀ ਲੁੱਟੀ ਜਾ ਰਹੇ ਆ, ਪਰ ਉੱਥੇ ਦੇ ਲੋਕ ਅਜੇ ਵੀ ਖੱਕ ਸਾਹਿਬ ਜੀ ਰੋਟੀ ਖਾਈ ਜਾਂਦੇ ਆ।
0: ਨਹੀਂ ਐਕਚੁਲੀ ਚੀਮਾ ਸਾਹਿਬ, ਇੰਡੀਆ ਦੇ ਵਿਚ ਚਾਹੇ ਅਸੀਂ ਮੋਦੀ ਨੂੰ 50,000 ਗਾਲ ਕੱਢਦੇ ਲੋਕ, ਕੋਈ ਕੁਛ ਕਹਿ, ਖਾਸ ਕਰ ਪੰਜਾਬੀ ਅਸੀਂ ਤੇ ਬਿਲਕੁਲ ਹੀ ਨਹੀਂ ਉਹਨੂੰ ਪਸੰਦ ਕਰਦੇ ਬੀਜੇਪੀ ਨੂੰ, ਪਰ ਜੇ ਤੁਸੀਂ ਦੇਖਿਆ ਜਾਵੇ ਛੋਟੀ ਜਿਹੀ ਆਪਾਂ ਨਿਗਾਹ ਮਾਰਦੇ ਹਾਂ ਕਿ ਮੋਦੀ ਨੇ ਇਸ ਮੁਲਕ ਨੂੰ ਕਿੱਥੇ ਤੱਕ ਚੱਕ ਦਿੱਤਾ, ਲੋਕਾਂ ਨੂੰ ਪੈਨਸ਼ਨਾਂ ਮਿਲ ਰਹੀਆਂ, ਹਸਪੀਟਲਾਂ ਦੇ ਵਿਚ ਆਮ ਗਰੀਬ ਬੰਦੇ ਦੇ ਇਲਾਜ ਵੀ ਹੋ ਰਹੇ ਆ, ਲੋਕਾਂ ਨੂੰ ਕਣਕ ਵੀ ਮਿਲ ਰਹੀ ਆ, ਥੋੜਾ ਬਹੁਤੀ ਹੁਣ ਪੈਨਸ਼ਨ ਵੀ ਮਿਲਦੀ ਆ, ਉਮਰ 60-65 ਸਾਲ ਤੋਂ ਉਪਰ 1500 ਰੁਪਇਆ ਕਿੰਨਾ ਉਹ ਵੀ ਮਿਲਦੀ ਆ, ਮਤਲਬ ਇਹ ਜੇ ਕਹੀਏ ਨਾ, ਜਿੱਦਾਂ ਹੁਣ ਤੁਸੀਂ ਜੇ ਕੰਪੇਅਰ ਕਰੀਏ ਪਾਕਿਸਤਾਨ ਦੇ ਨਾਲ ਜਾਂ ਕਿਸੇ ਹੋਰ ਇਹੋ ਜਿਹੇ ਮੁਲਕ ਨਾਲ, ਤੇ ਉਹ ਤੁਸੀਂ ਕੰਪੇਅਰ ਨਹੀਂ ਇੰਡੀਆ ਨਾਲ ਕਰ ਸਕਦੇ, ਕਿਉਂਕਿ ਇੰਡੀਆ ਚਾਹੇ ਕਿੱਥੇ ਵੀ ਆ ਕੁਛ ਵੀ ਕਰ ਰਿਹਾ, ਪਰ ਉਹ ਕੁਛ ਨਾ ਕੁਛ ਉਹਨੇ ਪਾਲਿਸੀਆਂ ਹੁੰਦੀਆਂ ਸਰਕਾਰਾਂ ਦੀਆਂ ਪੁੱਠੀਆਂ ਸਿੱਧੀਆਂ, ਇਹ ਕਰ ਦਿਓ ਉਹ ਕਰ ਦਿਓ, ਤੇ ਉਹਦੇ ਵਿਚ ਇਕ ਚੀਜ਼ ਤੇ ਹੈ ਕਿ ਕਾਫੀ ਕੁਛ ਅੱਜ ਮੁਲਕ ਜਿਹੜਾ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਜੀ, ਅੱਜ ਚੌਥੀ ਕੋ ਪਾਵਰ ਕਹੀ ਜਾ ਰਿਹਾ, ਇਕਾਨਮੀ ਤੀਜੀ ਹੋ ਗਈ, ਚੌਥੀ ਹੋ ਗਈ, ਬੜੀ ਵੱਡੀ ਗੱਲ ਨੀ? ਸਾਨੂੰ ਚੀਮਾ ਸਾਹਿਬ ਜਿਹੜੇ ਜਮਾਨੇ ਚ ਆਪਾਂ ਬਾਹਰ ਨਿਕਲੇ ਆ, ਸਾਨੂੰ ਹਿੰਦੂ ਹਿੰਦੂ ਕਰਕੇ ਲੋਕ ਅਰਬੀ ਤੇ ਸਾਨੂੰ ਬਰਦਾਸ਼ਤ ਨਹੀਂ ਕਰਦੇ ਨਾ, ਉਹ ਜਿੱਦਾਂ ਸਮਝਦੇ ਕਿ ਸਭ ਤੋਂ ਘਟੀਆ ਲੋਕ ਇਹ ਆ। ਇੱਥੇ ਚਲੋ ਮਾੜੀ ਮੋਟੀ ਇੱਥੇ ਦਾ ਕੋਈ ਸਿਸਟਮ ਹੈਗਾ ਸੀ ਚੰਗਾ, ਜਿਹਦੇ ਤੇ ਮਾੜੀ ਮੋਟੀ ਇੱਜ਼ਤ ਹੈਗੀ ਸੀ, ਕੋਈ ਏਦਾਂ ਨਹੀਂ ਸੀ ਕਹਿੰਦਾ, ਪਰ ਉਹਨੂੰ ਬਦਲ ਦਿੱਤਾ ਗਿਆ। ਅੱਜ ਇੰਡੀਆ ਦੀ ਗੱਲ ਹੁੰਦੀ ਆ ਦੁਨੀਆਂ ਦੇ ਉੱਪਰ, ਕਿਤੇ ਵੀ ਵਰਲਡ ਦੇ ਵਿੱਚ ਤੁਸੀਂ ਬੈਠੋ ਤੇ ਕੋਈ ਵੀ ਮੀਡੀਆ ਹੈਗਾ ਦੁਨੀਆਂ ਦਾ, ਉਹ ਸਾਰੇ ਇੰਡੀਆ ਦੀ ਗੱਲ ਕਰਦੇ ਆ, ਮੋਦੀ ਦੀ ਗੱਲ ਕਰਦੇ ਆ ਕਿ ਵੀ ਮੋਦੀ ਸਾਹਿਬ। ਹੁਣ ਇਹ ਵੀ ਗੱਲ ਤੁਰਦੀ ਹੈ ਕਿ ਮੋਦੀ ਸਾਹਿਬ ਨੂੰ ਕਹੋ ਜੀ ਜੰਗ ਬੰਦ ਕਰਾ ਦੇਣਾ, ਅਮਰੀਕਾ ਕਹਿ ਰਿਹਾ, ਨਹੀਂ ਤੇ ਸਾਨੂੰ ਕੌਣ ਪੁੱਛਦਾ ਹੁੰਦਾ ਹੈ
1: ਜੀ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਪਾਵਰ ਹੈ ਖਾਕ ਸਾਹਿਬ ਜੀ। ਮੈਂ ਅਰਜਨਟਾਈਨਾ ਦੇ ਵਿੱਚ ਸੀਗਾ 1974 ਦੀ ਗੱਲ ਆ, ਜਦੋਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਜਿਹੜਾ ਉਹ ਐਟਮ ਬੰਬ ਦਾ ਧਮਾਕਾ ਹੋਇਆ ਸੀਗਾ, ਇੰਦਰਾ ਗਾਂਧੀ ਸੀਗੀ ਉਦੋਂ ਉੱਥੋਂ ਦੀ, ਤੇ ਉਹ ਮੇਰਾ ਜਿਹੜਾ ਮਾਲਕ ਸੀਗਾ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਬੰਬਾ ਐਟੋਮਿਕਾ, ਕਹਿੰਦਾ ਐਟਮ ਬੰਬ ਨੂੰ ਬੰਬਾ ਐਟੋਮਿਕਾ ਕਹਿੰਦੇ ਹੋ, ਕਹਿੰਦਾ ਸਾਡੇ ਇੰਡੀਆ ਨੇ ਬਣਾ ਲਿਆ, ਕਹਿੰਦਾ ਬੱਲੇ ਬੱਲੇ ਹੁਣ, ਕਹਿੰਦਾ ਤੁਸੀਂ ਬਹੁਤ ਦੂਏ ਆ ਤੇ ਬੜਾ। ਉਦੋਂ ਉਹ ਉੱਥੇ ਅਰਜਨਟਾਈਨਾ ਦੇ ਵਿਚ ਵੀ ਪਿਆ ਸੀਗਾ ਵੀ ਇੰਡੀਆ ਹੁਣ ਮਾੜੀ ਮੋਟੀ ਪਾਵਰ ਨੀ ਹੈਗੀ, ਉਹਨੇ ਐਟਮ ਬੰਬ ਬਣਾ ਲਿਆ ਆ। ਸੋ ਹੌਲੀ ਹੌਲੀ ਜਿਹੜਾ ਉਹ ਤਰੱਕੀ ਕਰ ਰਿਹਾ ਖਾਕ ਸਾਹਿਬ ਜੀ। ਪਰ ਜਿਹੜਾ ਮੈਂ ਇਰਾਨ ਦੇ ਵਿਚ ਤੁਹਾਨੂੰ ਦੱਸਿਆ ਸੀਗਾ, ਮੈਂ ਸਾਲ ਕਰਿਆ ਉੱਥੇ ਵੀ, ਤੇ ਉਹ ਜਦੋਂ ਇਰਾਨ ਇਰਾਕ ਦੀ ਲੜਾਈ ਲੱਗੀ ਆ, ਪਹਿਲੀ ਮਿਸਲ ਜਦੋਂ ਡਿੱਗੀ ਸੀ ਆ ਕੇ, ਉਦੋਂ ਕੀ ਹੋਇਆ ਸੀ ਸ਼ਾਮ ਨੂੰ ਅਸੀਂ ਕੰਮ ਤੋਂ ਕੰਮ ਬੰਦ ਕਰਕੇ ਹਟੇ ਸੀਗੇ, ਤੇ ਉੱਥੇ ਖਾਕ ਸਾਹਿਬ ਜੀ ਜਿਹੜੇ ਸੀਗੇ ਲੋਕ ਉਹ ਆਪਣੀ ਕਦਰ ਕਰਦੇ ਸੀ ਬੜੇ ਸਰਦਾਰਾਂ ਦੀ,
0: ਇਰਾਨ ਚ ਕਰਦੇ ਸੀ, ਇਰਾਨ ਇੱਕ ਲੈਂਗੁਏਜ ਦੇ ਨਾਲ ਵੀ ਨੈਚਰ ਸੀ ਨਾਲ, ਤੇ ਇੰਡੀਆ ਨਾਲ ਕਾਫੀ ਅਟੈਚ ਸੀ ਲੋਕਾਂ ਦੇ।
1: ਬਿਲਕੁਲ ਬਿਲਕੁਲ, ਤੇ ਉਹ ਬੜੇ ਕਰਦੇ ਸੀ। ਅਰਬਾਂ ਕੰਟਰੀਆਂ ਦੇ ਵਿਚ ਤਾਂ ਮੈਂ ਨੀ ਬਹੁਤਾ ਗਿਆ, ਤੇ ਥੋੜਾ ਬਹੁਤਾ ਏਦਾਂ ਨੰਗੇ ਵੜਦੇ ਕਿੰਨੀਆਂ ਕੰਟਰੀਆਂ ਵਿੱਚ ਆਏ ਆ, ਪਰ ਉੱਥੇ ਰਹਿਣ ਦਾ ਚਾਂਸ ਜਿਹੜਾ ਉਹ
0: ਨਹੀਂ ਸੀ ਸਾਡੀ ਲੋਕਾਂ ਦੀ, ਸਾਨੂੰ ਬਿਲਕੁਲ ਸੱਚੀ ਗੱਲ ਹੈ।
1: ਅਰਬਾਂ ਦੇ ਵਿਚ ਫਿਰ ਖਾਕ ਸਾਹਿਬ ਜੀ ਏਦਾਂ ਹੈ ਨਾ ਵੀ ਉਹ ਅਰਬੀ ਆ ਜਿਹੜੇ ਉਹ ਸਾਰੇ ਉਥੋਂ, ਇੱਕ ਕਕਸ਼ਾ ਜੀ ਹੋਰ ਵੀ ਇਹਦੇ ਵਿਚ ਜਿਹੜਾ ਉਹ ਰੋਲ ਪਲੇ ਕਰਦੀ ਆ, ਉਹ ਗੱਲ ਇਹ ਆ ਕਿ ਜਿਹੜੇ ਇਹ ਅਰਬੀ ਕੰਟਰੀ ਆ ਨਾ, ਕਟਰ ਕੁਟਰ ਵਗੈਰਾ ਜਿੰਨੇ ਵੀ ਹੈਗੇ ਆ ਛੋਟੇ ਛੋਟੇ, ਇਹ ਖਾਕ ਸਾਹਿਬ ਜੀ ਇੰਡੀਆ ਦੇ ਵਿਚੋਂ ਜਿਹੜੇ ਦੂਸਰੀਆਂ ਸਟੇਟਾਂ ਹੈ ਨਾ, ਗਰੀਬ ਸਟੇਟਾਂ ਸੀਗੀਆਂ ਕੋਸਟ ਲਾਈਨ ਦੀਆਂ ਸੀਗੀਆਂ, ਇਹ ਉਥੋਂ ਕੁੜੀਆਂ ਕੜੀਆਂ ਮੁੱਲ ਲਿਆਉਂਦੇ ਸੀ
0: ਬਹੁਤ ਬਹੁਤ ਛੋਟੀ ਜਿਹੀ ਟਾਈਮ ਦੀ ਗੱਲ ਹੈ, 10 ਸਾਲ ਦੀ ਗੱਲ ਹੋਣੀ ਆ। ਜਿਹੜਾ ਉਹ ਕੁੜੀ ਲੈ ਕੇ ਆ ਰਿਹਾ ਸੀ ਏਅਰਪੋਰਟ ਤੇ, ਉਹਨਾਂ ਨੇ ਫੜ ਲਿਆ, ਉਹਨਾਂ ਕਿਹਾ ਭਾਈ ਇਹ ਕਿੱਧਰ ਲਈ ਜਾਣਾ, ਉਹਨਾਂ ਨੇ ਉਹ ਕਹਿੰਦਾ ਮੈਂ ਤਾਂ ਮੁੱਲ ਲੈ ਕੇ ਆਇਆ, ਇਹਨਾਂ ਦੇ ਟੱਬਰ ਨੇ ਵੇਚੀ ਆ। ਇਹ ਹੁੰਦਾ ਕੁੜੀਆਂ ਸੋਹਣੀਆਂ ਕੁੜੀਆਂ ਨੂੰ ਇੱਥੇ ਦਲਾਲ ਹੈਗੇ ਸੀ ਜਿਹੜੇ ਉਹਨਾਂ ਦੇ ਕਰਾ ਦਿੰਦੇ ਸੀ ਤੇ ਉਹਨਾਂ ਨੂੰ ਲੈ ਜਾਂਦੇ ਸੀ ਉੱਥੇ ਮੁੱਲ ਖਾ ਲਈ, ਬਹੁਤ ਕੁਛ ਹੁੰਦਾ ਹੁਣ
1: ਬਿਲਕੁਲ ਬਿਲਕੁਲ ਉਹ ਸਾਰਾ ਕੁਛ ਹੁੰਦਾ ਸੀਗਾ। ਇਸ ਕਰਕੇ ਫਿਰ ਉਹ ਲੋਕ ਆਪਾਂ ਜਿਹੜੇ ਭਾਰਤ ਦੇ ਲੋਕ ਇਹਨਾਂ ਨੂੰ ਘਟੀਆ ਸਮਝ ਕੇ ਅਸੀਂ ਤਾਂ ਇਹਨਾਂ ਦੀਆਂ ਕੁੜੀਆਂ ਮੁੱਲ ਲੈ ਕੇ ਲਿਆ ਕੇ ਰੱਖਦੇ ਆ, ਫਿਰ ਉਹਨਾਂ ਨੂੰ ਆ ਕੇ ਉੱਥੇ ਕਈ ਵਾਰੀ ਏਦਾਂ ਦੇ ਚਾਂਸ ਵੀ ਹੋਏ ਆ ਕਿ ਉਹ ਪਹਿਲਾਂ ਕੁੜੀਆਂ ਨੂੰ ਏਦਾਂ ਵੀ ਲਿਆਉਂਦੇ ਸੀਗੇ ਵੀ ਤੁਹਾਨੂੰ ਅਸੀਂ ਨੌਕਰੀ ਦੇਵਾਂਗੇ, ਉੱਥੇ ਕੰਮ ਤੇ ਲੈ ਕੇ ਚੱਲੇ ਆ ਵੀ ਤੂੰ ਸਾਡਾ ਖਾਣਾ ਬਣਾਈ ਸਾਨੂੰ ਉਹ ਮਤਲਬ ਕਿਚਨ ਦਾ ਹੈਲਪ ਕਰਾਈ।
0: ਹਜੇ ਵੀ ਹੈ, ਹਜੇ ਵੀ ਸਾਡੇ ਲੋਕ ਕੁੜੀਆਂ ਬਹੁਤ ਪੰਜਾਬ ਤੋਂ ਵੀ ਔਰ ਪੂਰੇ ਇੰਡੀਆ ਚੋ ਜਾਂਦੀਆਂ ਹੈਗੀਆਂ, ਜਾਬਾਂ ਦੇ ਚੱਕਰ ਦੇ ਵਿਚ ਦਲਾਲ ਹੈਗੇ ਆ, ਏਜੰਟ ਹੈਗੇ ਆ।
1: ਹਾਂਜੀ ਉਹ ਪਹਿਲਾਂ ਜੋਬ ਦਾ ਝਾਂਸਾ ਦੇ ਦਿੰਦੇ ਆ ਤੇ ਮਗਰੋਂ ਲਿਜਾ ਕੇ ਉੱਥੇ ਹੋਰ ਤਰ੍ਹਾਂ ਲੱਗਦੇ,
0: ਤੂੰ ਕੁਛ ਨੀ ਕਰਨਾ, ਤੂੰ ਬਸ ਉਹ ਸ਼ੇਖਾਂ ਦੀ ਰੋਟੀ ਬਣਾਉਣੀ ਆ ਤੇ ਇੰਨਾ ਕੰਮ ਕਰਨਾ ਤੇ ਮੁੜ ਕੇ ਉਹ ਇੰਨੇ ਪੈਸੇ ਤੈਨੂੰ ਮਿਲਣੇ, ਤੁਹਾਡਾ ਘਰ ਬਾਰ ਟੋਪ ਦਾ ਹੋ ਜਾਣਾ, ਉਹਦੇ ਕੋਲੋਂ 2-4 ਲੱਖ ਰੁਪਇਆ ਲੈ ਕੇ ਤੇ ਉਹਨਾਂ ਨੂੰ ਤੋੜ ਦਿੰਦੇ ਤੇ ਅੱਗਿਓ ਪਿਓ ਉਹਨਾਂ ਕੋਲੋਂ ਵੀ ਲੈ ਲੈਂਦੇ ਆ ਤੇ ਉੱਥੇ ਉਹਨਾਂ ਨੂੰ ਫਸਾ ਕੇ ਆ ਜਾਂਦੇ ਆ। ਇਹ ਹੁੰਦਾ, ਇਹ ਹੁੰਦਾ ਵਾ, ਇਹ ਹੁੰਦਾ ਹੀ ਰਹਿਣਾ ਵਾ, ਇਹ ਬੁੱਕਣਾ ਨੀ ਗਾ ਜੀ ਥੋੜੀ, ਉਹ ਗਰੀਬੀ ਹੈਗੀ ਆ, ਇਹ ਚ ਕੋਈ ਸ਼ੱਕ ਨੀ, ਗਰੀਬੀ ਨੀ ਹੈਗੀ, ਗਰੀਬੀ ਹੈਗੀ ਆ। ਇਹੋ ਜਿਹੀ ਜਗ੍ਹਾ ਹੈਗੀ ਆ ਇੰਡੀਆ ਦੇ ਵਿਚ ਜਿੱਥੇ ਰੋਟੀ ਦੇ ਲਾਲੇ ਪਏ ਹੋਏ, ਰੋਟੀ ਨਹੀਂ ਮਿਲਦੀ ਲੋਕਾਂ ਨੂੰ, ਬਹੁਤ ਬੁਰੇ ਹਾਲ ਆ, ਪਰ ਇਹ ਚੀਜ਼ਾਂ ਚੱਲਣੀਆਂ ਚੱਲਦੀਆਂ ਰਹਿੰਦੀਆਂ ਜੀ।
1: ਬਿਲਕੁਲ ਖਾਕ ਸਾਹਿਬ ਜੀ, ਇਹ ਚੀਜ਼ਾਂ ਜਿਹੜੀਆਂ ਇੱਕੋ ਜਿਹੜੀ ਚੀਜ਼ ਆ ਇਹਨੂੰ ਬਦਲ ਸਕਦੀ ਆ। ਉੱਥੇ ਜਿਹੜਾ ਆ ਹੁਣ ਜਿਹੜੇ ਲੋਕ ਆ ਨਾ ਭਾਰਤ ਦੇ, ਉਹ ਖਾਕ ਸਾਹਿਬ ਜੀ ਜਿਹੜਾ ਨਾ 84 ਦੇ ਵਿਚ ਇੰਡੀਆ ਦੀ ਗੋਰਮੈਂਟ ਨੇ ਉਹ ਜਿਹੜਾ ਨਾ ਉੱਥੇ ਫਲੂਹਾ ਸਿੱਟਿਆ ਸੀਗਾ, ਜਿਹੜੀ ਅੱਗ ਉੱਥੇ ਵਰਨ ਲਾਤੀ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ, ਉਹ ਖਾਕ ਸਾਹਿਬ ਜੀ ਮੁਸਲਮਾਨਾਂ ਦੇ ਵੀ ਤੇ ਸਿੱਖਾਂ ਦੇ ਖਿਲਾਫ ਵੀ ਉਹ ਜਿਹੜੀ ਆਏ RRS ਕਹਿ ਲੋ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਸੀਗੇ, ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ ਫਿਰ ਉਹਦਾ ਮੁੰਡਾ ਜਿਹੜਾ ਸੀਗਾ ਉਹ ਭੜਕਾਉਣ ਲੱਗ ਪਿਆ ਲੋਕਾਂ ਨੂੰ, ਹਿੰਦੂਆਂ ਨੂੰ, ਕਿਉਂਕਿ ਹਿੰਦੂਆਂ ਦੀ ਮੈਜੋਰਿਟੀ ਆ ਤੇ ਉਹਦੇ ਕਾਰਨ ਜਿਹੜੀ ਆ ਕਾਫੀ ਨਫ਼ਰਤ ਆ ਜਿਹੜੀ ਫੈਲ ਗਈ ਸੀ। ਪਰ ਹੁਣ ਆਹ ਪਿਛਲੇ 2-3-4-5 ਸਾਲ ਤੋਂ ਜਿਹੜਾ ਆ ਉਹ ਭਾਰਤੀ ਲੋਕਾਂ ਦੀ ਸੋਚ ਆ ਜਿਹੜੀ ਉਹ ਇਧਰੋਂ ਜਿਹੜੀ ਆ ਉਹ ਬਦਲਦੀ ਨਜ਼ਰ ਆ ਰਹੀ ਆ ਗੱਲਾਂ ਬਾਤਾਂ ਤੋਂ ਜਾਂ
0: ਆਰਐਸਐਸ ਹੈਗਾ ਨਾ ਭਾਜੀ ਇਹਦੀ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਜਾਂ ਤੁਸੀਂ ਲਾ ਲਓ ਬੀਜੇਪੀ ਵੀ ਹੈਗੀ ਆ ਇਹ ਇਹਨਾਂ ਦਾ ਕੰਮ ਹੀ ਹੈ ਕਿ ਅਸੀਂ ਹਿੰਦੂ ਮੁਲਕ ਬਣਾਉਣਾ ਵਾ ਹਿੰਦੂ ਸਟੇਟ ਬਣਾਉਣੀ ਆ ਔਰ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕਿੱਦਾਂ ਬਣਾ ਸਕਦੇ ਹੋ ਤੁਹਾਡੇ ਹੁਣ ਤੁਸੀਂ ਇਹ ਦੇਖੋ ਕਿ ਬਹੁਤੇ ਹਿੰਦੂ ਜਿਹੜੇ ਆ ਹਿੰਦੂ ਧਰਮ ਨੂੰ ਮੰਨਣ ਵਾਲੇ ਆ ਉਹ ਇਹਨਾਂ ਦੇ ਅਗੇਂਸਟ ਤੁਰ ਪਏ ਬਹੁਤ ਲੋਕ ਬੋਲਣ ਲੱਗ ਪਏ ਆ ਉਹ ਗੱਲਾਂ ਪੁਰਾਣੀਆਂ ਨਹੀਂ ਰਹਿ ਗਈਆਂ ਲੋਕ ਥੋੜੇ ਜਿਹੇ ਜਿਹੜੇ ਨਾ ਉਹ ਸਿਆਣੇ ਹੋਣੇ ਚਾਲੂ ਹੋ ਗਏ ਕਿ ਇੱਕ ਮੁਲਕ ਬੱਜਾ ਹੋਇਆ ਸੋਹਣਾ ਮੁਲਕ ਆ ਹਰ ਤਰ੍ਹਾਂ ਦੇ ਇੱਥੇ ਲੋਕ ਰਹਿੰਦੇ ਆ ਉਹ ਆਪਣਾ ਆਪਣਾ ਕਲਚਰ ਆ ਤੁਸੀਂ ਉਹਨਾਂ ਨੂੰ ਕਿਸ ਹੁਣ ਸਾਡੇ ਧਰਮ ਚ ਵੜ ਕੇ ਇਹਨਾਂ ਨੇ ਕਿੰਨਾ ਕੁਛ ਨੁਕਸਾਨ ਕੀਤਾ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੁਛ ਕੁਛ ਇਹੋ ਜਿਹੀਆਂ ਬੁੱਕਾਂ ਵੀ ਮੈਂ ਦੇਖ ਰਿਹਾ ਸੁਣ ਰਿਹਾ ਕਿ ਜਿਹੜੀਆਂ ਬਿਲਕੁਲ ਸਾਡੇ ਗੁਰੂਆਂ ਦੇ ਅੰਗੇਜ਼ ਲਿਖੀਆਂ ਗਈਆਂ ਉਹ ਉੱਥੇ ਅਜਾਇਬ ਘਰ ਚ ਰੱਖੀਆਂ ਗਈਆਂ ਵਾ ਮਤਲਬ ਕੁਛ ਹੀ ਹੋ ਰਿਹਾ ਵਾ ਇਹ ਜਿਹੜੀ ਸਿਆਸਤ ਆ ਗੰਦੀ ਸਿਆਸਤ ਬਾਦਲਾਂ ਨੇ ਬਹੁਤ ਬੇੜਾ ਗਰਕ ਕੀਤਾ ਜੀ ਇਸ ਸਾਡੇ ਪੰਜਾਬ ਦਾ ਬਹੁਤ ਜ਼ਿਆਦਾ ਬਾਦਲਾਂ ਨੇ ਬਿਲਕੁਲ ਢਾਹ ਲਾ ਕੇ ਰੱਖ ਦਿੱਤੀ ਆ ਹੁਣ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਿੰਨੇ ਸਾਲ ਹੋ ਗਏ ਹੋਣ ਹੀ ਨਹੀਂ ਦੇ ਰਹੇ ਸੈਂਟਰ ਸੈਂਟਰ ਕੌਣ ਹੁੰਦਾ ਜੀ ਉਹਨਾਂ ਦੀ ਇਲੈਕਸ਼ਨ ਕਰਾਉਣ ਵਾਲਾ
1: ਉਹ ਤਾਂ ਜੀ ਇੱਕ ਇੰਡੀਪੈਂਡੈਂਟ ਉਹ ਇੱਕ ਇੰਸਟੀਟਿਊਸ਼ਨ ਆ
0: ਇੰਡੀਪੈਂਡੈਂਟ ਸੰਸਥਾ ਉਹਨੂੰ ਤੁਸੀਂ ਕਿਹੜੇ ਤਰੀਕੇ ਨਾਲ ਆਪਣੇ ਮਰਜ਼ੀ ਦੇ ਨਾਲ ਤੁਸੀਂ ਦੱਬ ਕੇ ਬੈਠੇ ਕਿ ਇਲੈਕਸ਼ਨਾਂ ਨਹੀਂ ਕਰਾਉਣੀਆਂ ਉਹੋ ਹੀ ਮੁੜ ਮੁੜ ਕੇ ਇਸੇ ਕਰਕੇ ਨਹੀਂ ਹੋ ਰਹੀਆਂ ਕਿ ਕੱਲ ਨੂੰ ਇਲੈਕਸ਼ਨਾਂ ਲੜਨੀਆਂ ਵਾ ਤੇ ਇਸ ਆਮ ਆਦਮੀ ਬੀਜੇਪੀ ਨੂੰ ਅਸੀਂ ਬੀਜੇਪੀ ਦੇ ਅਕਾਲੀ ਦਲ ਨੂੰ ਅਸੀਂ ਸਪੋਰਟ ਕਰਕੇ ਤੇ ਸਰਕਾਰ ਬਣਾਉਣੀ ਹੈ
1: ਖਾਕਸਾ ਜੀ ਦੇਖੋ ਇੱਥੇ ਇੱਕ ਹੋਰ ਮੇਰੇ ਦਿਮਾਗ ਦੇ ਵਿਚ ਜਿਹੜੀ ਗੱਲ ਆ ਰਹੀ ਆ ਏਦਾਂ ਆ ਕਿ ਦੇਖੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਨਾ ਉਹਨੇ ਸੋਨਾ ਜਿਹੜਾ ਸੀਗਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਕਿਉਂ ਬਣਾਇਆ ਮੈਨੂੰ ਇਹਦੇ ਪਿੱਛੇ ਇਹ ਲੱਗ ਰਿਹਾ ਕਿ ਦੇਖੋ ਜਿਹੜੇ ਇਹ ਬਾਦਸ਼ਾਹ ਹੁੰਦੇ ਆ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਲੋਕ ਕਹਿੰਦੇ ਉਹ ਐਵੀਂ ਸ਼ਰਾਬੀ ਸੀ ਇਹ ਸੀ ਫੀਮਚੀ ਸੀ ਉਹ ਨਹੀਂ ਫਰੀਮਚੀ ਨਹੀਂ ਸੀਗਾ ਬੁੱਢੇ ਬਾਰੇ ਉਹਨੂੰ ਜਾ ਕੇ ਦਰਦ ਜੋੜਾਂ ਚ ਉਦੋਂ ਫੀਮ ਆ ਜਿਹੜੀ ਦਵਾਈ ਇਹੀ ਹੁੰਦੀ ਸੀ
0: ਫੀਮ ਇਹ ਤਾਂ ਚਲੋ ਗੱਲਾਂ ਬਣਾਉਣ ਵਾਲੀਆਂ ਜਿਹੜਾ ਉਹਦਾ ਰਾਜ ਆ ਉਹ ਜਿਹਾ ਰਾਜ ਕੋਈ ਅੱਜ ਤੱਕ ਦੁਨੀਆਂ ਤੇ ਕੋਈ ਦੇਖ ਸਕਿਆ ਜੀ ਅੱਜ ਤੱਕ
1: ਹੋਇਆ ਨੀ ਬਿਲਕੁਲ ਹਾਂਜੀ ਹੁਣ ਖਾਕ ਸਾਹਿਬ ਜੀ ਦੇਖੋ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬਾਦਸ਼ਾਹ ਜਿਹੜਾ ਸੀ ਉਹ ਇੰਨਾ ਸਿਆਣਾ ਸੀਗਾ ਉਹਨੂੰ ਇਸ ਗੱਲ ਦਾ ਪਤਾ ਸੀ ਕਿ ਜੇ ਮੈਂ ਸੋਨਾ ਸਾਰਾ ਆਪਣੇ ਘਰ ਰੱਖੂੰਗਾ ਤੇ ਕੱਲ ਨੂੰ ਜਦੋਂ ਮੇਰਾ ਰਾਜ ਜਿਹੜਾ ਉਹ ਕਿਸੇ ਨੇ ਆ ਕੇ ਲੁੱਟਣਾ ਉਹਨੂੰ ਇਸ ਗੱਲ ਦਾ ਵੀ ਪਤਾ ਸੀ ਭਈ ਇਹ ਸਦਾ ਨੀ ਰਹਿਣਾ ਰਾਜ ਤੇ ਫੇਰ ਜਿਹੜੇ ਲੁਟੇਰੇ ਆਉਣਗੇ ਉਹ ਜਿੱਦਾਂ ਅੱਗੇ ਦਿੱਲੀ ਨੂੰ ਲੁੱਟ ਕੇ ਲਿਜਾਂਦੇ ਸੀਗੇ ਤੇ ਫੇਰ ਉਹ ਇਹਨੂੰ ਲੁੱਟਣਗੇ
0: ਚਲੋ ਇਹ ਵੀ ਤੁਹਾਡੀ ਗੱਲ ਸਹੀ ਹੈ ਸੋਚ ਹੋ ਸਕਦੀ ਤੁਹਾਡੀ ਗੱਲ ਸਹੀ ਇਹ ਵੀ ਹੋ ਸਕਦੀ ਹੈ ਉਹ ਪਰ ਉਹਨਾਂ ਦੀ ਜਿਹੜੀ ਨਾ ਤਮੰਨਾ ਦੇਖੋ ਉਹਨਾਂ ਨੇ ਕਿੰਨੀਆਂ ਲਾਹੌਰ ਦੇ ਵਿਚ ਪਾਕਿਸਤਾਨ ਦੇ ਵਿਚ ਕਿੰਨੀਆਂ ਮਸਜਿਦਾਂ ਬਣਾਈਆਂ
1: ਬਿਲਕੁਲ
0: ਕਿੰਨਾ ਕੁਛ ਬਣਿਆ ਹਰ ਧਰਮ ਦਾ ਸਤਿਕਾਰ ਕੀਤਾ
1: ਇੱਥੇ
0: ਉਹਨਾਂ ਨੇ ਆਪਣਾ ਸੋਨਾ ਚੜਾ ਕੇ ਸਾਰਾ ਕੁਛ ਕੀਤਾ ਉਹਨਾਂ ਦੇ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਚ ਇਹੋ ਜਿਹੀ ਗੱਲ ਤਾਂ ਨਹੀਂ ਹੋਏਗੀ ਕਿ ਕੋਈ ਲੁੱਟਣ ਆਏਗਾ ਜਾਂ ਗੱਲ ਨੂੰ ਕੀ ਹੋਣਾ ਕੀ ਨਹੀਂ ਇਹ ਵੀ ਗੱਲ ਤੁਹਾਡੀ ਵਾਲੀ ਗੱਲ ਵੀ ਹੋ ਸਕਦੀ ਇਹ ਵੀ ਸਹੀ ਹੋ ਸਕਦੀ ਸੋਚ ਬੰਦੇ ਦੀ ਪਤਾ ਨਹੀਂ ਕਿੱਧਰ ਦੀ ਹੁੰਦੀ ਕਿੱਧਰ ਨੂੰ ਚਲੇ
1: ਹਾਂਜੀ ਉਹ ਮੈਂ ਇਹੀ ਕਹਿ ਰਿਹਾ ਕਿ ਉਹਨਾਂ ਨੇ ਸੋਨਾ ਉੱਥੇ ਮਰਦ ਉੱਤੇ ਮਰਵਾਤਾ ਵੀ ਜਦੋਂ ਜੇ ਕੋਈ ਆਊਗਾ ਫਿਰ ਜਦੋਂ ਹੁਣ ਤੁਸੀਂ ਨਾ ਜਿਹੜਾ ਇੱਕ ਸਾਰੇ ਦੇਸ਼ ਦੀ ਸਾਂਝੀ ਚੀਜ਼ ਹੁੰਦੀ ਆ ਨਾ ਜਦੋਂ ਉਹਨੂੰ ਆ ਕੇ ਕੋਈ ਢਾਊਗਾ ਜਾਂ ਲੁੱਟੂਗਾ ਫਿਰ ਸਾਰਾ ਦੇਸ਼ ਉਹਦੇ ਖਿਲਾਫ਼ ਲੜੂਗਾ ਨਾ ਕਿ ਇਕੱਲਾ ਬਾਦਸ਼ਾਹ ਮੇਰੀ ਗੱਲ ਸਮਝਿਆ ਮੈਂ ਕੀ
0: ਬਿਲਕੁਲ ਇਹ ਵੀ ਤੁਹਾਡੀ ਗੱਲ ਸਹੀ ਹੈ ਪਰ
1: ਇੱਥੇ
0: ਤੇ ਇੰਡੀਆ ਦੇ ਵਿੱਚ ਤੇ ਧਰਮਾਂ ਦੇ ਨਾਂ ਦੇ ਉੱਪਰ ਤੇ ਪਵਾੜੇ ਪਏ ਦੇ ਚੀਮਾ ਸਾਹਿਬ ਇਹ ਗੱਲਾਂ ਨਾ ਹੋਣ ਕੋਈ ਬੰਦੇ ਵਾਲੀ ਗੱਲ ਹੋਵੇ ਆਰਐਸਐਸ ਵਰਗੇ ਜਿਹੜੇ ਅਦਾਰੇ ਆ ਮੈਨੂੰ ਲੱਗਦਾ ਇੱਥੇ ਅਮਰੀਕਾ ਚ ਤਾਂ ਉਹਨਾਂ ਨੇ ਇਹਨਾਂ ਅਮਰੀਕਾ ਨੇ ਸਾਰੇ ਬਿਆਨ ਕਰ ਦਿੱਤੇ ਆ ਉਹ ਕਿ ਇੱਥੇ ਆਰਐਸਐਸ ਨੇ ਤੇ ਕੋਈ ਇਹ ਨੀ ਤੇ ਕੋਈ ਉਹ ਨੀ ਇਹ ਜੇ ਬੰਦੇ ਦੇ ਪੁੱਤ ਬਣ ਜਾਣ ਕਿ ਤੁਸੀਂ ਅਸੀਂ ਇਹ ਕੰਮ ਨਹੀਂ ਕਰਨਾ ਰਲ ਮਿਲ ਕੇ ਰਹੋ ਦੇਖੋ ਤੁਸੀਂ ਡਿਬੇਟਾਂ ਹੁੰਦੀਆਂ ਟੀਵੀ ਦੇ ਉੱਪਰ ਮੁਸਲਮਾਨ ਹਿੰਦੂ ਉਹ ਬਸ ਇਹਦੇ ਤੋਂ ਗਾਂਹ ਗੋ ਨਿਕਲਦੀਆਂ ਨੀ ਕਿਉਂਕਿ ਕਿਰਾਇਆ ਹੀ ਉਹਨਾਂ ਕੋਈ ਜਾਂਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨੁਕਸਾਨਦੇਹ ਆ ਇੰਡੀਆ ਨੂੰ ਕਿਉਂ ਲੋਕ ਸਾਡੇ ਬੰਦੇ ਕਿਉਂ ਖਾਲਿਸਤਾਨ ਮੰਗਦੇ ਆ ਜੀ ਉਹਨਾਂ ਦੇ ਰਾਈਟਸ ਉਹਨਾਂ ਦੇ ਹਰ ਚੀਜ਼ ਉਹਨਾਂ ਨੂੰ ਦਿੱਤੀ ਜਾਵੇ ਜੋ ਉਹ ਮੰਗਦੇ ਆ ਜੋ ਉਹਨਾਂ ਦੇ ਰਾਈਟਸ ਹੈਗੇ ਆ ਜੋ ਦੇ ਦਿਓ ਤੁਸੀਂ ਉਹ ਕਿਉਂ ਖਾਲਿਸਤਾਨ ਉਹਨਾਂ ਨੂੰ ਕੀ ਲੋੜ ਆ
1: ਮਤਲਬ
0: ਜਾਂ ਸਰਕਾਰ ਜਾਣ ਕੇ ਕਰਦੀ ਆ ਕਿ ਇਸੇ ਤਰ੍ਹਾਂ ਵੋਟ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪਤਾ ਕਿ ਮੁਸਲਮਾਨ ਵੋਟ ਸਾਨੂੰ 1% ਤੱਕ ਮਹੀ ਪੈਂਦੀ ਹੋਏਗੀ ਜਿਹੜੇ ਬਹੁਤੇ ਹੀ ਕਲੋਜ਼ ਹੋਣਗੇ ਆ ਬੀਜੇਪੀ ਦੇ, ਨਹੀਂ ਤੇ ਸਾਰੀ ਵੋਟ ਉਹਨਾਂ ਦੇ ਗਏ। ਚੀਮਾ ਸਾਹਿਬ ਇਹ ਗੱਲਾਂ ਨਾ ਹੁਣ ਕੋਈ ਬੰਦੇ ਵਾਲੀ ਗੱਲ ਹੋਵੇ, RSS ਵਰਗੇ ਜਿਹੜੇ ਅਦਾਰੇ ਆ, ਮੈਨੂੰ ਲੱਗਦਾ ਇੱਥੇ ਅਮਰੀਕਾ ਚ ਤਾਂ ਉਹਨਾਂ ਨੇ ਅਮਰੀਕਾ ਨੇ ਸਾਰੇ ਬੈਨ ਕਰ ਦਿੱਤੇ ਆ ਉਹ ਕਿ ਇੱਥੇ RSS ਨਹੀਂ ਤੇ ਕੋਈ ਹੈ ਨਹੀਂ ਤੇ ਕੋਈ ਉਹ ਨਹੀਂ। ਇਹ ਜੇ ਬੰਦੇ ਦੇ ਪੁੱਤ ਬਣ ਜਾਣ ਕਿ ਤੁਸੀਂ ਅਸੀਂ ਇਹ ਕੰਮ ਨਹੀਂ ਕਰਨਾ, ਰਲ ਮਿਲ ਕੇ ਰਹੋ ਦੇਖੋ ਤੁਸੀਂ ਡਿਬੇਟਾਂ ਹੁੰਦੀਆਂ ਟੀਵੀ ਦੇ ਉੱਪਰ ਮੁਸਲਮਾਨ ਹਿੰਦੂ ਮੁਸਲਮਾਨ ਹਿੰਦੂ, ਉਹ ਬਸ ਇਹਦੇ ਤੋਂ ਗਾਂਹ ਗੋ ਨਿਕਲਦੀਆਂ ਨਹੀਂ ਕਿਉਂਕਿ ਕਿਰਾਇਆ ਹੀ ਉਹਨਾਂ ਕੋਲ ਜਾਂਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨੁਕਸਾਨਦੇਹ ਆ ਇੰਡੀਆ ਨੂੰ। ਕਿਉਂ
1: ਲੋਕ
0: ਸਾਡੇ ਬੰਦੇ ਕਿਉਂ ਖਾਲਿਸਤਾਨ ਮੰਗਦੇ ਆ ਜੀ? ਜੇ ਉਹਨਾਂ ਦੇ ਰਾਈਟਸ, ਉਹਨਾਂ ਦੇ ਹਰ ਚੀਜ਼ ਉਹਨਾਂ ਨੂੰ ਦਿੱਤੀ ਜਾਵੇ ਜੋ ਉਹ ਮੰਗਦੇ ਆ, ਜੋ ਉਹਨਾਂ ਦੇ ਰਾਈਟਸ ਹੈਗੇ ਆ, ਜੋ ਦੇ ਦਿਓ ਤੁਸੀਂ, ਉਹ ਕਿਉਂ ਖਾਲਿਸਤਾਨ? ਉਹਨਾਂ ਨੂੰ ਕੀ ਲੋੜ ਆ?
1: ਮਤਲਬ
0: ਚੀਜ਼ਾਂ ਸਰਕਾਰ ਜਾਣ ਕੇ ਕਰਦੀ ਆ ਕਿ ਇਸੇ ਤਰ੍ਹਾਂ ਵੋਟ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪਤਾ ਕਿ ਮੁਸਲਮਾਨ ਵੋਟ ਸਾਨੂੰ 1% ਤੱਕ ਮਹੀ ਪੈਂਦੀ ਹੋਏਗੀ, ਜਿਹੜੇ ਬਹੁਤੇ ਹੀ ਕਲੋਜ਼ ਹੋਣਗੇ ਆ ਬੀਜੇਪੀ ਦੇ, ਨਹੀਂ ਤੇ ਸਾਰੀ ਵੋਟ ਉਹਨਾਂ ਦੇ ਗਏ ਜਾਂਦੀ ਆ।
1: ਬਿਲਕੁਲ ਬਿਲਕੁਲ
0: ਇਹ ਤਰੀਕੇ ਦੇ ਨਾਲ ਹਿੰਦੂ

0: ਆਵੇ ਜੋ ਮੰਗਦੇ ਆ ਜੋ ਉਹਨਾਂ ਦੇ ਰਾਈਟਸ ਹੈਗੇ ਆ ਜੋ ਦੇ ਦਿਓ ਤੁਸੀਂ ਉਹ ਕਿਉਂ ਖਾਲਿਸਤਾਨ ਉਹਨਾਂ ਨੂੰ ਕੀ ਲੋੜ ਆ
1: ਮਤਲਬ
0: ਸਰਕਾਰ ਜਾਣ ਕੇ ਕਰਦੀ ਆ ਕਿ ਇਸੇ ਤਰ੍ਹਾਂ ਵੋਟ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪਤਾ ਕਿ ਮੁਸਲਮਾਨ ਵੋਟ ਸਾਨੂੰ 1% ਤੱਕ ਮਹੀ ਪੈਂਦੀ ਹੋਏਗੀ ਜਿਹੜੇ ਬਹੁਤੇ ਹੀ ਕਲੋਜ਼ ਹੋਣਗੇ ਆ ਬੀਜੇਪੀ ਦੇ ਨਹੀਂ ਤੇ ਸਾਰੀ ਵੋਟ ਉਹਨਾਂ ਦੇ ਗੇਂ ਜਾਂਦੀ ਆ
1: ਬਿਲਕੁਲ
0: ਇਹ ਤਰੀਕੇ ਦੇ ਨਾਲ ਹਿੰਦੂ ਵੋਟ ਜਿਹੜੀ ਆ ਉਹ ਨਾ ਕਿਤੇ ਨਿਕਲੇ ਉਹ ਸਾਡੇ ਕਾਬੂ ਚ ਰਹੇ ਉਹਨਾਂ ਨੂੰ ਖੁਸ਼ ਰੱਖੀਏ ਪਰ ਲੋਕ ਅੱਜ ਦੇ ਜਮਾਨੇ ਦੇ ਵਿਚ ਚੀਮਾ ਸਾਹਿਬ ਬਹੁਤ ਸਿਆਣੇ ਹੋ ਗਏ ਆ ਉਹ ਇਹ ਵੀ ਕਹਿਣਾ ਚਾਲੂ ਕਰਤਾ ਵੀ ਐਡਾ ਮੰਦਰ ਦੇ ਵਿਚ ਢਾ ਕੇ ਮੰਦਰ ਬਣਾਇਆ ਅਰਬਾਂ ਰੁਪਇਆ ਉੱਥੇ ਲਾਤਾ ਤੇ ਇਹਦੇ ਤੋਂ ਤੁਸੀਂ ਹਸਪਤਾਲ ਬਣਾ ਲਓ ਕੋਈ ਵਧੀਆ ਬਣਾ ਲਓ ਕੋਈ ਲਾਇਬ੍ਰੇਰੀਆਂ ਬਣਾਓ ਕੋਈ ਬੱਚਿਆਂ ਨੂੰ ਕੋਈ ਵਧੀਆ ਪੜ੍ਹਾਈ ਮਿਲੇ ਪਰ ਇਹ ਹੈ ਕਿ ਇਹਨਾਂ ਦੀ ਸਰਕਾਰਾਂ ਦੀ ਅਨਪੜ੍ਹ ਸਰਕਾਰਾਂ ਬਣਾਈਆਂ ਨਾ ਉੱਪਰ
1: ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਜਿਹੜਾ ਮਸਲਾ ਹੈ
0: ਜੀ
1: ਮਸਲਾ ਜਿਹੜਾ ਹੈ ਖਾਕ ਸਾਹਿਬ ਜੀ ਉਹ ਜਿਹੜਾ ਆਪਾਂ ਅਕਾਲੀ ਦੀ ਪਾਰਟੀ ਤੁਸੀਂ ਗੱਲ ਕਰਦੇ ਆ ਉਹਦੇ ਵਿਚ ਖਾਕ ਸਾਹਿਬ ਜੀ ਸਾਰਾ ਕੁਛ ਪੈਸੇ ਦੇ ਪਿੱਛੇ ਪਏ ਹੋਏ ਆ ਉਹ ਕਿਉਂਕਿ ਉੱਥੇ ਜਿਹੜਾ ਹਰਿਮੰਦਰ ਸਾਹਿਬ ਦੇ ਵਿਚ ਪੈਸਾ ਚੜਾਵਾ ਚੜਦਾ ਖਾਕ ਸਾਹਿਬ ਜੀ ਜੇ ਮੇਰਾ ਬਸ ਚੱਲੇ ਨਾ ਮੈਂ ਪਤਾ ਕੀ ਕਰੂੰਗਾ ਜਿੰਨੇ ਆਹ ਆ ਗਿਆ ਉਹ ਕੀ ਆ ਜਿਹੜਾ ਬਿਆਸਾ ਵਾਲਾ ਤੇ ਆਹ ਆ ਗਿਆ ਉਹ ਆ ਗਿਆ ਇਹਨਾਂ ਨੂੰ ਬੰਦ ਕਰਾ ਕੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਕੱਲੀ ਦੇ ਅੰਡਰ ਸਾਰੇ ਜਿੰਨੇ ਪੰਜਾਬ ਦੇ ਗੁਰਦੁਆਰੇ ਆ
0: ਉਹਨਾਂ ਦੇ ਕਮੇਟੀ ਚੇਂਜ ਕੀਤੀ ਜਾਵੇ ਜੀ ਉੱਥੇ ਕੋਈ ਚੱਜ ਦੇ ਬੰਦੇ ਬਿਠਾਏ ਜਾਣ ਜਿਹੜੇ ਇਹਨੂੰ ਚਲਾ ਸਕਣ ਵਧੀਆ ਹੁਣ ਤੇ ਜਿੰਨੀਆਂ ਜ਼ਮੀਨਾਂ ਹੈਗੀਆਂ ਪਤਾ ਨੀ ਕਿੰਨੇ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ ਉਹ ਜਿਹੜੇ ਜਥੇਦਾਰ ਨਹੀਂ ਉਹਨਾਂ ਦੇ ਜਿਹੜੇ
1: ਬਿਲਕੁਲ ਬਿਲਕੁਲ
0: ਉਹਨਾਂ ਦੇ ਹੱਥ ਦਿੱਤੀਆਂ ਹੋਈਆਂ ਉਹ ਜਿਹਨੂੰ ਮਰਜ਼ੀ ਦੇਣ 1-1 ਰੁਪਈਏ ਦੇ ਪਰ ਕਿੱਲੇ ਦੇ ਉੱਪਰ ਦਿੱਤੀਆਂ ਇਦਾਂ ਸੁਣਿਆ ਸੀ ਪਰ ਇਹ ਹੈ ਕਿ ਉਹਨਾਂ ਨੂੰ ਰੋਕੇ ਕੌਣ ਉਹਨਾਂ ਨੂੰ ਕੱਢੇ ਕੌਣ ਉੱਥੋਂ ਉਹਨੂੰ ਕੱਢਣ ਚ ਵੋਟਾਂ ਪੈਣਗੀਆਂ ਤੇ ਤਾਂ ਹੀ ਲੋਕ ਚੇਂਜ ਕਰਨਗੇ ਨਾ ਵੋਟਾਂ
1: ਬਿਲਕੁਲ ਬਿਲਕੁਲ ਉਹਦੇ ਵਿਚ ਕੱਖ ਸਾਹਿਬ ਜੀ ਇਹ ਚਾਹੀਦਾ ਕਿ ਜਿੰਨਾ ਇੰਡੀਆ ਦੇ ਵਿਚ ਪੰਜਾਬ ਦੇ ਵਿਚ ਜਾਂ ਬਾਹਰਲੇ ਮੁਲਕਾਂ ਦੇ ਵਿਚ ਜਿੰਨੇ ਗੁਰਦੁਆਰੇ ਆ ਇਹਨਾਂ ਦੇ ਉੱਤੇ ਇੱਕ ਵੱਡੀ ਸੰਸਥਾ ਦਾ ਕੰਟਰੋਲ ਹੋਵੇ ਉਹ ਜਿਹੜਾ ਸਮਾਇਆ ਆ
0: ਜਿੰਨੇ ਵੀ ਗੁਰਦੁਆਰੇ ਨਾ
1: ਹਾਂਜੀ
0: ਇੰਡੀਆ ਦੇ ਵਿਚ ਖਾਸ ਕਰ
1: ਹਾਂਜੀ
0: ਉੱਪਰ ਸ਼੍ਰੋਮਣੀ ਕਮੇਟੀ ਜਿੰਨੇ ਵੀ ਪ੍ਰਾਈਵੇਟ ਗੁਰਦੁਆਰੇ ਆ ਜਾਂ ਕੁਛ ਵੀ ਆ ਸਾਰਾ ਕੁਛ ਹੀ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਣੇ ਚਾਹੀਦੇ ਆ
1: ਅੰਡਰ ਹੋਣੇ ਚਾਹੀਦੇ ਆ ਬਿਲਕੁਲ
0: ਜਿੰਨੇ ਸਾਡੇ ਡੇਰੇ ਆ ਇੰਡੀਆ ਦੇ ਵਿਚ ਜਿੰਨੇ ਡੇਰੇ ਲੋਕ ਨਾਲ ਜੋੜ ਲਏ ਆ ਹੈ ਕੁਛ ਵੀ ਨੀ ਉੱਥੇ ਮੈਨੂੰ ਦੱਸੋ ਕਿ ਆਪਾਂ ਗੱਲ ਕਰੀਏ ਕਿ ਇਹ ਜਿਹੜੇ ਆ ਕੇ ਡੇਰਾ ਬਣਾ ਕੇ ਬਹਿ ਜਾਂਦੇ ਆ ਇਹਨਾਂ ਦਾ ਕੀ ਦੇਣਾ ਜੀ ਕਿਸੇ ਨੂੰ
1: ਕੁਛ ਵੀ ਨਹੀਂ
0: ਲੋਕਾਂ ਨੂੰ ਮਗਰ ਲਾ ਲਿਆ ਲੋਕਾਂ ਨੂੰ ਬਸ ਲੋਕ ਮਗਰ ਲੱਗ ਗਏ ਤੇ ਬੱਲੇ ਬੱਲੇ ਉਹਨਾਂ ਨੂੰ ਹੁਣ ਉਹਨਾਂ ਨੇ ਪਾਵਰ ਹੀ ਇੰਨੀ ਕੁ ਬਣਾ ਲਈ ਹੈ ਕਿ ਉਹਨਾਂ ਨੂੰ ਕੁਛ ਛੇੜ ਹੀ ਨਹੀਂ ਸਕਦਾ
1: ਕੋਈ ਛੇੜ ਹੀ ਨਹੀਂ ਸਕਦਾ ਬਿਲਕੁਲ ਪੈਸਾ ਨਾ ਪੈਸੇ ਦੇ ਨਾਲ ਸਾਰਾ ਕੁਛ ਚੱਲਦਾ ਹੁਣ ਇਹੀ ਗੱਲ ਹੈ ਜੇ ਖਾਕ ਸਾਹਿਬ ਜੀ ਜਿਹੜਾ ਆਪਣੇ ਸਿੱਖ ਧਰਮ ਦਾ ਚੜਾਵਾ ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿਚ ਚੜਦਾ ਜੇ ਉਹਨੂੰ ਭਾਰਤ ਦੀ ਕੱਲੇ ਸਿੱਖਾਂ ਦੀ ਨਹੀਂ ਸਾਰੇ ਭਾਰਤ ਦੀ ਐਜੂਕੇਸ਼ਨ ਆ ਜਿਹੜੀ ਉਹਨੂੰ ਬਦਲ ਕੇ ਉਹ ਸਾਰੇ ਭਾਰਤ ਨੂੰ ਸਿੱਧੇ ਪਾਸੇ ਨੂੰ ਤੋਰ ਸਕਦਾ
0: ਆਹੋ ਪਰ ਅਸੀਂ ਹੁਣ ਕੋਈ ਠੇਕਾ ਥੋੜੋ ਲਿਆ ਸਿੱਖਾਂ ਨੇ ਕਿ ਸਾਰੇ ਇੰਡੀਆ ਨੂੰ ਤੋੜਦੇ ਫਿਰ ਉਹ ਆਪਣੇ ਪਹਿਲਾਂ ਤਾਂ ਪੰਜਾਬ ਨੂੰ ਠੀਕ ਕਰੋ ਜਿਹੜੇ
1: ਹਾਂਜੀ ਬਿਲਕੁਲ ਉਹੀ ਮੈਂ ਕਹਿ ਰਿਹਾ
0: ਹਾਂ ਜਿਹੜੇ ਗਰੀਬ ਬੱਚੇ ਹੈਗੇ ਆ ਪਹਿਲੀ ਗੱਲ ਤੇ ਗ੍ਰੰਥੀ ਸਿੰਘ ਜਿਹੜੇ ਹੈਗੇ ਵਿਚਾਰੇ ਉਹਨਾਂ ਦੀ ਤਨਖਾਹ ਉਹਨਾਂ ਨੂੰ ਦੇਣ ਲੱਗਿਆ ਇਹਨਾਂ ਦੀ ਮੌਤ ਪੈਂਦੀ ਹੈ
1: ਮੌਤ ਪੈਂਦੀ ਹੈ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈ
0: ਉਹਨਾਂ ਨੂੰ ਤਨਖਾਹਾਂ ਦੇਣ ਲੱਗਿਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ ਜਿਹੜੇ ਰਾਗੀ ਸਿੰਘ ਆ ਉਹਨਾਂ ਕੋਲੋਂ ਜੇ ਉਹ ਛੁੱਟੀ ਲੈ ਕੇ ਬਾਹਰਲੇ ਮੁਲਕਾਂ ਚ ਜਾਂਦੇ ਆ ਤੇ ਉਹਨਾਂ ਦੇ ਕੋਲੋਂ ਉਹ ਚੀਮਾ ਸਾਹਿਬ ਤੁਹਾਨੂੰ ਪਤਾ ਕਿ ਨਹੀਂ ਪਤਾ ਉਹਨਾਂ ਦੇ ਕੋਲੋਂ ਪਰਸੈਂਟ ਲੈ ਜਾਂਦੇ ਆ
1: ਪਰਸੈਂਟ ਲੈਂਦੇ ਬਿਲਕੁਲ ਪਰਸੈਂਟੇਜ ਲੈਂਦੇ ਆ ਉਹਨਾਂ ਤੋਂ ਜਿੰਨਾ ਉਹ ਕਮਾ ਕੇ ਲਿਜਾਂਦੇ ਆ ਉਹਨਾਂ ਨੂੰ ਕਹਿੰਦੇ ਇਹਦੇ ਚੋਂ ਇੰਨਾ ਰੱਖ ਦੇ
0: ਇੰਨਾ ਜਮਾ ਕਰਾਉਣਾ ਤੂੰ ਆ ਕੇ
1: ਹਾਂਜੀ ਬਿਲਕੁਲ
0: ਸੁਗੀਏ ਵੀ ਲਾ ਰੱਖਦੇ ਕਿ ਗੁਰਦੁਆਰਿਆਂ ਕਿੰਨੇ ਪੈਸੇ ਮਿਲਦੇ ਇਹ ਆਜ਼ਾਦੀ ਤਾਂ ਨਾ ਹੋਈ ਉਹਨਾਂ ਦੀ ਫਿਰ
1: ਹਾਂ ਉਹ ਗੁਰਦੁਆਰਿਆਂ ਤੋਂ ਲੈ ਲੈਂਦੇ ਆ ਸਾਰਾ ਉਹ ਭੇਟ ਵੀ ਤੁਸੀਂ ਇਹਨੂੰ ਕਿੰਨੇ ਦਿੱਤੇ ਆ ਉਹ ਡਾਇਰੈਕਟਲੀ ਉਹਨਾਂ ਦੇ ਨਾਲ ਉਹਨਾਂ ਦੇ ਵੀ ਕਨੈਕਸ਼ਨ ਹੁੰਦੇ ਆ ਨਾ ਇਹਨਾਂ ਸਾਰਿਆਂ ਦੇ ਜਿੰਨੇ ਵੀ ਗੁਰਦੁਆਰੇ ਆ ਚਾਹੇ ਅਮਰੀਕਾ ਚ ਆ ਚਾਹੇ ਜਰਮਨ ਚ ਆ ਕਿਤੇ ਵੀ ਆ ਇਹਨਾਂ ਦੇ ਜਿਹੜੇ ਆ ਉਹ ਤੁਣਕਾ ਮਾਰਨ ਵਾਲੇ ਉੱਥੇ ਬੈਠੇ ਆ ਪਿੱਛੇ
0: ਬਿਲਕੁਲ ਬਿਲਕੁਲ ਸਾਰਾ ਜਾਲ ਵਿਛਾਇਆ ਹੁੰਦਾ ਇਹਨਾਂ ਨੇ
1: ਹਾਂ ਜਾਲ ਵਿਛਾਇਆ ਹੋਇਆ ਉਹ ਜਿਹੜਾ ਤੁਣਕਾ ਉੱਥੋਂ ਮਾਰਦੇ ਆ ਵੀ ਲਿਆ ਵੀ ਭਾਈ ਉੱਥੋਂ ਤੂੰ ਇੰਨੇ ਲਿਆ ਤੇ ਲਿਆ ਉਰੇ ਸਾਨੂੰ ਇੰਨੇ ਦੇ ਦਿਓ ਖਾਕਸਾ ਜੀ ਤੁਹਾਨੂੰ ਪਤਾ ਨੀ ਇਹ ਇੱਧਰ ਵੀ ਕਦੇ ਹੋਈ ਗੱਲ
0: ਹੋਰ ਵੀ ਗੱਲ ਹੋ ਰਹੀ ਆ ਕਿ ਜਿਹੜੇ ਰਾਗੀ ਬਹੁਤ ਵਧੀਆ ਰਾਗੀ ਸੀ ਉਹ ਆਪਣੇ ਉਹਨਾਂ ਦੇ ਬੱਚੇ ਕਹਿੰਦੇ ਅਸੀਂ ਨੀ ਰਾਗੀ ਬਣਨਾ ਅਸੀਂ ਤਾਂ ਹੁਣ ਸਿੰਗਿੰਗ ਆਵਾਜ਼ ਹੈਗੀ ਸਾਡੀ ਸਿੰਗਿੰਗ ਜਾਵਾਂਗੇ ਜਿੱਦਾਂ ਦਲੇਰ ਮਹਿੰਦੀ ਪਹਿਲਾਂ ਇਹੀ ਕੰਮ ਕਰਦਾ ਹੁੰਦਾ ਸੀ ਕੀਰਤਨ ਕਰਦਾ ਸੀ ਤੇ ਕਹਿੰਦਾ ਉੱਥੇ ਕੋਈ 300 ਦੇ ਦੇਣਾ ਕਹਿੰਦੇ 200 ਦੇ ਦੇਣਾ ਤੇ ਕਹਿਣਾ ਬੜੇ ਆ ਤੈਨੂੰ ਇਹਨੇ ਥੋੜੇ ਆ ਤੇ ਜਿਉਂ ਉਹ ਛੱਡ ਕੇ ਤੇ ਆਪਣਾ ਉਧਰਲੇ ਬੰਨੇ ਤੁਰਿਆ ਤੇ ਉਹ ਮਿਲੀਅਨੇਅਰ ਬੰਦਾ ਬਣ ਗਿਆ ਮਤਲਬ

0: ਇਹ ਚੀਜ਼ਾਂ ਨੂੰ ਵੀ ਸਾਡੇ ਕੌਮ ਨੂੰ ਧਿਆਨ ਦੇਣਾ ਚਾਹੀਦਾ। ਸਾਡੇ ਸ਼੍ਰੋਮਣੀ ਕਮੇਟੀ ਕੱਲੀ ਚੀਮਾ ਸਾਹਿਬ ਬਹੁਤ ਕੁਛ ਕਰ ਸਕਦੀ ਆ। ਹਾਸਪਿਟਲ ਇੰਨੇ ਕੁ ਬਣ ਸਕਦੇ ਆ, ਕਾਲਜ ਸਕੂਲ ਬਣਾਏ ਆ ਉਹ ਵੀ ਇੱਦਾਂ ਦੇ ਚੱਲਣ ਡਏ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੂਲ ਆ। ਕੋਈ ਬੰਨੇ ਕੋਈ ਚੱਜ ਦੀ ਗੱਲ ਨਹੀਂ ਹੈ। ਪੈਸਾ ਇੰਨਾ ਚੜਾਵਾ ਹੈਗਾ ਉਹ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਆ ਰਿਹਾ ਤੇ ਕਿੱਥੋਂ ਜਾ ਰਿਹਾ। ਜਿਹੜੇ ਉੱਥੇ ਕੜਾਹ ਪ੍ਰਸ਼ਾਦ ਵਾਲੇ ਬੈਠੇ ਉਹ ਵੀ ਪਿਛਲੀ ਵਾਰੀ ਵੀ ਸੁਣਿਆ ਸੀਗੇ, ਉਹਨਾਂ ਨੂੰ ਵੀ ਫੜਿਆ ਗਿਆ ਕਿ ਉਹ ਪਰਚੀਆਂ ਜਿਹੜੀਆਂ ਹੁੰਦੀਆਂ ਉਹਨਾਂ ਚ ਘਪਲੇ ਕਰਦੇ ਸੀ। ਕਿ ਇੱਥੇ ਹਰਿਮੰਦਰ ਸਾਹਿਬ ਚ ਜਾ ਕੇ ਜਿਹੜਾ ਆਮ ਸਿੱਖ ਜਾਂਦਾ ਜਾਂ ਆਮ ਯਾਤਰੀ ਜਾਂਦਾ ਉਹ ਤੇ ਸਿਰ ਨੀਵਾਂ ਕਰਕੇ ਉਹਦਾ ਤੇ ਉੱਥੇ ਹੁੰਦਾ ਕਿ ਵੀ ਬਸ ਮੈਂ ਹੁਣ ਰੱਬ ਦੇ ਘਰ ਪਹੁੰਚ ਗਿਆ ਨਾ।
1: ਬਿਲਕੁਲ ਬਿਲਕੁਲ
0: ਵਿੱਚ ਤੇ ਇਹੀ ਹੁੰਦਾ, ਸ਼ਰਧਾ ਹੁੰਦੀ ਆ ਕਿ ਵੀ ਲੈ ਵੀ ਸ਼ੁਕਰ ਪਰਮਾਤਮਾ ਦਾ ਵੀ ਮੈਨੂੰ ਵੀ ਇੱਥੇ ਪਹੁੰਚਾਇਆ। ਇਹਨਾਂ ਨੂੰ ਡਰ ਹੀ ਕੋਈ ਨੀ ਗਾ?
1: ਨਹੀਂ, ਇਹਨਾਂ ਨੂੰ ਕੋਈ ਡਰ ਨੀ ਖਾਕ ਸਾਹਿਬ ਜੀ। ਇਹ ਤਾਂ ਉਹਨੂੰ ਕੁਛ ਨੀ ਸਮਝਦੇ ਖਾਕ ਸਾਹਿਬ ਜੀ। ਇਹ ਜਿਹੜੇ ਨੁਕਸਾਨ ਜਿੱਦਾਂ ਉਹ ਆਪਣੇ ਅੰਗ ਪਾੜ ਦਿੱਤੇ ਇਹ ਸਾਰਾ ਕੁਛ ਹੈ, ਇਹ ਵਿਚਲਿਆਂ ਤੋਂ ਕਰਵਾਇਆ ਜਾਂਦਾ ਇਹ, ਕਿਉਂਕਿ ਇਹਨਾਂ ਨੂੰ ਕੋਈ ਡਰ ਨੀ ਹੈ। ਇਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਆ ਉਹ ਬੀੜ ਨੀ ਹੈਗੀ ਇਹਨਾਂ ਵਾਸਤੇ। ਜਿੱਦਾਂ ਦੇ ਆਪਾਂ ਕਾਪੀ ਲੈ ਲਈ ਇਹਨਾਂ ਲੋਕਾਂ ਵਾਸਤੇ, ਉਹ ਇੱਕ ਜਿੱਦਾਂ ਆਪਾਂ ਕਾਪੀ ਦਾ ਵਰਕਾ ਪੜ ਲਈਏ ਉਹੀ ਚੀਜ਼ ਹੈ ਇਹਨਾਂ ਵਾਸਤੇ। ਇਹਨਾਂ ਨੂੰ ਕੋਈ ਪ੍ਰਵਾਹ ਨੀ, ਕੋਈ
0: ਇਹਨੇ ਗੁਰੂ ਗ੍ਰੰਥ ਸਾਹਿਬ ਜਿਹੜੇ ਬਾਹਰ ਚੋਰੀ ਜਿਹਨੂੰ ਅੱਜ ਤੱਕ ਇਹੀ ਕਹਿੰਦੇ ਕਿ ਚੋਰੀ ਹੋਏ ਆ, ਕਿੱਥੇ ਗਏ ਕਿੱਥੇ ਨਹੀਂ, ਯਾਰ ਜਿਹੜੇ ਗੁਰੂ ਗ੍ਰੰਥ ਸਾਹਿਬ ਗੁਪਤ ਕਰ ਸਕਦੇ ਆ ਫੇਰ ਇੱਥੇ ਕੀ ਰਹਿ ਗਿਆ? ਮਗਰ
1: ਬਿਲਕੁਲ ਉਹੀ ਤਾਂ ਗੱਲ, ਇਹਨਾਂ ਨੂੰ ਕੋਈ ਇੱਜ਼ਤ ਨਹੀਂ ਉਹਦੀ ਗੁਰੂ ਗ੍ਰੰਥ ਸਾਹਿਬ ਦੀ, ਨਾ ਇਹਨਾਂ ਨੂੰ ਕੋਈ ਉਹਦੀ ਕਦਰ ਆ, ਨਾ ਇਹਨਾਂ ਨੂੰ ਖਾਕ ਸਾਹਿਬ ਜੀ ਜਿਹੜੀ ਵੱਡੀ ਗੱਲ ਆ ਉਹ, ਜੇ ਇਹਨਾਂ ਨੂੰ ਉਹ ਪੜ੍ਹਨਾ ਆਉਂਦਾ ਹੋਵੇ ਨਾ, ਉਹਨੂੰ ਸਮਝਣਾ ਆਉਂਦਾ ਇਹਦੇ ਵਿੱਚ ਲਿਖਿਆ ਕੀ ਆ, ਇਹਦੇ ਵਿੱਚ ਲਿਖਿਆ ਕੀ ਆ, ਤੇ ਫੇਰ ਉਹ ਲੋਕ ਆ ਜਿਹੜੇ ਇਹਨੂੰ ਸਮਝਣਗੇ। ਜਿੰਨਾ ਚਿਰ ਉਹ ਬਸ ਜੋ ਕੁਛ ਕਿਸੇ ਨੇ ਕਹਿਤਾ ਵੀ ਆ ਜੀ ਉੱਥੇ ਰੱਬ ਬੈਠਾ ਉੱਤੇ ਤੇ ਆਹ ਕਰਤਾ, ਉਹਨਾਂ ਚਿਰ ਇਹਨੂੰ ਕਿਸੇ ਨੂੰ ਸਮਝ ਨਹੀਂ ਲੱਗਣੀ। ਤੇ ਆਪਣੇ ਕਈ ਸੰਸਥਾਵਾਂ ਇੰਡੀਆ ਦੇ ਵਿੱਚ, ਉਹ ਤਰਕਸ਼ੀਲ ਸੰਸਥਾ ਆ, ਦੂਜੇ ਹੈਗੇ ਆ ਕਾਮਰੇਡ, ਉਹ ਕਹਿੰਦੇ ਅਸੀਂ ਨੀ ਮੰਨਦੇ, ਪਰ ਉਹਨਾਂ ਨੂੰ ਵੀ ਗੱਖ ਸਾਹਿਬ ਜੀ ਜਿਹੜਾ ਆ ਉਹਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਸਮਝਣ ਦੀ ਲੋੜ ਆ। ਜੇ ਉਹ ਸਮਝਣਗੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਤੇ ਉਹਨਾਂ ਨੂੰ ਦੁਨੀਆਂ ਦੀ ਸਾਰੀ ਜਿੰਨੀ ਵੀ ਸਾਇੰਸ ਆ ਸਾਰੀ ਦਾ ਗਿਆਨ ਉਹਦੇ ਵਿੱਚ ਹੈਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿੱਚ, ਤੇ ਸਾਰੀ ਦੁਨੀਆਂ ਦਾ ਗਿਆਨ ਹੈ। ਔਰ ਅੱਜ ਤੀਕਰ ਦੇਖੋ ਖਾਕ ਸਾਹਿਬ ਜੀ, ਜਿਹੜਾ ਮੈਂ ਦੇਖੋ ਤੁਹਾਨੂੰ ਸਾਇੰਸ ਜਿਹੜੀ ਆ, ਸਾਇੰਸ ਹੁੰਦੀ ਆ ਉਹਦੇ ਕਈ ਸਾਡੇ ਨਾਲ ਆਪਣੇ ਨਾਲ ਜੁੜਦੇ ਵੀ ਰਹਿੰਦੇ ਆ, ਕਈ ਸਰੋਤੇ ਸਾਡੇ ਨਾਲ ਜੁੜ ਜਾਂਦੇ, ਉਹ ਸਾਇੰਸ ਹੀ ਕਰੀ ਜਾਂਦੇ ਆ ਬਸ, ਉਹ ਪਤਾ ਨੀ ਜਿੱਦਾਂ ਸਾਇੰਸ ਕਿਤੇ ਲੱਸੀ ਹੁੰਦੀ ਆ। ਉਹ ਯਾਰ ਸਾਇੰਸ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਾਇੰਸ ਲਿਖੀ ਹੋਈ ਆ, ਉਹ ਅੱਜ ਤੀਕਰ ਵੀ ਦੁਨੀਆਂ ਦੇ ਸਾਇੰਸਦਾਨਾਂ ਨੂੰ ਨਹੀਂ ਪਤਾ ਜਿਹੜੀ ਉਹਦੇ ਵਿੱਚ ਸਾਇੰਸ ਆ। ਹੁਣ ਤੁਹਾਨੂੰ ਇਹਦੀ ਇੱਕ ਉਦਾਹਰਨ ਦਿੰਦਾ ਖਾਕ ਸਾਹਿਬ ਜੀ। ਇੱਕ ਮੁਲਕ ਹੈਗਾ ਬੈਲਜੀਅਮ,
0: ਕਿਹੜਾ ਜੀ?
1: ਬੈਲਜੀਅਮ
0: ਹਾਂਜੀ
1: ਹਾਂਜੀ। ਉੱਥੇ ਦਾ ਇੱਕ ਬੰਦਾ ਹੋਇਆ, ਉਹਦਾ ਨਾਂ ਹੈਗਾ ਜੋਰਜ ਕੁਛ, ਉਹਦਾ ਨਾਮ ਮੈਨੂੰ ਯਾਦ ਆ ਜਾਣਾ, ਕੋਈ ਗੱਲ ਨੀ। ਤੇ ਉਹ ਜਿਹੜਾ ਬੰਦਾ ਉਹ ਸੀਗਾ ਚਰਚ ਦਾ ਪਾਦਰੀ, ਉਹ ਬੰਦਾ ਉਸ ਬੰਦੇ ਨੇ ਖਾਕ ਸਾਹਿਬ ਜੀ 1921 ਤੋਂ ਲੈ ਕੇ 1930 ਵਾਲਾ ਜਿਹੜਾ ਦਹਾਕਾ ਸੀਗਾ ਨਾ, ਉਸ ਦਹਾਕੇ ਦੇ ਵਿੱਚ ਇੱਕ ਸਾਇੰਸ ਦੀ ਥਿਊਰੀ ਲਿਖੀ ਹੈ।
0: ਅੱਛਾ ਜੀ।
1: ਉਹ ਸਾਇੰਸ ਦੀ ਥਿਊਰੀ ਜਿਹੜੀ ਲਿਖੀ ਆ ਉਹਨੇ, ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਥਿਊਰੀ ਆਫ ਬਿਗ ਬੈਂਗ, ਬਿਗ ਬੈਂਗ ਦੀ ਥਿਊਰੀ ਉਹਨੇ ਲਿਖੀ ਆ। ਉਹ ਥਿਊਰੀ ਦੇ ਵਿੱਚ ਉਹ ਇਹ ਕਹਿੰਦਾ ਆ, ਦੇਖੋ ਇੱਕ ਪਾਸੇ ਉਹ ਚਰਚ ਦਾ ਪਾਦਰੀ ਆ, ਦੂਸਰੇ ਪਾਸੇ ਉਹ ਸਾਇੰਸ ਲਿਖ ਰਿਹਾ। ਉਹ ਕਹਿੰਦਾ ਭਈ ਇਹ ਸਵਾਲ ਦੁਨੀਆ ਦੇ ਗੁਰੂਆਂ ਤੋਂ ਵੀ ਪਹਿਲਾਂ ਦਾ ਸਵਾਲ ਚੱਲ ਰਿਹਾ, ਭਈ ਦੁਨੀਆਂ ਬਣੀ ਕਿੱਦਾਂ, ਧਰਤੀ ਬਣ ਕਿੱਦਾਂ ਗਈ, ਚੰਦ ਸੂਰਜ ਬਣੇ ਕਿੱਦਾਂ, ਇਹ ਸਵਾਲ ਚੱਲ ਰਿਹਾ ਜਦੋਂ ਤੋਂ ਦੁਨੀਆਂ ਨੂੰ ਸੂਝ ਆਈ ਆ, ਉਦੋਂ ਤੋਂ ਇਹ ਸਵਾਲ ਪੁੱਛਦੇ ਆ ਲੋਕ, ਹਰੇਕ ਨੂੰ ਹੁੰਦਾ ਭਈ ਯਾਰ ਮੇਰਾ ਪਿਛੋਕੜ ਕਿੱਥੋਂ, ਅਸੀਂ ਸ਼ੁਰੂ ਹੋਏ ਹੋਵਾਂਗੇ। ਅੱਛਾ ਹੁਣ ਕੀ ਆ ਕਿ ਇਹ ਜਿਹੜਾ ਬੰਦਾ ਸੀਗਾ ਇਹਨੇ ਲਿਖਿਆ, ਉਹ ਕਹਿੰਦਾ ਭਈ ਪਹਿਲਾਂ ਆਹ ਜਿਹੜਾ ਬ੍ਰਹਿਮੰਡ ਆ ਸਾਰਾ ਹੀ, ਤਾਰੇ ਚੰਦ ਸੂਰਜ ਜੋ ਕੁਛ ਵੀ ਹੈਗਾ ਸਾਰਾ ਬ੍ਰਹਿਮੰਡ ਜਿਹਨੂੰ ਆਪਾਂ ਕਹਿੰਦੇ ਆ, ਇਹਦੇ ਵਿੱਚ ਕਹਿੰਦਾ ਇੱਥੇ ਕੁਛ ਵੀ ਨੀ ਸੀ, ਨਿਰਾਤੀ ਨਿਰਾਗੁਪ ਸੀਗਾ।
0: ਅੱਛਾ।
1: ਫੇਰ ਇਹ ਕਹਿੰਦਾ ਬੰਦਾ ਜਿਹੜਾ ਇਹ ਜੋਰਜ ਸੀਗਾ, ਇਹਦਾ ਨਾਂ ਮੈਨੂੰ ਆ ਜਾਣਾ ਸੁੱਤਾ ਪਾ, ਕੋਈ ਗੱਲ
0: ਨੀ, ਬੰਦਾ ਵੀ ਹੋਇਆ
1: ਹਾਂ। ਤੇ ਉਹ ਕਹਿੰਦਾ ਭਈ ਪਹਿਲਾਂ ਇੱਥੇ ਨੇੜਾ ਸੀਗਾ, ਨੇੜਾ ਸੀਗਾ, ਤੇ ਕਹਿੰਦਾ ਕਿਸੇ ਕਾਰਨ ਕਰਕੇ ਇੱਥੇ ਬਹੁਤ ਵੱਡਾ ਧਮਾਕਾ ਹੋਇਆ।
0: ਅੱਛਾ ਜੀ।
1: ਉਹ ਜਿਹੜਾ ਬਹੁਤ ਵੱਡਾ ਧਮਾਕਾ ਹੋਇਆ ਉਹਨੂੰ ਕਹਿੰਦੇ ਆ ਬਿਗ ਬੈਂਗ, ਜਦੋਂ ਬੰਬ ਡੇਗਾ ਉਹ ਬੈਂਗ ਹੁੰਦੀ ਹੈ ਨਾ, ਉਹ ਨਾਂ ਉਹਨੇ ਉਹਦੇ ਨਾਲ ਜੋੜ ਦਿੱਤਾ। ਤੇ ਫੇਰ ਕਹਿੰਦਾ ਜਦੋਂ ਬਿਗ ਬੈਂਗ ਹੋਈ, ਉਹ ਬਹੁਤ ਵੱਡਾ ਧਮਾਕਾ ਹੋਇਆ, ਉਹਦੇ ਵਿੱਚੋਂ ਕਹਿੰਦਾ ਚਾਰ ਚੀਜ਼ਾਂ ਨਿਕਲੀਆਂ ਧਮਾਕੇ ਦੇ ਵਿੱਚੋਂ। ਇੱਕ ਕਹਿੰਦਾ ਚਾਨਣ ਨਿਕਲਿਆ, ਤੇ ਇੱਕ ਆਵਾਜ਼ ਪੈਦਾ ਹੋਈ।
0: ਅੱਛਾ ਜੀ।
1: ਤੇ ਇੱਕ ਗਰਮੀ ਪੈਦਾ ਹੋਈ ਤੇ ਇੱਕ ਪੈਦਾ ਹੋਈ ਜਿਹਨੂੰ ਰੇਡੀਏਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ। ਇਹ ਚਾਰ ਚੀਜ਼ਾਂ ਕਹਿੰਦਾ ਉਤੋਂ ਨਿਕਲੀਆਂ। ਅੱਛਾ, ਚਾਰ ਚੀਜ਼ਾਂ ਤੋਂ ਜਦੋਂ ਨਿਕਲੀਆਂ ਇਹ ਕਹਿੰਦਾ ਫਿਰ ਬ੍ਰਹਿਮੰਡ ਦੇ ਵਿੱਚ ਫੈਲੀਆਂ। ਜਦੋਂ ਫੈਲੀਆਂ ਤੇ ਫਿਰ ਇਹਨਾਂ ਤੋਂ ਹੌਲੀ ਹੌਲੀ ਗਾਹਾਂ ਨਿੱਕੇ ਨਿੱਕੇ ਪਾਰਟੀਕਲ ਬਣ ਗਏ ਤੇ ਨਿੱਕਾ ਨਿੱਕਾ ਆਹ ਬਣ ਗਿਆ, ਫਿਰ ਹੌਲੀ ਹੌਲੀ ਉਹ ਜਿਹੜੀਆਂ ਸੀਗੀਆਂ ਧਮਾਕਾ ਹੋਇਆ ਉਹਦੇ ਨਿੱਕੇ ਨਿੱਕੇ ਪੀਸ ਜਿਹੜੇ ਸੀਗੇ ਉਹ ਕਿਸੇ ਦੀ ਧਰਤੀ ਬਣ ਗਈ, ਕਿਸੇ ਦਾ ਚੰਦ ਬਣ ਗਿਆ, ਕਿਸੇ ਦਾ ਸੂਰਜ ਬਣ ਗਿਆ, ਕੁਛ ਬਣ ਗਿਆ, ਤੇ ਇਸ ਤਰ੍ਹਾਂ ਕਹਿੰਦਾ ਬਣ ਗਿਆ। ਤੇ ਫਿਰ ਹੌਲੀ ਹੌਲੀ ਜਿੱਦਾਂ ਜਿਹੜੇ ਛੋਟੇ ਟੁਕੜੇ ਸੀਗੇ ਧਰਤੀ ਵਰਗੇ ਚੰਦ ਵਰਗੇ ਪਹਿਲਾਂ ਠੰਡੇ ਹੋ ਗਏ, ਪਹਿਲਾਂ ਠੰਡੇ ਹੋ ਗਏ ਤੇ ਇੱਥੇ ਫਿਰ ਗੈਸਾਂ ਪੈਦਾ ਹੋ ਗਈਆਂ, ਆਕਸੀਜਨ ਆ ਗਈ, ਆਕਸੀਜਨ ਤੇ ਹਾਈਡਰੋਜਨ ਆ ਗਈ। ਫਿਰ ਉਹ ਕਹਿੰਦੇ ਹੌਲੀ ਹੌਲੀ ਹਾਈਡਰੋਜਨ ਤੇ ਆਕਸੀਜਨ ਦੀ ਜਿਹੜੀ ਉਹ ਰੇਸ਼ੋ ਜਦੋਂ ਮਿਲੀ, H2O ਜਿਹਨੂੰ ਆਪਾਂ ਕਹਿੰਦੇ ਆ, ਉਹ ਜਦੋਂ ਮਿਲੀ ਜਾਣੀ ਕਿ ਹਾਈਡਰੋਜਨ ਦੇ ਦੋ ਕਣ ਤੇ ਉਹਦਾ ਆਕਸੀਜਨ ਦਾ ਇੱਕ ਕਣ, ਜੇ ਆਪਾਂ ਜੋੜੀਏ ਤਾਂ ਪਾਣੀ ਬਣ ਜਾਂਦਾ। ਸੋ ਉਹ ਪਾਣੀ ਪੈਦਾ ਹੋ ਗਿਆ, ਪਾਣੀ ਫਿਰ ਜਿਹੜੀਆਂ ਨੀਵੀਆਂ ਜਗ੍ਹਾ ਤਲਾਅ ਸੀਗੇ ਡੂੰਘੇ ਛੱਪੜ ਸੀਗੇ ਉੱਥੇ ਪਾਣੀ ਖੜਨਾ ਹੋ ਗਿਆ, ਉੱਥੇ ਵੀ ਜਲਬ ਪੈਦਾ ਹੋ ਗਏ, ਜਲਬ ਤੋਂ ਹੌਲੀ ਹੌਲੀ ਫਿਰ ਜਿਹੜੇ ਜੀਵ ਜੰਤੂ ਨਿੱਕੇ ਨਿੱਕੇ ਪੈਦਾ ਹੋ ਗਏ, ਪੂੰਗ ਪੈਦਾ ਹੋ ਗਿਆ ਤੇ ਉਹਦੇ ਤੋਂ ਹੌਲੀ ਹੌਲੀ ਡਿਵੈਲਪ ਹੁੰਦਾ। ਇਹ ਉਹਨੇ ਲਿਖੀ ਆ ਥਿਊਰੀ
0: ਜੀ। ਚਲੋ, ਹਰ ਬੰਦੇ ਦੀ ਕੋਸ਼ਿਸ਼। ਚੀਮਾ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ।
1: ਅੱਛਾ ਨਹੀਂ, ਡਾਕਟਰ ਸਾਹਿਬ ਅਜੇ ਖਤਮ ਨਹੀਂ ਹੋਈ ਹੈ,
0: ਮੈਨੂੰ ਜਾਣਾ ਪੈਣਾ। ਚੀਮਾ ਸਾਹਿਬ ਮੈਂ
1: ਜਾਣਾ ਪੈਣਾ, ਓਕੇ,
0: ਮੈਂ ਜਾਣਾ ਪੈਣਾ ਕਿਉਂਕਿ ਮੈਂ ਬੇਟੇ ਨੂੰ ਲੈ ਕੇ ਆਉਣਾ ਕੰਮ ਤੋਂ।
1: ਓਕੇ ਡਾਕਟਰ ਸਾਹਿਬ, ਓਕੇ
0: ਹੋ ਗਿਆ। ਚਲੋ ਉਦੋਂ ਮੈਂ ਵਿੱਚੋਂ ਚਲੇ ਜਾਣਾ ਹੁੰਦਾ, ਤੁਹਾਨੂੰ ਪਤਾ ਡਾਕਟਰ ਸਾਹਿਬ ਕਰਦੇ ਹੁੰਦੇ ਨਾ।
1: ਹਾਂਜੀ ਹਾਂਜੀ,
0: ਇੱਥੋਂ 5-7 ਮਿੰਟ ਦਾ ਡਰਾਈਵ ਆ ਤੇ ਉਦੋਂ ਤੱਕ ਕੋਸ਼ਿਸ਼ ਕਰਦਾ ਭੱਜ ਕੇ ਆ ਕੇ ਫਿਰ ਨਾ ਉਹ ਤੁਹਾਡੇ ਨਾਲ ਮੇਲ ਫੇਰ ਹੋ ਜਾਂਦਾ।
1: ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ, ਕੰਮ ਕਰ ਵੀ
0: ਬੜੀ ਬਿਲਕੁਲ। ਚੀਮਾ ਸਾਹਿਬ ਬਹੁਤ ਵਧੀਆ ਗੱਲਾਂ ਹੋਈਆਂ, ਸਰੋਤੇ ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਆ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਹੋ ਔਰ ਅੱਛੀ ਅੱਛੀਆਂ ਇਹਦੇ ਬਾਰੇ ਸੋਚ ਵੀ ਰੱਖਦੇ ਹੋ, ਤੇ ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਜੀ ਫਿਰ ਪਰਸੋਂ ਨੂੰ ਤੁਹਾਡੇ ਨਾਲ। ਦਿਓ ਇਜਾਜ਼ਤ ਚੀਮਾ ਸਾਹਿਬ ਵੱਲੋਂ, ਮੇਰੇ ਵੱਲੋਂ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।

ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

मिठे बोलन वाले आप दे दिलां ते राज करन वाला ए है जी प्रवास रेडियो फ्रैंकफर्ट। जी हां, प्रवास रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स प्रवास रेडियो ईयर ऑन रेडियो स्टेशन। एक्सपोज योर सेल्फ हार्ड यू सी दिस वंडरफुल वर्ल्ड विद योर ओन वॉचिंग आईज एंड एक्सपीरियंस। इज दिस वर्ल्ड रियली वंडरफुल और अगली वर्ल्ड? व्हाट डू यू थिंक? वी आर ओनली फोन कॉल अवे। दोस्तों बिल्कुल असी तुहाडे तो फोन कॉल अवे ही हां। ते अज है जी शायरो शायरी का प्रोग्राम, गल्लां बातां का प्रोग्राम, यानी के तुहाडा अपना प्रोग्राम। तुसी दोस्तों मैनू सिर्फ एक मिस कॉल मारनी है, जदों तुसी मैनू मिस कॉल मारो वह बहुत छोटी सी होनी चाहिए है, एवं एक बैल वजे जां दो बैल वजे, ते मैं जो ही पॉसिबल होवे तुहानू कॉल बैक करांगा। ते तुसी मेरी जदों कॉल पिकअप करोगे तुसी ऑन एयर होवोगे। सो आओ दोस्तों, तुसी की लिखते हो, किस तरह का लिखते हो, आओ साडे सारे नाल सांझा करो। फिर सारा कुछ सांझा विचार वटांदरे दे विचों सोहणियां गल्लां निकलदियां ने। दैट्स द ब्यूटी ऑफ योर लवली रेडियो स्टेशन। बिल्कुल सज्जनो, दैट्स द ब्यूटी ऑफ योर लवली रेडियो स्टेशन। टू लिसन अस वर्ल्ड वाइड लॉग ऑन www.pravasradio.com। दोस्तों अपनी प्ले स्टोर ते जाके ऐप डाउनलोड करो, रेडियो बजना शुरू हो जाएगा। लेकिन एदे नाल रलदे मिलदे कई रेडियो अपीयर होणगे। तुसी दो स्पीकर वाला साडा लोगो है येलो रंग का, आप ते तुसी सुनदे ही हो। मेहरबानी होवेगी जे पंजा सत्तां दसां मित्रां नूं साडा मतलब कि तुसी डाउनलोड करवाओगे, वी शैल बी रियली ग्रेटफुल। ते मैं हां जी आपदा होस्ट ते दोस्त सुच्चा सिंह बाजवा। स्वीकार करो जी मेरी प्यार भरी सत श्री अकाल, अस्सलाम अलैकुम, नमस्कार, एंड अ वेरी वेरी वेरी गुड इवनिंग ऑल द लवली एंड स्वीट पीपल ऑफ दिस प्लैनेट। गैरतमंद ओ जवान जेड़ा अणख उत्तों लड़े। अर्जा जी के गैरतमंद ओ जवान जेड़ा अणख उत्तों लड़े, रब वर्गा इंसान कदम मां दे जो फड़े, रब वर्गा इंसान कदम मां दे जो फड़े। ओ यार यारां दा जे ओ जेड़ा वर्दियां च खड़े, यार यारां दा जे ओ जेड़ा वर्दियां च खड़े, ते ओ धरती दा रब आजादी साडी झोली पाए खुद फांसी उत्ते चढ़े। भाई उपरले रब नूं ते कदी किसे ने वेख्या नहीं, पर धरती दे रब आ जे धरती दे रब। नंद लाल नूरपुरी ने भी लिखिया के ओ दुनिया दे बंदेओ पूजो पूजो उन्हां इंसानां नूं देश दी खातर वार गए जो प्यारियां प्यारियां जन्नां नूं। भाई ओ धरती दा रब आजादी साडी झोली पाए खुद फांसी उत्ते चढ़े, ते ओ सारे योधे जिन्हां ने सानूं आजादी दा उपहार दिता, भगत सिंह वर्गे, राजगुरु वर्गे, ते आप फांसियां दे सब सारे जिन्हां दा योगदान है, सब तो पहला उन्हां नूं नमस्कार सारिआं नूं।
ਸੋ ਦੋਸਤੋ ਗੱਲ ਇਸ ਤਰ੍ਹਾਂ ਵਾ ਭਾਈ ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23 ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੰਡਰਫੁਲ ਨਾ ਗਰਮੀ ਨਾ ਠੰਡ ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼ 0049-171-486-9514 0049-171-486-9514 ਜੀ ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਸੱਜਣੋ ਅੱਜ ਮਦਰ ਡੇ ਹੈ ਖੂਬਸੂਰਤ ਦਿਨ ਹਾਂਜੀ ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ ਕੀਤੀ ਨਹੀਂ ਜਾ ਸਕਦੀ ਉਹ ਮਾਣਕ ਦਾ ਇੱਕ ਗਾਣਾ ਨਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ ਮਾਂ ਕੀ ਹੁੰਦੀ ਹੈ ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ ਜੱਫੀ ਪਿਆਰ ਨਾਲ ਪਾਈ ਹੋਏਗੀ ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ ਜੇ ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ ਗੱਲ ਏਦਾਂ ਭਾਈ ਮਾਂ ਨੂੰ ਮਾਂ ਦਾ ਸਤਿਕਾਰ ਕਰਨਾ ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ ਨਹੀਂ ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ ਗੱਲ ਏਦਾਂ ਵਾ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ ਪਰ ਮਾਂ ਤੇ ਅਹਿਸਾਨ ਕਰਦੀ ਨਹੀਂ ਉਹਦਾ ਦੇਣ ਹਾਂ ਕੀ ਦੇਣਾ ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ ਮਾਂ ਹਾਂ ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ ਰੱਬ ਨੂੰ ਆਪਣੀ ਪਬਲਿਕ ਪਿਆਰੀ ਜਨਤਾ ਪਿਆਰੀ ਹੋਵੇਗੀ ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ ਮਾਂ ਦੇ ਹੁੰਦੇ ਆ ਛੋਟੇ ਛੋਟੇ ਜਾਨਵਰ ਸ਼ੇਰਾਂ ਨਾਲ ਭਿੜ ਜਾਂਦੇ ਗਿੱਦੜਾਂ ਨਾਲ ਲੱਕੜ ਬੱਗਿਆਂ ਨਾਲ ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ ਤੇ ਗੱਲ ਇਸ ਤਰ੍ਹਾਂ ਵਾ ਭਾਈ ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰਮਾਨ ਚ ਹਾ ਸਵੀਟ ਹੈ ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ ਸਾਰੇ ਨਹੀਂ ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ ਇੱਜ਼ਤ ਕਰਦੇ ਨੇ ਨੋ ਡਾਊਟ
ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ ਅੱਧਾ ਅੱਧਾ ਘੰਟਾ 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ। ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ, ਆ ਲਓ ਜੀ ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ।

ਪੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ ਆ ਲਓ ਜੀ, ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

ਵਾਹ ਜੀ ਵਾਹ। ਜਮਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬਹਿਜਾ ਬਹਿਜਾ ਕਰਵਾਤੀ, ਏਡਾ ਸੋਹਣਾ ਗੀਤ। ਇਹਨਾਂ ਦੇ ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿੱਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇੱਕ ਦੋ ਵਾਰੀ ਮੇਲੇ ਦੇ ਵਿੱਚ ਵੇਖਣ ਦਾ ਮੌਕਾ ਮਿਲਿਆ। ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ, ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿੱਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿੱਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿੱਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿੱਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਂ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਵਾਰ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ।